0: ਪਿੰਡ ਸ਼ੇਖੂਪੁਰੇ ਦੇ ਜਿੰਨੇ ਵੀ ਸੱਜਣ ਮਿੱਤਰ ਸੁਣ ਰਹੇ ਨੇ, ਤੇ 9 ਅਕਤੂਬਰ ਨੂੰ ਸਵੇਰੇ 11 ਵਜੇ ਤੁਹਾਨੂੰ ਸਭ ਨੂੰ ਸੱਦਾ ਦਿੱਤਾ ਜਾ ਰਿਹਾ ਗੁਰਦੁਆਰਾ ਸਾਧ ਸੰਗਤ ਬੋਰਡ ਨਾਨਕਸਰ ਸੋਸਾਇਟੀ 144 ਕੈਨੇਡੀ ਰੋਡ ਸਾਊਥ ਤੇ। ਤੁਸੀਂ ਯੂਨਿਟ 14 ਦੇ ਵਿੱਚ ਸਭ ਨੇ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਜ਼ਰੂਰ ਜ਼ਰੂਰ ਪਹੁੰਚਣਾ, ਅਤੇ ਸ਼੍ਰੀ ਅਖੰਡ ਪਾਠ ਸਾਹਿਬ 9 ਅਕਤੂਬਰ ਨੂੰ ਐਂਡ 9, 10, 11 ਤਰੀਕ ਜਿੰਨੇ ਵੀ ਸਾਡੇ ਸੱਜਣ ਮਿੱਤਰ ਪਰਿਵਾਰ ਪਿੰਡ ਸ਼ੇਖੂਪੁਰਾ ਦੇ ਸੁਣ ਰਹੇ ਆ, ਮੇਰੇ ਨਾਨਕੇ ਆ ਬਈ, ਅਤੇ ਸਭ ਨੇ ਜ਼ਰੂਰ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਤੁਸੀਂ ਪਹੁੰਚਣਾ ਗੁਰਦੁਆਰਾ ਸਾਧ ਸੰਗਤ ਬੋਰਡ ਨਾਨਕਸਰ ਸਿਹਾਰ ਸੋਸਾਇਟੀ 144 ਕੈਨੇਡੀ ਰੋਡ ਸਾਊਥ ਵਿਖੇ। ਕੋਈ ਵੀ ਜਾਣਕਾਰੀ ਲਈ ਹਰਜਿੰਦਰ ਸਿੰਘ ਢੱਟ ਜੀ ਨੂੰ ਫੋਨ ਕਰੋ 416-556-5534। ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤਾਂ 416-556-5534। ਸੋ 9 ਵਜੇ ਸਵੇਰੇ 11 ਵਜੇ ਅਤੇ ਫਿਰ 9 ਤਰੀਕ ਨੂੰ ਸਵੇਰੇ 11 ਵਜੇ, 10 ਤਰੀਕ ਨੂੰ ਸੁਬਹਾ 9 ਵਜੇ ਅਤੇ 11 ਤਰੀਕ ਸੰਡੇ ਵਾਲੇ ਦਿਨ ਸਵੇਰੇ 10 ਤੋਂ ਲੈ ਕੇ ਦੁਪਹਿਰ 12 ਵਜੇ ਤੱਕ। 9976 ਹੈਲੋ,
1: ਕੀ ਹਾਲ ਹੈ ਨਵੀਂ ਭਾਜੀ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਬਹੁਤ ਵਧੀਆ, ਠੀਕ ਠਾਕ। ਅਸੀਂ ਇਸ ਤੋਂ ਪਹਿਲਾਂ ਬ੍ਰਿਜਮੋਹਨ ਸਾਹਿਬ ਨੂੰ ਸੁਣ ਰਹੇ ਸੀ
0: ਜੀ,
1: ਪੂਰੀ ਸਟੋਰੀ ਸੁਣਾਈ ਉਹਨਾਂ ਨੇ, ਤੇ ਜਿਸ ਦਿਨ ਮੈਂ ਵੀ ਐਡ ਕਰਦਾ ਥੋੜਾ ਜਿਹਾ ਕੁਛ, ਜਿਸ ਦਿਨ ਚੋਰੀ ਹੋਈ ਸੀ ਮੈਂ ਉਸ ਦਿਨ ਏਅਰਪੋਰਟ ਤੇ ਸੀ, ਤੇ ਮੈਂ ਇੰਚਾਰਜ ਸੀਗਾ ਉੱਥੇ, ਮੈਂ ਗਰਾਊਂਡ ਓਪਰੇਸ਼ਨ ਸਾਰੇ ਹੈਂਡਲ ਕਰਦਾ ਸੀ ਉੱਥੇ, ਮੋਰਨਿੰਗ ਟਾਈਮ ਦਾ ਕੁਛ ਟਾਈਮ ਸੀਗਾ, ਅਰਾਊਂਡ ਕਿਕ ਆਫ ਲਾਈਟ ਤਾਂ ਸਾਰੀਆਂ ਪ੍ਰੀਟੀ ਮੱਚ ਚਲੇ ਗਈਆਂ ਸੀਗੀਆਂ ਜੋ ਅਰਲੀ ਮਾਰਨਿੰਗਸ ਹੁੰਦੀਆਂ 5-6 ਵਜੇ ਵਾਲੀਆਂ, ਉਸ ਤੋਂ ਬਾਅਦ ਵਿੱਚ ਲਿਟਲ ਗੈਪ ਹੁੰਦਾ ਲਾਈਕ 45
0: ਕੀ ਮਤਲਬ ਕਿਹੜੀਆਂ ਲਾਈਟਸ?
1: ਫਲਾਈਟਸ ਜੋ ਕਿਕ ਆਫ ਫਲਾਈਟਸ ਹੁੰਦੀਆਂ ਨਾ 5-6 ਵਜੇ ਅਰਲੀ ਮਾਰਨਿੰਗ,
0: ਉਹਨਾਂ ਨੂੰ ਕੀ ਕਹਿੰਦੇ ਆ ਉਹਨਾਂ ਫਲਾਈਟਸ ਨੂੰ?
1: ਕਿਕ ਆਫ ਫਲਾਈਟਸ ਜੋ ਸ਼ੁਰੂਆਤ ਕਰਦੀਆਂ ਵਾ,
0: ਕਿਕ ਆਫ ਫਲਾਈਟਸ ਜਿਹੜੀਆਂ ਪਹਿਲੀਆਂ ਫਲਾਈਟਸ ਨੇ ਦਿੰਦੀਆਂ,
1: ਸਭ ਤੋਂ ਪਹਿਲੀਆਂ ਜੋ ਨਿਕਲਦੀਆਂ ਹੁੰਦੀਆਂ ਵਾ ਉਹਨਾਂ ਨੂੰ ਕਿਕ ਆਫ ਫਲਾਈਟਸ ਕਰਦੇ ਆ, ਤੇ ਉਹੀ ਫਲਾਈਟਾਂ ਜੇ ਲੇਟ ਹੁੰਦੀਆਂ ਤਾਂ ਪੂਰੇ ਵਰਲਡ 'ਚ ਡੋਮੀਨੋ ਇਫੈਕਟ ਹੋ ਜਾਂਦਾ, ਇੱਥੋਂ ਲੇਟ, ਦੂਜਾ ਲੇਟ, ਫਿਰ ਤੀਜਾ ਪੁਆਇੰਟ ਤੇ ਲੇਟ, ਚੌਥਾ ਪੁਆਇੰਟ ਤੇ ਲੇਟ, ਪੂਰਾ ਪ੍ਰੋਸੈਸ ਇਦਾਂ ਚੱਲਦਾ, ਇਹ ਬੜਾ ਹੰਗਾਮਾ ਹੁੰਦਾ ਇਸ ਚੀਜ਼ ਦਾ ਵੀ। ਪਰ ਐਨੀਵੇਜ਼ 10 ਵਜੇ ਸੀ ਉਸ ਦਿਨ ਮੇਰੇ ਡਿਪਾਰਚਰ ਸੀਗੇ, ਮੇਰੇ 4-5 ਪਲੇਨ ਖੜੇ ਸੀਗੇ, ਤੇ ਵਿੱਚ 2 ਇੰਟਰਨੈਸ਼ਨਲ ਡਿਪਾਰਚਰ ਸੀਗੇ ਤੇ 3 ਯੂਨਾਈਟਡ ਦੇ ਸੀਗੀਆਂ। ਆਲ ਆਫ ਅ ਸਡਨ ਤੇ ਮੇਰਾ ਓਪਰੇਸ਼ਨ ਪੂਰੇ ਚੱਲ ਰਹੇ ਆ, ਗਰਾਊਂਡ 'ਚ ਡਰਾਈਵ ਕਰ ਰਹੇ ਹਾਂ ਅਸੀਂ, ਰਨਵੇਜ਼ ਤੇ ਲੱਗ ਸਕੇ, ਐਵਰੀਥਿੰਗ ਹਾਲਟ।
0: ਅੱਛਾ,
1: ਮੈਸੇਜਿਸ ਆਏ ਸਾਨੂੰ, ਜਿੰਨੇ ਪਲੇਨ ਸੀਗੇ, ਜਿੰਨੇ ਐਗਜ਼ਿਟ ਐਂਟਰੀਆਂ ਸੀਗੀਆਂ, ਚੈੱਕ ਇਨ ਵਗੈਰਾ ਚੱਲਦੀਆਂ ਸੀਗੀਆਂ, ਜੋਨ ਜੋ ਜਿੱਥੇ ਜਿੱਥੇ ਬੰਦਾ ਸੀ ਸਾਰਾ ਕੁਛ ਹਾਲਟ, ਸਾਰੇ ਜਣੇ ਉੱਥੇ ਰੋਕ ਲਏ ਉਹਨਾਂ ਨੇ, ਪਲੇਨ ਵੀ ਉੱਥੇ ਹੋ ਗਏ, ਬੰਦੇ ਵੀ ਉੱਥੇ ਰੋਕ ਲਏ, ਐਟ ਲੀਸਟ ਹਾਫ ਐਨ ਆਵਰ, ਇਸ ਤੋਂ ਜ਼ਿਆਦਾ ਨਹੀਂ ਉਹ ਪੁਸ਼ ਕਰ ਸਕੇ, ਤੇ ਉਦੋਂ ਦੇਖਣ ਵਾਲੇ ਸੀ, ਉਹਨਾਂ ਨੂੰ ਪਤਾ ਨੀ ਲੱਗ ਰਿਹਾ ਸੀ ਕਿੱਥੇ ਕੀ ਹੋ ਰਿਹਾ, ਗੈਸਿੰਗ ਗੇਮ ਚੱਲ ਰਹੀ ਆ, ਐਂਡ ਦੈਨ ਬੜੇ ਲੋਕੀ ਉਦੋਂ ਵਿੱਚ ਵਿਚਾਲੇ ਵੀ ਉੱਥੇ ਗੱਲਾਂ ਕਰਦੇ ਹੁੰਦੇ ਸੀ, ਕਮਿਊਨਿਟੀਆਂ ਦੇ ਨਾਮ ਆ ਜਾਂਦੇ ਫਿਰ ਅੱਗੇ ਤੋਂ ਅੱਗੇ, ਇਹਨਾਂ ਬੰਦਿਆਂ ਦੀ ਜੋਬਸ ਆ, ਕਮਿਊਨਿਟੀ ਦੇ ਬੰਦੇ ਇੱਥੇ ਜੋਬ ਕਰਦੇ ਆ, ਆਪਣੇ ਵੱਲ ਕਮਿਊਨਿਟੀ ਦਾ ਕਿਸੇ ਦਾ ਕੋਈ ਨਾਮ ਨਹੀਂ, ਬਟ ਕਿਸੇ ਨੂੰ ਜਿਹਨਾਂ ਨੂੰ ਕਹਿ ਰਹੇ ਸੀ ਉਹ, ਤੇ ਉਹ ਕੰਮ ਕਰਦੇ ਆ, ਇਹਨਾਂ ਦੀ ਜੋਬਸ ਆ, ਤੇ ਇਹਨਾਂ ਦਾ ਲੈਣਾ ਦੇਣਾ ਇਹੀ ਆ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੁਣ 3-4 ਸਾਲ ਹੋ ਗਏ ਤੇ ਹਜੇ ਵੀ ਬੰਦੇ ਲੱਭੇ ਜਾ ਰਹੇ ਆ, ਹਜੇ ਤੱਕ ਨਹੀਂ ਪਤਾ ਹੈਗਾ ਕਿ
0: ਦੇਖ ਲਓ ਹੈ
1: ਕੌਣ ਕਿੱਥੇ ਆ, ਕੌਣ ਕਿੱਥੇ ਨਹੀਂ ਹੋ ਚੱਲ ਰਿਹਾ। ਬਿਲਕੁਲ,
0: ਤੁਸੀਂ ਹਜੇ ਵੀ ਪੀਰ ਸਿੰਘ ਤੇ ਹੀ ਕੰਮ ਕਰਦੇ ਹੋ?
1: ਨਹੀਂ ਸਰ, ਉੱਥੇ ਐਟਲੀਸਟ ਸਾਲ ਹੋ ਗਿਆ ਤੇ ਛੱਡੇ ਨੂੰ ਮੈਨੂੰ ਕੰਮ।
0: ਨਹੀਂ ਕਾਫੀ ਯਾਰ, ਤੁਹਾਡਾ ਕਾਫੀ ਤੁਹਾਡਾ ਵੱਡਾ ਰੋਲ ਸੀਗਾ।
1: Yeah, ਉੱਥੇ ਸਰ ਬਹੁਤ ਹੈਕਟਿਕ ਹੋ ਜਾਂਦੀ ਹੈ ਜੋਬ, 300 ਪੀਪਲ ਟੀਮ, ਸਾਰੇ ਡਿਫਰੈਂਟ ਕਮਿਊਨਿਟੀਜ਼ ਦੇ ਹੁੰਦੇ ਆ, ਐਂਡ ਦੈਨ ਸਭ ਤੋਂ ਵੱਡਾ ਬਿਗੇਸਟ ਚੈਲੰਜ ਹੁੰਦਾ ਕਿ ਐਵਰੀਵਨ ਗੈਟ ਲਾਈਕ ਵਰਕ ਔਨ ਅ ਸੇਮ ਪੇਜ, ਸਾਰਿਆਂ ਨੂੰ ਐਜ਼ ਅ ਟੀਮ ਤੇ ਕੰਮ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਸੀ, ਅੰਡਰਸਟੈਂਡਿੰਗਸ ਡਿਫਰੈਂਟ, ਸਾਰਿਆਂ ਨੇ ਅੰਡਰਸਟੈਂਡ ਕਰਨ ਦਾ ਤਰੀਕਾ ਡਿਫਰੈਂਟ, ਕੰਮ ਕਰਨ ਦਾ ਤਰੀਕਾ ਡਿਫਰੈਂਟ, ਸਮਝਣ ਦਾ, ਬੋਲਣ ਦਾ, ਉਹ ਸਾਰਿਆਂ ਨੂੰ ਇੱਕ ਪੇਜ ਤੇ ਲਿਆ ਕੇ ਕੰਮ ਕਰਨਾ ਵਿਦ 300-400 ਪੀਪਲ ਥਰੂ ਆਊਟ ਦ ਡੇ, ਉਹ ਬਹੁਤ ਹੀ ਜ਼ਿਆਦਾ ਹੈਕਟਿਕ ਹੋ ਜਾਂਦਾ ਰਿਲਾਇ ਕਰਨਾ, ਤੇ ਸਭ ਤੋਂ ਜ਼ਿਆਦਾ ਇਹਦਾਂ ਦੀਆਂ ਜੋਬਸ ਫਾਸਟ ਟਰੈਕ ਜੋਬਸ 'ਚ ਕਮਿਊਨੀਕੇਸ਼ਨ ਹੀ ਹੁੰਦੀਆਂ ਤੁਹਾਡੀਆਂ, ਕਿਤੇ ਨਾ ਜਲਦੀ ਵਰਡ ਆਊਟ ਜਾਂਦਾ ਤੇ ਉਨੀ ਛੇਤੀ ਕੰਮ ਅੱਗੇ ਨੂੰ ਪਹੁੰਚਦਾ, ਨਹੀਂ ਤਾਂ ਫਿਨਿਸ਼ ਨਹੀਂ ਹੁੰਦੇ।
0: ਨਹੀਂ ਨਹੀਂ ਬਿਲਕੁਲ ਯਾਰ, ਇਟਸ ਅ ਬਿਗ ਜੋਬ। ਬਿਲਕੁਲ
1: ਜੀ ਜੀ ਜੀ,
0: ਚਲੋ ਸਰ, ਥੈਂਕ ਯੂ ਸੋ ਮਚ ਬ੍ਰਦਰ।
1: ਮੈਂ ਜਾਣਦਾ ਸੀ, ਮੈਨੂੰ ਦਿਮਾਗ 'ਚ ਆਇਆ।
0: ਨਹੀਂ ਨਹੀਂ, ਥੈਂਕ ਯੂ ਸਰ, ਸੋ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 9056733337 ਆਪਣਾ ਇੱਕ ਕੁਇਕ ਫੋਨ ਨੰਬਰ ਹੈ। ਸੋ ਦੋ ਚਾਰ ਮੈਸੇਜ ਤੁਹਾਡੇ ਲਈ ਤੇ ਤੁਹਾਡੀਆਂ ਕੁਝ ਕਾਲਾਂ ਜੇ ਪਹਿਲਾਂ ਰਹਿ ਗਈਆਂ ਹੁਣ ਕਰ ਸਕਦੇ ਹੋ, ਨੋ ਪ੍ਰੋਬਲਮ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ। ਲਖਬੀਰ ਸਿੰਘ MD ਬਾਈ ਜੀ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਲਖਬੀਰ ਬਾਈ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਹੁਤ ਯਾਰ ਇਨਸਾਨ ਅੱਛੇ ਨੇ ਤੇ ਕੰਮ ਵਧੀਆ ਕਰਦੇ ਨੇ, ਇਮਾਨਦਾਰ ਨੇ ਤੇ ਬੜੇ ਲੰਬੇ ਸਮੇਂ ਤੋਂ ਉੱਥੇ ਬੈਠੇ ਆ। ਹਾਰਡਵੁੱਡ ਜਾਇੰਟ, ਤੁਹਾਨੂੰ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਤਾਂ ਟੋਰਬਰਮ ਐਂਡ ਸਟੀਓਜ਼ ਹਾਰਡਵੁੱਡ ਜਾਇੰਟ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰਨਾ। ਹਾਰਡਵੁੱਡ ਜਾਇੰਟ। ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਇੱਕ ਵਾਰ ਤੁਸੀਂ ਪਹੁੰਚੋ, ਜ਼ਰਾ ਗਰੋਸਰੀ ਆਪਣੇ ਮਨਪਸੰਦ ਦੀ ਕਰੋ। ਖਾਣਾ ਪੀਣਾ ਖਾਣਾ ਤਾਂ ਕਹਿੰਦੇ ਹੋ, ਨਵੀਂ ਯਾਰ ਕਿੱਥੇ ਜਾਈਏ, ਕੋਈ ਦੱਸੋ ਜੇ ਲੇਟ ਤਾਂ ਖੁੱਲ੍ਹੇ ਹੋਣ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ। ਸਬਜ਼ੀ ਮਾਰਕੀਟ 1650 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦਾ ਕੋਰਨਰ ਪੈਂਦਾ। ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰੋ, ਇੱਕ ਪਾਓ ਭਾਜੀ ਲਓ ਦੂਜੀ ਫਰੀ, ਇੱਕ ਗੰਨੇ ਦਾ ਰਸ ਲਓ ਦੂਜਾ ਫਰੀ, ਅਤੇ ਇੱਕ ਤੁਸੀਂ ਆਪਣਾ ਇੱਕ ਪਾਉਣ ਜਲੇਬੀ ਲਓ, ਦੂਜਾ ਪਾਉਣ ਜਲੇਬੀ ਦਾ ਵੀ ਤੁਹਾਨੂੰ ਫਰੀ ਦੇ ਰਹੇ ਨੇ। ਸੋ ਵਿਜ਼ਿਟ ਕਰ ਲਓ ਤੁਸੀਂ, ਤੇ ਤੁਹਾਡੇ ਲਈ ਹਾਜ਼ਰ ਹੈ ਸਬਜ਼ੀ ਮਾਰਕੀਟ ਵਿਲੀਅਮਸ ਐਂਡ ਟੋਰਬਰਮ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਜੇ ਤੁਸੀਂ ਕਿਚਨ ਤਿਆਰ ਕਰਾਉਣੀ ਹੈ ਤਾਂ ਉਹਦੇ ਲਈ ਵੀ ਇੱਕ ਨੰਬਰ ਦਿੰਦੇ, ਬੜਾ ਵਧੀਆ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਵੈਰੀ ਗੁੱਡ। 9181 ਹਾਂਜੀ
6: ਜੀ, ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਬਸ ਠੀਕ ਹੈ, ਬਸ ਮੈਂ ਤਾਂ ਸਵੇਰ ਵਾਲੇ ਪ੍ਰੋਗਰਾਮ ਵੀ ਸੁਣਦਾ ਹੁਣ ਵੀ, ਮੈਂ ਕਿਹਾ ਵੀ ਮੈਂ ਤਾਂ ਉਹਦੇ ਵਿੱਚ ਹੀ ਕੁਛ ਬੋਲਣਾ ਹੀ, ਇਸ ਕਰਕੇ ਮੈਂ ਸਵੇਰ ਦਾ ਫੋਨ ਨਹੀਂ।
0: ਉਹਦੇ ਬਾਰੇ ਬੋਲਣਾ ਨੀ ਕਿਉਂ?
6: ਉਹ ਯਾਰ ਉਹਦੇ ਬਾਰੇ ਮੇਰੀ ਤਾਂ ਨਾ ਹੀ ਆ ਨਾ, ਫੁੱਟ ਨਾ ਪਾਵੇ ਉਸ ਤੇ, ਕਦੀ ਲਾਈਕ ਨੀ ਕਰਦੇ।
0: ਠੀਕ ਹੈ,
6: ਤੇ ਮੈਂ ਤਾਂ ਕੱਲ ਵੀ ਫੋਨ ਕਰਦਾ ਸੀ ਟੀਚਰ ਦੇ, ਤੇ ਮੈਂ ਕਿਹਾ ਟੀਚਰ ਨੂੰ ਮੁਬਾਰਕਾਂ ਸੀ, ਉਹਨਾਂ ਵਾਸਤੇ ਗਾਣਾ ਲੱਭਿਆ ਸੀ। ਮੈਂ ਕਿਹਾ ਜੇ ਲਾ ਦਿਓ, ਨਹੀਂ ਤਾਂ ਫਿਰ ਲਾ ਲਾਂਗੇ।
0: ਟੀਚਰਾਂ ਲਈ ਕਿਹੜਾ ਗਾਣਾ ਸੀ?
6: ਉਹ ਕਿਹੜਾ ਸੀ? ਕਹਿੰਦੇ ਸੀ ਊੜਾ ਏੜੀ ਸੱਸਾ ਲਈ, ਮੈਨੂੰ ਇੱਕ ਵਾਰੀ ਸਕੂਲ ਜਾਣ ਦੇ, ਨਰਿੰਦਰ ਬੀਬਾ ਲਗਾਇਆ।
0: ਊੜਾ ਆੜਾ ਈੜੀ ਸੱਸਾ, ਮੈਨੂੰ ਇੱਕ ਵਾਰੀ ਸਕੂਲੇ ਜਾਣ ਦੇ।
6: ਆਹੋ, ਕਹਿੰਦਾ ਆੜ, ਪਤਾ ਨੀ ਪੂਰਾ ਯਾਦ ਨੀ ਆ ਰਿਹਾ, ਪੂਰਾ ਯਾਦ ਨੀ ਆ। ਊੜਾ ਰਾੜਾ ਈੜੀ ਸੱਸਾ, ਸਕੂਲੇ ਜਾ ਕੇ ਕੀ ਕਰਨਾ, ਘਰ ਨੂੰ ਜਾ ਨੀ ਪਤਾ, ਏਦਾਂ ਕੁਛ ਗਾਣਾ।
0: ਤੁਸੀਂ ਯਾਰ ਪਤਾ ਨੀ ਕਿੱਦਾਂ ਦੇ ਵੱਖਰੇ ਵੱਖਰੇ ਗਾਣੇ ਲੱਭ ਕੇ ਲੈ ਕੇ ਆਉਂਦੇ ਹੋ। ਹੈ
6: ਪੁਰਾਣਾ ਗੀਤ ਆ, ਬਹੁਤ ਜ਼ਿਆਦਾ ਨਰਿੰਦਰ ਬੀਬੇ ਦਾ ਗਾਣਾ ਆ। ਜਦੋਂ ਆਪਣੇ ਸਕੂਲ ਨੀ ਜਾਣ ਦਿੰਦੇ ਸੀ ਕੁੜੀਆਂ ਨੂੰ ਨਾ, ਉਦੋਂ ਦਾ ਗਾਣਾ ਇਹ ਬਣਿਆ।
0: ਅੱਛਾ, ਕਿਆ ਬਾਤ ਹੈ, ਬੜਾ ਯੂਨੀਕ ਜਿਹਾ ਗੀਤ ਹੈ, ਇਹੀ ਹੈ ਨਾ।
6: ਹਾਂਜੀ ਬਸ ਆਹੀ ਹੈ।
0: ਚਲੋ ਸੁਣ ਲਓ ਫਿਰ, ਲਾਉਣੇ ਇਹ ਪੂਰਾ ਗੀਤਾ ਲਓ।

0: ਕਿਸੇ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-825-8000, 905-825-8000 ਤੇ ਕਾਲ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: What is the reason?
2: This is the effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਓ ਵਾਹ, ਵੀ ਵਾਹ, ਵੈਰੀ ਗੁੱਡ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਨੰਬਰ ਹੈ 905-673-3337 ਆਪਣਾ ਤੇ ਓਕੇ। ਇੱਕ ਨਾ ਤੁਹਾਨੂੰ ਮੈਂ ਨੰਬਰ ਦੇਣਾ ਜਗ ਦੇ ਪੈਰਾਲੀਗਲ ਵਾਲਿਆਂ ਦਾ। ਤੁਸੀਂ ਕੋਈ BLS ਦਾ ਕੰਮ ਕਰਾਉਣਾ, ਕੋਈ ਸਰਟੀਫਾਈਡ ਟਰੂ ਕਾਪੀਜ਼ ਚਾਹੀਦੀਆਂ ਨੇ, ਕੋਈ ਪਾਵਰ ਆਫ ਅਟਰਨੀ ਭੇਜਣੀ ਹੈ ਇੰਡੀਆ ਨੂੰ, ਕੋਈ ਐਫੀਡੇਵਿਟ ਚਾਹੀਦਾ, ਕੋਈ ਵੀ BLS ਦੇ ਨਾਲ ਜੁੜਿਆ ਹੋਇਆ ਕੰਮ, ਤਾਂ ਰਮਨਦੀਪ ਜਗ ਦੇ 6478085859 ਰਮਨਦੀਪ ਜਗ ਦੇ। ਜਾਂ ਕੋਈ ਟ੍ਰੈਫਿਕ ਟਿਕਟ ਮਿਲ ਗਈ ਉਹ ਫਾਈਟ ਕਰਨੀ ਹੈ, ਕੋਈ ਲੈਂਡਲੋਰਡ ਟੈਨੈਂਟ ਦੀ ਗੱਲਬਾਤ ਹੈ ਤਾਂ ਰਮਨਦੀਪ ਜਗ ਦੇ 6478085859 6478085859 ਰਮਨਦੀਪ ਜਗਦੇ ਨੂੰ ਕਾਲ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਦ ਵਨ ਐਂਡ ਓਨਲੀ ਮਿਸਟਰ ਸੁਖ ਜੀ ਫਰੋਮ ਗ੍ਰੈਂਡ ਹੋਮ ਫਰਨੀਚਰ ਜੀ। ਬਾਜੀ ਵੈਲਕਮ ਹੈ।
7: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ। ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਸੋ ਗੈਟ ਰੈਡੀ ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ ਚਾਰੋ ਦਿਨ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਭਾਈ 2-3 ਦਿਨ ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ। ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਆਵਾਂਗੇ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੇ ਉੱਪਰ, ਲੌਂਗ ਵੀਕਐਂਡ ਦੇ ਉੱਪਰ ਤੁਹਾਨੂੰ ਜਿਹੜੇ ਤੋਹਫੇ ਮਿਲਣਗੇ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 94 ਵਾਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਹੜੇ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਹਾਰਡ ਫੋਮ ਵਾਲਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 500-600 ਡਾਲਰ ਦਾ ਲੈਂਦੇ ਆਏ ਹੋ, ਸਿਰਫ 199 ਦਾ ਮਿਲੂਗਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਬਾਜੀ।
4: ਕੀ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਲਈ ਤੁਸੀਂ ਹੋ ਜਾਓ ਫਿਰ ਕੈਂਪ। ਇੱਕ ਨਾ ਤੁਹਾਨੂੰ ਦੱਸ ਦਈਏ, ਸਾਡਾ ਇੰਸਟਾਗ੍ਰਾਮ ਪੇਜ ਹੈ, ਉਹਨੂੰ ਤੁਸੀਂ ਜ਼ਰੂਰ ਫੋਲੋ ਕਰੋ। ਕੋਈ ਵੀ ਨੰਬਰ ਚਾਹੀਦੇ, ਹੁਣ ਬੜੇ ਨੰਬਰ ਅਸੀਂ ਬੋਲਦੇ ਹਾਂ, ਤਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ, PUNJABILEHRAN ਆਪਣਾ ਪੇਜ ਹੈ, ਤੁਸੀਂ ਸਾਰੇ ਜਾਣਦੇ ਹੋ। ਬਟ ਕੋਈ ਵੀ ਨੰਬਰ ਨੰਬਰ ਚਾਹੀਦੇ ਕਿਸੇ ਵੀ ਕਿਸਮ ਦੇ ਉੱਤੇ ਮੈਸੇਜ ਕਰ ਦਿਉ, ਤੁਹਾਨੂੰ ਭੇਜ ਦਿਆ ਕਰਾਂਗੇ। ਪ੍ਰਦੀਪ ਭਾਅ ਜੀ ਜੋ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਰਿਪੇਅਰ ਕਰਦੇ ਆ, ਉਹਨਾਂ ਦਾ ਨੰਬਰ ਹੈ 6476223203। ਪ੍ਰਦੀਪ ਜੀ ਦਾ, ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਨਹੀਂ ਘੱਟ ਰਹੀ, ਟੈਨਸ਼ਨ ਨਾ ਲਓ ਯਾਰ। ਮੈਂ ਤੁਹਾਨੂੰ ਨੰਬਰ ਦਿੰਦਾ ਸਾਡੇ ਮਨਪ੍ਰੀਤ ਢੀਂਡਸਾ ਹੋਣਾ ਦਾ, ਸਾਡੇ ਮੈਂ ਕਹਿੰਦਾ ਕਿ ਪਤਾ ਨਹੀਂ ਕਿੰਨੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ। ਮਨਪ੍ਰੀਤ ਢੀਂਡਸਾ, ਮਨਪ੍ਰੀਤ ਢੀਂਡਸਾ ਨੂੰ ਤੁਸੀਂ ਜ਼ਰੂਰ ਫੋਨ ਕਰੋ, ਅਤੇ ਮਨਪ੍ਰੀਤ ਢੀਂਡਸਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਨ। 416-500-1818, 416-500-1818, 416-500-1818। ਜਿਵੇਂ ਕਿ ਸਭ ਨੂੰ ਪਤਾ ਫਿਲਮ ਆ ਰਹੀ ਹੈ ਬਈ, ਬਹੁਤ ਹੀ ਕਮਾਲ ਦੀ, ਇਹ ਦਿਨ ਨਹੀਂ, ਇਹ ਦਿਨ ਰੋਜ਼ ਨਹੀਂ ਆਉਣੇ। ਸੋ ਇਹ ਦਿਨ ਰੋਜ਼ ਨਹੀਂ ਆਉਣੇ, ਹਰਭਜਨ ਮਾਨ ਜੀ ਦੀ ਫਿਲਮ ਹੈ ਜਿਸ ਵਿੱਚ ਡੇਬਿਊ ਕਰ ਰਿਹਾ ਹਰਭਜਨ ਮਾਨ ਜੀ ਦਾ ਬੇਟਾ ਅਵਕਾਸ਼ ਮਾਨ। ਸੋ ਫਿਲਮ ਦੇਖਣ ਲਈ ਹੋ ਜਾਓ ਬਈ ਰੈਡੀ, ਬੜੀ ਸੋਹਣੀ ਬੜੀ ਮੂਵੀ ਹੈ, ਅਤੇ ਇਹ ਦਿਨ ਰੋਜ਼ ਨਹੀਂ ਆਉਣੇ ਤੁਹਾਡੇ ਲਈ। ਥੀਏਟਰ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਇਸ ਆਉਣ ਵਾਲੇ ਫਰਾਈਡੇ ਨੂੰ 9 ਤਰੀਕ ਨੂੰ, ਅਤੇ ਤੁਸੀਂ ਜ਼ਰੂਰ ਸਭ ਨੇ ਪਹੁੰਚਣਾ। ਬੜੀ ਵੱਡੀ ਅਤੇ ਕਮਾਲ ਦੀ ਸਟਾਰਕਾਸਟ ਹੈ, ਹਰਭਜਨ ਮਾਨ ਜੀ, ਉਹਨਾਂ ਦੇ ਬੇਟੇ ਅਵਕਾਸ਼ ਮਾਨ, ਨਾਲ ਹੀਰਾ ਚੁਰਾ, ਨਾਲ ਅਰੁਣਾ ਬੈਨੀਵਾਲ ਲੜਕੀ ਹੈ ਇੱਕ, ਨਾਲ ਤੂਤਾ ਜੋ ਯਾਰ ਬੜਾ, ਮੈਂ ਕਹਿੰਦਾ ਕਿ ਕਾਮੇਡੀ ਦੁਨੀਆ 'ਚ ਬੜਾ ਕਮਾਲ ਦਾ ਆਰਟਿਸਟ ਹੈ, ਅਤੇ ਨਿਰਮਲ ਰਿਸ਼ੀ ਜੀ ਵੀ ਇਸ ਫਿਲਮ ਦੇ ਵਿੱਚ ਨੇ। ਸੋ ਜ਼ਰੂਰ ਤੁਸੀਂ ਸਭ ਨੇ ਫਿਲਮ ਦੇਖਣ ਦੇ ਲਈ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ, ਅਤੇ ਫਿਲਮ ਤੁਹਾਡੇ ਲਈ ਬਸ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ 9 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੇਟ ਰੈਡੀ ਬ੍ਰੈਂਪਟਨ ਕ੍ਰੈਮੇਟੋਰੀਅਮ, ਅੱਜ ਕੱਲ੍ਹ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ, ਤੁਹਾਨੂੰ ਬੜਾ ਬੈਨੀਫਿਟ ਹੈ। ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਯਾਦ ਰੱਖੋ, 9054582222, 9054582222। ਸੋ ਤੁਹਾਡੇ ਲਈ ਗੀਤ ਲਾਉਂਦੇ ਹਾਂ, ਅਤੇ ਉਸ ਤੋਂ ਪਹਿਲਾਂ ਸਕਾਈ ਹਾਲ ਐਕਸਪ੍ਰੈਸ। ਸਾਡੇ ਜਿੰਨੇ ਮਿੱਤਰ ਸੱਜਣ ਨੇ, ਤੁਸੀਂ ਜੋਬ ਲੱਭ ਰਹੇ ਹੋ, ਸਕਾਈ ਹਾਲ ਐਕਸਪ੍ਰੈਸ ਨੂੰ ਕਾਲ ਕਰੋ। ਇਹਨਾਂ ਨੂੰ AZ ਡਰਾਈਵਰ ਚਾਹੀਦੇ US ਲਈ, ਅਤੇ ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਡਿੱਗਣਗੇ ਆ ਕੇ। ਹੋਰ ਕੀ ਚਾਹੀਦਾ ਯਾਰ, ਪੈਸਾ ਡਿੱਗਣਾ ਚਾਹੀਦਾ ਕਿ ਨਹੀਂ? ਅੱਜ ਕੱਲ੍ਹ ਦੀ ਦੁਨੀਆ 'ਚ ਤਾਂ ਪੈਸਾ ਹੀ ਪੈਸਾ ਹੈ। ਸੋ ਵਧੀਆ ਡਾਲਰ ਕਮਾਓ, ਸਕਾਈ ਹਾਲ ਐਕਸਪ੍ਰੈਸ। ਇਹਨਾਂ ਦੀ ਯਾਰਡ ਹੈ ਸਟੀਲਸ ਅਤੇ ਆਪਣੇ ਵਿੰਸਟਨ ਚਰਚਲ 'ਤੇ। ਵਧੀਆ ਪੇ ਹੈ, ਟੋਪ ਦੀ ਕੰਪਨੀ ਹੈ, 1 ਸਾਲ ਦਾ ਐਕਸਪੀਰੀਅੰਸ ਤੁਹਾਡਾ ਜ਼ਰੂਰ ਚਾਹੀਦਾ। ਈਸਟ ਕੋਸਟ ਦੇ ਰਨ ਨੇ, ਡਰਾਈਵ ਵੈਨ ਦਾ ਕੰਮ ਹੈ, ਡੈਡੀਕੇਟਡ ਕੰਮ ਹੈ, 12 ਟ੍ਰਿਪਸ ਪਰ ਮੰਥ ਲੱਗਣਗੀਆਂ। 807-355-9992 807-355-9992 807-355-9992। ਸੋ ਗੀਤ ਲਾਉਂਦੇ ਤੁਹਾਡੇ ਲਈ, ਬਹੁਤ ਹੀ ਸ਼ਾਨਦਾਰ ਯਾਰ, ਮੇਰਾ ਬੜਾ ਅੱਜ ਕੱਲ੍ਹ ਯਾਰ ਪਸੰਦੀਦਾ ਆਰਟਿਸਟ ਹੈ ਦੁੱਲਾ, ਮੈਂ ਤਾਂ ਗੀਤ ਲਾਉਂਦਾ ਰਹਿੰਦਾ ਤੁਹਾਡੇ ਲਈ। ਸੋ ਜ਼ਰੂਰ ਇਹ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ ਗੇਟ ਰੈਡੀ, ਐਂਡ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਸੁਣਦੇ ਹਾਂ 2 ਕੁ ਬੋਲ ਅਤੇ ਫਿਰ ਵਾਪਸ

0: ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ ਸਟੂਡੀਓ ਦੀ ਘੜੀ ਦੇ ਮੁਤਾਬਕ 8:28 ਹੋ ਚੁੱਕੇ ਨੇ, ਥੋੜ੍ਹਾ ਸਾਡਾ ਸਾਥ ਹੁਣ ਤੱਕ 8:45 ਤੱਕ ਬਣਿਆ, ਉਸ ਤੋਂ ਬਾਅਦ ਪੰਜਾਬ ਜੁੜਾਂਗੇ ਖਬਰਾਂ ਦੇ ਨਾਲ, ਦੇਸ਼ ਦੁਨੀਆਂ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜਗਜੀਤ ਬੋਗਨ ਜੀ, ਕਮਰਸ਼ੀਅਲ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਦੇ ਹਾਂ। ਜਗਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਕਿਹੜੇ ਫੈਕਟਰ ਸਾਨੂੰ ਜ਼ਿਆਦਾ ਧਿਆਨ ਵਿੱਚ ਰੱਖਣੇ? ਅਸੀਂ ਮੋਸਟਲੀ ਪ੍ਰਾਈਸ ਪੁਆਇੰਟ ਹੀ ਸਾਡੇ ਹਮੇਸ਼ਾ ਧਿਆਨ ਦੇ ਵਿੱਚ ਹੁੰਦਾ ਆ ਕਿ ਪ੍ਰਾਈਸ ਸਾਡਾ ਨਾ ਜ਼ਿਆਦਾ ਹੋਵੇ, ਕਿ ਸਾਨੂੰ ਹੋਰ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਜਿਹੜੀਆਂ ਇਸ ਕਮਰਸ਼ੀਅਲ ਇੰਸ਼ੋਰੈਂਸ ਨੂੰ ਪ੍ਰੋਟੈਕਟ ਕਰਦੀਆਂ, ਉਹ ਵੀ ਸਾਨੂੰ ਉਹਨਾਂ 'ਤੇ ਵੀ ਫੋਕਸ ਰੱਖਣਾ ਚਾਹੀਦਾ?
1: ਬਿਲਕੁਲ ਜੀ, ਤੁਹਾਡਾ ਨਾ ਬਹੁਤ ਹੀ ਜ਼ਿਆਦਾ ਵੈਲਿਡ ਕੁਐਸਚਨ ਅਤੇ ਬੜਾ ਕਾਮਨ ਕੁਐਸਚਨ ਆ ਜੀ। ਐਜ਼ ਏ ਕੰਜ਼ਿਊਮਰ ਜਦੋਂ ਮੈਂ ਵੀ ਕਈ ਵਾਰੀ ਚੀਜ਼ ਲੈਣ ਜਾਂਦਾ ਜੀ, ਆਪਾਂ ਕਈ ਵਾਰੀ ਨਾ ਪ੍ਰਾਈਸ ਨੂੰ ਫੋਕਸ ਕਰ ਲੈਂਦੇ ਹਾਂ, ਪਰ ਜਿਹੜੀ ਇੰਸ਼ੋਰੈਂਸ ਇੱਕ ਇਹੋ ਜਿਹੀ ਚੀਜ਼ ਹੈ ਜੀ ਵੀ ਇਹ ਟੈਂਜੀਬਲ ਨਹੀਂ ਹੈਗੀ। ਸੋ ਮੀਨਸ ਇਹ ਜਦੋਂ ਆਪਣਾ ਕਲੇਮ ਆਉਣਾ ਵਾ ਜੀ, ਆਪਾਂ ਨੂੰ ਉਦੋਂ ਕਈ ਵਾਰੀ ਸਮ ਟਾਈਮ ਪਤਾ ਲੱਗਦਾ ਵਾ ਵੀ ਇਹਦੇ ਵਿੱਚ ਕਿਹੜੀਆਂ ਕਵਰੇਜਸ ਹੈਗੀਆਂ ਸੀ, ਕਿਹੜੀਆਂ ਨਹੀਂ ਸੀਗੀਆਂ। ਐਂਡ ਜੇ ਨਾ ਮੈਂ ਕਮਰਸ਼ੀਅਲ ਪ੍ਰੋਪਰਟੀ ਦੀ ਗੱਲ ਕਰਾਂ ਜੀ ਸਪੈਸ਼ਲੀ, ਜੇ ਭਾਜੀ ਮੈਂ ਜੇ 10 ਪਾਲਿਸੀਆਂ ਰਿਵਿਊ ਕਰਦਾ ਜੀ, ਉਹਦੇ ਵਿੱਚੋਂ 8 ਪਾਲਿਸੀਆਂ ਅੰਡਰ ਇਨਸ਼ੋਰਡ ਹੁੰਦੀਆਂ ਨੇ ਜੀ। ਇਹਦਾ ਮਤਲਬ ਕੀ ਹੈ, ਮੈਂ ਥੋੜ੍ਹਾ ਡਿਟੇਲ ਦੱਸ ਦਿੰਦਾ। ਅੰਡਰ ਇਨਸ਼ੋਰਡ ਦਾ ਮਤਲਬ ਕੀ ਹੈ, ਫੋਰ ਐਗਜ਼ਾਮਪਲ ਕਿਸੇ ਆਪਣੇ ਭੈਣ ਭਾਈ ਸੱਜਣ ਮਿੱਤਰ ਨੇ ਬਿਜ਼ਨਸ ਸ਼ੁਰੂ ਕੀਤਾ ਜੀ ਅੱਜ ਤੋਂ 7 ਸਾਲ ਪਹਿਲਾਂ, ਜਿੱਦਾਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਜੀ ਉਸ ਸਾਲ ਤੁਹਾਡੀ ਇਨਕਮ ਬਣੀ ਜੀ $1,00,000, ਐਂਡ 10 ਸਾਲਾਂ ਦੇ ਵਿੱਚ ਤੁਹਾਡੀ ਉਹ ਇਨਕਮ ਹੋ ਗਈ ਜੀ $1,000,000 ਦੀ। ਤੁਹਾਡੀ ਕੋਈ ਇਨਵੈਂਟੋਰੀ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਸੀ ਜੀ $20,000 ਦੀ, ਅੱਜ ਤੁਹਾਡੀ ਇਨਵੈਂਟੋਰੀ ਹੋ ਗਈ ਜੀ $500,000 ਦੀ। ਜਿੱਦਾਂ ਤੁਸੀਂ ਫੋਰ ਐਗਜ਼ਾਮਪਲ ਰੈਸਟੋਰੈਂਟ ਦਾ ਬਿਜ਼ਨਸ ਸ਼ੁਰੂ ਕੀਤਾ ਜੀ, ਤੁਸੀਂ ਬੇਸਿਕ ਤੋਂ ਸ਼ੁਰੂ ਕੀਤਾ, ਬਾਅਦ ਰੈਨੋਵੇਟ ਵੀ ਕਰ ਲਿਆ, ਪਰ ਮੋਸਟ ਆਫ ਦਾ ਟਾਈਮ ਜਿਹੜੀਆਂ ਪਾਲਿਸੀਜ਼ ਨੇ ਨਾ ਜੀ ਉਹ ਅਪਡੇਟ ਨਹੀਂ ਹੁੰਦੀਆਂ, ਤੁਹਾਡਾ ਰੈਵਨਿਊ ਅਪਡੇਟ ਨਹੀਂ ਹੁੰਦਾ, ਤੁਹਾਡਾ ਸਟਾਕ ਅਪਡੇਟ ਨਹੀਂ ਹੁੰਦਾ। ਇੱਕ ਹੋਰ ਮੈਂ ਬੜੀ ਇੰਪੋਰਟੈਂਟ ਚੀਜ਼ ਦੱਸਦਾ, ਤੁਹਾਡੇ ਆਪਰੇਸ਼ਨਸ ਨੇ ਤੁਸੀਂ ਪਹਿਲਾਂ ਵਿਦ ਇਨ ਕੈਨੇਡਾ ਸੀਗੇ, ਹੁਣ ਨਾਲ ਤੁਸੀਂ USA ਐਡ ਕਰ ਲਿਆ, ਜਾਂ ਤੁਸੀਂ ਇੰਡੀਆ ਜਾਂ ਚਾਈਨਾ ਤੋਂ ਚੀਜ਼ਾਂ ਐਕਸਪੋਰਟ ਕਰਨੀਆਂ ਸ਼ੁਰੂ ਕਰਤੀਆਂ, ਪਰ ਨਾ ਤਾਂ ਕਈ ਵਾਰੀ ਬਿਜ਼ਨਸਮੈਨ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਜੀ ਸਮ ਟਾਈਮ ਆਪਣੀ ਪਾਲਿਸੀ ਰਿਵਿਊ ਕਰਨ ਦਾ, ਐਂਡ ਬ੍ਰੋਕਰ ਸਮ ਟਾਈਮ ਨਹੀਂ ਪਾਲਿਸੀ ਰਿਵਿਊ ਕਰਦੇ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੀ ਪਾਲਿਸੀ ਦੇ ਉੱਪਰ ਬੜੀ ਕਲੀਅਰਲੀ ਲਿਖੀਆਂ ਹੁੰਦੀਆਂ ਨੇ ਵੀ ਤੁਹਾਡਾ ਕਿੰਨਾ ਰੈਵਨਿਊ ਤੁਸੀਂ ਦੱਸ ਰਹੇ ਹੋ, ਤੁਹਾਡਾ ਕਿੰਨੇ ਦੇ ਕੰਟੈਂਟ ਨੇ, ਤੁਸੀਂ ਕਿਹੜਾ ਬਿਜ਼ਨਸ ਡਿਸਕਲੋਜ਼ ਕੀਤਾ ਹੋਇਆ ਵਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆਪਣੀ ਪਾਲਿਸੀ ਰਿਵਿਊ ਕਰ ਲਿਆ ਕਰੋ ਜੀ। ਸਪੈਸ਼ਲੀ ਜਿਹੜੇ ਲਿਸਨਰ ਆਪਣਾ ਪ੍ਰੋਗਰਾਮ ਸੁਣਦੇ ਆ, ਇਹਨਾਂ ਨੇ ਪਿਛਲੇ 5 ਸਾਲ ਦੇ ਵਿੱਚ ਜਿਹਨਾਂ ਨੇ ਕੋਈ ਈਵਨ ਕਿ ਇਸ ਤੋਂ ਪਹਿਲਾਂ ਵੀ ਜੇ ਕੋਈ ਚੇਂਜਸ ਕੀਤੀਆਂ ਨੇ, ਉਹ ਚੇਂਜਸ ਜਿਹੜੀਆਂ ਉਹਨਾਂ ਦੀ ਪਾਲਿਸੀ 'ਤੇ ਇਫੈਕਟ ਨਹੀਂ ਹੋਈਆਂ, ਉਹ ਤਾਂ ਡੈਫੀਨੇਟਲੀ ਮੈਨੂੰ ਕਾਲ ਕਰ ਲੈਣ। ਮੈਂ ਤੁਹਾਨੂੰ ਜੀ ਪੰਜਾਬੀ ਲਹਿਰਾਂ ਦੇ ਇੱਕ ਦੋ ਜਿਹੜੇ ਲਿਸਨਰਸ ਨੇ, ਉਹਨਾਂ ਦੀਆਂ ਮੈਂ ਪਾਲਿਸੀਆਂ 'ਤੇ ਕੰਮ ਕਰ ਰਹੇ ਜੀ, ਆਲਮੋਸਟ ਉਹਨਾਂ ਦੀਆਂ ਪ੍ਰਾਈਸਿੰਗ ਵਗੈਰਾ ਤਾਂ ਕਲਾਇੰਟਸ ਨੂੰ ਪਸੰਦ ਹੀ ਨੇ, ਉਹਨਾਂ ਦੇ ਵਿੱਚ ਜੀ ਇੱਕ ਤਾਂ ਉਹਨਾਂ ਦੀਆਂ ਮੈਂ ਕਵਰੇਜ ਅਪਡੇਟ ਕੀਤੀਆਂ ਨੇ, ਇੱਕ ਤਾਂ ਪਲਾਜ਼ੇ ਦੇ ਓਨਰ ਸੀਗੇ ਜੀ, ਉਹਨਾਂ ਨੂੰ ਉਹ ਹੀ ਵਾਜ਼ ਉਹਨਾਂ ਦੀ ਜੀ ਪਾਲਿਸੀ ਅੰਡਰ ਇਨਸ਼ੋਰਡ ਸੀਗੀ ਬਾਏ $1,000,000, ਇੱਕ ਤਾਂ ਮੈਂ $1,000,000 ਦੀ ਕਵਰੇਜ ਐਡ ਕਰ ਦਿੱਤੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਐਂਡ ਉਹਨਾਂ ਦੀ ਪ੍ਰਾਈਸ ਦੇ ਵਿੱਚ ਵੀ ਅਰਾਊਂਡ $1,500-$2,000 ਜਿਹੜੀ ਇਹਨਾਂ ਨੂੰ ਜਿਹੜੀ ਆ ਉਹ ਬੈਨੀਫਿਟ ਹੋ ਗਿਆ ਜੀ। ਸੋ ਜੇ ਤੁਸੀਂ ਕਿਸੇ ਵੀ ਤਰੀਕੇ ਦਾ ਆਪਣਾ ਬਿਲਡਿੰਗ ਓਨ ਕਰਦੇ ਆ, ਕੋਈ ਪਲਾਜ਼ਾ ਓਨ ਕਰਦੇ ਆ, ਕੋਈ ਕੌਂਡੋਮੀਨੀਅਮ ਆ, ਜਾਂ ਕੋਈ ਤੁਸੀਂ ਰੀਟੇਲ ਜਾਂ ਹੋਲਸੇਲ ਦਾ ਬਿਜ਼ਨਸ ਆ, ਜਾਂ ਕੋਈ ਆਨਲਾਈਨ ਬਿਜ਼ਨਸ ਆ, ਸਾਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਆ ਕਰੋ ਜੀ। ਤੁਹਾਡੇ ਨਾਲ 40-45 ਮਿੰਟ ਨਹੀਂ ਸਾਨੂੰ ਚਾਹੀਦੇ ਸੀ, ਗਿਣਤੀ ਮਿੰਟ ਦੇ ਤੁਹਾਡੇ ਨਾਲ ਕੁਐਸਚਨ ਪੁੱਛਣੇ ਜੀ। AI ਦਾ ਜ਼ਮਾਨਾ ਜੀ, 2-4 ਚੀਜ਼ਾਂ ਤੁਹਾਨੂੰ ਪੁੱਛ ਕੇ, ਸਾਡੇ ਕੋਲ ਸਿਸਟਮ ਇੰਨੇ ਐਡਵਾਂਸ ਨੇ ਜੀ, ਤੁਹਾਨੂੰ ਸਾਰੀਆਂ ਕੰਪਨੀਆਂ ਕੋਲੋਂ ਪ੍ਰਾਈਸ ਕੈਲਕੂਲੇਟ ਕਰਕੇ ਤਾਂ ਜਿਹੜੀ ਆਪਾਂ ਜਿਹੜੀ ਕੋਟ ਪ੍ਰੋਵਾਈਡ ਕਰ ਦਿੰਦੇ ਆ ਜੀ। ਦੂਸਰੀ ਗੱਲ ਮੈਂ ਐਡ ਕਰਨੀ ਚਾਹੁੰਦਾ ਜੀ, ਤੁਹਾਡੀ ਕਮਰਸ਼ੀਅਲ ਆਟੋ ਸਾਈਡ 'ਤੇ ਮੋਸਟਲੀ ਮੈਂ ਕੀ ਦੇਖਿਆ ਜੀ ਵੀ ਕਸਟਮਰ ਨੂੰ ਇਹ ਲੱਗਦਾ ਵੀ ਜੇ ਮੈਂ ਗੱਡੀ ਦੀ ਇੰਸ਼ੋਰੈਂਸ ਕਰਾ ਲਈ, ਸ਼ਾਇਦ ਮੇਰੇ ਟੂਲਸ ਉਹਦੇ ਵਿੱਚ ਹੀ ਕਵਰ ਨੇ, ਜਾਂ ਮੇਰਾ ਮੇਰੀ ਜਿਹੜੀ ਜਿਹੜੀ ਮੈਂ ਜਿਹੜੀਆਂ ਸਪਲਾਈਜ ਨੇ, ਫੋਰ ਐਗਜ਼ਾਮਪਲ ਕੋਈ HVAC ਕੰਟਰੈਕਟਰ ਆ, ਉਹਨਾਂ ਨੇ ਆਪਣੇ ਜੀ ਉਹਨਾਂ ਨੇ ਫਰਨਸ ਇੰਸਟਾਲ ਕਰਨੀਆਂ ਨੇ ਜਾਂ AC ਇੰਸਟਾਲ ਕਰਨੇ ਨੇ, ਜਿਹੜੀ ਤੁਹਾਡੀ ਆਟੋ ਇੰਸ਼ੋਰੈਂਸ ਪਾਲਿਸੀ ਆ ਤੁਹਾਡੇ ਇਕੱਲੇ ਵਹੀਕਲ ਨੂੰ ਕਵਰ ਕਰਦੀ ਆ, ਤੁਹਾਡੇ ਕੰਮ ਦੀ ਲਾਇਬਿਲਿਟੀ ਔਨ ਦਾ ਰੋਡ ਰੱਬ ਨਾ ਕਰੇ ਐਕਸੀਡੈਂਟ ਹੋਣ ਤੋਂ ਬਾਅਦ ਤੁਹਾਡੀਆਂ ਕੋਈ ਸਪਲਾਈਜ ਜਾਂ ਤੁਹਾਡਾ ਕੋਈ ਟੂਲ ਚੋਰੀ ਹੋ ਜਾਵੇ, ਕੋਈ ਮਹਿੰਗਾ ਜਾਂ ਸਸਤਾ ਟੂਲ ਚੋਰੀ ਹੋ ਜਾਵੇ, ਉਹ ਤੁਹਾਡੀ ਜਿਹੜੀ ਕਾਰ ਦੀ ਇੰਸ਼ੋਰੈਂਸ ਉਹ ਕਵਰ ਨਹੀਂ ਕਰਦੀ। ਸੋ ਤੁਸੀਂ ਕਿਸੇ ਤਰੀਕੇ ਦੇ ਵੀ ਕੰਟਰੈਕਟਿੰਗ ਬਿਜ਼ਨਸ ਦੇ ਵਿੱਚ ਆ, ਤੁਹਾਡੇ ਕੋਲ ਤੁਹਾਡਾ ਵਹੀਕਲ ਤੇ ਤੁਹਾਡੀ ਜਿਹੜੀ CGL ਤੇ ਇਕਵਿਪਮੈਂਟ ਦੀ ਜਿਹੜੀ ਪਾਲਿਸੀ ਜਦੋਂ ਅਸੀਂ ਕੰਬਾਈਨ ਕਰਦੇ ਹਾਂ ਜੀ, ਤੁਹਾਨੂੰ ਤੁਹਾਡੀ ਗੱਡੀ ਤੇ ਵੀ ਡਿਸਕਾਊਂਟ ਮਿਲ ਜਾਂਦਾ ਜੀ, ਕਮਰਸ਼ੀਅਲ ਆਟੋ ਤੇ ਵੀ ਡਿਸਕਾਊਂਟ ਮਿਲ ਜਾਂਦਾ, ਤੇ ਪ੍ਰੋਪਰਟੀ ਤੇ ਵੀ ਡਿਸਕਾਊਂਟ ਮਿਲ ਜਾਂਦਾ। ਕੋਈ ਵੀ ਕੁਐਸਚਨ ਆ ਸਾਨੂੰ ਰਿਨਿਊਲ ਤੇ ਕਾਲ ਕਰ ਲਿਆ ਕਰੋ, ਕਾਲ ਕਰਨ ਦਾ ਵੀ ਟਾਈਮ ਨਹੀਂ, ਸਾਨੂੰ ਪੰਜਾਬੀ ਲਹਿਰਾਂ ਦਾ ਮੈਸੇਜ ਪਾ ਦਿਆ ਕਰੋ, ਅਸੀਂ ਤੁਹਾਨੂੰ ਕਾਲ ਬੈਕ ਕਰ ਲੈਣੀ ਆ ਜੀ। ਫੋਨ ਨੰਬਰ ਹੈਗਾ ਜੀ 2993147299 2314. ਲਾਸਟ ਗੱਲ ਜੀ, ਪੰਜਾਬੀ ਲਹਿਰਾਂ ਦੇ ਲਿਸਨਰ ਨੂੰ ਪਤਾ ਹੀ ਆ ਜੀ, ਕਾਰ ਇੰਸ਼ੋਰੈਂਸ ਦੀ ਤਾਂ ਐਡ ਸਾਡੀ ਪਿਛਲੇ 8 ਸਾਲ ਤੋਂ ਇਸ ਰੇਡੀਓ ਪ੍ਰੋਗਰਾਮ ਤੇ ਚੱਲ ਰਹੀ ਆ। ਜੇ ਕਾਰ ਇੰਸ਼ੋਰੈਂਸ ਦੇ ਰਿਲੇਟਡ ਤੁਹਾਡੀ ਪਰਸਨਲ ਕਾਰ ਦੇ ਰਿਲੇਟਡ ਵੀ ਕੋਈ ਕੁਐਸਚਨ ਆ, ਗਿਵ ਅਸ ਅ ਕਾਲ 6472992314647 2993314.
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-7333

0: 905-673-3337 ਜੁੜਿਆ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਗੁਮਨਾਮ ਬੈਠੇ ਹੋਏ ਨੇ ਸਟੂਡੀਓ 'ਚ। ਫੋਨ ਦੇ ਵਿੱਚ ਪੂਰੇ ਬਿਜ਼ੀ ਨੇ, ਵਿਅਸਤ ਨੇ, ਮਸਤ ਨੇ, ਮਗਨ ਨੇ। ਕਿੰਨੀਆਂ ਗੱਲਾਂ ਆ ਜਾਂਦੀਆਂ ਹੈ ਨਾ, ਇੱਕੋ ਇੱਕੋ ਚੀਜ਼ ਨੂੰ ਕਿੰਨੇ ਵਾਰੀ ਬੋਲ ਸਕਦੇ ਆਪਾਂ,
1: ਕਿੰਨੇ ਵਰਡ ਬਣ ਜਾਂਦੇ ਆ।
0: ਹਾਂ, ਵਸਤ, ਵਿਅਸਤ, ਮਗਨ, ਹੈ ਨਾ, ਮਸਤ,
1: ਰੁੱਝਿਆ ਹੋਇਆ,
0: ਰੁੱਝਿਆ ਹੋਇਆ,
1: ਰੁੱਝਿਆ, ਰਿੱਝਿਆ।
0: ਸੋ 905-673-3337 ਕੁਛ ਵੱਡਾ ਹੋਣ ਜਾ ਰਿਹਾ
1: ਟਰਾਂਟੋ ਦੇ ਵਿੱਚ, ਵੱਡਾ
0: ਹੈ। ਕਿਸੇ ਨੂੰ ਇਸ ਬਾਰੇ ਥੋੜ੍ਹੀ ਜਿਹੀ ਸੂਝੀ ਸੂਝੀ ਸੂਝੀ ਬੜਾ ਕੁਛ ਹੁੰਦਾ ਨਾ, ਇਹ ਵੀ ਗਿਆਨ,
1: ਗਿਆਨ,
0: ਪਿਣਕ,
1: ਇਨਫੋਰਮੇਸ਼ਨ,
0: ਇਨਫੋਰਮੇਸ਼ਨ, ਪਿਣਕ,
1: ਪਿਣਕ
0: ਹੈ ਕਿਸੇ ਨੂੰ ਵੀ ਕੀ ਹੋਣ ਜਾ ਰਿਹਾ ਵੱਡਾ
1: ਟਰਾਂਟੋ ਦੇ ਵਿੱਚ,
0: ਵੱਡਾ ਵਿਸ਼ਾਲ ਕੁਛ ਐਸਾ ਕਿ ਜਿਹੜਾ ਪਹਿਲਾਂ ਕਦੀ ਨਾ ਹੋਇਆ ਹੋਵੇ, ਖਾਸ ਕਰਕੇ ਕੈਨੇਡਾ ਦੇ ਵਿੱਚ,
1: ਖਾਸ ਕਰਕੇ ਇਤਿਹਾਸ ਬਣਾਉਣ,
0: ਖਾਸ ਕਰਕੇ ਟੋਰਾਂਟੋ ਦੇ ਵਿੱਚ ਕੁਛ ਨਾ ਹੋਇਆ ਵੀ ਕੀ ਹੋਣ ਜਾ ਰਿਹਾ ਕੁਛ ਵੱਡਾ। 905-673-3337 ਕੋਈ ਦੱਸ ਸਕਦਾ ਹੈ? 905-673-3337 ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ।

0: 905-673-3337 ਚਾਹ ਲੈ ਕੇ ਆਏ ਕਿ ਕੌਫੀ ਅੱਜ ਫੇਰ ਗੁਮਨਾਮ ਵੱਡਾ ਗਲਾ ਗਲਾਸ ਹੈ ਜਿਹੜਾ
1: ਮੈਂ ਤਾਂ ਜੀ ਉਸ ਦਿਨ ਦਾ ਕੌਫੀ ਦਾ ਨਾਂ ਹੀ ਨਹੀਂ ਲਿਆ ਮੈਂ ਤਾਂ ਚਾਹ ਪੀਣੀ ਸ਼ੁਰੂ ਕਰ
0: ਚਾਹ ਨਾ ਬਹੁਤ ਦੁੱਖਾਂ ਦੀ ਦਵਾ ਆ ਚਾਹ ਨੂੰ ਮਾੜਾ
1: ਚਾਹ ਦੇ ਵੀ ਮੀਨਿੰਗ ਆ
0: ਮੀਨਿੰਗ ਤਾਂ ਇਹ ਹੈ ਕਿ ਦਿਲ ਤੇ ਲੱਗੀਆਂ ਸੀਲਾਂਗੇ ਦਿਲ ਤੇ ਲੱਗੀਆਂ ਸੀਲਾਂਗੇ ਜੇ ਹੱਥ ਫੜੇ ਤਾਂ ਜੀ ਲਾਂਗੇ
1: ਅੱਛਾ
0: ਦਿਲ ਤੇ ਲੱਗੀਆਂ ਸੀਲਾਂਗੇ ਜੇ ਹੱਥ ਫੜੇ ਤਾਂ ਜੀ ਲਾਂਗੇ ਉਂਝ ਤੇ ਮੈਂ ਚਾਹ ਨਹੀਂ ਪੀਂਦਾ
1: ਉਂਝ ਤੇ ਮੈਂ ਚਾਹ ਨਹੀਂ ਪੀਂਦਾ
0: ਜੇ ਤੂੰ ਧਰੇ ਤੇ
1: ਪੀ ਲਾਂਗੇ।

ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।

0: 905 673 3300 ਮਾਫ ਕਰਨਾ ਥੋੜੀ ਜੀ ਕੋਈ ਅਰਜੈਂਟ ਕਾਲ ਸੀ ਤੇ ਉਸ ਵਿੱਚ ਵਿਅਸਤ ਹੋ ਗਈ ਸੀ 9056333337 4133 ਸਤਿ ਸ਼੍ਰੀ ਅਕਾਲ ਸਰ ਹੋਣਾ ਹੋ ਤੁਸੀਂ ਆਉਣੇ ਰਹੋ ਕੀ ਹਾਲ ਚਾਲ
1: ਹਾਂਜੀ ਬੇਟਾ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ
0: ਕਹਿੰਦੇ
1: ਜਿੱਥੇ
0: ਚਾਹ ਉੱਥੇ ਰਾਹ ਮਿਲਣ ਦੀ ਚਾਹ ਵੀ
1: ਹੁੰਦੀ ਹੈ
0: ਜੀ ਬਿਲਕੁਲ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ

ਇਸ ਵਾਰ ਤੁਸੀਂ ਗੱਡੀਆਂ ਘੁਮਾਉਣੀਆਂ 294 ਵਾਕਰ ਡਰਾਈਵ ਵੱਲ ਅਤੇ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ, ਪਰ ਨਾਮ ਤੁਸੀਂ ਇੱਕੋ ਇੱਕ ਯਾਦ ਰੱਖਣਾ, ਗ੍ਰੈਂਡ ਹੋਮ ਫਰਨੀਚਰ।

0: ਸੋ ਮੁਹੱਬਤ ਦੀ ਗੱਲ ਫਿਰ ਹੋਣ ਲੱਗੀ ਹੈ ਇੱਕ ਵਾਰ ਸਕੋਸ਼ੀਆ ਅਰੀਨਾ ਦੇ ਵਿੱਚ। ਉਹ ਰੂਹ ਜਿਹੜੀ ਸਾਨੂੰ ਛੱਡ ਕੇ ਚਲੀ ਗਈ ਸੀ ਪਰ ਉਹ ਗਿਆ ਨਹੀਂ,
1: ਮੁੱਕਿਆ ਨਹੀਂ,
0: ਮੁੱਕਿਆ ਨਹੀਂ। ਸੋ ਯਾਰ ਮੈਨੂੰ ਨਾ ਜਦੋਂ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਤੇ ਮੈਂ ਫਿਰ ਮੈਨੂੰ ਦੋ ਲਾਈਨਾਂ ਯਾਦ ਆ ਗਈਆਂ, ਜੋ ਨਾ ਸਮਝੇ ਹਾਵਾਂ ਕੀ, ਜੋ ਨਾ ਸਮਝੇ ਹਾਵਾਂ ਕੀ, ਉਹਨੂੰ ਦੁੱਖ ਸੁਣਾਵਾਂ ਕੀ, ਥਾਂ ਥਾਂ ਜਿਸ ਦੀ ਯਾਰੀ ਏ ਤੇ ਉਹਨੂੰ ਯਾਰ ਬਣਾਵਾਂ ਕੀ।
1: ਵਾਹ ਜੀ ਵਾਹ।
0: ਸੋ 905-673-3333 905-673-3333 'ਤੇ ਗੱਲਾਂ ਬਾਤਾਂ ਹੋ ਰਹੀਆਂ ਸੀ। ਏ ਸੀ ਜੀ ਪੰਜਾਬੀ ਲਹਿਰਾਂ ਦਾ ਪ੍ਰੋਗਰਾਮ ਦਾ ਇਸ ਹਿੱਸਾ ਨੂੰ ਤੁਸੀਂ ਇੰਜੋਏ ਕਰ ਰਹੇ ਸੀ। ਔਰ ਨਾਲ ਦੀ ਨਾਲ ਮੈਂ ਇੱਕ ਵਾਰ ਫਿਰ ਸੁਨੇਹਾ ਦੇ ਦਿਆਂ ਕਿ ਸਿੱਧੂ ਮੂਸੇਵਾਲੇ ਦਾ ਆਲਮੋਸਟ ਆਲਮੋਸਟ ਆਲਮੋਸਟ ਸ਼ੋਅ ਸੋਲਡ ਆਊਟ ਆ, ਇੱਕ ਹਿਸਟਰੀ ਬਣ ਜਾ ਰਹੀ ਆ, ਇੱਕ ਐਸਾ ਸ਼ੋਅ ਜਿਹੜਾ ਏਸ਼ੀਅਨ ਆਰਟਿਸਟ ਪਹਿਲੀ ਵਾਰ ਹੋਲੋਗ੍ਰਾਮ ਸ਼ੋਅ ਦੇ ਜ਼ਰੀਏ ਤੁਹਾਡੇ ਸ਼ਹਿਰ ਦੇ ਵਿੱਚ ਆ ਰਹੇ ਨੇ। ਸਾਈਨ ਟੂ ਗੋਡ ਟੂਰ ਸਿੱਧੂ ਮੂਸੇਵਾਲਾ ਆਲਮੋਸਟ 11,700 ਟਿਕਟ ਸੋਲਡ ਆਊਟ ਆ, 300 ਟਿਕਟਾਂ ਰਹਿ ਗਈਆਂ ਅਤੇ ਲੱਕੀ ਪਰਸਨ ਜਿਹੜੇ ਹੈਗੇ ਆ ਫਿਰ ਟਿਕਟ ਮਾਸਟਰ .ca ਤੋਂ ਬਾਏ ਕਰ ਲਓ, ਜਾਂ ਤੁਸੀਂ ਮੇਰੇ ਨਾਲ ਗੱਲ ਕਰ ਗਏ। ਮੇਰੇ ਕੋਲ ਕੁਛ ਕੁ ਟਿਕਟਾਂ ਹੈਗੀਆਂ ਨੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸਰੋਤੇ ਆ ਨਾ, ਉਹਨਾਂ ਵਾਸਤੇ ਰੇਡੀਓ ਡਾਨ ਵੱਲੋਂ ਨਾ ਸਪੈਸ਼ਲ ਡਿਸਕਾਊਂਟ ਆ। ਮੈਨੂੰ DM ਕਰ ਲਿਓ ਜਾਂ ਰੇਡੀਓ ਡਾਨ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰ ਦਿਓ। ਹਾਏ ਹਾਏ। ਸੋ ਸਮਾਂ ਹੋ ਚੁੱਕਿਆ ਖਬਰਾਂ ਦਾ, ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਹਾਜ਼ਰ ਨੇ ਬਸ ਇੱਕ ਦੋ ਮਿੰਟ ਦੇ ਵਿੱਚ। ਤਦ ਤੱਕ ਤੁਸੀਂ ਸਿੱਧੂ ਮੂਸੇਵਾਲੇ ਦੀ ਦਰਦ ਭਰੀ ਆਵਾਜ਼ ਨੂੰ ਇੰਜੋਏ ਕਰੋ ਅਤੇ ਬਾਕੀ ਜਿਹੜਾ ਸਾਰਾ ਦਰਦ ਸਮੇਟ ਕੇ ਰੱਖ ਲਈਏ, ਤੁਸੀਂ 9 ਅਕਤੂਬਰ ਨੂੰ ਸ਼ਾਮ ਨੂੰ 8 ਵਜੇ ਸਟੇਜ ਦੇ ਉੱਪਰ ਤੁਸੀਂ ਪਹਿਲੀ ਝਲਕ ਜਦੋਂ ਸਿੱਧੂ ਮੂਸੇਵਾਲੇ ਦੀ ਵੇਖਣੀ ਹੈ ਨਾ, ਬਹੁਤ ਐਨਰਜੀ ਹੋਣੀ ਹੈ, ਬੜਾ ਕੁਛ ਹੋਣਾ, ਪਰ ਨਾਲ ਦੀ ਨਾਲ ਅੱਖਾਂ ਦੇ ਵਿੱਚ

0: ਜੀ ਏਸੀ ਪੰਜਾਬੀ ਲੈਣ ਦਾ ਅੱਜ ਦਾ ਪ੍ਰੋਗਰਾਮ ਇੱਥੇ ਸਾਨੂੰ ਇਜਾਜ਼ਤ ਦਿਓ। ਹੁਣ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਹਾਜ਼ਰ ਨੇ ਪੰਜਾਬ ਦੀ ਧਰਤੀ ਤੋਂ। ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ, ਫਿਰ ਗੱਲਾਂ ਬਾਤਾਂ ਕਰਾਂਗੇ 10 ਵਜੇ ਤੱਕ। ਥੋੜ੍ਹਾ ਸਾਡਾ ਸਾਥ ਬਣਿਆ ਰਹਿਣਾ। ਇੱਥੇ ਮੈਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਗੁੱਡ ਨਾਈਟ ਅਤੇ ਸ਼ੁਭ ਰਾਤਰੀ ਔਰ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸ ਰਾਜਵੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਕਰਮਚਾਰੀਆਂ ਤੇ ਵਿਚੋਲਿਆਂ ਉੱਤੇ ਕੇਸ ਦਰਜ ਕਰ ਲਿਆ। ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ ਨੇ ਰਾਜਵੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਵੀਰ ਦਵਿੰਦਰ, ਆਰ ਐਸ ਲਾਗਰਾ ਤੇ ਹੋਰ ਅਣਪਛਾਤੇ ਸਰਕਾਰੀ ਅਤੇ ਨਿੱਜੀ ਵਿਅਕਤੀਆਂ ਉੱਤੇ ਕੇਸ ਦਰਜ ਕੀਤਾ। ਸੀਬੀਆਈ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਸੀਬੀਆਈ ਟੀਮਾਂ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ 8 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਆਦਿ ਸ਼ਾਮਲ ਨੇ। ਇਹਨਾਂ ਛਾਪਿਆਂ ਦੌਰਾਨ ਸੀਬੀਆਈ ਨੇ ਇਹਨਾਂ ਟਿਕਾਣਿਆਂ ਤੋਂ ਲੈਪਟਾਪ, ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ। ਮਾਮਲਾ ਪੰਜਾਬ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਵਿਰੋਧੀ ਤਰ੍ਹਾਂ ਇਸ ਨੂੰ ਮੁੱਖ ਮੰਤਰੀ ਦਫ਼ਤਰ ਤੇ ਪੰਜਾਬ ਸਰਕਾਰ ਵਿੱਚ ਭ੍ਰਿਸ਼ਟਾਚਾਰ ਦੇ ਹੋਣ ਦਾ ਇੱਕ ਵੱਡਾ ਮਾਮਲਾ ਮੰਨ ਕੇ ਇਸ ਉੱਪਰ ਬਿਆਨਬਾਜ਼ੀ ਕਰ ਰਹੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ ਨੇ ਮੁੱਖ ਮੰਤਰੀ ਦੇ ਰਾਜਵੀਰ ਘੁੰਮਣ ਮਾਮਲੇ ਉੱਤੇ ਇਸ ਤਰ੍ਹਾਂ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਸੀਬੀਆਈ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਉੱਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਫਿਲਹਾਲ ਬਹੁਤੇ ਮਾਮਲਿਆਂ ਵਿੱਚ ਜਿਹਨਾਂ ਆਗੂਆਂ ਦੇ ਟਿਕਾਣਿਆਂ ਉੱਤੇ ਛਾਪੇ ਮਾਰੇ ਗਏ ਉਹ ਉੱਥੇ ਨਹੀਂ ਮਿਲੇ, ਪਰ ਕੁੱਲ ਮਿਲਾ ਕੇ ਕਾਰਵਾਈ ਤੇਜ਼ ਹੁੰਦੀ ਜਾ ਰਹੀ ਹੈ। ਬਹਿਰੀਨ ਤੋਂ ਆਈ ਬੀਬੀ ਵਾਲੇ ਮਾਮਲੇ ਅਤੇ ਅਮਰਜੀਤ ਸਿੰਘ ਚਾਵਲਾ ਕੇਸ ਵਿੱਚ ਜਾਂਚ ਰਿਪੋਰਟ ਸ਼੍ਰੋਮਣੀ ਕਮੇਟੀ ਵੱਲੋਂ ਜਨਤਕ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 4 ਮੈਂਬਰੀ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਗੁਰਦੁਆਰਾ ਪ੍ਰਬੰਧ ਨਾਲ ਸੰਬੰਧਿਤ ਰਿਕਾਰਡ, ਸਰਾਵਾਂ ਦੇ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ ਉੱਤੇ ਸਾਹਮਣੇ ਆਏ ਤੱਥ ਸ਼੍ਰੋਮਣੀ ਕਮੇਟੀ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਸਾਂਝੇ ਕੀਤੇ ਨੇ। ਧਾਮੀ ਨੇ ਕਿਹਾ ਕਿ ਜਿੱਥੇ ਪੁਲਿਸ ਵੱਲੋਂ ਦਰਜ ਕੀਤੀ FIR ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਬ ਕਮੇਟੀ ਬਣਾ ਕੇ ਵਿਭਾਗ ਜਾਂਚ ਕਰਵਾਈ ਜਾ ਰਹੀ। ਜਾਂਚ ਮੁਤਾਬਕ ਸੱਚ ਸਾਹਮਣੇ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਸਿਆਸੀ ਟ੍ਰਾਇਲ ਚਲਾਉਣਾ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਮੁੱਢਲੀ ਜਾਂਚ ਦੌਰਾਨ ਸਬ ਕਮੇਟੀ ਨੇ ਸਰਾਵਾਂ ਦੇ ਰਿਕਾਰਡਾਂ ਦੀ ਘੋਖ ਕੀਤੀ ਤੇ ਉਸ ਦੇ ਰਜਿਸਟਰਾਂ ਨਾਲ ਛੇੜਛਾੜ ਹੋਣ ਦੀ ਗੱਲ ਆਖੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਗੁਰੂ ਘਰਾਂ ਦੇ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਬਹਿਰੀਨ ਤੋਂ ਆਈ ਬੀਬੀ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਲੰਮਾ ਸਮਾਂ ਰਹਿੰਦੀ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਈ ਮੁਲਾਜ਼ਮਾਂ ਦੇ ਖਿਲਾਫ਼ ਵੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਧਾਮੀ ਨੇ ਕਿਹਾ ਕਿ ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਤਾਂ ਮਿਲ ਗਈ ਹੈ ਅਤੇ ਅੰਤਿਮ ਰਿਪੋਰਟ ਅਗਲੇ ਦਿਨਾਂ ਵਿੱਚ ਮਿਲੇਗੀ। ਧਾਮੀ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਬਹਿਰੀਨ ਵਾਲੀ ਬੀਬੀ ਵੱਲੋਂ ਸਿਹਤ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕੋਲ ਮਦਦ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਅੰਤਰਿੰਗ ਕਮੇਟੀ ਵਿੱਚ ਪਾਸ ਕਰਨ ਮਗਰੋਂ ਉਸ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ। ਇਸ ਅਰਜ਼ੀ ਦੇ ਨਾਲ

ਸੁੱਤੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਅਤੇ ਰਜਿਸਟਰਾਂ ਵਿੱਚ ਛੇੜਛਾੜ ਕਰਕੇ ਗਲਤ ਇੰਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਗਿਆ। ਕੰਮ ਵਿੱਚ ਹੈਲਪਰ ਵਜੋਂ ਡਿਊਟੀ ਨਿਭਾ ਰਹੇ ਦੀ ਵੀ ਤਬਦੀਲੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅੱਗੇ ਵੀ ਵਿਭਾਗੀ ਪੱਧਰ ਉੱਤੇ ਪੜਤਾਲ ਜਾਰੀ ਰੱਖਣ ਦਾ ਆਦੇਸ਼ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਵਫਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਭਾਰਤ ਦੇ ਚੋਣ ਕਮਿਸ਼ਨ ਖਿਲਾਫ ਆਪਣਾ ਵਿਰੋਧ ਦਰਜ ਕਰਵਾਇਆ। ਦਰਅਸਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਹਾਲੇ ਤੱਕ ਵੀ ਚੋਣ ਕਮਿਸ਼ਨ ਵੱਲੋਂ ਬਾਕਾਇਦਾ ਅਧਿਕਾਰਤ ਮਾਨਤਾ ਨਹੀਂ ਦਿੱਤੀ ਗਈ, ਜਿਸ ਦੇ ਰੋਸ ਵਜੋਂ ਇਹ ਵਿਰੋਧ ਦਰਜ ਕਰਵਾਇਆ ਗਿਆ। ਮਨਪ੍ਰੀਤ ਸਿੰਘ ਇਆਲੀ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਵਾਰਿਸ ਪੰਜਾਬ ਦੇ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਮਨਪ੍ਰੀਤ ਸਿੰਘ ਇਆਲੀ ਨੇ ਇਸ ਮੁਲਾਕਾਤ ਮਗਰੋਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਨਾਲ ਉਹਨਾਂ ਦੀ ਪਾਰਟੀ ਦੀ ਰਜਿਸਟਰੇਸ਼ਨ ਰੋਕੀ ਗਈ ਹੈ ਅਤੇ ਉਹਨਾਂ ਕਿਹਾ ਕਿ ਭਾਜਪਾ ਸਮੇਤ ਬਾਕੀ ਪਾਰਟੀਆਂ ਪੰਜਾਬ ਦੇ ਚੋਣ ਮੈਦਾਨ ਵਿੱਚ ਵਾਰਿਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ। ਇਸ ਕਰਕੇ ਇਹਨਾਂ ਸਾਰੀਆਂ ਧਿਰਾਂ ਦਾ ਵਾਰਿਸ ਪੰਜਾਬ ਦੇ ਰਜਿਸਟਰੇਸ਼ਨ ਰੁਕਵਾਉਣ ਵਿੱਚ ਹੱਥ ਹੋ ਸਕਦਾ। ਇਆਲੀ ਨੇ ਇਸ ਮਾਮਲੇ ਉੱਤੇ ਰਾਜਪਾਲ ਵੱਲੋਂ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ 7 ਮੈਂਬਰੀ ਤਾਲਮੇਲ ਕਮੇਟੀ ਦੀ ਪੰਜਾਬ ਭਵਨ ਵਿੱਚ ਮੀਟਿੰਗ ਹੋਈ ਹੈ। ਇਹ ਕਮੇਟੀ ਪੰਜਾਬ ਸਰਕਾਰ ਨੇ 16 ਸਤੰਬਰ ਨੂੰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਹੁਕਮ ਰਾਹੀਂ ਬਣਾਈ। ਕਮੇਟੀ ਦਾ ਮੁੱਖ ਮੰਤਵ ਇਸ ਕਾਨੂੰਨ ਨਾਲ ਸੰਬੰਧਿਤ ਮਾਮਲਿਆਂ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਤਾਲਮੇਲ ਕਰਨਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਵੀ ਗੱਲਬਾਤ ਕੀਤੀ ਜਾਣੀ ਹੈ। ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕਮੇਟੀ ਦੀ ਅਗਲੇ ਹਫ਼ਤੇ ਦੁਬਾਰਾ ਬੈਠਕ ਹੋਵੇਗੀ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਕਮੇਟੀ ਨਾਲ ਵੀ ਸਾਂਝੀ ਮੁਲਾਕਾਤ ਹੋਵੇਗੀ। ਇਸ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ, ਰਾਮਪੁਰ ਖੇੜਾ ਦੇ ਸੰਤ ਬਾਬਾ ਸੇਵਾ ਸਿੰਘ, ਸੇਵਾ ਮੁਖ ਜੱਜ ਜਸਟਿਸ ਜਸਪਾਲ ਸਿੰਘ ਅਤੇ ਜਸਟਿਸ ਗੁਰਬੀਰ ਸਿੰਘ ਸ਼ਾਮਲ ਨੇ। ਇਸ ਤੋਂ ਇਲਾਵਾ ਸਾਬਕਾ IPS ਅਧਿਕਾਰੀ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਕਾਨੂੰਨੀ ਅਧਿਕਾਰੀ ਪ੍ਰੀਤਿੰਦਰ ਪਾਲ ਸਿੰਘ ਵੀ ਇਸੇ ਕਮੇਟੀ ਦੇ ਮੈਂਬਰ ਨੇ। ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਆਖਿਰਕਾਰ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਹਵਾਈ ਅੱਡੇ ਉੱਤੇ ਚੜ੍ਹਨ ਤੋਂ ਐਨ ਮੌਕੇ ਉੱਤੇ ਰੋਕ ਦਿੱਤਾ ਗਿਆ ਸੀ। ਹੁਣ ਇਹ 49 ਮੈਂਬਰੀ ਜਥਾ ਤਾਸ਼ਕੰਦ ਜ਼ਰੀਏ 8 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚੇਗਾ, ਜੋ ਭਾਰਤ ਦੇ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਦੀ 1 ਮਹੀਨੇ ਦੀ ਯਾਤਰਾ ਕਰੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਫੈਸਲਾਬਾਦ ਏਅਰਪੋਰਟ ਤੇ ਸ਼ਰਧਾਲੂਆਂ ਨੂੰ ਰੋਕੇ ਜਾਣ ਦੇ ਮਾਮਲੇ ਦੀ ਸਮੀਖਿਆ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਹੈ। ਯਾਤਰੀਆਂ ਕੋਲ 30 ਅਕਤੂਬਰ ਤੱਕ ਦਾ ਭਾਰਤੀ ਵੀਜ਼ਾ ਹੈ ਤੇ ਦਿੱਲੀ ਤੋਂ ਹੀ ਵਾਪਸੀ ਉਡਾਣ ਭਰਨਗੇ। ਯਾਤਰਾ ਦੌਰਾਨ ਜਥਾ ਦਿੱਲੀ ਦੇ ਇਤਿਹਾਸਕ ਗੁਰੂ ਘਰਾਂ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਸਾਹਿਬ, ਨਾਨਕ ਪਿਆਓ, ਦਮਦਮਾ ਸਾਹਿਬ, ਸੀਸਗੰਜ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਲਾ ਸਾਹਿਬ ਗੁਰੂ ਘਰ ਦੇ ਦਰਸ਼ਨ ਕਰੇਗਾ। ਇਸ ਤੋਂ ਬਾਅਦ ਇਹ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਨਤਮਸਤਕ ਹੋਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਮੇ ਸਮੇਂ ਤੋਂ ਅਗਵਾਈ ਕਰ ਰਹੀ ਪੰਜਾਬ ਨਾਲ ਸੰਬੰਧਿਤ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟ ਯਾਨੀ ਕਿ ਟੈਸਟ ਮੈਚ, ਇੱਕ ਰੋਜ਼ਾ ਅਤੇ T20 ਵਿੱਚ ਭਾਰਤੀ ਟੀਮ ਦੀ ਕਪਤਾਨੀ ਦਾ ਅਹੁਦਾ ਛੱਡ ਦਿੱਤਾ। ਹਰਮਨਪ੍ਰੀਤ ਕੌਰ ਦਾ ਕਹਿਣਾ ਕਿ ਉਹਨਾਂ ਨੇ ਇੱਕ ਆਗੂ ਵਜੋਂ ਆਪਣਾ ਫਰਜ਼ ਨਿਭਾ ਦਿੱਤਾ ਅਤੇ ਹੁਣ ਉਹ ਇੱਕ ਖਿਡਾਰੀ ਵਜੋਂ ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਨੇ। ਹਰਮਨਪ੍ਰੀਤ ਦਾ ਇਹ ਐਲਾਨ ਗੁਹਾਟੀ ਵਿੱਚ BCCI ਦੀ ਇੱਕ ਸਮੀਖਿਆ ਬੈਠਕ ਤੋਂ ਬਾਅਦ

0: ਕਰਵਾਇਆ ਜੋ ਪਿਛਲੇ ਮਹੀਨਿਆਂ ਵਿੱਚ ਟੀਮ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਸੱਦੀ ਗਈ ਸੀ। BCCI ਦੇ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਹਰਮਨਪ੍ਰੀਤ, ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜੂਮਦਾਰ ਸ਼ਾਮਲ ਸਨ। 37 ਸਾਲਾ ਹਰਮਨਪ੍ਰੀਤ ਕੌਰ ਨੇ 2016 ਵਿੱਚ T20 ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ ਇੱਕ ਦਹਾਕੇ ਤੱਕ ਇਸ ਅਹੁਦੇ ਤੇ ਰਹੇ। ਇਸ ਤੋਂ ਬਾਅਦ ਸਾਲ 2022 ਵਿੱਚ ਉਹਨਾਂ ਨੂੰ ਇੱਕ ਰੋਜ਼ਾ ਯਾਨੀ ਕਿ ODI ਟੀਮ ਦੀ ਕਪਤਾਨੀ ਸੌਂਪੀ ਗਈ ਅਤੇ 2023 ਵਿੱਚ ਉਹ ਤਿੰਨਾਂ ਫਾਰਮੈਟਾਂ ਦੀ ਅਗਵਾਈ ਕਰਨ ਲੱਗੇ। ਹਰਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਨੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵੀ ਜਿੱਤਿਆ ਅਤੇ ਪਿਛਲੇ ਦਿਨੀ ਏਸ਼ੀਅਨ ਖੇਡਾਂ ਵਿੱਚ ਵੀ ਸੋਨੇ ਦਾ ਮੈਡਲ ਜਿੱਤਿਆ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। DA ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤੇ ਪੁੱਛਿਆ ਗਿਆ ਕਿ ਇਹ ਰਕਮ ਜਾਰੀ ਕਰਨ ਦੇ ਲਈ ਸਰੋਤ ਕਿਉਂ ਘੱਟ ਪੈ ਰਹੇ। ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇੱਕ ਬਹੁਤ ਚਰਚਿਤ ਮਾਮਲਾ ਦਰਜ ਕੀਤਾ। ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਨਾਲ ਇੱਕ ਔਰਤ ਨੇ ਉਸਨੂੰ PCS ਦੱਸ ਕੇ ਵਿਆਹ ਕਰਵਾ ਲਿਆ, ਜਦਕਿ ਬਾਅਦ ਵਿੱਚ ਉਹ ਇੱਕ ਪੁੱਤਰ ਦੀ ਮਾਂ ਨਿਕਲੀ ਅਤੇ ਉਮਰ ਵਿੱਚ ਵੱਡੀ ਨਿਕਲੀ। ਇਸ ਮਾਮਲੇ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ। ਪੰਜਾਬ ਤੇ ਅੰਮ੍ਰਿਤਸਰ ਵਿੱਚ ਬਹੁਤ ਚਰਚਿਤ BRTSP ਯੋਜਨਾ ਬੰਦ ਕਰਨ ਦਾ ਫੈਸਲਾ ਫਿਲਹਾਲ ਟਲ ਗਿਆ। 600 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਤੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਜਾਣ ਤੇ ਹਾਈ ਕੋਰਟ ਨੇ ਫਿਲਹਾਲ ਰੋਕ ਲਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈਵੇ ਉੱਤੇ ਖੜੇ ਵਾਹਨਾਂ ਦੀ ਨਿਗਰਾਨੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਹਾਦਸੇ ਦਾ ਕਾਰਨ ਵੀ ਬਣਦੇ ਨੇ ਅਤੇ ਸੁਰੱਖਿਆ ਪੱਖੋਂ ਵੀ ਇਹਨਾਂ ਵੱਲ ਧਿਆਨ ਦਿੱਤੇ ਜਾਣ ਦੀ ਲੋੜ ਹੈ। ਰਾਜਸਥਾਨ ਹਾਈ ਕੋਰਟ ਨੇ ਨਾਬਾਲਿਗ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ੀ ਆਸਾਰਾਮ ਨੂੰ ਪੈਰੋਲ ਉੱਤੇ ਰਿਹਾਈ ਦੇਣ ਲਈ ਪਹਿਲਾਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਸੂਬਾ ਸਰਕਾਰ ਨੂੰ ਹੁਕਮ ਦਿੱਤੇ ਨੇ। ਇਸ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: Everyone knows you don't let a kid swim unsupervised. You don't touch a baking tray straight out of the oven.
2: Ouch!
1: You're careful when using a sharp knife.
2: Ah!
1: And you don't drive without a seatbelt.
2: Buckle up!
1: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
3: This is AM 530, CHLO AM, serving Brampton, Mississauga, Toronto, the GTA, and the world at am530.ca.
4: ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਮਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਮਹਿਲ।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
7: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ, ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।
2: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
8: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
9: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ ਟੂ ਗੈਟ ਵਨ ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
10: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਮਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ। 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਮਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ। ਸਿਰਫ $15 ਅਤੇ $20। ਕਾਲ ਕਰੋ 416-677-1555।
11: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
12: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
11: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
13: 647-706-6640।
14: Or now, you know, the 2026 Brampton municipal election is on Monday, October 26th. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/brampton votes. ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਬੇਸਮੈਂਟ ਵਾਸਤੇ ਅਪਲਾਈਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਸਿਸ, ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
15: ਇਹ ਸੱਚ ਕਿਹੋ ਜਿਹਾ ਹੁੰਦਾ?
16: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
17: ਮਿੱਟੀ ਚੁਗਦੀ ਫਸਲ ਸੱਚ ਹੈ,
16: ਖੁਰੋ ਦੀ ਪਾਣੀ

ਸਤਿਗੁਰ ਹੋਈ ਦਿਆਲ ਤੇ ਸਰਦਾ ਪੂਰੀਏ, ਸਤਿਗੁਰ ਹੋਈ ਦਿਆਲ ਨਾ ਕਬਹੂੰ ਝੁਰੀਏ, ਸਤਿਗੁਰ ਹੋਈ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਈ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰਾ ਸਾਥ ਦੇ ਰਹੇ ਹਮੇਸ਼ਾ ਦੀ ਤਰ੍ਹਾਂ ਆਰਜੇ ਗੈਵੀ ਗੁਮਨਾ। ਸਟੂਡੀਓ ਦੀ ਘੜੀ ਦੇ ਮੁਤਾਬਕ 9:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ।

0: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਤੁਸੀਂ ਜੁੜ ਚੁੱਕੇ ਹੋ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਤੁਸੀਂ 10 ਵਜੇ ਤੱਕ ਸਾਡੇ ਨਾਲ ਸੀਟਾਂ ਦੀਆਂ ਪੇਟੀਆਂ ਬੰਨ ਲਓ। ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਔਰ ਬਹੁਤ ਹੀ ਅਮੇਜ਼ਿੰਗ ਟਾਕ ਸ਼ੋਅ ਹੋਣ ਵਾਲਾ ਆ। ਸਟੂਡੀਓ ਦੇ ਨੰਬਰ ਸੇਮ ਹੀ ਰਹਿਣਗੇ, 905-673-3337, 905-673-3337। ਔਰ ਨਾਲ ਦੀ ਨਾਲ ਜੇ ਤੁਸੀਂ ਨੰਬਰ ਡਾਇਲ ਕਰਕੇ ਤੁਸੀਂ ਡਰਾਈਵ ਕਰ ਰਹੇ ਹੋ, ਤੁਸੀਂ ਕਿਸੇ ਐਸੇ ਰਸਤਿਆਂ ਤੋਂ ਲੰਘ ਰਹੇ ਹੋ, ਜ਼ਿੰਦਗੀ ਦੇ ਰਸਤਿਆਂ ਤੋਂ ਨਹੀਂ, ਤੁਸੀਂ ਰਾਹਾਂ ਦੇ ਰਸਤਿਆਂ ਤੋਂ, ਰੋਡ ਦੇ ਉੱਪਰ ਕਿਸੇ ਜਾ ਰਹੇ ਹੋ ਤੁਸੀਂ ਜਿੱਥੇ ਨੈਟਵਰਕ ਨਹੀਂ ਪਹੁੰਚ ਰਿਹਾ, ਤਾਂ ਤੁਸੀਂ 416-477-2040 4167-2040 'ਤੇ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਹੋ। ਸੋ ਨਾਲ ਦੀ ਨਾਲ ਤੁਹਾਨੂੰ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ, 905-673-3337, 905-673-3337।
1: ਤੇਰੀ ਸ਼ਾਇਰੀ ਸਾਨੂੰ ਮਿਲਾਇਆ ਕਰੂ, ਮਿਲਿਆ ਕਰੇਗਾ ਨਾ ਮੈਨੂੰ, ਗੱਲਾਂ ਕਰੇਗਾ ਨਾ ਮੇਰੇ ਨਾਲ।

0: 905-673-3333-373 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ 905-673-3333 ਸਟੂਡੀਓ ਦਾ ਇੱਕ ਇੱਕ ਨੰਬਰ ਸੋ ਗੱਲਾਂ ਬਾਤਾਂ ਅੱਜ ਥੋੜ੍ਹੀਆਂ ਜਿਹੀਆਂ ਅਸੀਂ ਡੀਪ ਥੋਟ ਹੀ ਕਰਨੀਆਂ ਅੱਜ ਦੀ ਗੱਲਬਾਤ ਅਸੀਂ ਇਹ ਕਰਾਂਗੇ ਕਿ ਮੁਫਤ ਫਰੀ ਮੈਂ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਮਾਫ ਕਰਨਾ ਪ੍ਰੋਗਰਾਮ ਨਹੀਂ ਮੈਂ ਕਿਸੇ ਵੀਡੀਓ 'ਚ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ 'ਤੇ ਅਤੇ ਉਸ 'ਤੇ ਲਿਖਿਆ ਹੋਇਆ ਸੀ ਕਿ ਫਰੀ ਫਰੀ ਫਰੀ ਗੁਮਨਾਮ
1: ਹਾਂਜੀ
0: ਗੁੰਮ ਪੁਣੇ 'ਚੋਂ ਨਿਕਲੋ ਅਤੇ ਮੇਰੇ ਨਾਲ ਗੱਲਬਾਤ ਕਰੋ ਤੂੰ ਤੇਰਾ ਨਾਮ ਚੇਂਜ ਕਰਤਾ ਯਾਰ ਤੂੰ ਗੁੰਮਰੇ ਨੂੰ ਨਹੀਂ ਹਟਿਆ ਸੋ ਐਕਚੁਲੀ ਨਾ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਰੇਡੀਓ ਪ੍ਰੋਗਰਾਮ 'ਤੇ ਅਸੀਂ ਕੋਈ ਬਹੁਤਾ ਜ਼ਿਆਦਾ ਕਿਸੇ ਨੂੰ ਮਤਲਬ ਮੈਂ ਚਾਹੁੰਦਾ ਕਿ ਜਿੱਦਾਂ ਆਪਾਂ ਐਕਚੁਅਲ ਜ਼ਿੰਦਗੀ ਲਾਈਫ ਜ਼ਿੰਦਗੀ ਦੀ ਰੋਜ਼ਮਰਾ ਦੀ ਲਾਈਫ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਗੁਮਨਾਮ ਮੇਰੇ ਤੋਂ ਬਹੁਤ ਛੋਟਾ ਅਤੇ ਮੈਂ ਤੂੰ ਤੜਾਕ ਕਹਿ ਕੇ ਗੱਲ ਕਰ ਸਕਦਾ ਨਾ ਗੁਮਨਾਮ ਵੈਸੇ ਕਹਿੰਦੇ ਹੁੰਦੇ ਗੁਮਨਾਮ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਆਇਆਂ ਨੂੰ ਤੇਰਾ ਅੱਜ ਤਾਂ ਮੈਂ ਹੀ ਭੁੱਲ ਗਿਆ
2: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਅਤੇ ਐਮ 5-3 ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਵੀ ਪਿਆਰ ਭਰੀ
0: ਅੱਛਾ ਮੈਂ ਸਤਿ ਸ਼੍ਰੀ ਅਕਾਲ ਅਤੇ ਮੈਂ ਭੁੱਲਿਆ ਕਿਉਂ ਤੁਹਾਨੂੰ ਪਤਾ ਨਾ
2: ਤੁਸੀਂ ਅੱਜ ਫਰੀ 'ਚ ਬਿਜ਼ੀ ਹੋ ਗਏ
0: ਤੇ ਅੱਜ ਨਹੀਂ ਬਿਜ਼ੀ ਹੋਇਆ ਕਿਉਂਕਿ ਤੂੰ ਗੁੰਮ ਸੀ ਤੇ ਮੇਰੇ ਵੱਲ ਵੇਖਦਾ ਹੁੰਦਾ ਕਹਿੰਦੇ ਨਾ ਕਿ ਜਦੋਂ ਕੋਈ ਬਾਤ ਪਾਵੇ ਤੇ ਹੁੰਗਾਰਾ ਭਰਨ ਵਾਲਾ ਹੋਵੇ ਨਾ ਫਿਰ ਬਾਤ ਸੁਣਾਉਣ ਦਾ ਬਹੁਤ ਜ਼ਿਆਦਾ ਆਨੰਦ ਆਉਂਦਾ ਤੂੰ ਗੁੰਮ ਸੀ ਇਸ ਕਰਕੇ ਮੈਂ ਤੈਨੂੰ ਬੁਲਾ ਨਹੀਂ ਪਾਇਆ ਸੋ ਨੰਬਰ ਇੱਕ ਵਾਰੀ ਫੇਰ ਮੈਂ ਦੇ ਦਿਆਂ 905-673-3333 ਓਕੇ ਗੱਲ ਜਿੱਥੋਂ ਛੱਡੀ ਸੀ ਉੱਥੋਂ ਸ਼ੁਰੂ ਕਰਦੇ ਹਾਂ ਕਿ ਮੁਫਤ ਫਰੀ ਫਰੀ ਫਰੀ ਇੱਕ ਕਿਸੇ ਵੀਡੀਓ ਤੋਂ ਮੈਂ ਵੇਖਿਆ ਸੀ ਅਤੇ ਉਹਦੇ ਥੱਲੇ ਲੱਖਾਂ ਹੀ ਵਿਊ ਸੀ ਉਹਦੇ ਅਸੀਂ ਫਰੀ ਵਾਲੀ ਚੀਜ਼ 'ਤੇ ਇੰਨਾ ਕਿਉਂ ਅਟਰੈਕਟ ਹੁੰਦੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਕੁਛ ਫਰੀ ਹੋ ਸਕਦਾ ਮੈਂ ਆਪਾਂ ਟਿਕਟੋਕ 'ਤੇ ਵੀ ਲਾਈਵ ਹਾਂ ਆਪਾਂ ਨੂੰ ਬਹੁਤ ਸਾਰੇ ਹਜ਼ਾਰਾਂ ਸਰੋਤੇ ਸੁਣ ਰਹੇ ਇਸ ਟਾਈਮ ਕਿ ਫਰੀ ਕੁਛ ਹੋ ਸਕਦਾ ਕਿਉਂ ਫਰੀ ਕੋਈ ਦੇਊਗਾ ਤੁਹਾਨੂੰ ਕੋਈ ਚੀਜ਼ ਫਰੀ ਕਿਉਂ ਦਊਗਾ ਕਿਉਂ ਦਊ ਕਾਰਨ ਮੈਨੂੰ ਦੱਸੋ ਇੱਕ ਮੈਨੂੰ ਕੁਝ ਤੁਸੀਂ ਇੱਕ ਪੁਆਇੰਟ ਦੱਸੋ ਕਿ ਹਾਂਜੀ ਇਹ ਚੀਜ਼ ਫਰੀ ਹੋ ਸਕਦੀ ਹੈ
2: ਕੁਝ ਮਕਸਦ ਜ਼ਰੂਰ ਹੋਣਾ ਜੀ ਉਹਦੇ ਪਿੱਛੇ ਮੈਨੂੰ
0: ਨਹੀਂ ਸਾਨੂੰ ਫਰੀ ਸਿਰਫ ਇੱਕੋ ਹੀ ਚੀਜ਼ ਹੈ ਕੁਦਰਤ ਕੁਦਰਤ ਨੇ ਸਾਨੂੰ ਲੈਣ ਨੂੰ ਖੂਬਸੂਰਤ ਸਾਹ ਦਿੱਤੇ ਹੋਏ ਆ ਹਨਾ ਖੂਬਸੂਰਤ ਕੁਦਰਤ ਨੇ ਸਾਨੂੰ ਹਵਾ ਦਿੱਤੀ ਆ ਸਾਨੂੰ ਦੇਖੋ ਇੰਨੀ ਨੇਚਰ ਕੁਦਰਤ ਆਪ ਕਿੰਨੀ ਖੂਬਸੂਰਤ ਹੈ ਹਨਾ ਉਹਨੇ ਚਾਰ ਚਵੇਰੇ ਸਾਨੂੰ ਦੇਖਣ ਨੂੰ ਨਜ਼ਾਰੇ ਦਿੱਤੇ ਹੋਏ ਕੁਦਰਤ ਨੇ ਔਰ ਨਾਲ ਦੀ ਨਾਲ ਕੁਦਰਤ ਨੇ ਸਾਨੂੰ ਧੁੱਪ ਛਾਂ ਬਿਲਕੁਲ ਫਰੀ ਦੇ ਵਿੱਚ ਮੀਂਹ ਕਣੀ ਹਰ ਚੀਜ਼ ਦੇਖੋ ਕਿੰਨੇ ਕੁਦਰਤ ਨੇ ਡੰਗ ਭਜੇ ਬਿਲਕੁਲ ਫਰੀ ਦੇ ਵਿੱਚ ਹੋਰ ਫਰੀ ਦੇ ਵਿੱਚ ਕੀ ਹੋ ਸਕਦਾ ਅੱਜ ਕੱਲ੍ਹ ਆਪਾਂ ਬਿਜ਼ਨਸਾਂ ਦੀਆਂ ਐਡਾਂ ਦੇਖਦੇ ਹਾਂ ਬਹੁਤ ਸਾਰੀਆਂ ਫਰੀ ਫਰੀ ਫਰੀ ਪਰ ਕਿਉਂ ਫਰੀ ਕਿਵੇਂ ਫਰੀ ਇਹ ਪੋਸੀਬਲ ਹੈਗਾ ਕਿ ਕੋਈ ਕਿਸ ਤਰ੍ਹਾਂ ਕੁਛ ਫਰੀ ਦੇ ਸਕਦਾ ਮੈਂ ਰੇਡੀਓ ਪ੍ਰੋਗਰਾਮ 'ਤੇ ਬੈਠਾ ਹਾਂ ਮੈਂ ਪੇ ਕਰਦਾ ਹਾਂ ਰਾਈਟ ਅਸੀਂ ਚੈਨਲਸ ਨੂੰ ਪੇ ਕਰਦੇ ਹਾਂ ਅਤੇ ਮੈਨੂੰ ਜਿਹੜੇ ਵੀ ਸਾਡੇ ਪ੍ਰਾਊਡ ਸਪੋਂਸਰਸ ਆ ਉਹ ਸਾਨੂੰ ਐਡਸ ਦਿੰਦੇ ਆ ਕਿ ਭਾਈ ਸਾਡਾ ਬਿਜ਼ਨਸ ਤੁਸੀਂ ਸਰੋਤਿਆਂ ਤੱਕ ਪਹੁੰਚਾਓ ਅਤੇ ਮੈਂ ਉਹਨਾਂ ਨੂੰ ਚਾਰਜ ਕਰਦਾ ਰਾਈਟ ਹਰ ਚੀਜ਼ ਦੀ ਇੱਕ ਕੀਮਤ ਆ ਸਰਵਿਸ ਚਾਰਜ ਹਰ ਚੀਜ਼ ਦੀ ਇੱਕ ਕੀਮਤ ਆ ਫਿਰ ਫਰੀ ਕਿਵੇਂ ਹੋ ਸਕਦਾ ਤੁਸੀਂ ਅੱਜ ਤੱਕ ਕੋਈ ਚੀਜ਼ ਫਰੀ ਅੱਛਾ ਮੈਂ ਮੈਨੂੰ ਇੱਕ ਮੈਸੇਜ ਆਇਆ ਸੀਗਾ ਸਵੇਰੇ ਜਿੱਥੋਂ ਮੈਨੂੰ ਗੱਲ ਚੇਤੇ ਆਈ ਕਿ ਭਾਜੀ ਟੀਮੂ ਤੋਂ ਸਾਰਾ ਕੁਛ ਕਹਿੰਦੇ ਫਰੀ ਫਰੀ ਫਰੀ ਪਰ ਜਦੋਂ ਫਰੀ 'ਤੇ ਕਲੈਕਟ ਕਰਦੇ ਹਾਂ ਤੁਹਾਨੂੰ ਚਾਰਜ ਕਰਦੇ ਆ ਮਤਲਬ ਕਾਫੀ ਬਿੱਲ ਬਣ ਜਾਂਦਾ ਉਹ ਫਰੀ ਦੇ ਚੱਕਰਾਂ 'ਚ ਅਸੀਂ ਕਿੰਨਾ ਹੀ ਬਿੱਲ ਬਣਾ ਲੈਂਦੇ ਹਾਂ ਰਾਈਟ ਪਰ ਐਕਚੁਅਲ ਦੇ ਵਿੱਚ ਕੁਛ ਫਰੀ ਹੁੰਦਾ ਕੁਛ ਫਰੀ ਨਹੀਂ ਆ ਇਸ ਦੁਨੀਆਂ 'ਤੇ ਫਰੀ ਕੀ ਆ ਮੈਨੂੰ ਦੱਸੋ ਆਪਾਂ ਸਿਰਫ ਬਿਜ਼ਨਸ ਦੇ ਪਰਪਸ ਨਾਲ ਗੱਲਬਾਤ ਕਰ ਰਹੇ ਹਾਂ ਕੁਦਰਤ ਦੇ ਹਵਾਲੇ ਨਾਲ ਮੈਂ ਦੱਸਤਾ ਕੁਦਰਤ ਨੇ ਸਾਨੂੰ ਬੜਾ ਕੁਛ ਫਰੀ ਦਿੱਤਾ ਹੋਇਆ ਪਰ ਐਕਚੁਅਲ ਦੇ ਵਿੱਚ ਫਰੀ ਕੀ ਆ ਆਪਾਂ ਕਈ ਵਾਰ ਵੇਖਦੇ ਹਾਂ ਕਿ ਆਹ ਫਰੀ ਲੈ ਲਓ ਉਹ ਫਰੀ ਲੈ ਲਓ ਇਹਦੇ ਨਾਲ ਆਹ ਫਰੀ ਆ ਇਹਦੇ ਨਾਲ ਪਰ ਕਿਤੇ ਨਾ ਕਿਤੇ ਉਹ ਚੀਜ਼ ਦੀ ਕੀਮਤ ਤਾਂ ਹੁੰਦੀ ਆ ਕਿਤੇ ਨਾ ਕਿਤੇ ਕਿਸੇ ਹਿੱਸੇ ਸਾਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਫਰੀ ਕੁਛ ਨਹੀਂ ਅੱਜ ਦੇ ਜ਼ਮਾਨੇ 'ਚ ਸੋ ਜੇ ਕੁਛ ਫਰੀ ਆ ਤਾਂ ਤੁਸੀਂ ਦੱਸੋ 905-673-3333 ਕਿਹੜੀ ਚੀਜ਼ ਹੈ ਜਿਹੜੀ ਸਾਡੇ ਜੇਬ 'ਚ ਕੋਈ ਪੈਸਾ ਨਹੀਂ ਤੁਸੀਂ ਲੈ ਸਕਦੇ ਹਾਂ ਕੋਈ ਹੈ ਐਸੀ ਚੀਜ਼ 905-673-3333 ਐਸੀ ਕੋਈ ਚੀਜ਼ ਜਿਹਨੂੰ ਤੁਸੀਂ ਸੁਣਿਆ ਹੋਵੇ ਐਡਸ ਦੇ ਵਿੱਚ ਜਾਂ ਕਿਤੇ ਸੋਸ਼ਲ ਮੀਡੀਆ 'ਤੇ ਜਿੱਥੇ ਲਿਖਿਆ ਹੋਵੇ ਫਰੀ ਫਰੀ ਫਰੀ ਅਤੇ ਤੁਸੀਂ ਜਾਓ ਤਾਂ ਉਹ ਬਿਲਕੁਲ ਫਰੀ ਮਿਲ ਜੇ ਕੋਈ ਹੈ ਐਸੀ ਚੀਜ਼ ਮੈਨੂੰ ਨਹੀਂ ਲੱਗਦਾ ਤੁਹਾਡੀ ਜੇਬ ਦੇ ਵਿੱਚ ਪੈਸੇ ਹੋਣ ਜਾਂ ਨਾ ਹੋਣ ਪਰ ਫਰੀ ਕੁਛ ਨਹੀਂ ਆ ਤੁਹਾਨੂੰ ਹਰ ਇੱਕ ਚੀਜ਼ ਦੀ ਕੀਮਤ ਤੈਅ ਕਰਨੀ ਜਿਹੜੀ ਕੀਤੀ ਹੋਈ ਆ ਉਹ ਪੇ ਕਰਨੀ ਪੈਣੀ ਆ ਮੇ ਬੀ ਇੱਕ ਚੀਜ਼ ਦੇ ਨਾਲ ਇੱਕ ਫਰੀ ਹੋਵੇ ਪਰ ਤੁਹਾਨੂੰ ਕੁਛ ਪੇ ਕਰਨਾ ਪੈਣਾ ਉਹ ਫਰੀ ਕਾਹਦੀ ਹੋਈ ਉਹ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦੀ ਕੀਮਤ ਉਹਦੇ ਵਿੱਚ ਛੁਪੀ ਆ ਪਰ ਫਰੀ ਕੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਐਕਚੁਅਲ ਦੇ ਵਿੱਚ ਫਰੀ ਕੁਛ ਹੁੰਦਾ ਤੁਸੀਂ ਕਦੀ ਬਿਨਾਂ ਖਾਲੀ ਜੇਬ ਗਏ ਹੋ ਅਤੇ ਕਿਹਾ ਲਿਖਿਆ ਹੋਵੇ ਕਿਤੇ ਫਰੀ ਅਤੇ ਤੁਸੀਂ ਜਾ ਕੇ ਫਰੀ ਉਹ ਚੀਜ਼ ਬਾਏ ਕਰ ਲਈ 905-673-3333 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਅਤੇ ਨਾਲ ਅੱਜ ਕੁਛ ਖਾਸ ਸੁਨੇਹੇ ਵੀ ਦੇਣੇ ਆ। ਅੱਜ ਤਾਂ ਇੱਕੋ ਹੀ ਸੁਨੇਹਾ ਦੇਣਾ ਤੁਹਾਨੂੰ, ਜ਼ਿਆਦਾ ਨਹੀਂ। ਸੋ 905-673-33-37 ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਲੈ ਕੇ ਆਏ? ਕੋਈ ਐਸੀ ਚੀਜ਼ ਹੁੰਦੀ ਜਿਹੜੀ ਫ੍ਰੀ ਦੇ ਵਿੱਚ ਹੋਵੇ? ਦੱਸਿਓ।

0: 905 673 3330 ਜੀ 4133 ਸਤਿ ਸ੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ
1: ਹਾਂਜੀ ਹਾਂਜੀ ਬੇਟਾ ਸਤਿ ਸ੍ਰੀ ਅਕਾਲ ਮੈਂ ਕਿਹਾ ਆਪਾਂ ਨੂੰ ਬੇਟਾ ਸੁਭਾਅ ਬਣ ਗਿਆ ਹਨਾ ਵੀ ਆਪਾਂ ਫ੍ਰੀ ਚੀਜ਼ ਨੂੰ ਭੱਜ ਕੇ ਪੈਂਦੇ ਆ ਭਾਵੇਂ ਉਹ ਲਿਆ ਕੇ ਅਸੀਂ ਐਵੇਂ ਰੱਖ ਛੱਡੀਏ ਲੋੜ ਵੀ ਨਾ ਹੋਵੇ ਹਨਾ
0: ਫ੍ਰੀ ਹੁੰਦਾ ਕੁਛ ਕਦੀ ਅੱਜ ਤੱਕ ਤੁਸੀਂ ਕੁਛ ਫ੍ਰੀ ਲਿਆਂਦਾ ਬਿਲਕੁਲ ਬਿਨਾਂ ਪੈਸੇ ਪੇ ਕਰਨ ਤੋਂ
1: ਨਾ ਨਾ ਬੇਟੇ ਅਸੀਂ ਸਾਨੂੰ ਪਤਾ ਹੈ ਵੀ ਜਿੰਨੀ ਦੂਰ ਅਸੀਂ ਚੀਜ਼ ਫ੍ਰੀ ਦੇ ਲਾਲਚ ਨੂੰ ਜਾਣੀ ਉਹਨੇ ਸਾਡਾ ਗੈਸ ਫੁੱਕ ਜਾਣੀ ਆ ਤੇ ਫਿਰ ਨਾਲੇ ਅੱਗੋਂ ਜਾ ਕੇ ਉਹਨਾਂ ਕੋਈ ਨਾ ਕੋਈ ਤਾਂ ਤਰੀਕਾ ਹੁੰਦਾ ਹੀ ਆ ਉਹਨਾਂ ਦਾ ਸੱਦਣ ਦਾ ਗਾਹਕ ਨੂੰ ਉਹ ਦੋ ਚਾਰ ਚੀਜ਼ਾਂ ਸਾਨੂੰ ਫਿਰ ਚੁੱਕੀ ਲੈਂਦੇ ਆ ਭਾਵੇਂ ਸਾਨੂੰ ਮਹਿੰਗੀਆਂ ਪੈਣ ਹਨਾ
0: ਅੱਜ ਤੱਕ ਤੁਸੀਂ ਕੁਛ ਨੀ ਫ੍ਰੀ ਦੇ ਵਿੱਚ ਬਾਏ ਕੀਤਾ
1: ਨਾ ਨਾ ਨਾ ਬੇਟੇ ਮੈਂ ਤਾਂ
0: ਫ੍ਰੀ ਕੁਛ ਹੁੰਦਾ ਹੀ ਨਹੀਂ ਐਕਚੁਅਲ ਚ ਫ੍ਰੀ ਕੁਛ ਹੁੰਦਾ ਹੀ ਨਹੀਂ ਆ
1: ਹਾਂਜੀ ਇੱਕ ਜਣਾ ਕਿਆ ਛਤਰੀਆਂ ਵੇਚਦਾ ਸੀ ਨਾ ਇੱਕ ਭਾਈ ਤੇ ਦੂਜਾ ਮੁੰਡਾ ਉਹ ਕਹਿੰਦਾ ਉਹਨੂੰ ਉਹ ਕਹਿੰਦਾ ਵੀ ਤੂੰ ਛਤਰੀ ਲੈ ਲਾ ਉਹ ਕਹਿੰਦਾ ਕਿੰਨੇ ਦੀ ਕਹਿੰਦਾ ਇੱਕ ਰੁਪਈਏ ਦੀ ਕਹਿੰਦਾ ਨਹੀਂ ਸਾਡੇ ਕੋਲ ਤਾਂ ਬਹੁਤ ਪਈਆਂ ਮੈਨੂੰ ਤਾਂ ਲੋੜ ਨੀ ਕਹਿੰਦਾ ਚੱਲ 50 ਪੈਸੇ ਦੀ ਲੈ ਲਾ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਨੀ ਲੋੜ ਉਹ ਕਹਿੰਦਾ ਚੱਲ ਫਿਰ ਇੰਜ ਕਰ ਤੂੰ ਬੋਹ ਨੀ ਕਰਾ ਫ੍ਰੀ ਲੈ ਜਾ ਤੇ ਕਹਿੰਦਾ ਫਿਰ ਮੈਂ ਦੋ ਲੈ ਲਵਾਂ
0: ਪਰ ਕਦੀ ਗੁਮਨਾਮ ਤੂੰ ਕਦੀ ਕੁਛ ਐਸੀ ਤੇਰੀ ਜੇਬ ਦੇ ਵਿੱਚ ਪੈਸੇ ਨਾ ਹੋਣ ਹਨਾ ਤੇ ਤੁਸੀਂ ਕੁਛ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਗਏ ਹੋ ਤੇ ਬਸ ਫ੍ਰੀ ਦੇ ਵਿੱਚ ਕੋਈ ਚੀਜ਼ ਲੈ ਕੇ ਆਉਂਦੀ ਕਦੀ ਇਹ ਪੋਸੀਬਲ ਹੋਇਆ
2: ਇਹ ਸਿਰਫ ਜੇ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਨੂੰ ਲੱਗਦਾ ਕਿ ਮਾਂ ਦੀਆਂ ਦੁਆਵਾਂ ਜਿਹੜੀਆਂ ਹੁੰਦੀਆਂ ਉਹ ਫ੍ਰੀ ਹੁੰਦੀਆਂ
0: ਆਪਾਂ ਚੀਜ਼ਾਂ ਦੀ ਗੱਲ ਕਰ ਲਈ ਦੇਖੋ
2: ਚੀਜ਼ਾਂ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਜੇ ਕੁਛ ਫ੍ਰੀ ਮਿਲ ਵੀ ਰਿਹਾ ਜਾਂ ਕਿਸੇ ਚੀਜ਼ ਦੇ ਨਾਲ ਕੋਈ ਚੀਜ਼ ਫ੍ਰੀ ਮਿਲ ਰਹੀ ਆ ਤਾਂ ਉਹਦੀ ਕੀਮਤ ਜਿਹੜੀ ਆ ਉਹ ਪਹਿਲੀ ਚੀਜ਼ ਦੇ ਵਿੱਚ ਆਲਰੇਡੀ ਜੋੜੀ ਹੋਈ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਸ਼ਾਇਦ ਫ੍ਰੀ ਹੋਵੇ
0: ਸੋ ਬਿਲਕੁਲ ਜੀ 905 673 3330 ਬਹੁਤ ਸਾਰੇ ਸਾਡੇ ਸਰੋਤੇ ਕਹਿੰਦੇ ਕਿ ਬਿਲਕੁਲ ਨਹੀਂ ਸੋ ਵਾਕਿਆ 'ਚ ਨਹੀਂ ਮੈਨੂੰ ਨਹੀਂ ਲੱਗਦਾ ਜੇ ਤੁਹਾਨੂੰ ਕਦੀ ਤੁਸੀਂ ਕੁਛ ਚੀਜ਼ ਫ੍ਰੀ ਬਾਏ ਕੀਤੀ ਹੋਵੇ ਕਦੀ ਤੁਸੀਂ ਖਾਲੀ ਜੇਬ ਗਏ ਹੋ ਕਿਤੇ ਕੁਛ ਚੀਜ਼ ਬਿਲਕੁਲ ਫ੍ਰੀ ਦੇ ਵਿੱਚ ਕਿਹਾ ਹੋਵੇ ਕਿ ਤੁਸੀਂ ਐਡ ਸੁਣੀ ਹੋਵੇ ਕਿ ਆਹ ਚੀਜ਼ ਫ੍ਰੀ 'ਚ ਅਤੇ ਤੁਸੀਂ ਗਏ ਹੋ ਅਤੇ ਉਹ ਫ੍ਰੀ ਚੀਜ਼ ਲਿਆਉਂਦੀ ਕਦੀ ਐਸਾ ਪੋਸੀਬਲ ਹੋਇਆ ਫ੍ਰੀ 'ਚ ਕੋਈ ਚੀਜ਼ ਹੁੰਦੀ ਆ ਸੋ 905 673 3330 ਸਾਡੇ ਨਾਲ 5786 ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
3: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਠੀਕ ਹੋ
3: ਵਧੀਆ ਫਸਟ ਕਲਾਸ ਪਹਿਲੀ ਵਾਰੀ ਫੋਨ ਕਰ ਰਿਹਾ
0: ਜੀ ਸਰ
3: ਵੋਟੀ ਫ੍ਰੀ ਚ ਲੈਂਦੀ ਸੀ ਨਾਲ ਪੈਸੇ ਵੀ ਮਿਲੇ ਸੀ
0: ਅੱਛਾ ਤੁਸੀਂ ਵੋਟੀ ਆਪਣੀ ਫ੍ਰੀ ਚ ਲੈ ਕੇ ਨਾਲ ਪੈਸੇ ਵੀ ਮਿਲੇ
3: ਨਾਲ ਸਮਾਨ ਵੀ ਦਿੱਤਾ
0: ਉਹਨਾਂ ਨੇ ਨਹੀਂ ਫ੍ਰੀ ਚ ਕਿੱਦਾਂ ਹੋਈ ਤੁਸੀਂ ਰਿਸ਼ਤੇਦਾਰ ਨਹੀਂ ਬੁਲਾਏ
3: ਰਿਸ਼ਤੇਦਾਰ ਬੁਲਾਏ
0: ਤੇ ਨਹੀਂ ਨਹੀਂ ਰਿਸ਼ਤੇਦਾਰਾਂ ਨੇ ਨਹੀਂ ਨਹੀਂ ਤੁਸੀਂ ਰਿਸ਼ਤੇਦਾਰ ਬੁਲਾਏ ਘਰੇ ਰੋਟੀ ਪਾਣੀ ਨਹੀਂ ਖਵਾਇਆ ਉਹਨਾਂ ਨੂੰ
3: ਬਿਲਕੁਲ ਖਵਾਇਆ
0: ਤੇ ਉਹਨਾਂ ਦੇ ਉਹ ਜਿਹੜਾ ਫੂਡ ਸੀਗਾ
3: ਪਹਿਲੇ ਤੇ ਉਹਨਾਂ ਨੇ ਖਵਾਇਆ
0: ਨਹੀਂ ਨਹੀਂ ਪਹਿਲੇ ਉਹਨਾਂ ਨੇ ਖਵਾਇਆ ਪਰ ਤੁਸੀਂ ਤੁਸੀਂ ਉਹ ਫ੍ਰੀ 'ਚ ਕਿੱਦਾਂ ਹੋਗੀ ਇਹ ਤਾਂ ਸਭ ਤੋਂ ਮਹਿੰਗੀ ਚੀਜ਼ ਆ
3: ਉਹ ਨਹੀਂ ਨਹੀਂ ਨਿਆਮਤ ਚੀਜ਼ ਹੈ ਔਲਾਦ ਬੀਵੀ ਮਾਂ ਪਿਓ ਇਹ ਤੇ ਸਭ ਤੋਂ ਨਿਆਮਤ ਚੀਜ਼ ਹੈਗੀ ਇਸ ਦੁਨੀਆ ਦੀ
0: ਹਾਂ ਪਰ ਫ੍ਰੀ ਨਾ ਨਾ ਕਹੋ ਤੁਸੀਂ ਇਹ ਤਾਂ ਜੇ ਹੁਣ ਬੇਗਮ ਨੇ ਸੁਣ ਲਿਆ ਤੇ ਉਹ ਤਾਂ ਫਿਰ ਥੋੜੀ ਤਾਂ ਰੋਟੀ ਨਹੀਂ ਮਿਲਣੀ ਅੱਜ ਕਿ ਸ਼ਾਮ ਤੁਹਾਨੂੰ ਹੈਗੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905 673 3330 ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਬਾਈ ਜੀ ਕਹਿੰਦੇ ਕਿ ਅਸੀਂ ਮੈਂ ਵਾਈਫ ਹੀ ਫ੍ਰੀ ਦੇ ਵਿੱਚ ਲਿਆਂਦੀ ਫ੍ਰੀ 'ਚ ਕੁਛ ਨਹੀਂ ਹੁੰਦਾ ਅੱਜ ਦੀ ਦੁਨੀਆ ਦੇ ਵਿੱਚ ਦੇਖੋ ਤੁਸੀਂ ਰਿਸ਼ਤੇਦਾਰ ਬੁਲਾਏ ਵਿਆਹ ਕੀਤਾ ਕਾਰਡ ਛਪਾਏ ਹੈ ਨਾ ਰੋਟੀ ਪਾਣੀ ਖਵਾਇਆ ਰਿਸ਼ਤੇਦਾਰਾਂ ਨੂੰ ਅਤੇ ਗਿਫਟ ਵੀ ਦਿੱਤੇ ਹੋਣੇ ਆ ਮਠਿਆਈ ਵੀ ਬਣਾਈ ਅਤੇ ਉਹ ਵਿਆਹ ਤਾਂ ਸਭ ਤੋਂ ਮਹਿੰਗਾ
2: ਅਤੇ ਕੀਮਤ ਹੁਣ ਵੀ ਅਦਾ ਕਰ ਰਹੇ ਨੇ ਹੁਣ ਉਹਦੀ ਕੀਮਤ ਅਦਾ ਕਰ ਰਹੇ ਨੇ ਉਹ ਕਿਸ਼ਤਾਂ 'ਤੇ ਹੀ ਹੋ ਗਿਆ ਕੰਮ
0: ਜੀ ਸੋ ਬਿਲਕੁਲ 905 673 3330 ਅੱਛਾ ਮੈਂ ਕਿਹਾ ਕਿ ਜੇ ਬੇਗਮ ਨੇ ਸੁਣ ਲਿਆ ਅਤੇ ਫਿਰ ਤੁਹਾਨੂੰ ਰੋਟੀ ਨਹੀਂ ਮਿਲਣੀ ਜੇ ਤੁਸੀਂ ਕਿਹਾ ਕਿ ਅੱਜ ਮੈਂ ਵਾਈਫ ਫ੍ਰੀ ਦੇ ਵਿੱਚ ਲੈ ਕੇ ਆਇਆ ਅਤੇ ਬਾਈ ਜੀ ਨਾਲ ਦੀ ਨਾਲ ਹੀ ਫੋਨ ਕੱਟ ਗਏ ਬਾਈ ਜੀ ਥੈਂਕ ਯੂ ਸੋ ਮਚ 905 673 3330 ਅੱਛਾ ਇਹ ਕਦੇ ਪੋਸੀਬਲ ਹੋਇਆ ਕਿ ਕੋਈ ਚੀਜ਼ ਵੀ ਤੁਸੀਂ ਗਏ ਹੋ ਅਤੇ ਬਿਲਕੁਲ ਜੇਬ ਦੇ ਵਿੱਚ ਪੈਸੇ ਨਾ ਹੋਣ ਅਤੇ ਤੁਸੀਂ ਫ੍ਰੀ ਦੇ ਵਿੱਚ ਲੈ ਕੇ ਆਓ ਅੱਜ ਕੱਲ੍ਹ ਬਹੁਤ ਸਾਰੀਆਂ ਐਡਾਂ ਬਹੁਤ ਸਾਰੇ ਇਸ਼ਤਿਹਾਰ ਇੱਦਾਂ ਹੁੰਦੇ ਜੇ ਲਿਖਿਆ ਹੁੰਦਾ ਫ੍ਰੀ ਫ੍ਰੀ ਫ੍ਰੀ ਅਤੇ ਸਾਡਾ ਮਾਇੰਡ ਕਿੰਨਾ ਉਹ ਚੀਜ਼ ਨੂੰ ਕਲਿੱਕ ਕਰਦਾ ਅਸੀਂ ਕਲਿੱਕ ਕਰਦੇ ਹਾਂ ਲੱਖਾਂ ਵਿਊ ਸੀ ਉਹਦੇ 'ਤੇ ਗੁਮਨਾਮ
2: ਹਾਂਜੀ ਮੈਂ
0: ਦੇਖੀ ਵੀਡੀਓ
2: ਮੈਂ ਆਪ ਇਹ ਚੀਜ਼ ਫੀਲ ਕਰਦਾ ਕਿ ਜਦੋਂ ਮੈਂ ਇੰਸਟਾਗ੍ਰਾਮ 'ਤੇ ਕੋਈ ਵੀਡੀਓ ਦੇਖਦਾ ਜਾਂ ਜਦੋਂ ਸਕਰੋਲ ਕਰਦੇ ਹਾਂ ਨਾ
0: ਜੀ
2: ਜਿਵੇਂ ਕੋਈ
0: ਫ੍ਰੀ ਮਾਰਕੀਟ ਸਟ੍ਰੈਟਜੀ ਬਣ ਗਈ ਫ੍ਰੀ ਫ੍ਰੀ ਫ੍ਰੀ ਜਦੋਂ
2: ਆਪਾਂ ਸੁਣਦੇ ਹਾਂ ਨਾ
0: ਕਲਿੱਕ ਹੁੰਦਾ
2: ਬੰਦੇ ਨੂੰ ਭੁੱਲ ਹੀ ਜਾਂਦਾ, ਚਾਹੇ ਉਹ ਚੀਜ਼ ਚਾਹੀਦੀ ਵੀ ਨਹੀਂ ਹੁੰਦੀ, ਬੰਦੇ ਦੇ ਮਾਇੰਡ ਚ ਆਉਂਦਾ ਵੀ ਚਲੋ ਲੈ ਹੀ ਆਉਂਦੇ ਹਾਂ।
0: ਫ੍ਰੀ ਦੇ ਚੱਕਰਾਂ ਚ ਅਸੀਂ ਗੁਲਾਮ ਹੋ ਗਏ, ਫ੍ਰੀ ਦੇ ਚੱਕਰਾਂ ਚ ਅਸੀਂ ਆਪਣੇ ਦੇਸ਼ ਦਾ ਬੇੜਾ ਗਰਕ ਕਰ ਲਿਆ, ਫ੍ਰੀ ਦੇ ਚੱਕਰਾਂ ਦੇ ਵਿੱਚ ਅਸੀਂ ਐਸੀਆਂ ਸਰਕਾਰਾਂ ਨੂੰ ਸੀਟਾਂ ਤੇ ਬਿਠਾਤਾ ਕਿ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾ ਗਰਕ ਕਰਤਾ। ਇਸੇ ਫ੍ਰੀ ਨੇ ਤਾਂ ਸਾਨੂੰ ਪੱਟਿਆ ਆ,
2: ਆਪਾਂ
0: ਇਸੇ ਫ੍ਰੀ ਨੇ ਤਾਂ ਸਾਨੂੰ ਸਾਡੀ ਜਿਹੜੀ ਮਾਨਸਿਕਤਾ ਨਾ ਉਹ ਇਸ ਲੈਵਲ ਗਰੀਬ ਕਰਤੀ, ਸਾਨੂੰ ਆਟਾ ਦਾਲ ਪੈਨਸ਼ਨਾਂ ਦੇ ਦਿਓ ਇਹਨਾਂ ਨੂੰ ਵਿਹਲੇ ਬੈਠਿਆਂ ਨੂੰ। ਸੋ ਇਹ ਫ੍ਰੀ, ਮੈਨੂੰ ਲੱਗਦਾ ਕਿ ਫ੍ਰੀ ਜਿਹੜਾ ਸ਼ਬਦ ਆ ਨਾ ਇਹ ਬਹੁਤ ਘਾਤਕ ਆ।
2: ਮੈਨੂੰ ਲੱਗਦਾ ਕਿ ਆਪਾਂ ਫ੍ਰੀ ਵੰਡਣ ਵਾਲੀ ਕੌਮ ਸੀ, ਪਰ ਕਿਤੇ ਨਾ ਕਿਤੇ ਹੁਣ ਫ੍ਰੀ ਮੰਗਣ ਵਾਲੀ ਕੌਮ ਬਣ ਗਏ।
0: 905-673-3337 ਫ੍ਰੀ ਦਾ ਜਿਹੜਾ ਸ਼ਬਦ ਹੈ ਨਾ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਨਹੀਂ ਚਾਹੀਦਾ। ਹਰ ਚੀਜ਼ ਦੀ ਕੀਮਤ ਅਦਾ ਕਰੋ, ਹਰ ਚੀਜ਼ ਦੀ ਕੀਮਤ ਅਦਾ ਕਰੋ ਕਿ ਤਾਂ ਕਿ ਤੁਹਾਡਾ ਜ਼ਮੀਰ ਬਚਿਆ ਰਹੇ, ਜ਼ਿੰਦਾ ਰਹੇ, ਸਹਿਕਦਾ ਰਹੇ। ਕਦੀ ਵੀ ਉਹ ਫ੍ਰੀ ਵਾਲੀਆਂ ਚੀਜ਼ਾਂ ਦੇ ਮਗਰ ਨਾ ਭੱਜੋ, ਮੇਰਾ ਇਹ ਮੰਨਣਾ ਆ। 905-673-3337 ਪਰ ਜਿੱਥੇ ਚਲੋ ਮੰਨ ਲਓ ਅਸੀਂ ਕਹਿੰਦੇ ਹਾਂ ਕਿ ਡੀਲ ਲੱਗੀ ਆ ਇੱਕ ਦੇ ਨਾਲ ਇੱਕ ਫ੍ਰੀ, ਪਰ ਤੁਸੀਂ ਕੁਛ ਪੇ ਕਰ ਰਹੇ ਹੋ, ਉਹ ਫ੍ਰੀ ਨਹੀਂ ਆ, ਤੁਸੀਂ ਕੁਛ ਪੇ ਕਰ ਰਹੇ ਹੋ। ਅਗਲਾ ਕੋਈ ਆਪਣੀ ਐਡਵਰਟਾਈਜ਼ ਕਰ ਰਿਹਾ ਤੇ ਜੀ ਬਿਲਕੁਲ ਉਹ ਆਪਣਾ ਆਪਣੇ ਪੱਲਿਓਂ ਦੇ ਰਿਹਾ, ਪਰ ਉਹਦੇ ਪਿੱਛੇ ਵੀ ਇੱਕ ਦੀ ਕੀਮਤ ਲੁਕੀ ਹੋਈ ਹੈ। ਬਿਲਕੁਲ ਫ੍ਰੀ ਕੁਛ ਨਹੀਂ ਹੁੰਦਾ ਗਿਆ ਵੀ।
2: ਉਹ ਕਹਿੰਦੇ ਜੀ ਇੱਕ ਆਪਣੇ ਦੇਖਣ ਵਾਲੇ ਕਹਿੰਦੇ ਕਿ ਸੈਂਪਲਸ ਫ੍ਰੀ ਹੁੰਦੇ ਨੇ।
0: ਹਾਂ ਸੈਂਪਲ, ਅੱਛਾ ਸੈਂਪਲ ਫ੍ਰੀ ਹੁੰਦੇ ਆ, ਸੈਂਪਲ ਹੋ ਸਕਦੇ ਕਿਉਂਕਿ ਉਹ
4: ਕਰ ਦਿੰਦੇ
0: ਨੇ। ਅਸੀਂ ਕੱਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ?
4: ਉਦਾਂ ਕਹਿੰਦੀ ਸਟਾਰ ਨਹੀਂ ਕਰਨੀ ਆਉਂਦੀ।
0: ਬਾਈ ਜੀ ਤੁਸੀਂ ਰੇਡੀਓ ਤੇ ਓਨਰ ਹੋ ਜੀ। ਮਨਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ?
4: ਹਾਂਜੀ ਭਾਜੀ, ਆਫ ਦੀ ਏਅਰ ਕਹਿਣਾ ਸੀ।
0: ਆਫ ਦੀ ਏਅਰ ਕਹਿਣਾ ਸੀ, ਤੁਸੀਂ ਓਨ ਦੀ ਏਅਰ ਹੀ ਕਹਿਤਾ ਜੋ ਵੀ ਕਿਹਾ, ਮੈਨੂੰ ਸਮਝ ਨਹੀਂ ਆਇਆ। ਚਲੋ ਐਨੀਵੇ ਤੁਸੀਂ ਆਫ ਦੀ ਏਅਰ ਹੀ ਕਹਿਤਾ। ਅੱਛਾ ਕੁਝ ਕਹਿਣਾ?
4: ਨਹੀਂ ਨਹੀਂ ਕਹਿਣਾ, ਕਹਿਣਾ ਸੀ ਮੈਂ ਤਾਂ ਯਾ ਫ੍ਰੀ ਦੀ ਗੱਲ ਕਰਦੇ।
0: ਅੱਛਾ ਫ੍ਰੀ
4: ਫ੍ਰੀ ਜਾਕੇ
0: ਮੈਂ ਕਰਦਾ ਤੁਹਾਨੂੰ, ਕੁਝ ਹੋਰ ਨਾ ਕਹਿ ਦਿਓ, ਮੈਂ ਆਫ ਦੀ ਏਅਰ ਕਰਦਾ। ਸੋ 905-673-3337 ਤਦ ਤੱਕ ਤੁਸੀਂ ਇੱਕ ਪਿਆਰਾ ਜਿਹਾ ਗਾਣਾ ਸੁਣੋ ਤੇ ਮੈਂ ਬਾਈ ਜੀ ਹੁਣ ਨਾ ਗੱਲ ਕਰ

0: ਬਾਈ ਜੀ ਆਏ, ਬਾਈ ਜੀ ਕਹਿੰਦੇ ਬਸ ਫ੍ਰੀ ਦੇ ਆ ਵੀ ਤੁਸੀਂ ਆਓ ਤੇ ਚੱਕ ਕੇ ਭਾਜੋ, ਚਾਰਜ ਲਵਾ ਲਓ, ਇਹ ਫ੍ਰੀ ਦੇ ਵਿੱਚ, ਫ੍ਰੀ ਦੇ ਵਿੱਚ ਤਾਂ ਲਾਹਨ ਤਾਂ ਪੈ ਸਕਦੀਆਂ, ਨੋ ਡਾਊਟ, ਤੇ ਤੁਸੀਂ ਬਿਲਕੁਲ ਬਦਨਾਮੀ ਮਿਲ ਸਕਦੀ ਹੈ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਸਰ, 1449 ਤੁਸੀਂ ਆਉਣੇ ਹੋ ਜੀ, ਕੀ ਹਾਲ ਚਾਲ? 1449 ਸਰ, ਸਤਿ ਸ਼੍ਰੀ ਅਕਾਲ ਜੀ ਨੂੰ
1: ਜੀ, ਸਤਿ ਸ਼੍ਰੀ ਅਕਾਲ ਭਜਨ
0: ਸਰ
1: ਜੀ, ਤੁਹਾਨੂੰ ਪੰਜਾਬ ਤੋਂ
0: ਜੀ ਸਰ ਜੀ ਆਇਆਂ ਨੂੰ ਜੀ, ਕੀ ਹਾਲ ਚਾਲ?
1: ਅਬਜਦ ਰਾਜਪੂਤ, ਤੇ ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਹੀ ਸੁਣਦਾ, ਕੱਲ ਵੀ ਸੁਣ ਰਿਹਾ ਸੀ, ਹੁਣ ਵੀ ਤੁਸੀਂ ਗਾਣੇ ਜਿਹੜੇ ਲਾਉਂਦੇ ਹੋ ਨਾ ਸਿੱਧੂ ਦੇ, ਤੇ ਸਮਝੋ ਸਾਡੀ ਜਾਨ ਨਿਕਲਦੀ
0: ਹੈ। ਇੱਥੇ ਰੱਖ ਜੀ, ਕੀ ਬਾਤ, ਉਹ ਤਾਂ ਵਾਕਈ ਜਾਨ ਹੀ ਸੀ।
1: ਬਿਲਕੁਲ ਜੀ, ਯਕੀਨ ਕਰੋ ਕਈ ਦਫਾ ਤੇ ਬਿਲਕੁਲ ਇਮੋਸ਼ਨਲ ਹੋ ਜਾਈਦਾ
0: ਬਿਲਕੁਲ। ਔਰ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲਾ ਇੱਕ ਐਸਾ ਆਰਟਿਸਟ ਸੀ ਜਿਹੜਾ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਬਹੁਤ ਮੁਹੱਬਤ ਕਰਦਾ ਸੀਗਾ, ਤੇ ਉਹ ਪਾਕਿਸਤਾਨ ਆ ਵੀ ਰਿਹਾ ਸੀਗਾ, ਉਹਨੇ ਅਨਾਊਂਸ ਵੀ ਕੀਤਾ ਸੀ, ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ, ਪਰ ਪਾਕਿਸਤਾਨ ਨੂੰ ਆ ਰਿਹਾ ਅਜੇ ਵੀ, ਆਪਦੇ ਜਾਣ ਤੋਂ ਬਾਅਦ ਵੀ ਆ ਰਿਹਾ, ਇਹ ਟੂਰ ਪਹੁੰਚ ਰਿਹਾ ਉੱਥੇ। ਸੋ ਆਪਾਂ ਉਹਦੀ ਗੱਲਬਾਤ ਕਰਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਯਾਦ ਕਰਵਾ ਤਾ।
1: ਮੇਰੀ ਗੱਲ ਸੁਣੋ ਭਾਈਜਾਨ, ਮੈਂ ਟਿਕਟ ਲੈਣੇ ਸੀ ਤੇ ਮੈਂ ਉਹ ਪਹਿਲੀ ਚ ਰਹਿੰਦਾ ਇਸ ਟਾਈਮ।
0: ਬਸ ਟਿਕਟ ਤੁਸੀਂ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਵਧੀਆ ਜੇ ਪ੍ਰਾਈਸ ਟਿਕਟ ਦੇ ਦੇਣੀ ਹੈ, ਤੁਸੀਂ ਮੈਨੂੰ ਡੀਐਮ ਕਰ ਦਿਓ ਜਾਂ ਮੈਨੂੰ ਤੁਸੀਂ ਮੈਸੇਜ ਕਰ ਲਿਓ 437-870-001
1: ਜੀ, ਠੀਕ ਹੋ ਗਿਆ,
0: 0001 ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਡੀਐਮ ਕਰ ਦਿਓ ਤੇ ਤੁਹਾਨੂੰ ਟਿਕਟ ਦਿਆਂਗੇ ਅਸੀਂ ਵਧੀਆ ਪ੍ਰਾਈਸ ਦੇ ਵਿੱਚ
1: ਜੀ। ਥੈਂਕ ਯੂ ਬ੍ਰਦਰ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਕਹਿੰਦੇ ਕਿ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਵਾਕਈ ਬਹੁਤ ਰਵਾ ਕੇ ਗਿਆ ਜਦੋਂ ਸਿੱਧੂ ਮੂਸੇਵਾਲਾ ਦੁਨੀਆ ਤੋਂ ਗਿਆ ਨਾ, ਸਾਨੂੰ ਰਵਾ ਕੇ ਗਿਆ ਗਿਆ ਵੀ। ਮੈਨੂੰ ਲੱਗਦਾ ਕਿ ਕੋਈ ਐਸਾ ਇਨਸਾਨ ਨਹੀਂ ਹੋਣਾ ਜਿਹਦੇ ਅੱਖਰਾਂ ਦੇ ਵਿੱਚੋਂ ਉਹਦੀ ਜਾਣ ਤੋਂ ਬਾਅਦ ਮੇਰੇ ਤਾਂ ਮੂੰਹ 'ਚੋਂ ਸ਼ਬਦ ਵੀ ਨਹੀਂ ਨਿਕਲ ਸਕਦੇ ਕਿ ਜਦੋਂ ਗਿਆ ਨਾ, ਜਦੋਂ ਮੈਂ ਵੀਡੀਓ ਵੇਖੀ ਗੱਡੀ ਦੇ ਵਿੱਚੋਂ ਉਹਦੇ, ਜਿੱਦਾਂ ਗੋਲੀਆਂ ਲੱਗੀਆਂ ਹੋਈਆਂ ਸੀ, ਯਾਰ ਦੇਖੋ ਇੱਕ ਇਨਸਾਨ ਸਾਨੂੰ ਕਿੱਥੇ ਪਹੁੰਚਾ ਗਿਆ, ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਪੰਜਾਬੀ ਬੋਲੀ ਨੂੰ, ਤੁਹਾਡੇ ਉਸ ਚਿਹਰੇ ਨੂੰ, ਤੁਹਾਡੀ ਪੱਗ ਨੂੰ, ਅਤੇ ਉਹਦੀ ਸਜ਼ਾ ਉਹਨੂੰ ਗੋਲੀਆਂ ਨਾਲ ਮਿਲੀ ਹੋਵੇ, ਉਹਨੂੰ ਆਪਣੀ ਜਾਨ ਦੇ ਕੇ ਉਹ ਚੀਜ਼ ਦੀ ਜਿਹੜੀ ਕੀਮਤ ਅਦਾ ਕਰਨੀ ਪਈ ਹੋਵੇ, ਇਹ ਕੈਸੀ ਯਾਰ ਰੀਤ ਆ।
2: ਦੇਖੋ ਜੀ, ਜਦੋਂ ਸਿੱਧੂ ਨਾਲ ਇਹ ਹੋਇਆ ਸੀਗਾ
0: ਜੀ,
2: ਮੈਂ ਪਰਸਨਲੀ, ਚਲੋ ਆਰਟਿਸਟ ਦੇ ਵਜੋਂ ਤਾਂ ਉਹਨੂੰ ਪਿਆਰ ਕਰਦੇ ਹੀ ਕਰਦੇ ਹਾਂ, ਪਰ ਇੱਕ ਇਨਸਾਨੀਅਤ ਦੇ ਨਾਂ 'ਤੇ ਵੀ ਬਹੁਤ ਹੀ ਗਲਤ ਹੋਇਆ ਸੀ ਉਹਦੇ ਨਾਲ,
0: ਬਹੁਤ ਗਲਤ।
2: ਕਿਤੇ ਨਾ ਕਿਤੇ ਜਦੋਂ ਹੁਣ ਉਹਦੇ ਗਾਣੇ ਸੁਣਦੇ ਹਾਂ ਨਾ, ਕਈ ਵਾਰ ਦਿਲ ਨੂੰ ਇੱਕ ਨਾ ਝੰਜੋੜ ਜਾਂਦੀ ਹੈ ਕਿ ਦੇਖੋ ਕੋਈ ਕਿਸੇ ਦਾ ਮਸ਼ਹੂਰ ਹੋਣਾ ਵੀ ਇੱਦਾਂ ਗੁਨਾਹ ਹੋ ਜਾਂਦਾ।
0: ਬਿਲਕੁਲ। ਸੋ ਚਲੋ ਐਨੀਵੇ, ਆਪਾਂ ਹੁਣ ਸਿੱਧੂ ਦੀ ਗੱਲ ਤੁਰੀ ਆ, ਅਤੇ ਸਿੱਧੂ ਮੂਸੇਵਾਲੇ ਦਾ ਓਕੇ ਜਾਣ ਤੋਂ ਬਾਅਦ ਵੀ ਉਹ ਗਿਆ ਨਹੀਂ, ਹੈਨਾ, ਸਿੱਧੂ ਮੂਸੇਵਾਲਾ ਦੀ ਗੱਲਬਾਤ ਕਰ ਰਹੇ ਹਾਂ ਆਪਾਂ। ਸਾਈਨ ਟੂ ਗੋਡ ਟੂਰ ਆ ਰਿਹਾ, ਚਾਰ ਦਿਨ ਰਹਿ ਗਏ ਆ, 11,800 ਬੰਦੇ ਨੇ ਟਿਕਟ ਆਲਰੇਡੀ ਬਾਏ ਕਰ ਲਈ ਹੈ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੇ।
2: ਹੁਣ ਤਾਂ 12,000 ਹੋ ਗਈ ਹੋਣੀ,
0: 12,000 ਹੋ ਗਈ ਨਹੀਂ,
2: ਤੇ 700
0: ਟਿਕਟ ਪੈਂਡਿੰਗ ਆ ਬਸ। ਔਰ ਸਿਰਫ ਲੋਕੀ ਪਿਆਰ ਕਰਕੇ, ਇਹ ਸਿਰਫ ਪਿਆਰ ਮੁਹੱਬਤ ਹੀ ਆ। ਔਰ ਏਸ਼ੀਅਨ ਆਰਟਿਸਟ, ਪਹਿਲਾ ਆਰਟਿਸਟ ਆ, ਏਸ਼ੀਅਨ ਪਹਿਲਾ ਐਸਾ ਆਰਟਿਸਟ ਆ ਜਿਹੜਾ ਜਾਣ ਤੋਂ ਬਾਅਦ ਵੀ ਵੇਖ ਰਿਹਾ, ਠੀਕ ਆ। ਬੜੀਆਂ ਕੰਟਰੋਵਰਸੀਆਂ ਹੋਈਆਂ। ਪੱਡਾ ਸਾਹਿਬ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਤੁਹਾਨੂੰ ਸੁਣੀਦਾ, ਬਹੁਤ ਸੁਣੀਦਾ ਤੁਹਾਨੂੰ, ਐਕਚੁਅਲੀ ਸੁਣੀਦਾ ਨਹੀਂ, ਵੇਖੀਦਾ ਬਹੁਤ ਜ਼ਿਆਦਾ, ਥੈਂਕ ਯੂ ਸੋ ਮਚ ਭਾਜੀ। ਅਮਰ ਪੱਡਾ ਜੀ ਸਾਡੇ ਵਾਸਤੇ ਬੜੇ ਰਿਸਪੈਕਟਡ ਆ, ਅਸੀਂ ਤੁਹਾਨੂੰ ਦੇਖ ਦੇਖ ਕੇ ਰੇਡੀਓ ਸ਼ੁਰੂ ਕੀਤਾ, ਪਰ ਤੁਹਾਡੇ ਜਿਹੜੀਆਂ ਗੱਲਾਂ ਸਟੇਟ ਫਾਰਵਰਡ ਉਹ ਨਹੀਂ ਹੁੰਦੀਆਂ ਸਾਡੇ ਤੋਂ। ਥੈਂਕ ਯੂ ਸੋ ਮਚ ਜੀ, ਅਤੇ ਸਾਡੀ ਵਾਲ 'ਤੇ ਲਾਈਵ 'ਤੇ ਆਇਆ ਮੈਂ, ਖੈਰ ਭਾਅ ਜੀ ਸੋਰੀ, ਮਾਫ਼ ਕਰਨਾ, ਮੈਂ ਟਿਕਟੋਕ ਹੁਣੇ ਹੀ ਸ਼ੁਰੂ ਕੀਤੀ ਹਜੇ, ਮੈਨੂੰ ਚਲਾਉਣੀ ਨਹੀਂ ਆਉਂਦੀ, ਇਹ ਮੁੰਡੇ ਨੇ ਮੈਨੂੰ ਸਿਖਾਈ ਆ ਅਤੇ ਇਹੀ ਚਲਾ ਕੇ ਦਿੰਦਾ। ਐਨੀਵੇ, ਸਿੱਧੂ ਮੂਸੇਵਾਲ ਦੀ ਗੱਲਬਾਤ ਕਰ ਰਹੇ ਸੀ ਕਿ 12,000 ਟਿਕਟਸ ਆਲਰੇਡੀ ਸੋਲਡ ਆਊਟ ਆ, 600-700 ਟਿਕਟ ਪੈਂਡਿੰਗ ਆ, ਔਰ ਜਿੰਨੇ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਆ, ਅਤੇ ਇੱਕ ਨਵੀਂ ਹਿਸਟਰੀ ਬਣਨ ਜਾ ਰਹੀ ਆ ਏਸ਼ੀਅਨ ਆਰਟਿਸਟਾਂ ਦੇ ਵਿੱਚ, ਪਹਿਲਾ ਆਰਟਿਸਟ ਆ ਜਿਹਦਾ ਹੋਲੋਗ੍ਰਾਮ ਸ਼ੋਅ ਹੋਣ ਜਾ ਰਿਹਾ ਆ, ਔਰ ਹਿਸਟਰੀ ਪੜ੍ਹੀ ਸਭ ਨੇ ਹੁੰਦੀ ਆ, ਵੇਖੀ ਸਭ ਨੇ ਹੁੰਦੀ ਆ, ਪਰ ਐਕਚੁਅਲ ਪ੍ਰੈਜ਼ੈਂਟ ਦੇ ਵਿੱਚ ਕਿਸੇ ਨੇ ਹਿਸਟਰੀ ਨਹੀਂ ਵੇਖੀ ਹੋਣੀ,
2: ਇਤਿਹਾਸ ਦਾ ਹਿੱਸਾ ਹੋਣਾ।
0: ਹਾਂ, ਇਹ ਹਿਸਟਰੀ ਦਾ ਤੁਸੀਂ ਹਿੱਸਾ ਬਣ ਸਕਦੇ ਹੋ, ਟਿਕਟ ਲੈ ਲਓ, ਤੁਸੀਂ ਮੇਰੇ ਨਾਲ ਗੱਲ ਕਰ ਲਓ ਕੱਲ, ਆਈ ਮੀਨ ਕਿ ਤੁਸੀਂ ਮੈਨੂੰ ਡੀਐਮ ਕਰ ਦਿਓ, ਮੇਰੇ ਕੋਲ ਨਾ ਰੇਡੀਓ ਉਡਾਨ ਨੂੰ ਜਿਹੜੇ ਪਿਆਰ ਕਰਨ ਵਾਲੇ ਆ, ਜਿਹੜੇ ਮੇਰਾ ਰੇਡੀਓ ਸੁਣਦੇ ਆ, ਪਿਆਰ ਕਰਦੇ ਆ, ਸਿੱਧੂ ਨੂੰ ਪਿਆਰ ਕਰਦੇ ਆ, ਮੈਨੂੰ ਡੀਐਮ ਕਰ ਦਿਓ, ਮੈਂ ਬਹੁਤ ਵਧੀਆ ਪ੍ਰਾਈਸ 'ਤੇ ਟਿਕਟਾਂ ਦਊਂਗਾ। ਟਿਕਟਾਂ ਹੈ ਨਹੀਂ ਆ, ਜਿਹੜੀਆਂ ਟਿਕਟ ਤੁਸੀਂ ਔਨਲਾਈਨ ਦੇਖਦੇ ਹੋ ਉਹ ਕੁਛ ਟਿਕਟਸ ਨਹੀਂ ਨਾ, ਉੱਥੇ ਹੈ ਨਹੀਂ ਆ, ਉਹ ਤੁਸੀਂ ਬਾਏ ਕਰਨ ਜਾਓਗੇ ਤਾਂ ਹੋਣੀ, ਕਿਉਂਕਿ ਮਿਲਣੀਆਂ ਨਹੀਂ ਤੁਹਾਨੂੰ। ਬਹੁਤ ਲਿਮਿਟਡ ਸਲੋਟ ਬਚੇ ਨੇ, ਜੇ ਤੁਸੀਂ ਡਾਇਰੈਕਟ ਟਿਕਟ ਮਾਸਟਰ ਤੋਂ ਲੈਣੀ ਹੈ ਤਾਂ ਜੀ ਵੈਲਕਮ, ਔਰ ਜਾਂ ਤੁਸੀਂ ਜੇ ਤੁਹਾਡੀ ਮੈਂ ਥੋੜ੍ਹੀ ਜਿਹੀ ਬੱਚਤ ਕਰ ਸਕਦਾ ਹੋਇਆ ਰੇਡੀਓ ਡਾਨ ਵੱਲੋਂ, ਸਾਡੇ ਵੱਲੋਂ ਤੋਹਫਾ ਹੀ ਆ, ਸੋ ਮੈਂ ਤੁਹਾਡੀ $100 ਦੀ ਬੱਚਤ ਕਰ ਸਕਦਾ ਹਾਂ, ਤੁਸੀਂ ਮੈਨੂੰ ਡੀਐਮ ਕਰ ਲਿਓ 437-870-0001 437-870-0001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਡੀਐਮ ਕਰ ਲਿਓ ਉਡਾਨ ਰੇਡੀਓ ਆਪਣੇ ਪੇਜ 'ਤੇ, ਅਤੇ ਤੁਹਾਡੀ ਬਹੁਤ ਸਾਰੀ ਸੇਵਿੰਗ ਕਰੂੰਗਾ। ਔਰ ਬਸ ਮੈਂ ਇਹੀ ਕਹਿਣਾ ਕਿ ਜਿਹੜੇ ਸਿੱਧੂ ਨੂੰ ਪਿਆਰ ਕਰਨ ਵਾਲੇ ਆ ਅਤੇ ਉਹ ਟਿਕਟਾਂ ਲੈ ਲਓ, ਇੱਕ ਹਿਸਟੋਰਿਕ ਮੂਵਮੈਂਟ ਦਾ ਤੁਸੀਂ ਹਿੱਸਾ ਬਣਨ ਜਾ ਰਹੇ ਹੋ, ਪਹਿਲਾ ਏਸ਼ੀਅਨ ਆਰਟਿਸਟ ਦਾ ਹੋਲੋਗ੍ਰਾਮ, ਔਰ ਇਕੱਲਾ ਸਿੱਧੂ ਮੂਸੇਵਾਲਾ ਨਹੀਂ, ਰਾਜਾ ਕੁਮਾਰੀ ਬੋਹੇਮੀਆ, ਫਿਰ ਗੁਲਾਬ ਸਿੱਧੂ, ਅਤੇ ਦੋ ਆਰਟਿਸਟ ਆ ਰਹੇ ਆ ਸਰਪ੍ਰਾਈਜ਼, ਇੰਟਰਨੈਸ਼ਨਲ ਸਰਪ੍ਰਾਈਜ਼ ਆ ਤੁਹਾਡੇ ਵਾਸਤੇ। ਉਹ ਜਿਹੜੇ ਟਿਕਟਾਂ ਲੈਣਗੇ, ਔਰ ਜਿਹੜੇ ਅੰਦਰ ਸਕੋਸ਼ੀਆ ਅਰੀਨਾ ਦੇ ਸੀਟਾਂ 'ਤੇ ਬੈਠੇ ਹੋਏ, ਬਸ ਉਹੀ ਇੰਜੋਏ ਕਰ ਸਕਣਗੇ ਉਹ ਜਿਹੜੇ ਦੋ ਸਰਪ੍ਰਾਈਜ਼ ਆ। ਸੋ ਤੁਸੀਂ ਟਿਕਟਾਂ ਲੈਣੀਆਂ ਤਾਂ ਮੈਨੂੰ ਡੀਐਮ ਕਰ ਲਿਓ, ਮੇਰੇ ਕੋਲ ਜ਼ਿਆਦੀਆਂ ਟਿਕਟਾਂ ਨਹੀਂ ਹੈ, ਮੈਂ ਬਸ ਤੁਹਾਡਾ ਜੇ ਤੁਸੀਂ 5-7 ਜਾਣੇ ਹੋ ਤਾਂ ਬਸ ਇੰਨਾ ਕੁ ਮੈਂ ਤੁਹਾਡਾ ਫਾਇਦਾ ਕਰਾ ਸਕਦਾ $500-700 ਦਾ, ਤੁਸੀਂ ਮੈਨੂੰ ਡੀਐਮ ਕਰ ਲਿਓ, ਅਤੇ ਬਸ ਮਿਲਦੇ ਹਾਂ ਫਿਰ ਸਕੋਸ਼ੀਆ ਅਰੀਨਾ ਦੇ ਵਿੱਚ, ਅਤੇ ਉਸ ਹਿਸਟੋਰਿਕ ਮੂਵਮੈਂਟ ਦਾ ਹਿੱਸਾ ਬਣਦੇ ਹਾਂ। ਹੋਲੋਗ੍ਰਾਮ ਸ਼ੋਅ ਨਾ, ਇਹ ਮੈਨੂੰ ਲੱਗਦਾ ਕਿ ਜਿੰਨੇ ਵੀ ਤੁਸੀਂ ਸਾਨੂੰ ਦੋਸਤ ਸੁਣ ਰਹੇ ਹੋ, ਮੈਨੂੰ ਲੱਗਦਾ ਕਿ 99% ਦੋਸਤਾਂ ਨੇ ਨਹੀਂ ਵੇਖੇ ਹੋਣੇ, 100 ਦੇ ਵਿੱਚੋਂ 99% ਲੋਕਾਂ ਨੇ ਨਹੀਂ ਵੇਖੇ ਹੋਣੇ ਹੋਲੋਗ੍ਰਾਮ ਸ਼ੋਅ, ਜਾਂ ਤਾਂ ਟੂਪੈਕ ਦੇ ਬਣੇ, ਟੂਪਾਕ ਕਹਿੰਦੇ ਕਿ ਟੂਪੈਕ
2: ਇਤਿਹਾਸ ਦੇ ਵਿੱਚ ਮੇਰੇ ਖਿਆਲ,
0: ਜਾਂ ਮਾਈਕਲ ਜੈਕਸਨ, ਦੋ ਹੀ ਸ਼ੋਅ ਬਣੇ ਆ, ਤੀਜਾ ਸਿੱਧੂ ਮੂਸੇਵਾਲਾ। ਇਹ ਸਾਡੇ ਵਾਸਤੇ ਇਹ ਵੀ ਇੱਕ ਪ੍ਰਾਊਡ ਮੂਮੈਂਟ ਆ ਕਿ ਸਿੱਧੂ ਮੂਸੇਵਾਲੇ ਦੀ ਇੱਕ ਝਲਕ ਫਿਰ ਸਾਨੂੰ ਵੇਖਣ, ਮੇਰਾ ਸੁਪਨਾ ਹੀ ਰਹਿ ਗਿਆ ਵੀ,
2: ਮੇਰਾ ਖੁਦ ਦਾ ਪਰਸਨਲੀ ਇਹ ਸੁਪਨਾ ਸੀਗਾ, ਅਤੇ ਜਿਸ ਦਿਨ ਮੈਂ ਖਬਰ ਸੁਣੀ ਸੀ ਸਿੱਧੂ ਮੂਸੇਵਾਲੇ, ਮੇਰਾ ਲਿਟਰਲੀ ਉਹ ਮੈਨੂੰ ਅਗਲੇ ਮਹੀਨੇ ਮੈਨੂੰ ਇਹ ਸੀਗਾ ਕਿ ਇੰਡੀਆ ਜਾ ਕੇ ਨਾ ਉਹਦਾ ਇੱਕ ਸ਼ੋਅ ਦੇਖ ਕੇ ਆਉਣਾ, ਲਾਈਵ ਦੇਖ ਕੇ ਆਉਣਾ, ਕਿੱਦਾਂ ਦਾ ਆਇਆ ਉਹਨੂੰ ਮਿਲ ਕੇ ਆਉਣਾ, ਉਹਦੇ ਘਰੇ ਜਾ ਕੇ ਆਉਣਾ, ਬਟ ਦੇਖ ਲਓ ਕੁਦਰਤ ਦਾ ਜੋ ਵੀ ਮਨਜ਼ੂਰੀ ਹੈ ਨਾ
0: ਜੀ,
2: ਪਰ ਲਿਟਰਲੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੇਰਾ ਸੁਪਨਾ ਜਿਹੜਾ ਉਹ ਪੂਰਾ ਹੋਣ ਜਾ ਰਿਹਾ, ਇਸ ਕਰਕੇ ਮੈਂ ਪਲੈਟੀਨਮ ਵਾਲਿਆਂ ਨੂੰ ਜਾਂ ਜਿਹੜੇ ਵੀ ਇਸ ਇਵੈਂਟ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੀ ਸਿਰ ਸੇਰਾ ਦਿੰਦਾ ਅਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਕਿਤੇ ਨਾ ਕਿਤੇ ਉਹ ਮੇਰਾ ਸੁਪਨਾ।
0: ਸਭ ਤੋਂ ਵੱਡੀ ਗੱਲ ਪਤਾ ਕੀ ਆ ਕਿ ਜਿਉਂਦੇ ਜੀ 12,000 ਦਾ ਸ਼ੋਅ ਸੋਲਡ ਆਊਟ ਕਰਨਾ
2: ਬਹੁਤ ਵੱਡੀ,
0: ਅਤੇ ਤੁਸੀਂ ਜ਼ਿੰਦਗੀ ਬਾਅਦ ਜਾਣ ਤੋਂ ਬਾਅਦ ਵੀ ਤੁਸੀਂ 11,700 ਟਿਕਟ ਆਲਮੋਸਟ ਸੋਲਡ ਆਊਟ ਹੈ, 12,000 ਦੇ ਆਸ ਪਾਸ ਹੋ ਗਈ ਹੋਣੀ ਗੱਲਾਂ ਕਰਦੇ ਹਾਂ, ਸੋ ਸ਼ੋਅ ਸੋਲਡ ਆਊਟ ਆ ਆਲਮੋਸਟ, ਵੈਰੀ ਫਿਊ ਟਿਕਟਸ ਨੇ। ਤੁਸੀਂ ਜੇ ਕਿਸਮਤ ਵਾਲੇ ਬਣਨਾ ਚਾਹੁੰਦੇ ਹੋ, ਇਸ ਸ਼ੋਅ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਬਸ ਟਿਕਟ ਮਾਸਟਰ ਤੋਂ ਟਿਕਟਾਂ ਲੈ ਲਓ, ਜਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ, ਮੇਰੇ ਕੋਲ ਕੁਛ ਟਿਕਟਸ ਨੇ ਰੇਡੀਓ ਡਾਨ ਵੱਲੋਂ, ਅਸੀਂ ਤੁਹਾਡਾ ਕੁਛ ਫਾਇਦਾ ਕਰਵਾਵਾਂਗੇ, ਤੁਸੀਂ ਸੁਣਦੇ ਹੋ ਪਿਆਰ ਕਰਦੇ ਹੋ, ਇੰਨਾ ਕੁ ਤਾਂ ਸਾਡਾ ਬਣਦਾ ਆ ਕਿ ਤੁਹਾਡਾ ਫਾਇਦਾ ਕਰਵਾਇਆ ਜਾ ਸਕੇ। ਸੋ ਸਿੱਧੂ ਮੂਸੇਵਾਲਾ ਸਾਈਨ ਟੂ ਗੋਡ ਟੂਰ 9 ਅਕਤੂਬਰ ਫਰਾਈਡੇ ਵਾਲੀ ਸ਼ਾਮ ਨੂੰ ਸਾਰੇ ਮਿਲਦੇ ਹਾਂ ਉੱਥੇ।
2: ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਐਡਾ ਵੱਡਾ ਸ਼ੋਅ ਆ ਸੋਲਡ ਆਊਟ ਹੋਣਾ, ਇੰਨੀ ਕਮਿਊਨਿਟੀ ਦਾ ਇਕੱਠੇ ਹੋਣਾ ਇੱਕ ਯੂਨਿਟੀ ਨੂੰ ਤੇ ਇਨਸਾਨੀਅਤ ਨੂੰ ਵੀ ਦਰਸਾਉਂਦਾ ਕਿ ਅੱਜ ਵੀ ਕਿਤੇ ਨਾ ਕਿਤੇ ਉਹ ਜ਼ਿੰਦਾ
0: ਜ਼ਿੰਦਾ। ਉਹ ਤਾਂ ਕਹਿੰਦਾ ਵੀ ਇਹ ਸੀ ਕਿ ਅਜੇ ਮੁੱਕਿਆ ਨਹੀਂ,
2: ਮੁੱਕਿਆ ਨਹੀਂ।
0: ਸੋ 905-673-33 ਅੱਛਾ ਟਿਕਟਾਂ ਕਿਹਨੇ ਕਿਹਨੇ ਲੈ ਲਈਆਂ ਸਾਈਨ ਟੂ ਗੋਡ ਟੋਰਾਂਟੋ ਸਿੱਧੂ ਮੂਸੇਵਾਲੇ ਦੇ ਹੋਲੋਗ੍ਰਾਮ ਦੇ ਸ਼ੋਅ ਦੀਆਂ ਟਿਕਟਾਂ ਕਿਹਨੇ ਕਿਹਨੇ ਲੈ ਲਈਆਂ, ਜੇ ਕਿਸੇ ਨੇ ਸਾਡੇ ਸੁਣਨ ਵਾਲੇ ਸਰੋਤੇ ਨੇ ਲਈਆਂ ਤਾਂ ਜ਼ਰੂਰ ਉਹ ਵੀ ਕਾਲ ਕਰਕੇ ਦੱਸਿਓ ਬਈ ਕਿਹੜੇ ਕਿਹੜੇ ਉਹ ਲੱਕੀ ਪਰਸਨ ਆ, ਮੈਂ ਜਾਣਨਾ ਚਾਹੁੰਦਾ ਕਿ ਕਿੰਨਾ ਕਿੰਨਾ ਨੇ ਟਿਕਟਾਂ ਲੈ ਲਈਆਂ ਆ, ਕਿਉਂਕਿ 11,700 ਟਿਕਟ ਜਿਹੜੀ ਉਹ ਸੋਲਡ ਆਊਟ ਆ ਆਲਰੇਡੀ।
2: ਬਿਲਕੁਲ,
0: ਸੋ 400-500 ਟਿਕਟ ਰਹਿ ਗਈ, ਆਈ ਥਿੰਕ 12,000 ਸਮਥਿੰਗ ਕੋਈ ਕਪੈਸਿਟੀ ਹੈਗੀ ਆ,
2: ਤੇ
0: ਸਾਰਾ ਸ਼ੋਅ ਸੋਲਡ ਆਊਟ ਹੈ, ਕਿਆ ਨਜ਼ਾਰਾ ਹੋਣਾ ਹੈ,
2: ਸਟੇਡੀਅਮ ਛੋਟਾ ਪੈ ਜਾਣਾ ਪਹਿਲੀ ਵਾਰ,
0: ਸਕੋਸ਼ੀਆ ਅਰੀਨਾ ਦਾ ਸੋਲਡ ਆਊਟ ਸਟੇਡੀਅਮ ਦੇ ਵਿੱਚ ਉਸ ਮੂਮੈਂਟ ਨੂੰ ਤੁਸੀਂ ਇੰਜੋਏ ਕਰਨਾ, ਤੇ ਕਮਾਲ ਆ। 905-673-33-37 ਬਸ ਦੋ ਕਮਰਸ਼ੀਅਲ ਲੈ ਕੇ ਵਾਪਸ ਆਉਣੇ ਆ, ਸਟੇ ਟਿਊਨਡ 905-673-33-37 ਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ 10 ਵਜੇ ਤੱਕ, ਦੋ ਕਮਰਸ਼ੀਅਲ ਲੈ ਲਈਏ, ਬਾਕੀ ਗੱਲਾਂ ਬਾਤਾਂ ਆਪਣੀਆਂ ਚਾਲੂ ਰਹਿਣੀਆਂ। ਔਰ ਤੁਸੀਂ ਸਿੱਧੂ ਮੂਸੇਵਾਲਾ ਦੇ ਸ਼ੋਅ ਦੀਆਂ ਟਿਕਟਸ ਦੀ ਗੱਲਬਾਤ ਕਰਨੀ ਹੈ ਤਾਂ ਰੇਡੀਓ ਉਡਾਨ ਇੰਸਟਾਗ੍ਰਾਮ ਨਾਲ ਮੈਨੂੰ ਡੀਐਮ ਕਰ ਦਿਓ, ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ।
3: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਵ ਚ ਕੰਫਰਟ ਪਾਓ। ਕਾਲ 647-706-6640-647-706-6640।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: लेडी सूट लहंगे गरारे शरारे
4: कुर्ते पजामे शेरवानिया कोट पैंट ब्लेजर अते किड्स फैशन
5: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आई क्यू फैशन आई क्यू हुणे कॉल करो 9054533225 या गूगल ते सर्च करो फैशन आई क्यू स्पेशल गिफ्ट ले रेडियो उड़ान दा रेफरेंस देना ना भूलियो
6: ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ ਯੂਨਿਟ 42 ਏ ਬ੍ਰਾਂਪਟਨ ਕਾਲ 9059288557 Anaj Mart.
7: First mortgage, second mortgage, ya fir hove loan. Socho na bas, bilkul bhi hune mila phone.
8: Rushmeet Kaur at 647-539-4499.
7: Aka Mortgages.
9: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 437-870-0001
10: ਹੋਵੇਗੀ ਮੁੱਦਿਆਂ ਤੇ ਗੱਲਬਾਤ ਰੱਖਾਂਗੇ ਤੁਹਾਨੂੰ ਅਪਡੇਟ
11: ਹਾਸੇ ਠੱਠੇ ਨਾਲ ਤੁਹਾਡਾ ਦਿਲ ਲਾਊਗਾ ਸੰਧੂਆਂ ਦਾ ਮੁੰਡਾ ਬੜਾ ਗ੍ਰੇਟ
10: ਸ਼ਾਇਰੀ ਐਸੀ ਕਿ ਤੁਸੀਂ ਵੀ ਕਰੋਗੇ ਐਪਰੀਸ਼ੀਏਟ ਤਾਂ ਫਿਰ ਹੋਇਓ ਨਾ ਲੇਟ
11: ਮੰਡੇ ਟੂ ਫਰਾਈਡੇ 9 ਤੋਂ 10 ਵਜੇ ਤੱਕ ਤੇ ਸ਼ਨੀਵਾਰ 8 ਤੋਂ 9 ਵਜੇ ਤੱਕ AM 530 ਰੇਡੀਓ ਉਡਾਨ
12: ਜੇ ਤੁਸੀਂ ਵੀ ਸਾਡੇ ਰੇਡੀਓ ਪ੍ਰੋਗਰਾਮ ਤੇ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 437-870-0001 ਤੇ 437-870-0001 ਤੇ ਤੁਸੀਂ ਜੁੜ ਚੁੱਕੇ ਹੋ ਜੀ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ ਤੇ ਅੱਜ ਦੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਪੰਕਜ ਗਰਗ ਇੰਸ਼ੋਰੈਂਸ
13: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093
0: ਆਲ ਸਟੇਟ ਇੰਸ਼ੋਰੈਂਸ ਦਾ ਸੁਨੇਹਾ ਤੁਹਾਨੂੰ ਜਿੱਦਾਂ ਮਿਲ ਗਿਆ ਜਿਵੇਂ ਅਸੀਂ ਸਿੱਧੂ ਮੂਸੇਵਾਲੇ ਦੀਆਂ ਟਿਕਟਾਂ ਦੇ ਵਿੱਚੋਂ ਤੁਹਾਡੀ ਬਚਤ ਕਰਾ ਰਹੇ ਹਾਂ ਉਵੇਂ ਥਾਊਜ਼ੈਂਡਸ ਆਫ ਡਾਲਰ ਤੁਹਾਡੇ ਆਟੋ ਇੰਸ਼ੋਰੈਂਸ ਦੇ ਵਿੱਚ ਵੀ ਅਸੀਂ ਸੇਵ ਕਰਵਾ ਰਹੇ ਹਾਂ ਸਿੱਧੀ ਡਾਇਰੈਕਟ ਕਾਲ ਲਾਉਣੀ ਹੈ ਤੁਸੀਂ ਆਲ ਸਟੇਟ ਇੰਸ਼ੋਰੈਂਸ ਦੇ ਬ੍ਰੋਕਰ ਨੂੰ ਇਹ ਨਹੀਂ ਕਿ ਇੱਧਰ ਉੱਧਰ ਕਿਸੇ ਤੀਜੇ ਚੌਥੇ ਬ੍ਰੋਕਰ ਨੂੰ ਨਹੀਂ ਸਿੱਧੀ ਕਾਲ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ ਕਾਲ ਲਾ ਲਿਓ ਥਾਊਜ਼ੈਂਡਸ ਆਫ ਡਾਲਰ ਤੁਹਾਡੇ ਬਚਣਗੇ ਇਹਨਾਂ ਕੋਲ ਗਰੁੱਪ ਡਿਸਕਾਊਂਟ ਅਤੇ ਇਹਨਾਂ ਕੋਲ ਬੰਡਲ ਡਿਸਕਾਊਂਟ ਨੇ ਤੁਹਾਡੀ ਇੰਸ਼ੋਰੈਂਸ ਕਟਵਾ ਕੇ ਦੇਣਗੇ ਤੁਸੀਂ ਸਾਨੂੰ ਰੇਡੀਓ ਡਾਨ ਤੇ ਆਪਣੀ ਇੰਸ਼ੋਰੈਂਸ ਜਦੋਂ ਘੱਟ ਗਈ ਸਿਰਫ ਥੈਂਕ ਯੂ ਕਰ ਦਿਓ ਮੈਂ ਬਹੁਤ ਸਾਰੇ ਪਰਿਵਾਰਾਂ ਦੀ ਆਲਰੇਡੀ ਸੇਵਿੰਗ ਕਰਾ ਚੁੱਕੇ ਹਾਂ ਕਿਉਂਕਿ ਆਲ ਸਟੇਟ ਇੰਸ਼ੋਰੈਂਸ ਇੱਕ ਤਾਂ ਡੈਕਟ ਆਫ ਪੁਰਾਣੀ ਕੰਪਨੀ ਆ ਇੰਸ਼ੋਰੈਂਸ 'ਤੇ ਕੋਈ ਗੱਲਬਾਤ ਹੁੰਦੀ ਆ ਅਤੇ ਤੁਹਾਨੂੰ ਪੀਸ ਆਫ ਮਾਇੰਡ ਆ ਦੂਜੀ ਗੱਲ ਇਹ ਆ ਕਿ ਤੁਹਾਡੀ ਇੰਸ਼ੋਰੈਂਸ ਕਟਾ ਕੇ ਦੇ ਰਹੇ ਨੇ ਪੈਸੇ ਬਚਾ ਕੇ ਦੇ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਗੁਮਨਾਮ $500 ਵੀ ਬਾਜੇ ਘੱਟ ਕਿਤੇ ਆਟਾ ਦਾਲ ਲੱਗੀ ਹੁੰਦੀ ਨਾ ਅਤੇ ਅਸੀਂ ਦੌੜੇ ਹੀ ਜਾਂਦੇ ਹਾਂ ਹੈ ਨਾ ਅਤੇ ਇੱਥੇ ਤਾਂ ਤੁਹਾਡੀ ਥਾਊਜ਼ੈਂਡਸ ਆਫ ਡਾਲਰ ਦੀ ਹੰਡਰਡਸ ਆਫ ਡਾਲਰ ਦੀ ਸੇਵਿੰਗ ਹੋ ਰਹੀ ਆ ਆਟੋ ਇੰਸ਼ੋਰੈਂਸ ਇਹ ਨਹੀਂ ਕਿ ਵੀ ਇਹ ਕਿਸੇ ਦੀ ਮੈਨੂੰ ਲੱਗਦਾ ਕਿ ਇਹ ਨਹੀਂ ਕਿਸੇ ਹਰ ਇੱਕ ਵਾਸਤੇ ਇਹ ਇੱਕ ਦੋ ਜਣਿਆਂ ਵਾਸਤੇ ਨਹੀਂ ਆ ਹਰ ਇੱਕ ਆਟੋ ਇੰਸ਼ੋਰੈਂਸ ਦੇ ਨਾਲ ਪ੍ਰਭਾਵਿਤ ਆ ਔਰ ਸਭ ਦੀ ਕੋਈ ਨਹੀਂ ਕਹੂਗਾ ਕਿ ਮੇਰੀ ਇੰਸ਼ੋਰੈਂਸ ਘੱਟ ਆ ਸਭ ਦੀ ਇੰਸ਼ੋਰੈਂਸ ਦੇ ਕਹੂਗਾ ਯਾਰ ਬਹੁਤ ਜ਼ਿਆਦਾ ਆ ਬਹੁਤ ਇੰਸ਼ੋਰੈਂਸ ਵੱਧ ਕੇ ਆਈ ਆ ਰੀਨਿਊਲ ਵੱਧ ਕੇ ਆਈ ਆ ਆਟੋ ਇੰਸ਼ੋਰੈਂਸ ਦੇ ਵਿੱਚ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਨੋਟ ਕਰ ਲਓ ਫਿਰ ਮੈਨੂੰ ਥੈਂਕ ਯੂ ਵੀ ਕਹਿਣਾ ਤੁਸੀਂ 437-604-5093 437-604-5093 ਰਾਹੁਲ ਪ੍ਰਭਾਕਰ ਆਲ ਸਟੇਟ ਇੰਸ਼ੋਰੈਂਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੇਵਿੰਗ ਤਾਂ ਤੁਹਾਡੀ ਕਰਾਉਂਦੇ ਰਹਿਣੇ ਆ ਨਾਲ ਦੀ ਨਾਲ ਸਿੱਧੂ ਮੂਸੇਵਾਲੇ ਦਾ ਸਾਈਨ ਟੂ ਗੋਡ 11,700 ਟਿਕਟਸ ਆਰ ਸੋਲਡ ਆਊਟ ਮੇ ਬੀ 12 ਹੋ ਗਈ ਹੋਵੇ ਹੁਣ ਗੱਲਾਂ ਕਰਦਿਆਂ ਵੈਰੀ ਫਿਊ ਟਿਕਟਸ ਆਰ ਅਵੇਲੇਬਲ ਜੇ ਤੁਸੀਂ ਫਿਰ ਵੀ ਬਚਤ ਕਰਨਾ ਚਾਹੁੰਦੇ ਹੋ, ਨਹੀਂ ਇਸ ਇਤਿਹਾਸਿਕ ਮੂਵਮੈਂਟ ਦਾ ਹਿੱਸਾ ਬਣਨਾ ਚਾਹੁੰਦੇ ਹੋ, ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਜਾ ਰਿਹਾ ਟੋਰਾਂਟੋ ਕੈਨੇਡਾ ਦੇ ਵਿੱਚ, ਔਰ ਇਹਦਾ ਹਿੱਸਾ ਬਣਨਾ ਚਾਹੁੰਦੇ ਹੋ, ਹੋਲੋਗ੍ਰਾਮ ਸ਼ੋਅ ਵੇਖਣਾ ਚਾਹੁੰਦੇ ਹੋ, ਹੁਣ ਤੱਕ ਟੁਪੈਕ ਅਤੇ ਮਾਈਕਲ ਜੈਕਸਨ ਵਰਗੀਆਂ ਦੇ ਹੋਲੋਗ੍ਰਾਮ ਸ਼ੋਅ ਬਣਿਆ, ਸਾਡੇ ਵਾਸਤੇ ਬੜੀ ਪ੍ਰਾਊਡ ਮੂਵਮੈਂਟ ਆ। ਸੋ ਇਸ ਟਿਕਟ ਨੂੰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ticketmaster.ca, ਜੇ ਮੈਂ ਤੁਹਾਡੀ ਕੁਛ ਸੇਵਿੰਗ ਕਰ ਸਕਦਾ ਹੋਇਆ ਤਾਂ ਜ਼ਰੂਰ ਕਰੂੰਗਾ, ਤੁਸੀਂ ਮੈਨੂੰ DM ਕਰ ਲਿਓ। ਇਹ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਹੰਡਰਡਸ ਆਫ ਡਾਲਰ ਤੁਹਾਡੇ ਬਚਾ ਕੇ ਦਊਂਗਾ, ਪਰ ਮੇਰੇ ਕੋਲ ਵੈਰੀ ਲਿਮਿਟਡ ਟਿਕਟਾਂ ਨੇ, ਫਸਟ ਕਮ ਫਸਟ ਸਰਵ।

0: ਸੋ ਉੱਥੇ ਸਿਰਫ ਐਨਰਜੀ ਨਹੀਂ ਹੋਣੀ, ਚੀਕਾਂ ਨਹੀਂ ਹੋਣੀਆਂ, ਕੂਕਾਂ ਨਹੀਂ ਹੋਣੀਆਂ, ਲਲਕਾਰੇ ਨਹੀਂ ਹੋਣੇ, ਉੱਥੇ ਇਮੋਸ਼ਨਲ ਮੂਵਮੈਂਟ ਵੀ ਹੋਣੀਆਂ ਨੇ। ਜਦੋਂ ਸਿੱਧੂ ਨੂੰ ਪਹਿਲੀ ਵਾਰ ਸਕਰੀਨ 'ਤੇ ਵੇਖਣਾ, ਮੈਨੂੰ ਲੱਗਦਾ ਕਿ ਹਰ ਅੱਖ ਦੇ ਵਿੱਚ ਅਥਰੂ ਹੋਣਾ। ਗੁਮਨਾਮ,
1: ਬਿਲਕੁਲ ਜੀ,
2: ਮੈਂ ਸਮਝਦਾ ਕਿ ਇੱਕ ਕੌਂਸਰਟ ਤੋਂ ਜ਼ਿਆਦਾ ਨਾ ਇੱਕ ਇਮੋਸ਼ਨਸ ਦਾ
0: ਪਲ ਹੋਣੇ ਆ,
2: ਕੌਂਸਰਟ ਆ ਇਹ, ਗਾਇਕੀ ਤੋਂ ਜ਼ਿਆਦਾ ਨਾ ਇੱਕ ਜਜ਼ਬਾਤਾਂ ਦਾ ਕੌਂਸਰਟ ਆ। ਮੈਨੂੰ ਲੱਗਦਾ ਕਿ ਬਹੁਤ ਜਾਣੇ ਉੱਥੇ ਗੀਤਾਂ ਨੂੰ ਤਾਂ ਚਲੋ ਸੁਣਨਗੇ ਹੀ ਸੁਣਨਗੇ, ਬਟ ਇੱਕ ਦਿਲ ਦੀ ਜਿਹੜੀ ਤਾਰ ਜੁੜੀ ਹੈ ਨਾ ਕਿਤੇ ਕਿਤੇ ਸਾਡੀ ਸਿੱਧੂ ਨਾਲ, ਉਹਦੇ ਲਈ ਜਾ ਰਹੇ ਨੇ
0: ਪਿਆਰ ਜੀ। ਬਿਲਕੁਲ, ਸੋ ਸੇਵਿੰਗ ਤੁਹਾਡੀ ਸਿੱਧੂ ਮੂਸੇ ਵਾਲੇ ਦੇ ਸ਼ੋਅ ਦੀ ਵੀ ਕਰਵਾ ਦੇਣੀ ਆ, ਇੱਥੇ ਵੀ ਤੁਹਾਨੂੰ ਡਿਸਕਾਊਂਟ ਲੈ ਕੇ ਦਿਆਂਗੇ, ਪਰ ਲਿਮਿਟਡ ਦੀਆਂ ਸਾਡੇ ਕੋਲ ਟਿਕਟਾਂ ਨੇ। ਔਰ ਨਾਲ ਦੀ ਨਾਲ ਤੁਹਾਡੀ ਸੇਵਿੰਗ ਜਿਹੜੀ ਅਸਲੀ ਸੇਵਿੰਗ ਹੋਣੀ ਤੁਹਾਡੀ, ਉਹ ਹੋਣੀ ਗ੍ਰੈਂਡ ਹੋਮ ਫਰਨੀਚਰ 'ਤੇ। 294 ਵਾਕਡ ਡਰਾਈਵ 'ਤੇ ਗੱਡੀਆਂ ਕਮਾਉਣੀਆਂ ਤੁਸੀਂ, ਕਿਉਂਕਿ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਤੁਸੀਂ ਕਰਨੀ ਹੈ ਨਾ, ਅਤੇ ਤੁਸੀਂ ਫਿਰ ਇੱਕੋ ਨਾਮ ਜਹਿਨ ਦੇ ਵਿੱਚ ਰੱਖਿਆ ਕਰੋ, ਗ੍ਰੈਂਡ ਹੋਮ ਫਰਨੀਚਰ। ਅਸੀਂ ਗੱਲਬਾਤ ਕਰ ਰਹੇ ਸੀ ਨਾ ਤੋਹਫਿਆਂ ਦੀ, ਇੱਥੇ ਤੋਹਫੇ ਮਿਲਦੇ ਆ ਹਰ ਬਾਇੰਗ ਦੇ ਨਾਲ ਤੋਹਫਾ। 294 ਵਾਕਰ ਡਰਾਈਵ 'ਤੇ ਐਤਕੀ ਤਾਂ ਕਮਾਲ ਆ, ਐਤਕੀ ਗੱਡੀਆਂ ਅਸੀਂ 6085 ਵੱਲ ਘੁਮਾਉਣੀਆਂ ਕਿ 294 ਵਾਕਰ ਡਰਾਈਵ ਵੱਲ। ਇਹ ਸੁੱਖ ਬਾਈ ਤੋਂ ਪੁੱਛਦੇ ਆ, ਸੁੱਖ ਬਾਈ ਸਾਡੇ ਨਾਲ ਜੁੜ ਚੁੱਕੇ। ਸੁੱਖ ਬਾਈ, ਸਤਿ ਸ਼੍ਰੀ ਅਕਾਲ ਜੀ ਨੂੰ।
3: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਇਸ ਵੀਕ ਦੇ ਉੱਪਰ ਆਪਾਂ ਰੌਣਕਾਂ ਲਾਉਣੀਆਂ 294 ਵਾਕ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ, ਕਿਉਂਕਿ ਸੰਧੂ ਸਾਹਿਬ ਲੌਂਗ ਵੀਕਐਂਡ ਆ ਰਿਹਾ, ਲੌਂਗ ਵੀਕਐਂਡ। ਸੋ 4 ਦਿਨ ਦੀ ਸੰਧੂ ਸਾਹਿਬ ਸੇਲ ਲਾਉਣ ਜਾ ਰਹੇ ਹਾਂ, ਜਿੱਥੇ ਕਿਧਰ ਵੀ ਪਰਿਵਾਰ ਸਾਡੀ ਆਵਾਜ਼ ਸੁਣ ਰਹੇ ਆ, ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ, ਬਾਈ ਅਸੀਂ ਆਪ ਕਹਿ ਰਹੇ ਹਾਂ ਰੁਕ ਜਾਓ, ਵੇਟ ਕਰੋ, ਠਹਿਰ ਜਾਓ, ਕਿਉਂਕਿ ਵੀਕਐਂਡ ਦੇ ਉੱਪਰ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਫਰਾਈਡੇ, ਸੈਟਰਡੇ, ਸੰਡੇ, ਮੰਡੇ, ਤੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸੰਧੂ ਸਾਹਿਬ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਣਾ, ਰਾਤ ਦੇ 10 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਹੋਵਾਂਗੇ। ਸੋ ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਸੀਂ ਫਰਨੀਚਰ ਦੀ ਬਾਇੰਗ ਕਰੋਗੇ ਲੋਐਸਟ ਪ੍ਰਾਈਸ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਓਗੇ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਤੁਸੀਂ ਬੇਸਮੈਂਟ ਲਈ ਜਾਂ ਅਪਾਰਟਮੈਂਟ ਲਈ ਜਾਂ ਘਰ ਦੇ ਲਈ ਸੋਫਾ ਕਮ ਬੈੱਡ ਲੈਣਾ ਚਾਹੁੰਦੇ ਹੋ, ਵੀ ਸੋਫਾ ਵੀ ਹੋਵੇ ਬੈੱਡ ਵੀ ਬਣ ਜਾਵੇ, ਗ੍ਰੇ ਕਲਰ ਦਾ ਸੋਫਾ ਕਮ ਬੈੱਡ ਵਿਦ ਸਟੋਰੇਜ, USB-C ਕੇਬਲ ਵਿੱਚ, ਆਰਮਾਂ ਦੇ ਵਿੱਚ ਸਟੋਰੇਜ ਵੀ ਬਣੀ ਹੋਈ ਆ, ਸੋਫਾ ਕਮ ਬੈੱਡ, ਜਿਹਦੀ ਰੈਗੂਲਰ ਕੀਮਤ $1,200 ਸੀ, ਇਹ ਚਾਰੋ ਦਿਨ ਮੰਡੇ ਫਰਾਈਡੇ ਤੋਂ ਲੈ ਕੇ ਮੰਡੇ ਤੱਕ $499 ਦਾ ਸੋਫਾ ਕਮ ਬੈੱਡ, $499 ਦਾ ਮਿਲੂਗਾ। ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਤੁਸੀਂ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਓਗੇ। ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਦਾ ਬਾਈ ਜੀ ਕੰਟੇਨਰ ਮੰਗਾ ਲਿਆ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਹਾਨੂੰ ਨਾਲ ਫ੍ਰੀ ਮਿਲਣਾ ਹੀ ਮਿਲਣਾ। ਸੋ ਫਰਾਈਡੇ ਤੋਂ ਲੈ ਕੇ ਮੰਡੇ ਤੱਕ ਚਾਰੋ ਦਿਨ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਫਰਨੀਚਰ ਦੀ ਬਾਇੰਗ ਕਰੋਗੇ ਲੋਐਸਟ ਪ੍ਰਾਈਸ ਦੇ ਉੱਪਰ, ਤੇ ਤੋਹਫੇ ਮਿਲਣੇ ਹੀ ਮਿਲਣੇ ਆ। 294 ਵਾਕ ਡਰਾਈਵ, 294 ਵਾਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
0: ਬਹੁਤ ਸ਼ੁਕਰੀਆ ਜੀ, ਗ੍ਰੈਂਡ ਹੋਮ ਫਰਨੀਚਰ, 294 ਵਾਕ ਡਰਾਈਵ 'ਤੇ ਤੁਸੀਂ ਪਹੁੰਚਣਾ ਇਸ ਵੀਕਐਂਡ। ਔਰ ਕਮਾਲ ਦੀਆਂ ਡੀਲਾਂ ਨੇ, ਔਰ ਨਾਲ ਦੀ ਨਾਲ ਤੋਹਫੇ ਵੀ ਤੁਹਾਨੂੰ ਹਰ ਬਾਇੰਗ ਦੇ ਨਾਲ ਬਿਲਕੁਲ ਫ੍ਰੀ ਤੋਹਫਾ ਮਿਲਣਾ ਆ। ਔਰ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ। ਔਰ ਨਾਲ ਦੀ ਨਾਲ ਸਿੱਧੂ ਮੂਸੇਵਾਲ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਬਈ, ਇਹ ਕੰਸਰਟ ਇੱਕ ਤਾਂ ਕੌਨਸਰਟ ਨਾਲੋਂ ਜ਼ਿਆਦਾ, ਜਿਵੇਂ ਗੁਮਨਾਮ ਨੇ ਕਿਹਾ ਕਿ ਇਮੋਸ਼ਨਲ ਪਲ ਹੋਣੇ ਆ, ਬਹੁਤ ਸਾਰਿਆਂ ਦਾ ਸੁਪਨਾ ਹੋਣਾ ਸਿੱਧੂ ਮੂਸੇ ਵਾਲੇ ਨੂੰ ਵੇਖਣ ਦਾ ਇੱਕ ਵਾਰ, ਉਹ ਝਲਕ, ਉਹ ਕਿੰਨੀ ਇਮੋਸ਼ਨਲ ਮੂਮੈਂਟ ਹੋਣੀ ਆ ਉਹ ਤੁਸੀਂ ਕੌਨਸਰਟ ਦੇ 'ਚ ਦੇਖਣਾ। ਕਿ ਮੈਨੂੰ ਲੱਗਦਾ ਕਿ ਜਿੱਥੇ ਹਾਸੇ ਹੋਣੇ ਆ ਉੱਥੇ ਇਮੋਸ਼ਨਲ ਪਲ ਵੀ ਬਹੁਤ ਜ਼ਿਆਦਾ ਹੋਣੇ ਆ, ਤੁਸੀਂ ਆਪਣੇ ਅਥਰੋਂ ਨੂੰ ਰੋਕ ਨਹੀਂ ਪਾਉਣਾ। ਜਦੋਂ ਸਿੱਧੂ ਮੂਸੇ ਵਾਲਾ ਇਸ ਦੁਨੀਆ ਤੋਂ ਰੁਖਸਤ ਹੋਇਆ ਗਿਆ, ਉਦੋਂ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਵੀਡੀਓ ਆਈ ਸੀ, ਉਹਨੇ ਹਰ ਇਨਸਾਨ ਨੂੰ ਰਵਾਇਆ, ਅਤੇ ਉਹੀ ਉੱਦਾਂ ਦੇ ਫਲ ਹੋਣੇ ਆ, ਉਹੀ ਸੇਮ ਮੂਮੈਂਟ ਹੋਣੀ ਆ, ਉਹੀ ਚੀਜ਼ਾਂ ਹੋਣੀਆਂ। ਉਹ ਪਲਾਂ ਨੂੰ ਤੁਸੀਂ ਇੱਕ ਵਾਰ ਦੁਬਾਰਾ ਇੰਜੋਏ ਕਰੋਗੇ, ਦੁਬਾਰਾ ਮਾਣੋਗੇ, ਉਸ ਕਲਾਕਾਰ ਨੂੰ ਫਿਰ ਤੁਸੀਂ ਆਪਣੀਆਂ ਯਾਦਾਂ ਦੇ ਵਿੱਚ ਜ਼ਿੰਦਾ ਕਰੋਗੇ। ਔਰ ਇਹ ਮੂਮੈਂਟ ਨੂੰ ਤੁਸੀਂ ਲਾਈਵ ਦੇਖਣਾ, ਹਿਸਟੋਰਿਕ ਪਲ, ਉਹ ਹਿਸਟੋਰਿਕ ਪਲ। ਮੈਂ ਇਸ ਕਰਕੇ ਕਹਿ ਰਿਹਾ ਕਿ ਨਾ ਇੱਦਾਂ ਦੇ ਸ਼ੋਅ ਪਹਿਲਾਂ ਹੋਏ ਨਾ ਹੋਣੇ, ਇਹ ਇੱਕੋ ਹੀ ਮੂਮੈਂਟ ਹੋਣੀ ਆ ਕੈਨੇਡਾ ਵਾਲਿਆਂ ਵਾਸਤੇ, ਟੋਰਾਂਟੋ ਵਾਲਿਆਂ ਵਾਸਤੇ। ਜਿਹੜਾ ਹੋਲੋਗ੍ਰਾਮ ਸ਼ੋਅ ਤੁਸੀਂ ਦੇਖ ਲਿਆ, ਬਾਅਦ ਵਿੱਚ ਤਾਂ ਉਹੀ ਵੀਡੀਓ ਦੀਆਂ ਝਲਕਾਂ।
2: ਮੈਨੂੰ ਲੱਗਦਾ ਇਸ ਕੌਂਸਰਟ ਲਈ ਵੀ ਆਪਾਂ 3 ਸਾਲ ਵੇਟ ਕੀਤੀ ਹੈ ਐਟਲੀਸਟ।
0: ਹਾਂ ਬਿਲਕੁਲ,
2: 3-4 ਸਾਲ
0: ਲੰਬਾ ਸਮਾਂ ਲੱਗਿਆ। ਔਰ ਜਿਹੜੀ ਉਹੀ ਟੀਮਾਂ ਨੇ ਬੈਕ ਐਂਡ 'ਤੇ ਇੰਟਰਨੈਸ਼ਨਲ, ਜਿਹੜੀਆਂ ਟੁਪੈਕ ਦੇ ਮਾਈਕਲ ਜੈਕਸਨ ਵਰਗੀਆਂ ਦੇ ਜਿਹੜੇ ਹੋਲੋਗ੍ਰਾਮ ਬਣੇ,
2: 6-7 ਟੀਮਾਂ ਨੇ ਜਿਹੜੀਆਂ ਇਕੱਠੀਆਂ ਹੋਈਆਂ ਨੇ ਇਸ ਇਵੈਂਟ ਨੂੰ ਅੰਜਾਮ ਦੇਣ ਲਈ ਸਪੈਸ਼ਲੀ। ਤਾਂ ਓਬਵੀਅਸ ਜੀ ਗੱਲ ਆ ਉਹ ਤੁਸੀਂ ਇਹ ਦੇਖੋ ਵੀ
0: ਅੰਜਾਮ ਤੂੰ ਕਿਹਾ ਬੜਾ ਖਤਰਨਾਕ ਜਿਹਾ ਬੜਾ ਵੀ ਅੰਜਾਮ ਦੇ ਲਈ
2: ਤੁਸੀਂ ਇਹ ਦੇਖੋ ਜਦੋਂ ਟੂਪਾਕ ਵਗੈਰਾ ਉਹਨਾਂ ਦੇ ਸ਼ੋਅ ਹੋਏ ਸੀ ਨਾ ਉਦੋਂ ਟੈਕਨੋਲੋਜੀ ਵੀ ਇੰਨੀ ਐਡਵਾਂਸ ਨਹੀਂ ਹੋਣੀ ਤਾਂ ਹੁਣ ਉਹ ਚੀਜ਼ ਇਮੈਜਿਨ ਕਰਕੇ ਦੇਖੋ ਵੀ ਜਿਹੜਾ ਹੁਣ ਆਪਾਂ ਸ਼ੋਅ ਦੇਖਣਾ ਇਹ ਕਿਸ ਲੈਵਲ ਦਾ ਹੋਊਗਾ ਹੁਣ ਆਪਣੇ ਕੋਲ ਕਿੰਨੇ ਰਿਸੋਰਸਿਸ ਆਲਰੇਡੀ ਹੈਗੇ ਨੇ
0: ਬਿਲਕੁਲ ਜੀ ਔਰ ਟਿਕਟਾਂ ਮੈਨੂੰ ਲੱਗਦਾ ਕਿ ਆਲਮੋਸਟ ਅੱਧੇ ਟੋਰਾਂਟੋ ਨੇ ਲੈ ਲਈਆਂ ਕਿਉਂਕਿ 11,800-900 ਟਿਕਟ ਮੈਂ ਦੇਖ ਰਿਹਾ ਕਿ ਹੁਣ 900 ਦੇ ਕਰੀਬ ਆਲਮੋਸਟ 12,000 ਟਿਕਟ ਸੋਲਡ ਆਊਟ ਆ ਸੋ ਜੇ ਤੁਸੀਂ ਅਜੇ ਤੱਕ ਟਿਕਟ ਨਹੀਂ ਲਈ ਅਤੇ ਤੁਸੀਂ ਇਸ ਹਿਸਟੋਰਿਕ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ DM ਕਰ ਲਿਓ ਅਤੇ ਹੋ ਸਕਦਾ ਮੈਂ ਤੁਹਾਡੀ ਬਹੁਤ ਸਾਰੀ ਸੇਵਿੰਗ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਵਾਊਂਗਾ ਔਰ ਰੇਡੀਓ ਡਾਨ ਨੂੰ ਪਿਆਰ ਕਰਨ ਵਾਲਿਆਂ ਦੀ ਤਾਂ ਸੇਵਿੰਗ 100% ਮੈਂ ਕਰਵਾਊਂਗਾ ਤੁਸੀਂ ਸਿੱਧੂ ਮੂਸੇਵਾਲ ਨੂੰ ਪਿਆਰ ਕਰ ਦਿਓ ਰੇਡੀਓ ਡਾਨ ਨੂੰ ਪਿਆਰ ਕਰ ਦਿਓ ਮੈਨੂੰ DM ਕਰ ਲਿਓ ਅਤੇ ਬਹੁਤ ਹੀ ਖੂਬਸੂਰਤ ਡਿਸਕਾਊਂਟ ਤੁਹਾਨੂੰ ਲੈ ਕੇ ਔਰ ਬਹੁਤ ਲਿਮਿਟਡ ਟਿਕਟ ਨੇ ਤੁਸੀਂ ਜੇ ਇਹ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ticketmaster.co 'ਤੇ ਟਿਕਟਾਂ ਤੁਸੀਂ ਲੈ ਸਕਦੇ ਹੋ

0: 905 673 3339 0567333337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਨਾਲ ਦੇ ਇੱਕ ਵਾਰ ਫੇਰ ਸੁਨੇਹਾ ਅੱਜ ਤਾਂ ਮੈਨੂੰ ਲੱਗਦਾ ਕਿ ਸੁਨੇਹੇ ਮੈਂ ਦੇਈ ਚੱਲਾਂ ਸੁਨੇਹਾ ਬਸ ਇਹ ਹੈ ਕਿ 11,800-900 ਦੇ ਕਰੀਬ ਸਿੱਧੂ ਮੂਸੇਵਾਲ ਨੂੰ ਪਿਆਰ ਕਰਨ ਵਾਲਿਆਂ ਨੇ ਟਿਕਟਾਂ ਆਲਰੇਡੀ ਬਾਏ ਕਰ ਲਈਆਂ ਔਰ ਜੇ ਤੁਸੀਂ ਅਜੇ ਤੱਕ ਸਾਈਨ ਟੂ ਗੋਡ ਟੂਰ ਹੋਲੋਗ੍ਰਾਮ ਸ਼ੋਅ ਪਹਿਲੀ ਵਾਰੀ ਇੱਕ ਏਸ਼ੀਅਨ ਆਰਟਿਸਟ ਦਾ ਹੋਲੋਗ੍ਰਾਮ ਸ਼ੋਅ ਆ ਰਿਹਾ ਔਰ ਇਕੱਲਾ ਹੋਲੋਗ੍ਰਾਮ ਸਿੱਧੂ ਮੂਸੇਵਾਲੇ ਦੇ ਨਾਲ ਦੇ ਨਾਲ ਗੁਲਾਬ ਸਿੱਧੂ ਬਹੀਮੀਆ ਔਰ ਰਜਾ ਕੁਮਾਰੀ ਬਹੁਤ ਸਾਰੇ ਹੋਰ ਇੰਟਰਨੈਸ਼ਨਲ ਆਰਟਿਸਟ ਅਤੇ ਬੜੇ ਸਾਰੇ ਹੋਰ ਸਰਪ੍ਰਾਈਜ਼ ਨੇ ਜਿਹੜੇ ਖੋਸ਼ੀਆ ਅਰੀਨਾ ਦੇ ਵਿੱਚ 9 ਅਕਤੂਬਰ ਨੂੰ ਖੁੱਲ੍ਹੇ ਨੇ ਦਿਨ ਰਹਿ ਗਏ 4 ਅੱਜ ਦਾ ਦਿਨ ਤਾਂ ਗਿਆ ਰਾਈਟ ਹੈਨਾ ਅਤੇ ਦਿਨ ਫਿਰ 3 ਹੀ ਮੰਨ ਕੇ ਚੱਲੋ ਸਵੇਰੇ ਉੱਠੋਗੇ 3 ਦਿਨ ਰਹਿ ਗਿਆ ਅਤੇ ਹੋ ਸਕਦਾ ਜੇ ਤੁਸੀਂ ਸਵੇਰੇ ਉੱਠਣਾ ਟਿਕਟਾਂ ਬਚਣੀ ਨਾ ਸੋ ਹੋਣੀ ਨਾ ਜੋ ਸ਼ੋਅ ਸੋਲਡ ਆਊਟ ਹੋ ਜੇ ਮੇਰੇ ਕੋਲ ਕੁਛ ਕੁਛ ਟਿਕਟਾਂ ਨੇ ਜਿੰਨੇ ਰੇਡੀਓ ਉਡਾਨ ਨੂੰ ਪਿਆਰ ਕਰਦੇ ਨੇ ਜਿੰਨੇ ਵੀ ਸਾਡੇ ਸਰੋਤੇ ਰੇਡੀਓ ਉਡਾਨ ਨੂੰ ਸੁਣਦੇ ਨੇ ਉਹਨਾਂ ਵਾਸਤੇ ਮੇਰੇ ਕੋਲ ਲਿਮਿਟਡ ਜੀਆਂ ਟਿਕਟਾਂ ਨੇ ਤੁਸੀਂ ਮੈਨੂੰ ਡੀ ਐਮ ਕਰ ਲਿਓ ਅਤੇ ਆਪਾਂ ਉਹਨਾਂ ਨੂੰ ਟਿਕਟਾਂ ਦੇ ਕੇ ਸ਼ੋਅ ਵਿਖਾਵਾਂਗੇ ਅਤੇ ਇੰਜੋਏ ਕਰਦੇ ਹਾਂ ਆ ਜਾਓ ਸਾਰੇ 9 ਅਕਤੂਬਰ ਨੂੰ ਮਿਲਾਂਗੇ ਆਪਾਂ ਸਕੋਸ਼ੀਆ ਅਰੀਨਾ ਦੇ ਵਿੱਚ ਸਤਿ ਸ਼੍ਰੀ ਅਕਾਲ ਨਰਿੰਦਰ ਜੀ ਜੀ ਆਇਆਂ ਨੂੰ ਤੁਹਾਡਾ ਵੀ ਥੈਂਕ ਯੂ ਸੋ ਮੱਚ ਔਰ ਨਾਲ ਦੀ ਨਾਲ ਜੱਸੀ ਮਾਂਗੜ ਜੀ ਸਾਡੇ ਨਾਲ ਜੁੜੇ ਹੋਏ ਨੇ ਜੱਸੀ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਜੀ ਆਇਆਂ ਨੂੰ ਆਨਰ ਹੋ
1: ਹੈਲੋ ਵੀਰ ਕੀ ਹਾਲ ਹੈ ਜੀ
0: ਤਾਂ ਚੜ੍ਹਦੀ ਕਲਾ ਬਾਈ ਜੀ ਮੇਰਾ ਨਾਮ ਪ੍ਰਭ ਸੰਧੂ ਹੈ ਜੀ ਤੇ ਆਈ ਥਿੰਕ ਤੁਸੀਂ
1: ਹਾਂ ਪ੍ਰਭ ਸੰਧੂ ਵੀਰ ਸੌਰੀ ਕੀ ਹਾਲ
0: ਹੈ ਚੜ੍ਹਦੀ ਕਲਾ ਜੀ ਤੁਸੀਂ ਠੀਕ ਹੋ
1: ਸੌਰੀ ਯਾਰ ਸੌਰੀ
0: ਇਟਸ ਓਕੇ ਜੀ ਇਟਸ ਓਕੇ
1: ਉਹ ਅੱਜ ਤੋਂ ਆਪਾਂ 2-3 ਮਹੀਨੇ ਪਹਿਲਾਂ ਗੱਲ ਕਰਦੇ ਸੀਗੇ ਆਪਾਂ ਸ਼ਾਮ ਦੇ ਪ੍ਰੋਗਰਾਮ 'ਚ ਗੱਲ ਕਰੀ ਸੀ ਤੈਂ ਮੈਨੂੰ ਵੀਰ ਕਿਹਾ ਸੀ ਵੀ ਮੈਨੂੰ ਕਿਤੇ ਪਰਸਨਲ ਹੀ ਫੋਨ ਕਰੀ
0: ਜੀ ਬਾਈ ਜੀ
1: ਆਪਾਂ ਜਰਨਲ ਸਵੇਖ ਸਿੰਘ ਦੀ ਗੱਲ ਕੀਤੀ ਸੀ ਹਨਾ
0: ਜੀ ਬਾਈ ਜੀ
1: ਆ ਗਿਆ ਚੇਤੇ ਹਨਾ
0: ਹਾਂ ਬਿਲਕੁਲ
1: ਕੀਤੀ ਸੀ ਨਾ ਵੀ ਉਹਨਾਂ ਦਾ ਘਰ ਬਾਰ ਕਿਹੋ ਜਿਹਾ ਉਹ ਆਟੋ ਰਿਕਸ਼ੇ ਲੈਣ ਲਈ ਮਿਹਨਤਾਂ ਕਰਦੇ ਨੇ ਹਨਾ
0: ਜੀ
1: ਉਹਨਾਂ ਦੀ ਕਿੱਡੀ ਕੁਰਬਾਨੀ ਆ
0: ਬਹੁਤ ਵੱਡੀ ਜੀ ਬਹੁਤ ਵੱਡੀ
1: ਉਹਦੇ ਅਰਗੀ ਤੱਕ ਆਪਾਂ ਪੈਰਾਂ ਅਰਗੀ ਨਹੀਂ ਉਹਨਾਂ ਦੇ ਹਨਾ
0: ਨਾ ਨਾ ਜੀ ਬਿਲਕੁਲ ਬਿਲਕੁਲ ਬਿਲਕੁਲ ਉਹਨਾਂ ਦੀ ਕੁਰਬਾਨੀ
1: ਤਾਂ ਹੁਣ ਗੁੱਸਾ ਨਾ ਕਰੀ ਵੀਰੇ ਸਾਡੀ ਤਰਾਸਦੀ ਆ ਦੇਖ ਅਸੀਂ ਸਿੰਗਰਾਂ ਦੇ ਕਿੱਡੇ ਆ ਰਹੇ ਹਾਂ ਹਨਾ
0: ਤਰਾਸਦੀ ਨਹੀਂ ਜੀ ਦੇਖੋ ਤੁਸੀਂ ਤੁਸੀਂ ਤੁਸੀਂ ਦੇਖੋ ਇੱਕ ਪਾਸੇ ਗੱਲ ਲੈ ਕੇ ਜਾਓ ਤੁਸੀਂ ਹੁਣ ਜੇ ਤੁਸੀਂ ਸੁਣ ਲਿਓ ਇਹਨੇ ਵੀ ਤਾਂ ਗੱਲ ਕੀਤੀ ਹੈ ਨਾ ਇਹ ਇਹ ਜੇ ਆਪਾਂ ਇਸ ਇਨਸਾਨ ਦੀ ਗੱਲਬਾਤ ਨਹੀਂ ਮੇਰੀ ਗੱਲ ਸੁਣੋ ਸੁਣੋ ਨਾ ਸੁਣੋ ਸੁਣੋ ਬਾਦਸ਼ਾਹ ਸੁਣੋ ਗੱਲ ਸੁਣੋ ਤਾਂ ਸਹੀ ਸੁਣਦਾ ਵੀ ਜਿਗਰਾ ਰੱਖਿਆ ਕਰੋ ਜਿਹੜੀ ਗੱਲ ਇਹ ਕਹਿ ਗਿਆ ਆਪਣੇ ਧਰਮ ਦੇ ਲਈ ਜਿਹੜੀ ਗੱਲ ਇਹ ਆਪਣੇ ਸਿੰਘਾਂ ਲਈ ਕਹਿ ਗਿਆ ਬਾਈ ਜੀ ਹੋਰ ਕਿਸੇ ਆਰਟਿਸਟ ਨੇ ਕਹੀ ਹੈ ਤੇ ਮੈਨੂੰ ਦੱਸ ਦਿਓ
1: ਵੀਰੇ ਬਹੁਤ ਸਿੰਗਰ ਨੇ ਬਹੁਤ ਆਰਟ ਨੇ ਬਹੁਤ ਨੇ ਬਹੁਤ ਹੁਣ ਇਹ
0: ਚਲੋ ਐਨੀਵੇ ਮੈਂ ਨਹੀਂ ਬਿਲਕੁਲ ਜੀ ਹਾਂ ਨਹੀਂ ਤੁਸੀਂ ਫਿਰ ਡਿਨਾਈਡ ਨਾ ਕਰੋ ਦੇਖੋ ਇਹਨੇ ਹਿੱਕ ਠੋਕ ਕੇ ਇਹਨੇ ਸਰਕਾਰਾਂ ਨਾਲ ਵੀ ਮੱਥਾ ਲਾ ਲਿਆ ਯਾਰ ਤੇ ਆਪਾਂ ਜੇ ਆਪਾਂ ਉਹਦਾ ਇੱਕ ਹੋਲੋਗ੍ਰਾਮ ਸ਼ੋਅ ਇਹ ਲਾਸਟ ਸ਼ੋਅ ਆ ਉਹਦੀ ਉਹਦੀ ਜ਼ਿੰਦਗੀ ਦਾ ਔਰ ਆਪਾਂ ਜੇ ਉਹਨੂੰ ਮੈਂ ਤਾਂ ਇਸ ਕਰਕੇ ਕਰ ਰਿਹਾ ਕਿ ਉਹ ਸਾਡੇ ਨਾਲ ਖੜਿਆ ਸੀ ਤੇ ਜੇ ਜਿਹੜਾ ਸਾਡੇ ਨਾਲ ਖੜਿਆ ਸੀ ਉਹਦੀ ਗੱਲ ਨਹੀਂ ਕਰਾਂਗੇ ਤਾਂ ਬਾਈ ਜੀ ਫਿਰ ਸਾਡੀ ਗੱਲ ਕੌਣ ਕਰੂਗਾ
1: ਸਾਡੇ ਨਾਲ ਹਰੇਕ ਪੈਸੇ ਨੂੰ ਖੜਿਆ ਵੀਰੇ ਸਾਡੇ ਨਾਲ ਤਾਂ ਕੋਈ ਵੀ ਨਹੀਂ ਖੜਿਆ
0: ਚਲੋ ਬਾਈ ਜੀ ਥੈਂਕ ਯੂ ਸੋ ਮੱਚ ਆਪਾਂ ਫਿਰ ਇਹ ਉਹ ਫਿਰ ਗੱਲਾਂ ਕਰਾਂਗੇ ਜਦੋਂ ਤੁਸੀਂ ਇੱਕ ਚੀਜ਼ ਤੇ ਅੜੇ ਹੋ ਨਾ ਇਦਾਂ ਨਹੀਂ ਹੁੰਦਾ ਇੱਕ ਪਾਸੜ ਨਹੀਂ ਹੁੰਦਾ ਜੇ ਸਾਡੀ ਗੱਲ ਕੋਈ ਕਰ ਗਿਆ ਤੇ ਅਸੀਂ ਉਹਦੀ ਗੱਲ ਨਾ ਕਰੀਏ ਤੇ ਅਸੀਂ ਵੀ ਦੋਗਲੇ ਹੀ ਆ ਦੋਗਲੇ ਨਾ ਬਣੀਏ ਇੱਕ ਠੋਕ ਕੇ ਗੱਲ ਕਰੀਏ ਆਪਾਂ ਕਰਦੇ ਹਾਂ ਆਪਾਂ ਆਨਰ ਆਫਰ ਕਰਦੇ ਹਾਂ ਮੇਰੇ ਕੋਲ ਸਮਾਂ ਘੱਟ ਆ ਮੈਂ ਹੁਣ ਆਪਾਂ ਬਹਿਸ ਨਹੀਂ ਕਰਨਾ ਚਾਹੁੰਦੇ ਬਹਿਸ ਕਰਨ ਨੂੰ ਪੂਰੀ ਜ਼ਿੰਦਗੀ ਪਈ ਆ ਆਪਾਂ ਦੋਨੋਂ ਭਰਾ ਕਰੀ ਜਾਂਦੇ ਆਫਰ ਤੇ ਮੈਨੂੰ ਬਸ 10 ਮਿੰਟ ਦੇ ਦਿਓ ਪ੍ਰੋਗਰਾਮ ਤੋਂ ਬਾਅਦ ਗੱਲਾਂ ਬਾਤਾਂ ਕਰ ਲੈਂਦੇ ਹਾਂ ਬਹੁਤ ਪਿਆਰ ਬਹੁਤ ਮੁਹੱਬਤ ਬਾਈ ਜੀ ਥੈਂਕ ਯੂ ਸੋ ਮੱਚ ਬਸ ਜੋ ਤੁਸੀਂ ਸੋਚਦੇ ਹੋ ਉਹੀ ਮੈਂ ਸੋਚਦਾ ਪਰ ਹੋ ਸਕਦਾ ਕਿ ਸੋਚਣੀ ਦੇ ਵਿੱਚ ਛੋਟਾ ਬੁੜਾ ਇੱਧਰ ਉੱਧਰ ਉੜੇ ਕਨੌੜੇ ਕੰਨੇ ਹੌੜੇ ਦਾ ਫਰਕ ਹੋਵੇ ਪਰ ਮਕਸਦ ਉਹੀ ਹੈ 905-673-3337 ਇੱਦਾਂ ਨਹੀਂ ਇੱਕ ਜਿਹੜਾ ਬੰਦਾ ਸਾਡੀ ਗੱਲ ਕਰ ਗਿਆ ਅਤੇ ਉਹਦੇ ਪਿੱਛੇ ਅਸੀਂ ਕਿੰਤੂ ਪ੍ਰੰਤੂ ਕਰੀਏ ਨਹੀਂ ਅਸੀਂ ਤਾਂ ਬਾਈ ਹਿੱਕ ਠੋਕ ਕੇ ਖੜਾਂਗੇ ਗੱਲ ਕਰਕੇ ਗਿਆ ਸਾਡੀ ਪੱਗ ਨੂੰ ਇੱਕ ਮੁਕਾਮ 'ਤੇ ਪਹੁੰਚਾ ਕੇ ਗਿਆ ਔਰ ਆਪਣੀ ਜਾਨ ਦਾਅ 'ਤੇ ਲਾ ਕੇ ਗਿਆ ਆਪਣੀ ਜਾਨ ਦੇ ਕੇ ਗਿਆ ਅਤੇ ਜੇ ਅਸੀਂ ਉਹਦੀ ਗੱਲ ਨਾ ਕਰਾਂਗੇ ਤਾਂ ਯਾਰ ਫਿਰ ਤਾਂ ਇੰਨੇ ਦੋਗਲੇ ਨਹੀਂ ਅਸੀਂ ਬਣ ਸਕਦੇ 905-673-3337 ਸੋ ਅਸੀਂ ਗੱਲ ਕਰਾਂਗੇ ਕਰਦੇ ਰਹਾਂਗੇ 905-673-3337 ਬਾਕੀ ਜੇ ਤੁਸੀਂ ਇਹਦੇ ਨਾਲ ਸਹਿਮਤ ਹੋ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਸਰ 8418 ਤੁਸੀਂ ਆਉਣੇ ਰਹੋ
2: ਸਤਿ ਸ਼੍ਰੀ ਅਕਾਲ ਵੀਰ ਜੀ
0: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ
2: ਭਾਜੀ ਉਹਨਾਂ ਨੂੰ ਖਰੇ ਨੌਲੇਜ ਹੈ ਨਹੀਂ ਗੀ ਉਦਾਂ
0: ਜੀ
2: ਬਲਵਿੰਦਰ ਜਟਾਣੀ ਦਾ ਗੱਲ ਕਰਨੀ ਕਿ ਜਿਗਰਾ ਚਾਹੀਦਾ ਸੀ ਬਲਵਿੰਦਰ ਜਟਾਣੀ ਦਾ ਉਹਨੇ ਗਾਣਾ ਗਾਇਆ ਉਹ ਬੰਦੇ ਨੇ ਹਰੇਕ ਧਰਮ ਦੇ ਠੇਕੇਦਾਰ ਨਾਲ ਬਣੋ
0: ਬਿਲਕੁਲ
2: ਉਹ ਵੀ ਉਹਨੇ ਜਿਗਰੇ ਨਾਲ ਗਾਇਆ ਇਹ ਭਾਜੀ ਹੁਣੀ ਜ਼ਿਆਦਾ ਸੁਣਦੇ ਨੀ ਫਿਰ ਚਲੋ ਮੰਨਦੇ ਆ ਚਲੋ ਜਨਰਲ ਸਵੇਖ ਸਿੰਘ ਦੀ ਕੁਰਬਾਨੀ ਉਹਨੂੰ ਭੁੱਲਿਆ ਨੀ ਜਾ ਸਕਦਾ
0: ਬਿਲਕੁਲ ਜੀ
2: ਪਰ ਜੇ ਉਹਦਾ ਕਸੂਰ ਕੀ ਸੀ ਵਿਚਾਰੇ ਦਾ
0: ਬਿਲਕੁਲ ਜੀ
2: ਕਸੂਰ ਵੀ ਗਣੋ ਨਾ ਕਿਹੜੀ ਗੱਲੋਂ ਉਹਨੂੰ ਮਾਰਿਆ ਗਿਆ ਹਨਾ ਉਹ ਕਿੰਨੇ ਕਿੰਨੇ ਵਧੀਆ ਵਿਚਾਰੇ ਨੇ ਉਹਦਾ ਬਾਈ ਜੀ ਬੰਦਾ ਰਹਿ ਜਾਂਦਾ ਨਾ ਚਲੋ ਮੈਂ ਦਲਜੀਤ ਦੋਸਾਂਝ ਨੂੰ ਮਾੜਾ ਨੀ ਗਿਣਦਾ
0: ਜੀ,
2: ਪਰ ਦਲਜੀਤ ਦੋਸਾਂਝ ਨੇ ਬਹੁਤ ਪਿੱਛੇ ਛੱਡ ਜਾਣੇ ਸੀ ਉਹਨੇ।
0: ਹਾਂ ਬਿਲਕੁਲ ਬਿਲਕੁਲ ਜੀ, ਉਹ ਗੱਲ ਕਰਨ ਲੱਗ ਗਿਆ ਸੀਗਾ। ਦੇਖੋ ਤੁਹਾਡੀ ਕੋਈ, ਦੇਖੋ ਹੁਣ ਬਾਈ ਜੀ ਜਿਹੜਾ ਸਾਡੀ ਗੱਲ ਕਹਿ ਗਿਆ ਤੇ ਜੇ ਅਸੀਂ ਉਹਦੀ ਗੱਲ ਨਾ ਕਰਾਂਗੇ ਤੇ ਯਾਰ ਆਪਣੇ ਤੋਂ ਵੱਡਾ ਦੋਗਲਾ ਕੌਣ ਆ?
2: ਹੁਣ ਮੇਰੀ ਗੱਲ ਸੁਣੋ, ਅੱਧੀ ਜਨਤਾ ਨੂੰ ਬਲਵਿੰਦਰ ਜਟਾਣੇ ਦਾ ਨੀ ਸੀ ਪਤਾ,
0: ਨਹੀਂ ਪਤਾ ਬਿਲਕੁਲ।
2: ਚਲੋ ਅਸੀਂ ਤਾਂ ਚਲੋ ਹੁਣ ਆਲਮੋਸਟ 53 ਦੇ ਆ, ਮੈਂ ਸਾਨੂੰ ਪਤਾ ਹੋਣਾ ਉਸ ਦੌਰ ਦਾ
0: ਜੀ,
2: ਜਿਹੜੇ 25-26 ਸਾਲ ਦਾ ਯੰਗ ਜਨਰੇਸ਼ਨ ਸੀ
0: ਜੀ,
2: ਉਹਨਾਂ ਨੂੰ ਕੀ ਪਤਾ ਬਲਵਿੰਦਰ ਜਟਾਣੇ ਕੌਣ ਸੀ?
0: ਨਹੀਂ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਔਰ ਮੈਂ ਐਗਰੀ ਹਾਂ ਤੁਹਾਡੇ ਨਾਲ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ, ਬਹੁਤ ਸ਼ੁਕਰੀਆ ਜੀ। ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
3: ਸਤਿ ਸ਼੍ਰੀ
0: ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ।
3: ਮੈਂ ਵੀ ਇਹੀ ਕਹਿਣਾ ਸੀ ਕਿ ਜਿਹੜੀ ਗੱਲ ਉਹ ਬੰਦਾ 26 ਸਾਲਾਂ ਦੀ ਉਮਰ ਚ ਕਰ ਗਿਆ SYL ਦੀ ਬਲਵਿੰਦਰ ਜਟਾਣੇ ਦੀ, ਉਹ ਤੇ ਇੰਨੇ ਸਾਲ ਹੋ ਗਿਆ ਸਾਨੂੰ ਤੇ ਕਿਸੇ ਨੇ, ਆਪਾਂ ਯੰਗ ਜਨਰੇਸ਼ਨ ਚ ਆਨੇ ਚਲੋ, ਸਾਨੂੰ ਤਾਂ ਅੱਜ ਤੱਕ ਨੀ ਕਿਸੇ ਨੇ ਐਕਸਪਲੇਨ ਕੀਤਾ ਜਿਹੜਾ ਕੰਮ ਸਾਡੀ SGPC ਦੇ ਜਥੇਦਾਰਾਂ ਦਾ ਸੀ ਉਹ ਬੰਦੇ ਸਾਡੇ ਕਰ ਰਹੇ ਨੇ, ਤੇ ਇਹ ਹਜੇ ਵੀ ਲੱਤਾਂ ਖਿੱਚੀ ਜਾਂਦੇ।
0: ਹਾਂ ਬਿਲਕੁਲ, ਬਸ

0: ਬਣਦਾ ਹਨਾ, ਚਲੋ ਜੇ ਬੱਚੇ ਛੋਟੇ ਨੇ ਜਾਂ ਹੁਣ ਮੰਨ ਲਓ ਉਹਨਾਂ ਦੇ ਅੱਗੋਂ ਭੈਣ ਦਾ ਵਿਆਹ ਹੋ ਗਿਆ, ਉਹਨਾਂ ਦੇ ਜੀਜਾ ਜੀ ਮਾੜੀ ਕੰਡੀਸ਼ਨ, ਉਹ ਹੁਣ ਕੌਮ ਉੱਦੀ ਤੌਰ ਤੋਂ ਥੋੜਾ ਨਾ ਕਰ ਸਕਦਾ।
1: ਨਹੀਂ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ। ਔਰ ਇਹ ਜਿਹੜਾ ਹੋਲੋਗ੍ਰਾਮ ਵਾਲਾ ਸ਼ੋਅ ਹੋਣ ਜਾ ਰਿਹਾ ਨਾ, ਇਹ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਆਪਣੀਆਂ ਕਿੰਤੂ ਪਰੰਤੂ ਦਾ ਮੁਹਤਾਜ ਨਹੀਂ ਆ, ਸ਼ੋਅ ਤਾਂ ਆਲਮੋਸਟ ਭਰ ਗਿਆ, ਸੋਲਡ ਆਊਟ ਆ। ਇਹ ਸਿਰਫ ਪਿਆਰ ਦੀ ਗੱਲ ਆ, ਮੁਹੱਬਤ ਦੀ ਗੱਲ ਆ, ਔਰ ਜੋ ਉਹ ਗਾ ਗਿਆ ਉਹ ਕਿੱਥੇ ਕਿਸੇ ਤੋਂ ਗਾਹ ਹੋਣਾ, ਜੋ ਲਿਖ ਗਿਆ ਉਹ ਕਿੱਥੇ ਕਿਸੇ ਤੋਂ ਲਿਖ ਹੋਣਾ। ਆਰਟਿਸਟ ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਪਰ ਕਦੀ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਕਿ ਦੁਨੀਆਂ ਦੇ ਜਾਣ ਤੋਂ ਬਾਅਦ ਉਹਦੇ ਇੱਦਾਂ ਸ਼ੋਅ ਬਹੁਤ ਘੱਟ ਆਰਟਿਸਟ ਦੇ ਹੋਲੋਗ੍ਰਾਮ ਲੱਗਣਗੇ। ਔਰ ਮੈਨੂੰ ਲੱਗਦਾ ਕਿ ਸਾਨੂੰ ਤਾਂ ਕਿੰਨੇ ਸਾਲਾਂ ਬਾਅਦ, ਮੈਨੂੰ ਲੱਗਦਾ ਕਿ ਡੈਕੇਡਸ ਦੇ ਬਾਅਦ ਆ ਸ਼ੋਅ ਵੇਖਣ ਨੂੰ ਮਿਲਿਆ, ਪਹਿਲਾ ਏਸ਼ੀਅਨ ਆਰਟਿਸਟ ਜਿਹਦਾ ਹੋਲੋਗ੍ਰਾਮ ਹੋ ਰਿਹਾ। ਪੈਸਾ ਕਿੱਥੇ ਨਹੀਂ ਇਨਵੋਲਵ ਹੁੰਦਾ, ਪੈਸਾ ਤਾਂ ਹਰ ਜਗ੍ਹਾ 'ਤੇ ਇਨਵੋਲਵ ਆ, ਪਰ ਹੁਣ ਤੁਸੀਂ ਕਹੋ ਕਿ ਆਪਣੇ ਜਾਣ ਤੋਂ ਬਾਅਦ ਆਪਣਾ ਹੋਲੋਗ੍ਰਾਮ ਬਣ ਜੇ, ਭਲਾ ਕੋਈ ਲੱਖਾਂ ਡਾਲਰ 'ਚ ਆਪਣਾ ਹੋਲੋਗ੍ਰਾਮ ਦੇਖਣਾ ਕਿੰਨੇ ਆ, ਜਿਹਦੀ ਜਿਹਨੂੰ ਦੁਨੀਆਂ ਜਾਣਦੀ ਆ, ਦੁਨੀਆਂ ਸੁਣਦੀ ਆ, ਬੰਦਾ ਸਪੋਟੀਫਾਈ 'ਤੇ ਨੰਬਰ 3 'ਤੇ ਟ੍ਰੈਂਡਿੰਗ ਕਰ ਰਿਹਾ ਜਾਣ ਤੋਂ ਬਾਅਦ। ਆਪਾਂ ਅਜੇ ਵੀ ਯਾਰ ਜ਼ਿੰਦਗੀ ਸਾਰੀ ਉਹ
2: ਬਾਕੀ, ਚਲੋ ਪਸੰਦ ਨਾ ਪਸੰਦ, ਐਨੀਵੇ
1: 905 ਸਾਡੀ ਸੋਚ 'ਤੇ ਕਈ ਵਾਰੀ ਮੈਨੂੰ ਹਾਸਾ ਆਉਂਦਾ ਆ। ਸੋ ਇਹਨਾਂ ਗੱਲਾਂ ਕਰਕੇ ਅਸੀਂ ਆਪਣੇ ਹੀਰੇ ਗਵਾਲੇ, ਔਰ ਉਹਨਾਂ ਦਾ ਮੁੱਲ ਹੀ ਨਹੀਂ ਪਾ ਸਕੇ। ਸੋ ਜਿਉਂਦੇ ਜੀ ਅਸੀਂ ਕਿਸੇ ਦਾ ਮੁੱਲ ਨਹੀਂ ਪਾਇਆ, ਜਾਣ ਤੋਂ ਬਾਅਦ ਵੀ ਅਸੀਂ ਕਿੰਨਾ ਕਿੱਦਾਂ ਦੇ ਤਰਾਸਦੀ ਵਾਲੇ ਲੋਕ ਹਾਂ। ਸੋ ਐਨੀਵੇ ਅਸੀਂ ਹੈ ਹੀ ਬੇਸ਼ੁਕਰੇ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੈਨੂੰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ, ਅਸੀਂ ਸੱਚਿਓ ਬੇਸ਼ੁਕਰੇ ਹਾਂ। ਅਸੀਂ ਸਾਨੂੰ ਸ਼ੁਕਰ ਹੀ ਨਹੀਂ ਕਰਨਾ ਆਉਂਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਕੀਤੀਆਂ ਸਾਡੇ ਲਈ ਖੜੇ, ਅਸੀਂ ਉਹਨਾਂ ਦੇ ਵਿੱਚ ਕਿੰਤੂ ਪਰੰਤੂ ਬਹੁਤ ਲੱਭੇ, 100% ਪਰਫੈਕਟ ਕੋਈ ਵੀ ਨਹੀਂ ਆ।
2: ਔਰ ਪ੍ਰਭ ਜੀ, ਜੇ ਮੈਂ ਆਪਣਾ ਪਰਸਨਲ ਇੱਥੇ ਗੱਲ ਕਰਾਂ, ਮੈਨੂੰ ਵੀ SYL ਦਾ ਪਤਾ ਨਹੀਂ ਸੀ, ਮੈਨੂੰ ਖੁਦ ਨੂੰ ਬਲਵਿੰਦਰ ਜਟਾਣਾ ਜੀ ਦਾ ਨਹੀਂ ਪਤਾ ਸੀ ਜਦੋਂ ਮੈਂ ਉਹਦਾ ਗਾਣਾ ਸੁਣਿਆ ਸੀ। ਦੈਨ ਆਈ ਡੂ ਸਮ ਰਿਸਰਚ, ਤੇ ਫਿਰ ਮੈਨੂੰ ਪਤਾ ਚੱਲਿਆ ਸੀ ਵੀ ਚੱਲ ਕੀ ਰਿਹਾ।
1: ਚਲੋ ਐਨੀਵੇ 905 673 33 ਬਾਈ ਜੀ ਰਿਸਰਚ ਕਰਕੇ ਆਇਓ ਦੁਬਾਰਾ। ਸੋ ਜੋ ਸਿੱਧੂ ਮੂਸੇਵਾਲਾ ਗਾ ਗਿਆ ਪੰਜਾਬ ਲਈ, ਉਹ ਮੈਨੂੰ ਲੱਗਦਾ ਹੋਰ ਕਿਸੇ ਤੋਂ ਗਾਵ ਨਹੀਂ ਹੋਣਾ, ਇੰਨਾ ਜਿਗਰਾ ਕਿਸੇ ਕੋਲ ਹੋਣਾ ਵੀ ਨਹੀਂ ਆ। ਐਨੀਵੇ 905 673 ਇੱਕ ਕਾਲ ਲਵਾਂਗੇ, ਉਸ ਤੋਂ ਬਾਅਦ ਸਮਾਪਤੀ ਕਰਾਂਗੇ, ਗੱਲਾਂ ਬਾਤਾਂ ਬਹੁਤ ਹੋ ਗਈਆਂ। ਜੇ ਤੁਸੀਂ ਟਿਕਟ ਅਜੇ ਤੱਕ ਨਹੀਂ ਲਈ ਤਾਂ ਮੇਰੇ ਕੋਲ ਲਿਮਿਟਡ ਦੀਆਂ ਟਿਕਟਸ ਨੇ, ਮੈਨੂੰ ਮੈਸੇਜ ਵੀ ਆ ਰਹੇ ਨੇ, ਸੋ ਲਿਮਿਟਡ ਦੀਆਂ ਟਿਕਟਸ ਨੇ, ਤੁਸੀਂ ਲੈ ਲਓ। ਜੇ ਮੇਰੇ ਕੋਲ ਲੈਣੀ ਹੈ ਤਾਂ ਮੈਂ ਤੁਹਾਡੇ $100 ਸੇਵ ਕਰ ਸਕਦਾ ਹਾਂ। ਬਾਕੀ ticketmaster.cz ਤੇ ਟਰਾਈ ਕਰ ਲਿਓ, ਜੇ ਤੁਹਾਨੂੰ ਮਿਲ ਜੇ ਕੱਲ੍ਹ ਤੱਕ ਸ਼ੋਅ ਸੋਲਡ ਆਊਟ ਹੋ ਜਾਣਾ ਆ। 905 673 33 33 ਜੀ ਸਰ ਸਤਿ ਸ਼੍ਰੀ ਅਕਾਲ, ਹਰਪ੍ਰੀਤ ਜੀ ਤੁਸੀਂ ਆਉਣੇ ਰਹੋ ਜੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
0: ਹਾਂਜੀ ਵੀਰ ਜੀ, ਲਾਈਕ ਮੈਂ ਬਸ ਆਪਾਂ ਇੱਦਾਂ ਹੀ ਕਹਿਣਾ ਸੀਗਾ ਕਿ ਜਿਹੜੇ ਵੀ ਆਪਣੇ ਸਾਰੇ ਹੈਗੇ ਆ ਆਪਣੇ ਬਾਈ ਨੂੰ ਪਿਆਰ ਕਰਦੇ ਆ, ਉਹ ਜ਼ਰੂਰ ਪਹੁੰਚਿਓ। ਤੇ ਬਾਕੀ ਜਿਹੜੇ ਇੱਕ ਕਾਲਰ ਆ ਕੇ ਗਏ ਸੀਗੇ ਪਹਿਲਾਂ ਬੋਲ ਰਹੇ ਸੀਗੇ ਬਈ, ਉਹ ਐਗਜ਼ਾਮਪਲ ਤਾਂ ਉਹਨਾਂ ਨੇ ਜਸਟ ਵੈਸੇ ਹੀ ਕਰਕੇ, ਉਹ ਇਟ ਵਾਸ ਜਸਟ ਪਿਓਰ ਹੇਟਰਡ ਫੋਰ, ਮਤਲਬ ਆਪਣੀ ਕੌਮ ਹਜੇ ਵੀ ਬੰਦੇ ਨੂੰ ਦੇਖ ਲਓ ਨਹੀਂ ਸਮਝ ਸਕਦੀ ਯਾਰ,
1: ਸਮਝਿਓ ਜਾਣ ਵੀ ਦੇ ਗਿਆ ਤਾਂ ਵੀ ਨਹੀਂ ਸਮਝੇ
0: ਬਈ। ਮੈਨੂੰ ਇੰਨਾ ਦੁੱਖ ਲੱਗਿਆ ਨਾ ਜਦੋਂ ਬੰਦਾ ਤੁਹਾਡੇ ਨਾਲ ਭਿੜਨ ਲੱਗ ਰਿਹਾ ਸੀਗਾ, ਐਪਰੀਸ਼ੀਏਟ ਕਰਨ ਦੀ ਬਜਾਏ ਉਹਨੂੰ ਫੇਰ ਵੀ ਹਜੇ ਵੀ ਲੱਤਾਂ ਖਿੱਚ ਰਹੇ ਨੇ। ਬਾਕੀ ਬਈ ਮੈਂ ਜਿਹੜੇ ਵੀ ਸੁਣ ਰਹੇ ਨੇ ਪਹੁੰਚੋ ਵੀਰੇ, ਪਹੁੰਚੋ ਯਾਰ ਪਹੁੰਚੋ,
1: ਬਿਲਕੁਲ ਇਹ ਇੱਕ ਹਿਸਟੋਰਿਕ ਪਲ ਹੋਣੇ ਆ, ਇਹ ਹਿਸਟਰੀ ਆ ਸਾਡੇ ਏਸ਼ੀਅਨ ਲੋਕਾਂ ਵਾਸਤੇ, ਭਾਈਚਾਰੇ ਵਾਸਤੇ, ਕਿਉਂਕਿ ਇੱਕ ਪਹਿਲੀ ਵਾਰ ਹੋਣ ਜਾ ਰਿਹਾ ਕਿ ਸਾਡੇ ਆਰਟਿਸਟ ਦਾ ਯਾਰ ਹੋਲੋਗ੍ਰਾਮ ਬਣ ਗਿਆ, ਕਿੱਡੀ ਵੱਡੀ ਗੱਲ ਆ।
0: ਬ੍ਰਦਰ ਮੈਂ ਕਿਹਾ ਜਿਹੜਾ ਚੀਜ਼ ਉਹ ਬਈ ਗਾ ਗਿਆ SYL ਸਕੇਪ ਬੋਰਡ ਸਰਕਾਰ ਨਾਲ ਸਿੱਧਾ ਮੱਥਾ ਲਾ ਗਿਆ, ਉਹ ਨਾ ਕੋਈ ਕਰ ਸਕਿਆ ਨਾ ਕੋਈ ਕਰ ਸਕਣਾ।
1: ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਔਰ ਜੇ ਕਿਸੇ ਨੇ ਬਾਈ ਸੇਵਿੰਗ ਕਰਨੀ ਆ ਤੇ ਮੈਨੂੰ ਕਾਲ ਕਰ ਲਿਓ, ਮੇਰੇ ਕੋਲ ਲਿਮਿਟਡ ਦੀਆਂ ਟਿਕਟ ਨੇ, ਜਿਹੜੇ ਰੇਡੀਓ ਡਾਨ ਨੂੰ ਪਿਆਰ ਕਰਦੇ ਨੇ ਬਸ ਉਹੀ ਕਾਲ ਕਰਿਓ, 3-4 ਮੈਸੇਜ ਮੈਨੂੰ ਆ ਗਏ ਆ, ਬਾਕੀ 2-3 ਟਿਕਟਾਂ ਮੇਰੇ ਕੋਲ ਰਹਿ ਗਈਆਂ, ਮੈਨੂੰ ਕਾਲ ਕਰ ਲਿਓ ਔਰ ਤੁਹਾਡੇ $100 ਸੇਵ ਕਰਾਂਗੇ ਸਿਰਫ ਰੇਡੀਓ ਡਾਨ ਨੂੰ ਪਿਆਰ ਕਰਨ ਵਾਲੇ। ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ,
0: ਹਾਂਜੀ ਧਿਆਨ ਰੱਖਿਓ,
1: ਥੈਂਕ ਯੂ ਵੀਰੇ, ਬਹੁਤ ਮੁਹੱਬਤ ਬਹੁਤ ਪਿਆਰ। ਸੋ ਮਿਲਦੇ ਹਾਂ ਜੀ ਸਕੋਸ਼ੀਆ ਅਰੀਨਾ ਦੇ ਵਿੱਚ 9 ਅਕਤੂਬਰ ਨੂੰ, ਤੇ ਰਲ ਮਿਲ ਕੇ ਲਾਉਣੇ ਆ ਮਹਿਫਲਾਂ ਤੇ ਪਿਆਰ ਦੀਆਂ ਗੱਲਾਂ ਹੋਣੀਆਂ, ਉਦਣ ਫਿਰ ਇਮੋਸ਼ਨਲ ਵੀ ਹੋਣਾ ਜਿੱਥੇ ਭੰਗੜੇ ਲਲਕਾਰੇ ਚੀਕਾਂ ਕੂਕਾਂ। ਜੀ ਸੋਰੀ,
2: ਦੇਖੋ ਪ੍ਰਭ ਜੀ ਮੈਂ ਇਹ ਸਮਝਦਾ ਕਿ ਠੀਕ ਆ ਆਪਣਾ ਕਲਾਕਾਰ ਆ ਨਾ ਸਿੱਧੂ ਮੂਸੇਵਾਲਾ, ਜੇ ਆਪਾਂ ਦੇਖਿਆ ਜਾਵੇ ਆਪਣੇ ਲਈ ਉਹ ਕਲਾਕਾਰ ਆ, ਬਹੁਤ ਲੋਕਾਂ ਲਈ ਸਿਰਫ ਗਾਉਣ ਵਾਲਾ ਵੀ ਆ, ਬਟ ਜਿਹੜੀ ਹੋਰ ਕਮਿਊਨਿਟੀ ਆਪਾਂ ਦੇਖਦੀ ਆ ਨਾ ਉਹਨਾਂ ਲਈ ਉਹ ਕਮਿਊਨਿਟੀ ਆ,
1: ਉਹ ਲੈਜੈਂਡ ਕਹਿੰਦੇ ਆ। ਅੱਛਾ, ਮੈਂ ਕੁਝ ਇੰਗਲਿਸ਼ ਚੈਨਲ ਤੇ ਦੇਖ ਰਿਹਾ ਸੀਗਾ, ਉਹ ਤਾਰੀਫਾਂ ਕਰ ਰਹੇ ਆ ਉਹ ਕਹਿ ਰਿਹਾ ਕਿ ਦੇਖੋ ਇਟਸ ਹਿਸਟੋਰਿਕ ਮੂਵਮੈਂਟ ਫਾਰ ਏਸ਼ੀਅਨ ਕਮਿਊਨਿਟੀ, ਤੇ ਸਾਡੇ ਵਾਲੇ ਕਹਿ ਜਾਂਦੇ ਇਹ ਕਿਹੜੀ ਗੱਲ ਹੈ, ਇਹ ਕਿਹੜੀ ਵੱਡੀ ਗੱਲ, ਅੱਧੀ ਕਮਿਊਨਿਟੀ ਨੂੰ ਪਤਾ ਹੀ ਨਹੀਂ ਕਿ ਹੋਲੋਗ੍ਰਾਮ ਸ਼ੋਅ ਹੋ ਰਿਹਾ, ਹੋਲੋਗ੍ਰਾਮ ਹੁੰਦਾ ਕੀ ਆ, ਉਹਨਾਂ ਨੂੰ ਐਂ ਲੱਗ ਰਿਹਾ ਕਿਤੇ ਰਿਕਾਰਡਿੰਗ ਹੀ ਦਿਖਾ ਰਹੇ ਕਿਸੇ ਚੀਜ਼ ਦੀ।
2: ਇਸ ਟਾਈਮ ਜੇ ਆਪਾਂ ਦੇਖਿਆ ਜਾਵੇ ਨਾ ਪੂਰੀ ਵੈਸਟਰਨ ਕਮਿਊਨਿਟੀ ਆਪਾਂ ਨੂੰ ਜਾਂ ਸਿੱਧੂ ਮੂਸੇਵਾਲੇ ਨੂੰ ਐਜ਼ ਅ ਕਮਿਊਨਿਟੀ ਦੇਖ ਰਹੀ ਆ,
1: ਬਿਲਕੁਲ,
2: ਕਿ ਸਿੱਖ

0: ਕਮਿਊਨਿਟੀ ਪੰਜਾਬੀ ਕਮਿਊਨਿਟੀ ਇਹ ਕਰ ਰਹੀ ਆ ਜਾਂ ਇਹ ਕਰ ਸੋ
1: ਬਿਲਕੁਲ ਜੀ ਜਾਂਦੇ ਜਾਂਦੇ ਇੱਕ ਸੁਨੇਹਾ ਹੋਰ ਆ ਕਿ ਸਾਈਨ ਟੂ ਗੋਡ 11,800 ਟਿਕਟ ਵਿਕ ਚੁੱਕੀ ਆ ਜਿੱਥੇ ਤੱਕ ਮੈਂ ਦੇਖ ਰਿਹਾ ਹਾਂ ਵੈਰੀ ਲਿਮਿਟਡ ਟਿਕਟਾਂ ਬਚੀਆਂ ਨੇ ਸ਼ੋ ਸਕੋਸ਼ੀਆ ਅਰੀਨਾ ਦਾ ਭਰਿਆ ਹੋਣਾ ਕਿੰਨਾ ਮਾਹੌਲ ਘੈਂਟ ਹੋਣਾ ਆ ਤੁਸੀਂ ਸਕੋਸ਼ੀਆ ਅਰੀਨਾ ਦੇ ਵਿੱਚ ਉਸ ਹਿਸਟੋਰਿਕ ਪਲਾਂ ਨੂੰ ਇੰਜੋਏ ਕਰ ਸਕਦੇ ਹੋ ਲਾਈਵ ਫਰਾਈਡੇ ਨੂੰ 9 ਅਕਤੂਬਰ ਨੂੰ ਬਸ ਟਿਕਟਾਂ ਟਿਕਟ ਮਾਸਟਰ ਤੋਂ ਲੈ ਲਓ ਜਾਂ ਤੁਸੀਂ ਮੈਨੂੰ ਡੀਐਮ ਕਰ ਲਿਓ ਤੁਹਾਡੀ ਸੇਵਿੰਗ ਵੀ ਕਰਾ ਦਾਂਗੇ ਰੇਡੀਓ ਉਡਾਨ ਨੂੰ ਸੁਣਨ ਵਾਲਿਆਂ ਵਾਸਤੇ ਮੈਂ ਤਾਂ ਬਾਲੀ ਵਾਰੀ ਨਹੀਂ ਕਹਿਤਾ ਅੱਜ ਇਹ ਚਲੋ ਐਨੀਵੇ ਸੋ
0: ਤੁਸੀਂ ਇਹ ਵੀ ਦੱਸ ਦਿਓ ਕਿ ਜਿਹੜੀਆਂ ਟਿਕਟਾਂ ਤੁਹਾਡੇ ਕੋਲ ਨੇ ਉਹ ਥੋੜੀ ਜਿਹੀ ਸਪੈਸ਼ਲ ਵੀ ਨੇ
1: ਹਾਂ ਸਪੈਸ਼ਲ ਟਿਕਟਾਂ ਨੇ ਤਾਂ ਹੀ ਤਾਂ ਡਿਸਕਾਊਂਟ ਆ ਸੋ 4378700001 4370780 ਤੇ ਮੈਨੂੰ ਤੁਸੀਂ ਕਾਲ ਡੀਐਮ ਮੈਸੇਜ ਜੋ ਮਰਜ਼ੀ ਕਰ ਲਿਓ ਤੇ ਤੁਹਾਨੂੰ ਟਿਕਟਾਂ ਦੇਵਾਂਗੇ ਅਸੀਂ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਵਾ ਕੇ ਦੇਵਾਂਗੇ ਨਾਲ ਦੀ ਨਾਲ ਤੁਹਾਨੂੰ ਅਸੀਂ ਮੈਸੇਜ ਦੇ ਦਈਏ BDS ਹੋਮ ਪੇਂਟਿੰਗ ਤੇ ਰੈਨੋਵੇਸ਼ਨ ਵਾਲਿਆਂ ਦਾ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਆ ਘਰ ਦੀ ਤੁਸੀਂ ਫਲੋਰਿੰਗ ਟਾਇਲਿੰਗ ਬੇਸਮੈਂਟ ਫਿਨਿਸ਼ ਕਰਾਉਣੀ ਆ ਤਾਂ BDS ਹੋਮ ਪੇਂਟਿੰਗ ਤੇ ਰੈਨੋਵੇਸ਼ਨ 905-965-6311 ਜਗਰਾਜ ਸਿੰਘ ਨਾਲ ਗੱਲਬਾਤ ਕਰ ਲਿਓ 905-965-6311 ਤੇ ਡਰੀਮ ਹੋਮ ਅਪਲਾਈਸਿਸ ਅਪਲਾਈਸਿਸ ਦੀਆਂ ਸੇਵਾਵਾਂ ਦੇ ਲਈ ਡਰੀਮ ਹੋਮ ਅਪਲਾਈਸਿਸ 905-805-3000 9058053000 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਤੁਸੀਂ ਡਰੀਮ ਹੋਮ ਅਪਲਾਈਸਿਸ ਆਲ ਸਟੇਟ ਇੰਸ਼ੋਰੈਂਸ ਇੰਸ਼ੋਰੈਂਸ ਦੀ ਵੱਡੀ ਸੇਵਿੰਗ ਦੇ ਲਈ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ ਹੋਣ ਔਰ ਹਜ਼ਾਰਾਂ ਡਾਲਰ ਸੇਵ ਕਰਨੇ ਆ ਤਾਂ ਵੀ ਤੁਸੀਂ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ 4376045097604509 ਤੇ ਗੱਲਬਾਤ ਕਰ ਲਿਓ ਤੇ ਜਾਂਦੇ ਜਾਂਦੇ ਰੋਇਲ ਪਰਫਿਊਮ ਫੁੱਲਾਂ ਦੀ ਤਰ੍ਹਾਂ ਮਹਿਕੋ ਮਹਿਕਾ ਮਾਰੋ ਕਿ ਪੁੱਛਦੇ ਐਨਕ ਕਰੋ ਕਿ ਲਾਇਆ ਕੀ ਆ ਨਾਲ ਦੀ ਨਾਲ ਰੋਇਲ ਪਰਫਿਊਮ ਦੇਖੋ ਜਿਹੜੇ ਪਰਫਿਊਮ ਤੁਸੀਂ 5-5, 6-4-400, 300-300 ਡਾਲਰ ਦੇ ਲੈਂਦੇ ਹੋ 50 ਡਾਲਰ 'ਚ ਪਰਫਿਊਮ ਮਿਲਣਾ ਆ 100 ਡਾਲਰ 'ਚ 3 ਪਰਫਿਊਮ ਅਤੇ 1 ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ ਅੱਛਾ ਫਰੀ ਵਾਲੀ ਗੱਲ ਆ ਗਈ ਫਿਰ ਮੁਫਤ ਸੱਚੀ ਉਹ ਫਰੀ ਆ ਪਰ ਉਹਦੇ ਲਈ ਤੁਹਾਨੂੰ 3 ਪਰਫਿਊਮ ਲੈਣੇ ਪੈਣੇ ਆ
0: ਕੀਮਤ ਤਾਂ ਫਿਰ ਅਦਾ
1: ਕੀਮਤ ਅਦਾ ਕਰਨੀ ਪੈਣੀ ਆ 3 ਪਰਫਿਊਮ ਮਿਲ ਜਾਣੇ ਤੁਹਾਨੂੰ ਰੋਇਲ ਪਰਫਿਊਮ ਤੋਂ ਗੁੱਚੀ ਪੜੂਚੀ ਜਿਹੜੇ ਮਰਜ਼ੀ ਮਹਿੰਗੇ ਮਹਿੰਗੇ ਟੌਮ ਫੋਰਡ ਕਿਹੜੇ ਕਿਹੜੇ ਹੁੰਦੇ ਵੀ ਦੱਸੀ
0: ਬਰਬਰੀ ਟੌਮ
1: ਮੈਨੂੰ ਤਾਂ ਲੈਣੇ ਵੀ ਨਹੀਂ ਆਉਂਦਾ ਅੱਛਾ ਇੱਕ ਬਹੁਤ ਫੇਮਸ ਇੱਥੇ ਇੱਕ ਆਰਟਿਸਟ ਆਇਆ ਸੀ ਉਹਨੂੰ ਵੀ ਨਾਵਾਂ ਦਾ ਨਹੀਂ ਪਤਾ ਕੋਈ ਵੱਡੀ ਗੱਲ ਨਹੀਂ ਹੱਸਿਓ ਨਾ ਉਹਨੂੰ ਉਹ ਜਾ ਕੇ ਕਹਿ ਰਹੇ ਕਿ ਤੁਸੀਂ ਕਿਹੜਾ ਪਰਫਿਊਮ ਲਾਉਂਦੇ ਹੋ ਉਹ ਕਹਿੰਦਾ ਯਾਰ ਮੈਂ ਤਾਂ ਕੋਈ ਵੀ ਲਾ ਲੈਂਦਾ ਕੋਈ ਵੀ ਵਧੀਆ ਚਲੋ ਐਨੀਵੇ ਰੋਇਲ ਪਰਫਿਊਮ 4376315-0701 ਰੋਇਲ ਪਰਫਿਊਮ .co ਤੋਂ ਜਾ ਕੇ ਵੀ ਤੁਸੀਂ ਬਾਏ ਕਰ ਸਕਦੇ ਹੋ ਰੋਇਲ ਪਰਫਿਊਮ 1 ਰੀਗਨ ਰੋਡ ਬ੍ਰੈਂਪਟਨ ਤੋਂ ਤੁਹਾਨੂੰ ਮਿਲ ਜਾਣੇ ਆ ਪਰਫਿਊਮ ਅਤੇ ਇੱਥੇ ਸਾਨੂੰ ਦਿਓ ਇਜਾਜ਼ਤ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ
0: ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ
1: ਯਾਦ ਰੱਖਿਓ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਮਿਲਦੇ ਹਾਂ ਆਪਾਂ ਕੱਲ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਸਵੀਟ ਡ੍ਰੀਮਸ

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼

0: ਹੋ ਅਮੀਰ ਤੇ ਘਰੇ ਹੋ, ਜੇ ਉਹ ਨੇਕ ਨਹੀਂ ਫਿਰ ਇਨਸਾਨ ਹੀ ਨਹੀਂ। ਬੰਦਾ ਹੋ ਅਮੀਰ ਤੇ ਘਰੇ ਹੋ, ਜੇ ਉਹ ਨੇਕ ਨਹੀਂ ਫਿਰ ਉਹ ਇਨਸਾਨ ਹੀ ਨਹੀਂ। ਜਿਹੜਾ ਕੱਢੇ ਦੁਸਵੰਧ ਨਾ ਗੁਰੂ ਘਰ ਦੀ, ਉਹ ਦੋਨੀ ਜਹਾਨੀ ਪ੍ਰਵਾਨ ਹੈ ਨੀ। ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ ਜਿਸ ਸ਼ਖਸ ਦੀ ਮਿੱਠੀ ਜਵਾਨ ਹੈ ਨੀ। ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ ਜਿਸ ਸ਼ਖਸ ਦੀ ਮਿੱਠੀ ਜ਼ਬਾਨ ਹੈ ਨੀ। ਪੁੰਨ ਦਾਨ ਤਾਂ ਲੋਕੀ ਬਹੁਤ ਕਰਦੇ, ਪਰ ਖੁਸ਼ੀ ਦਾਨ ਤੋਂ ਵੱਡਾ ਕੋਈ ਦਾਨ ਹੈ ਨੀ, ਖੁਸ਼ੀ ਦਾਨ ਤੋਂ ਵੱਡਾ ਕੋਈ ਦਾਨ ਹੈ ਨੀ। ਸੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਰਿਸਪੋਂਡ ਕਰਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ। ਔਰ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਬਹੁਤ ਹੀ ਖੂਬਸੂਰਤ ਆਵਾਜ਼ ਅਤੇ ਖੂਬਸੂਰਤ ਅੰਦਾਜ਼ ਦੇ ਵਿੱਚ ਆਪਣੇ ਆਪਣੇ ਪ੍ਰੋਗਰਾਮ ਪੇਸ਼ ਕਰਦੇ ਨੇ, ਅਤੇ ਸਾਰਾ ਦਿਨ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤੁਹਾਡਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਅਤੇ ਇਸ ਵੇਲੇ ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਦੂਰ ਦੁਰਾਡੇ ਆਪਣੇ ਪੰਜਾਬ ਤੋਂ 14,000 ਕਿਲੋਮੀਟਰ ਦੂਰ ਜੇਕਰ ਅਸੀਂ ਆ ਕੇ ਬੈਠੇ ਹਾਂ, ਚਲੋ ਇਹ ਸਾਡੀਆਂ ਮਜਬੂਰੀਆਂ ਹੋ ਸਕਦੇ ਨੇ, ਪਰਿਵਾਰ ਦੀਆਂ, ਬੱਚਿਆਂ ਦੀਆਂ, ਲੇਕਿਨ ਅਸੀਂ ਆਪਣੇ ਉਸ ਪੁਰਾਣੇ ਪਿਛੋਕੜ ਨੂੰ, ਉਸ ਪੁਰਾਣੇ ਸੱਭਿਆਚਾਰ ਨੂੰ, ਉਸ ਪੁਰਾਣੀ ਮਾਂ ਬੋਲੀ ਨੂੰ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਬਿਤਾਇਆ ਹੈ, ਇਹ ਨਹੀਂ ਹੋ ਸਕਦਾ ਕਿ ਅਸੀਂ ਇੱਥੇ ਆ ਕੇ ਅਸੀਂ ਆਪਣੇ ਉਸ ਪਿਛੋਕੜ ਨੂੰ, ਉਸ ਆਪਣੇ ਸੱਭਿਆਚਾਰ ਨੂੰ, ਉਸ ਆਪਣੀ ਵਿਰਾਸਤ ਨੂੰ ਭੁੱਲ ਜਾਈਏ। ਭੁੱਲਣਾ ਚਾਹੀਦਾ ਵੀ ਨਹੀਂ ਕਿ ਜਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਲੱਖ ਪਰਦੇਸੀ ਹੋਈਏ, ਅਸੀਂ ਪਰਦੇਸੀ ਭਾਵੇਂ ਹੋ ਗਏ ਹਾਂ, ਇੱਥੇ ਕੈਨੇਡਾ ਦੇ ਵਿੱਚ ਆ ਗਏ ਹਾਂ, ਇਹ ਵੀ ਸਾਡੀ ਕਰਮ ਭੂਮੀ ਹੈ, ਸਾਡੇ ਬੱਚਿਆਂ ਦੀ ਕਰਮ ਭੂਮੀ ਹੈ। ਬਹੁਤ ਕੁਝ ਇਸਨੇ ਸਾਡੇ ਬੱਚਿਆਂ ਨੂੰ ਦਿੱਤਾ ਹੈ, ਸਾਡੇ ਬੱਚਿਆਂ ਦਾ ਫਿਊਚਰ ਬਣਾਉਣ ਦੇ ਵਿੱਚ ਇਸਦਾ ਬੜਾ ਵੱਡਾ ਯੋਗਦਾਨ ਹੈ, ਲੇਕਿਨ ਇਹਦੇ ਨਾਲ ਨਾਲ ਸਾਡੀ ਜਨਮ ਭੂਮੀ ਉਹ ਵੀ ਹੈ, ਉਹ ਪੰਜਾਬ ਸਾਡਾ ਹੈ, ਵਸਦਾ ਰਹੇ, ਹੱਸਦਾ ਰਹੇ, ਉੱਥੋਂ ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ, ਚੰਗੀਆਂ ਚੰਗੀਆਂ ਖ਼ਬਰਾਂ ਆਉਂਦੀਆਂ ਰਹਿਣ, ਇਹ ਹਮੇਸ਼ਾ ਅਸੀਂ ਦੁਆ ਕਰਦੇ ਹਾਂ। ਅਤੇ ਸਾਡੀ ਇਸ ਵੇਲੇ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਟਾਈਮ, ਕਿਉਂਕਿ 10 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਆਮ ਤੌਰ 'ਤੇ ਪਰਿਵਾਰ ਘਰਾਂ ਦੇ ਵਿੱਚ ਆਪਣੇ ਆਪਣੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ ਕੰਮ ਕਰ ਕਰਕੇ ਖਾਣਾ ਵਾਣਾ ਖਾ ਕੇ ਆਪਣੇ ਆਪਣੇ ਬੈੱਡਰੂਮ 'ਚ ਜਾਂ ਆਪਣੇ ਆਪਣੇ ਲਿਵਿੰਗ ਰੂਮ ਦੇ ਵਿੱਚ ਬੈਠੇ ਹੁੰਦੇ ਨੇ, ਗੱਲਾਂ ਬਾਤਾਂ ਕਰਦੇ ਪਰਿਵਾਰ ਦੇ ਨਾਲ, ਅੱਜ ਕੀ ਕੀਤਾ ਉਸ ਦਾ ਅਨਾਲਿਸਿਸ ਹੋ ਰਿਹਾ ਹੁੰਦਾ ਹੈ, ਕੱਲ੍ਹ ਕੀ ਕਰਨਾ ਉਸ ਦੀਆਂ ਪਲੈਨਿੰਗ ਬਣ ਰਹੀਆਂ ਹੁੰਦੀਆਂ ਨੇ। ਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਲਕੀਆਂ ਫੁਲਕੀਆਂ ਆਪਣੇ ਪੁਰਾਣੇ ਪੰਜਾਬ ਦੀਆਂ, ਆਪਣੇ ਪੁਰਾਣੇ ਵਿਰਸੇ ਦੀਆਂ, ਆਪਣੇ ਪੁਰਾਣੇ ਸੱਭਿਆਚਾਰ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰੀਏ, ਤਾਂ ਜੋ ਤੁਸੀਂ ਆਪਣੀ ਸਕੂਨ ਦੀ ਨੀਂਦ ਆਰਾਮ ਨਾਲ ਲਓ, ਸਵੇਰੇ ਫਿਰ ਰਿਫਰੈਸ਼ ਹੋ ਕੇ ਆਪਣੇ ਆਪਣੇ ਕੰਮ ਦੇ ਉੱਪਰ ਤੁਸੀਂ ਵਾਪਸ ਜਾਓ। ਸੋ ਨੰਬਰ ਸਾਡਾ ਹੈ 6473763553, 6473763553, ਉਹ ਇੱਕੋ ਇੱਕ ਪੱਕਾ ਸਾਡਾ ਨੰਬਰ ਹੈ ਸ਼ੁਰੂ ਤੋਂ। ਬਹੁਤ ਸਾਰੇ ਦੋਸਤਾਂ ਨੇ ਇਸ ਨੂੰ ਫੀਡ ਵੀ ਕਰ ਰੱਖਿਆ, ਕੁਛ ਇੱਕ ਦੋਸਤ ਇਹ ਵੀ ਕਹਿੰਦੇ ਨੇ ਕਿ ਅਸੀਂ ਕਾਹਲੀ ਕਾਹਲੀ ਨੰਬਰ ਬੋਲ ਦਿੰਦੇ ਹਾਂ ਜਾਂ ਇੰਗਲਿਸ਼ ਦੇ ਵਿੱਚ, ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਦੇ ਵਿੱਚ ਵੀ ਬੋਲਿਆ ਜਾਵੇ, ਲੇਕਿਨ ਇੰਗਲਿਸ਼ ਦੇ ਵਿੱਚ ਵੀ ਬੋਲਿਆ ਜਾਵੇ। 6473763553, 6473763553। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.ca, 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿੱਥੇ ਤੁਸੀਂ ਦੇਖਦੇ ਹੋ ਸਾਡੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੰਜਾਬ ਦੀਆਂ ਬਹੁਤ ਅੱਛੀਆਂ ਅੱਛੀਆਂ ਪੁਰਾਣੀਆਂ ਕਲਾਸਿਕ ਔਰ ਇਸ ਤੋਂ ਇਲਾਵਾ ਨਵੀਆਂ ਔਰ ਪੁਰਾਣੀਆਂ ਪੰਜਾਬੀ ਫਿਲਮਾਂ ਜਿਹੜੀਆਂ ਲੇਟੈਸਟ ਰਿਲੀਜ਼ ਹੋਈਆਂ ਨੇ ਸਾਰੀਆਂ ਤੁਸੀਂ ਦੇਖਦੇ ਰਹਿੰਦੇ ਹੋ। ਇਹਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੀਆਂ ਜੋ ਜੋ ਗਤੀਵਿਧੀਆਂ, ਚਾਹੇ ਜਿੱਥੇ ਜਿੱਥੇ ਵੀ ਸਾਡੀਆਂ ਇਕਾਈਆਂ ਹੈ ਉੱਥੇ ਜੋ ਜੋ ਕੁਝ ਵੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਸਾਰੀਆਂ ਦੀ ਰਿਕਾਰਡਿੰਗ ਅਸੀਂ ਉਸ ਦੇ ਉੱਪਰ ਅਪਲੋਡ ਕਰਦੇ ਰਹਿੰਦੇ ਹਾਂ, ਤੁਸੀਂ ਦੇਖ ਸਕਦੇ ਹੋ। ਔਰ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ, ਕੁਝ ਦੋਸਤ ਮਿੱਤਰ ਸਾਡੇ ਨਾਲ ਇਸ ਵੇਲੇ ਜੇਕਰ ਸੁਣਨ ਤੋਂ ਵਾਂਝੇ ਰਹਿ ਜਾਣ, ਕਿਉਂਕਿ ਪਿਛਲੇ 3-4 ਦਿਨ ਤੋਂ ਸਾਡੀ ਜਿਹੜੀ ਕਾਨਫਰੰਸ ਹੋ ਸੀ ਉਸ ਦੀ ਜਿਹੜੀ ਲਾਈਵ ਰਿਕਾਰਡਿੰਗ ਜਿਹੜੀ ਚੱਲ ਰਹੀ ਸੀ ਉਸ IPTV ਚੈਨਲ ਦੇ ਉੱਪਰ ਯੂਟਿਊਬ ਦੇ ਉੱਪਰ ਵੀ ਤੇ ਸਾਡਾ ਇਹ ਰੇਡੀਓ ਪ੍ਰੋਗਰਾਮ ਅਸੀਂ ਉਸ ਦੇ ਨਾਲੋਂ ਡਿਸਕਨੈਕਟ ਕੀਤਾ ਹੋਇਆ ਸੀ ਉਸ ਦੇ ਉੱਪਰ ਤੁਸੀਂ ਨਹੀਂ ਸੁਣ ਸਕੇ ਬਸ ਇੱਕ ਦਿਨ ਤੱਕ ਵਿੱਚ ਕੰਟੀਨਿਊ ਹੋ ਜਾਏਗਾ ਉੱਥੇ ਵੀ ਤੁਸੀਂ ਇਸ ਨੂੰ ਸੁਣ ਸਕੋਗੇ ਲਾਈਵ ਲੇਕਿਨ ਫਿਲਹਾਲ ਤੁਸੀਂ ਇਸ ਵੇਲੇ ਸਾਡੇ ਨਾਲ ਜੁੜਿਓ 647-367-5353 6473 ਫੋਨ ਤੁਸੀਂ ਕਰ ਸਕਦੇ ਹੋ ਗੱਲਾਂ ਬਾਤਾਂ ਕਰਾਂਗੇ ਆਪਾਂ ਤੁਹਾਡੇ ਨਾਲ ਤੁਹਾਡੇ ਸਾਡੇ ਇੱਕ ਕਾਲਰ ਆ ਗਏ ਨੇ ਆਪਾਂ ਪਹਿਲਾਂ ਗੱਲ ਇਹਨਾਂ ਦੀ ਸੁਣਦੇ ਨੇ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ
1: ਸਤਿ ਸ੍ਰੀ ਅਕਾਲ ਜੀ
0: ਡਾਕਟਰ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋ
1: ਵਧੀਆ ਜੀ ਵਧੀਆ ਜੀ ਵਧੀਆ
0: ਡਾਕਟਰ ਸਾਹਿਬ ਮੇਰਾ ਖਿਆਲ ਤੁਸੀਂ ਸਾਡੀ ਵਿਸ਼ਵ ਪੰਜਾਬੀ ਕਾਨਫਰੰਸ ਕਿੰਨੇ ਦਿਨ ਅਟੈਂਡ ਕੀਤੀ ਇੱਕ ਦਿਨ ਤਾਂ ਮੈਂ ਤੁਹਾਨੂੰ ਦੇਖਿਆ ਚੰਗੀ ਤਰ੍ਹਾਂ ਕਾਫੀ ਦੇਰ ਤੁਸੀਂ ਸਾਡੇ ਨਾਲ ਸਪੈਂਡ ਕੀਤਾ ਹੈ ਬਾਕੀ 2 ਦਿਨ ਵੀ ਆਏ ਭਲਾ ਕਿ ਨਹੀਂ ਕਿੰਨੇ ਵਧੀਆ ਵਧੀਆ ਪ੍ਰੋਗਰਾਮ ਹੋਏ ਕਿੰਨੇ ਦੋਸਤਾਂ ਮਿੱਤਰਾਂ ਨੇ ਐਡਰੈਸ ਕੀਤਾ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ 32 ਦੇ ਕਰੀਬ ਪੇਪਰ ਪੜ੍ਹੇ ਗਏ 3 ਨਾਟਕ ਵੀ ਅਸੀਂ 3 ਨਾਟਕ ਦਿਖਾਏ 2 ਇੱਕ ਦਿਨ 1 ਇੱਕ ਦਿਨ ਉਸ ਤੋਂ ਇਲਾਵਾ 125 ਤੋਂ ਲੈ ਕੇ 150 ਦੇ ਕਰੀਬ ਕਵੀ ਜਨ ਜਿਹੜਾ ਹੈ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਦੇ ਨਾਲ ਦੋਸਤਾਂ ਮਿੱਤਰਾਂ ਨੂੰ ਆਪਣੇ ਮੰਤਰ ਮੁਗਧ ਕੀਤਾ ਤੇ ਬਹੁਤ ਅੱਛੀਆਂ ਅੱਛੀਆਂ ਨਜ਼ਮਾਂ ਕਵਿਤਾਵਾਂ ਸੁਣਾਈਆਂ ਤੁਹਾਡੀ ਕੀ ਆਬਜ਼ਰਵੇਸ਼ਨ ਭਲਾ ਦੱਸੋ ਇੱਕ ਆਮ ਇੱਕ ਦਰਸ਼ਕ ਦੇ ਤੌਰ ਤੇ ਜਲਾ ਜੇ ਦੱਸਣਾ ਹੋਏ ਤੇ ਤੁਸੀਂ
1: ਦੇਖੋ ਆਪਣੇ ਦਲਬੀਰ ਸਿੰਘ ਜੀ ਦਾ ਦੇਣਾ ਨਹੀਂ ਦੇ ਸਕਦੇ ਇੰਨੇ ਖੁੱਲੇ ਦਿਲ ਦੇ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਖਾਣੇ ਦਾ ਇੰਤਜ਼ਾਮ ਕਰਨਾ ਇਹ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ
0: ਬਿਲਕੁਲ ਜੀ ਬਿਲਕੁਲ
1: ਔਰ ਤੁਸੀਂ ਦੇਖੋ ਕਿੰਨੇ ਖੁੱਲੇ ਦਿਲ ਔਰ ਦਿਮਾਗ ਦੇ ਨਾਲ ਇਹਨਾਂ ਨੇ ਕੰਮ ਕੀਤਾ
0: ਬਿਲਕੁਲ ਬਿਲਕੁਲ ਤੁਸੀਂ ਦੇਖੋ ਡਾਕਟਰ ਸਾਹਿਬ ਕਿ ਮੇਰਾ ਖਿਆਲ ਹੈ ਕਿ 3 ਟਾਈਮ ਦਾ ਅਸੀਂ ਖਾਣਾ ਹੋਵੇ ਨਾ ਇੱਕ ਬੰਦੇ ਨੇ ਬਾਹਰ ਰੈਸਟੋਰੈਂਟ ਤੋਂ ਕਦੋਂ ਤੇ ਮੇਰਾ ਖਿਆਲ ਘੱਟੋ ਘੱਟ $50 ਚਾਹੀਦੇ ਮਿਨੀਮਮ 3 ਟਾਈਮ ਜੇ ਖਾਣਾ ਹੋਵੇ
1: ਬਿਲਕੁਲ
0: ਤੁਸੀਂ ਦੇਖੋ 500 ਬੰਦਾ ਆਇਆ ਹੋਇਆ ਸੀ ਤੇ 3 ਦਿਨ ਲਗਾਤਾਰ ਬ੍ਰੇਕਫਾਸਟ ਵੀ ਲੰਚ ਵੀ ਤੇ ਡਿਨਰ ਵੀ ਤਿੰਨੋਂ ਦੇ ਤਿੰਨ ਔਰ ਚਾਹ ਤੇ ਜਿਹੜੀਆਂ ਸਵੀਟਸ ਜਿਹੜੀਆਂ ਸੀ ਉਹ ਤਾਂ ਮਤਲਬ ਸਾਰਾ ਦਿਨ ਹੀ ਚੱਲਦੀਆਂ ਸੀ ਨਾ ਜਦੋਂ ਬਾਕੀ ਕਈ ਹੋਰ ਸਭਾਵਾਂ ਵੀ ਕਰਾਉਂਦੀਆਂ ਨੇ ਤੇ ਉਹ ਕਈ ਵਾਰ ਕੁਲੈਕਸ਼ਨ ਕਰਦੇ ਆ ਦੋਸਤਾਂ ਮਿੱਤਰਾਂ ਤੋਂ ਸਪੋਂਸਰਡ ਤੋਂ ਜੇ ਕੁਝ ਕਿਸੇ ਨੂੰ ਉਹਨਾਂ ਨੇ ਸਪੋਂਸਰਸ਼ਿਪ ਦੇਣੀ ਹੁੰਦੀ ਹੈ ਤਾਂ ਉਸ ਤੋਂ ਪੈਸੇ ਚਾਰਜ ਕਰਦੇ ਆ ਕਿਤੇ ਕਥੂਰੀਆ ਸਾਹਿਬ ਦੇਖੋ ਵੀ ਇੱਕ ਪੈਸਾ ਕਿਸੇ ਤੋਂ ਕੋਈ ਚਾਰਜ ਨਹੀਂ ਕੀਤਾ ਨਾ ਕੋਈ ਸਪੋਂਸਰਸ਼ਿਪ ਦਾ ਨਾ ਹੋਰ ਕਿਸੇ ਵੀ ਚੀਜ਼ ਦਾ ਨਾ ਕੋਈ ਸਪੋਂਸਰਡ ਉਹਨਾਂ ਨੇ ਲੱਭਿਆ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਇਹਨਾਂ ਨੂੰ ਆਫਰ ਜ਼ਰੂਰ ਕੀਤੀ ਇਹਨਾਂ ਦੇ ਬਹੁਤ ਸਾਰੇ ਅੱਛੇ ਦੋਸਤ ਮਿੱਤਰ ਇੱਥੇ ਬੜੇ ਬੜੇ ਅਮੀਰ ਘਰਾਣਿਆਂ ਦੇ ਨੇ ਉਹਨਾਂ ਨੇ ਆਫਰ ਕੀਤੀ ਇਹਨਾਂ ਨੂੰ ਕਿ ਸਾਡੀ ਕੋਈ ਸੇਵਾ ਲਾਓ ਲੇਕਿਨ ਇਹਨਾਂ ਨੇ ਕਿਹਾ ਵੀ ਨਹੀਂ ਮੈਂ ਆਪਣੀ ਜਿਹੜੀ ਕਮਾਈ ਉਹਦੇ ਵਿੱਚੋਂ ਦਸਵੰਧ ਕੱਢ ਕੇ ਹੀ ਨਾ ਇਸ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਲਈ ਇਹ ਮੈਂ ਆਪਣੇ ਮਨ ਦੇ ਵਿੱਚ ਨਿਰਣਾ ਕੀਤਾ ਹੋਇਆ ਤੇ ਮੈਨੂੰ ਪ੍ਰਮਾਤਮਾ ਦੇ ਹੀ ਜਾਂਦਾ ਤੇ ਮੈਂ ਇੱਥੇ ਲਗਾਈ ਜਾਂਦਾ ਬਸ
1: ਜਿੰਨੇ ਗੈਸਟ ਵਿੱਚ ਮਤਲਬ ਢਿੱਲੇ ਹੋ ਗਏ ਨਾ ਕੋਈ ਬਿਮਾਰ ਹੋ ਗਿਆ ਤੇ ਬਿੱਲਾ ਜੀ ਉਸੇ ਵੇਲੇ ਲੈ ਕੇ ਮੇਰੇ ਕੋਲ ਆ ਗਏ
0: ਅੱਛਾ ਅੱਛਾ ਅੱਛਾ ਅੱਛਾ
1: ਮੈਂ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਦਵਾਈ ਦਿੱਤੀ ਹੈ
0: ਵੈਰੀ ਗੁੱਡ ਤੁਹਾਡੀ ਬੜੀ ਕੰਟਰੀਬਿਊਸ਼ਨ ਹੈ ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਅਸੀਂ ਜਿੰਨੇ ਵੀ ਸਾਡੇ ਘੱਟੋ ਘੱਟ 45-50 ਦੇ ਕਰੀਬ ਗੈਸਟ ਜਿਹੜੇ ਬਾਹਰੋਂ ਆਏ ਸੀ ਸ਼ਿਕਾਗੋ ਤੋਂ ਆਏ ਸੀ ਵੈਨਕੂਵਰ ਤੋਂ ਆਏ ਸੀ ਸਿਆਟਲ ਤੋਂ ਆਏ ਸੀ ਪਾਕਿਸਤਾਨ ਤੋਂ ਇੰਡੀਆ ਤੋਂ ਕੈਨੇਡਾ ਦੀਆਂ ਸਾਰੀਆਂ ਸਟੇਟਸ ਤੋਂ ਆਏ ਮੈਨੀਟੋਬਾ ਤੋਂ ਆਏ ਅਲਬਰਟਾ ਤੋਂ ਆਏ BC ਤੋਂ ਆਏ ਇੱਧਰ ਆਪਣੇ ਮੌਂਟਰੀਅਲ ਤੋਂ ਆਏ ਉਹਨਾਂ ਸਾਰਿਆਂ ਨੂੰ ਅਸੀਂ ਆਨਰ ਵੀ ਕੀਤਾ ਹੈ ਉਹਨਾਂ ਨੂੰ ਸ਼ਾਲ ਦੇ ਕੇ ਔਰ ਉਹਨਾਂ ਨੂੰ ਟਰਾਫੀਆਂ ਦੇ ਕੇ ਵੀ ਹਾਂ ਹਾਂ ਸਾਰਿਆਂ ਨੂੰ ਏਅਰਪੋਰਟ ਤੋਂ ਰਿਸੀਵ ਕੀਤਾ ਏਅਰਪੋਰਟ ਤੇ ਵਾਪਸ ਉਹਨਾਂ ਨੂੰ ਚੜਾਇਆ ਅਜੇ ਤੱਕ ਵੀ ਸਾਡੇ 10 ਜਿਹੜੇ ਨਾ ਐਡਮਿੰਟਨ ਵਾਲੇ ਦੋਸਤ ਅੱਜ ਵੀ ਸਾਡੇ ਕੋਲੇ ਨੇ ਉਹਨਾਂ ਦੀ ਸਵੇਰੇ 10 ਵਜੇ ਫਲਾਈਟ ਹੈ ਤੇ ਕੱਲ ਸਵੇਰੇ 10 ਵਜੇ ਅਸੀਂ ਫਾਈਨਲ ਜਿਹੜਾ ਸਾਡਾ ਜੱਥਾ ਹੈ ਨਾ ਉਹਨੇ ਵਾਪਸ ਜਾਣਾ ਤੇ ਕੱਲ ਤੋਂ ਫ੍ਰੀ ਹੋਵਾਂਗੇ ਅਸੀਂ ਇਸ ਪੂਰੀ ਕਾਨਫਰੰਸ ਦੇ ਸ਼ਡਿਊਲ ਤੋਂ ਔਰ ਇੱਕ ਹੋਰ ਬੜੀ ਅੱਛੀ ਜਿਹੜੀ ਅੱਜ ਇੰਪਰੂਵਮੈਂਟ ਜਿਹੜੀ ਹੋਈ ਜਿਹੜਾ ਅੱਜ ਗੋਲਡਨ ਸਟਾਰ ਮਲਕੀਅਤ ਹੈ ਨਾ ਨਾਮ ਸੁਣਿਆ ਹੋਏਗਾ ਜਿਹੜਾ ਇੰਗਲੈਂਡ ਰਹਿੰਦਾ, ਵੈਸੇ ਆਪਣੇ ਪੰਜਾਬ ਦਾ ਗੋਲਡਨ ਸਟਾਰ ਦੇ ਨਾਮ ਦੇ ਨਾਲ ਉਸਨੂੰ ਜਾਣਿਆ ਜਾਂਦਾ, ਜਿਹਦੇ ਗਾਣੇ ਤੂਤਕ ਤੂਤਕ ਤੂਤੀਆਂ, ਮੋਰ ਨਾਲੋਂ ਇਸ਼ਕ ਮਿੱਠਾ, ਫਿਰ ਪਿੱਛੇ ਜੇ ਬੜਾ ਪਾਪੂਲਰ ਗਾਣਾ ਉਸਦਾ ਆਇਆ ਸੀ ਕਾਲੀ ਐਨਕ ਨਾਲ ਆਇਆ ਕਰਨੀ ਤੂੰ ਪਹਿਲਾਂ ਹੀ
1: ਸੁਣਿਆ,
0: ਤੇ ਅੱਜ ਸਾਡੇ ਉਹ ਇੱਥੇ ਵਿਲੇਜ ਆਫ ਇੰਡੀਆ ਬ੍ਰਮਟਨ ਕੈਸ਼ ਐਂਡ ਕੈਰੀ ਤੇ ਕਥੂਰੀਆ ਸਾਹਿਬ ਦੇ ਆਫਿਸ ਚ ਆਇਆ, ਘੰਟਾ ਡੇਢ ਘੰਟਾ ਉਹ ਇੱਥੇ ਬੈਠਾ, ਦੋਸਤਾਂ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਔਰ ਇੱਥੇ ਉਹਨੂੰ ਲੰਚ ਲੁੰਚ ਵੀ ਕਰਵਾਇਆ ਤੇ ਬਹੁਤ ਵਧੀਆ ਮਾਹੌਲ ਬਣਿਆ, ਉਹਨੇ ਵੀ ਬੜੀ ਵਧੀਆ ਆਪਣੀ ਆਬਜ਼ਰਵੇਸ਼ਨ ਦਿੱਤੀ, ਸਾਡੇ ਡਾਕਟਰ ਆਤਮਜੀਤ ਦੀ ਅੱਜ ਫਲਾਈਟ ਸੀ ਉਹ ਵੀ ਇੱਥੇ ਆਏ ਹੋਏ ਸੀ, ਤੇ ਬਾਬਾ ਨਜ਼ਮੀ ਜੀ ਦੀ ਵੀ ਅੱਜ ਵਾਪਸੀ ਸੀ, ਤੇ ਬੜਾ ਵਧੀਆ ਮਾਹੌਲ ਘੰਟਾ ਡੇਢ ਘੰਟਾ ਬਣਿਆ ਤੇ ਬਹੁਤ ਅੱਛੀਆਂ ਗੱਲਾਂ ਬਾਤਾਂ ਹੋਈਆਂ। ਤੇ ਕਥੂਰੀਆ ਸਾਹਿਬ ਦੇਖੋ, ਕੋਈ ਵੀ ਆਰਟਿਸਟ ਆਵੇ ਬਾਹਰ ਤੋਂ, ਕੋਈ ਵੀ ਸਾਹਿਤਕਾਰ ਆਵੇ, ਕੋਈ ਵੀ ਕਲਾਕਾਰ ਆਵੇ, ਕੋਈ ਵੀ ਹੁਨਰਮੰਦ ਆਵੇ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਮੇਸ਼ਾ ਉਸ ਨੂੰ ਬੁਲਾ ਕੇ ਉਸ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਉਸ ਦੇ ਨਾਲ ਰੂਬਰੂ ਕੀਤਾ ਜਾਵੇ, ਦੋਸਤਾਂ ਮਿੱਤਰਾਂ ਦੇ ਨਾਲ ਮਿਲਾਇਆ ਜਾਵੇ। ਉਸ ਦੀ ਜ਼ਿੰਦਗੀ ਦੇ ਵਿੱਚ ਉਸਨੇ ਆਪਣੀਆਂ ਪ੍ਰਾਪਤੀਆਂ ਦੇ ਲਈ ਕਿਹੜੇ ਕਿਹੜੇ ਸੰਘਰਸ਼ ਕੀਤੇ, ਕਿੱਥੋਂ ਕਿੱਥੋਂ ਤੱਕ ਉਹ ਪਹੁੰਚਿਆ, ਉਹ ਸਾਰੇ ਅਨੁਭਵ ਜਦੋਂ ਸਾਂਝੇ ਕਰਦਾ ਨਾ ਤੇ ਦੋਸਤਾਂ ਮਿੱਤਰਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਚਲੋ ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਆਉਂਦੇ ਰਿਹਾ ਕਰੋ, ਫੋਨ ਕਰਦੇ ਰਿਹਾ ਕਰੋ ਤੇ ਆਪਣਾ ਗੱਲਾਂ ਬਾਤਾਂ ਹੁੰਦੀਆਂ ਨੇ। ਜੇ ਡਾਕਟਰ ਜਸਵੀਰ ਚੌਹਾਨ ਜੀ, ਇਹਨਾਂ ਦਾ 647-993-1484 ਨੰਬਰ ਹੈ, ਤੁਸੀਂ ਆਪਣੀ ਸਿਹਤ ਸੰਬੰਧੀ ਵੀ ਇਹਨਾਂ ਤੋਂ ਕੋਈ ਗਾਈਡੈਂਸ ਲੈਣੀ ਹੋਵੇ, ਕੋਈ ਟਿਪਸ ਲੈਣੀਆਂ ਹੋਣ, ਕੋਈ ਦਵਾਈ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਡਾਕਟਰ ਜਸਵੀਰ ਚੌਹਾਨ ਜੀ। ਓਕੇ ਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ, ਸਤਿ
1: ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਬੀਬੀ ਜੀ ਸਤਿ ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ ਡਾਕਟਰ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੈਨੇਡਾ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੋਏਗਾ, ਲੇਕਿਨ ਅੱਜ ਉਹ ਸਾਡੇ ਕੋਲ ਇੱਥੇ ਆਇਆ, ਕਥੂਰੀਆ ਸਾਹਿਬ ਨੇ ਉਸ ਨੂੰ ਇਨਵਾਈਟ ਕੀਤਾ ਸੀ ਉਹਨਾਂ ਦੇ ਆਫਿਸ ਦੇ ਵਿੱਚ, ਅਸੀਂ ਤੇ ਉਹਨਾਂ ਨੂੰ ਲੰਚ ਲੁੰਚ ਇੱਥੇ ਕਰਵਾਇਆ, ਘੰਟਾ ਦੋ ਘੰਟੇ ਇੱਥੇ ਬੈਠਾ ਸਾਡੇ ਕੋਲ।
2: ਅੱਛਾ ਜੀ, ਬੜਾ ਚੰਗਾ ਬੰਦਾ,
0: ਹਾਂ ਬਹੁਤ ਨਾਈਸ ਆਦਮੀ ਹੈ, ਬਹੁਤ ਉਹਨੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਆਫਰ ਕੀਤੀ ਵੀ ਫੋਟੋ ਖਿਚਵਾਉਣੀ ਹੈ, ਤੇ ਸਾਰਿਆਂ ਦੇ ਨਾਲ ਫੋਟੋ ਉਹਨੇ ਬੜੀਆਂ ਹੱਸ ਕੇ ਖਿਚਾਈਆਂ। ਆਮ ਤੌਰ ਤੇ ਕਈ ਸਟਾਰ ਹੁੰਦੇ ਨਾ ਨਖਰੇ ਕਰਦੇ ਆ ਕਿ ਨਹੀਂ ਅਸੀਂ ਫੋਟੋ ਨਹੀਂ ਕਰਾਉਣੀ, ਤੇ ਬਿਲਕੁਲ ਡਾਊਨ ਟੂ ਅਰਥ ਹੈ,
2: ਇਹ ਵੀ ਇੰਗਲੈਂਡ ਰਹਿੰਦਾ ਨਾ, ਇੱਥੇ ਵੀ ਸਾਰੇ,
0: ਹਾਂ ਇੰਗਲੈਂਡ ਰਹਿੰਦਾ, ਇੰਗਲੈਂਡ ਹੈ ਜੀ ਇਹ,
2: ਇਹਨਾਂ ਪਤਾ ਕੀ ਆ, ਅਸੀਂ ਇੱਥੇ ਜਿਹੜਾ ਹੈਗਾ ਨਾ ਫੰਡਰੇਜ਼ਿੰਗ ਕਰਦੇ ਆ, ਹੋਲੀ ਗੱਲਾਂ ਕਰਦੇ ਹਸਪੀਟਲ ਚ, ਉੱਥੇ ਆਇਆ ਤੇ ਮੈਨੂੰ ਹਨਾ ਮੇਰੇ ਮੁੰਡਾ ਨੂੰ, ਮੇਰੇ ਮੁੰਡਾ ਪਤਾ ਵੀ ਮੰਮੀ ਡਾਂਸ ਕਰਦੀ ਰਹਿੰਦੀ ਆ, ਤੇ ਮੇਰੇ ਪਾਸਪੋਰਟ ਬੜਾ, ਮੈਂ ਮਾਰਗਰੇਟ ਵੀ ਥੱਲੇ ਟੇਬਲ ਤੇ ਰੱਖ ਕੇ ਮੈਂ ਮਲਕੀਤ ਦੇ ਨਾਲ ਪੁੱਛਿਆ, ਜਿਹੜੀ ਸਾਰੇ ਕਹਿੰਦੇ ਸਾਹਿਬ ਤੇਰੀ ਮੰਮੀ ਉੱਪਰ ਮਲਕੀਤ ਨੂੰ ਡਾਂਸ ਕਰਦੀ,
0: ਸਾਰੇ
2: ਜੈਜੀ ਵੀ ਆਇਆ, ਬਹੁਤ ਪਾਂਡਰੇ ਅਰੇਜਿੰਗ ਵੀ ਕਰਦੇ ਰਹਿੰਦੇ ਨੇ ਹੋਸਟਲ ਦੀ, ਤੇ ਜਿਹੜਾ ਕਥੂਰੀਆ ਸਾਹਿਬ ਕੀਤਾ ਨਾ ਇਹਨਾਂ ਨੇ ਕੀਤਾ, ਧੰਨ ਹੋ ਗਏ, ਤੇ ਜਿਹੜਾ ਡਾਕਟਰ ਆਤਮ ਜੀ ਤਾਂ ਬਹੁਤ ਦੇਰ ਇੱਥੇ ਆਇਆ, ਕਿਉਂਕਿ ਰਾਜ ਘੁੰਮਣ ਪਹਿਲਾਂ ਪਹਿਲਾਂ ਇਹ ਮਾਤਾ ਜੀ ਕਹਿੰਦੇ ਪਤਾ ਨੀ ਕਿਸ ਉੱਤੇ ਤਾਂ ਇੱਕ ਕੀਤਾ ਸੀ, ਕਹਿੰਦੇ ਵੀ ਨਾਟਕ ਨੀ ਕਹਿ ਲਓ ਜਾਂ ਇੱਕ ਬਹੁਤ ਚੰਗੀ ਤਰ੍ਹਾਂ ਕੀਤਾ ਸੀਗਾ ਪਲੇ, ਤਾਂ ਮੈਂ ਹਨਾ
0: ਪੰਨੂ ਸਾਹਿਬ ਸੀ, ਤੁਸੀਂ ਬੇਸ਼ੁਮਾਰ ਦੋਸਤ ਸੀ, ਇੱਥੇ ਇੱਥੇ ਹੀ ਇੱਥੇ ਹੀ
2: ਸਰਵਨ ਸਿੰਘ ਤਾਂ ਇੱਥੇ ਰਹਿੰਦਾ ਨਾ,
0: ਪਰ ਤੁਸੀਂ ਉਹਨਾਂ ਦੀ ਦੇਖੋ ਨਾ, ਉਹਨਾਂ ਦੀ ਵੀ ਕੰਟਰੀਬਿਊਸ਼ਨ ਦੇਖੋ, ਖੇਲ ਜਗਤ ਦੇ ਵਿੱਚ ਖੇਲ ਰਤਨ ਉਹਨਾਂ ਨੂੰ ਪੁਰਸਕਾਰ ਮਿਲਿਆ ਹੋਇਆ, 40 ਦੇ ਕਰੀਬ ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈਆਂ ਨੇ,
2: ਅਮੈਰੀਕਾ ਤੋਂ ਤੁਸੀਂ ਆਉਂਦੇ ਆ, ਉਹ ਬੀਬੀ ਮੈਨੂੰ ਆਪਣਾ ਅਡਰੈਸ ਦੇ ਗਏ, ਕਹਿੰਦੀ ਮੈਂ ਏਦਾਂ ਲਿਖਦੀ ਆ, ਮੈਂ ਏਦਾਂ ਕਰਦੀ, ਮੈਂ ਨਾਮ
0: ਲੈਣੀ ਬਹੁਤ ਔਰ ਮਜ਼ੇ ਦੀ ਗੱਲ ਹੈ ਕਿ ਬਹੁਤ ਸਾਰੇ ਦੋਸਤ ਮਿੱਤਰ ਭਾਵੇਂ ਤੁਹਾਨੂੰ ਜ਼ਿੰਦਗੀ ਚ ਪਹਿਲੀ ਵਾਰ ਮਿਲੇ ਸੀ, ਲੇਕਿਨ ਇਹਨਾਂ 3 ਦਿਨ ਇਕੱਠੇ ਰਹਿ ਕੇ, ਇਕੱਠੇ ਖਾਣਾ ਵਾਣਾ ਖਾ ਕੇ, ਇਕੱਠੇ ਪਾਰਟਿਸਿਪੇਟ ਕਰਕੇ, ਤੇ ਏਦਾਂ ਲੱਗਦਾ ਵੀ ਜਿਹਨੇ ਤੁਹਾਨੂੰ ਬੜੀ ਦੇਰ ਤੋਂ ਜਾਣਦੇ ਇੱਕ ਦੂਸਰੇ ਨੂੰ,
2: ਚਲੋ
0: ਸ਼ੁਕਰੀਆ,
2: ਬਹੁਤ ਚੰਗਾ ਲੱਗਿਆ,
0: ਮਿਹਰਬਾਨੀ,
2: ਧੰਨਵਾਦ,
0: ਸੋ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਨਫਰੰਸਸ ਹੁੰਦੀਆਂ ਨੇ ਉਹਨਾਂ ਦਾ ਦੇਖੋ ਥਰੈਟੀਕਲ ਆਸਪੈਕਟ ਸਿਧਾਂਤਕ ਪੱਖ ਤਾਂ ਉਹਦਾ ਇਹ ਹੈ ਕਿ ਬਹੁਤ ਅੱਛੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਸਾਡੇ ਸਮਾਜ ਦੀਆਂ ਗੱਲਾਂ ਬਾਤਾਂ ਹੁੰਦੀਆਂ ਸਾਡੇ ਸਮਾਜ ਦੇ ਵਿੱਚ ਵਿਚਰਦੇ ਰਿਸ਼ਤਿਆਂ ਨਾਤਿਆਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਵੇਂ ਇਸ ਵਾਰ ਅਸੀਂ ਵਿਸ਼ਾ ਹੀ ਇਹ ਰੱਖਿਆ ਸੀ ਕਿ ਪੰਜਾਬੀ ਸਾਹਿਤ ਔਰ ਸਮਾਜ ਦੇ ਵਿੱਚ ਔਰਤ ਦਾ ਅਕਸ ਕੀ ਹੈ ਸੋ ਔਰਤ ਦੇ ਵੱਖਰੇ ਵੱਖਰੇ ਖੇਤਰਾਂ ਵਿੱਚ ਜੋ ਜੋ ਪ੍ਰਾਪਤੀਆਂ ਹਨ ਉਹਨਾਂ ਦਾ ਸਾਡੇ ਵਿਦਵਾਨਾਂ ਨੇ ਆਪਣੇ ਆਪਣੇ ਪੇਪਰਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਵਿਖਿਆਨ ਪੇਸ਼ ਕੀਤਾ ਔਰਤਾਂ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਮ ਤੌਰ ਤੇ ਬਾਹਰ ਕੰਮਾਂ ਕਾਰਾਂ ਦੇ ਕਰਨ ਦੇ ਵਿੱਚ ਘਰ ਦੀਆਂ ਔਰਤਾਂ ਜਦੋਂ ਬਾਹਰ ਕੰਮਾਂ ਕਾਰਾਂ ਲਈ ਨਿਕਲਦੀਆਂ ਹਨ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਡਿਸਕਸ਼ਨ ਹੋਈ ਹਰ ਇੱਕ ਚੀਜ਼ ਦੀ ਹੋਈ ਬਿਲਕੁਲ ਹੋਈ ਔਰ ਗੱਲਬਾਤ ਜ਼ਿਆਦਾਤਰ ਇਹ ਵੀ ਹੋਈ ਕਿ ਔਰਤਾਂ ਨੂੰ ਮਰਦ ਦੇ ਬਰਾਬਰ ਬਰਾਬਰਤਾ ਦੇ ਜਿਹੜੇ ਅਧਿਕਾਰ ਸਿਧਾਂਤਕ ਤੌਰ ਤੇ ਸੰਵਿਧਾਨਕ ਤੌਰ ਤੇ ਭਾਵੇਂ ਮਿਲੇ ਹੋਏ ਨੇ ਲੇਕਿਨ ਵਿਵਹਾਰਕ ਤੌਰ ਤੇ ਪ੍ਰੈਕਟੀਕਲ ਤੌਰ ਤੇ ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਉਸ ਲੈਵਲ ਦੀ ਨਹੀਂ ਹੋ ਰਹੀ ਸੋ ਬਹੁਤ ਗਹਿਰ ਗੰਭੀਰ ਗੱਲਾਂ ਬਾਤਾਂ ਹੋਈਆਂ ਬੜੇ ਵਧੀਆ ਰੈਜ਼ੋਲੂਸ਼ਨ ਪਾਸ ਕੀਤੇ ਗਏ ਕਿ ਅਸੀਂ ਆਮ ਤੌਰ ਤੇ ਕਹਿੰਦੇ ਹੁੰਦੇ ਨਾ ਵੀ ਇੱਕ ਵਾਰੀ ਕਾਨਫਰੰਸ ਹੋ ਗਈ ਤੇ ਉਸ ਤੋਂ ਬਾਅਦ ਬਸ ਚੁੱਪ ਸ਼ਾਂਤੀ ਹੋ ਜਾਏ ਐਸੀ ਕੋਈ ਗੱਲ ਨਹੀਂ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਸ ਤਰ੍ਹਾਂ 2024 ਦੇ ਵਿੱਚ ਵੀ ਕਾਨਫਰੰਸ ਕਰਾਈ ਸੀ ਉਸ ਦਾ ਇੱਕ ਦਸਤਾਵੇਜ਼ ਵੀ ਇੱਥੇ ਰਿਲੀਜ਼ ਕੀਤਾ ਗਿਆ 350 ਪੇਜ ਦੀ ਇਹ ਕਿਤਾਬ ਜਿਹਦੇ ਵਿੱਚ 31-32 ਲੇਖਕਾਂ ਦੇ ਪੇਪਰ ਜਿਹੜੇ ਪੜ੍ਹੇ ਸੀ ਉਹਨਾਂ ਨੂੰ ਮੋਡੀਫਾਈ ਕਰਕੇ ਉਹ ਕਿਤਾਬ ਦੇ ਰੂਪ ਵਿੱਚ ਉਸ ਨੂੰ ਰਿਲੀਜ਼ ਕੀਤਾ ਗਿਆ ਔਰ ਇਸ ਵਾਰ ਵੀ ਕੋਸ਼ਿਸ਼ ਆਈ ਹੈ ਕਿ ਜਿੰਨੇ ਦੋਸਤਾਂ ਮਿੱਤਰਾਂ ਨੇ ਇੱਥੇ ਪੇਪਰ ਪੜ੍ਹੇ ਨੇ ਨਾ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਉਹਨਾਂ ਨੂੰ ਤਰਮੀਮ ਕਰਕੇ ਸਾਡੀ ਟੀਮ ਇੱਕ ਬੈਠੇਗੀ ਉਹਨਾਂ ਸਾਰੇ ਪੇਪਰਾਂ ਦੇ ਗੋ ਥਰੂ ਹੋਏਗੀ ਕਿ ਕਿਹੜੇ ਕਿਹੜੇ ਪੇਪਰ ਪਬਲਿਸ਼ ਹੋਣ ਵਾਲੇ ਨੇ ਕਿਹੜਿਆਂ ਕਿਹੜਿਆਂ ਨੂੰ ਇੰਪਰੂਵਮੈਂਟ ਦੀ ਜ਼ਰੂਰਤ ਹੈ ਤਾਂ ਫਿਰ ਕੋਸ਼ਿਸ਼ ਅਸੀਂ ਕਰਾਂਗੇ ਉਸ ਨੂੰ ਬੁੱਕ ਫਾਰਮ ਦੇ ਵਿੱਚ ਪਬਲਿਸ਼ ਕਰਵਾਉਣ ਦੀ ਸੋ ਦੂਸਰੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਇੱਕ ਤੁਹਾਡੇ ਸੋਸ਼ਲ ਰਿਲੇਸ਼ਨ ਕ੍ਰੀਏਟ ਕਰਨ ਦਾ ਬਹੁਤ ਵਧੀਆ ਸਬੱਬ ਬਣਦੀਆਂ ਨੇ ਤੁਹਾਡੇ ਆਪਸ ਦੇ ਵਿੱਚ ਬਹੁਤ ਰਿਲੇਸ਼ਨ ਬਹੁਤ ਤੁਹਾਡੇ ਸੰਬੰਧ ਸਥਾਪਿਤ ਹੁੰਦੇ ਨੇ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਦੋਸਤ ਮਿੱਤਰ ਐਸੇ ਸੀ ਜਿਹੜੇ ਕਦੇ ਕਦਾਈ ਮਿਲਣ ਵਾਲੇ ਸੀ ਸਾਨੂੰ ਲੇਕਿਨ ਉਹ ਜਦੋਂ ਇੱਥੇ 3 ਦਿਨ ਅਸੀਂ ਇਕੱਠੇ ਰਹੇ ਗੱਲਾਂ ਬਾਤਾਂ ਕੀਤੀਆਂ ਸਾਰੇ ਸੈਸ਼ਨਾਂ ਦੇ ਵਿੱਚ ਪਾਰਟੀਸਪੇਟ ਕੀਤਾ ਖਾਣਾ ਵਾਣਾ ਇਕੱਠਿਆਂ ਨੇ ਖਾਧਾ ਰਾਤ ਨੂੰ ਉਹਨਾਂ ਨੂੰ ਜਿੱਥੇ ਜਿੱਥੇ ਠਹਿਰਾਇਆ ਸੀ ਉੱਥੇ ਜਾ ਕੇ ਜਾਣਾ ਸਵੇਰੇ ਲਿਆਉਣਾ ਸੋ ਇੰਨੀ ਮੁਹੱਬਤ ਇੰਨੇ ਆਪਸ ਦੇ ਵਿੱਚ ਸੰਬੰਧ ਸਥਾਪਿਤ ਹੋ ਗਏ ਤੇ ਇੱਦਾਂ ਲੱਗਦਾ ਜਿਵੇਂ ਬੜੀ ਬੜੀ ਦੇਰ ਤੋਂ ਇੱਕ ਦੂਸਰੇ ਦੇ ਨਾਲ ਜਾਣ ਪਛਾਣ ਹੈ ਸਾਰੇ ਇੱਕ ਦੂਸਰੇ ਦੇ ਨਾਲ ਆਪਣੇ ਆਪਣੇ ਕਨੈਕਟ ਨੰਬਰ ਵੀ ਸ਼ੇਅਰ ਕਰਕੇ ਗਏ ਆਪਣੇ ਆਪਣੇ ਐਡਰੈਸ ਵੀ ਸ਼ੇਅਰ ਕਰਕੇ ਗਏ ਇੱਕ ਦੂਸਰੇ ਨੂੰ ਸੱਦਾ ਪੱਤਰ ਵੀ ਦਿੱਤੇ ਗਏ ਕਿ ਜਦੋਂ ਭਾਈ ਤੁਸੀਂ ਉੱਥੇ ਸਾਡੇ ਕੋਲ ਕਿਤੇ ਆਓ ਤੇ ਜ਼ਰੂਰ ਸਾਨੂੰ ਮਿਲ ਕੇ ਆਓ ਸੋ ਇਹੀ ਗੱਲ ਹੁੰਦੀ ਹੈ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੇ ਇੱਕ ਨਹੀਂ ਕਈ ਕਈ ਫਾਇਦੇ ਹੁੰਦੇ ਆ ਸਿਧਾਂਤਕ ਤੌਰ ਤੇ ਫਾਇਦਾ ਹੁੰਦਾ ਨਾਲ ਵਿਵਹਾਰਕ ਤੌਰ ਤੇ ਤੁਹਾਡੇ ਰਿਲੇਸ਼ਨ ਜਿਹੜੇ ਹਨ ਉਹ ਬੜੇ ਡਿਵੈਲਪ ਹੁੰਦੇ ਆ ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ 647-367-5353 ਸਾਡਾ ਨੰਬਰ ਹੈ ਤੇ ਫਿਲਹਾਲ ਇੱਕ ਛੋਟਾ ਜਿਹਾ ਗੀਤ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਤੋਰਾਂਗੇ ਅੱਗੇ

ਦੇਸ ਆਪਣਾ ਛੱਡ ਸੁਧਾਰ ਨਹੀਂ ਵੀਰਾ ਅੰਬੜੀ ਜਾਇਆ ਚਾ ਨਹੀਂ ਸਾਨੂੰ ਨਾਲ ਫਿਰਾਕ ਦੇ ਮਾਰ ਨਹੀਂ।

بخشے گناہ توں پابیاں نوں کون جمعیاں جو گناہگار نہیں.

ਪਾਈਆਂ ਬਾਜ ਕੁਝ ਭਰਮ ਤੇ ਪਾਰ ਨਾ ਹੈ ਲੱਖ ਓਟ ਹੈ ਕੋਲ ਵਸੇਂਦਿਆਂ ਦੇ

ਪਾਈਆਂ ਬਾਜ ਬਾਹਾਂ ਬਲਕਾਰ ਨਾਹੀ ਭਾਈ ਮਰਨ ਤੇ ਪਾਉਂਦੀਆਂ ਭੱਜ ਬਾਹਾਂ ਬਿਨਾਂ ਪਾਈਆਂ ਭਰੇ ਪਰਿਵਾਰ ਨਾਹੀਂ।

0: ਪੇਸ਼ਕਾਰੀ ਦੋਸਤੋ 6473667 5353 ਸਾਡਾ ਨੰਬਰ ਹੈ। ਤੁਸੀਂ ਕੋਈ ਹੁਸਨੈਣ ਜੀ ਨਾਲ ਗੱਲ ਕਰਨ ਦੇ ਇੱਛਕ ਹੋ, ਕੋਈ ਆਪਣੀ ਪਸੰਦ ਦੀ ਕੋਈ ਚੀਜ਼ ਸੁਣਨਾ ਚਾਹੁੰਦੇ ਹੋ ਤਾਂ ਫੋਨ ਕਰ ਸਕਦੇ ਹੋ 6473667 5353। ਸਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਜੀ ਆਇਆਂ ਨੂੰ। ਮੈਂ ਹੁਸਨੈਣ ਜੀ ਦੇਖ ਰਿਹਾ ਸੀ ਕਿ ਸਾਡੀ ਇਸ ਕਾਨਫਰੰਸ ਦੇ ਵਿੱਚ ਨਾ ਕੈਨੇਡਾ ਦੇ ਵਿੱਚੋਂ ਹੀ ਘੱਟੋ ਘੱਟ ਦੇਖੋ BC ਤੋਂ ਵੀ ਲੋਕ ਆਏ ਸੀ, ਅਲਬਰਟਾ ਤੋਂ ਵੀ ਲੋਕ ਆਏ ਸੀ, ਮੈਨੀਟੋਬਾ ਤੋਂ ਵੀ ਲੋਕ ਆਏ ਸੀ, ਕਿਊਬਕ ਵਾਲੇ ਪਾਸੇ ਤੋਂ ਮੌਂਟਰੀਅਲ ਤੋਂ ਵੀ ਲੋਕ ਆਏ ਸੀ, ਔਰ ਨਿਊ ਫਾਊਂਡਲੈਂਡ ਤੋਂ ਵੀ ਲੋਕ ਆਏ ਸੀ, ਨਿਊ ਬ੍ਰੈਂਸਵਿਕ ਤੋਂ ਵੀ ਲੋਕ ਆਏ ਸੀ। ਘੱਟੋ ਘੱਟ 5-6 ਸਟੇਟਾਂ ਤੋਂ ਸਾਡੇ ਕੋਲ ਲੋਕ ਇੱਥੇ ਪਾਰਟੀਸਪੇਟ ਕਰਨ ਵਾਸਤੇ ਆਏ। ਸੋ ਮੈਂ ਨਾ ਅੱਜ ਦੇਖ ਰਿਹਾ ਸੀ ਕਿ 10 ਸਟੇਟਸ ਹੈਗੀਆਂ ਕੈਨੇਡਾ ਦੀਆਂ, ਟੋਟਲ 10 ਸਟੇਟਸ ਨੇ ਤੇ 3 ਉਹਦੀਆਂ ਜਿਹੜੀਆਂ ਟੈਰੀਟਰੀਜ਼ ਨੇ ਵੱਖਰੀਆਂ ਜਿਹੜੀਆਂ, ਤੇ ਕੋਈ ਦੋਸਤ ਮਿੱਤਰ ਦੱਸ ਸਕਦਾ ਹੈ ਕਿੰਨਿਆਂ ਕੁ ਦੇ ਤੁਸੀਂ ਦਰਸ਼ਨ ਕੀਤੇ ਹੈ? ਤੁਸੀਂ ਬੜੇ ਪੁਰਾਣੇ ਪੁਰਾਣੇ ਰਹਿਣ ਵਾਲੇ ਹੋ ਸਾਡੇ ਦੋਸਤ ਮਿੱਤਰ, ਸਾਨੂੰ ਤਾਂ ਖੈਰ ਆਇਆਂ ਨੂੰ ਜ਼ਿਆਦਾ ਟਾਈਮ ਨਹੀਂ ਹੋਇਆ। ਈਵਨ ਦੈਨ ਮੈਂ ਬ੍ਰਿਟਿਸ਼ ਕੋਲੰਬੀਆ ਵੀ ਦੇਖਿਆ ਹੋਇਆ, ਅਲਬਰਟਾ ਵੀ ਦੇਖਿਆ ਹੋਇਆ, ਉੱਥੇ ਵੀ ਗਏ, ਕੈਲਗਰੀ ਗਏ, ਮੇਨ ਮੇਨ ਸ਼ਹਿਰਾਂ 'ਚ ਗਏ ਉੱਥੇ, ਬਾਕੀ ਕੋਈ ਘੁੰਮੇ ਘਾਮੇ ਨਹੀਂ ਜ਼ਿਆਦਾ। ਅਲਬਰਟਾ ਦੇ ਵਿੱਚ ਕੈਲਗਰੀ ਗਏ, ਐਡਮਿੰਟਨ ਗਏ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਗਏ, ਇੱਥੇ ਮੈਨੀਟੋਬਾ ਦੇ ਵਿੱਚ ਵਿਨੀਪੈਗ ਗਏ, ਕਿਊਬਕ ਵਾਲੇ ਪਾਸੇ ਕਿਊਬਕ ਵੀ ਗਏ ਔਰ ਮੌਂਟਰੀਅਲ ਵੀ ਗਏ, ਅਤੇ ਜਾਂ ਓਨਟਾਰੀਓ ਜਿੱਥੇ ਅਸੀਂ ਰਹਿ ਰਹੇ ਇੱਥੇ ਦੇਖਿਆ। ਇਹਨਾਂ ਤੋਂ ਇਲਾਵਾ ਹੋਰ ਆਪਾਂ ਕੋਈ ਨਹੀਂ ਦੇਖਿਆ। ਸੋ ਤੁਹਾਡੇ ਦੋਸਤਾਂ ਮਿੱਤਰਾਂ ਦੇ ਵਿੱਚੋਂ ਇੰਨੇ ਇੰਨੇ ਪੁਰਾਣੇ ਜਿਹੜੇ 30-30 35-35 40-40 ਸਾਲ ਤੋਂ ਤੁਸੀਂ ਰਹਿ ਰਹੇ ਹੋ, ਕਿੰਨੀਆਂ ਕੁ ਸਟੇਟਸ ਤੁਸੀਂ ਕੈਨੇਡਾ ਦੀਆਂ ਦੇਖ ਚੁੱਕੇ ਹੋ, ਅਤੇ ਤੁਹਾਡੇ ਮੁਤਾਬਕ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਸਟੇਟ ਰਹਿਣ ਵਾਸਤੇ ਸਭ ਤੋਂ ਵਧੀਆ ਹੋ ਸਕਦੀ ਹੈ ਜਾਂ ਹੈ? ਤੁਸੀਂ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ। ਕਿ ਇੱਕ ਦਿਨ ਅੱਗੇ ਜਿਸ ਦਿਨ ਕੈਨੇਡਾ ਡੇ ਸੀ ਨਾ, ਉਸ ਦਿਨ ਮੈਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਵੀ ਕੀਤੀ ਸੀ ਕਿ ਕੈਨੇਡਾ ਦੀਆਂ ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਇਸ ਨੂੰ ਦੁਨੀਆਂ ਦੇ ਨਕਸ਼ੇ ਦੇ ਉੱਪਰ ਬਹੁਤ ਵਧੀਆ ਉੱਚਾ ਦਰਜਾ ਜਿਹੜਾ ਨਾ ਇਸ ਨੂੰ ਦਿਲਾਉਂਦੀਆਂ ਨੇ। ਉਸ ਨੈਣ ਜੀ ਦੀ ਸੀ ਕੋਸਟ ਹੈ ਨਾ, ਜਿਹੜੀ ਸਮੁੰਦਰ ਦੇ ਨਾਲ ਲੱਗਦੀ ਜਿਹੜੀ ਹੱਦ ਹੈ, 2,02,080 ਕਿਲੋਮੀਟਰ ਲੰਬੀ ਹੈ, 2,02,080 ਕਿਲੋਮੀਟਰ ਲੰਬੀ। ਸੈਕਿੰਡ ਲਾਰਜੈਸਟ ਕੰਟਰੀ ਹੈ ਵਰਲਡ ਦੇ ਵਿੱਚ ਖੇਤਰਫਲ ਦੇ ਵਿੱਚ ਦੇਖਿਆ ਜਾਵੇ ਤੇ। ਫਿਰ ਉਹਦੇ ਇਲਾਵਾ ਇਹਦੇ ਕਹਿੰਦੇ ਕਿ 52 ਯੂਰਪੀਅਨ ਕੰਟਰੀ ਨਾ, 52 ਯੂਰਪੀਅਨ ਕੰਟਰੀ ਛੋਟੇ ਛੋਟੇ ਮਿਲਾ ਦਿੱਤੇ ਜਾਣ ਤੇ ਉਹ ਸਾਰੇ ਦੇ ਸਾਰੇ ਕੈਨੇਡਾ ਦੇ ਵਿੱਚ ਸਮਾ ਸਕਦੇ ਆ। ਦੇਖੋ ਸਾਡੇ ਬੀਬੀ ਜੀ ਆਏ ਨੇ ਜੀ, ਕੀ ਹਾਲ ਚਾਲ ਭੈਣ ਜੀ? ਸਤਿ ਸ੍ਰੀ ਅਕਾਲ।
1: ਹਾਂਜੀ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਅਕਬਰ ਹਸੈਨ ਬੇਟੇ ਨੂੰ, ਅਸਲਾਮੁਅਲੈਕੁਮ।
0: ਜੀ ਹੁਸਨੈਨ ਅਕਬਰ ਜੀ ਮੇਰੇ ਨਾਲ ਸ਼ਾਮਿਲ ਹੋ ਗਏ ਜੀ, ਤੇ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਫੋਨ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਜੋ ਤੁਸੀਂ ਗੱਲਬਾਤ ਕੋਈ ਕਰਦੇ।
1: ਮੈਂ ਤੁਹਾਡੇ ਵੀ ਦਰਸ਼ਨ ਕੀਤੇ
0: ਅਕਬਰ
1: ਹਸੈਨ ਬੇਟੇ ਦੇ, ਮੈਂ ਯੂਟਿਊਬ ਤੇ ਮੈਂ ਜਦ ਦੇਖਿਆ ਤੁਹਾਨੂੰ, ਫਿਰ ਮੈਨੂੰ ਏਦਾਂ ਲੱਗਦਾ ਸੀ ਪਤਾ ਨੀ ਕਿ ਮੈਂ ਬਹੁਤ ਚਿਰ ਪਹਿਲਾਂ ਦੀ ਤੁਹਾਨੂੰ ਦੇਖਦੀ ਆਈ ਆ।
0: ਅੱਛਾ,
1: ਮੈਨੂੰ ਬਹੁਤ ਵਧੀਆ ਲੱਗਿਆ ਬੇਟੇ। ਤੇ ਬਾਕੀ ਅਕਬਰ ਹਸੈਨ ਬੇਟੇ ਦੇ ਮੈਂ ਯੂਟਿਊਬ ਤੇ ਸਾਰਾ ਸੁਣਿਆ, ਜਿਹੜਾ ਇਹਨਾਂ ਨੇ ਬੋਲ ਪੰਜਾਬੀ ਬੋਲ
0: ਸ਼ੇਰਾ,
1: ਤੇ ਬਾਕੀ ਬਹੁਤ ਸੋਹਣਾ ਹੀਰ ਰਾਂਝੇ ਵਾਲਾ ਵੀ ਸਾਰਾ ਮੈਂ ਸੁਣਿਆ।
0: ਤੁਸੀਂ ਸਾਰਾ ਭੈਣ ਜੀ ਲਾਈਵ, ਸਾਰਾ ਲਾਈਵ ਤੁਸੀਂ ਦੇਖਿਆ ਤਿੰਨੋਂ ਦੇ ਤਿੰਨੋਂ ਦਿਨ?
1: ਪੂਰਾ ਤਿੰਨਾਂ ਦਿਨ ਦਾ ਮੈਂ ਪੂਰਾ ਹੀ ਦੇਖਿਆ ਸਾਰਾ, ਮੈਨੂੰ ਬਹੁਤ ਸੋਹਣਾ ਲੱਗਾ। ਤੇ ਦਲਵੀਰ ਕਸੂਰੀਆ ਦਾ ਬੇਟੇ ਦਾ ਵੀ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਤੇ ਖੁਸ਼ ਹੁੰਦੀ ਆ ਕਿ ਦੇਖੋ ਇੰਨਾ ਉਦਮ ਕਰਨਾ ਕਿਤੇ ਸੌਖਾ ਨੀ ਹੁੰਦਾ, ਤੇ ਦੇਖੋ ਸ਼ਾਂਤ ਚਿਹਰਾ, ਫਿਰ ਵੀ ਕੋਈ ਅਹੰਕਾਰ ਨੀ, ਕੋਈ ਗੋਦ
0: ਮਲਾਲ ਨੀ ਮਨ ਦੇ ਵਿੱਚ ਰੱਖਿਆ, ਬਸ ਜੋ ਕੁਝ ਉਹ ਕਹਿੰਦੇ ਵੀ ਰੱਬ ਤੇ ਡੋਰੀਆਂ ਸੁੱਟੋ, ਜੇ ਤੁਹਾਡੀ ਨੀਯਤ ਸਾਫ਼ ਹੈ, ਨੀਯਤ ਸਾਫ਼ ਨਾਲ ਜਿਹੜਾ ਕੰਮ ਕਰੋ ਤੁਸੀਂ, ਪ੍ਰਮਾਤਮਾ ਆਪ ਸਹਾਈ ਹੁੰਦਾ ਹਰੇਕ ਕੰਮ ਦੇ ਵਿੱਚ। ਹਾਂਜੀ, ਸਾਰੀ ਕਾਨਫਰੰਸ ਅਸੀਂ ਡੈਡੀਕੇਟ ਹੀ ਉਹਨਾਂ ਦੇ ਨਾਮ ਤੇ ਕੀਤੀ ਹੋਈ ਸੀ, ਔਰ ਅਸੀਂ ਕੋਸ਼ਿਸ਼ ਭੈਣ ਜੀ ਇਸ ਵਾਰ ਇੱਕ ਵੀ ਬੜੀ ਵਧੀਆ ਕੀਤੀ ਕਿ ਸਾਡੇ ਕੈਨੇਡਾ ਦੇ ਵਿੱਚ 7 MP ਨੇ ਜਿਹੜੀਆਂ ਲੇਡੀਜ਼ MP ਔਰ ਜਿਹੜੀਆਂ ਪੰਜਾਬਣਾ
1: ਸਾਰੀਆਂ। ਹਾਂਜੀ ਮੈਂ ਦੇਖੀਆਂ, ਤੇ ਮੈਂ ਨਾ ਇਹ ਤਾਂ ਸੀ, ਮੈਂ ਕੰਪੀਟੀਸ਼ਨਾਂ ਚ ਜਾਂਦੀ ਹੁੰਦੀ ਸੀ, ਨੈਤਿਕਤਾ ਸੀ ਨਾ ਜਿਹੜਾ,
0: ਜੀ ਜੀ ਜੀ,
1: ਤੇ ਉੱਥੇ ਉਹ ਕੰਪੀਟੀਸ਼ਨ ਮੈਂ ਸਾਰਿਆਂ ਚ ਅਸੀਂ ਨਾਨੀ ਦੋਤੀ ਜਾਂਦੀਆਂ ਹੁੰਦੀਆਂ ਸੀ ਸ਼ੁਰੂ ਤੋਂ ਹੀ ਸਾਨੂੰ ਤਾਂ ਹੋ ਗਏ 20 ਸਾਲ ਕੰਪੀਟੀਸ਼ਨਾਂ ਚ ਜਾਂਦੇ ਆ ਤੇ ਉਹ ਸਾਰੀਆਂ ਮੈਨੂੰ ਜਾਣਦੀਆਂ ਮੈਨੂੰ ਸਾਰੇ ਹੀ ਜਾਣਦੇ ਆ
0: ਅਸੀਂ ਮਤਲਬ ਇਹ ਕੀਤਾ ਸੀ ਕਿ ਸਾਡੀ ਉਹਨਾਂ ਪੰਜਾਬਣ ਕੁੜੀਆਂ ਨੇ ਸਾਡੀ ਪੰਜਾਬੀ ਦਾ ਨਾਮ ਕਿੱਥੋਂ ਤੱਕ ਉੱਚਾ ਪਹੁੰਚਾਇਆ ਪੰਜਾਬੀ ਦਾ ਪੰਜਾਬੀ ਸੱਭਿਆਚਾਰ ਦਾ ਤੇ ਅਸੀਂ ਉਹਨਾਂ ਨੂੰ ਆਨਰ ਕੀਤਾ ਪਰ ਇਹਨਾਂ ਵੀ ਉਹ ਥੋੜੇ ਜਿਹੇ ਰਿਜ਼ਰਵੇਸ਼ਨ ਦੇ ਕਾਰਨ 4 ਘਾ ਸਕੀਆਂ ਸਾਡੇ ਕੋਲ ਤੇ ਬਾਕੀ 3 ਦੇ ਸਾਡੇ ਕੋਲ ਪਏ ਹੋਏ ਜੋ ਅਸੀਂ ਆਨਰ ਵਿਸ ਗਿਫਟ ਉਹਨਾਂ ਨੂੰ ਦਿੱਤੇ ਉਹ ਅਸੀਂ ਪਹੁੰਚਾਵਾਂਗੇ ਉਹਨਾਂ ਕੋਲ 4 ਆਈਆਂ ਸੀ ਪ੍ਰੈਜ਼ੈਂਟ ਹੋ ਗਈਆਂ
1: ਕਲਮਾਂ ਦਾ ਕਾਫਲਾ ਵਿੱਚ ਵੀ ਮੈਂ ਜਾਂਦੀ ਹੁੰਦੀ ਹਾਂ ਨਾ
0: ਅੱਛਾ ਕੋਈ ਗੱਲ ਨੀ ਕੋਈ ਗੱਲ ਨੀ ਤੁਸੀਂ ਕਿਸ ਦਿਨ ਇੱਥੇ ਆਓਗੇ ਤੇ ਤੁਹਾਨੂੰ ਕੈਸ਼ ਐਂਡ ਕੈਰੀ ਤੇ ਮਿਲ ਜਾਣਗੇ ਪਰ ਚਿੰਤਾ ਨਾ
1: ਕਰੋ
0: ਸ਼ੁਕਰੀਆ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ 647-367-5553 ਦੇਖੋ ਮੈਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਸਾਡੇ ਦੋਸਤ ਮਿੱਤਰ ਭੈਣ ਭਰਾ ਸਾਰੇ ਦੇਖੋ ਸਾਡੇ ਦੋਸਤ ਬਣੇ ਆ ਜਿਹੜੇ ਔਨ ਏਅਰ ਪਰਸਨਲੀ ਨਾ ਅਸੀਂ ਕਿਸੇ ਨੂੰ ਕਦੇ ਮਿਲੇ ਆ ਨਾ ਮੇਰੇ ਨਾਲ ਕਦੇ ਮੁਲਾਕਾਤ ਹੋਈ ਆ ਨਾ ਉਹਨਾਂ ਨਾਲ ਕਿਤੇ ਸਬੱਬ ਬਣਿਆ ਕੋਈ ਲੇਕਿਨ ਔਨ ਏਅਰ ਹੀ ਗੱਲਾਂ ਬਾਤਾਂ ਦੇ ਨਾਲ ਹੀ ਇੱਕ ਦੂਸਰੇ ਦੇ ਨਾਲ ਕਿੰਨੇ ਸੰਬੰਧ ਜਿਹੜੇ ਤੁਹਾਡੇ ਸਥਾਪਿਤ ਹੋ ਗਏ ਆ ਕਿੰਨੀ ਨਜ਼ਦੀਕੀ ਦੋਸਤੀ ਹੋ ਗਈ ਹੈ ਇੱਕ ਦੂਸਰੇ ਦੇ ਨਾਲ ਕਿ ਦਿਲ ਕਰਦਾ ਇੱਕ ਦੂਸਰੇ ਨੂੰ ਮਿਲੀਏ ਕਿਉਂਕਿ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਉਸ ਆਦਮੀ ਦੀ ਪਰਸਨੈਲਿਟੀ ਦਾ ਉਹਦੀ ਸ਼ਖਸੀਅਤ ਦਾ ਪਤਾ ਲੱਗ ਜਾਂਦਾ ਕਿ ਉਸ ਆਦਮੀ ਦੇ ਵਿੱਚ ਕਿੰਨੀ ਕੁ ਹੰਬਲਨੈਸ ਹੈਗੀ ਹੈ ਕਿੰਨਾ ਕੁ ਆਪਣਾਪਣ ਹੈਗਾ ਕਿੰਨੇ ਕੁ ਅੱਛੇ ਵਿਚਾਰਾਂ ਦਾ ਉਹ ਮਾਲਕ ਹੈ ਜਾਂ ਉਹ ਸਾਡੀ ਬੀਬੀ ਭੈਣ ਵਿਚਾਰਾਂ ਦੀ ਮਾਲਕ ਹੈ ਤੋਂ ਮਿਲ ਕੇ ਬੜਾ ਅੱਛਾ ਲੱਗਦਾ ਸੋ ਇਸ ਵਾਰ ਮੈਨੂੰ ਮੌਕਾ ਮਿਲਿਆ ਸਾਡੇ ਬੀਬੀ ਕੁਲਦੀਪ ਗੋਸਲ ਜੀ ਵੀ ਸਾਡੇ ਰੈਗੂਲਰ ਲਿਸਨਰ ਨੇ ਜਦੋਂ ਦਾ ਰੇਡੀਓ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ ਤੇ ਬਾਈ ਚਾਂਸ ਇਸ ਵਾਰ ਮੁਲਾਕਾਤ ਹੋਈ ਸਾਡੀ ਕਾਨਫਰੰਸ ਦੇ ਉੱਪਰ ਮੈਨੂੰ ਬੜਾ ਅੱਛਾ ਲੱਗਿਆ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਉਹਨਾਂ ਦੀ ਬੜੀ ਐਕਟਿਵ ਨੇ ਬੜੇ ਹੰਬਲ ਨੇ ਤੇ ਬੜੀ ਨੌਲੇਜ ਹੈ ਉਹਨਾਂ ਦੀ ਤੇ ਹਾਂਜੀ ਹਾਂਜੀ ਬੀਬੀ ਜੋ ਵੇਖੋ ਫੋਨ ਤੇ ਵੀ ਆ ਗਏ ਸਾਡੇ ਨਾਲ ਹਾਂਜੀ ਜੀ ਆਇਆਂ ਨੂੰ
1: ਤਿੰਨ ਬੀਬੀਆਂ ਤਾਂ ਆਪਣੀਆਂ ਇੱਥੋਂ ਨੇ ਹੈਗੀਆਂ ਬ੍ਰਹਮਚੰਦ ਦੀਆਂ
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
1: ਤੁਸੀਂ ਦੱਸਿਆ ਦੇਖਦੇ ਕਿੱਡਾ ਵੱਡਾ ਅੜਾਰੀ ਮਾਰੀ ਆ ਭਈ ਐਮਪੀ ਬਣੀਆਂ ਤਿੰਨ ਇਹ
0: ਹਾਂਜੀ ਹਾਂਜੀ
1: ਇਥੋਂ ਕਿ ਕੋਕਵਲ ਦੀ ਹੈਗੀ ਹੈ ਜੀ ਮਿਨਿਸਟਰ ਬਣੀ ਆ ਤੇ ਬਾਕੀ ਹੋਰ ਸਾਰੇ ਸਾਰੇ ਮੈਂ ਤਾਂ ਨਿਊਫਾਂਡਲੈਂਡ ਦੀ ਜਾ ਕੇ ਆਈ ਆ
0: ਅੱਛਾ ਅੱਛਾ ਕੈਨੇਡਾ ਘੁੰਮ ਲਿਆ ਹੋਣਾ ਹੁਣ ਤੱਕ
1: ਅਸੀਂ ਬਾਇਕਾਰ ਘੁੰਮਿਆ ਸੀਗਾ ਇੱਕ ਬਾਇਕਾਰ ਗਏ ਸੀਗੇ ਰਸਤੇ ਚ ਮੀਂਹ ਪੈ ਗਿਆ ਅਸੀਂ ਰਾਤ ਰਹੇ ਕਦੇ ਕਦੇ ਕਿਤੇ ਉਹਦੇ ਅਮੈਰੀਕਾ ਰਾਹੀਂ ਆਏ ਬਾਕੀ ਅਮੈਰੀਕਾ ਤਾਂ ਬਹੁਤ ਸ਼ਿਕਾਗੋ ਸ਼ਿਕਾਗੋ ਤਾਂ ਨੇੜੇ ਹੈਗੇ ਸਾਰੇ ਇੱਥੇ ਇੰਨਾ ਜ਼ਿਆਦਾ ਨੀ ਹੈਗਾ
0: ਸੋ ਦੋਸਤੋ ਜੁੜਿਓ ਤੁਸੀਂ ਸਾਡੇ ਨਾਲ ਰੇਡੀਓ ਪ੍ਰੋਗਰਾਮ ਸਬਰੰਗ ਦੇ ਵਿੱਚ ਮੈਂ ਤੁਹਾਡਾ ਹੋਸਟ ਡਾਕਟਰ ਦਰਸ਼ਨਦੀਪ ਔਰ ਮੇਰੇ ਨਾਲ ਬੈਠੇ ਨੇ ਹੁਸਨੈਨ ਅਕਬਰ ਜੀ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ ਇੱਕ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਉਸ ਤੋਂ ਬਾਅਦ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ ਸਾਡੇ ਰੇਡੀਓ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਨੇ ਜੀ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ 114 ਕੈਨੇਡੀ ਰੋਡ 905-450-3333 ਨੰਬਰ ਹੈ ਤੇ ਤੁਸੀਂ ਕੋਈ ਇਹਨਾਂ ਦਾ ਬੁਫੇ ਟਰਾਈ ਕਰੋ 40-50 ਆਈਟਮਾਂ ਦੇ ਨਾਲ ਸਜਿਆ ਹੋਇਆ ਇਹਨਾਂ ਦਾ ਸਟਰੀਟ ਫੂਡ ਇੰਜੋਏ ਕਰੋ ਗੋਲ ਗੱਪੇ ਟਿੱਕੀਆਂ ਭੱਲੇ ਡੋਸੇ ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਟਿਫਨ ਲਗਵਾਉਣਾ 7 ਦਿਨ ਲਈ 6 ਦਿਨ ਲਈ 5 ਦਿਨ ਲਈ ਤੁਹਾਨੂੰ ਸਰਵਿਸ ਮਿਲ ਸਕਦੀ ਹੈ ਲਾਈਵ ਕੇਟਰਿੰਗ ਕਰਵਾਉਣੀ ਹੈ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰੋ ਜੋ ਮੈਨਿਊ ਡਿਸਾਈਡ ਕਰੋਗੇ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਾਉਣਗੇ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ 905-450-3333 ਲੰਡਨ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਨੇ ਔਰ ਬਹੁਤ ਜਲਦੀ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਖੁੱਲਣ ਜਾ ਰਹੀ ਹੈ ਸਤਿ ਸ੍ਰੀ ਅਕਾਲ ਜੀ ਚਰਨ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ ਅੱਜ
0: ਸ਼ੁਕਰੀਆ ਜੀ ਮਿਹਰਬਾਨੀ ਮਿਹਰਬਾਨੀ
2: ਮੈਂ ਕਲਾਕਾਰ ਦਾ ਨਾਂ ਨੀ ਲੈਣਾ
0: ਜੀ
2: ਮੈਂ ਗੀਤ ਦੇ ਬੋਲ ਬੋਲ ਦਿੰਦਾ ਤੇ ਕੰਪਿਊਟਰ ਤੇ ਮਾਰ ਦਿਓ ਹੱਥ
0: ਬੋਲੋ ਬੋਲੋ ਨਾ ਬੋਲੋ
2: ਬੋਲੋ ਤੁਹਾਡੇ ਸਾਹਮਣੇ ਆਣਾ ਮੈਂ ਤੁਹਾਨੂੰ ਪਤਾ ਲੱਗਣਾ ਵੀ ਕਿਹਦਾ ਗੀਤ ਹੈ ਸ਼ੁੱਧ ਬੁੱਧ ਭੁੱਲ ਗਏ
0: ਕੀ
2: ਸ਼ੁੱਧ ਬੁੱਧ ਭੁੱਲ ਗਈ
0: ਸ਼ੁੱਧ ਬੁੱਧ ਭੁੱਲ ਗਈ
2: ਹੁਣ ਦੇਖੋ ਹੁਣ ਦੇਖਿਓ ਤਾਂ ਕਿਹੜਾ ਕਿਹੜਾ ਗਾਣਾ ਗਾ ਰਹੇ।
0: ਠੀਕ ਹੈ ਠੀਕ ਹੈ, ਕੋਈ ਗੱਲ ਨੀ, ਮੈਂ ਹੁਣੇ ਸਰਚ ਕਰ ਲੈਣਾ ਤੇ ਤੁਸੀਂ ਗੱਲਬਾਤ ਦਾ ਨੰਬਰ। ਸ਼ੁੱਧ ਬੁੱਧ ਭੁੱਲ ਗਈ, ਸ਼ੁੱਧ ਬੁੱਧ ਭੁੱਲ ਗਈ ਆ ਗਈ ਹੈ ਜੀ ਮਲਕੀਤ ਦਾ। ਮਲਕੀਤ ਅੱਜ ਸਾਡੇ ਨਾਲ ਸੀ, ਇੱਥੇ ਆਇਆ ਸੀ ਸਾਡੇ ਬ੍ਰਮਟਨ ਕੈਸ਼ ਅਕੈਡਮੀ ਤੇ, ਸਾਡੇ ਕੋਲ ਡੇਢ ਦੋ ਘੰਟੇ ਇਕੱਠੇ ਬੈਠੇ ਰਹੇ ਆ, ਖਾਣਾ ਵਾਣਾ ਖਾ ਕੇ ਗਏ, ਬਹੁਤ ਅੱਛੀ ਗੱਲਬਾਤ ਕੀਤੀਆਂ।
2: ਮੈਂ ਕੁਝ ਸਮਾਂ ਆਪਣੇ ਹੌਲਨ ਚ ਵੀ ਰਹਿ ਕੇ ਆਇਆ ਜੀ, ਹੁਣ ਤੋਂ ਕੈਨੇਡਾ ਆਉਣ ਤੋਂ ਪਹਿਲਾਂ
0: ਜੀ ਜੀ,
2: ਉਸ ਉੱਥੇ ਮੇਰੇ ਗਾਣੇ ਸੁਣਦਾ ਹੁੰਦਾ ਸੀਗਾ ਜੀ ਉਹਨਾਂ ਦਿਨਾਂ ਦੇ ਵਿੱਚ, ਕਾਸ਼ੀ ਦੇ ਵਿੱਚ
0: ਜੀ ਜੀ ਜੀ ਜੀ ਜੀ ਜੀ ਜੀ ਜੀ।
2: ਤੇ ਜਦੋਂ ਤੁਸੀਂ ਫਿਰ ਨਾ ਲਿਆ ਜੇ ਮੈਂ ਕਿਹਾ ਪਰਵੈਸੇ ਕਰ ਦਿੰਦਾ।
0: ਅੱਛਾ ਅੱਛਾ, ਤੁਸੀਂ ਮਲਕੀਤ ਦਾ ਜ਼ਿਕਰ ਹੋਇਆ ਕਰਕੇ ਮਤਲਬ ਕਹਿ ਰਹੇ ਸੀ ਕਿ ਸੁੱਧ ਬੁੱਧ ਐ ਭੁੱਲ ਗਈ ਗਾਣਾ ਲਗਾਓ
2: ਤੁਸੀਂ। ਗੀਤ ਸੁਣਿਓ ਤੁਸੀਂ, ਬਹੁਤ ਵਧੀਆ ਗੀਤ ਹੈ ਜੀ।
0: ਲਓ ਲਓ ਹੁਣੇ ਸੁਣਾ ਦਿੰਦੇ ਪਿਆ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ, 0380।
3: ਹਾਂਜੀ ਭਾਈ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
3: ਵਧੀਆ ਵਧੀਆ। ਮੈਂ ਕਿਹਾ ਇੱਧਰ ਇੱਕ ਨਾਰਥ ਵੈਸਟ ਟੈਰੀਟੋਰੀ ਪੈਂਦੀ ਆ ਐਡਮਿੰਟਨ ਤੋਂ ਉੱਪਰ ਨੂੰ।
0: ਅੱਛਾ ਜੀ,
3: 1500 ਕਿਲੋਮੀਟਰ ਉੱਧਰ ਆਪਣੇ ਜਿੱਦਾਂ ਨੇਟਿਵ ਇੰਡੀਅਨ ਨੀ ਪੁਰਾਣੇ ਲੋਕ,
0: ਹਾਂਜੀ ਹਾਂਜੀ,
3: ਜਿਹਨਾਂ ਦਾ ਕੈਨੇਡਾ ਉਹ ਰਹਿੰਦੇ ਨੇ, ਤੇ ਇੱਕ ਗੁਜਰਾਤੀ ਦਾ ਸਾਨੂੰ ਤਾਂ ਉੱਥੇ ਹੋਟਲ ਲੱਭਿਆ, ਹੋਰ ਤਾਂ ਕੋਈ ਲੱਭਿਆ ਨੀ ਜਿੱਦਾਂ।
0: ਅੱਛਾ, ਤੁਸੀਂ ਜਾ ਕੇ ਆਏ ਹੋ ਉੱਥੇ?
3: ਹਾਂਜੀ, ਉੱਥੇ ਡਿਲੀਵਰੀ ਕਰਕੇ ਆਏ ਆ ਜੀ, ਉਹ ਪੰਪੈਨ ਜੀ ਡਿਲੀਵਰ ਕਰਨੀ
0: ਪੰਪੈਨ। ਵੈਰੀ ਗੁੱਡ। ਟਰੱਕ ਤੇ ਗਏ ਸੀ ਤੁਸੀਂ? ਟਰੱਕ ਤੇ?
3: ਹਾਂਜੀ ਹਾਂਜੀ, ਟਰੱਕ ਤੇ।
0: ਕਿੰਨਾ ਟਾਈਮ ਲੱਗਿਆ, ਕਿੰਨਾ ਟਾਈਮ ਲੱਗਿਆ ਇੱਥੋਂ ਉੱਥੇ ਪਹੁੰਚਣ ਤੇ ਭਲਾ?
3: 16 ਘੰਟੇ ਲੱਗਦੇ ਐਡਮਿੰਟਨ ਤੋਂ ਜਾਂਦਾ ਜੀ, 16 ਹਾਈਵੇ ਸਿੱਧਾ ਹੀ।
0: ਅੱਛਾ, 16 ਘੰਟੇ ਐਡਮਿੰਟਨ ਤੋਂ ਲੱਗਦੇ?
3: ਹਾਂਜੀ ਹਾਂਜੀ, ਉਦੋਂ ਅੱਗੇ ਅਲਾਸਕਾ ਦੇ ਫੈਨ ਆਉਣ ਲੱਗ ਪੈਂਦੇ ਆ, ਜੈਲੋ ਨਾਈਫ ਦੇ।
0: ਨਹੀਂ ਫਿਰ ਇੱਥੋਂ ਐਡਮਿੰਟਨ ਦਾ ਵੀ ਤਾਂ ਲਾਓ ਨਾ ਟਾਈਮ।
3: ਹਾਂ, 40 ਘੰਟੇ ਐਡਮਿੰਟਨ ਦੇ ਲੱਗਦੇ ਆ ਜੀ,
0: ਤੇ 16 ਅੱਗੇ ਦਾ ਮਤਲਬ 56 ਘੰਟੇ ਜਾਣ ਤੇ ਲੱਗਦੇ ਉੱਥੇ ਪਹੁੰਚਣ ਤੇ।
3: ਉਹ ਬਿਦਾ ਜੰਗਲ ਰਾਤ ਨੂੰ ਟਰੱਕ ਚਲਾ ਸਕਦੇ, ਰਾਤ ਨੂੰ ਉਹ ਆ ਜਾਂਦੇ ਆਪਣੇ ਜਿਹੜੀਆਂ ਉਹ ਫਫਲੂ ਨੀ ਹੁੰਦੀਆਂ,
0: ਆਹੋ ਆਹੋ ਆਹੋ,
3: ਉਹ ਰਾਤ ਨੂੰ ਮੋਹਰੇ ਵਿੱਚ ਕੱਚਾ ਰੋਡ ਵੀ ਆ ਜਾਂਦਾ ਥੋੜਾ ਤਕਰੀਬਨ ਜਿਹਾ ਪਾਇਆ, ਤੇ ਉੱਥੇ ਕਰਕੇ ਆਇਆ ਡਿਲੀਵਰੀ। ਉੱਥੇ ਨਾਰਥ ਵੈਸਟ ਟੈਰੀਟੋਰੀ ਸਕੇਲ ਤੇ ਖੜ ਕੇ ਨਾ ਪਰਮਿਟ ਲੈਣਾ ਪੈਂਦਾ ਉਹਨਾਂ ਦਾ
0: ਜੀ ਜੀ,
3: ਉਹ ਪਰਮਿਟ ਉਹ ਦੇਣੇ ਪੈਂਦੇ $10 ਕੋਈ ਤਾਂ ਪੁੱਛਿਆ।
0: ਚਲੋ, ਹੋਰ ਕਿਹੜੀ ਹੋਰ ਤੁਸੀਂ ਕਿੱਥੋਂ ਤੱਕ ਦੂਰ ਦੂਰ ਤੱਕ ਗਏ ਹੋ ਕੈਨੇਡਾ ਦੇ ਵਿੱਚ?
3: ਇੱਧਰ ਇੱਕ ਰੋਮ ਪੈਂਦਾ ਜੀ ਆਪਣੇ ਮੈਕਸੀ ਤੋਂ ਥੱਲੇ ਨੂੰ ਪੈਂਦਾ ਰੋਮ, 6 ਘੰਟੇ ਲੱਗਦੇ ਆ।
0: ਅੱਛਾ,
3: ਉਹ ਵੀ ਬਹੁਤ ਬਿਊਟੀਫੁਲ ਆ, ਤੇ ਜਿੱਦਾਂ ਗਰਮੀਆਂ ਨੂੰ ਵੀ ਉੱਥੇ ਟੈਂਪਰੇਚਰ 0 ਹੋ ਜਾਂਦਾ ਜੂਨ ਦੇ ਮਹੀਨੇ ਵੀ।
0: ਅੱਛਾ, ਜੂਨ ਦੇ ਮਹੀਨੇ
3: 12 ਡਿਗਰੀ ਉੱਤੇ ਆ। ਹਾਂ, ਜੂਨ ਦੇ ਮਹੀਨੇ ਰਾਤ ਨੂੰ 0 ਰਹਿੰਦਾ, ਤੈਨੂੰ 15 ਡਿਗਰੀ।
0: ਚਲੋ,
3: ਬਹੁਤ ਬਿਊਟੀਫੁਲ ਰੋਮ, ਉਹਦਾ ਨਾਮ ਹੀ ਰੋਮ ਆ।
0: ਅੱਛਾ ਅੱਛਾ, ਗੁੱਡ ਗੁੱਡ ਗੁੱਡ, ਬਹੁਤ ਵਧੀਆ ਬਹੁਤ ਵਧੀਆ।
3: ਚੀਕੋ ਟੀਮੀ ਦੇ ਕੋਲੇ ਪੈਂਦਾ ਜੀ, ਚੀਕੋ ਟੀਮੀ ਪੈਂਦੀ ਆ ਥੱਲੇ ਨੂੰ।
0: ਨਹੀਂ, ਤੁਹਾਡੀ
3: ਚੀਕੋ ਟੀਮੀ ਸਟੀਲ ਨਿਕਲਦੀ ਆ, ਸਟੀਲ ਦੀ।
0: ਦੇਖਣਾ ਚਾਹੀਦਾ ਜਿੰਨਾ ਕੁ ਦੇਸ਼ ਨੂੰ ਘੁੰਮਿਆ ਜਾ ਸਕਦਾ ਨਾ, ਘੁੰਮਣਾ ਚਾਹੀਦਾ, ਦੇਖਣਾ ਚਾਹੀਦਾ ਜਿੰਨਾ ਕੁ ਦੇਖ ਸਕਦੇ। ਚਲੋ, ਤੁਹਾਡੇ ਕੋਲ ਤਾਂ ਸਬੱਬ ਹੈ ਕਿ ਤੁਸੀਂ ਟਰੈਕਿੰਗ ਕਰਦੇ ਹੋ ਤੇ ਤੁਸੀਂ ਜਾਣ ਆਉਣ ਸਬੱਬ ਬਣਿਆ ਹੀ ਰਹਿੰਦਾ ਇਸ ਤਰ੍ਹਾਂ ਦਾ।
3: ਹਾਂਜੀ ਹਾਂਜੀ,
0: ਸ਼ੁਕਰੀਆ ਭਾਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, 6473 5353 ਸਾਡਾ ਨੰਬਰ ਹੈ, ਤੇ ਗੱਲਬਾਤ ਸਾਡੀ ਚੱਲ ਰਹੀ ਸੀ ਪੜਾਊਡ ਸਪੌਂਸਰ ਦੀ, ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨਡੀ ਰੋਡ, 905-230-4800 ਨੰਬਰ ਹੈ। ਤੁਸੀਂ ਆਪਣੇ ਘਰ ਦੀ ਕਿਚਨ ਦੇ ਲਈ ਜਾਂ ਰੈਸਟੋਰੈਂਟ ਦੀ ਕਿਚਨ ਦੇ ਲਈ ਕੋਈ ਗਰੋਸਰੀ ਲੈਣੀ ਹੋਏ, ਬਰਤਨ ਲੈਣਾ ਹੋਏ, ਡਿਸਪੋਜ਼ੇਬਲ ਸਮਾਨ ਲੈਣਾ ਹੋਵੇ, ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦਾ, ਕਿੰਨੀ ਵੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਰੱਖਦੇ ਹਾਂ, ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਕਰਵਾ ਰਹੇ ਹੋ, ਪੰਜਾਬੀ ਥੀਮ ਡਿਵੈਲਪ ਕਰਨਾ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ, ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 100 ਕੈਂਡੀ ਰੋਡ, ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਗਰੋਸਰੀ ਸਟੋਰ ਬ੍ਰਮਟਨ ਕੌਸ਼ ਐਂਡ ਕੈਰੀ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਗਰੋਸਰੀ ਸਟੋਰ ਲੱਭ ਰਹੇ ਹੋ, ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਆਫਿਸ ਲੱਭ ਰਹੇ ਹੋ, ਕਿਸੇ ਪਲਾਜ਼ਾ ਦੇ ਵਿੱਚ ਟਰੱਕ ਯਾਰਡ ਲੱਭ ਰਹੇ ਹੋ, ਤਾਂ ਬੜਾ ਲੰਬਾ ਇਹਨਾਂ ਦਾ ਤਜਰਬਾ ਹੈ ਰੀਅਲ ਅਸਟੇਟ ਦੇ ਵਿੱਚ, ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ। ਫੋਨ ਨੰਬਰ ਹੈ 416-525-7400, 416-525-7400। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ 'ਚ ਜਾਣਿਆ ਪਹਿਚਾਣਿਆ ਨਾਮ, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਹੋਰ ਕੋਈ ਐਡਵਾਂਸ ਡਿਪਲੋਮਾ, ਫੋਨ ਕਰੋ 905-399-8109-9051-10। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਹੈ, ਕੋਈ ਟਾਇਰਾਂ ਦੀ ਪ੍ਰੋਬਲਮ ਹੈ, ਮਕੈਨੀਕਲ ਪ੍ਰੋਬਲਮ ਹੈ, ਜਾਂ ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਨਾਮ ਯਾਦ ਰੱਖੋ, ਅਬਾਸ ਜੀ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ। ਫੋਨ ਨੰਬਰ 905-450-3300, 905-450-3300। 10 ਅਕਤੂਬਰ ਨੂੰ ਕੋਈ ਨਾਟਕ ਵੇਖਣ ਦੇ ਸ਼ੌਕੀਨ ਜਿਹੜੇ ਦੋਸਤ ਮਿੱਤਰ ਹੋਣ, 10 ਅਕਤੂਬਰ ਨੂੰ 4:30 ਰੋਜ਼ ਥੀਏਟਰ ਦੇ ਵਿੱਚ ਜੱਸੂ ਪੁੱਤ, ਪਾਲੀ ਭੁਪਿੰਦਰ ਦਾ ਲਿਖਿਆ ਹੋਇਆ ਬਹੁਤ ਹੀ ਖੂਬਸੂਰਤ ਨਾਟਕ, ਕੈਨੇਡਾ ਦੀ ਜ਼ਿੰਦਗੀ ਦੇ ਉੱਪਰ ਹੀ ਹੈ, ਤੁਸੀਂ ਦੇਖ ਸਕਦੇ ਹੋ। ਟਿਕਟ ਵਗੈਰਾ ਖਰੀਦਣੀ ਹੋਏ $10-15 ਦੀ ਹੈ, ਕੋਈ ਜ਼ਿਆਦਾ ਮਹਿੰਗੀ ਨਹੀਂ ਹੈ। ਉਹਦੇ ਲਈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 437-243-3991, 437-243-3091। ਜੱਸੂ ਪੁੱਤ ਰੋਜ਼ ਥੀਏਟਰ, 10 ਅਕਤੂਬਰ ਸ਼ਨੀਵਾਰ ਦਿਨ ਦੇ 4:30। ਸੋ 647-367-5353 ਸਾਡਾ ਨੰਬਰ ਹੈ, 647-367-5353। ਹੁਸਨੈਣ ਜੀ, ਲਾ ਦਿਓ ਇੱਕ ਅੱਧੀ ਕੋਈ ਸੁਣਾ ਦਿਓ ਗੱਲਬਾਤ, ਤੇ ਫਿਰ ਆਪਾਂ 7-8 ਮਿੰਟ ਸਾਡੇ ਬਾਕੀ ਹੈ ਤੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਕੋਈ ਵਧੀਆ ਜੀ ਆਪਣੇ ਮਨਪਸੰਦ ਦੀ ਜੀ ਸਾਡੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ। ਸਾਡੇ ਦੋਸਤ ਮਿੱਤਰ ਤੁਹਾਡੀ ਆਵਾਜ਼ ਨੂੰ ਬਹੁਤ ਪਿਆਰ ਕਰਦੇ, ਤੁਹਾਨੂੰ ਮਿਸ ਕਰਦੇ, ਤੁਹਾਡੇ ਨਾਮ ਦੇਖੋ ਸਾਰੇ ਜਾਣਨ ਲੱਗ ਪਏ, ਭਾਵੇਂ ਕੋਈ ਹੁਸਨੈਨ ਅਕਬਰ ਕਹੀ ਜਾਂਦਾ ਹੈ, ਭਾਵੇਂ ਕੋਈ ਅਕਬਰ ਹੁਸਨੈਨ ਕਹੀ ਜਾਂਦਾ, ਤੇ ਤੁਹਾਡੀ ਦੇਖੋ ਕਿੰਨੀ ਪਾਪੂਲਰਿਟੀ ਮਸ਼ਹੂਰੀ ਹੋ ਗਈ ਹੈ ਪੂਰੇ ਜੀ ਟੀ ਏ ਦੇ ਵਿੱਚ, ਬ੍ਰਹਮਟਨ ਦੇ ਵਿੱਚ।
4: ਚਲੋ ਜੀ, ਇਹਨਾਂ ਸਾਰੇ ਦੋਸਤਾਂ ਦੀ ਮਿਹਰਬਾਨੀ।
0: ਆਉਂਦੇ ਆਉਂਦੇ ਫਿਰ ਸੁਣਾਓ ਇੱਕ ਵਧੀਆ ਜੀ ਚੀਜ਼।
5: ਰੱਖਿਆ ਖਾਂ ਰਾਂਝਿਆ ਵੇ ਗਲੀ ਲੱਗ ਮਿਲੀ

0: ਰਾਂਝੇ ਦੀਆਂ ਹੋਈਆਂ ਬੇਧਾਰ ਦੋਵੇਂ।
1: ਬਹੁਤ ਵਧੀਆ ਸੁਨੈਣ ਜੀ, ਬਹੁਤ ਖੂਬਸੂਰਤ ਆਵਾਜ਼ ਔਰ ਅੰਦਾਜ਼ ਦੇ ਵਿੱਚ ਤੁਸੀਂ ਹੀਰ ਵਰਸ਼ਾ ਦੇ ਵਿੱਚ ਬੈਂਡ ਸੁਣਾਇਆ। ਸਾਡੇ ਨਾਲ ਕੁਲਦੀਪ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ, 4791। ਇਹ ਸਾਡਾ ਅੰਮ੍ਰਿਤਸਰੀਆ ਭਰਾ ਸੁਨੈਣ ਜੀ ਸਾਡੇ ਨਾਲ ਮਿਲਿਆ ਜੀ। ਡੀਟਰੋਇਟ ਤੋਂ ਸੀ, ਇੱਥੋਂ ਡੀਟਰੋਇਟ ਅਸੀਂ ਬਾਈ ਕਾਰ ਉਹਨਾਂ ਨੂੰ ਭੇਜਿਆ ਸੀ ਤੇ ਡੀਟਰੋਇਟ ਤੋਂ ਫਲਾਈਟ ਸੀ ਉਹਨਾਂ ਦੀ। ਡੀਟਰੋਇਟ ਉਹਨਾਂ ਦੇ ਨਾ ਐਕਚੁਅਲੀ ਇਨਲਾਜ ਹੈਗੇ, ਸਹੁਰੇ ਉਹਨਾਂ ਦੇ ਸੀ, ਉਹ ਕਹਿੰਦੇ ਮੈਂ ਉੱਥੇ ਵੀ ਇੱਕ ਦੋ ਦਿਨ ਲਾ ਕੇ 6 ਨੂੰ ਫਲਾਈਟ ਸੀ ਉਹਨਾਂ ਦੀ। ਫਲਾਈਟ ਉਹਨਾਂ ਦੀ ਹਾਂ ਅੱਜ ਹੀ ਸੀ, ਅੱਜ ਫਲਾਈਟ ਸੀ ਉਹਨਾਂ ਦੀ। ਮੈਂ ਸਾਰਾ ਪ੍ਰੋਗਰਾਮ ਹੋਸਟ ਕੀਤਾ ਸੀ ਤੇ ਤੁਸੀਂ ਦੇਖਿਆ ਭਲਾ?
2: ਯੂਟਿਊਬ ਤੇ ਦੇਖਿਆ, ਮੈਂ ਆ ਨੀ ਸਕਿਆ, ਕੋਈ ਡਾਕਟਰ ਦਾ ਤਾਲਮੇਲ ਲਾਇਆ।
1: ਅੱਛਾ ਅੱਛਾ, ਕੋਈ ਗੱਲ ਨੀ, ਜਦੋਂ ਮਰਜ਼ੀ ਆਓ।
2: ਬਹੁਤ ਵਧੀਆ ਭੈਣ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕੋਈ ਸਾਂਝੇ ਪੰਜਾਬ ਦਾ ਕੋਈ ਨਾ ਕੋਈ ਕਰਾ ਸਕਣ ਜੀ।
1: ਕੱਲ ਕੱਲ ਸੁਣਾਵਾਂਗੇ ਤੁਹਾਨੂੰ, ਹੁਣ ਨਾ ਟਾਈਮ ਸਾਡੇ ਕੋਲ ਬਹੁਤ, 2-3 ਮਿੰਟ ਬਾਕੀ ਹੈ ਤੇ ਕੱਲ ਆਪਾਂ ਪੂਰਾ ਸਾਂਝੇ ਪੰਜਾਬ ਤੇ ਇਹਨਾਂ ਨੂੰ ਕਵਾਂਗੇ ਕੋਈ ਨਾ ਕੋਈ ਸੁਨੈਣ ਜੀ। ਦੇਖੋ ਇਹਨਾਂ ਕੋਲ ਇੰਨੀ ਕਾਬਲੀਅਤ, ਪਰਮਾਤਮਾ ਨੇ ਇੰਨੀ ਕਾਬਲੀਅਤ ਇਹਨਾਂ ਨੂੰ ਦਿੱਤੀ ਹੈ ਵੀ ਇਹਨਾਂ ਕੋਲੇ ਕੋਈ ਫਰਮਾਇਸ਼ ਦਾ ਕੋਈ ਚੀਜ਼ ਨਾ ਨਾ ਹੋਵੇ। ਜਿੱਦਾਂ ਤੁਹਾਡੇ ਤੋਂ ਅਸੀਂ ਟਾਈਮ ਲੈ ਲਿਆ ਵੀ ਕੱਲ ਨੂੰ ਸੁਣਾਵਾਂਗੇ, ਇਹਨਾਂ ਨੇ ਕੱਲ ਨੂੰ ਲਿਖ ਲੈਣਾ, ਦੇਖ ਲਿਓ। ਬਹੁਤ ਤਗੜਾ ਖਜ਼ਾਨਾ, ਬੜਾ ਤਗੜਾ ਪਰਮਾਤਮਾ ਨੇ ਇਹਨਾਂ ਨੂੰ ਬ੍ਰੇਨ ਦਿੱਤਾ ਤੇ ਬੜੀ ਕਾਬਲੀਅਤ ਦਿੱਤੀ ਤੇ ਕੱਲ ਤੁਹਾਨੂੰ ਸੁਣਾਵਾਂਗੇ ਪੱਕਾ ਪ੍ਰੋਮਿਸ, ਸਾਂਝੇ ਪੰਜਾਬ ਦੇ ਉੱਪਰ ਆਪਾਂ ਗੱਲਾਂ ਹੀ ਕੱਲ ਸਾਂਝੇ ਪੰਜਾਬ ਦੀਆਂ ਕਰਾਂਗੇ ਆਪਾਂ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਤੁਸੀਂ ਜੁੜਿਓ ਸਾਡੇ ਨਾਲ, 6473763553 ਸਾਡਾ ਨੰਬਰ ਹੈ ਹੁਸਨੈਣ ਜੀ। ਕੱਲ ਦੇਖੋ ਸਾਡੇ ਇੱਕ ਦੋਸਤ ਦੀ ਫਰਮਾਇਸ਼ ਆ ਗਈ ਹੈ ਤੁਹਾਨੂੰ ਸਾਂਝੇ ਪੰਜਾਬ ਦੇ ਉੱਪਰ,
0: ਕੋਈ ਮਸਲਾ
1: ਹੋਏਗਾ ਤੇ ਮੇਰਾ ਖਿਆਲ ਅੱਜ ਵੀ ਤੁਸੀਂ ਸੁਣਾ ਸਕਦੇ ਹੋ, ਪਰ ਅੱਜ ਸਾਡੇ ਕੋਲ ਟਾਈਮ ਥੋੜਾ ਹੈ ਤੇ ਤੁਹਾਨੂੰ ਮਜ਼ਾ ਨਹੀਂ ਆਉਣਾ ਤੇ ਦੋਸਤਾਂ ਨੂੰ ਸੁਣਨ ਦਾ ਮਜ਼ਾ ਨਹੀਂ ਆਉਣਾ। ਕੱਲ ਆਪਾਂ ਪੂਰਾ ਤੁਹਾਨੂੰ,
0: ਮੈਂ ਇਹਨਾਂ ਨੂੰ ਕੱਲ ਆਪਣੀ ਸ਼ਾਇਰੀ ਜਿਹਦੇ ਵਿੱਚ ਅਮਰਤਾ ਪ੍ਰੀਤਮ ਹੋਰਾਂ ਲਿਖਿਆ ਨਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ।
1: ਹਾਂ ਹਾਂ,
0: ਤੇ
1: ਉਹ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕ
0: ਇਹਦੇ ਉੱਤੇ ਮੈਂ ਲਿਖਿਆ।
1: ਅੱਛਾ ਅੱਛਾ, ਮਤਲਬ ਇਹਦੇ ਆਨਸਰ ਦੇ ਵਿੱਚ ਹੀ ਅੱਗੋਂ,
0: ਆਨਸਰ ਦੇ ਵਿੱਚ ਜਿਹਦੇ ਵਿੱਚ ਤੁਸੀਂ ਸਾਰੀਆਂ ਲੈਣਾ ਸੁਣੋਗੇ। ਆਓ ਵਾਗੇ ਉੱਤੇ ਜਾ ਕੇ ਤੇ ਵਾਜਾਂ ਉੱਚੀ ਲਾਈਏ, ਜਿਹੜੇ ਪਿਛੜੇ ਭੈਣ ਭਰਾ ਨੇ ਆਓ ਸਭ ਨੂੰ ਅਸੀਂ ਬੁਲਾਈਏ।
1: ਸਸਪੈਂਸ ਰੱਖੋ ਥੋੜਾ ਜਿਹਾ,
0: ਹਾਂਜੀ
1: ਥੋੜਾ ਜਿਹਾ ਸਸਪੈਂਸ ਰੱਖੋ। ਕੱਲ ਦੋਸਤਾਂ ਮਿੱਤਰਾਂ ਨੂੰ ਆਪਾਂ ਸੁਣਾਵਾਂਗੇ ਲੈ ਜੀ। ਕੱਲ ਆਪਾਂ ਗੱਲਾਂ ਵੀ ਸਾਂਝੇ ਪੰਜਾਬ ਤੇ ਹੀ ਕਰਾਂਗੇ ਕਿ ਸਾਡਾ ਕੀ ਪਹਿਲਾਂ ਵਿਰਸਾ ਸਾਂਝਾ ਹੁੰਦਾ ਸੀ ਤੇ ਅੱਜ ਕੱਲ ਫਰਕ ਕੀ ਪਿਆ, ਜੇਕਰ ਨਹੀਂ ਵੀ ਪਿਆ, ਜੇਕਰ ਪਾਇਆ ਵੀ ਉਹ ਤੋਂ ਰਾਜਨੀਤਿਕ ਲੀਡਰਾਂ ਨੇ ਪਾਇਆ, ਕਿਉਂਕਿ ਮੈਂ ਤਾਂ ਖੁਦ 2 ਵਾਰ ਪਾਕਿਸਤਾਨ ਦੇ ਵਿੱਚ ਉਸ ਰਹਿਣ ਜੀ ਗਿਆ 10-10 ਦਿਨ ਵਾਸਤੇ, ਤੇ ਉਹ 10 ਦਿਨ ਐਂ ਬੀਤੇ ਆ ਵੀ ਜਿਵੇਂ ਅੱਜ ਆਏ ਆ ਤੇ ਕੱਲ 10 ਦਿਨ ਹੋ ਗਏ।
0: ਤੇ ਦੂਜਾ ਇੱਕ ਹੋਰ ਵੀ ਸਾਂਝੇ ਪੰਜਾਬ ਤੇ ਮੈਂ ਅੱਜ ਦਾ ਪੰਜਾਬ ਜਿਹੜਾ ਨਾ ਉਹ ਮੈਂ ਲਿਖਿਆ ਕਿ ਕੋਰੀ ਚਾਟੀ ਦੀ ਲੱਸੀ ਨਾ ਬੂੰਦ ਲੱਭੇ, ਦੁੱਧ ਵੇਚ ਕੇ ਜੱਟ ਪ੍ਰਧਾਨ ਵਾਰਸ,
1: ਕਿਆ ਬਾਤ,
0: ਵੜਾਂ ਵਾਲੇ ਪਰੌਂਠੇ ਨਾ ਘਿਓ ਦੇਸੀ ਖਾ, ਛੱਡੀਏ ਡਾਲਟੇ ਜਾਣ ਵਾਰਸ। ਇਹ ਸਾਰਾ ਕੁਝ ਤੁਸੀਂ ਫਿਕਰ ਨਾ ਕਰੋ।
1: ਨਹੀਂ ਨਹੀਂ ਨਹੀਂ ਨਹੀਂ, ਕੱਲ ਸੁਣਾਂਗੇ, ਕੱਲ ਤੁਹਾਡੇ ਕੋਲੇ ਭੰਡਾਰ ਹੈ ਨਾ ਤੇ ਕੱਲ ਗੱਲਾਂ ਬਾਤਾਂ ਆਪਾਂ ਕਰਾਂਗੇ ਸਾਂਝੇ ਪੰਜਾਬ ਦੀਆਂ ਤੇ ਨਾਲ ਸਾਂਝੇ ਪੰਜਾਬ ਦੇ ਤੁਹਾਨੂੰ ਗਾਣੇ ਸ਼ਾਣੇ ਵੀ ਸੁਣਾਵਾਂਗੇ। ਦੋਸਤੋ ਕੱਲ ਫਿਰ ਜੁੜਿਓ, ਹੁਣ ਸਾਡਾ ਟਾਈਮ ਦੀ ਹੋ ਚੱਲੀ ਸਮਾਪਤੀ। ਸੋ ਸਾਡੇ ਰੇਡੀਓ ਪ੍ਰੋਗਰਾਮ ਸਟੂਡੀਓ ਦਾ ਨੰਬਰ ਹੈ 6473763553, 6473763553। ਤੁਸੀਂ vps24.ca ਸਾਡੇ IPTV ਚੈਨਲ ਦੇ ਨਾਲ ਜੁੜੋ, ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ vps24.hd ਭਰੋ ਤੇ ਤੁਸੀਂ ਸਾਰੀ ਸਾਡੀ ਕਾਨਫਰੰਸ ਦੀ ਜਿਹੜੀ ਲਾਈਵ ਜਿਹੜੀ ਰਿਕਾਰਡਿੰਗ ਹੈ ਸਾਰੀ ਉਹ ਤੁਸੀਂ ਉੱਥੇ ਦੇਖ ਸਕੋਗੇ, ਔਰ ਜੋ ਜੋ ਹੋਰ ਵੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ। ਤੇ ਹੁਣ ਦਿਓ ਇਜਾਜ਼ਤ, ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਓਂਟਾਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800, 9058285800 ਤੇ ਕਾਲ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
7: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-651984, 437-655-1984। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com।
3: ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1557।
7: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ

ਜਿੱਥੇ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਾਰਾ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ।

ਹਾਲ ਹੈ, ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਕਿਵੇਂ ਹੋ? ਬੱਲੇ ਬੱਲੇ ਚੜ੍ਹਦੀ ਕਲਾ, ਠੀਕ ਠਾਕ ਹੋ? ਇੰਜੋਏ ਕਰ ਰਹੇ ਹੋ ਜ਼ਿੰਦਗੀ ਨੂੰ, ਆਪਣੇ ਦਿਨ ਨੂੰ? ਬੜਾ ਸੋਹਣਾ ਯਾਰ, ਬੜਾ ਖੂਬਸੂਰਤ ਮੌਸਮ ਹੈ ਅੱਜ ਤਾਂ। ਜੀ ਕਰਦਾ ਕਿ ਬਾਹਰ ਬਹਿ ਕੇ ਬੰਦਾ ਸਵੈਟਰ ਜੀ ਪਾ ਕੇ ਹਲਕੀ ਜੀ, ਅਤੇ ਬਸ ਗਾਣੇ ਸੁਣੇ, ਇੰਜੋਏ ਕੀਤਾ ਜਾਵੇ, ਵਧੀਆ ਕੁਛ ਪੀਤਾ ਖਾਧਾ ਜਾਵੇ। ਕਈ ਦਿਨ ਹੁੰਦੇ ਯਾਰ ਐਸੇ, ਸੋ ਚਲੋ ਸੋਹਣੇ ਦਿਨ ਨੇ। ਅਤੇ ਯਾਰ ਜਦੋਂ ਨਾ ਤੁਸੀਂ ਮਦਰ ਨੇਚਰ ਨੂੰ ਦੇਖਦੇ ਹੋ, ਕਿਵੇਂ ਦਰਖਤਾਂ ਦੇ ਪੱਤਿਆਂ ਦੇ ਰੰਗ ਬਦਲ ਚੁੱਕੇ ਨੇ। ਹੁਣ ਜੇ ਤੁਸੀਂ ਕਿਸੇ ਫੋਰੈਸਟ ਦੇ ਵਿੱਚ ਦੇਖੋ, ਰੰਗ ਬਿਰੰਗੀਆਂ ਸੀਨਰੀਜ਼ ਦੇਖਣ ਨੂੰ ਮਿਲਦੀਆਂ ਨੇ। ਸੋ ਇਟਸ ਬਿਊਟੀਫੁਲ ਟਾਈਮ ਯਾਰ, ਆਟਮ ਬਹੁਤ, ਫਾਲ ਸੀਜ਼ਨ ਬੜਾ ਖੂਬਸੂਰਤ ਹੁੰਦਾ। ਇੱਥੇ ਕਿਤੇ ਅਪ ਨੌਰਥ ਮਾੜਾ ਜਿਹਾ ਚਲੇ ਜਾਓ ਨਾ, ਤਾਂ ਬੰਦਾ ਕਹੂਗਾ ਇਹਦੀ ਫੋਟੋ ਖਿੱਚ ਲਈਏ, ਇਹਦੀ ਵੀਡੀਓ ਬਣਾ ਲਈਏ। ਸੋ ਬੜੇ ਸੋਹਣੇ ਦਿਨ ਨੇ, ਅਤੇ ਇਹਨਾਂ ਦਿਨਾਂ ਨੂੰ ਖੂਬ ਇੰਜੋਏ ਕਰੋ। ਅਤੇ ਸੋਹਣੇ ਦਿਨਾਂ ਦੇ ਵਿੱਚ ਇੱਕ ਖੂਬਸੂਰਤ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ, ਅਤੇ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ, ਸਜਾਉਂਦੇ ਹਾਂ ਅੱਜ ਦੀ ਇਸ ਮਹਿਫਲ ਨੂੰ। ਮਹਿਫਲ ਮਿੱਤਰਾਂ ਦੀ ਸਜਦੀ ਰੋਜ਼ ਪੰਜਾਬੀ ਲਹਿਰਾਂ 'ਤੇ, ਸੋ ਮਹਿਫਲ ਸਜਾਉਣੀ, ਇੰਜੋਏ ਕਰਦੇ।

ਲੈਣਾ, ਗਾਣੇ ਵੀ ਲਾਉਣੇ ਤੁਹਾਡੇ ਲਈ, ਤੁਸੀਂ ਟੈਨਸ਼ਨ ਨਹੀਂ ਲੈਣੀ, ਜਦੋਂ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਗੀਤ ਸੰਗੀਤ ਵੀ ਲੱਗੂਗਾ ਤੇ ਬਹਿਰੇ ਬਹਿਰੇ ਵੀ ਹੋਊਗੀ, ਬੱਲੇ ਬੱਲੇ ਵੀ ਹੋਊਗੀ ਤੇ ਡੂ ਨਾਟ ਵਰੀ। ਇੱਕ ਮੈਂ ਅੱਜ ਤੁਹਾਨੂੰ ਮੈਸੇਜ ਦੇ ਦੇਵਾਂ ਵੀ ਡਿਟੇਲਿੰਗ ਬਰੋਸ ਆਟੋ ਕੇਅਰ ਵਾਲਿਆਂ ਦਾ। ਸੋ ਇਹ ਵੀਰ ਹੁਣੇ ਮੈਂ ਦੱਸਦਾ ਹੁੰਦਾ ਕਿ ਇਹ ਸਾਡੇ ਲਿਸਨਰ ਨੇ ਪਿਛੇ 8-10 ਸਾਲਾਂ ਤੋਂ, ਵੀਰ ਹੁਣੇ ਜਦੋਂ ਨਵੇਂ ਨਵੇਂ ਵੀ ਇੱਥੇ ਆਏ ਉਦੋਂ ਬੜਾ ਸੁਣਿਆ, ਹਮੇਸ਼ਾ ਕਾਲ ਆਉਂਦੀ ਸੀ ਤੇ ਉਦੋਂ ਦੱਸਦੀ ਸੀ ਕਿ ਨਵੀਂ ਬਾਈ ਯਾਰ ਬਿਜ਼ਨਸ ਖੋਲ੍ਹਣੀ ਆ, ਬਿਜ਼ਨਸ ਚਲੋ ਇਹਨਾਂ ਨੇ ਖੋਲ੍ਹੀ ਹੌਲੀ ਹੌਲੀ ਹੌਲੀ ਹੌਲੀ ਤੇ ਹੁਣ ਕਹਿੰਦੇ ਨਵੀਂ ਬਾਈ ਬਿਜ਼ਨਸ ਖੋਲ੍ਹੀ ਨੂੰ ਹੋ ਗਏ ਹੁਣ 4-5 ਸਾਲ ਤੇ ਹੁਣ ਅਸੀਂ ਤੁਹਾਡੇ ਨਾਲ ਐਡ ਕਰਨੀ ਹੈ ਕਿਉਂਕਿ ਅਸੀਂ ਮਾਹਰ ਹੀ ਇੰਨੇ ਹੋ ਗਏ। ਸੋ ਤੁਸੀਂ ਵੀ ਜ਼ਰੂਰ ਯਾਦ ਰੱਖੋ ਡਿਟੇਲਿੰਗ ਬਰੋਸ ਆਟੋ ਕੇਅਰ, ਵੀਰ ਉਹਨਾਂ ਨੇ ਬਹੁਤ ਮਿਹਨਤ ਨਾਲ ਆਪਣਾ ਕੰਮ ਚਲਾਇਆ ਤੇ ਕੋਈ ਕਸਰ ਨਹੀਂ ਛੱਡਦੇ, ਦੇ ਡੂ ਅ ਗ੍ਰੇਟ ਜੋਬ। ਇਹ ਨਾ ਹੁਣ ਕੀ ਕਰਦੇ ਨੇ, ਤੁਹਾਡੇ ਗੱਡੀ ਦੇ ਅੰਦਰ ਗੱਡੀ ਦੀ ਛੱਤ ਦੇ ਉੱਤੇ ਸਟਾਰ ਲਾਈਟਾਂ ਲਾਉਂਦੇ ਆ, ਜਿਵੇਂ ਰੋਲਸ ਰੋਇਸ ਦੇ ਵਿੱਚ ਸਟਾਰ ਲਾਈਟਸ ਹੁੰਦੀਆਂ ਨੇ ਉਵੇਂ ਹੀ ਇਹ ਲਾਉਂਦੇ ਆ। ਕੋਈ ਗੱਡੀ 'ਚ ਕੱਟ ਵੱਢ ਨਹੀਂ, ਬਹੁਤ ਹੀ ਸੇਫ ਬੜੇ ਸਿਕਿਓਰ ਤਰੀਕੇ ਨਾਲ ਇਹ ਲਾਉਂਦੇ ਨੇ ਤੇ ਇੰਨਾ ਸੋਹਣਾ ਇਹਨਾਂ ਦਾ ਕੰਮ ਹੈ। ਜਿਹੜੇ ਲਾਈਟ ਦੇ ਸਪਲਾਇਰ ਨੇ ਉਹ ਬਹੁਤ ਵੱਡੇ ਸਪਲਾਇਰ ਨੇ, ਵੱਡੀਆਂ ਵੱਡੀਆਂ ਡੀਲਰਸ਼ਿਪਸ ਨੂੰ ਸਪਲਾਈ ਕਰਦੇ। ਉਹ ਕਹਿੰਦੇ ਕਿ ਯਾਰ ਭਾਜੀ ਜਿਹੜਾ ਤੁਹਾਡਾ ਕੰਮ ਹੈ ਇੰਨਾ ਕਲੀਨ ਸਾਫ਼ ਸੁਥਰਾ ਤੇ ਪ੍ਰੋਫੈਸ਼ਨਲ ਕੰਮ ਨਹੀਂ ਅਸੀਂ ਦੇਖਿਆ। ਸੋ ਤੁਸੀਂ ਡਿਟੇਲਿੰਗ ਬਰੋਸ ਆਟੋ ਕੇਅਰ ਨੂੰ ਕਾਲ ਕਰੋ, ਸਟਾਰ ਲਾਈਟ ਤਾਰੇ ਆਪਣੀ ਗੱਡੀ ਦੀ ਛੱਤ ਦੇ ਉੱਤੇ ਲਵਾਓ। ਨੰਬਰ ਹੈ 6478192034, ਮੇਰਾ ਨਾਂ ਲੈ ਦਿਓ, ਬੜਾ ਰੀਜ਼ਨੇਬਲ ਰੇਟ 647-819-2034 6478192034। ਬਾਕੀ ਇਹ ਗੱਡੀਆਂ ਦੀ ਡੀਟੇਲਿੰਗ ਵੀ ਕਰਦੇ ਆ, ਇਹ ਡੀਟੇਲਿੰਗ ਦੇ ਨਾਲ ਨਾਲ ਤੁਹਾਡੇ ਲਈ ਸਰੈਮਿਕ ਕੋਟਿੰਗ ਕਰਦੇ ਆ, ਪੇਂਟ ਪ੍ਰੋਟੈਕਸ਼ਨ ਫਿਲਮ ਕਰਦੇ ਆ, ਵਾਈਨਲ ਰੈਪਿੰਗ ਕਰਦੇ ਆ, ਪੇਂਟ ਕਰੈਕਸ਼ਨ ਕਰਦੇ ਆ, ਵਿੰਡੋ ਟਿੰਟਿੰਗ, ਵਿੰਡਸ਼ੀਲਡ ਰਿਪਲੇਸ ਕਰਦੇ ਆ। ਕਾਲ ਤੁਸੀਂ ਘੁਮਾ ਲਓ 6478192034 647-819-2034 647-819-2034 6478192034।

0: ਕਿਆ ਗਾਣਾ ਯਾਰ, ਮਿਊਜ਼ਿਕ ਵੀ ਬੜਾ ਖੂਬਸੂਰਤ ਹੈ, ਲਾਉਣੇ ਲਾਉਣੇ ਲਾਉਣੇ, ਤੁਸੀਂ ਫਿਕਰ ਨਾ ਕਰੋ, ਗਾਣਾ ਵੀ ਤੁਹਾਡੇ ਲੱਗੂਗਾ, ਇਹ ਨਹੀਂ ਬੜੇ ਲੱਗਣਗੇ, ਤੁਸੀਂ ਪਹਿਲਾਂ ਆ ਜਾਓ, ਗੱਲਾਂ ਬਾਤਾਂ ਕਰੀਏ, ਤੁਸੀਂ ਆਪਣੀਆਂ ਰਿਕੁਐਸਟਾਂ ਸਾਨੂੰ ਕਰੋ ਜ਼ਰੂਰ, ਨੰਬਰ ਹੈ 9056733337 ਆਪਣਾ ਨੰਬਰ ਹੈ, 905-673-3337 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ। ਸੋ ਪਹਿਲਾਂ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਹੋ ਜਾਣ ਯਾਰ, ਅਤੇ ਫਿਰ ਗੀਤ ਸੰਗੀਤ ਲਾਉਣ ਦਾ ਇੱਕ ਸਵਾਦ ਜਿਹਾ ਹੋਰ ਆਊਗਾ, ਹੁੰਦਾ ਹੀ ਆ ਨੈਚੁਰਲੀ ਯਾਰ, ਗੱਲਾਂ ਬਾਤਾਂ ਹੋ ਜਾਣ ਅਤੇ ਫਿਰ ਕੋਈ ਗੱਲ ਨਹੀਂ, ਗਾਣੇ ਤਾਂ ਅਸੀਂ ਤੁਹਾਡੇ ਲਈ ਲਾਉਣੇ ਆ, ਅਸੀਂ ਹੁਣ 3 ਘੰਟੇ ਜਦੋਂ ਬਹਿ ਗਏ ਚੇਅਰ 'ਤੇ ਹੌਟ ਸੀਟ 'ਤੇ, ਫਿਰ ਇੱਥੇ ਹੀ ਆ, ਟੈਨਸ਼ਨ ਨਾ ਲਓ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਜਿਨ੍ਹਾਂ ਨੇ ਕਿਚਨ ਤਿਆਰ ਕਰਾਉਣੀ ਹੈ ਜਾਂ ਤੁਸੀਂ ਕਸਟਮ ਕਲੋਜ਼ਟਾਂ ਬਣਾਉਣੀਆਂ, ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ, 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕਿਆ ਬਾਤ ਹੈ, ਕੁਆਲਿਟੀ ਦੇਖੋ ਜੇ ਮਿਲ ਜਾਵੇ ਬਜਟ 'ਚ, ਮੈਂ ਕਹਿੰਦਾ ਕਿ ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਗੱਲ ਵੀ ਠੀਕ ਹੈ ਯਾਰ, ਹੁਣ ਹਰੇਕ ਬੰਦਾ ਚਾਹੁੰਦਾ ਕਿ ਨਾ ਵੀ ਯਾਰ ਪੈਸਾ ਚਲੋ ਖਰਚ ਦਾਂਗੇ, ਬਟ ਇੰਨਾ ਨਾ ਉਹ ਵੀ ਬਸ ਜੇਬਾਂ ਹੀ ਖਾਲੀ ਹੋ ਜਾਣ। 1981, ਹਾਂਜੀ ਵੀਰੇ, ਕਿੱਦਾਂ?
3: ਠੀਕ ਹੈ ਵੀਰੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਵਧੀਆ ਬਹਿਜਾ ਬਹਿਜਾ, ਬੱਲੇ ਬੱਲੇ, ਕੀ ਬਣਦਾ?
3: ਬਸ ਵਧੀਆ, ਤੁਸੀਂ ਗੱਲ ਕਰ ਰਹੇ ਸੀ ਨਾ ਆਪਾਂ ਨੌਰਥ ਜਾਂਦੇ ਆ, ਮੈਂ ਲਾਸਟ ਵੀਕ ਗਿਆ ਸੀ, ਸਾਡੇ ਗਿਆ ਸੀਗਾ ਕੰਮ ਲਈ, ਕੰਮ ਸੀਗਾ, ਤੇ ਵਾਕੇ ਉੱਥੇ ਇੰਨੇ ਪੁੜਿਆ, ਤੇ ਆਪਣੇ ਤਾਂ ਇੱਥੇ ਇੰਨੇ ਪੱਤੇ ਰੈੱਡ ਵਾਏ ਹੋਏ ਨੀ ਨਾ ਆਪਾਂ, ਜਦੋਂ ਉਧਰ ਸਾਈਡ ਜਾਂਦੇ ਆ ਤੇ ਰੋਡ ਸਾਈਡ ਤੇ ਬਹੁਤ ਸੋਹਣੇ ਕਲਰ ਹੋ ਗਏ ਇਹਨਾਂ ਦੇ, ਮੈਪਲ ਜਿਹੜੇ ਲੀਫ ਆ, ਬਾਕੀ ਹੋਰ ਲੀਫ ਹੈਗੇ ਨੇ।
0: ਆਪਣੇ ਸਡਬਰੀ ਨੂੰ ਕਿੰਨਾ ਟਾਈਮ ਲੱਗਦਾ ਯਾਰ?
3: ਇੱਥੋਂ ਬ੍ਰਹਮਪੁਰ ਤੋਂ ਲੱਗ ਜਾਂਦੇ ਆ 3-3.5 ਘੰਟੇ। ਬਹੁਤ ਜਿਆਦਾ ਆ ਤੇ ਲੋਕੀ ਜਿਆਦਾ ਜਾਂਦੇ ਆ, ਆਰਮੀਆਂ ਲੈ ਕੇ ਉਧਰਲੇ ਸਾਈਡ ਹੀ ਜਾਂਦੇ ਆ, ਤਾਂ ਕਰਕੇ ਟਾਈਮ ਬਿਤਾਉਣ ਵਾਸਤੇ ਫੈਮਿਲੀ ਨਾਲ ਆਪਣੇ।
0: ਵਧੀਆ ਯਾਰ, ਆਪਾਂ ਦੇਖੋ ਆਪਣੇ ਨਾ, ਆਪਾਂ ਨੂੰ ਹੁੰਦਾ ਇੰਡੀਆ ਚਲੇ ਗਏ, ਮੈਕਸੀਕੋ ਚਲੇ ਗਏ, ਵੈਨਕੂਵਰ ਚਲੇ ਗਏ, ਇਹ 2-4 ਥਾਵਾਂ ਨੇ, ਮੈਂ ਵੀ ਵਿੱਚ ਹੀ ਆ। ਮੈਂ ਯਾਰ ਅੰਟੇਰੀਓ ਐਕਸਪਲੋਰ ਹੀ ਨਹੀਂ ਕੀਤਾ, ਜਾਂ ਕੈਨੇਡਾ ਕਦੇ ਵੈਨਕੂਵਰ ਕੈਲਗਰੀ ਤੋਂ ਇਲਾਵਾ ਦੇਖਿਆ ਨਹੀਂ ਹੈ। ਬਹੁਤ ਕੁਛ ਹੈ ਇੱਥੇ ਨੇੜੇ ਤੇੜੇ ਦੇਖਣ ਨੂੰ। ਹੁਣ ਜਿਹੜੇ ਲੋਕ ਈਸਟ ਕੋਸਟ ਵੀ ਗਏ ਨੇ, ਹੁਣ ਮੈਂ ਖੁਦ ਆਪ ਚਲੋ ਕਦੇ ਨਹੀਂ ਗਿਆ, ਬਟ ਈਸਟ ਕੋਸਟ ਵੀ ਦੇਖਿਆ ਜਾਵੇ, ਹੁਣ ਆਪਣੇ ਤੁਸੀਂ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਚਲੇ ਜਾਓ, ਨਿਊਫਾਊਂਡਲੈਂਡ ਚਲੇ ਜਾਓ, ਉੱਥੇ ਯਾਰ ਬਹੁਤ ਖੂਬਸੂਰਤੀ ਆ, ਖਾਣਾ ਪੀਣਾ ਬੜਾ ਵਧੀਆ, ਬੜਾ ਪਜਾਂਦੇ ਨੇ।
3: ਹਾਂਜੀ, ਹੁਣ ਅਸੀਂ ਪਲਾਨ ਕਰੀ ਜਾਂਦੇ ਆ, ਲਾਈਕ ਲਾਸਟ ਵੀਕ ਇਸ ਮਹੀਨੇ ਦੇ ਕਿਊਬਿਕ ਸਿਟੀ ਜਾਣਾ, ਕਿਉਂਕਿ ਜਿਹੜੀ ਉੱਥੇ ਯੂਰਪ ਦੀ ਵਾਈਬ ਆਉਂਦੀ ਨਾ, ਜਿਹੜੀ ਹਿਸਟਰੀ ਆ ਪ੍ਰੋਪਰ, ਉਹ ਵੇਖ ਕੇ ਆਉਣੀ ਹੈ।
0: ਬਿਲਕੁਲ, ਚਲੋ ਸਰ, ਵੈਰੀ ਗੁੱਡ। ਤੇ ਹੋਰ ਕੋਈ ਹੁਕਮ?
3: ਮੈਂ ਇੱਕ ਵੀਰ ਸੌਂਗ ਲਾਉਣਾ ਸੀਗਾ, ਵਾਲਾ ਹੈਗਾ ਨਾ ਆਪਣਾ ਰੰਗਲਾ ਪੰਜਾਬ ਸਬਜ਼ੀ ਚੀਮਾ,
0: ਜਿਹੜੀ ਮੈਂ ਟਿਊਨ ਚਲਾ ਰਿਹਾ, ਈਸਟ ਕੋਸਟ ਕੈਨੇਡਾ ਦੇਖਿਆ, ਨਿਊਫਾਊਂਡਲੈਂਡ, ਲੈਬਰਡੋਰ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ, ਕਿਸਨੇ ਦੇਖਿਆ ਯਾਰ, ਮੈਨੂੰ ਦੱਸਿਓ ਕਿਵੇਂ ਆ? ਮੈਂ ਕਦੇ ਗਿਆ ਹੀ ਨਹੀਂ, ਸੁਣਿਆ ਬਹੁਤ ਕੁਛ ਹੈ ਵੀ ਉੱਥੇ ਦਾ ਜਿਹੜਾ ਫੂਡ ਹੈ ਉਹਦੀ ਰੀਸ ਹੀ ਕੋਈ ਨੀ, ਤੇ ਜੇ ਤੁਹਾਡੇ ਚੋਂ ਕੋਈ ਗਿਆ ਤਾਂ ਯਾਰ ਜ਼ਰੂਰ ਸ਼ੇਅਰ ਕਰਿਓ। ਆਈ ਲਾਈਕ ਟੂ ਨੋ ਕਿ ਉੱਥੇ ਕੀ ਮਾਹੌਲ ਹੈ, ਕਿੰਨੀ ਖੂਬਸੂਰਤੀ ਹੈ, ਕਰਨ ਨੂੰ ਕੀ ਹੈ, ਬਾਕੀ ਫੂਡ ਕਿਵੇਂ ਦਾ? ਸੋ ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ।
4: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
5: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
0: ਵੈਰੀ ਗੁੱਡ। ਸੋ ਨੰਬਰ ਹੈ ਆਪਣਾ 9056733337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਸਕਾਈ ਹਾਲ ਐਕਸਪ੍ਰੈਸ। ਤੁਸੀਂ ਟਰੈਕਿੰਗ ਦੀ ਜੌਬ ਲੱਭ ਰਹੇ ਹੋ ਨਾ, ਸਕਾਈ ਹਾਲ ਐਕਸਪ੍ਰੈਸ ਨੂੰ US ਲਈ ਇਜ਼ ਏ ਡਰਾਈਵਰ ਚਾਹੀਦੇ ਹੈ। ਪੈਨਸਿਲਵੇਨੀਆ, ਨਿਊਯਾਰਕ, ਨਿਊ ਜਰਸੀ, ਮੈਰੀਲੈਂਡ ਦੀਆਂ ਟ੍ਰਿਪਸ ਨੇ ਈਸਟ ਕੋਸਟ US ਦੀਆਂ। 12 ਟ੍ਰਿਪਸ ਪਰ ਮੰਥ ਤੁਹਾਨੂੰ ਮਿਲ ਰਹੀਆਂ ਨੇ। ਹਰ ਮਹੀਨੇ ਦੀ 5 ਤਰੀਕ ਤੇ 20 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਪੈਸੇ ਆ ਰਹੇ ਨੇ। ਤੁਸੀਂ ਕਾਲ ਕਰੋ, 21 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ ਬਟ ਪੂਰਾ ਸਾਲ ਕੰਮ ਹੈ, ਬਹੁਤ ਬਿਜ਼ੀ ਕੰਮ ਹੈ। 807-355-9992 ਨੰਬਰ ਹੈ, 807-355-9992। 807-355-9992 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਸਕਾਈ ਹਾਲ ਐਕਸਪ੍ਰੈਸ ਦੀ ਟੀਮ ਹਾਜ਼ਰ ਹੈ, ਜੋਬ ਤੁਹਾਡੇ ਲਈ ਅਵੇਲੇਬਲ ਹੈ। ਲੱਗੋ ਤੁਸੀਂ ਕੰਮ ਤੇ, ਕਮਾਓ ਤੁਸੀਂ ਵਧੀਆ ਡਾਲਰ। ਨਾਲੇ ਯਾਰ ਜਦੋਂ ਡਾਇਰੈਕਟ ਡਿਪੋਜ਼ਿਟ ਪੈਸੇ ਡਿੱਗਦੇ ਆ ਨਾ ਅਕਾਊਂਟ ਚਾ ਕੇ, ਉਹਦੇ ਵਰਗੀ ਤਾਂ ਫਿਰ ਰੀਸ ਹੀ ਕੋਈ ਨਹੀਂ। ਸੋ ਤੁਹਾਡੇ ਲਈ ਰੰਗਲਾ ਪੰਜਾਬ ਗਾਣਾ ਲਾਉਂਦੇ ਹਾਂ ਕਿ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ, ਉੱਥੇ ਰੱਬ ਵਰਗੀਆਂ ਮਾਵਾਂ ਹੈ। ਕਿਆ ਯਾਰ ਕਮਾਲ ਦੀ ਗੱਲ ਹੈ ਤੇ ਬਾਕੀ ਗੱਲਾਂ ਵੀ ਸੱਚ ਨੇ। ਬਟ ਉਹ ਗਾਣਾ ਲਾਉਣ ਤੋਂ ਪਹਿਲਾਂ ਸਾਡੇ ਨਾਲ ਗੁਰਿੰਦਰ ਸਿੰਘ ਜੀ ਜੁੜੇ ਆ, GS ਬਿਜ਼ਨਸ ਕੰਸਲਟੈਂਟਸ ਤੋਂ। ਦੇਖੋ ਬੜੇ ਲੋਕ ਇਸ ਸਰਵਿਸ ਦੀ ਭਾਲ ਦੇ ਵਿੱਚ ਸੀਗੇ, ਬੜੀਆਂ ਕਾਲਾਂ ਆਉਂਦੀਆਂ ਕਿ ਨਵੀਂ ਭਾਜੀ ਯਾਰ ਅਸੀਂ ਬਿਜ਼ਨਸ ਸ਼ੁਰੂ ਕਰਨੀ ਹੈ ਬਟ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਸ਼ੁਰੂ ਕਰਨੀ ਹੈ। ਆਪਾਂ ਨੂੰ ਯਾਰ ਸਟੈਪਸ ਪਤਾ ਹੀ ਨਹੀਂ ਹੁੰਦੇ ਵੀ ਬਿਜ਼ਨਸ ਕਿਵੇਂ ਖੋਲ੍ਹਣੀ ਹੈ, ਕਿਵੇਂ ਇਨਕੋਰਪੋਰੇਟ ਕਰਨੀ ਹੈ, ਬਿਜ਼ਨਸ ਦੇ ਲਈ ਲੋਨ ਕਿਵੇਂ ਲੈਣਾ, ਬਾਕੀ ਲੀਗੈਲਿਟੀਜ਼, ਲੀਗਲ ਚੀਜ਼ਾਂ, ਕਿਹੜੇ ਕਿਹੜੇ ਪਰਮਿਟ ਆਦਿ ਚਾਹੀਦੇ ਨੇ। ਸੋ GS ਬਿਜ਼ਨਸ ਕੰਸਲਟੈਂਟ ਸਾਨੂੰ ਬਿਜ਼ਨਸ ਸਟਾਰਟ ਕਰਨ ਦੇ ਵਿੱਚ ਗਾਈਡੈਂਸ ਦਿੰਦੇ ਆ, ਬਿਜ਼ਨਸ ਗਰੋ ਕਰਨ ਦੇ ਵਿੱਚ ਵੀ ਮਦਦ ਤੁਹਾਡੀ ਦਿੰਦੇ ਆ, ਸਟੈਪ ਬਾਏ ਸਟੈਪ ਤੁਹਾਡੀ ਉਂਗਲ ਫੜ ਕੇ ਬਿਜ਼ਨਸ ਦੇ ਵਿੱਚ ਤੁਹਾਨੂੰ ਗਾਈਡ ਪੂਰਾ ਕੀਤਾ ਜਾਂਦਾ। ਸੋ ਸਾਡੇ ਨਾਲ ਜੁੜ ਚੁੱਕੇ ਨੇ ਗੁਰਿੰਦਰ ਜੀ। ਗੁਰਿੰਦਰ ਜੀ ਵੈਲਕਮ, ਕਿਵੇਂ ਹੋ?
6: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
0: ਕੀ ਹਾਲ ਚਾਲ?
6: ਹਾਂਜੀ ਠੀਕ ਠਾਕ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਗੁਰਿੰਦਰ, ਬਹੁਤ ਵਧੀਆ। ਸੋ ਚਲੋ, ਬੜੇ ਲੋਕ ਚਾਹੁੰਦੇ ਆ ਕਿ ਬਿਜ਼ਨਸ ਸ਼ੁਰੂ ਕਰਨ ਬਟ ਪਤਾ ਨਹੀਂ ਹੁੰਦਾ ਕਿਵੇਂ ਕਰੀਏ। ਸੋ ਤੁਸੀਂ ਕੀ ਮਦਦ ਦਿੰਦੇ ਹੋ?
6: ਹਾਂਜੀ ਅਸੀਂ ਭਾਜੀ ਪਹਿਲਾਂ ਤਾਂ ਉਹਨਾਂ ਦੀ ਬੇਸਿਕ ਸਾਈਕੀ ਸਮਝਦੀ ਆ ਵੀ ਕਰਨਾ ਕੀ ਚਾਹੁੰਦੇ। ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਬਿਜ਼ਨਸ ਕਰਨਾ ਕਰਦੇ ਲਈ, ਹੈ ਨਾ। ਸੋ ਅਸੀਂ ਉਹਨਾਂ ਨੂੰ ਵੀ ਪ੍ਰੋਪਰ ਗਾਈਡ ਕਰੀਦਾ ਵੀ ਜੋ ਵੀ ਪ੍ਰੋਬਲਮ ਇਹ ਆਪਣੀ ਪੂਰੀ ਲਾਈਫ ਚ ਆਪਣੇ ਦੇਖਦੇ, ਡੇ ਟੂ ਡੇ ਦੇਖਦੇ ਆ, ਉਹ ਕੋਈ ਪ੍ਰੋਬਲਮ ਫੰਡ ਫੇਰ ਉਹਨੂੰ ਉਹਦੇ ਸੋਲਿਊਸ਼ਨ ਲੱਭਦੇ ਆ ਬੈਠ ਕੇ, ਉਹਨਾਂ ਨੂੰ ਗਾਈਡ ਕਰੀਦਾ ਆ ਤੇ ਪੈਸੇ ਕਿੱਦਾਂ ਤੁਸੀਂ ਆਪਣੇ ਇਨਵੈਸਟ ਕਰ ਸਕਦੇ ਆ, ਘੱਟ ਤੋਂ ਘੱਟ ਪੈਸੇ ਆਪਣੇ। ਸਪੋਜ਼ ਕਰੋ ਵੀ ਕਈ ਲੋਕ ਇੱਦਾਂ ਦੇ ਵੀ ਉਹਨਾਂ ਦੀਆਂ ਲਾਈਫ ਟਾਈਮ ਸੇਵਿੰਗਸ ਹੁੰਦੀਆਂ, ਸਪੋਜ਼ ਕਰੋ ਵੀ 50,000 ਉਹਨਾਂ ਸੇਵਿੰਗਸ ਚ ਪਿਆ ਆ, ਤੇ ਉਹ ਸਾਰਾ ਹੀ ਇੱਕ ਹੀ ਬਿਜ਼ਨਸ ਵਿੱਚ ਲਾ ਦਿੰਦੇ ਆ ਜੇ, ਬਟ ਉਹਨਾਂ ਨੂੰ ਐਕਸਪੀਰੀਅੰਸ ਕੋਈ ਨਹੀਂ ਹੁੰਦਾ ਤੇ ਜਦੋਂ ਉਹ ਸਾਰੇ ਹੀ ਪੈਸੇ ਖਰਾਬ ਹੋ ਜਾਂਦੇ ਆ, ਜ਼ੀਰੋ ਹੋ ਜਾਂਦੇ, ਬਿਜ਼ਨਸ ਚੱਲਦਾ ਨੀਗਾ, ਤੇ ਉਹ ਦੁਬਾਰਾ ਰਿਸਕ ਲੈ ਹੀ ਨਹੀਂ ਸਕਦੇ ਲਾਈਫ ਟਾਈਮ ਚ, ਫਿਰ ਤੇ ਉਹਨਾਂ ਨੂੰ ਜੋਬ ਹੀ ਕਰਨੀ ਪੈਂਦੀ ਆ। ਸੋ ਅਸੀਂ ਸਿਖਾਉਂਦੇ ਆ ਵੀ ਜੇ ਤੁਹਾਡੇ ਕੋਲ 50,000 ਆ ਵੀ 50,000 ਤੁਸੀਂ ਉਹਦੇ ਵਿੱਚ ਤੁਸੀਂ 5 ਬਿਜ਼ਨਸ ਕਰ ਸਕਦੇ ਆ। ਫੋਰ ਐਗਜ਼ਾਮਪਲ ਵੀ ਤੁਸੀਂ 10,000 ਇੱਕ ਬਿਜ਼ਨਸ ਚਲਾਓ, ਜੇ ਉਹ ਨਹੀਂ ਚੱਲਦਾ 10,000 ਅਗਲੇ ਚਲਾਓ, 5-7 ਜੇ ਤੁਸੀਂ ਟਰਾਈਆਂ ਕਰਦੇ ਤੁਹਾਡਾ ਕੋਈ ਨਾ ਕੋਈ ਚੱਲੂਗਾ 100% ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ। ਸੋ ਅਸੀਂ ਤੁਹਾਨੂੰ ਫੇਲ ਹੋਣਾ ਸਿਖਾਉਂਦੇ ਆ ਵੀ ਫੇਲ ਕਿੱਦਾਂ ਹੋਈਦਾ ਜਲਦੀ ਤੋਂ ਜਲਦੀ ਤੇ ਘੱਟੋ ਘੱਟ ਰਿਸਕ ਲੈ ਕੇ ਜਿਹੜਾ ਤੁਹਾਨੂੰ ਵੀ ਇਫੈਕਟ ਨਾ ਕਰੇ। ਸੋ ਉਹ ਜਲਦੀ ਫੇਲ ਹੋਣਾ ਤਾਂ ਸਿਖਾਉਂਦੇ ਵੀ ਜਲਦੀ ਤੁਹਾਨੂੰ ਸਕਸੈਸ ਮਿਲੇ, ਪਿਛਲੀਆਂ ਗਲਤੀਆਂ ਤੁਸੀਂ ਨਾ ਕਰੋ ਜਿਹੜੀਆਂ ਵੀ ਪਿੱਛੇ ਕਰਕੇ ਆਏ ਆ। ਸੋ ਇੱਦਾਂ ਉਹਨਾਂ ਨਾਲ ਵਨ ਟੂ ਵਨ ਅਸੀਂ ਕੰਸਲਟੇਸ਼ਨ ਬੈਠ ਕੇ ਕਰਦੇ ਆ, ਉਹਨਾਂ ਨੂੰ ਸਮਝੀ, ਉਹਨਾਂ ਦੀ ਪ੍ਰੋਬਲਮ ਸਮਝਦੀ ਆ, ਉਹਨਾਂ ਨੂੰ ਕਿੱਥੇ ਪ੍ਰੋਬਲਮ ਆ ਰਹੀ ਆ, ਬਿਜ਼ਨਸ ਕਿਉਂ ਨਹੀਂ ਸਟਾਰਟ ਕਰ ਪਾ ਰਹੇ। ਸੋ ਉਹਨਾਂ ਨੂੰ ਫਿਰ ਪ੍ਰੋਪਰ ਸਟੈਪ ਵਨ ਤੋਂ ਲੈ ਕੇ ਐਂਡ ਤੱਕ ਅਸੀਂ ਪ੍ਰੋਪਰ ਗਾਈਡ ਕਰਾਂਦੇ, ਥਰੂ ਆਊਟ ਉਹਨਾਂ ਲਾਈਫ ਟਾਈਮ ਅਸੀਂ ਉਹਨਾਂ ਦੇ ਨਾਲ ਰਹੀਦਾ, ਵੀ ਜਦੋਂ ਤੱਕ ਉਹ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਉਹਨਾਂ ਨਾਲ ਬੈਠ ਕੇ ਪ੍ਰੋਪਰ ਸੋਲੂਸ਼ਨ ਦੇਈਦਾ ਉਹਨਾਂ ਨੂੰ।
0: ਵੈਰੀ ਗੁੱਡ, ਕੀ ਬਾਤ ਹੈ। ਸੋ ਨਹੀਂ ਯਾਰ, ਬਹੁਤ ਸਾਰੇ ਲੋਕ ਮੀਨੋ ਉਹਨਾਂ ਦੀ ਸੋਚ ਹੈ, ਉਹਨਾਂ ਦੇ ਗੋਲਸ ਨੇ, ਬਟ ਸੁਪਨੇ ਵੀ ਬੜੇ ਹੁੰਦੇ ਯਾਰ ਅਸੀਂ ਇਹ ਬਿਜ਼ਨਸ ਸਟਾਰਟ ਕਰਨਾ, ਬਟ ਉਹ ਗਾਈਡੈਂਸ ਨਹੀਂ ਮਿਲਦੀ ਪ੍ਰੋਪਰ। ਸੋ ਗੁਰਿੰਦਰ ਸਿੰਘ ਜੀ ਨੂੰ ਕਾਲ ਕਰੋ, ਪ੍ਰੋਪਰ ਤੁਹਾਨੂੰ ਗਾਈਡ ਕਰਨਗੇ। 6476497365 ਨੰਬਰ ਹੈ, 6476497365, 6476497365। ਸੋ ਗੁਰਿੰਦਰ, ਹੋਰ ਕੁਛ ਤੁਸੀਂ ਐਡ ਕਰਨਾ ਚਾਹੋਗੇ?
6: ਹੋਰ ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਵੀ ਜੋਬਾਂ ਕ੍ਰੀਏਟ ਕਰਨੀਆਂ ਸਿੱਖੋ, ਵੀ ਤੁਸੀਂ ਕਿਸੇ ਲਈ ਜੋਬ ਕਿੱਦਾਂ ਕ੍ਰੀਏਟ ਕਰ ਸਕਦੇ ਆ। ਸੋ ਜਿਹਨਾਂ ਨੇ ਨਹੀਂ ਕੋਈ ਸਟੈਪ ਲਿਆ ਹਜੇ ਤੱਕ ਵੀ ਬਿਜ਼ਨਸ ਸਟਾਰਟ, ਉਹਨਾਂ ਦਾ ਹੈਗਾ ਵੀ ਮਨ ਸਟਾਰਟ ਕਰ ਸਕਦੇ ਆ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕਾਲ ਕਰਨ, ਸਾਨਾ ਅਪੁਆਇੰਟਮੈਂਟ ਬੁੱਕ ਕਰਨ ਤੇ ਸਾਨੂੰ ਆ ਕੇ ਇੱਕ ਵਾਰੀ ਜ਼ਰੂਰ ਮਿਲਣ, ਤੇ 100% ਤੁਹਾਨੂੰ ਜ਼ਰੂਰ ਕੋਈ ਨਾ ਕੋਈ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ, ਤੇ ਤੁਸੀਂ ਅੱਗੇ ਆਪਣਾ ਲਾਈਫ ਪੂਰੀ ਦੀ ਪੂਰੀ ਚੇਂਜ ਵੀ ਕਰ ਸਕਦੇ ਆ ਜੀ।
0: ਵੈਰੀ ਗੁੱਡ। ਸੋ ਨੰਬਰ ਹੈ 6476497365, 6476497365। ਗੁਰਿੰਦਰ, ਥੈਂਕ ਯੂ,
6: ਥੈਂਕ ਯੂ ਸੋ ਮਚ।
0: ਗੁਡ ਲੱਕ ਸਰ, ਬਹੁਤ ਧੰਨਵਾਦ। ਪੰਜਾਬੀ ਲਹਿਰਾਂ।

0: ਬੱਲੇ ਬੱਲੇ ਬੱਲੇ ਬੱਲੇ ਕਿਆ ਬਾਤ ਹੈ ਚੱਕ ਤੇ ਫਟੇ ਪ੍ਰੋਗਰਾਮ ਪੰਜਾਬੀ ਰਾ 905-673-3337 ਨੰਬਰ ਹੈ ਆਪਣਾ 9056733337 ਦੇ ਉੱਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ ਓਕੇ ਇੱਕ ਨਾ ਤੁਸੀਂ ਰਮਨਦੀਪ ਜੱਗ ਦੇ ਉਹਨਾਂ ਨੂੰ ਕਾਲ ਕਰਨੀ ਆ ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਰਮਨਦੀਪ ਜੱਗ ਦੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਕੋਈ ਵੀ ਨੋਟਰੀ ਸੇਵਾਵਾਂ ਨੇ ਤੁਸੀਂ ਰਮਨਦੀਪ ਕੋਲ ਜਾਣਾ ਠੀਕ ਹੈ ਸੋ ਕੋਈ ਕਹਿ ਲਓ ਕਿ ਤੁਸੀਂ ਹੁਣ ਆਪਾਂ ਨੂੰ ਪਾਵਰ ਅਟਰਨੀ ਦੀ ਲੋੜ ਹੁੰਦੀ ਹੈ ਸੋ ਉਹਦੀ ਨੋਟਰਾਈਜੇਸ਼ਨ ਕੋਈ ਐਂਡ ਕੋਈ BLS ਨੂੰ ਲੈ ਕੇ ਕੋਈ ਡਾਕੂਮੈਂਟ ਨੇ ਤੁਹਾਡੇ ਤੁਸੀਂ ਅਗਰ BLS ਨੂੰ ਕੋਈ ਡਾਕੂਮੈਂਟ ਸਬਮਿਟ ਕਰਨੇ ਆ ਉਹਦੇ ਵਿੱਚ ਤੁਹਾਡੀ ਸਾਰੀ ਦੀ ਸਾਰੀ ਮਦਦ ਰਮਨਦੀਪ ਹੁਣੇ ਕਰਦੇ ਨੇ ਸਰਟੀਫਾਈਡ ਟਰੂ ਕਾਪੀਆਂ ਹੋ ਗਈਆਂ ਐਫੀਡੇਵਿਟ ਕੋਈ ਹੋ ਗਏ ਤਾਂ ਤੁਸੀਂ ਰਮਨਦੀਪ ਜਗਦੇ ਨੂੰ ਕਾਲ ਕਰਨੀ ਹੈ ਤੇ ਪੂਰੀ ਇਹ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ ਨੰਬਰ ਹੈ ਰਮਨਦੀਪ ਦਾ 6478085859 6478085859 6478085859 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨਾਲ ਕਰ ਸਕਦੇ ਹੋ ਕੋਈ ਅਗਰ ਟ੍ਰੈਫਿਕ ਟਿਕਟ ਵੀ ਆ ਗਈ ਸਟੋਪ ਸਾਈਨ ਦੀ ਕੋਈ ਸਪੀਡਿੰਗ ਦੀ ਕੋਈ ਫੋਨ 'ਤੇ ਸੀ ਬੈਲਟ ਨਹੀਂ ਸੀ ਲੱਗੀ ਟ੍ਰੈਫਿਕ ਟਿਕਟਾਂ ਵੀ ਫਾਈਟ ਕਰਦੇ ਆ ਅਤੇ ਨਾਲ ਕੋਈ ਟੈਨੈਂਟ ਪ੍ਰੋਪਰਟੀ 'ਚੋਂ ਨਹੀਂ ਨਿਕਲ ਰਿਹਾ ਡੋਂਟ ਵਰੀ ਕਾਲ ਕਰ ਲਓ 6478085859 6478085859 ਦੇ ਉੱਤੇ ਤੁਸੀਂ ਰਮਨਦੀਪ ਜਗਦੇ ਫਰੋਮ ਜਗਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਤੋਂ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਵੀ ਜਲਦੀ ਕਰ ਲਵੋ ਅਤੇ ਦੇ ਵਿਲ ਹੈਲਪ ਯੂ ਆਊਟ ਸੋ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅੱਜ ਟਿਊਜ਼ਡੇ ਦਾ ਦਿਨ ਹੈ ਠੀਕ ਹੈ ਮੈਂ ਕਿਹਾ ਵੀ ਚੈੱਕ ਕਰ ਲਈ ਸਾਡੇ ਕਿਹੜੇ ਕਿਹੜੇ ਸੱਜਣ ਮਿੱਤਰ ਜੁੜ ਰਹੇ ਨੇ ਅੱਜ 7:30 ਦੇ ਆਸ ਪਾਸ ਅਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਬੜੀ ਇੱਕ ਇਨਫੋਰਮੇਟਿਵ ਗੱਲਬਾਤ ਹੁੰਦੀ ਹੈ ਬੜੀ ਐਜੂਕੇਸ਼ਨਲ ਗੱਲਬਾਤ ਹੁੰਦੀ ਹੈ ਬ੍ਰਿਜ ਮੋਹਨ ਜੀ ਤੁਹਾਡੀ ਸੇਵਾ ਦੇ ਵਿੱਚ ਅਤੇ ਆਪਣੀ ਸਾਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੋ ਜਸਟ ਸਟੇ ਟਿਊਨਡ ਐਂਡ we will be talking to him aaj kal bada ek ki kehnde hunde ne entertaining vi hai but naal sare log bade curious hai vi is case ki hoya ki ho reha so pearson airport de gold heist bare 7:30 baje gal baat hovegi te bridgemon saab ne bada vadda case jitya us you know news de vich so zarur stay tuned te ode bare vi thode naal ਡਿਸਕਸ਼ਨ ਬੜੀ ਹੀ ਜਲਦ ਕਰਨ ਜਾ ਰਹੇ ਹਾਂ ਨੰਬਰ ਹੈ ਆਪਣੇ ਸਟੂਡੀਓ ਦਾ 9056733337 ਸਵੇਰੇ ਵੀ ਮੈਂ ਗੱਲ ਕੀਤੀ ਕੱਲ੍ਹ ਵੀ ਮਤਲਬ ਦੋ ਚਾਰ ਦਿਨ ਪਹਿਲਾਂ ਵੀ ਯਾਰ ਜਿਹੜੇ ਹਿਸਾਬ ਨਾਲ ਹਿਟ ਐਂਡ ਰਨ ਦੇ ਐਕਸੀਡੈਂਟ ਹੋ ਰਹੇ ਨੇ ਹੁਣ ਵੌਨ ਦੇ ਵਿੱਚ ਵੀ ਇੱਕ ਹਿਟ ਐਂਡ ਰਨ ਹੋਇਆ ਜਿਹਦੇ ਵਿੱਚ ਇੱਕ ਮੌਤ ਹੋਈ ਦੋ ਦਿਨ ਪਹਿਲਾਂ ਤੁਸੀਂ ਦੇਖੋ ਯਾਰ So, please, please, please drive safe, drive slow. ਕਹਿੰਦੇ ਇੱਕ ਵੁਮਨ ਲੱਭੀ ਹੈ ਸਵੀਅਰ ਇੰਜਰੀਜ਼ ਦੇ ਨਾਲ ਅੱਜ ਦੁਪਹਿਰ ਅਤੇ ਇੱਕ ਹਿਟ ਐਂਡ ਰਨ ਦੇ ਵਿੱਚ ਦੋ ਦਿਨ ਪਹਿਲਾਂ ਮੌਤ ਹੋਈ ਸੰਡੇ 8 ਤੋਂ ਲੈ ਕੇ 9:45 ਤੱਕ ਦੀ ਗੱਲ ਹੈ ਸੋ ਥੋੜ੍ਹੇ ਯਾਰ ਗੱਡੀਆਂ ਹਿਸਾਬ ਨਾਲ ਚਲਾਓ ਹੁਣ ਹਨੇਰੇ ਹੋਏ ਵੀ ਪਲੀਜ਼ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਕੋਈ ਨਾ ਕੋਈ ਰਿਫਲੈਕਟਰ ਪਾ ਲਓ ਜਸਟ ਬੀ ਸੇਫ ਯਾਰ ਆਪਾਂ ਹੁਣ ਜੇ ਤੁਸੀਂ ਵਾਕ ਵੀ ਕਰ ਰਹੇ ਹੋ ਨਾ ਰਾਤ ਨੂੰ ਬੜੇ ਲੋਕ ਕਾਲੇ ਕੱਪੜੇ ਪਾਏ ਹੁੰਦੇ ਉਵੇਂ ਭੱਜੇ ਜਾਣਗੇ ਸੜਕ ਦੇ ਉੱਤੇ ਕੋਈ ਨਾ ਕੋਈ ਰਿਫਲੈਕਟਰ ਵੈਸਟ ਲੈ ਲਓ $10 ਦੀ ਮਿਲ ਜਾਂਦੀ ਐਮਾਜ਼ੋਨ ਤੋਂ ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਆਲ ਡੈਟ ਸਲਿਊਸ਼ਨਸ ਤੋਂ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਡੂ ਨਾਟ ਵਰੀ ਮਿਸਟਰ ਸਦੀਕ ਤੁਹਾਡੀ ਸੇਵਾ 'ਚ ਹਾਜ਼ਰ ਹੈ ਸਦੀਕ ਜੀ ਵੈਲਕਮ ਸਰ ਕਿਵੇਂ ਹੋ
1: ਬਿਲਕੁਲ ਠੀਕ ਨਵੀ ਤੁਸੀਂ ਸੁਣਾਓ
0: ਠੀਕ ਹੈ ਸਰ ਠੀਕ ਹੈ ਵੈਰੀ ਗੁੱਡ ਸੋ ਸਦੀਕ ਸਾਹਿਬ ਬੜੇ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜੋ ਕਿ ਡੈਟ ਕਰਜ਼ਾ ਫੇਸ ਕਰ ਰਹੇ ਨੇ ਤੇ ਤੁਸੀਂ ਜ਼ਰੂਰ ਕਾਲ ਕਰੋ 416-676-0577 ਆਲ ਡੈਟ ਸੋਲੂਸ਼ਨਸ ਮਿਸਟਰ ਸਦੀਕ ਸਦੀਕ ਜੀ ਅੱਜ ਫਿਰ ਕੀ ਆਪਾਂ ਇਨਫੋਰਮੇਸ਼ਨ ਦੇ ਰਹੇ ਸਰ
1: ਨਵੀਂ ਜੀ ਮੈਂ ਬਿਲਕੁਲ ਦੱਸਣਾ ਚਾਹਾਂਗਾ ਕਿ ਅਗਰ ਕੋਈ ਕਰਜ਼ੇ ਆ ਗਏ ਨੇ ਤੁਹਾਡੇ ਤੇ ਤੇ ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਗਵਰਨਮੈਂਟ ਤੁਹਾਨੂੰ ਅਲਾਓ ਕਰਦੀ ਇਸ ਚੀਜ਼ ਹੈ ਕਿ ਤੁਸੀਂ ਆਪਣੇ ਕ੍ਰੈਡਿਟਸ ਕੋਲੋਂ ਰਿਲੀਫ ਲੈ ਸਕਦੇ ਹੋ ਔਰ ਅਸੀਂ ਉਹਦੀ ਤੁਹਾਨੂੰ ਗਾਈਡ ਕਰਦੇ ਹਾਂ ਤੁਹਾਡੀ ਹੈਲਪ ਕਰਦੇ ਹਾਂ ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਕੋਈ ਬਿਜ਼ਨਸ ਦੇ ਲੋਨ ਲਿੱਤੇ ਹੋਏ ਨੇ ਕਿਸੇ ਬੈਂਕ ਤੋਂ ਜਾਂ ਗਵਰਨਮੈਂਟ ਤੋਂ, ਜਾਂ ਇਨਕਮ ਟੈਕਸ ਦਾ ਮਾਮਲਾ ਹੈਗਾ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ GST ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈਗੀ ਹੈ, ਜਾਂ ਕੋਈ ਕਾਰ ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਕਲੋਜ਼ ਨਹੀਂ ਕਰ ਸਕੇ ਔਰ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਅਗਰ ਤੁਸੀਂ ਇਸ ਸਿਚੁਏਸ਼ਨ ਵਿੱਚ ਗੁਜ਼ਰ ਰਹੇ ਹੋ ਤੇ ਕਾਲ ਕਰ ਸਕਦੇ ਹੋ, ਨੰਬਰ ਹੈ ਸਾਡਾ 416-671-0577-416-671-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫਾ ਆਓ 10 ਦਫਾ ਆਓ ਕੁਛ ਪੇ ਨਹੀਂ ਕਰਨਾ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਘਰ ਬੈਠੇ ਡਿਸਾਈਡ ਨਾ ਕਰੋ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਐਕਸਪਲੋਰ ਕਰੋ, ਆਪਸ਼ਨ ਐਕਸਪਲੋਰ ਕਰੋ, ਉਸ ਤੋਂ ਬਾਅਦ ਡਿਸਾਈਡ ਕਰੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੋਂ ਮੇਰੇ ਆਫਿਸ ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ, ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਦੀ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰੇਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਹੈਗਾ ਜਿਵੇਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ, ਉਸ ਵਾਸਤੇ ਤੁਹਾਨੂੰ 6-7 ਸਾਲ ਵੇਟ ਬਿਲਕੁਲ ਨਹੀਂ ਕਰਨਾ ਪਏਗਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵਾਪਸ ਤੁਹਾਨੂੰ ਬਹੁਤ ਜਲਦ ਮਿਲ ਸਕਦਾ। ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਬਿਜ਼ਨਸਿਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਤੁਹਾਨੂੰ ਅਸੀਂ ਡੈਟ ਫ੍ਰੀ ਕਰਨ ਵਿੱਚ ਹੈਲਪ ਕਰਦੇ ਹਾਂ। ਨੰਬਰ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
0: ਵੈਰੀ ਗੁੱਡ। ਸੋ ਫੋਨ ਨੰਬਰ ਇੱਕੋ ਇੱਕ ਹੈ, ਤੁਸੀਂ ਯਾਦ ਰੱਖੋ 416-671-0577, 416-671-0577 ਤੇ ਦੇਖੋ ਤੁਸੀਂ ਨਾ ਫਰਨੀਚਰ ਜੇ ਲੈਣਾ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨੀ, ਜਿਹੜੀਆਂ ਡੀਲਾਂ ਜੋ ਤੋਹਫੇ ਜੋ ਸਰਵਿਸ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਮਿਲੇਗਾ ਉਹ ਹੋਰ ਨੀ ਕਿਤੇ ਮਿਲਣਾ। ਤੁਹਾਡੇ ਇੰਨੇ ਪੈਸੇ ਬਚਣਗੇ, ਤੁਸੀਂ ਕਹੋਗੇ ਯਾਰ ਇੰਨਾ ਪੈਸਾ ਬਚ ਗਿਆ ਹੁਣ ਅਸੀਂ ਆਹ ਵੀ ਹੋਰ ਲੈ ਲੈਣੇ ਆਹ ਵੀ ਲੈ ਲੈਣੇ ਆ। ਸੋ ਸੁਖ ਜੀ ਕਿਵੇਂ ਹੋ?
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ, ਭਾਈ 2-3 ਦਿਨ ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ, ਕਿਉਂਕਿ ਲੌਂਗ ਵੀਕਐਂਡ ਦੇ ਉੱਪਰ ਫਰਾਈਡੇ ਸੈਚਰਡੇ ਸੰਡੇ ਮੰਡੇ ਚਾਰੋਂ ਦਿਨ ਜਿਹੜੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਇਸ ਲੌਂਗ ਵੀਕਐਂਡ ਦੇ ਉੱਪਰ, ਨਵੀ ਬਾਈ ਜੀ ਇਸ ਵਾਰ ਇੱਕ ਐਕਸਟਰਾ ਚੀਜ਼ ਕਰਨ ਜਾ ਰਹੇ ਹਾਂ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੰਮਾਂ ਕਰਨ ਤੋਂ ਵਿਹਲੇ ਹੋ ਕੇ ਆ ਜਾਓ, ਡਿਨਰ ਕਰਕੇ ਆ ਜਾਓ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ, 294 ਵੋਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਨਵੀ ਬਾਈ ਜੀ ਇੱਕ ਡੀਲ ਆਉਣ ਲੱਗੀ ਆ, ਜਿਹੜੇ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਗ੍ਰੇ ਕਲਰ ਦਾ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਵੈਲਵਟ ਦਾ ਬੈੱਡ ਸਾਰਾ ਬਣਿਆ ਹੋਇਆ ਗ੍ਰੇ ਕਲਰ ਦਾ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਜਿਹੜਾ ਤੁਸੀਂ ਰੈਗੂਲਰ ਮਾਰਕੀਟ ਦੇ ਵਿੱਚੋਂ $1,200 ਦਾ ਲੈਂਦੇ ਆਏ ਹੋ, ਸਿਰਫ $199 ਦਾ ਗ੍ਰੇ ਕਲਰ ਦਾ ਬੈੱਡ ਵੈਲਵਟ ਦਾ, ਹੈੱਡਬੋਰਡ ਦੇ ਵਿੱਚ LED ਲਾਈਟਾਂ ਬਲੂ ਕਲਰ ਦੀਆਂ, $199 ਦਾ ਮਿਲੂਗਾ। ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ। ਸੋ ਇਹਦੇ ਨਾਲ ਬਹੁਤ ਸਾਰੀਆਂ ਡੀਲਾਂ, ਬੈੱਡਰੂਮ ਸੈੱਟ ਤੇ, ਸੋਫਾ ਸੈੱਟ ਤੇ, ਡਾਇਨਿੰਗ ਟੇਬਲ, ਕਾਫੀ ਟੇਬਲ ਤੇ 4 ਦਿਨ ਦੀ ਸੇਲ ਫਰਾਈਡੇ ਸੈਚਰਡੇ ਸੰਡੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕਿਆ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਓਕੇ, ਅਸੀਂ ਨਾ ਅੱਜ ਸੁਬਾਹ ਬੜੀ ਇੱਕ ਇੰਟਰਸਟਿੰਗ ਜੀ ਗੱਲਬਾਤ ਕਰ ਰਹੇ ਸੀ, ਤੇ ਮੈਂ ਜ਼ਰੂਰ ਤੁਹਾਡੇ ਵਿਊਜ਼, ਤੁਹਾਡੇ ਓਪੀਨੀਅਨ ਮੈਂ ਲੈਣਾ ਚਾਹਾਂਗਾ ਉਸ ਵਿਸ਼ੇ ਦੇ ਉੱਪਰ। ਅਸੀਂ ਨਾ ਅੱਜ ਗੱਲ ਕਰ ਰਹੇ ਸੀ ਕਿ ਕਿਵੇਂ ਯੂ ਨੋ ਕੁਝ ਚੀਜ਼ਾਂ ਸੋਸ਼ਲ ਮੀਡੀਆ ਤੇ ਸ਼ੇਅਰ ਹੁੰਦੀਆਂ ਨੇ, ਚਲੋ ਆਪਣੇ ਪਰਿਵਾਰਾਂ ਚ ਆਪਣੀ ਕਮਿਊਨਿਟੀ ਚ ਮੇ ਬੀ ਉਹ ਚੀਜ਼ਾਂ ਨਹੀਂ ਇੰਨੀਆਂ ਐਕਸੈਪਟ ਕੀਤੀਆਂ ਜਾਂਦੀਆਂ, ਬਟ ਹੋਰ ਯੂ ਨੋ ਫੈਮਿਲੀਜ਼ ਦੇ ਵਿੱਚ ਨਹੀਂ ਕੋਈ ਬੜਾ ਕੁਛ ਕਹਿੰਦਾ, ਅਗਲੇ ਕਹਿੰਦੇ ਯਾਰ ਫਿਰ ਕੀ ਹੋ ਗਿਆ ਜੇ ਕੋਈ ਚੀਜ਼ ਅਸੀਂ ਪੋਸਟ ਕਰਤੀ। ਹੁਣ ਕਈ ਕੁੜੀਆਂ ਨੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਵੀ ਫੋਲੋ ਕਰਦੇ ਸੋਸ਼ਲ ਮੀਡੀਆ ਤੇ, ਉਹਨਾਂ ਦੇ ਤਾਂ ਸਕਦੇ ਤੇ ਗ੍ਰੈਂਡ ਪੇਰੈਂਟਸ ਵੀ ਕਰਦੇ ਆ, ਚਾਚੀਆਂ ਮਾਸੀਆਂ ਤਾਈਆਂ ਸਾਰੇ ਰਿਸ਼ਤੇਦਾਰ ਕਰਦੇ ਆ, ਤੇ ਉਹ ਕੰਫਰਟੇਬਲੀ ਪਿਕਚਰਸ ਅਪਲੋਡ ਕਰ ਦਿੰਦੀਆਂ ਨੇ। ਕੋਈ ਚਲੋ ਬਕੀਨੀ ਚ ਕਰਤੀ, ਕਿਸੇ ਬੀਚ ਤੇ ਕਰਤੀ, ਕੋਈ ਡਰੈਸ ਚ ਕਰਤੀ, ਕਿਸੇ ਸਕਰਟ ਚ ਕਰਤੀ, ਬਟ ਆਪਣੇ ਘਰਾਂ ਚ ਜੇ ਕੋਈ ਕੁੜੀ ਪਾ ਦੇਵੇ ਤਾਂ ਫੈਮਿਲੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀ ਫਿਰ ਨਿਗਾਹ ਦੇ ਨਾਲ ਦੇਖਣ ਲੱਗ ਜਾਂਦੀ ਹੈ। ਸੋ ਇੱਕ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਨਾ ਕਪਲ ਸੀ ਤੇ ਉਹਨਾਂ ਦੇ ਬੱਚਾ ਹੋਣ ਵਾਲਾ, ਠੀਕ ਹੈ, ਬੱਚਾ ਹੋਣ ਵਾਲਾ, ਤੇ ਅੱਜ ਕੱਲ ਕਪਲਸ ਕਰ ਰਹੇ ਆ ਮਟਰਨਿਟੀ ਫੋਟੋਸ਼ੂਟ। ਪਤਾ ਨਹੀਂ ਤੁਸੀਂ ਜੇ ਕਦੇ ਇਸ ਬਾਰੇ ਸੁਣਿਆ ਹੈ ਜਾਂ ਨਹੀਂ, ਕਈਆਂ ਲਈ ਨਵਾਂ ਕਾਨਸੈਪਟ ਹੋਣਾ। ਹੁਣ ਉਹਦੇ ਵਿੱਚ ਕੀ ਹੁੰਦਾ ਵੀ ਜਿਹੜੀ ਮਾਂ ਬਣਨ ਵਾਲੀ ਹੈ ਉਹਦਾ ਜੋ ਉਹਦੀ ਜਿਹੜੀ ਬੈਲੀ ਹੈ, ਉਹਦਾ ਪੇਟ ਹੈ ਜਿਹੜਾ ਵੀ ਉਹ ਦਿਖ ਰਿਹਾ ਹੁੰਦਾ, ਤੇ ਚਲੋ ਪਿਕਚਰਸ ਖਿੱਚੀਆਂ ਜਾਂਦੀਆਂ ਨੇ ਬੇਬੀ ਹੋਣ ਤੋਂ ਪਹਿਲਾਂ, ਤੇ ਜਿਹੜਾ ਹੋਣ ਵਾਲਾ ਬਾਪ ਹੈ ਉਹ ਵੀ ਚਲੋ ਯੂ ਨੋ ਆਪਦੇ ਹੱਥ ਉੱਥੇ ਰੱਖ ਲੈਂਦਾ ਬੈਲੀ ਦੇ ਉੱਤੇ, ਜੇ ਪਿਕਚਰਸ ਖਿੱਚੀਆਂ ਜਾਂਦੀਆਂ, ਚਲੋ ਜਿਵੇਂ ਵੀ ਹੈ ਪੰਜਾਬੀ 'ਚ ਐਕਸਪਲੇਨ ਕਰਨ ਵੇਲੇ ਥੋੜ੍ਹਾ ਜਿਹਾ ਫਰੀ ਜਿਹਾ ਲੱਗਦਾ, ਬਟ ਖੈਰ ਐਂਡ ਉਹ ਪਿਕਚਰਸ ਖਿੱਚੀਆਂ ਗਈਆਂ ਤੇ ਇੱਕ ਲੜਕੀ ਕਹਿੰਦੀ ਕਿ ਮੈਂ ਜੀ ਇਹ ਆਨਲਾਈਨ ਪੋਸਟ ਕਰਨੀ, ਮੈਨੂੰ ਤਾਂ ਬੜੀਆਂ ਸੋਹਣੀਆਂ ਲੱਗੀਆਂ। ਤੇ ਉਹਦਾ ਜਿਹੜਾ ਹਸਬੈਂਡ ਹੈ ਉਹ ਕਹਿੰਦਾ ਨਾ ਬਈ ਖਬਰਦਾਰ, ਜੇ ਤੂੰ ਇਹ ਪੋਸਟ ਕੀਤੀਆਂ ਹੈ ਫੈਮਿਲੀ ਕਿੰਨੀ ਹੈ ਸਾਰੇ ਦੇਖਣਗੇ, ਉਹ ਕਹਿਣਗੇ ਆਹ ਕਿਹੋ ਜਿਹੀਆਂ ਫੋਟੋ ਇਹਨਾਂ ਨੇ ਪੋਸਟ ਕੀਤੀਆਂ, ਤੇਰਾ ਤਾਂ ਅੱਧਾ ਸਰੀਰ ਦਿਸ ਰਿਹਾ, ਦਿਸ ਦੈਟ ਯੇ ਵੋ। ਉਹ ਕਹਿੰਦੀ ਜੀ ਤੁਸੀਂ ਇੰਨੇ ਇਮੈਚੁਰ ਕਿਉਂ ਆ, ਹੈ ਵੀ ਮੇਰਾ ਹੀ ਬਾਡੀ ਹੈ ਜੀ, ਮੈਂ ਕੰਫਰਟੇਬਲ ਹੈ, ਜੇ ਮੈਂ ਪਾਉਣਾ ਚਾਹੁੰਦੀ ਏਡੀ ਕਿਹੜੀ ਗੱਲ ਹੋ ਗਈ ਬਈ। ਉਹ ਕਹਿੰਦਾ ਨਾ ਨਾ ਨਾ ਨਾ ਨਾ ਬਈ, ਸਵਾਲ ਹੀ ਨਹੀਂ ਪੈਦਾ ਹੁੰਦਾ, ਤੇ ਉਹ ਅਲਾਓ ਨਹੀਂ ਕਰ ਰਿਹਾ ਉਹਨੂੰ। ਹੁਣ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਕੀ ਪਹਿਲੀ ਗੱਲ ਤਾਂ ਬੰਦੇ ਨੂੰ ਇੱਦਾਂ ਕਹਿਣਾ ਚਾਹੀਦਾ ਤੂੰ ਆਹ ਨਹੀਂ ਪਾ ਸਕਦੀ, ਤੂੰ ਉਹ ਨਹੀਂ ਪਾ ਸਕਦੀ, ਇੱਕ ਕਿਸਮ ਦਾ ਕੰਟਰੋਲ ਹੀ ਹੋ ਗਿਆ। ਤੇ ਦੂਜੇ ਪਾਸੇ ਜੇ ਉਹ ਪਾ ਰਹੀ ਹੈ ਕੀ ਕੋਈ ਏਡੀ ਵੱਡੀ ਗੱਲ ਹੈ, ਉਹਦਾ ਸਰੀਰ ਹੈ, ਆਪਾਂ ਸਾਰੇ ਦੇਖੋ ਐਡਲਟ ਹਾਂ, ਆਪਾਂ ਨੂੰ ਪਤਾ ਕਿ ਯੂ ਨੋ ਇਟਸ ਉਹ ਜਿਹੜੀ ਮਦਰ ਹੈ ਉਹ ਬੜੀ ਪ੍ਰਾਊਡ ਹੈ ਕਿ ਉਹ ਮਾਂ ਬਣਨ ਵਾਲੀ ਹੈ, ਜੇ ਉਹਨੇ ਫੋਟੋ ਪਾ ਵੀ ਦਿੱਤੀ ਏਡੀ ਕਿਹੜੀ ਗੱਲ ਹੈ। ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ? ਨੰਬਰ ਹੈ ਆਪਣਾ 9056733337 9056733337
3: 9056733337 9056733337 ਨੰਬਰ ਆਪਣਾ ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਹੋ ਸਕੇ ਰਫਤਾਰ ਨਾਲ ਵਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰ

0: locations in GTA. For more information, visit rajdhanisweets.ca.
1: Kya baat hai, very good. 8737, hello ji, welcome.
2: Ji bhai.
1: Ji, welcome ji.
2: हां जी सर जी देखो गल इदा है भाई तुसी एक गल मैं दसा भाई तुसी अपने आप नूं बड़ा न्यूट्रल रख लैंदे हो पर थोड़ा ओपिनियन भी हैगा ही है पर तुसी रेडियो शो चलाउणा थोनूं भी पता ही है की गलत है की सही है ते पर चलो साडा तां इदां जी इह पता की है जिहड़ी आ खुल हैगी है ना इह पुराने समय वाली गलबात चंगी सीगी अजकल कम पुठे पासे नूं हो जांदा लोकी नवा कम करना चाहुंदे आ बीच ते जाके लावां लैणा चाहुंदे आ महाराज दी सवारी लैके है जी ਤੇ ਇਹ ਸਭ ਪੁੱਠੇ ਕੰਮ ਨੇ ਜੀ ਤੇ ਬਾਕੀ ਸਮਝਣ ਵਾਲੇ ਤਾਂ ਸਮਝਦੇ ਹੀ ਆ
1: ਚਲੋ ਆਪਾਂ ਕਿਸੇ ਆਪਾਂ ਤਾਂ ਬੀਚ ਤੇ ਆਪਾਂ ਉਹ ਤਾਂ ਆਪਣਾ ਵਿਸ਼ਾ ਨਹੀਂ ਹੈਗਾ ਬਟ ਜਿਹੜੀ ਮੈਂ ਗੱਲ ਆਪਾਂ ਕਰ ਰਹੇ ਹਾਂ ਸੋ ਤੁਹਾਨੂੰ ਲੱਗਦਾ ਕਿ ਉਹ ਲੜਕੀ ਗਲਤ ਉਹਨੂੰ ਨਹੀਂ ਪਾਉਣੀ ਚਾਹੀਦੀ ਇਦਾਂ ਦੀ ਪਿਕਚਰ
2: ਸਰ ਜੀ ਇਹ ਸ਼ੋਸ਼ੇ ਆ ਇਹ ਸ਼ੁਰੂ ਹੁੰਦੇ ਆ ਜਿਹੜੇ ਆ ਮੈਗਜ਼ੀਨਾਂ ਦੇਖ ਕੇ ਲਾਈਫ ਜਿਉਂਦੇ ਆ ਜੀ ਜਾਂ ਆਪਣਾ ਸੋਸ਼ਲ ਮੀਡੀਆ ਜ਼ਿੰਦਗੀ ਜਿਉਂਦੇ ਆ ਉਹ ਰਿਐਲਿਟੀ ਤੋਂ ਪਰੇ ਹੋ ਜਾਂਦੇ ਆ ਤੇ ਇਸ ਕਰਕੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਇਸ ਕਰਕੇ ਅੱਜ ਕੱਲ ਇੰਡੀਪੈਂਡੈਂਟ ਨਿਊਕਲੀਅਰ ਫੈਮਲੀਆਂ ਨੇ ਜੁਆਇੰਟ ਫੈਮਲੀਆਂ ਹੈ ਨਹੀਂ ਕਿਉਂਕਿ ਵਿੱਚ ਰਹਿ ਕੇ ਕਿਸੇ ਤੋਂ ਗੱਲ ਨਾ ਸਹਿ ਹੁੰਦੀ ਆ ਨਾ ਸੁਣਾ ਹੁੰਦੀ ਆ ਲੜਾਈਆਂ ਹੁੰਦੀਆਂ ਨੇ ਅਗਲਾ ਪਾਸੇ ਹੋ ਕੇ ਆਪਣਾ ਕਹਿੰਦਾ ਹੁਣ ਅਸੀਂ ਮਰਜ਼ੀ ਦੇ ਮਾਲਕ ਹੈ
1: ਪਰ ਆਪਾਂ ਆਪਾਂ ਕਿਉਂ ਨਹੀਂ ਇਹ ਚੀਜ਼ਾਂ ਐਕਸੈਪਟ ਕਰ ਸਕਦੇ ਜੇ ਕੋਈ ਯੂਨੋ ਔਰਤ ਹੈ ਤੇ ਯੂਨੋ ਮਾਂ ਬਣਨ ਵਾਲੀ ਉਹਨੇ ਜੇ ਫੋਟੋ ਪਾ ਵੀ ਦਿੱਤੀ ਏਡੀ ਕਿਹੜੀ ਗੱਲ ਆਪਾਂ ਸਾਰੇ ਸਿਆਣੇ ਆ ਯਾਰ ਉਹਦਾ ਆਪਦਾ ਸਰੀਰ ਹੈ ਉਹ ਪਾ ਸਕਦੀ ਹੈ
2: ਭਾਈ ਚਲੋ ਇਹ ਤਾਂ ਹੁਣ ਗੱਲ ਇਹ ਆ ਵੀ ਜਿਹਨੇ ਡੀਲ ਕਰਨਾ ਬਿਫਤਾ ਤਾਂ ਉਹਨੂੰ ਪਈ ਆ ਪਰ ਉਹ ਲੱਕੀ ਨੇ ਜਿਨ੍ਹਾਂ ਦੇ ਘਰੇ ਇਦਾਂ ਦੀਆਂ ਬਿਫਤਾਵਾਂ ਹੈ ਨੀ ਜਦੋਂ
1: ਪਰ ਉਹ ਤਾਂ ਬਿਫਤਾ ਤਾਂ ਹੁਣ ਦੇਖੋ ਕਈਆਂ ਨੂੰ ਬਿਫਤਾ ਲੱਗਦੀ ਹੈ ਕਈ ਕਹਿੰਦੇ ਹੁਣ ਅੱਜ ਮੈਂ ਦੇਖ ਰਹੀ ਸੀ ਇੱਕ ਲੜਕੀ ਆ ਤੇ ਉਹ ਸਗਾ ਤੇ ਪੋਸਟ ਪਾ ਰਹੀ ਹੈ ਉਹਦਾ ਘਰ ਵਾਲਾ ਤਾਂ ਸ਼ੇਅਰ ਕਰ ਰਿਹਾ ਕਿ ਆਹ ਦੇਖ ਮੇਰੀ ਘਰ ਵਾਲੀ ਕਿੰਨੀ ਸੋਹਣੀ ਲੱਗਦੀ ਹੈ
2: ਭਾਜੀ ਅਸਲ ਪਤਾ ਕੀ ਹੈ ਲੋਕੀ ਨਾ ਨੋਰਮਲ ਕੰਮ ਕੋਈ ਕਰਨਾ ਨਹੀਂ ਚਾਹੁੰਦੇ ਉਹ ਕਹਿੰਦੇ ਵੀ ਅਸੀਂ ਹਟਵਾਂ ਕਰੀਏ ਪਰ ਜਿਹੜਾ ਹਟਵਾਂ ਕਰਦੇ ਨੇ ਉਹ ਆਲਰੇਡੀ ਕਿਸੇ ਦੀ ਕਾਪੀ ਹੈ ਇਹ ਜੈਂਡਰ ਵੀਲ ਸਾਡੀ ਕਮਿਊਨਿਟੀ ਚ ਨਹੀਂ ਸੀ ਸ਼ੁਰੂ ਹੋਇਆ ਹੈ ਜੀ ਇਹ ਬਾਹਰੋਂ ਆਇਆ ਆ ਜਿਹੜਾ ਮਟਰਨਿਟੀ ਸ਼ੂਟ ਆ ਸਾਡੀ ਕਮਿਊਨਿਟੀ ਚ ਨਹੀਂ ਸੀ ਇਹ ਬਾਹਰੋਂ ਆਇਆ ਪਰ ਸਾਡੇ ਵਾਲੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਵੱਖਰਾ ਕਰਕੇ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਅੱਡ ਹੈ ਸਾਨੂੰ ਬੜੀ ਮਤਲਬ ਕਿ ਐਡਵਾਂਸ ਸੋਚ ਹੈ ਸਾਡੀ ਪਰ ਬਾਹਰਲਾ ਕਾਪੀ ਪੇਸਟ ਕਰੀ ਜਾਂਦੇ ਆ ਕੋਈ ਨਵਾਂ ਕੰਮ ਨਹੀਂ ਹੈ ਜੀ ਇਹ ਹੁਣ ਗੱਲ ਕੀ ਆ ਤੁਸੀਂ ਦੇਖੋ ਮੈਂ ਬਹੁਤ ਪੁਰਾਣੀ ਗੱਲ ਕਰਦਾ ਸਾਰਿਆਂ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੀ ਮੂਵੀ ਦੇ ਵਿੱਚ ਉਹ ਗਾਣਾ ਸੀਗਾ ਉਹ ਜਾਣੇ ਜਾਣਾ ਉਹ ਗੋਰੀਆਂ ਤੋਂ ਪਿੱਛੇ ਡਾਂਸ ਕਰਾਇਆ ਜੀ ਬਾਹਰਲੇ ਮੁਲਕ 'ਚ ਸ਼ੂਟਿੰਗ ਕਰਕੇ ਉਹ ਫਿਰ ਉਹ ਚੀਜ਼ ਉਹਨੇ ਪਹਿਲੀ ਨਵੀਂ ਕੀਤੀ ਤੇ ਉਹ ਬੜਾ ਪਾਪੂਲਰ ਹੋਇਆ ਤੇ ਸਾਰਿਆਂ ਨੇ ਉਹ ਫਾਰਮੂਲਾ ਫੜ ਲਿਆ ਹੁਣ ਇੰਡੀਅਨ ਕੁੜੀਆਂ ਤਾਂ ਬੈਕਅਪ ਡਾਂਸਰਾਂ ਹੁੰਦੀਆਂ ਹੀ ਨਹੀਂ ਹੁਣ ਤਾਂ ਗੋਰੀਆਂ ਡਾਂਸਰਾਂ ਹੁੰਦੀਆਂ ਠੀਕ ਹੈ ਜੀ ਸੋ ਬੰਦਾ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਭੇਡ ਪੰਚਾਲ ਬਣ ਜਾਂਦੀ ਆ ਫਿਰ ਕੁਛ ਹੋਰ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਇਹ ਆਪਣੇ ਆਪ ਨੂੰ ਸਟੈਂਡ ਆਊਟ ਕਰਨਾ ਚਾਹੁੰਦੇ ਆ ਲੋਕੀ ਇਹ ਜਿਹੜਾ ਨਾ ਨੋਰਮਲ ਦੇ ਵਿੱਚ ਰਹਿ ਕੇ ਖੁਸ਼ ਨਹੀਂ ਹੈਗੇ ਅਟੈਂਸ਼ਨ ਭਾਲਦੇ ਆ ਇਸੇ ਕਰਕੇ ਆ ਜਿਹੜੇ ਆਹ ਫੋਟੋਆਂ ਪੋਸਟ ਕਰਨੀਆਂ ਇਟਸ ਆਲ ਮੈਟਰ ਆਫ ਅਟੈਂਸ਼ਨ ਜਿਹੜੀ ਭੁੱਖ ਹੈਗੀ ਆ ਹੋਰ ਕੁਛ ਨਹੀਂ ਸਾਦਾ ਕੰਮ ਕਰਕੇ ਕੋਈ ਰਾਹ ਹੀ ਨਹੀਂ ਭਾਜੀ ਕਿਉਂਕਿ ਤੁਹਾਡੇ ਬਾਰੇ ਕਿਸੇ ਨੇ ਚਰਚਾ ਨਹੀਂ ਕਰਨੀ ਤੁਸੀਂ ਲੋਕਾਂ ਨੂੰ ਲੋਕਾਂ ਦੇ ਉੱਤੋਂ ਦੀ ਲੱਤ ਰੱਖ ਕੇ ਦਿਖਾਉਣਾ ਚਾਹੁੰਦੇ ਹੋ ਵੀ ਅਸੀਂ ਥੋਤੋਂ ਤੋਂ ਉੱਪਰ ਹਾਂ
1: ਚਲੋ ਠੀਕ ਹੈ
2: ਜੀ ਆਪਣੀ ਵਕੇਸ਼ਨ ਕਰੋ ਫੈਮਿਲੀ ਨਾਲ ਕਰੋ ਬਸ ਠੀਕ ਹੈ ਖੁਸ਼ ਰਹੋ
1: ਠੀਕ ਹੈ ਸਰ ਥੈਂਕ ਯੂ ਸਰ ਸੋ ਨਹੀਂ ਬਟ ਦੇਖੋ ਹੁਣ ਕਈਆਂ ਨੂੰ ਲੱਗਦਾ ਕਿ ਜਿਹਨੂੰ ਬਿਪਤਾ ਪੈ ਰਹੀ ਹੁਣ ਉਹ ਪਰ ਬਿਪਤਾ ਥੋੜਾ ਆਇਰ ਨੂੰ ਆਪਾਂ ਉਹਨੂੰ ਬਿਪਤਾ ਕਿਉਂ ਸਮਝਦੇ ਹਾਂ ਜੇ ਕੋਈ ਹੁਣ ਕੁੜੀ ਸ਼ੇਅਰ ਕਰਨਾ ਚਾਹੁੰਦੀ ਹੈ ਤੇ ਆਪਾਂ ਕਹਿੰਦੇ ਉਹ ਯਾਰ ਉਹਦਾ ਘਰ ਵਾਲਾ ਵਿਚਾਰਾ ਉਹਨੂੰ ਤਾਂ ਬਿਪਤਾ ਪੈ ਗਈ ਏਡੀ ਕਿਹੜੀ ਬਿਪਤਾ ਪੈ ਗਈ ਉਹਨੂੰ ਉਹਨੇ ਕਿਹੜਾ ਕੋਈ ਧੋਖਾ ਦਿੱਤਾ ਉਹਨੂੰ ਬਟ ਖੈਰ ਚਲੋ ਨਹੀਂ ਦੇਖੋ ਤੁਹਾਡੇ ਆਪਦੇ ਓਪੀਨੀਅਨ ਨੇ ਤੁਸੀਂ ਯੂ ਨਾਟ ਰੋਂਗ 6618 ਪਲੀਜ਼ ਹੋਲਡ ਕਰੋ ਤੁਸੀਂ ਵਾਰ ਵਾਰ ਕੱਟੋ ਨਾ ਜਸਟ ਸਟੇ ਔਨ ਦ ਲਾਈਨ ਤੇ ਤੁਹਾਡੀ ਵੀ ਕਾਲ ਲਵਾਂਗੇ ਜਸਟ ਥੋੜ੍ਹੇ ਜਿਹਾ ਹੋਲਡ ਕਰੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ ਕਿ ਦੇਖੋ ਸਭ ਨੂੰ ਪਤਾ ਇਲੈਕਸ਼ਨਸ ਆ ਰਹੀਆਂ ਨੇ ਤੇ ਜਿਹਨੂੰ ਵੋਟ ਪਾਉਣੀ ਹੈ ਤੁਹਾਡੀ ਆਪਦੀ ਮਰਜ਼ੀ ਹੈ ਤੁਸੀਂ ਆਪਦੇ ਜ਼ਰੂਰ ਰਾਈਟ ਨੂੰ ਐਕਸਰਸਾਈਜ਼ ਕਰੋ ਮੰਡੇ 26 ਤਰੀਕ ਨੂੰ ਇਲੈਕਸ਼ਨਸ ਨੇ ਐਡਵਾਂਸ ਪੋਲਿੰਗ ਹੋ ਰਹੀ ਹੈ ਅਰਲੀ ਵੋਟ ਕਰਨ ਲਈ 9 ਅਕਟੂਬਰ 9 10 16 ਤੇ 17 ਇਹ ਡੇਟਸ ਨੇ ਤੇ ਵੋਟਿੰਗ ਆਵਰਸ ਵੀਕਡੇ ਦੇ ਵਿੱਚ ਦੁਪਹਿਰ ਤੋਂ ਲੈ ਕੇ ਰਾਤ 8 ਵਜੇ ਤੱਕ ਵੀਕਐਂਡ ਤੇ 10 ਤੋਂ ਲੈ ਕੇ 5 ਵਜੇ ਤੱਕ ਕਿਸੇ ਵੀ ਵੋਟਿੰਗ ਲੋਕੇਸ਼ਨ ਤੇ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਕਰੋ। ਕੋਈ ਜਾਣਕਾਰੀ ਚਾਹੀਦੀ ਹੈ brampton.ca/brampton-votes, ਵੋਟਰ ਨੋਟਿਸ ਤੁਹਾਡੇ ਕੋਲ ਹੈ ਉਹ ਲੈ ਜਾਓ, ਤੇ ਆਈਡੀ ਨਹੀਂ ਤਾਂ ਆਪਣੀ ਆਈਡੀ ਲੈ ਜਾਓ ਤੇ ਆਪਣੀ ਇਨਫੋਰਮੇਸ਼ਨ ਉੱਥੇ ਅਪਡੇਟ ਕਰ ਦਿਓ brampton.ca/brampton-votes। ਜੀ 6618 ਹੈਲੋ ਹਾਂਜੀ, ਆਪਣਾ ਰੇਡੀਓ ਜੀ ਭਾਜੀ ਜਿਹੜਾ ਪਿੱਛੇ ਚੱਲ ਰਿਹਾ ਉਹਨੂੰ ਬੰਦ ਕਰ ਲਓ ਪਲੀਜ਼।
2: ਮੈਂ
1: ਤੁਹਾਡੀ ਘਰ ਵਾਲੀ ਆਇਆ, ਮੈਂ ਤੁਹਾਨੂੰ ਥੋੜਾ ਕਹਿ ਰਿਹਾ, ਆਪਾਂ ਜਨਰਿਕ ਡਿਸਕਸ਼ਨ ਕਰ ਰਹੇ ਹਾਂ ਜੋ ਮੇਰੇ ਘਰ ਚ ਹੈ ਜੋ ਮੇਰੇ ਪਰਿਵਾਰ ਚ ਹੈ ਉਹ ਦੇਖੋ ਕਿਤੇ ਨਾ ਕਿਤੇ ਉਹ ਚੀਜ਼ਾਂ ਪ੍ਰਾਈਵੇਟ ਹੁੰਦੀਆਂ ਵੀ ਕੀ ਤੁਹਾਡਾ ਰਿਲੇਸ਼ਨਸ਼ਿਪ ਆ ਕਿੱਦਾਂ ਦਾ ਨਹੀਂ ਰਾਈਟ। ਖੈਰ ਬਟ ਮੈਂ ਆਪਣਾ ਓਪੀਨੀਅਨ ਦੇ ਰਿਹਾ, ਮੈਨੂੰ ਮੈਂ ਆਲਰੇਡੀ ਮੈਂ ਤੁਹਾਨੂੰ ਦੱਸ ਰਿਹਾ ਕਿ ਯਾਰ ਜੇ ਕੋਈ ਅਗਲੀ ਚਾਹ ਰਹੀ ਹੈ ਤੇ ਆਈ ਡੋਂਟ ਥਿੰਕ ਉਹਦੇ ਹਸਬੈਂਡ ਨੂੰ ਉਹਨੂੰ ਆਏ ਕੰਟਰੋਲ ਕਰਨਾ ਚਾਹੀਦਾ।
2: ਆਪਣਾ ਓਪੀਨੀਅਨ ਦੇਣਾ ਚਾਹਨਾ
1: ਜੀ,
2: ਮਸਲਾ ਪਤਾ ਕੀ, ਅਸੀਂ ਜਿਸ ਜਗ੍ਹਾ ਤੋਂ ਆਏ ਹਾਂ ਸਾਡੇ ਕੋਈ ਆਪਣੀ ਮੁਆਸ਼ਰਤ ਜਿਹੜੀਆਂ ਨੇ ਨਾ ਉਹ ਸਾਡੀਆਂ ਕੋਈ ਚੀਜ਼ਾਂ ਨੇ ਕਿ ਜਿਹੜੀਆਂ ਸਾਨੂੰ ਮਤਲਬ ਕਿ ਉਹਨੂੰ ਨੀ ਸਾਨੂੰ ਛੱਡਣਾ ਚਾਹੀਦਾ। ਠੀਕ ਹੈ ਤੁਸੀਂ ਬ੍ਰਾਡ ਮਾਈਂਡਡ ਹੋਵੋ ਲੇਕਿਨ ਕਿਸੇ ਹੱਦ ਤੱਕ, ਜਿਹੜੇ ਨਾ ਅਸੀਂ ਗੋਰੇ ਨੀ ਹੈਗੇ, ਅਸੀਂ ਏਸ਼ੀਅਨ ਆ ਤੇ ਏਸ਼ੀਅਨ ਹੀ ਰਹਿਣਾ, ਬੇਸ਼ੱਕ ਅਸੀਂ ਲਬਾਦਾ ਜਿਤਨਾ ਮਰਜ਼ੀ ਪਹਿਨ ਲਈਏ।
1: ਠੀਕ ਹੈ,
2: ਕਿਉਂਕਿ ਬਾਈ ਨੇਚਰ ਅਸੀਂ ਸਾਡਾ ਜੀ ਨੀ ਉਹ ਹੀ ਹੈ, ਨਹੀਂ ਸਮਝੇ, ਲਿਹਾਜ਼ਾ ਸਾਨੂੰ ਜਿਹੜੀਆਂ ਸਾਡੀ ਮੇਰਾ ਮਤਲਬ ਪਰਦਾ ਜਾਂ ਸਿਸਟਮ ਜਾਂ ਕੁਛ ਲਿਮਿਟ ਉਹਦਾ ਹਾਮਦ ਅਗਰ ਕਹਿੰਦਾ ਤੇ ਉਹਨੂੰ ਉਹਦੇ ਕਰਨ ਨਾਲ ਲਿਆ ਨੀ ਕਿ ਉਹ ਮਸਲਾ ਹੈ ਕਿ ਸਾਡਾ ਮੁਆਸ਼ਰਾ ਹੀ ਇਸ ਕਿਸਮ ਦਾ ਕਿ ਨਹੀਂ ਐਕਸੈਪਟ ਕਰਦਾ ਨਹੀਂ ਪਸੰਦ ਕਰਦਾ।
1: ਭਾਜੀ ਆਪਾਂ ਠੀਕ ਹੈ ਤੁਹਾਡੀ ਗੱਲ ਬਿਲਕੁਲ, ਤੁਸੀਂ ਆਪਦੇ ਥਾਂ ਤੇ ਸਹੀ ਹੋ, ਬਟ ਆਪਾਂ ਹੁਣ ਕਿੰਨਾ ਚੇਂਜ ਹੋਏ ਆ, ਆਪਾਂ ਆਪਣਾ ਪਹਿਰਾਵਾ ਬੜਾ ਬਦਲ ਲਿਆ, ਆਪਾਂ ਆਪਣੀ ਕਿਤੇ ਨਾ ਕਿਤੇ ਯੂ ਨੋ ਆਪਾਂ ਵੈਸਟਰਨ ਇੱਕ ਜ਼ਿੰਦਗੀ ਜੀ ਰਹੇ ਹਾਂ ਬਹੁਤ ਹੱਦ ਤੱਕ, ਜੇ ਤੇ ਆਈ ਗਏ
2: ਮੂੰਹ ਲਾ ਲੈ ਤੇ ਆਪਣਾ ਪਿੱਟ ਕੇ ਕਰ ਲਓ, ਸਾਡਾ ਉਹ ਹਿਸਾਬ ਹੋਇਆ ਦਾ ਹੁਣ ਅਗਲੇ ਦਾ ਮੂੰਹ ਲਾਲ ਦੇਖ ਕੇ ਤੇ ਆਪ ਹੀ ਪਿੱਟ ਕੇ ਕਰ ਲਓ। ਲੇਕਿਨ ਬਾਈ ਨੇਚਰ ਜਿਹੜਾ ਨਾ ਅਸੀਂ ਉਹ ਨਹੀਂ, ਸਾਨੂੰ ਥੋੜਾ ਜਿਹਾ ਲਿਮਿਟ ਚ ਰਹਿ ਕੇ ਹਰ ਚੀਜ਼ ਕਰਨੀ ਚਾਹੀਦੀ, ਬਾਕੀ ਹਰ ਚੀਜ਼ ਆਜ਼ਾਦੀ ਹੈ ਜੋ ਮਰਜ਼ੀ ਕਰੋ। ਮੈਂ ਤੇ ਆਪਣਾ ਓਪੀਨੀਅਨ ਦੇ ਰਿਹਾ ਕਿ
1: ਬਾਕੀ
2: ਹਰ ਬੰਦੇ ਦੀ ਆਪਣੀ ਜ਼ਿਹਨ ਹੈ, ਆਪਣੀ ਸਿਸਟਮ ਹੈ, ਆਪਣਾ ਨਿਜ਼ਾਮ ਹੈ, ਜਿਸ ਤਰ੍ਹਾਂ ਬਿਹਤਰ ਸਮਝੇ। ਮੇਰੇ ਖਿਆਲ ਨਾਲ ਜਿਹੜਾ ਨਾ ਲਿਮਿਟ ਜਿਹੜੀਆਂ ਨਾ ਲਾਜ਼ਮੀ ਹੋਣੀ ਚਾਹੀਦੀ ਹੈ, ਬੇਸ਼ੱਕ ਨਾ ਤੇ ਬੰਦੇ ਨੂੰ ਜ਼ਿਆਦਾ ਮਤਲਬ ਕਿ ਹੋਣਾ ਚਾਹੀਦਾ ਕਿ ਬਿਲਕੁਲ ਹੀ ਸਟ੍ਰਿਕ ਹੋ ਜਾਏ, ਲੇਕਿਨ ਇਤਨਾ ਵੀ ਨਾ ਹੋਏ ਕਿ ਬਿਲਕੁਲ ਹੀ

0: ਪ੍ਰੋਫੈਸ਼ਨਲਿਜ਼ਮ। HK ਮੂਵਰਸ ਆਪਣੀ ਕਮਿਊਨਿਟੀ ਦੀ ਲੀਡਿੰਗ ਮੂਵਿੰਗ ਕੰਪਨੀ ਹੈ। ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। HK ਮੂਵਰਸ ਕਾਲ ਕਰੋ 416-524-6704 ਮੂਵ ਹੋ ਰਹੇ ਹੋ ਤਾਂ ਦਿਸ ਇਜ਼ ਦਾ ਨੰਬਰ 1 ਟੀਮ ਟੂ ਕਾਲ, HK ਮੂਵਰਸ। ਐਂਡ ਉਸੇ ਨਾਲ ਨਾਲ ਮੈਂ ਤੁਹਾਨੂੰ ਮਿਸਟਰ ਸਿੰਘ ਪੀਜ਼ੇ ਦੀ ਜਾਣਕਾਰੀ ਦੇ ਦੇਵਾਂ। ਮਿਸਟਰ ਸਿੰਘ ਪੀਜ਼ਾ ਜੋ ਕਿ ਤਕਰੀਬਨ 25-30 ਲੋਕੇਸ਼ਨਾਂ ਤੋਂ ਸੇਵਾਵਾਂ ਦਿੰਦੇ ਆ, ਸਾਰੀਆਂ ਲੋਕੇਸ਼ਨਾਂ 'ਤੇ ਇੱਕ ਡੀਲ ਹੈ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, $40 ਦੇ ਵਿੱਚ। ਵਾਹ, ਮਿਸਟਰ ਸਿੰਘ ਪੀਜ਼ੇ 'ਤੇ ਜਾਓ ਤੁਸੀਂ ਬ੍ਰੈਂਪਟਨ ਦੇ ਵਿੱਚ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਕੈਸਲਮੋਰ, ਮਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬਾਕੀ ਹੈਮਿਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ, ਥਾਂ ਥਾਂ 'ਤੇ ਨੇ। ਨੰਬਰ ਇਹਨਾਂ ਦਾ 905-504-4000, 905-500-4000, 8177। ਹੈਲੋ,
1: ਹਾਂਜੀ ਭਾਅ ਜੀ, ਗੁੱਡ ਈਵਨਿੰਗ।
0: ਗੁੱਡ ਈਵਨਿੰਗ ਸਰ, ਕੀ ਹਾਲ ਆ?
1: ਬਸ ਵਧੀਆ ਜੀ, ਤੁਸੀਂ ਦੱਸੋ।
0: ਵਧੀਆ ਸਰ,
1: ਮੇਰਾ ਓਪੀਨੀਅਨ ਇਹ ਸੀਗਾ ਵੀ ਚੀਜ਼ਾਂ, ਮੇਰਾ ਕਹਿਣ ਦਾ ਮਤਲਬ ਇਹ ਆ ਵੀ ਤੁਹਾਡੀ ਖੁਸ਼ੀ 'ਚ ਖੁਸ਼ ਹੋਣ ਵਾਲੇ ਤਾਂ ਬਹੁਤ ਘੱਟ ਜਣੇ ਹੁੰਦੇ ਆ।
0: ਓਕੇ,
1: ਜਦੋਂ ਇਹ ਚੀਜ਼ਾਂ ਆਪਾਂ ਜ਼ਿਆਦਾ ਪੋਸਟ ਕਰਦੇ ਹਾਂ ਵੀ ਜਿਹਨਾਂ ਕੋਲ ਮਤਲਬ ਕਈ ਕੱਪਾਂ ਨੂੰ ਪ੍ਰੋਬਲਮ ਨਹੀਂ ਹੋ ਰਿਹਾ, ਜਾਂ ਫਿਰ ਉਹ ਚੀਜ਼ਾਂ ਨੂੰ ਦੇਖ ਕੇ ਥੋੜਾ ਜਿਹਾ ਕਰਦੇ ਆ, ਉਹ ਇਹ ਤਾਂ ਕਿੰਨੇ ਖੁਸ਼ ਆ, ਇਹਨਾਂ ਦੇ ਤਾਂ ਸਾਰੇ ਕੰਮ ਬਣੀ ਜਾਂਦੇ ਆ। ਬਾਕੀ ਮੈਂ ਦੂਜੇ ਸਾਈਡ ਤੇ ਵੀ ਆ ਵੀ ਜੇ ਕੁੜੀ ਨੇ ਪਾਉਣੇ ਆ ਤਾਂ ਪਬਲਿਕ ਕਰਕੇ ਨਾ ਪਾਵੇ, ਪ੍ਰਾਈਵੇਟ ਆਪਣਾ ਸਟੋਰੀ ਪੈ ਜਾਂਦੀ ਆ ਵੀ ਜਿਹੜੇ ਉਹਦੇ ਖਾਸ ਨੇੜਲੇ ਫਰੈਂਡ ਆ ਬਾਅਦ ਵਿੱਚ ਛੋਟੇ 24 ਘੰਟੇ ਬਾਅਦ ਸਟੋਰੀ ਉੱਡ ਜਾਂਦੀ ਆ ਵੀ ਪੱਕੀ ਨਾ ਪੋਸਟ ਕਰੇ ਉਹ ਫੋਟੋ।
0: ਬੁਰੀ ਨਜ਼ਰ ਨੂੰ ਜਾਂ ਕੋਈ ਏਦਾਂ ਨਹੀਂ ਮੰਨਦੇ ਕਿ ਰਾਈਟ,
1: ਪਰ ਜਿਹੜੇ ਆਪਣਾ ਪਰਸਨ ਐਡ ਆ ਉਹ ਆਪਾਂ ਹੁਣ ਆਪਾਂ ਨੀ ਨਾ ਸ਼ੋਰ ਕਰ ਸਕਦੇ ਨਜ਼ਰ ਲਾਉਣਗੇ ਕਿ ਨਹੀਂ ਆਪਾਂ ਮੰਨਦੇ ਆ ਜਾਂ ਨਹੀਂ ਮੰਨਦੇ, ਇੱਕ ਡਿਫਰੈਂਟ ਟੌਪਿਕ ਆ ਜਾਂਦਾ। ਫੋਟੋਆਂ ਵੀ ਪਾ ਰਹੇ ਆ ਜਿਵੇਂ ਤੁਸੀਂ ਕਹਿ ਲੋ ਵੀ ਇਨਫਲੂਐਂਸਰ ਕਪਲ ਹੁੰਦੇ ਆ, ਬ੍ਰੈਂਪਟਨ ਚ ਵੀ ਬਹੁਤ ਹੈਗੇ ਆ, ਉਹਨਾਂ ਲਈ ਚੀਜ਼ਾਂ ਠੀਕ ਆ ਇਹ ਵੀ ਜਿਹੜੀਆਂ ਪਬਲਿਕ ਕਰਕੇ ਪਾਉਣੀਆਂ। ਜੇ ਫਿਰ ਵੀ ਕੁੜੀ ਦਾ ਮਨ ਆ ਫਿਰ ਉਹਦਾ ਮਨ ਦਾ ਚਲੋ ਰੱਖਣਾ ਹੀ ਪੈਣਾ ਵਾ। ਦੇਖੋ ਉਹਦੇ ਵਿੱਚ ਤਾਂ ਜ਼ਿੰਦਗੀ ਚ ਚੀਜ਼ਾਂ ਇੱਕ ਦੋ ਵਾਰੀ ਹੋਣੀਆਂ ਪੂਰੀ ਜ਼ਿੰਦਗੀ ਚ, ਜੇ ਉਹ ਪਾਉਣਾ ਵੀ ਚਾਹੁੰਦੀਆਂ ਤੇ ਆਪਦੀ ਪ੍ਰਾਈਵੇਟ ਸਟੋਰੀ ਕਰਕੇ ਪਾ ਦੇਵੇ, ਕੋਈ ਪ੍ਰੋਬਲਮ ਨੀ ਗੀ।
0: ਠੀਕ ਹੈ, ਪਬਲਿਕ ਨਾ ਪਾਵੇ, ਪ੍ਰਾਈਵੇਟ ਪਾਉਣੀ ਪਾ ਦੇਵੇ, ਠੀਕ ਹੈ। ਬਟ ਜੇ ਪ੍ਰਾਈਵੇਟ ਸਟੋਰੀ ਤੇ ਕੋਈ ਰਿਸ਼ਤੇਦਾਰ ਨੇ, ਕੋਈ ਆਂਟੀ ਅੰਕਲ ਨੇ, ਫਿਰ
1: ਰਿਸ਼ਤੇਦਾਰਾਂ ਨੂੰ ਤਾਂ ਸਾਰਿਆਂ ਨੂੰ ਪਹਿਲਾਂ ਅਨਫੋਲੋ ਕਰਨਾ ਜੀ ਬਈ।
0: ਚਲੋ ਠੀਕ ਹੈ ਸਰ, ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਕਿਸੇ ਰਿਸ਼ਤੇਦਾਰਾਂ ਨੂੰ ਤਾਂ ਪਹਿਲਾਂ ਅਨਫੋਲੋ ਕਰਨਾ ਚਾਹੀਦਾ ਹੈ। ਓਕੇ, ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੇ, ਉਹਨਾਂ ਨੂੰ ਤੁਸੀਂ ਜ਼ਰੂਰ ਫੋਨ ਕਰੋ, ਵਧੀਆ ਡੀਲ ਲੈ ਕੇ ਦੇਣਗੇ। ਨੰਬਰ ਹੈ 9058828500, ਏਰੀਅਨ ਮਿਲਸ ਐਕਿਰਾ ਦੀ ਟੀਮ ਹਾਜ਼ਰ ਹੈ ਤੁਹਾਡੇ ਲਈ। ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਤੇ ਵਧੀਆ ਨੰਬਰ 1, ਜੇ ਤੁਸੀਂ ਮਕੈਨਿਕ ਲੱਭ ਰਹੇ ਹੋ ਨਾ ਗੱਡੀ ਲਈ ਤਾਂ ਰਾਜ ਭਾਜੀ ਕੋਲ ਜਾਓ, 905-799-1478। ਓਨੈਸਟ, ਅਫੋਰਡੇਬਲ, ਰਿਲਾਇਬਲ, ਬਹੁਤ ਵਧੀਆ ਟੀਮ, 905-799-1478 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਅਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹੁੰਦਾ ਅਕਸਰ ਹੀ, ਤੁਸੀਂ ਫੈਸ਼ਨ IQ ਵਿਜ਼ਿਟ ਕਰੋ, ਜਿਨ੍ਹਾਂ ਨੂੰ ਸੂਟ ਚਾਹੀਦੇ ਆ ਲੇਡੀਜ਼, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਤੁਸੀਂ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਫੈਸ਼ਨ IQ 905-453-2225 ਫੈਸ਼ਨ IQ ਨੂੰ ਤੁਸੀਂ ਜ਼ਰੂਰ। ਇੰਟੀਰੀਅਰ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕੋਈ ਵੀ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट कीता मेरी एबसेंस विच असीं देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया कीता जदों मैं तुहानू रिप्रेजेंट कीता मैं टैक्स घट रखे बुजुर्गां ने बस सर्विस मुफ्त कीती सैटेलाइट पुलिस स्टेशन लियांदा अते हजारां नौकरियां लियांदियां सब तो इंपोर्टेंट मैं फजूल खर्च विरुद्ध आवाज उठाई अते तुहाडे कॉल्स अटेंड कीतियां हुण मैनू करप्शन नू रोकण लई तुहाडी मदद ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
3: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
2: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
4: 9 ਤੋਂ ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ Authorized by the Harkirat Singh and Kushpal Singh Power campaigns.
3: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
5: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਮਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555 ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼ ਮਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ ਟਿਕਟਾਂ ਸਿਰਫ $15 ਅਤੇ $20 ਕਾਲ ਕਰੋ 416-677-1555
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
8: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
9: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
10: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
11: 416-717-2929
10: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
12: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
13: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
12: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
14: 647-706-6640
6: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
15: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
16: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ alignment.
11: Poncho, 5330, Bradco Boulevard, Mississauga, Main Intersection, Dixie and Matheson.
14: ਇੱਥੇ ਵੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
16: ਕਾਲ ਕਰੋ ਜੇ ਐਂਡ ਗੈਰੀ ਨੂੰ
14: 905-459-5533
16: ਤੇ
14: P&J ਸਪ੍ਰਿੰਗ ਵੀਲ ਅਲਾਈਨਮੈਂਟ।
17: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
18: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
17: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
18: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172, ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
19: ਓਏ, ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
20: ਉਹ ਭਰਾਵਾ, ਟਰੱਕ ਲਈ ਲੋਨ ਲੱਭਣ ਡਿਆ।
18: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3297, 6475043297, 20 Maritime Ontario Boulevard, Unit 210, Brampton, or visit www.smartfinancialgroup.com.
21: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 and 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ ਸੁਖਮਨ ਸਿੰਘ.com। ਆਥੋਰਾਈਜ਼ ਬਾਈ ਦ ਸੁਖਮਨ ਸਿੰਘ ਕੈਂਪੇਨ।

0: ਪਿਛਲੇ 25 ਸਾਲਾਂ ਤੋਂ ਰਾਜਨੀਤੀ ਦੀ ਗਹਿਰੀ ਸਮਝ ਰੱਖਣ ਵਾਲੇ ਤੇ ਬ੍ਰੈਂਪਟਨ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਅਮਨ ਸ਼ਰਮਾ ਹੁਣ ਬ੍ਰੈਂਪਟਨ ਦੇ ਵਾਰਡ 7 ਤੇ 8 ਤੋਂ ਰੀਜਨਲ ਕਾਉਂਸਲਰ ਦੇ ਕੈਂਡੀਡੇਟ ਨੇ।
1: ਕੀ ਤੁਸੀਂ ਚਾਹੁੰਦੇ ਹੋ ਇੱਕ ਐਸਾ ਕਾਉਂਸਲਰ ਜੋ ਤੁਹਾਡੀ ਗੱਲ ਸੁਣੇ ਤੇ ਤੁਹਾਡੇ ਮੁੱਦਿਆਂ ਤੇ ਡਟ ਕੇ ਕੰਮ ਕਰੇ? ਤਾਂ ਯਾਦ ਰੱਖੋ ਅਮਨ ਸ਼ਰਮਾ ਰੀਜਨਲ ਕਾਉਂਸਲਰ।
0: ਪ੍ਰਾਪਰਟੀ ਟੈਕਸ, ਟ੍ਰੈਫਿਕ ਦੇ ਸਪੀਡ ਬੰਪਸ, ਪਾਰਕਿੰਗ ਦੀ ਪ੍ਰੋਬਲਮ, ਭੀੜ ਭਾੜ ਵਾਲੀਆਂ ਸੜਕਾਂ, ਬਾਈਕ ਲੇਨਸ, ਨੋਇਸ ਪੋਲਿਊਸ਼ਨ, ਸਟਰੀਟ ਲਾਈਟਸ, ਡਿਵੈਲਪਮੈਂਟ, ਸੇਫਟੀ, ਸਿਕਿਉਰਿਟੀ ਤੇ ਅਫੋਰਡੇਬਿਲਿਟੀ।
1: ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਨਾਲ ਹੀ ਇਹਨਾਂ ਮੁੱਦਿਆਂ ਤੇ ਜਵਾਬਦੇਹੀ, ਪਾਰਦਰਸ਼ਤਾ ਅਤੇ ਬਿਹਤਰ ਹੱਲ ਲਈ ਅਮਨ ਸ਼ਰਮਾ ਨੂੰ ਆਪਣਾ ਸਮਰਥਨ ਦਿਓ।
0: ਵਾਰਡ 7 ਐਂਡ 8, ਰਿਮੈਂਬਰ ਦ ਵੋਟਿੰਗ ਡੇ ਅਕਟੂਬਰ 26, 2026, ਐਡਵਾਂਸ ਵੋਟਿੰਗ ਅਕਟੂਬਰ 9, 10, 11, 16 and 17।
1: ਪੇਡ ਫੋਰ ਬਾਈ ਅਮਨ ਸ਼ਰਮਾ ਕੈਂਪੇਨ।
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6474554497, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਚੁਭਦਾ ਰਹੇ ਤੈਨੂੰ ਆਉਂਦੇ ਮੈਨੂੰ ਸਾਹ, ਚੁਭਦਾ ਰਹੇ ਤੈਨੂੰ ਆਉਂਦੇ ਮੈਨੂੰ ਸਾਹ, ਤੂੰ ਮੇਰੇ ਬੰਦ ਕੀਤੇ ਰੱਬ ਨੇ ਤੇਰੇ ਰਾਹ, ਦੁਆਵਾਂ ਲੈ ਤੂੰ ਅਗਲੇ ਜਨਮ ਲਈ, ਕਿਉਂ ਲੈਂਦੇ ਰੋਜ਼ ਦੀ ਕਿਉਂ ਲੈਂਦੇ ਰੋਜ਼ ਹੀ ਲੋਕਾਂ ਦੀ ਆ, ਹੇਰੇ ਤੇ ਰੌਣਕ ਸਭ ਦੇ ਚੱਕ ਦਿੱਤੀ, ਮਾਇਆ ਨੇ ਪਾਇਆ ਐਸਾ ਗਾਹ। ਕਹਿੰਦਾ ਦਾਦੇ ਇਲਾਹੀ ਦੌਲਤ ਉੱਤੇ ਬੈਠ ਕੇ ਕੋਠਾ ਤੂੰ ਗਵਾਂਢੀ ਦਾ ਐਵੇਂ ਨਾ ਢਾ, ਦਿਸਦਾ ਹੈ ਹਨੇਰਾ ਹੀ ਹਨੇਰਾ ਤੈਨੂੰ ਵੀ, ਦਿਸਦਾ ਹੈ ਹਨੇਰਾ ਹੀ ਹਨੇਰਾ ਤੈਨੂੰ ਵੀ, ਹੋਇਆ ਹੈ ਹੰਕਾਰ 'ਚ ਤੂੰ ਬੇਪਰਵਾਹ, ਦਬੋਚ ਕੇ ਜ਼ਮੀਨ ਕਿਸੇ ਦੇ ਹਿੱਸੇ ਦੀ, ਉਹ ਪਿੰਡ ਵਿੱਚ ਬਣਿਆ ਫਿਰਦਾ ਸ਼ਾਹ, ਮਦਹੋਸ਼ ਤਾਂ ਮਲੰਗ ਹੈ ਦਵੰਗ ਹੈ, ਪਿੰਡੇ ਉੱਤੇ ਉਸਦੇ ਤੂੰ ਲੋਈ ਲਈ ਲਾ, ਪਿੰਡੇ ਉੱਤੋਂ ਉਸਦੇ ਤੂੰ ਲੋਈ ਲਈ ਲਾ। ਕਿਆ ਬਾਤ ਆ, ਅੱਖੀਆਂ ਵਿੱਚ ਜਦ ਭਰਦਾ ਪਾਣੀ ਕੁਝ ਤਾਂ ਟੁੱਟਦਾ ਹੋਣਾ ਅੰਦਰ, ਅੱਖੀਆਂ ਵਿੱਚ ਜਦ ਭਰਦਾ ਪਾਣੀ ਕੁਝ ਤਾਂ ਟੁੱਟਦਾ ਹੋਣਾ ਅੰਦਰ, ਖਾਰਾ ਸ਼ਾਇਦ ਇਸੇ ਕਰਕੇ ਅੰਦਰ ਵੀ ਕੋਈ ਹੈ ਸਮੁੰਦਰ, ਹੰਝੂਆਂ ਦਾ ਰੰਗ ਇੱਕ ਨਹੀਂ ਸੱਜਣਾ। ਕਹਿੰਦਾ ਹੰਝੂਆਂ ਦਾ ਰੰਗ ਇੱਕ ਨਹੀਂ ਸੱਜਣਾ, ਇਹ ਵੀ ਕਈ ਰੰਗਾਂ ਵਿੱਚ ਰੰਗੇ, ਖੁਸ਼ੀ ਵੇਲੇ ਬਣ ਮੋਤੀ ਚਮਕਣ, ਦੁੱਖਾਂ ਵੇਲੇ ਥੋਰ ਦੇ ਕੰਢੇ, ਦੁੱਖਾਂ ਵੇਲੇ ਥੋਰ ਦੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਸੋਮਵਾਰ, ਸੋਮਵਾਰ ਇੱਧਰ ਬੁੱਧਵਾਰ, ਇੱਧਰ ਬੁੱਧਵਾਰ, ਬੁੱਧ ਕੰਮ ਸੁੱਧ, 7 ਅਕਤੂਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸ ਹੈਗਾ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਐਨ 10 ਟੈਂਪਰੇਚਰ ਆ, ਫੀਲ ਲਾਈਕ 7 ਕਰਦੇ ਹਾਂ, ਦੁਪਹਿਰ ਨੂੰ 17, ਸ਼ਾਮ ਨੂੰ 21 ਅਤੇ ਰਾਤ ਨੂੰ 15 ਟੈਂਪਰੇਚਰ। ਭਾਈ ਠੰਡ ਹੋਈ ਆ, ਹੀਟਾਂ ਚਲਾਉਣ ਵਾਲਾ ਮੌਸਮ ਆ ਗਿਆ ਕਿ ਨਹੀਂ ਅਜੇ? ਅਸੀਂ ਤਾਂ ਨਹੀਂ ਚਲਾਈ ਹਾਲੇ, ਜੇ ਕਿਸੇ ਨੇ ਚਲਾਈ ਆ ਹੀਟ ਕੱਲ੍ਹ ਅਤੇ ਪਰਸੋਂ ਯਾਰ ਦੱਸਿਓ ਮਾੜਾ ਜਿਹਾ, ਫਿਲਟਰ ਫੁਲਟਰ ਵੈਸੇ ਚੇਂਜ ਕਰ ਲਿਓ ਯਾਰ, ਕਈ ਵਾਰ ਆਪਾਂ ਕਾਲੀ ਕਾਲੀ 'ਚ ਚਲਾ ਦਿੰਦੇ ਹਾਂ, ਫਿਰ ਫਰਨਸ ਦਾ ਜ਼ੋਰ ਲੱਗੂਗਾ, ਜੇ ਜ਼ੋਰ ਲੱਗ ਗਿਆ ਤਾਂ ਫਿਰ ਸੰਧੂ ਸਾਹਿਬ ਨੂੰ ਸੱਦਣਾ ਪੈਣਾ, ਫਾਇਦਾ ਕੀ ਆ ਉਹਦਾ, ਹੈ ਨਾ? ਅਤੇ ਇਸ ਕਰਕੇ ਭਾਈ ਉਹਦੇ ਫਿਲਟਰ ਫੁਲਟਰ ਕਰ ਲਓ ਚੇਂਜ, ਫਿਰ ਹੀਟ ਦੱਬ ਦਿਓ, ਕੋਈ ਪਤਾ ਨਹੀਂ ਆਪਾਂ ਕੰਮਾਂ 'ਤੇ ਹੋਈਏ ਅਤੇ ਨਿਆਣੇ ਬਾਅਦ 'ਚ ਦੱਬ ਦੇਣ, ਹੈ ਨਾ? ਅਤੇ ਬਟਨ ਅਤੇ ਫਿਰ ਇਸ ਕਰਕੇ ਫਿਲਟਰ ਆਪਣੇ ਹਿਸਾਬ 'ਚ ਸਮਝਣਾ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਸ ਹਿਸਾਬ ਨਾਲ ਚੇਂਜ ਕਰ ਲਓ ਜਾਂ ਫੋਨਾਂ 'ਤੇ ਕਰਾ ਲਓ। ਸਟੂਡੀਓ ਦੇ ਵਿੱਚ ਨੰਬਰ ਨੇ 905-673-3337, 905-673-3337 'ਤੇ ਕੋਈ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਟ੍ਰੈਫਿਕ ਦੀ, ਕੋਈ ਵਿਘਨ ਆ ਰਸਤੇ 'ਚ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਹਾਈਵੇ ਬਲੋਕ ਆ, 401, 410, 404, ਹੋਰ ਕਿਹੜੇ ਹਾਈਵੇ, 407 ਦਾ ਖੁੱਲ੍ਹਾ ਹੀ ਹੁੰਦਾ, ਚਲੋ ਕੋਈ ਨਹੀਂ, ਹੋਰ ਕਿਹੜੇ ਹਾਈਵੇ ਆਪਣੇ ਕਾਫੀ ਨੇ, ਹੈ ਨਾ? 905-673-3337 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਹੜੀਆਂ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ, ਅਤੇ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ 24 ਘੰਟੇ 7 ਦਿਨ ਜਿੰਨੇ 530 ਦੇ ਪ੍ਰੋਗਰਾਮ ਚੱਲਦੇ ਸਾਰਿਆਂ ਦੇ ਨਾਲ ਜੁੜ ਸਕਦੇ ਹੋ, ਆਨੰਦ ਮਾਣ ਸਕਦੇ। ਜੇ ਮੈਸੇਜ ਕਰਨੇ, ਵਟਸਐਪ ਕਰਨੇ 647-835-5494 'ਤੇ ਮੇਰਾ ਨੰਬਰ ਆ ਪਰਸਨਲੀ, ਜਿੱਦਣ ਦਾ ਕਨੇਡਾ 'ਚ ਆਇਆ ਬਾਬਾ ਜੀ ਦੇ ਆਸ਼ੀਰਵਾਦ ਨਾਲ, ਬਸ ਕਹਿ ਲਓ ਵੀ ਇਹੀ ਨੰਬਰ ਚੱਲਦਾ, ਬਸ ਕੀ ਕਰੀਏ ਹੁਣ, ਹੋਰ ਨੰਬਰ ਲੈਣ ਦੀ ਗੰਜਾਇਸ਼ ਨਹੀਂ ਗੀ। ਸੂਰਜ ਸਾਹਿਬ ਜੀ ਦੱਸੇ ਨੇ ਆਪਾਂ 7:23 'ਤੇ ਚੜ੍ਹਾਂਗੇ ਅਤੇ 6:49 'ਤੇ ਸ਼ਾਮ ਹੋ ਜਾਣਗੇ। ਅੱਜ ਵੱਖ ਵੱਖ ਥਾਵਾਂ 'ਤੇ ਕਹਿੰਦੇ ਥੋੜ੍ਹਾ ਥੋੜ੍ਹਾ ਮੀਂਹ ਵੀ ਪੈਣਾ, ਦੇਖ ਰਹੇ ਹਾਂ ਕਿੱਥੇ ਕਿੱਥੇ ਪੈਂਦਾ। ਅਤੇ ਚਲੋ ਆ ਜਾਓ ਫਿਰ ਆਪਾਂ ਰਲ ਮਿਲ ਕੇ, ਅੱਜ ਬਹੁਤ ਸਾਰੀਆਂ ਸਾਰਿਆਂ ਨੇ ਗੱਲਾਂ ਕਰਨੀਆਂ, ਅਤੇ ਗੱਲਾਂ ਕਰਨੀਆਂ ਨੇ ਆਪਾਂ ਕੁਛ ਇੱਧਰ ਲੀਆਂ ਅਤੇ ਕੁਛ ਉੱਧਰ ਲੀਆਂ, ਗੱਲਾਂ 'ਚ ਹੈ ਆਪਣੇ ਕੋਲ ਬਹੁਤ ਜ਼ਿਆਦਾ ਨੇ, ਅਤੇ ਕਿਉਂਕਿ ਗੱਲਾਂ ਕਰਨ ਲਈ ਆਪਾਂ ਨੂੰ ਚਾਹੀਦਾ ਅੱਜ ਸਮਾਂ, ਅਤੇ ਸਮੇਂ ਲਈ ਫਿਰ ਆਪਾਂ ਨੂੰ ਅੱਜ ਆਹ ਕੀ ਹੋ ਗਿਆ ਇੱਦਾਂ, ਅੱਛਾ ਸਮੇਂ ਲਈ ਫਿਰ ਆਪਾਂ ਨੂੰ ਕੀ ਕਰਨਾ ਪੈਣਾ, ਅੱਜ ਆਪਾਂ ਨੂੰ ਕਰਨਾ ਪੈਣਾ ਫੋਨ, ਅਤੇ ਫੋਨ ਲਈ ਆਪਾਂ ਨੂੰ ਘੁਮਾਉਣਾ ਪੈਣਾ 905-673-3337 'ਤੇ ਨੰਬਰ, ਪਰਮਿੰਦਰ ਮੈਂ ਨਾਲ ਜੁੜਦਾ ਨਾ, ਲਓ ਕਾਲ ਕੱਟਣ ਲੱਗ, ਉਹ ਬਾਈ ਜੀ ਲੈਣ ਲੱਗਾ ਜੀ, ਬਾਈ ਤੁਹਾਨੂੰ 8:19:01 ਵਾਲੇ ਤੁਸੀਂ ਕੱਟ ਗਏ ਯਾਰ, ਮੈਂ ਇੱਧਰੋਂ ਬਟਨ ਦੱਬਾ ਜਾਣਾ, ਤੁਹਾਡੀ ਕਾਲ ਕੱਟ ਗਈ, ਦੁਬਾਰਾ ਕਰ ਲਓ ਪਲੀਜ਼। 1901 ਵਾਲੇ। ਥੈਂਕ ਯੂ ਭਾਜੀ, ਕਰ ਲਓ ਮਾੜੀ ਜੀ ਕਾਲ ਦੁਬਾਰਾ। ਅਤੇ ਭੇਜੀਆਂ ਹੋਈਆਂ 44-67 ਤੋਂ ਹਰਮਨ ਭਾਜੀ ਦੀਆਂ ਲਾਈਨਾਂ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ। ਹਰਮਨ ਭਾਜੀ ਥੈਂਕ ਯੂ ਸੋ ਮੱਚ, 16 ਕਾਰਡ ਤੋਂ ਲਖਵਿੰਦਰ ਮਲਤਾਨੀ ਭਾਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਰੋਜ਼ ਦੀ ਤਰ੍ਹਾਂ, ਥੈਂਕ ਯੂ ਸੋ ਮੱਚ ਸਰ। ਅਤੇ ਬਲਦੇਵ ਸਿੰਘ ਸਿੱਧੂ ਸਾਹਿਬ ਜੀ ਨੇ ਕੀ ਆਪਾਂ ਨੂੰ ਭੇਜਤਾ, ਆਹ ਤਾਂ ਇੱਕ ਕੱਲ੍ਹ ਭੇਜਿਆ ਯਾਰ, ਕੱਲ੍ਹ ਵਾਲੇ ਰਿਟੀਟ ਕਰਤੇ ਤੁਸੀਂ, ਐਂ ਨਾ ਕਰੋ ਕੱਲ੍ਹ ਵਾਲੇ ਨਹੀਂ, ਕੁਛ ਅੱਜ ਦੇ ਭੇਜੋ, ਅੱਜ ਜਿਹੜੇ ਨਵੇਂ ਹੋਣ। ਮੀਂਹ ਵਾਂਗੂ ਵਰਦੇ ਐਲਾਨ ਹੋਣਗੇ, ਸੋਚ ਕੇ ਦਿਮਾਗ ਪਰੇਸ਼ਾਨ ਹੋਣਗੇ, 5 ਸਾਲ ਜਿਹੜੇ ਕਦੇ ਦੇਖੇ ਨਹੀਂ ਹੋਣੇ ਉਹੀ ਰੈਲੀਆਂ 'ਚ ਮੁੱਖ ਮਹਿਮਾਨ ਹੋਣਗੇ। ਚਮਚਿਆਂ ਵੱਲੋਂ ਬੂਟ ਚੱਟੇ ਜਾਣਗੇ, ਗੱਲਾਂ 'ਚ ਫਸਾ ਕੇ ਲੋਕ ਪੱਟੇ ਜਾਣਗੇ, ਸਟੇਜਾਂ ਉੱਤੇ ਮਸਲੇ ਵੀ ਹੱਲ ਹੋਣਗੇ, ਝੂਠਾਂ ਦੇ ਬਰੋਲੇ ਚੱਲੇ ਚੱਲ ਹੋਣਗੇ। ਕਹਿੰਦਾ ਹਰ ਨੇਤਾ ਜ਼ਿੰਦਗੀ ਦਾ ਸਹਾਰਾ ਲੱਗੂਗਾ, ਹਰ ਝੂਠ ਉੱਤੇ ਜੀ ਜੈਕਾਰਾ ਲੱਗੂਗਾ, ਉਹੀ ਚੀਜ਼ ਫਿਰ ਇਸ ਵਾਰੀ ਹੋਊਗੀ। ਪੰਜਾਬ ਸਿਆਂ ਤੇਰਾ ਤਾਂ ਗਰਦਾਰੀ ਹੋਊਗੀ। ਥੱਲੇ ਪਤਾ ਨਹੀਂ ਕੀ ਲਿਖਿਆ, ਉੱਥੇ ਤੱਕ ਠੀਕ ਸੀ, ਉੱਥੇ ਤੱਕ ਜੁੜਦਾ ਸੀ, ਥੱਲੇ ਪਤਾ ਨਹੀਂ ਕੀ ਲਿਖਿਆ, ਉਹ ਨਹੀਂ ਸਮਝ ਆਈ। ਚਲੋ ਕੋਈ ਨਹੀਂ, ਬਹੁਤ ਵਧੀਆ, ਥੈਂਕ ਯੂ ਸੋ ਮੱਚ। ਅਤੇ ਬਸ ਜੇ ਹੁਣ ਆਪਾਂ ਉਰੇ ਪੜ੍ਹ ਲਿਆ ਜਾਂ ਸੁਣਾ ਤਾ, ਤਾਂ ਹੋਰ ਕਿਸੇ ਰੇਡੀਓ 'ਤੇ ਮੈਨੂੰ ਸੁਣਾਇਓ ਜਾ ਕੇ, ਉਹ ਇੱਕ ਇੱਕ ਰੇਡੀਓ 'ਤੇ ਇੱਕ ਹੀ ਸੁਣਾ ਲਿਆ ਕਰੋ, ਵਧੀਆ ਲੱਗਦਾ। ਜਦ ਆਪਾਂ ਇੱਕੋ ਗੱਲ ਵੱਖ ਵੱਖ ਰੇਡੀਓ 'ਤੇ ਜਾ ਕੇ ਸੁਣਾਉਂਦੇ ਹਾਂ, ਸੁਣਦੇ ਤਾਂ ਆਪਾਂ ਹੀ ਹੁੰਦੇ ਹਾਂ ਪ੍ਰੋਗਰਾਮ, ਸਾਰੇ ਜਾਣੇ ਕਿੰਨੇ ਕੁ ਜਾਣੇ ਆਪਾਂ ਸੁਣਨੇ ਵਾਲੇ, 20 ਜਾਣੇ, 50 ਜਾਣੇ, 100 ਜਾਣਾ, 500 ਬੰਦਾ ਹੋਊ, 1000 ਹੋਊ, ਹੈ ਨਾ। ਅਤੇ ਉਨੇ ਕੁ ਜਾਣਿਆਂ ਨੂੰ ਫਿਰ ਆਪਾਂ ਨੂੰ ਐਂ ਲੱਗੀ ਜਾਂਦਾ ਹੁੰਦਾ ਵੀ ਬਸ ਯਾਰ ਇਹ ਤਾਂ ਫਿਰ ਬੰਦਾ ਉਹੀ ਆ ਗਿਆ, ਇੱਥੇ ਵੀ ਉਹਨੇ ਇਹੀ ਗੱਲ ਸੁਣਾਤੀ। ਕੁਛ ਚੇਂਜ ਕਰ ਲਿਆ ਕਰੋ ਮਾੜੀ ਮੋਟੀ, ਜੇ ਕਾਲਾਂ ਕਰਨੀਆਂ ਆਉਂਦੀਆਂ ਤੁਸੀਂ ਵੱਖ ਵੱਖ ਰੇਡੀਓ 'ਤੇ, ਥੋੜ੍ਹੀ ਜਿਹੀ ਗੱਲ 'ਚ ਤਾਂ ਤਬਦੀਲੀ ਕਰ ਲਓ। ਇੱਕੇ ਕੁਐਸਚਨ 'ਚ ਸਵੇਰ ਵਾਲੇ 4 ਵਜੇ ਤੋਂ ਲੱਗ ਗਏ ਅਤੇ ਸ਼ਾਮ ਨੂੰ ਆਪਾਂ 10 ਵਜੇ ਤੱਕ ਉਹੀ ਕੁਐਸਚਨ ਰੱਖਣੇ ਆ, ਫਿਰ ਦੂਜਿਆਂ ਲੋਕਾਂ ਨੂੰ ਪਤਾ ਕੀ ਲੱਗਦਾ ਯਾਰ, ਆਹੀ ਕੁਐਸਚਨ ਦੇ ਸਵੇਰੇ 4-5 ਵਜੇ ਕਰਕੇ ਗਿਆ, 7 ਵਜੇ ਬਾਈ ਕਰਕੇ ਗਿਆ, 11 ਵਜੇ ਕਰਕੇ ਗਿਆ, 1 ਵਜੇ ਕਰਿਆ ਸੀ ਇਹਨੇ, ਆਹ ਕਰਿਆ ਸੀ, ਬਹੁਤ ਕਰਿਆ ਸੀਗਾ, ਉਹ ਵੱਖ ਵੱਖ ਫ੍ਰੀਕੁਐਂਸੀਆਂ ਦੇ ਵੱਖ ਵੱਖ ਰੇਡੀਓ ਦੇ ਕਰੇ ਸੀ। ਥੋੜ੍ਹਾ ਜਿਹਾ ਚੇਂਜ ਕਰ ਲਿਆ ਕਰੋ, ਸਤਿਕਾਰ ਯੋਗ ਤੁਸੀਂ ਕਰ ਲਿਆ ਕਰੋ, ਪਰ ਚੰਗੀ ਗੱਲ ਆ। ਚਲੋ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਆ ਜਾਓ, ਲੰਘਿਆ ਉਹ ਕਿੱਦਾਂ ਲੰਘੋਗੇ ਹੁਣ ਤੁਸੀਂ, ਬਟਨ ਤਾਂ ਦੱਬ ਨਹੀਂ ਹੁੰਦਾ ਤੁਹਾਡਾ, ਲੈ ਸੁੱਚ ਤਾਂ ਤੁਹਾਡੀ ਆਨ ਨਹੀਂ ਹੁੰਦੀ, ਐਂ ਦੱਬਦਾ ਨੂੰ ਪਿਆਰ ਜਿਹਾ। ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਲੰਘਿਆ,
1: ਸਤਿ ਸ਼੍ਰੀ ਅਕਾਲ ਜੀ। ਕਹਿੰਦਾ ਅੱਜ ਕੱਲ੍ਹ ਚੰਗੇ ਹੁੰਦੇ ਨੇ ਜਦੋਂ ਰੰਗੇ ਹੁੰਦੇ ਨੇ।
0: ਅੱਛਾ,
1: ਅੱਜ ਕੱਲ੍ਹ ਚੰਗੇ ਹੁੰਦੇ ਨੇ ਜੋ ਦੋ ਰੰਗੇ ਹੁੰਦੇ ਨੇ, ਜਿੱਥੇ ਸੱਚ ਟੰਗੀ ਦਾ ਸੀ ਉੱਥੇ ਹੁਣ ਜਾਲੇ ਟੰਗੇ ਹੁੰਦੇ
0: ਨੇ, ਚੱਕ
1: ਰੱਜੇ ਪੁੱਜੇ ਦਿਖਣ ਅੰਦਰੋਂ ਭੁੱਖੇ ਨੰਗੇ ਹੁੰਦੇ ਨੇ, ਹੱਦਾਂ ਲਾਉਣ ਵਾਲੇ ਲੋਕ ਹੱਦਾਂ ਲੰਘੇ ਹੁੰਦੇ ਨੇ, ਧੀਆਂ ਦਿਨ ਖੁਦਾ ਦੇ ਪੁੱਤਰ ਮੰਗੇ ਹੁੰਦੇ ਨੇ।
0: ਅੱਜਕੱਲ
1: ਦੋ ਰੰਗੇ ਹੋ ਗਏ ਲੋਕ,
0: ਦੋ ਰੰਗੇ ਨੀ ਚਾਰ ਚਾਰ ਰੰਗੇ ਹੋਏ ਫਿਰਦੇ ਆ, ਦੋ ਰੰਗੇ ਵਾਲਾ ਕਿੱਥੇ ਕੰਮ ਆ।
1: ਅਸਲ ਚ ਨਾ ਵੈਸੇ ਸੱਚ ਨਾਲ ਜ਼ਿੰਦਗੀ ਗੁਜ਼ਾਰੀ ਨੀ ਜਾਂਦੀ
0: ਨਾ, ਕਦੇ ਵੀ ਨੀ, ਕਦੇ ਵੀ ਨੀ, ਘਰੇ ਬੋਲ ਕੇ ਦੇਖ ਲਿਓ ਤੁਸੀਂ, ਬਾਹਰ ਬੋਲ ਕੇ ਦੇਖ ਲਿਓ, ਕੰਮ ਤੇ ਬੋਲ ਕੇ ਦੇਖ ਲਿਓ।
1: ਨਹੀਂ ਗੱਲ ਉਹ ਨੀ, ਜਦੋਂ ਸਰਖੋ ਜਿਹੜਾ ਤੁਹਾਡਾ ਨਾ, ਇੱਕ ਮੈਂ ਕੱਲ ਵੀ ਕਦੇ ਗੱਲ ਕਰਦਾ, ਜਿਹੜੀ ਸਾਡੀ ਕਦਰਾਂ ਕੀਮਤਾਂ ਨਾ ਉਹ ਨੀ ਜਾਣੀਆਂ ਚਾਹੀਦੀਆਂ। ਕਦਰਾਂ ਕੀਮਤਾਂ ਜਦੋਂ ਮੈਂ ਗੱਲ ਕਰਦੀ, ਕੱਲ ਇੱਕ ਮਾਮੇ ਦੇ ਮੁੰਡੇ ਆਪਣੇ ਮਾਮੇ ਦੀ ਕੁੜੀ ਨਾਲ ਵਿਆਹ ਕਰ ਲਿਆ, ਭੂਆ ਦੇ ਮੁੰਡੇ ਵਾਟਾਵਰ ਜੋ ਵੀ ਆ, ਮੁੜ ਕੇ ਕਤਲ ਹੋਇਆ ਵਾਟਾਵਰ। ਮੈਂ ਗੱਲ ਕਰਦਾ ਕਦੀ ਪਿੰਡਾਂ ਦੇ ਵਿੱਚ ਪਿੰਡ ਦੀ ਧੀ ਭੈਣ ਨੂੰ ਧੀ ਸਮਝਿਆ ਜਾਂਦਾ ਸੀ, ਔਰ ਪਿੰਡ ਦੇ ਬਜ਼ੁਰਗਾਂ ਨੂੰ ਆਪਾਂ ਇੰਨਾ ਸਤਿਕਾਰ ਦਿੰਦੇ ਹਾਂ, ਉਹ ਗੱਲਾਂ ਬਹੁਤ ਦੂਰ ਸੀਗੀਆਂ, ਇਹਨੂੰ ਕਦਰਾਂ ਕੀਤਾ ਗਿਆ, ਹੋਰ ਕੁਛ ਨੀ ਹੈਗਾ।
0: ਪਰ ਇੱਕ ਚੀਜ਼ ਆ ਸੰਧੂ ਸਾਹਿਬ, ਜਿਹੜੇ ਵੱਡੇ ਪਿੰਡ ਆ ਨਾ, ਬਹੁਤ ਸਾਰੇ ਪਿੰਡਾਂ ਦਾ ਮੈਂ ਨਾਮ ਲੈ ਸਕਦਾ, ਇੱਕ ਪਿੰਡ 'ਚ ਵਿਆਹ ਹੋਏ ਆ, ਨਾਨੀ ਵੀ ਉੱਥੇ ਦੀ, ਦਾਦੀ ਵੀ ਉੱਥੇ ਦੀ।
1: ਜਿਹੜਾ ਪਿੰਡ ਆ ਜੀ, ਸਾਡੇ ਪਿੰਡ ਦੀਆਂ 13 ਪੱਤੀਆਂ ਸੀ, ਔਰ ਯਕੀਨ ਕਰੀ ਕਈ ਸਾਡੇ ਮਾਝੇ ਇਹੋ ਜਿਹੇ ਪਿੰਡ ਆ, ਮਤਲਬ ਜੇ ਤੁਹਾਡਾ ਕਦੇ ਡੰਗਰ ਗੁਆਚ ਜਾਂਦਾ ਨਾ ਦੂਜੇ ਪਾਸੇ, ਕਈ ਕਈ ਸਾਲ ਪਤਾ ਨੀ ਲੱਗਦਾ ਇੰਨੇ ਇੰਨੇ ਵੱਡੇ ਪਿੰਡ। ਸਾਡੇ ਪਿੰਡ ਦੇ ਅੱਜ ਤੋਂ 25 ਸਾਲ ਪਹਿਲਾਂ 3000 ਵੋਟ ਸੀ, ਜਾਤੀਜਾ ਪਿੰਡ ਆ ਸਾਡਾ, ਫਤਿਹਗੜ੍ਹ ਚੋਣੀਆਂ ਲਾਗੇ ਨਾਨਕੀ ਪਿੰਡ ਸਾਡਾ, ਪਿੰਡ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ। ਉੱਥੇ ਫਿਰ ਸਾਡੀ ਆਰਮੀ 'ਚ ਆ ਗਈ ਜਗ੍ਹਾ ਸਾਡੀ, ਬਿਲਕੁਲ ਬਾਈਪਾਸ ਨਾਲ ਨਾ ਜਾਂਦੇ ਹੁਣ ਲੋਕ ਬਾਈਪਾਸ ਨਾਲ ਸਾਡੀ 3000 ਏਕੜ, ਤੇ ਮੈਂ ਆਪਣੇ ਜ਼ਮੀਨ ਆ ਗਈ 84 ਚ, ਤੇ ਜਦੋਂ ਅਸੀਂ ਗਏ ਹਾਂ ਉੱਥੇ, ਸਾਡੇ ਮਤਲਬ ਇਕੱਲੇ ਇਕੱਲੇ ਜ਼ਮੀਨ ਸੀ ਸਾਡੇ ਕੋਲ 14 ਦਿਨ, ਉਹ ਮਤਲਬ ਅਸੀਂ ਜਾ ਕੇ ਉੱਥੋਂ ਕੀਤੀ, ਨਾਲ ਅਸੀਂ ਪਿੰਡ ਤੋਂ ਕੀਤੀ, ਤੇ ਕਹਿਣ ਤੋਂ ਭਾਵ ਇਹ ਹੈ ਕਿ ਮਤਲਬ ਜਿਹੜਾ ਉਹ ਕਲਚਰ ਸੀ, ਮੈਨੂੰ ਪਿੰਡ ਦੇ ਵਿੱਚ ਸਭ ਮਾਮਾ ਕਹਿਣਾ ਪੈਂਦਾ, ਮੈਂ ਮੰਮੀ, ਮੈਨੂੰ ਸਾਰੇ ਮਾਮੇ ਲੱਗਦੇ ਆ, ਮਤਲਬ ਨਾਨਕੇ ਬਣ ਸੀ ਦੋਤਾ, ਔਰ ਬਹੁਤ ਹੀ ਸੀ ਜਿਹੜਾ, ਅੱਛਾ ਦੋਤਾ ਆਇਆ ਜੀ, ਦੋਤਾ ਆਇਆ, ਮਤਲਬ ਇੰਨੀ ਰਿਸਪੈਕਟ ਸੀ ਉਹਨਾਂ ਟਾਈਮ ਵੀ ਸਾਡੀ ਧੀ ਭੈਣ ਦਾ ਬੱਚਾ। ਚਲੋ ਸੁਣਦੇ, ਥੈਂਕ ਯੂ ਜੀ,
0: ਥੈਂਕ ਯੂ, ਥੈਂਕ ਯੂ ਸੋ ਮਚ। ਬਿਲਕੁਲ ਜੀ, ਅਤੇ ਆਪਾਂ ਅੱਜ ਗੱਲਾਂ ਬਾਤਾਂ ਕਾਫੀ ਕਰਨੀਆਂ, ਅਤੇ ਗੱਲਾਂ ਬਾਤਾਂ ਆਪਾਂ ਕਿਹੜੀਆਂ ਕਰਨੀਆਂ ਅੱਜ, ਥੋੜ੍ਹਾ ਜਿਹਾ ਕਾਰਾਂ ਦੇ ਇੰਸ਼ੋਰੈਂਸ ਦੇ ਡੀਲਾਂ ਲਈਏ ਆਪਾਂ, ਕਿਉਂਕਿ ਇੰਸ਼ੋਰੈਂਸਾਂ ਕਾਰ ਦੀਆਂ ਹਰੇਕ ਬੰਦੇ ਦੀ ਲੋੜ ਆ, ਹਰੇਕ ਬੰਦੇ ਦੀ ਨੀਡ ਆ, ਕਿਉਂਕਿ ਜੇ ਚਲੋ ਅਮਨਦੀਪ ਨੂੰ ਲੈਂਦੇ ਹਾਂ। ਅਮਨਦੀਪ ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ ਲੰਘਿਆ, ਸਵਾਗਤ ਆ।
2: ਸਤਿ ਸ਼੍ਰੀ ਅਕਾਲ ਭਾਜੀ।
0: ਕਿਦਾਂ ਸਿਹਤ
2: ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਕਿਦਾਂ ਠੀਕ ਹੋ ਸਿਹਤ
2: ਹਾਂਜੀ ਵਧੀਆ ਚੜ੍ਹਦੀ ਕਲਾ
0: ਠੰਡ ਠੁੰਡ ਤੋਂ ਬਚੇ ਹੋਏ ਹੋ
2: ਬਿਮਾਰ
0: ਪਈ ਆ ਦੱਸੋ ਉਹ ਤਾਂ ਹੁਣ ਤੁਸੀਂ ਆਫਿਸ ਕੰਮ ਕਰਦੇ ਹੋ ਬਾਹਰ ਜਿਹੜੇ ਤੁਰੇ ਫਿਰਦੇ ਸਾਡੇ ਵਰਗੇ ਗਰੀਬ ਉਹਨਾਂ ਨੂੰ ਪੁੱਛ ਕੇ ਦੇਖੋ
2: ਠੀਕ ਹੈ ਠੀਕ
0: ਹੈ ਅੱਛਾ ਬੰਦੇ ਕੋਲ ਇੱਕ ਪਰਿਵਾਰ ਦੇ ਵਿੱਚ ਤਿੰਨ ਲਾਇਸੈਂਸ ਆ
2: ਹਾਂਜੀ
0: ਤਿੰਨ ਗੱਡੀਆਂ ਨੇ
2: ਹਾਂਜੀ
0: ਮੰਨ ਲਓ ਮੇਰੇ ਤੇ ਲਾ ਲਓ ਐਗਜ਼ਾਮਪਲ ਐਗਜ਼ਾਮਪਲ ਮੇਰੇ ਕੋਲ ਹੈ ਤਾਂ ਨਹੀਂ ਚਲੋ ਮੇਰੇ ਤੇ ਲਾ ਲਓ ਮੇਰੀ ਦੋ ਗੱਡੀਆਂ ਵਾਈਫ ਦੇ ਨਾਂ ਤੇ ਆ ਇੱਕ ਗੱਡੀ ਮੇਰੇ ਨਾਂ ਤੇ ਆ
2: ਹਾਂਜੀ
0: ਮੇਰੀ ਬੇਟੀ ਨੇ ਜਾਂ ਬੇਟੇ ਨੇ ਲਾਇਸੈਂਸ ਲੈ ਲਿਆ ਉਹਦਾ ਇੰਸ਼ੋਰੈਂਸ 'ਚ ਨਾਮ ਪਾਉਣਾ
2: ਹਾਂਜੀ
0: ਕਿਵੇਂ ਪਊਗਾ
2: ਜੇ ਤੇ ਗੱਡੀਆਂ ਹਸਬੈਂਡ ਵਾਈਫ ਦੇ ਨਾਮ ਹੋਣ ਕਿਸੇ ਦੇ ਵੀ ਤੇ ਉਹ ਪਾਲਿਸੀ ਸੇਮ ਹੀ ਹੁੰਦੀ ਹੈ ਕਿਉਂਕਿ ਐਸੈਟ ਸਾਡੀਆਂ ਐਜ਼ ਅ ਕਪਲ ਸਾਂਝੀਆਂ ਮੰਨੀਆਂ ਜਾਂਦੀਆਂ ਨੇ ਉਹ ਇੱਕੋ ਪਾਲਿਸੀ ਹੋਏਗੀ ਬੇਟੇ ਦਾ ਨਾਮ ਆਪਣੀ ਪਾਲਿਸੀ ਚ ਐਡ ਕਰਾ ਲਓ ਇੱਕ ਕਾਰ ਅਸਾਈਨ ਹੋਏਗੀ ਕਿਉਂਕਿ ਤਿੰਨ ਡਰਾਈਵਰ ਹੋ ਗਏ ਹੁਣ ਤੇ ਤਿੰਨ ਡਰਾਈਵਰ ਨੂੰ ਤਿੰਨ ਕਾਰਾਂ ਇੱਕ ਇੱਕ ਕਰਕੇ ਅਸਾਈਨ ਹੋਏਗੀ
0: ਇੱਥੇ ਮੈਂ ਆਉਣਾ ਚਾਹੁੰਦਾ ਸੀ ਆਹ ਗੱਲ ਤੇ ਵੀ ਹੁਣ ਇਹ ਕਰਨਾ ਪਊ ਤਾਂ ਹਨਾ
2: ਹਾਂਜੀ ਹਾਂਜੀ ਤੇ ਉਹ ਬ੍ਰੋਕਰ ਦੇਖ ਲੈਂਦਾ ਹੁੰਦਾ ਕਦੇ ਤੁਸੀਂ ਤੁਹਾਡੇ ਕੋਲ ਨਵੀਂ ਗੱਡੀ ਹੈ ਫੋਰ ਐਗਜ਼ਾਮਪਲ ਵੋਲਵੋ ਹੈ ਤੇ ਵੋਲਵੋ ਤੇ ਤੁਸੀਂ ਬੇਟੇ ਨੂੰ ਪਵਾ ਲਿਆ ਤੇ ਤੁਹਾਡਾ ਪ੍ਰਾਈਸ ਬਹੁਤ ਜ਼ਿਆਦਾ ਹਾਈ ਹੋ ਜਾਣਾ ਇੱਕ ਤੁਹਾਡੇ ਕੋਲ ਪੁਰਾਣੀ ਹੋਂਡਾ ਹੈ ਮੰਨ ਲਓ 2017 2018 ਉਹਦੇ ਤੇ ਬੇਟੇ ਨੂੰ ਨਵਾਂ ਡਰਾਈਵਰ ਪਾਓਗੇ ਤੇ ਪ੍ਰਾਈਸ ਕਾਫੀ ਘੱਟ ਆਏਗੀ ਉਹ ਤੁਹਾਡਾ ਬ੍ਰੋਕਰ ਦੇਖ ਲੈਂਦਾ ਹੁੰਦਾ ਕਿ ਕਿਵੇਂ ਕੀ ਸੈੱਟ ਕਰਨਾ ਤੇ
0: ਦੋ ਗੱਡੀਆਂ ਨੇ ਫਿਰ ਇੱਕ ਦੇ ਨਾਮ ਚੱਲ ਜਾਣਗੇ ਦੋ ਡਰਾਈਵਰ ਨੇ ਘਰ ਚ ਤਾਂ ਦੋ ਜਣੇ ਉਹ ਕਰ ਸਕਦੇ ਹਨ
2: ਮੈਂ
0: ਨਾਮ ਨੀ ਚਲੋ ਲਊਂਗਾ ਹੋਇਆ ਕਿਸੇ ਦਾ ਤਾਂ ਮੇਰੇ ਮਨ ਚ ਕੁਐਸਚਨ ਸੀ ਮੈਂ ਕਰਾਂ ਤੁਹਾਡੇ ਨਾਲ ਕੁਐਸਚਨ
2: ਹਾਂਜੀ ਬਹੁਤ ਸਾਰੀ ਭਾਜੀ ਬ੍ਰੋਕਰ ਕੀ ਕਰਦੇ ਨੇ ਕਿ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ ਕਿਉਂਕਿ ਬ੍ਰੋਕਰ ਨੇ ਕਮਿਸ਼ਨ ਤੇ ਕੰਮ ਕਰਨਾ ਉਹਨਾਂ ਨੇ ਉਹ ਗੱਡੀ ਤੇ ਪਾਤਾ ਡਰਾਈਵਰ ਜਿੱਥੇ ਸਭ ਤੋਂ ਜ਼ਿਆਦਾ ਪ੍ਰਾਈਸ ਵਧਦੀ ਹੈ ਤਾਂ ਕਿ ਉਹਨਾਂ ਦਾ ਪ੍ਰੀਮੀਅਮ ਵਧੇ ਤੇ ਫਿਰ ਉਹਨਾਂ ਦਾ ਕਮਿਸ਼ਨ ਵਧੇ ਹਾਂਜੀ ਪਰ ਤੁਸੀਂ ਮੈਨੂੰ ਕਾਲ ਕਰ ਲਓ ਜਿਵੇਂ ਦੀ ਸਿਚੁਏਸ਼ਨ ਹੈ ਤੇ ਮੈਂ ਇਵੇਂ ਕੰਮ ਨਹੀਂ ਕਰਦੀ ਮੈਂ ਸ਼ੋਪ ਅਰਾਊਂਡ ਕਰਕੇ ਸਾਰਾ ਇੱਧਰ ਉੱਧਰ ਅਸਾਈਨ ਕਰਕੇ ਡਰਾਈਵਰ ਨੂੰ ਤਿੰਨੇ ਕਾਰਾਂ ਤੇ ਦੇਖ ਕੇ ਕਿ ਕਿਹੜਾ ਸਭ ਤੋਂ ਚੀਪ ਪ੍ਰਾਈਸ ਆ ਰਿਹਾ
0: ਬਹੁਤ
2: ਬ੍ਰੋਕਰ ਆਪਣੇ ਆਪ ਕੰਮ ਵੀ ਨੀ ਕਰਦੇ ਅੱਜ ਕੱਲ ਉਹਨਾਂ ਨੇ ਅੱਗੇ ਅਸਿਸਟੈਂਟ ਰੱਖੇ ਹੋਏ ਨੇ ਆਪਣੇ ਸੀ ਐਸ ਆਰ ਵਗੈਰਾ ਰੱਖੇ ਹੋਏ ਨੇ ਬਸ ਉਹਨਾਂ ਨੂੰ ਕਹਿਤਾ ਉਹ ਦੇ ਆਰ ਨੋਟ ਲਾਇਸੈਂਸਡ ਇਹ ਕੰਮ ਕਰਨ ਲਈ ਤੁਹਾਨੂੰ ਲਾਇਸੈਂਸ ਜ਼ਰੂਰੀ ਹੈ ਕਿਸੇ ਵਜ੍ਹਾ ਕਰਕੇ ਜ਼ਰੂਰੀ ਹੈ ਉਹਨਾਂ ਕੋਲ ਲਾਇਸੈਂਸ ਨੀ ਹੁੰਦਾ ਜਿਹੜੇ ਉਹਨਾਂ ਨੇ ਯੰਗਸਟਰ ਰੱਖੇ ਹੁੰਦੇ ਨੇ ਉਹ ਕੁਛ ਵੀ ਕਰੀ ਜਾਂਦੇ ਨੇ ਮੇਰੇ ਕੋਲ ਇੰਨੀਆਂ ਪਾਲਿਸੀਜ ਚੇਂਜ ਹੋ ਰਹੀਆਂ ਨੇ ਮੈਨੂੰ ਰੋਜ਼ ਸੁਣਨ ਨੂੰ ਮਿਲਦਾ ਕਿ ਅੱਛਾ ਸਾਨੂੰ ਪਤਾ ਹੀ ਨਹੀਂ ਸਾਡਾ ਬ੍ਰੋਕਰ ਦਾ ਨੰਬਰ ਕੀ ਹੈ ਸਾਨੂੰ ਪਤਾ ਹੀ ਨਹੀਂ ਬ੍ਰੋਕਰ ਨਾਲ ਕੰਟੈਕਟ ਕਿਵੇਂ ਕਰਨਾ ਅਸੀਂ ਬ੍ਰੋਕਰ ਨੂੰ ਹਫ਼ਤੇ ਤੋਂ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 10 ਦਿਨ ਹੋ ਗਏ ਈਮੇਲ ਕੀਤੀ ਹੋਈ ਹੈ ਰੋਜ਼ ਸੁਣਨ ਨੂੰ ਮਿਲਦਾ ਸੋ ਉਹ ਜਿਹੜਾ ਮਤਲਬ ਅੱਜ ਕੱਲ ਦਾ ਮਾਹੌਲ ਇਵੇਂ ਹੈ ਕਿ ਗੋਇੰਗ ਬਿਯੋਂਡ ਦ ਨੋਰਮਲ ਤੁਹਾਨੂੰ ਜਾਣਾ ਪੈਂਦਾ ਤੁਹਾਨੂੰ ਅੱਗੇ ਐਕਸਟਰਾ ਕੰਮ ਕਰਨਾ ਪੈਂਦਾ ਜੇ ਤੁਸੀਂ ਆਪਣੀ ਕਲਾਇੰਟਲ ਨੂੰ ਆਪਣੇ ਕਸਟਮਰ ਨੂੰ ਖੁਸ਼ ਰੱਖਣਾ ਪਰ ਉਹ ਹੋ ਨਹੀਂ ਰਿਹਾ ਅੱਜ ਕੱਲ ਤੇ ਮਤਲਬ ਸਾਨੂੰ ਪਤਾ ਹੈ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਬਸ ਇਹੀ ਗੱਲ ਪਿੱਛੇ ਲੁੱਕ ਕੇ ਬਹੁਤ ਬ੍ਰੋਕਰ ਤੁਹਾਨੂੰ ਪਰੇਸ਼ਾਨ ਵੀ ਕਰਦੇ ਨੇ ਬਸ ਉਹਨਾਂ ਦਾ ਇਹੀ ਐਕਸਕਿਊਜ਼ ਹੈ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਉਹਨਾਂ ਥੋੜਾ ਸ਼ੋਪ ਅਰਾਊਂਡ ਕਰਨਾ ਪੈਂਦਾ ਥੋੜਾ ਇੱਧਰ ਉੱਧਰ ਪਲੇ ਕਰਨਾ ਪੈਂਦਾ ਤੇ ਤੁਹਾਨੂੰ ਬੈਟਰ ਪ੍ਰਾਈਸ ਜ਼ਰੂਰ ਮਿਲ ਜਾਂਦਾ
0: 416 618 27 64 416 618 27 64 ਤੇ ਅਮਨ ਜੀ ਹੁਣਾਂ ਨੂੰ ਅੱਜ ਸ਼ਾਮ ਤੱਕ ਘੱਟੋ ਘੱਟ ਅੱਜ 10 ਨਹੀਂ ਕਹਿੰਦੇ ਚਲੋ 7 ਗੱਲਾਂ ਕਹਿ ਦਿੰਦੇ ਆ 7 ਗੱਲਾਂ ਜਾਣੀਆਂ ਚਾਹੀਦੀਆਂ ਅਮਨ ਜੀ ਸੱਚੋ ਸੱਚ ਦੱਸਣਾ ਸ਼ਾਮ ਤੱਕ ਵੀ ਕਿੰਨੀਆਂ ਤੁਹਾਨੂੰ ਕਾਲਾਂ ਆਈਆਂ ਆਟੋ ਇੰਸ਼ੋਰੈਂਸ ਦਾ ਕੋਡ ਲੈਣ ਲਈ ਆਟੋ ਇੰਸ਼ੋਰੈਂਸ ਦੀ ਕਿਸੇ ਨੂੰ ਵੀ ਲੋੜ ਆ ਜਿਵੇਂ ਹੁਣ ਮੇਰੀ ਦਸੰਬਰ ਦੇ ਵਿੱਚ ਆ 30 ਦਸੰਬਰ ਨੂੰ ਸਾਡੀ ਰਿਨਿਊਲ ਹੁੰਦੀ ਆ ਮੈਨੂੰ ਲੱਗਦਾ ਵੀ ਅਜੇ ਮੈਨੂੰ ਅੱਜ ਲੋੜ ਨਹੀਂ ਗੀ ਕਿਉਂਕਿ ਅਕਤੂਬਰ ਦਾ ਅਜੇ ਫਸਟ ਵੀਕ ਚੱਲਦਾ ਹਨਾ ਵੀ ਨਵੰਬਰ ਦੇ ਅੱਧ 'ਚ ਜਾਂ ਨਵੰਬਰ ਐਂਡ ਫਸਟ ਦਸੰਬਰ ਕਹਿ ਲਓ ਵੀ ਮੈਂ ਤੁਹਾਡੇ ਨਾਲ ਕੰਟੈਕਟ ਕਰਾਂ ਹਨਾ ਵੀ ਫਿਰ ਆਪਾਂ ਕੋਡ ਦੇਖ ਸਕਦੇ ਹਾਂ ਨੈਕਸਟ ਕੋਡ ਮੇਰਾ ਕੀ ਬਣ ਸਕਦਾ ਰਾਈਟ
2: ਹਾਂਜੀ ਬਹੁਤ ਕਾਲਸ ਆਉਂਦੀਆਂ ਨੇ ਲਿਸਨਰਸ ਦੀਆਂ ਬਹੁਤ ਮੈਨੂੰ ਸਪੋਰਟ ਮਿਲ ਰਹੀ ਹੈ ਥੈਂਕ ਯੂ ਤੁਹਾਡਾ ਥੈਂਕ ਯੂ ਤੁਹਾਡੇ ਲਿਸਨਰਸ ਦਾ ਇਟਸ ਬੀਨ ਗ੍ਰੇਟ ਜੇ ਕਮਰਸ਼ੀਅਲ ਇੰਸ਼ੋਰੈਂਸ ਵੀ ਤੁਸੀਂ ਲੈਣੀ ਹੈ ਕੋਈ ਬਿਜ਼ਨਸ ਚਲਾਉਂਦੇ ਹੋ ਤੁਹਾਡੇ ਕੋਲ ਤੁਸੀਂ ਓਨਰ ਆਪਰੇਟਰ ਹੋ ਤੁਹਾਡੇ ਕੋਲ ਫਲੀਟ ਹੈ ਟਰੱਕਸ ਦਾ 5 ਟਰੱਕਸ ਨੇ 7 ਟਰੱਕਸ ਨੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੱਲ ਹੀ ਮੈਨੂੰ ਕਿਸੇ ਲਿਸਨਰ ਦਾ ਫੋਨ ਆਇਆ ਸੀਗਾ ਉਹਨਾਂ ਕੋਲ ਪੀਜ਼ਾ ਵਿਲ ਦਾ ਫਰੈਂਚਾਈਜ਼ੀ ਹੈ ਉਹਨਾਂ ਦੀ ਪਾਲਿਸੀ ਬਣੇਗੀ 17 ਅਕਤੂਬਰ ਤੋਂ ਨਵੀਂ ਪਾਲਿਸੀ ਬਣੇਗੀ ਉਹਨਾਂ ਦੀ ਉਹਨਾਂ ਨੇ ਮੈਨੂੰ ਇੱਥੋਂ ਸੁਣ ਕੇ ਕਾਲ ਕੀਤਾ ਸੋ ਇਨ ਐਨੀ ਬਿਜ਼ਨਸ ਯੂ ਹੈਵ ਉਹਦੀ ਵੀ ਇੰਸ਼ੋਰੈਂਸ ਅਵੇਲੇਬਲ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਟਾਈਮ ਮੈਂ ਯੂਜਲੀ 8 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਹੁੰਦੀ ਹੈ ਈਵਨਿੰਗ ਵਿੱਚ ਆਲ 7 ਡੇਜ਼
0: ਬਿਲਕੁਲ ਨੰਬਰ ਬੋਲੋ ਆਪਣਾ
2: 416 618 27 64
0: 416 618 27 64 ਮੈਂ ਤੋਂ ਵੀ ਐਨੀ ਟਾਈਮ ਨੰਬਰ ਲਿਆ ਜਾ ਸਕਦਾ ਹੈ ਤੇ ਅਮਨ ਜੀ ਹੋਰ ਕੁਝ ਐਡ ਕਰਨਾ
2: ਨਹੀਂ ਜੀ ਹੋਰ ਕੁਝ ਨਹੀਂ ਐਡ ਕਰਨਾ ਬਸ ਮੌਸਮ ਬਦਲ ਰਿਹਾ ਆਪਣਾ ਧਿਆਨ ਰੱਖੋ ਗੱਡੀ ਧਿਆਨ ਨਾਲ ਚਲਾਓ ਤੇ ਇੰਸ਼ੋਰੈਂਸ ਲਈ ਮੈਨੂੰ ਕਾਲ ਕਰੋ
0: ਬਿਲਕੁਲ ਨਵੀਆਂ ਨਵੀਆਂ ਗੱਡੀਆਂ ਲਓ ਤੇ ਪੁਰਾਣੀਆਂ ਗੱਡੀਆਂ ਦੀਆਂ ਇੰਸ਼ੋਰੈਂਸਾਂ ਕਰਾ ਲਓ ਨਵੀਆਂ ਦੀਆਂ ਇੰਸ਼ੋਰੈਂਸਾਂ ਕਰਾ ਲਓ ਹਨਾ ਆਟੋ ਹੋਮ ਦੀ ਹਾਂਜੀ ਘਰਾਂ ਦੀ ਵੀ ਹਾਂ ਨੰਬਰ ਲਿਖ ਲਿਆ ਕੇ ਲਿਖਣਾ
3: 416 618
0: ਜੇ ਤੁਸੀਂ ਰੈਂਟ ਤੇ ਵੀ ਰਹਿੰਦੇ ਹੋ ਟੈਨੈਂਟ ਇੰਸ਼ੋਰੈਂਸ ਵੀ ਤੁਸੀਂ ਲੈ ਸਕਦੇ ਹੋ ਚਾਹੇ ਬੇਸਮੈਂਟ ਚ ਰਹਿੰਦੇ ਹੋ ਉਹਦੇ ਨਾਲ ਤੁਹਾਡਾ ਐਕਸਪੀਰੀਅੰਸ ਕੀ ਕਹਿੰਦੇ ਹੁੰਦੇ ਪਾਈ ਜਾਂਦਾ ਹੁੰਦਾ ਹਾਂਜੀ ਕੀ ਭਾਜੀ ਉੱਚੀ ਬੋਲੋ ਤੁਹਾਡੀ ਆਵਾਜ਼ ਘੱਟ ਆਉਂਦੀ ਥੋੜੀ ਜਿਹੀ ਮਾੜੀ ਕੀ ਕਹਿੰਦੇ ਹੋ ਬਿਲਕੁਲ ਜੀ ਤੇ ਨਾਲ ਦੀ ਨਾਲ ਓ ਮਾਈ ਗੋਡ ਆ ਕੀ ਰਹੀ ਅਲਦੇਵ ਸਿੰਘ ਜੀ ਕਹਿੰਦਾ ਘਰ ਵੇਚਣ ਤੇ ਕੱਦੂ ਫਰੀ ਇਹ ਤਾਂ ਨਹੀਂ ਹੋ ਸਕਦਾ ਯਾਰ ਅੱਛਾ ਸੇਖੋ ਸਾਹਿਬ ਨੇ ਕੋਈ ਨਹੀਂ ਕੱਦੂ ਦਾ ਤਾਂ ਨਹੀਂ ਪਤਾ ਲੱਗਦਾ ਫਰੀ ਪਰ ਕਹਿੰਦੇ ਕੱਲ੍ਹ ਕਿਤੇ ਮੈਂ ਖਬਰ ਸੁਣਦਾ ਸੀ ਕੱਦੂ ਕਹਿੰਦੇ ਬੜਾ ਉਹ ਹੋਇਆ ਭਾਈ ਖਾਸਾ ਵਜਨ ਦਾ ਨਿਕਲਿਆ ਸਤਿ ਸ਼੍ਰੀ ਅਕਾਲ ਭਾਜੀ ਸੁਖਵਿੰਦਰ ਗਿੱਲ ਸਾਹਿਬ 36 ਵਜੇ ਤੋਂ ਗਿੱਲ ਸਾਹਿਬ ਥੈਂਕ ਯੂ ਸੋ ਮੱਚ ਬਹੁਤ ਬਹੁਤ ਥੈਂਕ ਯੂ ਤੇ ਪਹਿਲਾਂ ਫਸਟ ਤੇ ਸੈਕਿੰਡ ਪ੍ਰਾਈਜ਼ ਕਹਿੰਦੇ ਕੱਦੂਆਂ ਦਾ ਉਹਨਾਂ ਨੂੰ ਨਿਕਲਿਆ ਬਈ ਬੱਲੇ ਬੱਲੇ ਫਿਰ ਤਾਂ ਬੱਲੇ ਬੱਲੇ ਸੁਖਵਿੰਦਰ ਸਿੰਪਲੀ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜ਼ਰੂਰੀ ਨਹੀਂ ਸਾਰੇ ਦਰਵਾਜ਼ੇ ਤਾਲੇ ਸੇ ਹੀ ਬੰਦ ਹੋ ਕੁਛ ਦਰਵਾਜ਼ੇ ਲੋਕੋਂ ਕੇ ਵਿਵਹਾਰ ਸੇ ਵੀ ਬੰਦ ਹੋ ਜਾਇਆ ਕਰਤੇ ਹੈ ਪਿਆਰੀ ਬਾਤੇ ਗੁੱਡ ਮਾਰਨਿੰਗ ਹਾਂ ਗੱਲ ਤਾਂ ਸਹੀ ਹੈ ਕੁਮਾਰੀ ਆਂਟੀ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸ਼ੁਭ ਪ੍ਰਭਾਤ ਅਤੇ 31011 ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੰਜੂਆ ਜੀ ਜਗਤਾਰ ਸਿੰਘ ਹੰਸਰਾ ਕਮਾਲਪੁਰਾ ਭਾਅ ਜੀ ਥੈਂਕ ਯੂ ਸੋ ਮੱਚ ਆ ਗਏ ਕਿ ਉੱਥੇ ਹੀ ਸੱਚੇ ਹੋਏ ਤਾਂ ਗੁੱਡ ਮਾਰਨਿੰਗ ਆਪਣੇ ਹੰਸਰਾ ਸਾਹਿਬ ਭਾਅ ਜੀ ਥੈਂਕ ਯੂ ਸੋ ਹੰਸਰਾ ਸਾਹਿਬ ਕਹਿੰਦਾ ਰੇਸ਼ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ 8520 ਤੋਂ ਅਤੇ ਸੰਧੂ ਸਾਹਿਬ ਦਾ ਕਾਲ ਹੋ ਗਈ ਗੁੱਡ ਮਾਰਨਿੰਗ ਮੈਸੇਜ ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਨਾਲ ਦੀ ਨਾਲ 71 72 ਤੋਂ ਰਾਜ ਭਾਜੀ ਦਾ ਵੀ ਮੈਸੇਜ ਆਇਆ ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਆਪਾਂ ਹੁਣ ਚੱਲੀਏ ਫਿਰ ਕੁਛ ਇੱਧਰਲੀਆਂ ਅਤੇ ਕੁਛ ਉੱਧਰਲੀਆਂ ਖਬਰਾਂ ਕਰਨ, ਜੁੜੀਏ ਫਿਰ ਪਰਮਿੰਦਰ ਨੂੰ, ਕਰਦਾ ਮੈਂ ਗੱਲਾਂ ਬਾਤਾਂ। ਹੋਲਡ ਰੱਖ ਲਿਓ ਇੱਕ ਮਿੰਟ, ਬਸ ਮੈਨੂੰ ਗੀਤ ਲਾਉਣ ਦਿਉ ਇੱਕ, ਤਾਂ ਉੱਧਰੋਂ ਮੈਂ ਲੈ ਕੇ ਆਉਣਾ ਲੱਭ ਕੇ ਪਰਮਿੰਦਰ ਜੀ ਨੂੰ। ਆਹ ਸੁਣਿਆ ਕੱਲ੍ਹ ਲਾਉਣਾ ਸੀਗਾ ਗੀਤ, ਨਵਾਂ ਆਇਆ ਸੀਗਾ ਅਤੇ ਕੱਲ੍ਹ, ਫਿਰ ਅੱਜ ਹੁਣ ਦੋ ਦਿਨ ਹੋ ਗਏ, ਕੀ ਕਰੀਏ, ਲੇਟ ਹੋ ਗਏ, ਕੱਲ੍ਹ ਲੱਗਿਆ ਨਹੀਂ। ਅੱਜ ਸੁਣਿਓ ਕੀ ਕਹਿੰਦਾ ਗੀਤ ਹੈ।

0: जीवन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशन टू सर्व यू, 2575 स्टील एवेन्यू ईस्ट ब्रैम्पटन, 9057900560, 6 Marconi Court, Bolton, 9059519394। स्टीफन फर्नीचर की धमाकेदार फेस्टिवल सीजन से।
1: पाजी आज करे तंदूरी बनाओ, पर जो स्वाद तंदूरी बॉयज दे आना वो करे नहीं बन पाउना।
2: हाय गाइस, एंजॉय करो तंदूरी बॉयज, वेज नॉन वेज स्वाद ले तंदूरी खाने ले पहुंचो तंदूरी बॉयज।
3: सांझा विरसा रेडियो दा रेफरेंस देन ते पाओ 10% डिस्काउंट। पार्टी जागो अते वेडिंग ली आज ही कैटरिंग बुक करो 9059562111, 9054519200। सर्विंग यू फ्रॉम 3 लोकेशंस।
4: ओए साल ता इंश्योरेंस बहुत महंगी होगी, कार ते ऑटो दी इंश्योरेंस दी किश्ता ने सारा बजट हिलाता।
5: ओ जी, अमनदीप कौर इंश्योरेंस एडवाइजर दे हुंदिया कोई फिकर नहीं, ए देन के बेस्ट रेट्स इन द मार्केट विद फुल कवरेज।
4: होम, ऑटो, कमर्शियल ट्रकिंग ते बिजनेस इंश्योरेंस ले कॉल करो इंश्योरेंस एडवाइजर अमनदीप कौर होरानो एट 4166182761, 416-618-2768।
6: ब्रैम्पटन सिटी काउंसिल वार्ड 9 अते 10 लई भरोसे योग उम्मीदवार डॉक्टर आजाद गोयत नू अपना कीमती वोट पाओ।
7: डॉक्टर आजाद गोयत जिन्ना मुद्दा लई जनता दा साथ देन के उना च अकाउंटेबिलिटी, ट्रांसपेरेंसी अते पब्लिक कंसल्टेशन, प्रॉपर्टी टैक्सेस विच कटौती, क्राइम ते एक्सपोशन ते कारवाई, वड्डे बिजनेसमैन अते पॉलिटिशियंस दा नेक्सस तोड़ना, लोकल डेवलपमेंट नाली वार्ड नंबर 9 ते 10 लई गो स्टेशंस नाल कनेक्टिविटी, फुल पुलिस स्टेशन, इंडस्ट्रियल डेवलपमेंट, ग्रीन स्पेसेस दी मेंटेनेंस शामिल है।
6: इलेक्शन डेट 26 अक्टूबर 2026, एडवांस वोटिंग ऑन 9, 10, 11, 16 and 17 अक्टूबर। फॉर मोर इन्फॉर्मेशन विजिट azadgoyat.ca। पेड फॉर एंड ऑथराइज्ड बाय कैंपेन ऑफ डॉक्टर आजाद गोयत।
8: बिल्कुल जी, जे ब्रैम्पटन म्युनिसिपल चोणां 2026 नूं हो रही हैं, म्युनिसिपल चोणां 2026, चोणां दी तारीख सोमवार, ध्यान नाल सुणो सारे जणे, सिटी वल्लों इह कंपेन ऐड आ पेड आ। चोणां दी तारीख सोमवार 26 अक्तूबर 2026, जे तुसीं 26 अक्तूबर नूं वोट नहीं कहिंदा पा सकदे तां एडवांस वोटिंग विच पहलां वोट तुसीं पा सकदे हो। 9 तरीक, 10, 11, 16 ਅਤੇ 17 ਅਕਤੂਬਰ ਨੂੰ ਐਡਵਾਂਸ ਪੋਲਿੰਗ ਦੇ ਵਿੱਚ ਤੁਸੀਂ ਭਾਗ ਲੈ ਸਕਦੇ ਹੋ। ਜਾਨੀ ਉਹਨਾਂ ਦਾ ਕਹਿਣਾ ਤਾਂ ਭਾਵ ਇਹ ਆ, ਹਫ਼ਤੇ ਦੇ ਜਿਹੜੇ ਦਿਨ ਨੇ ਵੀਕਐਂਡ ਤੋਂ ਬਿਨਾਂ, ਸੈਚਰਡੇ ਸੰਡੇ ਵਾਲੇ ਦਿਨਾਂ ਤੋਂ ਬਿਨਾਂ, ਆਪਾਂ ਦੇਖੀਏ ਕਿਹੜੇ ਦਿਨਾਂ ਦੇ ਆਉਂਦੇ ਆ। ਤਕਰੀਬਨ ਅਕਤੂਬਰ 17 ਤਰੀਕ ਹੀ ਆਉਂਦੀ ਆ, 9, 10 ਵੀ ਆਉਂਦੀ ਆ। ਹਾਂਜੀ, 10 ਅਤੇ 17 ਤਰੀਕ ਨੂੰ, ਬਾਕੀ ਦਿਨ, ਹਾਂ ਬਾਕੀ ਦਿਨ ਸਾਰੇ ਉਹੀ ਨੇ। 10 ਅਤੇ 17 ਤਰੀਕ ਦਾ ਵੀਕਐਂਡ ਆਉਂਦਾ, ਐਤਵਾਰ ਨੇ 10 ਅਤੇ 11 17 ਤਰੀਕ ਦਾ। ਉੱਦਣ ਤੁਸੀਂ ਪਾ ਸਕਦੇ ਹੋ 10 ਵਜੇ ਤੋਂ ਲੈ ਕੇ 5 ਵਜੇ ਤੱਕ, ਅਤੇ 9, 10, 9, 11, 16 ਤਰੀਕ ਨੂੰ ਪਾ ਸਕਦੇ ਹੋ 12 ਵਜੇ ਤੋਂ ਲੈ ਕੇ ਦੁਪਹਿਰੇ 8 ਵਜੇ ਤੱਕ ਸ਼ਾਮ ਦੇ। ਅਤੇ ਤੁਸੀਂ ਬ੍ਰੈਂਪਟਨ ਦੇ ਕਿਸੇ ਵੀ ਐਡਵਾਂਸ ਵੋਟਿੰਗ ਦੀ ਲੋਕੇਸ਼ਨ 'ਤੇ ਤੁਸੀਂ ਜਾ ਕੇ ਆਪਣੀ ਵੋਟ ਪਾ ਸਕਦੇ ਹੋ। ਕਹਿੰਦੇ ਜੇ ਤੁਹਾਨੂੰ ਵੋਟਰ ਕਾਰਡ ਮਿਲਿਆ ਤਾਂ ਨਾਲ ਲੈ ਕੇ ਜਾਓ, ਜੇ ਨਹੀਂ ਮਿਲਿਆ ਤਾਂ ਨਾਮ ਅਤੇ ਪਤਾ ਦਰਸਾਉਣ ਵਾਲੀ ਆਪਣੀ ਕੋਈ ਆਈ ਡੀ, ਜਿਵੇਂ ਲਾਇਸੈਂਸ ਹੋ ਗਿਆ, ਪਾਸਪੋਰਟ ਹੋ, ਪਾਸਪੋਰਟ 'ਤੇ ਐਡਰੈਸ ਨਹੀਂ ਹੁੰਦਾ ਮੈਨੂੰ ਲੱਗਦਾ, ਕੋਈ ਇਹੋ ਜਿਹਾ ਮਤਲਬ ਪਰੂਫ ਤੁਸੀਂ ਨਾਲ ਲੈ ਕੇ ਜਾਓ ਜਿਹਦੇ ਐਡਰੈਸ ਤੁਹਾਡਾ ਅਤੇ ਤੁਹਾਡਾ ਨਾਮ ਹੋਵੇ। ਜੇ ਹੋਰ ਜਾਣਕਾਰੀ, ਜੇ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈਗਾ, ਨਹੀਂ ਮਿਲਿਆ, ਤਾਂ ਵੀ ਤੁਸੀਂ ਵੋਟ ਪਾ ਸਕਦੇ, ਕੋਈ ਵੀ ਆਈ ਡੀ ਲੈ ਕੇ ਜਾ ਸਕਦੇ, ਜਾਂ ਵੋਟਰ ਕਾਰਡ ਹੈਗਾ ਤਾਂ ਚੰਗੀ ਗੱਲ, ਜੇ ਨਹੀਂ ਵੋਟਰ ਕਾਰਡ ਹੈਗਾ ਤਾਂ ਵੀ ਤੁਸੀਂ ਆਈ ਡੀ ਲੈ ਕੇ ਆਪਣੀ ਨਾਲ ਜਾ ਸਕਦੇ ਹੋ, ਤੁਸੀਂ ਵੋਟ ਉੱਥੇ ਮੌਕੇ 'ਤੇ ਪਾ ਸਕਦੇ ਹੋ, ਸਿਰਫ 2-3 ਮਿੰਟ ਹੀ ਵੱਧ ਲੱਗਣਗੇ, ਰਾਈਟ। ਅਤੇ ਜੇ ਜਾਣਕਾਰੀ ਤੁਸੀਂ ਵਧੇਰੇ ਲੈਣੀ ਚਾਹੁੰਦੇ ਹੋ, brampton.ca/brampton ਬੋਟਸ 'ਤੇ ਜਾ ਕੇ ਤੁਸੀਂ ਕਲਿੱਕ ਕਰਕੇ ਉਹਦੇ 'ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਪਰਮਿੰਦਰ ਜੀ, ਨੰਗੇ ਹੋ, ਸਤਿ ਸ਼੍ਰੀ ਅਕਾਲ ਜੀ ਯਾਰ।
9: ਜੀ ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
8: ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਘਸਮਾਨ ਪਿਆ ਹੋਇਆ ਕੱਲ ਦਾ ਸੀਐਮ ਭਗਵੰਤ ਮਾਨ ਦੇ ਆਫਿਸ ਦੇ, ਜਦ ਆਪਾਂ ਇੱਥੋਂ ਖਬਰਾਂ ਕਰਕੇ ਗਏ, ਤਕਰੀਬਨ ਮੈਨੂੰ ਲੱਗਦਾ ਉਹ ਤੋਂ ਵੱਧ ਘੰਟੇ ਕੁ ਬਾਅਦ ਚੱਲ ਪਿਆ ਕੰਮ, ਸੰਘਰਸ਼ ਹੋ ਗਿਆ ਸ਼ੁਰੂ। ਕੀ ਕਹਿੰਦੀ ਆ ਵੀ CBI ਦੀਆਂ ਰੇਡਾਂ ਕੀ ਲੈ ਗਏ ਭੁਚਾਲੇ ਪਤਾ, ਕਹਿੰਦੇ ਉਹਨਾਂ ਨੇ
9: ਬਿਲਕੁਲ ਹਰਜੀਤ ਜੀ, ਔਰ ਮੈਨੂੰ ਸਾਂਝਾ ਵਿਰਸਾ ਦੀ ਜਿਹੜੀ ਨਿਊਜ਼ ਟੀਮ ਆ ਉਹ ਤੇ ਮਾਣ ਆ, ਤੁਹਾਡੇ ਤੇ ਵੀ ਮਾਣ ਆ ਕਿ ਆਪਾਂ ਇਹ ਖਬਰ ਇੱਕ ਘੰਟਾ ਪਹਿਲਾਂ ਬ੍ਰੇਕ ਕਰ ਦਿੱਤੀ ਸੀ। ਸੋ ਆਪਾਂ ਕਹਿ ਦਿੱਤਾ ਸੀ ਕਿ ਪੰਜਾਬ ਪੱਛਮੀ ਬੰਗਾਲ ਬਣਨ ਜਾ ਰਿਹਾ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਹਾਈ ਪ੍ਰੋਫਾਈਲ ਡਰਾਮੇ ਦੇਖੇ ਨੇ ਕਿ ਮਮਤਾ ਬੈਨਰਜੀ ਦਾ ਕਿਵੇਂ ਰਾਜ ਉਖਾੜਿਆ ਗਿਆ। ਬਿਲਕੁਲ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਸੀ ਕਾਰਵਾਈਆਂ, ਉਹਦੇ ਵਿੱਚ ਗਲਾਡਾ ਦੇ ਆਫਿਸ ਜਾਂ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇੱਕ ਵਿਉਂਤਬੰਦੀ ਤਰੀਕੇ ਨਾਲ ਸਾਰਾ ਕੁਛ ਕੀਤਾ। ਸੋ ਕੱਲ ਦੀ ਜਿਹੜੀ ਆ CBI ਦੀ ਰੇਡ ਆ ਵਾਕਈ ਪੰਜਾਬ ਦੇ ਵਿੱਚ ਬੜੀ ਇਸ ਗੱਲ ਨੂੰ ਲੈ ਕੇ ਹੀਟ ਤਪਸ਼ ਮਤਲਬ ਸਿਆਸੀ ਗਰਮੀ ਮਹਿਸੂਸ ਕੀਤੀ ਜਾ ਰਹੀ ਆ ਕਿ CM ਭਗਵੰਤ ਮਾਨ ਦੇ ਦਫ਼ਤਰ ਦੇ ਉੱਪਰ CBI ਜਿਹੜੀ ਛਾਪੇ ਪੈ ਗਈ ਆ, 8 ਥਾਵਾਂ ਦੇ ਉੱਪਰ ਹੋਰ ਛਾਪੇਮਾਰੀ ਹੋਈ ਆ, ਮੋਹਾਲੀ, ਸੰਗਰੂਰ, ਗੁਰਦਾਸਪੁਰ, ਜਲੰਧਰ ਚ ਟੀਮਾਂ ਪਹੁੰਚੀਆਂ ਨੇ। ਉਹ ਵੀ ਜਿਹੜੇ ਨੇ ਰਾਜਵੀਰ ਸਿੰਘ ਘੁੰਮਣ ਸਮੇਤ ਜਿਹੜੇ OSG ਨੰਬਰ 2 ਅੰਮ੍ਰਿਤਸਰ ਦੇ ਵਿੱਚ ਸੋਰੀ ਗੁਰਦਾਸਪੁਰ ਦੇ ਵਿੱਚ ਡਾਕਟਰ ਰੋਮੀ ਮਹਾਜਨ, ਉਹਨਾਂ ਦੇ ਘਰ ਵੀ ਦੇਰ ਰਾਤ ਟੀਮਾਂ ਪਹੁੰਚੀਆਂ ਨੇ। ਔਰ ਇਸੇ ਤਰ੍ਹਾਂ ਆਪਾਂ ਇਹ ਵੀ ਨਾ ਭੁੱਲੀਏ ਕਿ CM ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ, ਜਿਹੜੇ ਇੱਕ ਸੋ ਕਾਲਡ 5 ਕਰੋੜ ਦੀ ਰਿਸ਼ਵਤ ਵਾਲੇ ਮਾਮਲੇ ਦੇ ਵਿੱਚ ਉਸ ਮਾਮਲੇ 'ਚ ਵੀ ਸੰਮਨ ਹੋਏ ਨੇ, ਔਰ ਉਹ ਸੰਮਨ ਹੋਏ ਨੇ CM ਭਗਵੰਤ ਮਾਨ ਦੇ ਸਾਢੂ ਦੱਸੇ ਆ ਦੇ ਅਮਰਦੀਪ ਸਿੰਘ ਗਰੇਵਾਲ, ਉਹਨਾਂ ਨੂੰ ਵੀ 9 ਤਰੀਕ ਨੂੰ ਬੁਲਾ ਲਿਆ ਗਿਆ। ਔਰ ਇਹ ਸੁਣਵਾਈ, ਇਸ ਸੰਬੰਧੀ ਸੁਣਵਾਈ ਜਿਹੜੀ ਆ ਸੁਪਰੀਮ ਕੋਰਟ 'ਚ ਵੀ ਹੋਈ ਆ। ਖੈਰ ਅਪਡੇਟ ਬਹੁਤ ਨੇ ਇਸ ਮਾਮਲੇ ਦੇ ਵਿੱਚ। ਸਭ ਤੋਂ ਪਹਿਲਾ ਬਿਆਨ CM ਭਗਵੰਤ ਮਾਨ ਦਾ ਆ ਗਿਆ, ਉਹ ਕਹਿੰਦੇ 8 ਘੰਟੇ ਲਾ ਰਹੇ ਕੁਝ ਨੀ ਮਿਲਿਆ, CBI ਦੀਆਂ ਟੀਮਾਂ ਸਾਨੂੰ ਇੱਕ ਤਰੀਕੇ ਨਾਲ ਕਲੀਨ ਚਿੱਟ ਦੇ ਕੇ ਗਈਆਂ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਬੋਲਦੇ ਨੇ, ਉਹ ਕਹਿੰਦੇ ਨੇ ਕਿ CBI ਦੀ ਰੇਡ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜੀ ਆ ਮਾਹੌਲ ਬਣਾਤਾ ਸੀ, 100 ਸੀਟਾਂ ਜਿੱਤਾਂਗੇ। ਸੋ ਵਿਰੋਧੀ ਪਾਰਟੀਆਂ ਕੱਛਾਂ ਵਜਾ ਰਹੀਆਂ ਨੇ, ਚਾਹੇ ਉਹ ਕਾਂਗਰਸ ਵਾਲੇ ਹੋਣ, ਭਾਜਪਾ ਵਾਲੇ ਹੋਣ, ਅਕਾਲੀ ਦਲ ਵਾਲੇ ਹੋਣ, ਪਰ ਕੁੱਲ ਮਿਲਾ ਕੇ ਇਸ ਸਾਰੀ ਪ੍ਰਕਿਰਿਆ ਨੇ ਜਿਹੜਾ ਇੱਕ ਤਰੀਕੇ ਨਾਲ ਮੁੱਢ ਮੰਨਤਾ ਪੰਜਾਬ 'ਚ ਵਿਧਾਨ ਸਭਾ ਦੇਖਦੇ ਆ। ਹਰਜੀਤ ਜੀ, 2 ਵੱਡੇ ਸਵਾਲ ਇੱਥੇ ਪੈਦਾ ਹੋ ਗਏ ਨੇ ਕਿ ਵਾਕਈ ਪੰਜਾਬ ਬੰਗਾਲ ਬਣਨ ਜਾ ਰਿਹਾ ਜਾਂ ਭਾਜਪਾ ਨੇ ਸੈਲਫ ਗੋਲ ਕਰ ਰਿਹਾ। ਸੋ ਬਹੁਤ ਸਾਰੇ ਲੋਕ ਪੰਜਾਬ 'ਚ ਇੱਦਾਂ ਦੇ ਵੀ ਸੋਚ ਰਹੇ ਨੇ ਕਿ ਭਾਜਪਾ ਦਾ ਭਾਈ ਇਹ ਟ੍ਰੈਂਡ ਆ, ਭਾਜਪਾ ਦਾ ਹਰ ਸੂਬੇ 'ਚ ਵਿਰੋਧੀ ਪਾਰਟੀਆਂ ਨਾਲ ਇੱਦਾਂ ਕਰਦੀ ਆ, CBI ED ਨੂੰ ਇੱਕ ਹਥਿਆਰ ਤਰ੍ਹਾਂ ਵਰਤਦੀ ਆ। ਸੋ 2 ਧਾਰਾਵਾਂ ਚੱਲਦੀਆਂ ਨੇ, ਦੇਖਦੇ ਨੇ ਪੰਜਾਬ ਦੇ ਲੋਕ ਕਿਵੇਂ ਵਿਚਰਦੇ ਨੇ ਔਰ ਕਿਹੜੀ ਸਰਕਾਰ ਚੁਣਦੇ ਨੇ।
8: ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਕੋਈ ਟਿਕਟਾਂ ਦੀ ਜਾਣਕਾਰੀ ਲੈਣੀ ਆ, ਤੁਸੀਂ ਪਾਕਿਸਤਾਨ ਜਾਣਾ, ਵਰਲਡਵਾਈਡ ਜਾਣਾ, ਕਿਤੇ ਵੀ ਇੰਡੀਆ ਜਾਣਾ ਚਾਹੁੰਦੇ ਹੋ, ਚਾਈਨਾ ਜਾਣਾ ਚਾਹੁੰਦੇ ਹੋ, ਜਾਂ ਤੁਸੀਂ ਅਮਰੀਕਾ ਜਾਣਾ, USA ਜਾਣਾ, ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਜਾਣੀ ਟਰੈਵਲ ਦਾ ਕੋਈ ਵੀ ਤੁਹਾਡਾ ਕੰਮ ਆ, ਅਤੇ ਦੁਆਬਾ ਟਰੈਵਲ ਵਾਲਿਆਂ ਨਾਲ ਕਰ ਲਿਓ ਸੰਪਰਕ, 905-796-7800। ਮੈਂ ਇੱਕ ਵੀਡੀਓ ਪਾਈ ਸੀ, ਸ਼ਾਇਦ ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ, ਕੱਲ੍ਹ ਵੀ ਮੈਨੂੰ 3-4 ਜਣਿਆਂ ਦੇ ਫੋਨ ਆਏ ਸੁੱਤੇ ਪਏ ਨੂੰ, ਸੁੱਤੇ ਪਏ ਨੂੰ ਚੱਕਣਾ ਪੈਂਦਾ ਕਈ ਵਾਰ, ਐਂ ਹੁੰਦਾ ਅਰਜੈਂਟ ਹੁੰਦਾ ਨਾ ਕਾਫੀ, ਉਹ ਤਾਂ ਮੈਂ ਘੱਟ ਚੱਕਦਾ ਹੁਣ ਫੋਨ, ਜਦੇ 2 ਸਾਲ ਮਤਲਬ ਹੋਣੇ ਵਾਲੇ ਆ ਮੇਰੇ ਮਾਤਾ ਦੀ, ਮੰਮੀ ਹੁਣ ਦੀ ਡੈਥ ਹੋਈ ਨੂੰ, ਅਤੇ ਉਹ ਤੋਂ ਬਾਅਦ ਫਿਰ ਮੈਂ ਸੁੱਤਾ ਪਿਆ ਨਹੀਂ ਫੋਨ ਚਾ ਰੱਖਦਾ ਹੁਣ, ਮੈਂ ਕਹਿੰਦਾ ਕੋਈ ਨਹੀਂ ਮੈਂ ਬਾਅਦ 'ਚ ਕਰ ਲੂੰ। ਅੱਗੇ ਮੈਨੂੰ ਹੁੰਦਾ ਸੀਗਾ ਵੀ ਕਿਸੇ ਹੋਸਪਿਟਲੋਂ ਜਾਂ ਡਾਕਟਰਾਂ ਦਾ ਫੋਨ ਨਾ ਹੋਵੇ, ਹੈ ਨਾ, ਕਾਫੀ ਸੀਗੀਆਂ ਪ੍ਰੋਬਲਮਾਂ ਜੀਆਂ, ਅਤੇ ਇਸ ਕਰਕੇ ਮੈਂ ਹੁਣ ਤੋਂ ਫੋਨ ਘੱਟ ਚੱਕਦਾ, ਜੇ ਕਿਸੇ ਦਾ ਅੱਜ ਵੀ ਕੋਈ ਗੁੱਸਾ ਗੱਸਾ ਨਾ ਕਰਿਓ, ਤੁਹਾਡਾ ਵੀ ਕਈ ਵਾਰ ਆ ਜਾਂਦਾ, ਅਤੇ ਫਿਰ ਮੈਂ ਉੱਠ ਕੇ ਜਦ ਮੈਂ 1:30 ਵਜੇ ਉੱਠਦਾ, ਫਿਰ ਮੈਂ ਉੱਠ ਕੇ ਕਾਲ ਕਰ ਲੈਂਦਾ ਉਹਨਾਂ ਬੈਕ, ਅਤੇ ਕੱਲ੍ਹ ਵੀ ਮੈਨੂੰ ਲੱਗਦਾ 6-7 ਮੈਨੂੰ ਫੋਨ ਆਏ ਹੋਏ ਸੀਗੇ, ਅਤੇ ਪਰ ਇਹ ਫਿਰ ਮੇਰੇ ਤੋਂ ਅਰਜੈਂਟ 1-2 ਚੱਕੇ ਗਏ, ਅਤੇ 1-2 ਗੁਰ ਮੈਂ ਬਾਅਦ 'ਚ ਕਾਲਾਂ ਕੀਤੀਆਂ। 905-796-7800 'ਤੇ ਤੁਸੀਂ ਡਾਇਰੈਕਟ ਉਹਨਾਂ ਨੂੰ ਕਾਲ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜੀ ਵੀਡੀਓ ਅਸੀਂ ਬਣਾਈ ਉਹ 'ਤੇ ਮੇਰਾ ਨੰਬਰ ਸਾਡੀ ਟੀਮ ਨੇ ਦਿੱਤਾ ਭੁਲੇਖੇ ਨਾਲ, ਅਤੇ ਉਹ ਫਿਰ ਹੁਣ ਚਲੋ ਇਹੀ ਕਹਿ ਸਕਦੇ 905-796-7800 'ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਕਵਾਲਟੀ ਲੋਜਿਸਟਿਕਿੰਗ ਵਾਲਿਆਂ ਨਾਲ ਕਰ ਲਿਓ ਸੰਪਰਕ, ਕਾਫੀ ਸਾਰੇ ਡਰਾਈਵਰਾਂ ਦੀ ਅਰਜੈਂਟ ਇਹਨਾਂ ਨੂੰ ਲੋੜ ਆ, 416-717-29 ਸੰਪਰਕ ਕਰ ਲਿਓ, 1497 ਬੋਲੇ ਬਟ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ, ਗੁਰਬਖਸ਼ ਭਾਅ ਜੀ ਹੋਣਾ ਨਾਲ, ਜਗਤਾਰ ਭਾਅ ਜੀ ਹੋਣਾ ਨਾਲ, ਜਸਵੀਰ ਭਾਅ ਜੀ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ, 416-717-29 ਸਟੀਲ ਐਂਡ ਐਲਵੀਨ ਦੇ ਏਰੀਏ ਦੇ ਵਿੱਚ, ਈਟੋਵਿਕ ਦੇ ਵਿੱਚ, ਕਵਾਲਟੀ ਲੋਜਿਸਟਿਕਿੰਗ ਵਾਲੇ, ਤੰਦੂਰੀ ਬੋਇਜ਼ ਦੀਆਂ 4 ਲੋਕੇਸ਼ਨਾਂ, 905-956-5211 'ਤੇ ਸੰਪਰਕ ਕਰਕੇ ਗੱਲਬਾਤ ਕੀਤੀ ਜਾ ਸਕਦੀ। ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਅ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਡੀ ਜੀ ਨੇ ਕੁਛ ਮਾਮਲੇ ਲੈਣੇ ਚਾਹੁੰਦੇ, 416-930-1251, ਸੋਫਾ ਸਟੂਡੀਓ ਤੋਂ ਸ਼ੈਗਨਦੀਪ ਢਿੱਲੋਂ, ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ 905-799-8877-8550 ਟੋਰਬਰਮ ਰੋਡ ਯੂਨਿਟ ਨੰਬਰ 1 ਆਪਣੇ ਸੋਫੇ ਲੈਣੇ ਸੋਚਦੇ ਹੋ ਤੁਸੀਂ ਆਪਣੀ ਮਨਪਸੰਦ ਦੇ ਐਲ ਸ਼ੇਪ ਯੂ ਸ਼ੇਪ ਵੀ ਸ਼ੇਪ ਕਿੱਧਰ ਨੂੰ ਬਣਾਉਣੀ ਹੈ ਤਾਂ 905-799-8877 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰ ਵੀਜ਼ਾ ਆਰ ਈ ਐੱਸ ਪੀ ਕਰਾਉਣੀ ਆਰ ਆਰ ਐੱਸ ਪੀ ਟੀ ਐੱਫ ਦਾ ਅਕਾਊਂਟ ਖੁਲਾਉਣ ਦਾ ਮੇਰੇ ਨਾਲ ਸੰਪਰਕ ਕਰ ਲਿਓ 647-843-5594 ਜਾਂ ਫਿਰ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਜਾਂ ਲਿਆ ਹੋਇਆ ਤਾਂ ਤੁਸੀਂ ਰਮਨਦੀਪ ਨਾਲ ਸੰਪਰਕ ਕਰ ਲਿਓ 647-237-3123 ਸਾਡੇ ਬ੍ਰੋਕਰੇਜ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ 647-237-3123 647-237-3123 'ਤੇ ਸੰਪਰਕ ਕਰ ਲਿਓ ਜਾਂ ਫਿਰ ਮੇਰੇ ਨਾਲ ਐਨੀ ਟਾਈਮ 647-835-5594 'ਤੇ ਸੰਪਰਕ ਕਰ ਲਿਓ ਪੀ ਐਨ ਜੇ ਸਪਰਿੰਗਾਂ ਦੇ ਬੁਸ਼ਿੰਗ ਦੇ ਅਲਾਈਨਮੈਂਟ ਦੇ ਕਿੰਗ ਪਿੰਨ ਦੇ ਗ੍ਰੈਵਲ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ 5330 ਬ੍ਰੈਡਕੋ ਬੁਲੇਵਾਰਡ ਮਿਸਿਸ ਹੈਗਾ ਡਿਕਸੀ ਐਂਡ ਮੈਥਿਸਨ ਦਾ ਏਰੀਆ ਮੰਡੇ ਟੂ ਸੈਟਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ 905-469-8553 'ਤੇ ਜੇ ਐਂਡ ਗਰੀ ਭਾਜੀ ਨਾਲ ਗੱਲਬਾਤ ਹੋ ਸਕਦੀ ਹੈ। ਪਰਮਿੰਦਰ ਜੀ ਕਹਿੰਦੇ ਬਲਤੇਜ ਪੰਨੂ ਦੇ ਅਸਤੀਫੇ ਦੀ ਖਬਰ ਆ ਗਈ ਸੀ, ਅੱਗ ਵਾਂਗੂ ਫੈਲ ਗਈ ਖਬਰ, ਪਰ ਉਹ ਕਹਿੰਦੇ ਮੈਂ ਤਾਂ ਨਹੀਂ
9: ਬਿਲਕੁਲ। ਕੱਲ ਜਿੱਥੇ ਸੀਬੀਆਈ ਦੀਆਂ ਟੀਮਾਂ ਤੇ ਨਜ਼ਰ ਸੀ ਉੱਥੇ ਪੰਜਾਬ ਸਰਕਾਰ ਦੇ ਵਿੱਚ ਕੀ ਹਿਲਜੁਲ ਹੋ ਰਹੀ ਆ, ਇਹਦੇ ਤੇ ਵੀ ਲਗਭਗ ਮੀਡੀਆ ਦੀ ਸਾਡੀ ਸਾਰੀ ਰਾਤ ਇਸ ਗੱਲ ਤੇ ਨਜ਼ਰ ਰਹੀ ਆ। ਔਰ ਅੱਧੀ ਰਾਤ ਨੂੰ ਕਰੀਬ ਇੱਕ ਖਬਰ ਬ੍ਰੇਕ ਹੋਈ ਆ ਕਿ ਬਲਤੇਜ ਪੰਨੂ ਰਿਜ਼ਾਇਨ ਕਰ ਗਏ ਨੇ। ਸੋ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਮੀਡੀਆ ਵਾਲੇ ਤਾਂ ਕੱਲ੍ਹ ਸੁੱਤੇ ਹੀ ਨਹੀਂ ਕਿ ਇਹ ਸਭ ਤੋਂ ਵੱਡੀ ਖਬਰ ਬਣ ਸਕਦੀ ਆ। ਸੋ ਪਰ ਸਵੇਰ ਸਾਰ ਤੜਕ ਸਾਰ ਹੁੰਦੇ ਹੁੰਦੇ ਬਲਤੇਜ ਪੰਨੂ ਨੇ ਇਹ ਜਿਹੜਾ ਸਪੱਸ਼ਟੀਕਰਨ ਕੀਤਾ ਕਿ ਮੈਂ ਕੋਈ ਰਿਜ਼ਾਇਨ ਨਹੀਂ ਕੀਤਾ, ਇੱਦਾਂ ਦੇ ਰਿਊਮਰ ਜਾਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਮੈਂ ਕਮਿਸ਼ਨ ਤੇ ਨਹੀਂ ਮਿਸ਼ਨ ਤੇ ਆ। ਸੋ ਇਹਦੇ ਨਾਲ ਨਾਲ ਜਿਹੜੀ ਦੂਸਰੀ ਖਬਰ ਆ ਕਿ ਇਹ ਸੀਬੀਆਈ ਰੇਡਾਂ ਜਿਹੜੀਆਂ ਹੋ ਰਹੀਆਂ ਨੇ ਅਜੀਤ ਜੀ ਉਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਅੱਜ ਹੱਲਾ ਬੋਲ ਦਿੱਤਾ। ਹੁਣ ਤੋਂ ਥੋੜੀ ਦੇਰ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਜਿਹੜੀ ਉਹ ਕਹਿ ਰਹੇ ਨੇ ਕਿ ਹੋ ਰਹੀ ਆ ਉਹਦੇ ਖਿਲਾਫ ਸੂਬਾ ਪੱਧਰ ਤੇ ਹਰ ਸੜਕ ਤੇ ਕਹਿੰਦੇ ਅਸੀਂ ਮੁਜ਼ਾਹਰਾ ਕਰਾਂਗੇ। ਔਰ ਨਾਲ ਦੀ ਨਾਲ ਗਮਾਡਾ ਜਿੱਥੋਂ ਇਹ ਮੁੱਢ ਵੱਜਾ ਸੀ ਸਾਰੀ ਪ੍ਰਕਿਰਿਆ ਦਾ, ਗਮਾਡਾ ਵਾਲੇ ਪਹੁੰਚ ਗਏ ਨੇ ਪੰਜਾਬ ਹਾਈਕੋਰਟ ਦੇ ਵਿੱਚ ਔਰ ਹਾਈਕੋਰਟ ਨੇ ਇਹ ਉਹਨਾਂ ਦੀ ਐਪਲੀਕੇਸ਼ਨ ਲੈ ਲਈ ਆ। ਔਰ ਹਾਈਕੋਰਟ ਨੇ ਜਿਹੜਾ ਈਡੀ ਤੇ ਨਾਲ ਦੀ ਨਾਲ ਸੀਬੀਆਈ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਨੂੰ ਨੋਟਿਸ ਕਰਤਾ। ਸੋ 28 ਅਕਤੂਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੈ। ਕਹਿਣ ਦਾ ਮਤਲਬ ਪੰਜਾਬ ਤੋਂ ਲੈ ਕੇ ਸੁਪਰੀਮ ਕੋਰਟ ਤੋਂ ਲੈ ਕੇ ਹਾਈਕੋਰਟ ਤੋਂ ਲੈ ਕੇ ਜਾਂ ਦਿੱਲੀ ਤੱਕ ਇਸ ਸਾਰੇ ਮਾਮਲੇ ਨੂੰ ਲੈ ਕੇ ਦੁਨਕੀਆਂ ਬੁਣੀਆਂ ਜਾ ਰਹੀਆਂ ਨੇ, ਦੇਖਦੇ ਹਾਂ ਕਿ ਨਤੀਜਾ ਕੀ ਨਿਕਲ।
8: ਕਹਿਣ ਦਾ ਭਾਵ ਇਹ ਆ ਵੀ ਜੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੁਛ ਕਰਦੀ ਆ ਫਿਰ ਤਾਂ ਬੱਲੇ ਬੱਲੇ ਆ, ਜੇ ਇਹਨਾਂ ਦੇ ਖਿਲਾਫ਼ ਕੋਈ ਕੁਛ ਕਰਦਾ ਫਿਰ ਥੱਲੇ ਥੱਲੇ ਸਾਰੇ, ਹੈ ਨਾ।
9: ਬਿਲਕੁਲ। ਔਰ ਆਪੋਜੀਸ਼ਨ ਨੇ ਸਵਾਲ ਉਠਾਏ ਨੇ, ਖਾਸ ਤੌਰ ਤੇ ਕਾਂਗਰਸ ਵਾਲਿਆਂ ਨੇ ਸਵਾਲ ਉਠਾਏ ਨੇ, ਪ੍ਰਗਟ ਸਿੰਘ ਹੋਰਾਂ ਨੇ ਜਾਂ ਪ੍ਰਤਾਪ ਬਾਜਵਾ ਨੇ ਕਿ ਜਦੋਂ ਪੰਜਾਬ ਸਰਕਾਰ ਵਿਜੀਲੈਂਸ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ MLA ਜਾਂ MP ਦੇ ਉੱਪਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਤਾਂ ਉਦੋਂ ਭਗਵੰਤ ਮਾਨ ਕਿਉਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਨਹੀਂ ਬੋਲਦੇ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕਰਦੇ ਨੇ? ਉਹ ਕਹਿੰਦੇ ਇਹ ਛੋਟੇ ਪੱਧਰ ਦਾ ਮਾਮਲਾ, ਉਹ ਵੱਡੇ ਪੱਧਰ ਦਾ ਮਾਮਲਾ। ਔਰ ਦੇਖਦੇ ਹਾਂ ਕਿ ਵੈਸੇ ਤਾਂ ਚੁਣੀ ਚਰਚਾ ਬਹੁਤ ਤੇਜ਼ੀ ਨਾਲ ਹੋ ਰਹੀ ਆ ਕਿ ਇੱਕ ਨਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਕਿ ਹੁਣ ਬੋਰਡ ਵੀ ਲੱਗ ਗਏ ਨੇ ਵੱਖ ਵੱਖ ਸੜਕਾਂ ਦੇ ਉੱਪਰ ਕਿ ਭਗਵੰਤ ਮਾਨ ਕੱਟੜ ਇਮਾਨਦਾਰ, ਮੈਨੂੰ ਲੱਗਦਾ ਉਹਦੇ ਤੇ ਸਵਾਲੀਆ ਨਿਸ਼ਾਨ ਤਾਂ ਲੱਗ ਰਿਹਾ। ਪਰ ਫਿਰ ਵੀ ਹਰਜੀਤ ਜੀ ਮੇਰੀ ਨਿੱਜੀ ਰਾਏ ਇਹ ਆ, ਹਾਲੇ ਪੰਜਾਬ ਨੂੰ ਬੰਗਾਲ ਬਣਾਉਣ ਦੇ ਵਿੱਚ ਬਹੁਤ ਸਮਾਂ ਲੱਗੂਗਾ। ਹਾਲੇ ਜਿਹੜੀ ਅੰਦਰੋਂ ਖਬਰ ਆ ਰਹੀ ਆ ਭਾਜਪਾ ਦਾ ਕਿ ਭਾਜਪਾ ਹਾਲੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਰਾਹ ਨਹੀਂ ਪਈ। 25 ਸੀਟਾਂ ਆਈਡੈਂਟੀਫਾਈ ਹੋਈਆਂ ਨੇ ਭਾਜਪਾ ਵੱਲੋਂ, 25 ਚੋਂ ਕਹਿੰਦੇ ਜੀ 15 ਲੈ ਜਾਈਏ ਜਾਂ 20 ਲੈ ਜਾਈਏ। ਇਹਦਾ ਮਤਲਬ ਇਹ ਆ ਕਿ ਭਾਜਪਾ ਹਾਲੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਬਣਨਾ ਚਾਹੁੰਦੀ ਆ। ਸੋ 19 ਕੁ ਕਾਰਵਾਈ ਕਰ ਰਹੀ ਆ, ਦੇਖਦੇ ਹਾਂ ਕਿ ਇਹਨਾਂ ਸਾਰੀਆਂ ਕਾਰਵਾਈਆਂ ਦਾ ਭਾਜਪਾ ਨੂੰ ਲਾਹਾ ਕਿੰਨਾ ਕੁ ਮਿਲਦਾ, ਕੀ ਇਹ ਸੈਲਫ ਗੋਲ ਹੋਊਗਾ ਜਾਂ ਪੰਜਾਬ 'ਚ ਭਾਜਪਾ ਜਿਹੜਾ ਬੰਗਾਲ ਬਣਾਉਣ 'ਚ ਕਾਮਯਾਬ ਹੋਊਗੀ। ਇਹ ਦੋ ਵੱਡੇ ਸਵਾਲ ਇੱਕੋ ਸਮੇਂ ਬਰਾਬਰ ਬਰਾਬਰ ਚੱਲ ਰਹੇ ਨੇ ਜੀ।
8: ਮੈਂ ਸੁਣਿਆ

0: ਆ ਬਾਤਾਂ। ਪਰ ਮੈਨੂੰ ਕਹਿੰਦੇ ਹਰਿਆਣੇ ਦੇ ਵਿੱਚ ਗ੍ਰੰਥੀ ਸਿੰਘਾਂ ਦੀਆਂ ਤਨਖਾਹਾਂ ਬਣਤੀਆਂ, ਹਰਿਆਣੇ ਦੀ ਜਿਹੜੀ ਗੁਰਦੁਆਰਾ ਕਮੇਟੀ ਆ, ਤੇ ਨਾਲੇ ਕਹਿੰਦੇ ਕਾਫੀ ਸਹੂਲਤਾਂ ਦਿੱਤੀਆਂ ਉਹਨਾਂ ਨੂੰ, ਸੱਚੀ ਹੈ ਗੱਲ?
1: ਬਿਲਕੁਲ, ਸੋਸ਼ਲ ਮੀਡੀਆ ਤੇ ਖਬਰ ਚੱਲਦੀ, ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹਰਜੀਤ ਜੀ ਮੈਂ ਲਗਾਤਾਰ ਟਰਾਈ ਕਰ ਰਿਹਾ ਸੀ, ਜਿਵੇਂ ਤੁਸੀਂ ਦੱਸਿਆ ਸੀ ਕਿ ਇਸ ਮਾਮਲੇ ਨੂੰ ਆਪਾਂ ਟਰੈਕ ਕਰਨਾ ਹੈ। ਬਿਲਕੁਲ, ਕੱਲ ਤੱਕ ਦੇਖਦੇ ਹਾਂ ਕਿ ਸੰਪਰਕ ਕੀਤਾ ਕਿਸੇ ਤਰੀਕੇ ਨਾਲ, ਪਰ ਜਿਹੜੀ ਹੁਣ ਖਬਰ ਆ ਰਹੀ ਆ ਉਹ ਖਬਰ ਆ ਰਹੀ ਆ ਕਿ ਗ੍ਰੰਥੀ ਸਿੰਘਾਂ ਦੀ ਤਨਖਾਹ ਹਰਿਆਣਾ ਦੇ ਵਿੱਚ,
0: ਥੋੜੀ ਆਵਾਜ਼ ਘਟਦੀ ਹੈ, ਘਟ ਗਈ ਆਵਾਜ਼ ਮਾੜੀ ਜੀ, ਫੋਨ ਕਾਲ ਕਰਿਓ ਆਪਣੇ।
1: ਖੰਡ ਪਾਠ ਦੀ ਸੇਵਾ ਜੀ 11,000 ਹੋ ਗਈ ਆ, ਸੁਖਮਨੀ ਸਾਹਿਬ ਦੀ ਸੇਵਾ 21,000 ਹੋ ਗਈ ਆ, ਔਰ ਗ੍ਰੰਥੀ ਸਿੰਘਾਂ ਦੇ ਬੱਚੇ ਜਿਹੜੇ ਨੇ, ਗ੍ਰੰਥੀ ਸਿੰਘਾਂ ਦੇ ਬੱਚੇ ਜਿਹੜੇ ਨੇ ਉੱਥੇ ਦੀ ਕਮੇਟੀ ਅੱਧੀ ਫੀਸ ਦੇ ਕੇ ਪੜਾਊਗੀ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਇੱਕ ਚੰਗਾ ਇਨੀਸ਼ੀਏਟਿਵ ਆ। ਕੱਲ ਤੱਕ ਦੇਖਦੇ ਹਾਂ ਕਿ ਜਿਹੜੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ
0: ਨਹੀਂ, ਜਿਹੜੇ ਖੰਡ ਪਾਠ ਸਾਹਿਬ ਦੀ ਭੇਟਾ ਸੇਵਾ ਉਹ 11,000 ਇਕੱਲਾ
1: ਪਰਮਿੰਦਰੀ
0: ਸੁਣੋ, ਤੁਸੀਂ ਫੋਨ ਨਾ ਉਹ ਲਾ ਲਿਆ ਕਰੋ ਆਪਣੇ ਕੰਨਾਂ ਨੂੰ। ਜਿਹੜੀ 11,000 ਭੇਟਾ ਕਿਹਾ ਉਹ ਇਕੱਲੇ ਪਾਠੀ ਸਿੰਘ ਨੂੰ ਥੋੜੀ ਮਿਲੂ, ਤਾਂ 4-5 ਜਣੇ ਹੁੰਦੇ ਆ ਪਾਠੀ ਜਿਹੜੇ ਪਾਠ ਕਰਨ ਵਾਲੇ ਹੁੰਦੇ ਸ਼ਾਇਦ,
1: ਇੱਕ ਟੀਮ ਹੁੰਦੀ ਆ ਬਕਾਇਦਾ ਜੀ, ਸਾਰਿਆਂ ਨੂੰ ਮਿਲੂਗੀ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਜਿਹੜਾ 21,000 ਰੁਪਇਆ, ਜਿਹੜੇ ਗੁਰੂ ਘਰ ਦੇ ਗ੍ਰੰਥੀ ਜਿਹਨਾਂ ਨੂੰ ਆਪਾਂ ਗੁਰੂ ਘਰ ਦੇ ਵਜ਼ੀਰ ਵੀ ਕਹਿੰਦੇ ਹਾਂ, ਕਿਉਂਕਿ ਅਕਸਰ ਅਸੀਂ ਹਰਜੀਤ ਜੀ ਪੰਜਾਬ 'ਚ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਮਾਮਲੇ ਸਾਡੇ ਕੋਲ ਆਉਂਦੇ ਨੇ ਕਿ ਨਜ਼ਰ ਚ, ਲੋਕਾਂ ਦੀ ਨਜ਼ਰ ਚ ਗ੍ਰੰਥੀ ਸਿੰਘ ਏਦਾਂ ਹੁੰਦੇ ਆ ਬਈ ਇਹ ਗੁਰੂ ਘਰ ਰਹਿੰਦੇ ਨੇ, ਸਾਰੀਆਂ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ, ਅੰਦਰੂਨੀ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਤੰਗੀਆਂ ਤੁਰਸੀਆਂ ਨੇ ਜਾਂ ਜਿਹੜਾ ਕਮੇਟੀਆਂ ਦਾ ਦਬਾਅ ਆ ਉਹਨਾਂ ਤੇ ਇੰਨਾ ਜ਼ਿਆਦਾ ਹੁੰਦਾ ਕਿ ਉਹ ਕਈ ਵਾਰ ਅਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਉਂਦੇ ਨੇ ਕਿ ਅਸੀਂ ਭਾਈ ਇਹ ਕੰਮ ਹੀ ਛੱਡ ਦੇਣਾ, ਅਸੀਂ ਇਹ ਕਰ ਹੀ ਨਹੀਂ ਸਕਦੇ, ਸਾਡਾ ਗੁਜ਼ਾਰਾ ਨਹੀਂ ਹੁੰਦਾ। ਸੋ ਵੱਖ ਵੱਖ ਤਰ੍ਹਾਂ ਦੇ ਸ਼ੋਸ਼ਣ ਦੀਆਂ ਵੀ ਖਬਰਾਂ ਆਉਂਦੀਆਂ ਨੇ। ਜੇਕਰ 21,000 ਰੁਪਇਆ ਮੈਨੂੰ ਲੱਗਦਾ ਅੱਜ ਦੇ ਜ਼ਮਾਨੇ 'ਚ ਮਿਲੇਗਾ ਤੇ ਰਹਿਣ ਬਸੇਰਾ ਵੀ ਮਿਲੇਗਾ, ਗੁਰੂ ਘਰ ਲੰਗਰ ਪਾਣੀ ਵੀ ਮਿਲੇਗਾ, ਕੁਛ ਬੱਚਿਆਂ ਦੀ ਸਹਾਇਤਾ ਵੀ ਹੋ ਸਕਦੀ ਆ, ਤੇ ਮੈਨੂੰ ਲੱਗਦਾ ਕਿ ਗ੍ਰੰਥੀ ਸਿੰਘ ਜਿਹੜੇ ਬਹੁਤ ਸਤਿਕਾਰਤ ਸਿੱਖ ਧਰਮ 'ਚ ਮੰਨੇ ਜਾਂਦੇ, ਗੁਰੂ ਘਰ ਦੇ ਵਜ਼ੀਰ ਮੰਨੇ ਜਾਂਦੇ ਨੇ, ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਆ। ਔਰ ਇਹ ਜਿਹੜਾ ਮੈਨੂੰ ਲੱਗਦਾ ਕਿ ਇਹ ਪੰਜਾਬ 'ਚ ਵੀ ਇੱਦਾਂ ਹੋਣਾ ਚਾਹੀਦਾ।
0: ਸਤਪਾਲ ਜੌਲ ਸਾਹਿਬ ਰੀਜਨਲ ਕੌਂਸਲਰ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਖੜੇ ਆ, ਤੇ ਜੇ ਤੁਹਾਨੂੰ ਉਹਨਾਂ ਦੇ ਵਿਚਾਰ ਜਾਂ ਉਹਨਾਂ ਦੀ ਗੱਲਬਾਤ ਕੋਈ ਚੰਗੀ ਲੱਗਦੀ ਹੈ ਤਾਂ ਜ਼ਰੂਰ ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ। ਸੰਦੀਪ ਕੁਮਾਰ ਸਿਟੀ ਕੌਂਸਲਰ ਵਾਰਡ ਦੇ 9 ਤੇ 10 ਨੰਬਰ ਦੇ ਵਿੱਚੋਂ ਖੜੇ ਆ ਸਿਟੀ ਕੌਂਸਲਰ ਲਈ, ਜੇ ਉਹਨਾਂ ਦੇ ਤੁਹਾਨੂੰ ਵਿਚਾਰ ਚੰਗੇ ਲੱਗਦੇ ਆ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਵੋਟ ਪਾ ਸਕਦੇ ਹੋ। ਪ੍ਰੇਮ ਗਿੱਲ ਰੀਜਨਲ ਕੌਂਸਲਰ ਵਾਰਡ ਨੰਬਰ 2 ਤੇ 6 ਦੇ ਵਿੱਚ ਖੜੇ ਆ, ਜੇ ਉਹਨਾਂ ਦੇ ਵਿਚਾਰ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ। ਜੁਗਰਾਜ ਸਿੰਘ ਖਿੰਦਾ ਸਿਟੀ ਕੌਂਸਲਰ ਵਾਰਡ ਨੰਬਰ 3 ਤੇ 4 ਦੇ ਵਿੱਚੋਂ ਖੜੇ ਆ, ਤੁਹਾਨੂੰ ਉਹਨਾਂ ਦੇ ਵਿਚਾਰ ਚੰਗੇ ਲੱਗਦੇ ਆ ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ। ਗਗਨ ਸੰਧੂ ਸਕੂਲ ਟਰੱਸਟੀ ਕੈਲਡਨ ਦੇ ਵਿੱਚ ਖੜੇ ਆ, ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ ਜੇ ਤੁਹਾਨੂੰ ਉਹਨਾਂ ਦੇ ਵਿਚਾਰ ਵਧੀਆ ਲੱਗਦੇ ਆ। ਅਤੇ ਇਹ ਸਾਰੀਆਂ ਪੇਡ ਉਹਨਾਂ ਦੇ ਕੰਪੇਨ ਆਫਿਸ ਵੱਲੋਂ ਐਡਵਰਟਾਈਜ਼ਮੈਂਟ ਆ, ਅਤੇ ਨਾਲ ਦੀ ਨਾਲ ਕੈਨੇਡਾ ਦੇ ਕਿਊਬਕ ਵਿੱਚ ਪੱਖਵਾਦੀ ਪਾਰਟੀ ਪਾਰਟੀ ਕਿਊਬਿਕਸ PQ ਦੀ ਕੱਲ੍ਹ ਹੋਈਆਂ ਚੋਣਾਂ ਵਿੱਚ ਜਿੱਤ ਤੋਂ ਬਾਅਦ ਸੱਤਾ ਵਿੱਚ ਵਾਪਸੀ, ਲੀਡਰ ਪੌਲ ਸੈਟ ਪੈਰੀ ਨੇ ਵਾਅਦਾ ਕੀਤਾ ਕਿ ਕਿਊਬਕ ਵਿੱਚ ਕੈਨੇਡਾ ਤੋਂ ਵੱਖ ਹੋਣ ਲਈ ਦੁਬਾਰਾ ਕਰਵਾਇਆ ਜਾਵੇਗਾ ਰੈਫਰੈਂਡਮ। ਅਲਬਰਟਾ ਕੈਨੇਡਾ ਤੋਂ ਵੱਖ ਹੋਣ ਲਈ ਪਹਿਲਾਂ ਹੀ ਰੈਫਰੈਂਡਮ ਕਰਵਾ ਰਿਹਾ ਹੈ। ਅਤੇ ਟੋਰਾਂਟੋ ਮੇਅਰਲ ਪੋਲਿੰਗ ਕੀ ਆ, ਚਾਓ 52%, ਬ੍ਰੈਡਫੋਰਡ 43%, ਅਲੈਕਸੈਂਡਰਾ 4%। ਇਹ ਨਹੀਂ ਮੈਨੂੰ ਸਮਝ ਆਈ ਵੀ ਇਹ ਕਿੱਥੇ ਦੀ ਖਬਰ ਕੀ ਆ, ਸ਼ਾਇਦ ਆਈ ਡੋਂਟ ਨੋ। ਬ੍ਰਿਟਿਸ਼ ਕੋਲੰਬੀਆ ਪੋਲਿੰਗ, ਅੱਛਾ ਉਹ ਤਾਂ ਲੋਕਲ ਨੇ ਉੱਥੇ ਦੀਆਂ। ਕੈਨੇਡਾ ਜਾਣ ਵਾਲੇ ਧੋਖੇਬਾਜ਼ ਲਾੜੇ ਲਾੜੀਆਂ 'ਤੇ ਲੱਗੇਗੀ 5 ਸਾਲ ਦੀ ਪਾਬੰਦੀ, ਵੈਰੀ ਗੁੱਡ। ਲਾਸ ਏਜਲਸ ਜਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡੈਲਟਾ ਏਅਰਲਾਈਨਸ ਅਤੇ ਏਅਰ ਕੈਨੇਡਾ ਦੇ ਜਹਾਜ਼ ਦੀ ਹੋ ਗਈ ਟੱਕਰ, ਬਚ ਗਏ ਜੀ ਸਾਰੇ ਜਾਣੇ, ਰੱਬ ਸੁੱਖ ਰੱਖੇ। ਅਗਸਤ ਦੌਰਾਨ ਕੈਨੇਡਾ 'ਚ 41,000 ਤੋਂ ਵੱਧ ਨੌਕਰੀਆਂ ਖੁੱਸ ਗਈਆਂ, ਪਰ ਇਹਨਾਂ ਨੇ ਮੰਨਣਾ ਹੈ ਨਹੀਂਗਾ। ਅਤੇ ਟੋਰਾਂਟੋ ਗੋਲਡ ਕੈਸ਼ ਕੈਨੇਡਾ 'ਚ 22 ਮਿਲੀਅਨ ਦੇ ਸੋਨੇ ਦੀ ਨਕਦੀ ਚੋਰੀ ਮਾਮਲੇ 'ਚ ਪੰਜਾਬੀ ਨੌਜਵਾਨ ਖਿਲਾਫ਼ ਮੁਕੱਦਮਾ ਸ਼ੁਰੂ ਹੋ ਗਿਆ ਜੀ। ਅਮਰੀਕਾ ਜੇ ਇੱਕ ਪੰਜਾਬੀ ਸਮੇਤ 40 ਲੋਕਾਂ ਦੀ ਨਾਗਰਿਕਤਾ ਰੱਦ ਕਰਤੀ। ਕੈਲਡਨ ਦੇ ਮਸਕੋਕਾ ਕੈਲਡਨ ਅਤੇ ਮਸਕੋਕਾ OPP ਵੱਲੋਂ ਕੈਲਡਨ ਦੀ ਇੱਕ ਰਿਹਾਇਸ਼ 'ਤੇ ਛਾਪੇਮਾਰੀ ਕਰ ਕਥਿਤ ਤੌਰ 'ਤੇ 666 ਗ੍ਰਾਮ ਅਫੀਮ, 184 ਗ੍ਰਾਮ ਡੋਡੇ ਅਤੇ ਕੁਝ ਹੋਰ ਨਸ਼ੇ ਬਰਾਮਦ ਕਰਨ ਦਾ ਦਾਅਵਾ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੈਲਡਨ ਨਿਵਾਸੀ ਇਕਬਾਲ ਭੰਗੂ ਨੂੰ ਗ੍ਰਿਫਤਾਰ ਕੀਤਾ ਗਿਆ। ਔਰੰਜ ਵੈਲ ਕੋਰਟ ਵਿੱਚ ਚੱਲੇਗਾ ਕੇਸ, ਫੈਸਲਾ ਇਹਨਾਂ ਦੋਸ਼ਾਂ 'ਤੇ ਫੈਸਲਾ ਹੋਵੇਗਾ। ਅੱਛਾ, ਸਾਊਦੀ ਅਰੇਬੀਆ ਦੀ ਜੇਲ੍ਹ 'ਚ 2 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਹੋ ਗਈ। ਲਾਹੌਰ ਹਵਾਈ ਅੱਡੇ 'ਤੇ ਪਾਕਿਸਤਾਨ ਦੇ 50 ਸ਼ਰਧਾਲੂ ਭਾਰਤ ਲਈ ਰਵਾਨਾ ਹੋ ਗਏ ਨੇ ਜੀ, ਅਤੇ ਵੈਰੀ ਗੁੱਡ ਜੀ। ਅਤੇ ਜੇ ਅਗਲੀ ਗੱਲਬਾਤ ਕਰੀਏ ਪਰਮਿੰਦਰ ਜੀ, ਗਵਰਮੈਂਟ ਆਪਣੇ ਕੋਲ ਡੇਢ ਕੇ ਆ, ਕੀ ਕਹਿੰਦੇ ਆ, ਭਵਾਨੀਗੜ੍ਹ ਨੇੜਿਓਂ ਚੁੱਕ ਲਏ CBI ਦੇ ਕਾਰਾਂ 'ਤੇ ਫੁੱਲ ਵਰਸਾਉਣ ਵਾਲੇ ਸਾਰੀ।
1: ਜੀ ਜੀ, ਜਦੋਂ CBI ਦੀ ਕੱਲ ਰੇਡਾ ਹੋ ਰਹੀਆਂ ਸੀ ਤੇ ਭਵਾਨੀਗੜ੍ਹ ਨੇੜੇ ਪਿੰਡ ਘਰਾਚੋਂ ਪੈਂਦਾ ਆ, ਉੱਥੇ ਅਜੀਬ ਜਿਹੀ ਗੱਲ ਹੋਈ ਆ। ਘਰਾਚੋਂ ਪਿੰਡ ਦੇ ਵਿੱਚ CBI ਦੀਆਂ ਜਦੋਂ ਕਾਰਾਂ ਲੰਘ ਰਹੀਆਂ ਸੀ ਤੇ ਉਹਨਾਂ ਕਾਰਾਂ ਦੇ ਉੱਪਰ ਫੁੱਲ ਵਰਸਾਏ ਕੁਝ ਆਗੂਆਂ ਨੇ। ਸੋ ਉਦੋਂ ਇਹ ਮਤਲਬ ਇੱਕ ਸਵਾਲ ਪੈਦਾ ਹੋ ਗਿਆ ਕਿ ਲੋਕਲ ਆਗੂਆਂ ਨੂੰ ਕਿਵੇਂ ਪਤਾ ਲੱਗਾ ਭਾਈ ਇਹ ਤੋਂ CBI ਦੀਆਂ ਕਾਰਾਂ ਜਾਣੀਆਂ ਨੇ। ਔਰ

0: ਘੰਟਾ ਹੈ ਖਬਰ ਲਈ, ਕੀ ਕਹਿਣਾ ਚਾਹੁੰਦੇ ਹੋ?
1: ਚੇਅਰਮੈਨ
2: ਅਮਰਿੰਦਰ ਸਿੰਘ ਜਿਹੜਾ ਅਮਰਿੰਦਰ ਸਿੰਘ ਕਰਾ ਲੈਂਦੇ ਆ ਕਿ ਉਹ ਕਸੂਤੇ ਫਸ ਗਏ ਨੇ। ਇੱਕ ਬੀਬੀ ਆਉਂਦੀ ਹੈ ਜੀ ਮਨਵਿੰਦਰ ਸਿੰਘ ਆਪਣਾ, ਉਹਨਾਂ ਦੇ ਨਾਲ ਅੱਖਾਂ ਦੋ ਚਾਰ ਹੁੰਦੀਆਂ ਨੇ, ਖੁਦ ਨੂੰ ਪੀਸੀਐਸ ਦਫ਼ਤਰ ਜਿਹੜਾ ਅਧਿਕਾਰੀ ਦੱਸਦੀ ਹੈ। ਸੋ ਉਹ ਕਹਿੰਦੇ ਸੂਤ ਲੱਗ ਗਿਆ ਜੀ, ਨਾਲੇ ਮਤਲਬ ਚਾਰੇ ਪਾਸੇ ਜੇ ਬੀਵੀ ਕੇ ਦੀ ਘਰ ਵਾਲੀ ਪੀਸੀਐਸ ਅਧਿਕਾਰੀ ਹੋਵੇ ਤਾਂ ਹੋਰ ਕੀ ਚਾਹੀਦਾ। ਔਰ ਇਸ ਮਾਮਲੇ ਚ ਵਿਆਹ ਵੀ ਹੋ ਗਿਆ, ਬਾਅਦ ਦੇ ਵਿੱਚ ਪਤਾ ਲੱਗਾ ਕਿ ਭਾਈ ਇਹ ਤਾਂ ਫਰੋਡ ਹੋ ਗਿਆ।
1: ਅੱਛਾ, ਉਹ ਮੰਡੋ ਭੁੱਲਾ ਆਪ ਵੀ ਵਕੀਲ ਆ, ਤੂੰ ਆਪ ਵੀ ਵਕੀਲ ਆ ਤੇ ਫਤਿਹਗੜ੍ਹ
2: ਜੀ ਜੀ,
1: ਉਹਨੂੰ ਪਤੰਦਰ ਨੂੰ ਪਤਾ ਹੀ ਨਹੀਂ ਲੱਗਿਆ।
2: ਉਸ ਫਰੋਡ ਬੀਬੀ ਮਨਵਿੰਦਰ ਕੌਰ ਸਮੇਤ ਜਿਹੜੀ ਪੀਸੀਐਸ ਆਪਣੇ ਆਪ ਨੂੰ ਅਧਿਕਾਰੀ ਦੱਸਦੀ ਸੀ, ਉਹਦਾ ਪਹਿਲਾਂ ਵੀ ਵਿਆਹ ਹੋਇਆ ਸੀ, ਪਹਿਲਾਂ ਵੀ ਉਹਦੇ ਬੱਚੇ ਸੀ। ਸੋ 18 ਸਾਲ ਦਾ ਮੁੰਡਾ ਉਸ ਬੀਬੀ ਦਾ। ਸੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਬੜਾ ਚਰਚਿਤ ਹੋ ਗਿਆ।
1: ਥੈਂਕ ਯੂ।
2: ਉਸ ਬੀਬੀ ਸਮੇਤ 8 ਉੱਤੇ ਪਰਚਾ ਦਰਜ ਹੋ ਗਿਆ।
1: ਥੈਂਕ ਯੂ ਸੋ ਮਚ। ਜੰਗ ਸਟੀਲ ਫੋੜਦੇ ਜਾਇਓ, ਬਨੀਤ ਜੀ ਨਾਲ ਕਰ ਲਿਓ ਸੰਪਰਕ। ਤੁਸੀਂ ਗੱਡੀਆਂ ਫੋੜਦੀਆਂ ਲੈਣੀਆਂ ਤਾਂ ਨੰਬਰ ਹੈਗਾ 416-704-5440। ਸਮਾਰਟ ਫਾਈਨੈਂਸ਼ੀਅਲ ਤੋਂ ਜਲ ਸਾਹਿਬ ਨਾਲ ਸੰਪਰਕ ਕਰ ਲਿਓ। ਤੁਸੀਂ ਲੋਨ ਦੇ ਕੋਈ ਕਰਾਉਣਾ, ਟਰੱਕ ਦਾ ਲੋਨ ਕਰਾਉਣਾ, ਮੋਰਗੇਜ ਕਰਾਉਣੀ ਆ, 647-542-3497। ਕੰਗਟੈਕਸ ਫਾਈਨੈਂਸ਼ੀਅਲ ਤੋਂ 416-271-4877। ਇਹ ਵੀ ਅੱਜ ਦਾ ਆਪਣਾ ਪ੍ਰੋਗਰਾਮ ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸੇ ਦਾ। ਕਿਸੇ ਦਾ ਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ ਆਪਣੇ ਦੁਆਰਾ ਸ਼ੰਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ ਦੋ ਜਾਇਜ਼। ਕੱਲ੍ਹ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7766।

0: ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਓਏ, ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
4: ਉਹ ਭਰਾਵਾ, ਟਰੱਕ ਲਈ ਲੋਨ ਲੱਭਣ ਡਿਆ।
5: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-5403-97, 6475043297, 20 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ 210, ਬ੍ਰੈਂਪਟਨ, ਔਰ ਵਿਜ਼ਿਟ www.smartfinancialgroup.com।
6: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ?
7: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
9: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
7: ਕਾਲ ਕਰੋ JN ਗੈਰੀ ਨੂੰ
9: 9054595533,
7: 9054595533
9: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: Yep. Asas, guasas, hebisas, nadit hosi bisas, bole sone hal, sasya kal.
1: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
1: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
2: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਸ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
4: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਆ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੈਨੇਡਾ ਦੀ ਸਿਆਸਤ ਤੱਕ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਉਹਨਾਂ 'ਤੇ ਗੱਲਬਾਤ ਕਰਾਂਗੇ। ਤੁਸੀਂ ਆਪਣਾ ਕੋਈ ਵੀ ਤਬਸਰਾ ਕਰਨਾ ਚਾਹੁੰਦੇ ਹੋ, ਆਪਣਾ ਵਿਊ ਪੁਆਇੰਟ ਰੱਖਣਾ ਚਾਹੁੰਦੇ ਹੋ, ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ 905-673-3337, 905-673-3337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਹਿੰਦੇ, ਹਰ ਇੱਕ ਪਲ, ਦਿਨ ਅਤੇ ਰਾਤ ਦੇ ਲਈ, ਇਨਸਾਨੀ ਜਾਮੇ ਦੀ ਸੁਗਾਤ ਦੇ ਲਈ, ਤੇਰੇ ਬਖਸ਼ੇ ਇੱਕ ਇੱਕ ਸਵਾਸ ਦੇ ਲਈ ਪਰਮਾਤਮਾ ਤੇਰਾ ਸ਼ੁਕਰ ਹੈ। ਰਿਸ਼ਤਿਆਂ ਦੀ ਕਦਰ ਕਰੋ, ਟੁੱਟੀਆਂ ਤੰਦਾਂ ਨੂੰ ਗੰਢਣਾ, ਜੇ ਤੂੰ ਸਿੱਖ ਲਿਆ ਹੁੰਦਾ, ਆਪਣਿਆਂ ਸੰਗ ਜੀਣਾ, ਜੇ ਤੂੰ ਮਿੱਥ ਲਿਆ ਹੁੰਦਾ, ਰੁੱਸਿਆਂ ਨੂੰ ਮਨਾ ਲੈਣਾ ਕੋਈ ਔਖਾ ਕੰਮ ਨਹੀਂ ਸੀ, ਦਿਲ ਵਿੱਚ ਥੋੜਾ ਪਿਆਰ ਜੇ ਤੂੰ ਵਿੱਥ ਲਿਆ ਹੁੰਦਾ, ਅੱਜ ਨਾ ਤਨਹਾਈਆਂ ਤੇਰਾ ਪਿੱਛਾ ਕਰਦੀਆਂ ਫਿਰਦੀਆਂ, ਰਿਸ਼ਤਿਆਂ ਦਾ ਬੂਟਾ ਜੇ ਤੂੰ ਸਿੰਝ ਲਿਆ ਹੁੰਦਾ, ਮਾਨ ਹੀਰਪੁਰੀ ਆਖੇ ਵੇਲਾ ਮੁੜ ਕੇ ਆਉਂਦਾ ਨਹੀਂ, ਆਪਣਿਆਂ ਦੀ ਕਦਰ ਲਈ ਜੋ ਮਨ ਖਿੱਚ ਲਿਆ ਹੁੰਦਾ। ਸੋ ਰਿਸ਼ਤੇ ਨਿਭਾਓ, ਪਿਆਰ ਵੰਡੋ, ਜ਼ਿੰਦਗੀ ਸੋਹਣੀ ਹੈ ਤੇ ਸੋਹਣੀ ਜੀਓ। ਸੂਰਜ ਦੀਆਂ ਕਿਰਨਾਂ ਵਾਂਗ ਹਮੇਸ਼ਾ ਚਮਕਦੇ ਰਹੋ, ਫੁੱਲਾਂ ਦੀ ਖੁਸ਼ਬੂ ਵਾਂਗ ਹਮੇਸ਼ਾ ਮਹਿਕਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਵੈਰੀ ਗੁੱਡ ਮਾਰਨਿੰਗ। ਅਸਲ ਕਮਾਈ, ਸਿਰਫ ਜੇਬ ਭਰ ਲੈਣ ਨੂੰ ਕਮਾਈ ਨਹੀਂ ਕਹਿੰਦੇ, ਅਸਲ ਕਮਾਈ ਤਾਂ ਉਹ ਹੈ ਜਿਸ ਵਿੱਚ ਕਿਸੇ ਦਾ ਦਿਲ ਨਾ ਦੁਖਿਆ ਹੋਵੇ ਤੇ ਕਿਸੇ ਦਾ ਹੱਕ ਨਾ ਮਾਰਿਆ ਹੋਵੇ। ਸੱਚਾਈ ਤੇ ਇੱਜ਼ਤ ਕਮਾਉਣ ਲਈ ਸਾਲ ਲੱਗ ਜਾਂਦੇ ਨੇ, ਪਰ ਇਹੀ ਉਹ ਦੌਲਤ ਹੈ ਜੋ ਕਦੇ ਖਤਮ ਨਹੀਂ ਹੁੰਦੀ। ਸੋ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ, ਤੁਹਾਡੇ ਕਈ ਜਿਹੜੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਪਹੁੰਚਦੇ ਆ। ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਹੁਤ ਸਾਰਾ ਪਿਆਰ, ਇੰਨਾ ਤੁਸੀਂ ਪਿਆਰ ਹੈ ਜਿਹੜਾ ਦਿੰਦੇ ਹੋ। ਕਈ ਵਾਰ ਜਿਹੜਾ ਮੇਰੇ ਕੋਲ ਮੈਸੇਜ ਨਹੀਂ ਪੜ੍ਹ ਹੁੰਦੇ, ਹਾਂਜੀ, ਤਾਂ ਵੀ ਮੈਂ ਤੁਹਾਡੇ ਤੋਂ ਪਹਿਲੀ ਮਾਫ਼ੀ ਮੰਗ ਲੈਂਦਾ, ਪਰ ਇੱਕ ਗੱਲ ਹੈ, ਮੈਂ ਹਰ ਇੱਕ ਦੇ ਮੈਸੇਜ ਹੈ ਜਿਹੜੇ ਜ਼ਰੂਰ ਪੜ੍ਹਦਾ ਹੁੰਦਾ ਅਤੇ ਰਿਪਲਾਈ ਹੈ ਜਿਹੜਾ ਮੈਂ ਕੋਸ਼ਿਸ਼ ਕਰਦਾ, ਰਿਪਲਾਈ ਵੀ ਹੈ ਜਿਹੜਾ, ਜੇ ਤੁਸੀਂ ਸਮਾਂ ਕੱਢ ਕੇ ਮੈਨੂੰ ਮੈਸੇਜ ਘੱਲ ਦਿਓ, ਤੁਹਾਨੂੰ ਰਿਪਲਾਈ ਵੀ ਕੀਤਾ ਜਾਵੇ। ਸਾਨੂੰ ਆ ਜਿਹੜੇ ਦਲਵੀਰ ਭਾਅ ਜੀ ਹੋਣੀ ਪਿਕਰਿੰਗ ਤੋਂ ਲੈ ਕੇ ਇੱਧਰ ਕੈਂਬਰਿਜ ਕਿਚਨਰ ਤੱਕ, ਕੁਲਦੀਪ ਭਾਅ ਜੀ ਹੋਣੀ, ਫਿਰ ਇੱਧਰ ਬਿੱਟੂ ਭਾਅ ਜੀ ਹੋਣੀ, ਫਿਰ ਰੇਸ਼ਮ ਭਾਅ ਜੀ ਹੋਣੀ, ਹਰਬੰਤ ਗਰੇਵਾਲ ਭਾਅ ਜੀ, ਉਹ ਤਾਂ ਲੰਡਨ ਤੋਂ ਵੀ ਇੰਜਰ ਸੋਲ ਰਹਿੰਦੇ ਆ ਉੱਥੋਂ ਦੀ। ਸੋ ਜਿੱਥੋਂ ਜਿੱਥੋਂ ਵੀ ਤੁਹਾਡੇ ਮੈਸੇਜਸ ਆਉਂਦੇ ਆ, ਸਾਰੇ ਹੀ ਪਤਵੰਤ ਤੇ ਸੱਜਣਿਆਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋ, ਜਲਦੀ ਕੁਇਕਲੀ ਆਪਾਂ ਇੱਕ ਵਾਰ ਪੰਜਾਬ ਤੋਂ ਅਪਡੇਟ ਲੈਂਦੇ ਹਾਂ। ਨਵਜੀਤ ਭਾਅ ਜੀ ਹੋਣੀ ਸਾਡੇ ਨਾਲ ਹਾਜ਼ਰ ਨੇ ਪੰਜਾਬ ਦੀਆਂ ਤਾਜ਼ਾ ਤਰੀਨ ਅਤੇ ਚੋਣਵੀਆਂ ਖਬਰਾਂ ਲੈ ਕੇ, ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਇੱਥੇ ਦੀਆਂ ਲੋਕਲ ਜੋ ਖਬਰਸਾਰ ਹੈਗੀਆਂ ਨੇ, ਜੋ ਅਪਡੇਟ ਹੈ ਜਿਹੜੀਆਂ ਹੁਣ ਤੱਕ ਹੋਈਆਂ ਨੇ, ਉਹਦਾ ਅਤੇ ਇੱਕ ਮੈਂ ਤੁਹਾਡੀ ਪੰਛੀ ਝਾਤ ਮਰਵਾਵਾਂਗਾ। ਤੁਸੀਂ ਇਹ ਜਿਹੜਾ ਦੋ ਕੁ, ਜਦੋਂ ਅਸੀਂ ਦੋ ਤਿੰਨ ਖਬਰਾਂ ਕਰ ਲੈਂਦੇ ਹਾਂ, ਤਾਂ ਤੁਸੀਂ ਇਹ ਜਿਹੜਾ ਜੇ ਕੋਈ ਪੰਜਾਬ ਦੀ ਸਿਆਸਤ 'ਤੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਦੋਂ ਹੀ ਸਾਡੇ ਨਾਲ ਤੁਸੀਂ ਸਟੂਡੀਓ ਦੇ ਵਿੱਚ ਸੰਪਰਕ ਸਾਧ ਸਕਦੇ ਹੋ। ਡਾਇਲ ਟੂ ਲਿਸਨ ਸਾਨੂੰ ਸੁਣਿਆ ਜਾ ਸਕਦਾ ਕੈਨੇਡਾ ਵਾਈਡ। ਕਈ ਵਾਰ ਤੁਹਾਨੂੰ ਲੱਗਦਾ ਰੇਡੀਓ ਦੇ ਵਿੱਚ, ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਹੈ ਜਿਹੜਾ ਸਹੀ ਤਰ੍ਹਾਂ ਕੰਮ ਨਹੀਂ ਕਰਦਾ, ਡਿਸਟਰਬੈਂਸ ਆ ਰਹੀ ਹੈ, ਤਾਂ ਤੁਸੀਂ ਕੈਨੇਡਾ ਵਾਈਡ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ। ਉਹ ਨੰਬਰ ਹੈ ਜੀ 416-477-2040, 416-477-2040, ਅਤੇ ਉੱਥੇ ਹੀ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ 'ਤੇ ਜਾ ਕੇ AM 530 ਮਲਟੀ ਕਲਚਰਲ ਹੈ ਜਿਹੜਾ ਰੇਡੀਓ, ਤੁਸੀਂ ਲੱਭ ਲਿਓ, ਉੱਥੇ ਵੀ ਸਾਨੂੰ ਤੁਸੀਂ ਲਾਈਵ ਸਟ੍ਰੀਮ ਕਰ ਸਕਦੇ ਹੋ। ਇਸ ਟਾਈਮ ਸਾਨੂੰ USA, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ, ਹਾਂਜੀ, ਅਤੇ ਵੱਖ ਵੱਖ ਹੋਰ ਦੇਸ਼ਾਂ ਦੇ ਵਿੱਚ ਸੁਣਿਆ ਜਾ ਰਿਹਾ ਹੈ। ਸੋ ਬਹੁਤ ਬਹੁਤ ਧੰਨਵਾਦ, ਖਾਸ ਤੌਰ 'ਤੇ ਪੰਜਾਬ ਤੋਂ ਵੀ ਬਹੁਤ ਸਾਰੇ ਸਾਡੇ ਲਿਸਨਰਸ ਜੁੜੇ ਹੋਏ ਨੇ, ਸੋ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਵੈਲਕਮ ਜੀ ਆਇਆਂ ਨੂੰ। ਸੋ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਖਬਰਾਂ ਦੇ ਨਾਲ, ਚੋਣਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਦੇ ਨਾਲ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਮੈਂ ਹਾਜ਼ਰ ਹਾਂ, ਅਤੇ ਮੇਰੇ ਨਾਲ ਨਵਜੀਤ ਭਾਜੀ ਹੁਣੀ ਪੰਜਾਬ ਤੋਂ ਜੁੜ ਚੁੱਕੇ। ਨਵਜੀਤ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ ਜੀ। ਮਾਹੌਲ ਭਖਿਆ ਹੋਇਆ, ਪੰਜਾਬ ਦੇ ਵਿੱਚ ਲੀਡਰਾਂ ਖਿਲਾਫ ED ਦੀ ਹੈ ਜਿਹੜੀ ਉਹ ਕਾਰਵਾਈ ਹੋਈ ਹੈ ਜੀ।
5: ਦੇਖੋ ਸ਼ਮੀ ਭਾਜੀ, ਪੰਜਾਬ ਦੇ ਵਿੱਚ ਜਿਹੜੇ ਲੀਡਰਾਂ ਦੇ ਖਿਲਾਫ ਇੱਕ ਕਾਰਵਾਈ ਹੋ ਰਹੀ ਹੈ, ਇਹਨਾਂ ਵਿੱਚੋਂ ਕਈ ਚਰਚਿਤ ਚਿਹਰੇ ਨੇ, ਕਈ ਉਹ ਚਿਹਰੇ ਜਿਹੜੇ ਵੱਡੇ ਆਗੂ ਆ, ਕਈ ਉਹ ਚਿਹਰੇ ਆ ਜਿਨ੍ਹਾਂ ਦੇ ਖਿਲਾਫ ਦੋਸ਼ ਲੱਗਦਾ ਕਿ ਇਹਨਾਂ ਨੇ ਰੱਜ ਕੇ ਕਰਪਸ਼ਨ ਕੀਤੀ ਆ। ਪਰ ਮੈਨੂੰ ਰਾਹਤ ਅੰਦੌਰੀ ਹੋਰਾਂ ਦਾ ਇੱਕ ਸ਼ੇਰ ਯਾਦ ਆ ਜਾਂਦਾ, ਸਰਹੱਦ ਪੇ ਤਣਾਓ ਹੈ ਕਿਆ, ਪਤਾ ਕਰੋ ਚੁਣਾਓ ਹੈ ਕਿਆ। ਜਿਹਨਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨਾ, ਉੱਥੇ ਕੁਦਰਤੀ ਤੌਰ ਤੇ ਹੁੰਦਾ ਕਿ ਕਈ ਵੱਡੀਆਂ ਜਾਂਚ ਏਜੰਸੀਆਂ ਤੜਕੇ ਉੱਠ ਕੇ ਜਦੋਂ ਬੰਦੇ ਜੇ ਉੱਠਣਾ ਹੀ ਸ਼ੁਰੂ ਕਰਦੇ ਆ, ਘੇਸਲ ਜੀ ਮਾਰ ਕੇ ਪਏ ਹੁੰਦੇ ਆ, ਕੁੰਡੇ ਖੜਕ ਜਾਂਦੇ 2:30-3 ਵਜੇ ਸਵੇਰੇ। ਅਸੀਂ ਪੱਛਮੀ ਬੰਗਾਲ ਦੇ ਵਿੱਚ ਦੇਖਿਆ ਜਾਂਚ ਏਜੰਸੀਆਂ ਤੜਕੇ ਪਹੁੰਚ ਜਾਂਦੀਆਂ ਰਹੀਆਂ ਚੋਣਾਂ ਤੋਂ ਪਹਿਲਾਂ, ਚੋਣਾਂ ਦੇ ਦੌਰਾਨ ਘੱਟ ਸੁਣਨ ਨੂੰ ਮਿਲਦਾ, ਪਰ ਜਦੋਂ ਵੋਟਾਂ ਆਉਂਦੀਆਂ ਨੇ ਨਸਰੀ ਉਦੋਂ ਪਹੁੰਚ ਜਾਂਦੀਆਂ। ਅਸੀਂ ਕਈ ਸੂਬੇ 'ਚ ਹਾਲਾਤ ਦੇਖਿਆ, ਬਿਹਾਰ 'ਚ ਵੀ ਦੇਖੇ, ਹੁਣ ਪੰਜਾਬ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਕਿ ਵੋਟਾਂ ਨਜ਼ਦੀਕ ਆ ਰਹੀਆਂ ਨੇ, ਇਸ ਕਰਕੇ ਪੰਜਾਬ ਦੇ ਵਿੱਚ CBI ਤੇ ED ਨੇ ਰੇਡ ਤੇਜ਼ ਕਰ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸਮੇਤ ਕਈ ਲੀਡਰਾਂ ਨੇ ਇਹ ਜਿਹੜੀ ਗੱਲ ਆਖੀ ਹੈ। ਹੁਣ ਦੂਸਰੇ ਪਾਸੇ ਆ ਜਾਓ, ਦੋਸ਼ ਜਿਹੜੇ ਆ ਜਦੋਂ ਲੱਗਿਆ ਕਾਰਵਾਈ ਤਾਂ ਉਦੋਂ ਹੁੰਦੀ ਹੈ ਨਾ, ਧੂੰਆਂ ਉੱਥੋਂ ਨਿਕਲਦਾ ਜਿੱਥੇ ਅੱਗ ਲੱਗੀ ਆ। ਜੇ ਵਾਕਈ ਰੌਲਾ ਹੈ, ਜੇ ਵਾਕਈ ਇਹਨਾਂ ਨੇ ਗੜਬੜੀਆਂ ਕੀਤੀਆਂ, ਚਾਹੇ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦਾ, ਚਾਹੇ ਕਾਂਗਰਸ ਦਾ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਜਾਂ ਕੋਈ ਹੋਰ ਦੂਸਰੀ ਤੀਸਰੀ ਪਾਰਟੀ ਦਾ ਸਿਆਸੀ ਲੀਡਰ, ਜਿੰਨੀ ਗੜਬੜੀ ਕੀਤੀ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਫ਼ਤਰ ਤੱਕ ਇਹ ਜਾਂਚ ਪਹੁੰਚੀ ਹੈ। OSP ਰਾਜਵੀਰ ਸਿੰਘ ਘੁੰਮਣ ਹੋਰਾਂ ਦਾ ਨਾਮ ਚਰਚਾ ਦੇ ਵਿੱਚ ਆਇਆ, ਸੁਮਨ ਜਾਰੀ ਕੀਤਾ ਗਿਆ ਉਹਨਾਂ ਨੂੰ, ਤੇ ਪੇਸ਼ ਹੋਣ ਲਈ CBI ਨੇ ਦਫ਼ਤਰ ਦੇ ਵਿੱਚ ਕਹਿਤਾ, ਪੁੱਛਗਿੱਛ ਹੋਣੀ ਉਹਨਾਂ ਦੇ ਕੋਲੋਂ ਹੋਣੀ ਚਾਹੀਦੀ ਹੈ। ਜੇਕਰ ਛੱਤ ਦੇ ਉੱਪਰੋਂ 4th floor ਤੋਂ ਬੈਗ ਭਰ ਭਰ ਕੇ ਨੋਟਾਂ ਦੀਆਂ ਠੱਡੀਆਂ ਸੁੱਟੀਆਂ ਗਈਆਂ, ਉਹਦੇ ਵਿੱਚ 4 ਜਿਹੜਾ ਨਾਮ ਆਇਆ, ਜਿਹ 'ਚ ਰੀਅਲ ਸਟੇਟ ਕਾਰੋਬਾਰੀ ਵੀ ਸੀ, OSD ਰਾਜਵੀਰ ਘੁੰਮਣ ਦਾ ਨਾਮ ਵੀ ਆਇਆ, 2-3 ਹੋਰ ਬੰਦੇ ਸੀ, ਜੇ ਉਹ ਸੱਚੇ ਸੀ ਤਾਂ ਫਿਰ ਅੱਖ ਕਿਉਂ ਨੀ ਪਹਿਲਾਂ ਰੱਖਿਆ। ਹੁਣ ਜੇ ਜਾਂਚ ਏਜੰਸੀਆਂ ਆਈਆਂ ਨੇ, ਇਹਦੇ ਵਿੱਚ ਲੁਕਣ ਦੀ, ਭੱਜਣ ਦੀ, ਦੌੜਨ ਦੀ, ਝੂਠ ਬੋਲਣ ਦੀ, ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਕੀ ਹੈ? ਜਿਹੜਾ ਬੰਦਾ ਸੱਚਾ ਹੁੰਦਾ ਡਰਦਾ ਥੋੜ੍ਹੀ ਹੁੰਦਾ, ਅਗਲਾ ਹਿੱਕ ਠੋਕ ਕੇ ਕਹਿੰਦਾ ਤੁਸੀਂ ਦੋਸ਼ ਲਾਇਆ ਤਾਂ ਲਾਇਆ ਕਿੱਦਾਂ, ਪਿੰਡ ਦੇ ਵਿੱਚ ਕਹਿੰਦੇ ਦੋਸ਼ ਝੂਠਾ ਲਾ ਦਿੱਤਾ ਜਾਵੇ ਨਾ, ਅਗਲਾ 10 ਬੰਦੇ ਇਕੱਠੇ ਕਰਕੇ ਪਰਿਵਾਰ ਸਮੇਤ ਪਹੁੰਚ ਜਾਂਦਾ ਕਿ ਤੇਰੀ ਹਿੰਮਤ ਕਿੱਦਾਂ ਹੋਈ ਕਹਿਣ ਦੀ। ਇੱਥੇ ਸਿਆਸਤਦਾਨ ਨੇ ਜੇਕਰ ਉਹਨਾਂ 'ਤੇ ਦੋਸ਼ ਲੱਗਾ ਕੋਈ ਬੋਲਿਆ ਨਹੀਂ ਇੰਨੇ ਦਿਨ, ਇੱਥੇ ਇੱਕ ਲੀਡਰ ਦੇ ਉੱਪਰ ਦੋਸ਼ ਲੱਗਿਆ ਕਿ ਬਲਾਤਕਾਰ ਦੇ ਮਾਮਲੇ ਵਿੱਚ ਸਮਝੌਤਾ ਕਰਾਉਣ ਦੇ ਲਈ 5-5 crore ਰੁਪਏ ਦੀ ਡੀਲ ਕੀਤੀ ਆ। ਆ ਕੁਛ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਪ੍ਰੈਸ ਕਾਨਫਰੰਸ ਸੁਣਨ ਨੂੰ ਮਿਲੀ ਸੀ ਕਿ ਸ਼ਰਾਬ ਦੇ ਵਿੱਚ ਜੋ ਘਟਨਾ ਵਾਪਰੀ ਉਸ ਗੱਲ ਨੂੰ ਠੰਡਾ ਕਰਨ ਦੇ ਲਈ 25 lakh rupees ਦੀ ਡੀਲ ਹੋਈ ਹੈ। ਇੱਕ ਸੋਸ਼ਲ ਮੀਡੀਆ 'ਤੇ ਆਡੀਓ ਸਾਹਮਣੇ ਆਈ ਸੀ। ਤੇ ਜੇ ਲੀਡਰਾਂ ਦੇ ਵਿੱਚ ਸਮਝੌਤੇ ਹੋਣ ਲੱਗ ਪੈਂਦੇ ਆ, ਪਹਿਲਾਂ ਇਹਨਾਂ ਨੇ ਏਦਾਂ ਦੇ ਕੰਮ ਕੀਤੇ ਆ, ਬਲਾਤਕਾਰ ਦੀ ਘਟਨਾ 1-2 ਵਾਰ ਨਾਮ ਸਾਹਮਣੇ ਆਉਂਦਾ ਤੇ ਬਚਾਉਣ ਦਾ ਯਤਨ ਕੀਤਾ, ਹੁਣ ਇਹ ਜਾਂਚ ਜਿਹੜੀ ਹੈ ਨਾ ਸ਼ਮੀ ਭਾਜੀ ਬਹੁਤ ਦੂਰ ਤੱਕ ਜਾਣੀ ਆ। ਇਹ 'ਚ ਕਈ ਲੀਡਰਾਂ ਨੇ ਫਸਣਾ, ਕਈਆਂ ਦਾ ਨਾਮ ਆ ਗਿਆ, ਬਾਕੀ ਦੇਖਦੇ ਆ ਮਾਮਲਾ ਕਿੱਧਰ ਜਾਂਦਾ। ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਸੱਤਾਧਾਰੀ ਪਾਰਟੀ ਨੇ ਕਹਿਣਾ ਸ਼ੁਰੂ ਕਰਤਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਾਨੂੰ ਤਾਂ ਪਤਾ, ਕਹਿੰਦੇ ਕਿ CBI 'ਚ ਐਂਟਰੀ ਹੋਣੀ ਸੀ, CBI ਦਾ ਕਹਿਣਾ ਕਿ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੇ ਕੋਲ ਸਬੂਤ ਹੈ, ਪੂਰਾ ਸਬੂਤ ਹੈ। ਬਾਕੀ ਇਸ ਮਾਮਲੇ ਵਿੱਚ ਜੇ ਪੈਸਾ ਲਿਆ ਗਿਆ, ਪੈਸਾ ਕਮਾਇਆ ਗਿਆ, ਤਾਂ ਜਾਂਚ ਹੋਣੀ ਚਾਹੀਦੀ ਹੈ
4: ਜੀ। ਨਵਜੀਤ ਭਾਜੀ, ਥੋੜ੍ਹੀ ਜਿਹੀ ਨਾ ਆਵਾਜ਼ ਫਿਰ ਆਪਾਂ ਨੂੰ ਥੋੜ੍ਹੀ ਜਿਹੀ ਇਸ਼ੂ ਜਿਹਾ ਆ ਰਿਹਾ ਹੈ, ਆਵਾਜ਼ ਕਲੈਰਿਟੀ ਨਹੀਂ ਆ ਰਹੀ ਹੈ। ਮੈਨੂੰ ਮੈਸੇਜ ਵੀ ਆਇਆ 1-2, ਥੋੜ੍ਹੀ ਆਵਾਜ਼ ਦੀ ਆਪਾਂ ਨੂੰ ਕਲੈਰਿਟੀ ਜਿਹੀ ਨਹੀਂ ਆ ਰਹੀ। ਤੁਸੀਂ ਟਰੈਵਲ ਕਰ ਰਹੇ ਹੋ ਜਾਂ ਖੜ੍ਹੇ ਹੋ ਕਿਤੇ? ਓਕੇ ਓਕੇ, ਨਹੀਂ ਮਤਲਬ ਕਲੈਰਿਟੀ ਜਿਹੀ ਨਹੀਂ ਆ ਰਹੀ ਜੀ ਆਵਾਜ਼ ਦੇ ਵਿੱਚ। ਮੈਂ ਇੱਧਰ ਆਪਣਾ ਫੋਨ ਵੀ ਚੈੱਕ ਕਰ ਰਿਹਾ ਆਵਾਜ਼ ਦੇ ਵਿੱਚ। ਮੈਂ ਇੱਦਾਂ ਕਰਦਾ, ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਕਨੈਕਟ ਕਰਦਾ, ਹੈ ਨਾ ਜੀ, ਫਿਰ ਆਪਾਂ ਦੇਖਦੇ ਹਾਂ ਕਈ ਵਾਰ ਕੋਈ ਟੈਕਨੀਕਲ ਇਸ਼ੂ ਰਾਹ ਦੇ ਵਿੱਚ ਵੀ ਪੈ ਜਾਂਦਾ ਜੀ। ਜੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਮਾਫ਼ੀ ਚਾਹਾਂਗਾ, ਥੋੜ੍ਹੀ ਜਿਹੀ ਆਵਾਜ਼ ਆ ਜਿਹੜੀ ਉਹਦੀ ਕਲੈਰਿਟੀ ਨਹੀਂ ਆ ਰਹੀ, ਸੋ ਮੈਂ ਦੁਬਾਰਾ ਭਾਅ ਜੀ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ। ਸੋ ਕਾਫ਼ੀ ਆ ਜਿਹੜੀ ਅਪਡੇਟਸ ਆ ਜਿਹੜੀਆਂ ਉੱਥੋਂ ਆ ਰਹੀਆਂ, ਸੋ ਕੁਇਕਲੀ ਆਪਾਂ ਜਿਹੜੀਆਂ ਖਬਰਾਂ ਕਰਕੇ ਫਿਰ ਜੇ ਤੁਸੀਂ ਕੋਈ ਖਬਰ ਸਾਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ।

0: ਜੀ ਹਾਂ ਦੋਸਤੋ, ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ, ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਹੈ ਗੁਰਦੇਵ ਸੱਜਣ ਭਾਜੀ ਹੋਣੀ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬੀਡੇਟ ਲਵਾਉਣੇ ਹੈ, ਸਿੰਘ ਸਟੋਰ ਜੇ ਮੂਵਿੰਗ ਕਰਨਾ ਚਾਹੁੰਦੇ ਹੋ, ਭਾਵੇਂ ਕੈਨੇਡਾ ਵਾਈਡ ਮੂਵਿੰਗ ਕਰਾਉਣੀ ਹੈ ਜਾਂ ਫਿਰ ਤੁਸੀਂ ਸਟੋਰੇਜ ਕਿਤੇ ਕਰਨਾ ਜਾਂ ਫਿਰ ਇੰਟਰ ਸਿਟੀ ਜਾਂ ਫਿਰ ਸਿਟੀ ਦੇ ਵਿੱਚ ਹੀ ਮੂਵ ਕਿਤੇ ਕਰਾਉਣਾ ਚਾਹੁੰਦੇ ਹੋ, PSR ਮੂਵਰਸ, ਅਤੇ ਉੱਥੇ ਹੀ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਪ੍ਰਾਊਡਲੀ ਹੈ ਜਿਹੜਾ ਸਪੋਂਸਰ ਕਰਦੇ ਆ ਇਸ ਪ੍ਰੋਗਰਾਮ ਨੂੰ। ਆਪਣੇ ਦੰਦਾਂ ਦੀ, ਮਸੂੜਿਆਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਬੱਚਿਆਂ ਦੇ ਬ੍ਰੇਸਿਸ ਪਵਾਉਣੇ ਆ ਜਾਂ ਫਿਰ ਪ੍ਰੋਫੈਸ਼ਨਲ ਕਲੀਨਿੰਗ ਕਰਾਉਣੀ ਹੈ, ਘਰ ਦੇ ਵਿੱਚ ਕੋਈ ਬਜ਼ੁਰਗ ਹੈ ਜਿਹੜੇ ਤੁਰਨ ਫਿਰਨ ਤੋਂ ਅਸਮਰਥ ਨੇ, ਹਾਂਜੀ, ਖਾਸ ਤੌਰ 'ਤੇ ਸਪੈਸ਼ਲਾਈਜ਼ ਐਕਸਪਰਟਾਈਜ਼ ਰੱਖਦੇ ਨੇ ਉਹਦੇ ਵਿੱਚ, ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ। ਸੋ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ। ਸੋ ਬਹੁਤ ਬਹੁਤ ਸਾਰਿਆਂ ਦਾ, ਸਪੋਂਸਰਾਂ ਦਾ ਧੰਨਵਾਦ। ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ 5330 ਬ੍ਰੈਡਕੋ ਬੁਲੇਵਰਡ ਤੁਸੀਂ ਜਾ ਸਕਦੇ ਹੋ, ਟਰੱਕਾਂ ਦੇ ਸਪਰਿੰਗਾਂ ਦਾ, ਕਿੰਗ ਪਿੰਨ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫਿਰ 5330 ਬ੍ਰੈਡਕੋ ਬੁਲੇਵਰਡ PNJ ਸਪਰਿੰਗ ਵੀਲ ਅਲਾਈਨਮੈਂਟ 9054595533 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਦਾ ਨੰਬਰ 647-219-2870 647-219-2870 'ਤੇ ਸੰਪਰਕ ਕਰ ਸਕਦੇ ਹੋ। ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣੀ ਹੈ ਅਤੇ ਫਿਰ ਮਨਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 416-272-8214 'ਤੇ। ਸਿੰਘ ਸਟੋਰ, ਕਈ ਵਾਰ ਨੰਬਰ ਤੁਹਾਡੇ ਤੋਂ ਨੋਟ ਨਹੀਂ ਹੁੰਦਾ ਕਿਸੇ ਵੀ ਸਪੋਂਸਰ ਦਾ, ਆਫਟਰ ਦਾ ਪ੍ਰੋਗਰਾਮ ਦੋਸਤੋ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ। ਬਿਡਟ ਜੈੱਟ ਜੇ ਇੱਕ ਲਵਾਉਂਦੇ ਹੋ $50, ਜੇ ਇੱਕ ਤੋਂ ਵੱਧ ਫਿਰ $40, ਬਾਕੀ ਹੋਰ ਕੋਈ ਪਲੰਬਿੰਗ ਦਾ ਕੋਈ ਵੀ ਕੰਮ ਕਰਵਾਉਣਾ ਇੱਦਾਂ ਦਾ ਤਾਂ ਵੀ ਤੁਸੀਂ ਸਿੰਘ ਸਟੋਰ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ 647-978-6263 647-978-6263 'ਤੇ ਸੰਪਰਕ ਕੀਤਾ ਜਾ ਸਕਦਾ। PSR ਮੂਵਰਸ 437-981-2929 437-981-2929 'ਤੇ ਸੰਪਰਕ ਕੀਤਾ ਜਾ ਸਕਦਾ। ਮੂਵਿੰਗ ਦੇ ਮਾਮਲੇ 'ਚ ਹਮੇਸ਼ਾ ਮੈਂ ਜ਼ੋਰ ਦੇ ਕੇ ਕਹਿੰਦਾ, ਆਪਾਂ ਹਮੇਸ਼ਾ ਲੱਭਦੇ ਹਾਂ ਕੋਈ ਭਰੋਸੇਯੋਗ ਨਾਮ ਮਿਲ ਜਾਵੇ ਜਿਹਦੇ 'ਤੇ ਭਰੋਸਾ ਕੀਤਾ ਜਾਵੇ, ਕਿਉਂਕਿ ਮੂਵਰਸ ਦੇ ਨਾਂ 'ਤੇ ਬਹੁਤ ਸਾਰੀਆਂ ਕਹਾਣੀਆਂ ਆਪਾਂ ਆਮ ਸੁਣਦੇ ਹਾਂ, ਪਰ ਦੋਸਤੋ ਇਹ ਇੱਕ ਭਰੋਸੇਮੰਦ ਨਾਮ ਹੈ। ਇਹ ਨਹੀਂ ਵੀ ਸਾਡੇ ਕੋਲ ਐਡ ਚੱਲਦੀ ਹੈ, ਕਿਉਂਕਿ ਇਹ ਕੰਮ ਕਰਵਾ ਕੇ ਤੁਸੀਂ ਦੇਖੋ ਤੁਸੀਂ ਆਪ ਫੀਡਬੈਕ ਦਿਓਗੇ। ਸੋ PSR ਮੂਵਰ 437-981-2929 437-981-2929 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਸਮਾਰਟ ਫਾਈਨੈਂਸ਼ੀਅਲ ਦੇ ਤਲਵਿੰਦਰ ਜਾਜੀ, ਕੋਈ ਤੁਸੀਂ ਹੈ ਜਿਹੜਾ ਰਿਨਿਊਅਲ ਆ ਰਹੀ ਹੈ ਤੁਹਾਡੀ ਜਾਂ ਫਿਰ ਤੁਸੀਂ ਨਵਾਂ ਘਰ ਲਿਆ ਹੋਇਆ, ਮੌਰਗੇਜ ਬਾਰੇ ਹੈ ਜਿਹੜਾ ਦੇਖ ਰਹੇ ਹੋ, ਸ਼ੋਪ ਰਾਊਂਡ ਕਰ ਰਹੇ ਹੋ, ਤਲਵਿੰਦਰ ਭਾਜੀ ਹੋਣਾਂ ਨਾਲ ਸੰਪਰਕ ਕਰ ਲਓ। ਕੋਈ ਟਰੱਕ ਲੋਨ ਲੈਣਾ ਆ ਜਾਂ ਫਿਰ ਤੁਸੀਂ ਹੈ ਜਿਹੜਾ ਕੋਈ ਲਾਈਨ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤਲਵਿੰਦਰ ਜਾਜੀ ਹੋਣਾਂ ਦਾ ਨੰਬਰ 647-544-3297 647-504-3297 'ਤੇ ਤਲਵਿੰਦਰ ਜੱਜ ਭਾਜੀ ਹੋਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਤੋ ਮੇਰੇ ਨਾਲ ਆ ਜਿਹੜੇ ਇਸ ਟਾਈਮ ਨਵਜੀਤ ਭਾਜੀ ਹੋਣੀ ਆ ਜਿਹੜੇ ਦੁਬਾਰਾ ਜੁੜ ਚੁੱਕੇ ਆ, ਭਾਜੀ ਵੈਲਕਮ। ਅਤੇ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਕਹਿੰਦੇ ਕੇਂਦਰ ਸਰਕਾਰ ਆ ਜਿਹੜੀ ਹੁਣ ਪੰਜਾਬ ਦੇ ਵਿੱਚ ਹੋਈ ਜ਼ਿਆਦਾ ਸਰਗਰਮ,
1: ਕਿਉਂਕਿ ਪੰਜਾਬ ਦੇ ਵਿੱਚ ਨਾ ਕੇਂਦਰ ਸਰਕਾਰ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਨੇ। ਤੁਸੀਂ ਦੇਖੋ, ਇੱਕ ਪਾਸੇ ਵੋਟਾਂ ਨੇ ਤੇ ਵੋਟਾਂ ਤੋਂ ਪਹਿਲਾਂ ਕਹਿੰਦੇ ਆ ਕਿ ਨਵੇਂ ਅਹੁਦੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆ ਰਿਹਾ ਪੰਜਾਬ ਖੇਤਰ ਜਾਂ ਹੋਰ ਕਿਸੇ ਪਾਸਿਓਂ, ਦੋ ਮੰਤਰੀ ਬਣਾਇਆ ਜਾ ਸਕਦਾ। ਸਭ ਤੋਂ ਮੋਦੀ ਕਿਤਾਬ ਦੇ ਵਿੱਚ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਸੀ, ਇੱਕ ਪਾਰਟੀ ਛੱਡ ਕੇ ਦੂਜੇ ਨੂੰ ਕਹਿਣਾ ਸੌਖਾ ਹੋ ਨਹੀਂ ਹੁੰਦਾ। ਕੋਈ ਕਹਿੰਦਾ ਡੀਲ ਬਹੁਤ ਭੱਜੀ ਹੋਈ ਸੀ, ਸਾਨੂੰ ਹੋਰ ਹੀ ਪਤਾ ਡੀਲ ਹੋਈ ਸੀ, ਇਹ ਤਾਂ ਸਿਆਸੀ ਬਾਹਾਂ ਹੁੰਦੀਆਂ, ਹੋਈ ਹੋਵੇ ਤੇ ਚੈਨ ਹੋਈ ਹੋਵੇ। ਪਰ ਉਧਰਲੇ ਪਾਸੇ ਇੱਕ ਚਰਚਾ ਇਹ ਵੀ ਚੱਲਦੀ ਪਈ ਹੈ ਕਿ ਅਕਾਲੀ ਦਲ ਦੇ ਨਾਲ ਜੇਕਰ ਗੱਠਜੋੜ ਹੁੰਦਾ ਤਾਂ ਸਤਿੰਦਰ ਸਿੰਘ ਬਾਦਲ ਹੋਣਾਂ ਦੀ ਵਾਪਸੀ ਹੈ ਕੇਂਦਰ ਦੇ ਵਿੱਚ।
0: ਜੀ ਨਵਜੀਤ ਭਾਜੀ, ਆਵਾਜ਼ ਆ ਜਿਹੜੀ ਨਾ ਆਪਣੇ ਕੋਲ ਉਹੀ ਇਸ਼ੂ ਆ ਰਿਹਾ, ਕਲੀਅਰ ਨਹੀਂ ਆ ਰਹੀ, ਬਿਲਕੁਲ ਪਤਾ ਨਹੀਂ ਚੱਲਦਾ ਪਿਆ ਆਪਾਂ ਕੀ ਬੋਲ ਰਹੇ ਹਾਂ। ਸੋ ਮੈਨੂੰ ਦਿਓ ਆਪਾਂ ਅਗਲੀ ਵਾਰ, ਨਹੀਂ ਤਾਂ ਆਪਾਂ ਜਿਹੜਾ ਥਰੂ ਇੰਟਰਨੈਟ ਰਹੀ ਉਹ ਜੁੜ ਜਿਆ ਕਰਾਂਗੇ। ਮੈਨੂੰ ਸਮਝ ਨਹੀਂ ਆ ਰਹੀ, ਆਪਾਂ ਇੱਕ ਦੋ ਮਿੰਟ ਹੋਰ ਲੈ ਲਓ, ਥੋੜ੍ਹੀ ਜਿਹੀ ਮੂਵਿੰਗ ਕਰਕੇ ਦੇਖ ਲਓ ਜੇ ਕਿਤੇ ਮੂਵ ਹੁੰਦੇ ਹੋ ਅਤੇ ਇੱਕ ਵਾਰ ਟਰਾਈ ਆਪਾਂ ਦੁਬਾਰਾ ਕਰ ਲੈਂਦੇ ਹਾਂ, ਨਹੀਂ ਤਾਂ ਫਿਰ। ਨਹੀਂ ਭਾਜੀ ਆਵਾਜ਼ ਨਹੀਂ, ਹਜੇ ਵੀ ਠੀਕ ਨਹੀਂ ਹੈ ਜੀ। ਓਕੇ ਜੀ, ਓਕੇ ਭਾਜੀ, ਓਕੇ ਜੀ। ਸੋ ਮਾਫੀ ਚਾਹਾਂਗਾ ਜੀ, ਉਹੀ ਇਸ਼ੂ ਹੈ ਜਿਹੜਾ ਫਿਲਹਾਲ। ਸੰਧੂ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ। ਹਾਂਜੀ ਜੀ ਭਾਜੀ ਜੀ ਜੀ
2: ਰੀਸਟਾਰਟ ਕਰਕੇ ਦੁਬਾਰਾ ਚਲਾਉਣਾ।
0: ਹਾਂਜੀ
2: ਤੇ ਤੁਸੀਂ ਗੱਲ ਕਰ ਰਹੇ ਜੇ ਬੈਗ ਸੁੱਤੇ ਉੱਤੋਂ ਟ੍ਰੇਨ ਤੋਂ ਕਰੋੜਾਂ ਰੁਪਈਆ ਆਏ ਥੱਲੇ ਤੇ ਮੈਂ ਗੱਲ ਸੁਣਾ ਜੀ ਪੁਰਾਣੀ ਨਾ ਉਦੋਂ ਅਕਾਲੀ ਦਲ ਦਾ ਰਾਜ ਸੀ ਤੇ ਉਦੋਂ ਬੈਗ ਸਿਸਟਮ ਚੱਲਦਾ ਬੀਬੀ ਸਿੰਧ ਕੋਲ ਬਾਦਲ ਜੀ ਦੀ ਉਹ ਸਾਰਾ ਕੰਟਰੋਲ ਕਰਦੀ ਉਹ ਬੈਗ ਨਾ ਉਹਨਾਂ ਨੇ ਕਾਫੀ ਵੱਡਾ ਕਮਰਾ ਬਣਾਇਆ ਕੋਈ ਮੇਰੇ ਵੀ ਬੰਦੇ ਡਾਕੂਮੈਂਟ ਰਹਿ ਗਏ ਬੈਗ ਪੈਸੇ ਦੇਣ ਗਏ ਤੇ ਬਾਅਦ ਚੋਂ ਲੈਣ ਗਏ ਤੇ ਕਹਿੰਦੇ ਬੈਗ ਲੱਭਦਾ ਨੀ ਕਹਿੰਦੇ ਦੇਖ ਲਓ ਜਾ ਕੇ ਉੱਥੇ ਬੈਗ ਹੀ ਬੈਗ ਪਏ ਕਰੋੜਾਂ ਰੁਪਈਏ ਮਤਲਬ ਆਪਾਂ ਨੂੰ ਕਿਸੇ ਨੂੰ ਭੁੱਲ ਨੀ ਹੈਗੀ ਬਾਕੀ ਇੱਕ ਗੱਲ ਸੋਚਾਂ ਸੁਣ ਲਗਾ ਹਨਾ ਬਾਦਸ਼ਾਹ ਨੇ ਸੱਦਿਆ ਕਹਿੰਦੇ ਤੁਸੀਂ ਜਹਾਜ਼ ਪਾਏ ਆ ਤੇ ਅੱਗੋਂ ਕਹਿੰਦੇ ਵੀ ਮਤਲਬ ਕੀਤਾ ਹਿੱਸਾ ਪਾਇਆ ਤੇ ਬਾਅਦ ਚ ਹੁਣ ਉਹਨੇ 250 ਬੱਸ ਹੈ ਬਾਬਾ ਬੁੱਢਾ ਤੇ ਇਹਦੇ ਚ ਕੋਈ ਸ਼ੱਕ ਨੀ ਕਰਪਸ਼ਨ ਰੱਜ ਕੇ ਕਰਦੇ ਆ ਕਿਸੇ ਨੂੰ ਕੋਈ ਲੱਗਦਾ ਮੈਂ ਗਲਤ ਕਹਿ ਰਿਹਾ ਮੈਨੂੰ ਬੇਸ਼ਕ ਮੈਨੂੰ ਉਹਨੇ ਲੈ ਦੇ ਮੈਂ ਦੱਸ ਦੂ ਕਹਿੰਦਾ ਬੰਦਾ ਕਿੱਦਾਂ ਕੀ ਕਰਦਾ ਬਹੁਤ ਕਰਪਸ਼ਨ ਹੈ ਉਸ ਰੱਜ ਹਰ ਮਹਿਕਮੇ ਚ
0: ਜੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਗੱਲ ਤੁਹਾਡੀ ਸਹੀ ਹੈ ਕਰਪਸ਼ਨ ਕਿੱਥੇ ਨਹੀਂ ਹੈਗੀ ਕਰਪਸ਼ਨ ਹੈ ਜਿਹੜੀ ਹਰ ਜਗ੍ਹਾ ਜਿਹੜੀ ਹੈ ਸਾਨੂੰ ਮਿਲੀ ਜਾਂਦੀ ਹੈ ਸੋ ਮੈਂ ਹੁਣ ਇੰਟਰਨੈਟ ਰਾਹੀਂ ਆ ਜਿਹੜਾ ਭਾਜੀ ਨਾਲ ਚਲੋ ਆਪਾਂ ਇੱਧਰੋਂ ਦੀ ਜੇ ਉੱਧਰੋਂ ਨਹੀਂ ਬਣਦੀ ਗੱਲ ਤਾਂ ਇੰਟਰਨੈਟ ਰਾਹੀਂ ਆ ਜਿਹੜਾ ਕਾਲ ਕਰਕੇ ਮੈਂ ਦੇਖਦਾ ਭਾਜੀ ਹੁਣਾਂ ਦੇ ਨਾਲ ਸੋ ਆਪਾਂ ਇੱਧਰੋਂ ਦੀ ਹੈ ਜਿਹੜਾ ਭਾਜੀ ਹੁਣਾਂ ਦੇ ਨਾਲ ਜੁੜਦੇ ਹਾਂ ਲੋ ਕਰਤਾ ਲਓ ਜੀ ਸੋ ਜਲਦੀ ਆ ਜਿਹੜਾ ਜੁੜਦੇ ਆ ਸੋ ਦੇਖਦੇ ਆ ਜੇ ਇੱਧਰੋਂ ਦੀ ਹੁਣ ਆਵਾਜ਼ ਜੇ ਗੱਲ ਆ ਜਿਹੜੀ ਸਾਡੀ ਬਣ ਗਈ ਤਾਂ ਫਿਰ ਕਿਆ ਹੀ ਬਾਤਾਂ ਜੀ ਮੈਂ ਏਅਰ 'ਤੇ ਕਰਕੇ ਦੇਖਦਾ ਭਾਜੀ ਹਜੇ ਆਵਾਜ਼ ਜਾ ਰਹੀ ਆ ਹੁਣ ਹਜੇ ਫੋਨ ਜਾ ਰਿਹਾ ਸੋ ਇਸੇ ਤਰ੍ਹਾਂ ਜੁੜੇ ਰਹਿਣਾ ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਪੱਠਲ ਕੱਲ੍ਹ ਆਪਾਂ ਜਿਹੜਾ ਵਿਸ਼ਾ ਕੀਤਾ ਸੀਗਾ ਉਹਦੇ 'ਤੇ ਵੀ ਆ ਜਿਹੜੇ ਇਹ ਆਇਆ ਸੀਗਾ ਵੀ ਜੋ ਸਾਇੰਸ ਨੂੰ ਲੈ ਕੇ ਆ ਕੱਲ੍ਹ ਮੈਂ ਦੇਖਿਆ ਵੀ ਵੱਖ ਵੱਖ ਸੋਸ਼ਲ ਮੀਡੀਆ 'ਤੇ ਵੀ ਆ ਜਿਹੜੀਆਂ ਉਹ ਗੱਲਾਂ ਤੁਰੀਆਂ ਵੀ ਬਾਕੀ ਆ ਲਾਉਣ ਸਾਇੰਸ ਨੂੰ ਲੈ ਕੇ ਜਿਹੜੇ ਆ ਉਮੀਦਵਾਰ ਇੱਕ ਦੂਜੇ ਦੇ ਨਾਲ ਧੱਕਾ ਕਰ ਰਹੇ ਇੱਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਇੱਕ ਸਿਆਣਪ ਦਿਖਾਉਣੀ ਚਾਹੀਦੀ ਹੈ ਡਿਬੇਟ ਕਰਨੀ ਚਾਹੀਦੀ ਹੈ ਅੱਛਾ ਡਿਬੇਟ ਆ ਜਿਹੜੀ ਉਹ ਵੀ ਆ ਜਿਹੜੇ ਆ ਬਹੁਤ ਜਗ੍ਹਾ ਹੋ ਰਹੀਆਂ ਨੇ ਬੰਦੇ ਕਈ ਕਨਫਿਊਜ਼ ਹੋ ਰਹੇ ਆ ਕਿਹੜੀ ਆ ਜਿਹੜੀ ਜੈਨੂਅਨ ਡਿਬੇਟ ਹੈ ਕਿੱਥੇ ਕਈ ਉਮੀਦਵਾਰ ਪਹੁੰਚ ਰਹੇ ਆ ਕਈ ਨਹੀਂ ਪਹੁੰਚ ਰਹੇ ਪਰ ਮੈਂ ਤੁਹਾਨੂੰ ਇਹੀ ਕਹਾਂਗਾ ਜੇ ਤੁਸੀਂ ਕਿਸੇ ਵੀ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾ ਰਹੇ ਹੋ ਤਾਂ ਇਹ ਜ਼ਰੂਰ ਦੇਖੋ ਵੀ ਉਹ ਜਿਹੜਾ ਉਮੀਦਵਾਰ ਹੈ ਜੋ ਤੁਹਾਨੂੰ ਕਹਿ ਰਿਹਾ ਆ ਜਾਂ ਫਿਰ ਜੋ ਤੁਹਾਡੇ ਨਾਲ ਉਹ ਗੱਲਾਂ ਜਾਂ ਉਹਨਾਂ ਦਾ ਪੈਂਪਲੇਟ ਤੁਹਾਡੇ ਘਰ ਆ ਰਿਹਾ ਵੀ ਬਾਕੀ ਹੈ ਜਿਹੜਾ ਉਹ ਤੁਹਾਨੂੰ ਲੱਗਦਾ ਵੀ ਇੱਕ ਸਹੀ ਦਿਸ਼ਾ ਦੇ ਵਿੱਚ ਤੁਹਾਡੇ ਸ਼ਹਿਰ ਨੂੰ ਅੱਗੇ ਲੈ ਕੇ ਜਾ ਸਕਦਾ ਜੇ ਲੈ ਕੇ ਜਾ ਸਕਦਾ ਤਾਂ ਫਿਰ ਤੁਸੀਂ ਉਹਨਾਂ ਨੂੰ ਜ਼ਰੂਰ ਹੈ ਜਿਹੜਾ ਵੋਟ ਪਾਓ ਪਰ ਵੋਟਿੰਗ ਜ਼ਰੂਰ ਪਾਓ ਦੋਸਤੋ ਇਸ ਬਾਰੇ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰਦਾ ਵੋਟਿੰਗ ਜ਼ਰੂਰ ਕਰੋ ਵੋਟ ਜ਼ਰੂਰ ਪਾਓ 9 ਅਕਤੂਬਰ ਤੋਂ ਆ ਜਿਹੜੀਆਂ ਐਡਵਾਂਸ ਪੋਲਿੰਗ ਸ਼ੁਰੂ ਹੋ ਜਾਣੀਆਂ 9, 10, 11 ਹਾਂਜੀ ਫਿਰ 16, 17 ਫਿਰ ਉਸ ਤੋਂ ਬਾਅਦ 26 ਨੂੰ ਆ ਜਿਹੜਾ ਫਾਈਨਲ ਡੇ ਹੈਗਾ ਆ ਸੋ ਵੋਟ ਪਾਓ ਭਾਵੇਂ ਪਰਿਵਰਤਨ ਲੈ ਕੇ ਆਉਣਾ ਚਾਹੁੰਦੇ ਹੋ ਜਾਂ ਫਿਰ ਜਿਹੜੇ ਵੀ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਹੋ ਕਿਉਂਕਿ ਅੱਜ ਤੱਕ ਹੈ ਜਿਹੜਾ 24% ਹੈ ਜਿਹੜਾ ਵੋਟਿੰਗ ਟਰਨਓਵਰ ਰਿਹਾ ਹੈ ਟਰਨਆਊਟ ਰਿਹਾ ਸੋ ਇਸ ਨੂੰ ਵਧਾਓ ਤਾਂ ਹੀ ਕੋਈ ਚੇਂਜ ਆ ਸਕਦਾ ਗੱਲਾਂ ਦੇ ਨਾਲ ਮੈਂ ਵੀ ਤੁਹਾਡੇ ਨਾਲ ਸਹਿਮਤ ਹੈ ਕੁਛ ਨਹੀਂ ਹੁੰਦਾ ਜਦੋਂ ਤੱਕ ਐਕਸ਼ਨ ਨਹੀਂ ਹੁੰਦਾ ਨਾ ਉਦੋਂ ਤੱਕ ਚੇਂਜ ਨਹੀਂ ਆ ਸਕਦਾ ਸੋ ਸਟੂਡੀਓ ਨੰਬਰ 905-600-6373 9056733337 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਉੱਧਰ ਸਾਡੇ ਨਾਲ ਨਵਜੀਤ ਭਾਜੀ ਹੋਣੀ ਆ ਜਿਹੜੇ ਉਹ ਵੀ ਜੁੜ ਚੁੱਕੇ ਨੇ ਸੋ ਹੁਣ ਆਪਾਂ ਇੰਟਰਨੈਟ ਰਾਹੀਂ ਭਾਜੀ ਹੋਣਾਂ ਨਾਲ ਜੁੜੇ ਹਾਂ ਸੋ ਲੈਟਸ ਸੀ ਆਵਾਜ਼ ਭਾਜੀ ਜੀ ਆਇਆਂ ਨੂੰ ਜੀ
3: ਬਹੁਤ ਸ਼ੁਕਰੀਆ ਭਾਜੀ ਮਾਫੀ ਚਾਹੁੰਦੇ ਸਾਰੇ ਸਰੋਤਿਆਂ ਕਿਉਂਕਿ ਟੈਕਨੀਕਲੀ ਆਵਾਜ਼ ਕਰਕੇ ਸਮੱਸਿਆ ਆਈ ਸੀ
0: ਜੀ
3: ਉਮੀਦ ਹੈ ਹੁਣ ਠੀਕ ਹੋ ਗਿਆ ਹੋਊਗਾ
0: ਹਾਂਜੀ ਹਾਂਜੀ ਹੁਣ ਬਿਲਕੁਲ ਐਨ ਤੁਹਾਡੀ ਆ ਜਿਹੜੀ ਠਣਕ ਕੇ ਆਉਂਦੀ ਪਈ ਆ ਆਵਾਜ਼ ਟਣਕਦੀ ਪਈ ਹੈ ਤੇ ਆਪਾਂ ਭਾਜੀ ਗੱਲ ਕਰਦੇ ਹਾਂ ਆਪਾਂ ਕਿਹੜੀ ਖਬਰ ਵੱਲ ਚੱਲੀਏ ਜੀ
3: ਅਸੀਂ ਭਾਰਤੀ ਜਨਤਾ ਪਾਰਟੀ ਦੀ ਖਬਰ ਵੱਲ ਚੱਲਦੇ ਹਾਂ ਪੰਜਾਬ ਦੇ ਵਿੱਚ ਕਿਉਂਕਿ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ
0: ਜੀ ਜੀ ਜੀ
3: ਦੇਖੋ ਭਾਜੀ ਇਹਦਾ ਮੁੱਖ ਕਾਰਨ ਕੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਪਕੜ ਮਜ਼ਬੂਤ ਕਰਨੀ ਚਾਹੁੰਦੀ ਹੈ ਤੇ ਪੰਜਾਬ ਨੂੰ ਪਿੱਛੇ ਨਹੀਂ ਛੱਡਣਾ ਹੁਣ ਜਿਸ ਹਿਸਾਬ ਦੇ ਨਾਲ ਪੰਜਾਬ ਤੋਂ ਦੋ ਚਿਹਰਿਆਂ ਨੂੰ ਸ਼ਾਮਿਲ ਕਰਨ ਦੀ ਚਰਚਾ ਚੱਲਦੀ ਪਈ ਹੈ ਕਿਹਾ ਜਾ ਰਿਹਾ ਜੇ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੇਕਰ ਗੱਠਜੋੜ ਹੋ ਗਿਆ ਜਿਹੜਾ ਲਗਭਗ ਤੈਅ ਮੰਨਿਆ ਜਾ ਰਿਹਾ ਕਿਉਂਕਿ ਉਹ ਕੁੰਡੀ ਇੱਕ ਹੀ ਫਸੀ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਮਿਤ ਸ਼ਾਹ ਹੋਰਾਂ ਨੂੰ ਸਿੱਧੇ ਤੌਰ ਤੇ ਬਣਦੀ ਨੀ ਦਰਵਾਜ਼ਾ ਇੱਧਰਲੇ ਪਾਸਿਓਂ ਖੜਕਾਇਆ ਜਾ ਰਿਹਾ ਅੰਦਰਲੇ ਪਾਸਿਓਂ ਕੁੰਡੀ ਲੱਗੀ ਹੈ ਸਿਰਫ ਉਹ ਜਦੋਂ ਕੁੰਡੀ ਖੋਲੀ ਝੀਥਾਂ ਵੇਦੀ ਕਈ ਲੀਡਰ ਦੇਖਦੇ ਪਏ ਆ ਕਿ ਸਾਨੂੰ ਆਵਾਜ਼ ਮਾਰੋ ਅਸੀਂ ਆਉਣ ਨੂੰ ਤਿਆਰ ਹਾਂ ਅਕਾਲੀ ਦਲ ਦੀ ਸਥਿਤੀ ਉਹ ਆ ਪਰ ਅਗਲੇ ਪਾਸਿਓਂ ਹਾਮੀ ਨਹੀਂ ਭਰੀ ਜਾ ਰਹੀ ਜੇ ਥੋੜੇ ਦਿਨਾਂ ਦੇ ਵਿੱਚ ਵਿੱਚ ਹਾਮੀ ਭਰ ਦਿੱਤੀ ਗਈ ਤਾਂ ਹਰਸਿਮਰਤ ਕੌਰ ਬਾਦਲ ਹੋਰੀ ਇੱਕ ਵਾਰ ਫਿਰ ਤੋਂ ਕੇਂਦਰੀ ਸੱਤਾ ਵੀ ਦੇਖਣ ਨੂੰ ਮਿਲ ਸਕਦੀ ਹੈ। ਇਹ ਤੋਂ ਇਲਾਵਾ ਨਾਮ ਸਾਹਮਣੇ ਆ ਲਿਆ ਰਹਾ ਰਾਘਵ ਚੱਡਾ ਹੋਰਾਂ ਦਾ। ਰਾਘਵ ਚੱਡਾ ਹੋਰਾਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਕਹਿੰਦੇ, ਕਿਉਂਕਿ ਉਹਨਾਂ ਨੇ ਕਿਹਾ ਸੀ ਸੌਖਾ ਥੋੜੀ ਹੁੰਦਾ ਛੱਡ ਕੇ ਰਹਿਣਾ ਭਰੀ ਪਾਰਟੀ, ਜਿਸ ਪਾਰਟੀ ਵਿੱਚ ਮੁੱਖ ਭੂਮਿਕਾ ਚ ਰਹੇ ਹੋਣ, ਪਾਰਟੀ ਨੂੰ ਖੜੀ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੋਵੇ, ਉਹਨੂੰ ਛੱਡਣਾ ਸੌਖਾ ਨੀ। ਹੁਣ ਕਹਿੰਦੇ ਉਹਨਾਂ ਨੂੰ ਵੀ ਮੁੱਖ ਤੌਰ ਤੇ ਚਿਹਰਾ ਬਣਾਇਆ ਜਾ ਸਕਦਾ। ਇਸ ਤੋਂ ਇਲਾਵਾ ਸੁਨੀਲ ਜਾਖੜ ਹੋਰਾਂ ਦਾ ਨਾਮ ਵੀ ਹੈ, ਵਿਕਰਮਜੀਤ ਸਾਹਨੀ ਹੋਰਾਂ ਦਾ ਨਾਮ ਵੀ ਹੈ, ਰਾਜ ਸਭਾ ਮੈਂਬਰ ਨੇ। ਇਕੱਠੇ ਹੀ ਕਈ ਜਣੇ ਛੱਡ ਕੇ ਜਦੋਂ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸੀਗੇ, ਭਾਈ ਅਗਲੇ ਪਾਸੇ ਵੀ ਰਿਵਾਰਡ ਉਹਨਾਂ ਨੇ ਦੇਣਾ ਹੈ ਕਿ ਤੁਸੀਂ ਸਾਰਾ ਕੁਝ ਛੱਡ ਕੇ ਆਏ ਸੀਗੇ। ਇਹਨਾਂ ਤੋਂ ਇਲਾਵਾ ਸਤਨਾਮ ਸਿੰਘ ਸੰਧੂ ਹੋਰਾਂ ਦੇ ਚਰਚੇ ਵੀ ਹੈ, ਇੱਕ ਯੂਨੀਵਰਸਿਟੀ ਦੇ ਮਾਲਕ ਨੇ। ਹੁਣ ਜੇ ਇਹਨਾਂ ਦੇ ਵਿੱਚੋਂ ਕੁਛ ਕੁ ਨਾਵਾਂ ਨੂੰ ਦੇਖਿਆ ਜਾਵੇ ਤਾਂ ਅੱਜ ਨਾਮ ਸ਼ਾਮਿਲ ਹੋਇਆ ਹਰਸਿਮਰਤ ਕੌਰ ਬਾਦਲ ਦਾ, ਪਰ ਰਾਘਵ ਚੱਡਾ, ਸੁਨੀਲ ਜਾਖੜ, ਵਿਕਰਮਜੀਤ ਸਿੰਘ ਸਾਹਨੀ ਇਹਨਾਂ ਦੇ ਨਾਮ ਪ੍ਰਮੁੱਖਤਾ ਨਾਲ ਅੱਗੇ ਆ ਰਹੇ ਹੈ। ਬਾਕੀ ਦੇਖਦੇ ਹਾਂ ਕਿ ਇਹਨੂੰ ਮੌਕਾ ਮਿਲਦਾ। ਹਾਂ, ਪੰਜਾਬ ਦੀਆਂ ਚੋਣਾਂ ਇਸ ਵਾਰ ਵੱਖਰੀਆਂ ਹੋਣਗੀਆਂ, ਕਿਉਂਕਿ ਬਿਲਕੁਲ ਬਹੁਤ ਸਾਰੇ ਮਾਹਰਾਂ ਦੀ ਰਾਏ ਹੈ, ਬਹੁਤ ਸਾਰੇ ਲੋਕ, ਬਹੁਤ ਸਾਰਾ ਸਿਆਸੀ ਦ੍ਰਿਸ਼ ਜਿਹੜਾ ਬਦਲਦਾ ਜਾ ਰਿਹਾ, ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਲੱਗਦਾ ਪਿਆ। ਤੇ ਜੇ ਗੱਠਜੋੜ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀ ਦੇ ਵਿੱਚ ਜਿਹੜੀ ਚਰਚਾ ਚੱਲਦੀ ਹੈ, ਜੇ ਹੋ ਗਿਆ ਤਾਂ ਫਿਰ ਕਈ ਸਿਆਸੀ ਪਾਰਟੀਆਂ ਲਈ ਇਹ ਕਹਿਣਾ ਕਿ ਸਾਡੀ ਹਵਾ ਹੈ, ਅਸੀਂ ਜਿੱਤਾਂਗੇ, ਇਹ ਔਖਾ ਹੋ ਜਾਊਗਾ। ਮਜ਼ਬੂਤੀ ਨਾਲ ਕੰਮ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਪਈਆਂ, ਪਰ ਨੇੜੇ ਨੇੜੇ ਆ ਕੇ ਸਿਆਸੀ ਦ੍ਰਿਸ਼ ਬਿਲਕੁਲ ਬਦਲ ਜਾਣਾ।
0: ਜੀ ਭਾਜੀ, ਤੇ ਨਾਲ ਦੀ ਨਾਲ ਆਪਾਂ ਕਾਲਸ ਵੀ ਲੈ ਲੈਣੇ ਆ ਕਿਉਂਕਿ ਸਮਾਂ ਹੋ ਚੁੱਕਾ। ਕੈਪਟਨ ਸਾਹਿਬ ਜੀ, ਆਏ ਨੂੰ ਭਾਜੀ, ਸਤਿ ਸ੍ਰੀ ਅਕਾਲ।
4: ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ।
4: ਜਿਹੜੇ 6 ਰਾਜ ਸਭਾ ਮੈਂਬਰ ਆਪ ਵਿੱਚ ਸੀ, ਸਾਰੇ ਦਾ ਸਾਰੇ ਧਨੀ ਸੀ, ਛਾਲ ਮਾਰ ਕੇ ਬੀਜੇਪੀ ਚ ਚਲੇ ਗਏ ਕਿ ਬੀਜੇਪੀ ਨੇ ਕਿਹੜਾ ਇਹਨਾਂ ਕੋਲੇ ਮੀਟਰ ਸੀ ਜਿਹੜਾ ਛਾਤੀ ਤੇ ਲਾ ਕੇ ਦੇਖ ਲਿਆ ਵੀ ਇਹ ਬੰਦੇ ਸਾਫ਼ ਸੁਧਰੇ ਆ ਜਾਂ ਬੀਜੇਪੀ ਚ ਜਾ ਕੇ ਸਾਫ਼ ਸੁਧਰੇ ਹੋ ਗਏ। ਰਾਘਵ ਚੱਡਾ ਕਿਹੜੇ ਮੋਰਚੇ ਤੇ ਲੜਾਈ ਲੜ ਕੇ ਗਿਆ ਪੰਜਾਬ ਦੇ ਵਿੱਚੋਂ, ਮੈਨੂੰ ਇਹ ਤੁਸੀਂ ਦੱਸੋ ਜੋ ਪੰਜਾਬ ਚ ਹੋ ਰਿਹਾ ਨਾ, ਇਹ ਬਹੁਤ ਗਲਤ ਹੋ ਰਿਹਾ। ਸਮਾਂ ਆ ਕੇ ਤੁਹਾਡੇ ਸਾਹਮਣੇ ਆਜੂ, ਬੰਗਾਲ ਦਾ ਤੇ ਪੰਜਾਬ ਦਾ ਬਹੁਤ ਫਰਕ ਹੈ। ਇੱਥੇ ਸੂਰਮੇ ਅਤੇ ਬਹਾਦਰ ਯੋਧੇ ਹੈ, ਇਸ ਕਰਕੇ ਇੱਥੇ ਉਹ ਖੇਡ ਖੇਡਣੇ ਨਹੀਂ ਚਾਹੀਦੀ।
0: ਜੀ ਜੀ, ਥੈਂਕ ਯੂ ਜੀ। ਭਾਜੀ, ਤੁਹਾਡੇ ਤੱਕ ਆਵਾਜ਼ ਆਈ ਭਾਜੀ ਹੁਣਾਂ ਦੀ?
3: ਹਾਂਜੀ ਬਿਲਕੁਲ ਜੀ,
0: ਠੀਕ ਹੈ ਠੀਕ ਹੈ ਜੀ। ਹਾਂਜੀ, ਇਹਦੇ ਤੇ ਕੋਈ ਕਰਨਾ ਚਾਹੁੰਦੇ ਹੋ ਟਿੱਪਣੀ?
3: ਦੇਖੋ, ਗੱਲ ਤਾਂ ਬਿਲਕੁਲ ਠੀਕ ਹੈ ਕਿ ਪੰਜਾਬ ਤੇ ਪੱਛਮੀ ਬੰਗਾਲ ਦੇ ਵਿੱਚ ਬਹੁਤ ਫਰਕ ਹੈ, ਜੋਦੇ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਪਰ ਅਸਲ ਦੇ ਵਿੱਚ ਜਿਹੜੀ ਸਿਆਸਤ ਆ ਨਾ ਸ਼ਮੀ ਭਾਜੀ, ਵੱਡੇ ਵੱਡੇ ਲੀਡਰ ਜਿਹੜੇ ਆ ਨਾ, ਉਹ ਜਦੋਂ ਮੰਨਦੇ ਨੇ ਤੇ ਸਰਕਾਰਾਂ ਦੇ ਕੋਲੇ ਤਾਕਤਾਂ ਹੁੰਦੀਆਂ ਚੁਕਾ ਲੈਂਦੀਆਂ ਨੇ। ਮੈਂ ਨੀ ਕਹਿੰਦਾ ਕਿ ਪੰਜਾਬ ਦੇ ਸਾਰੇ ਲੀਡਰਾਂ ਨੂੰ ਚੁਕਾਇਆ ਜਾ ਸਕਦਾ, ਬਿਲਕੁਲ ਨੀ, ਕਈ ਅਣਖ ਵਾਲੇ ਹੈਗੇ ਆ, ਪਰ ਸਿਆਸਤ ਚੀਜ਼ ਹੀ ਏਦਾਂ ਦੀ ਆ। ਕੁਰਸੀ ਦੇ ਮੋਹ ਲਈ ਇੱਥੇ ਕਈਆਂ ਦੇ ਕਤਲ ਹੋ ਜਾਂਦੇ ਸੀ, ਦੂਜੇ ਸੂਬਿਆਂ ਦੀ ਉਦਾਹਰਨ ਦੇਖ ਲਏ, ਦੂਜੇ ਦੇਸ਼ਾਂ ਹੀ ਦੇਖ ਲਈਏ। ਨੇਪਾਲ ਦੇ ਵਿੱਚ 17 ਜਣੇ ਇੱਕੋ ਪਰਿਵਾਰ ਦੇ ਮਾਰਦੇ ਸੀ ਕੁਰਸੀ ਲਈ, ਪਾਕਿਸਤਾਨ ਦੇ ਵਿੱਚ ਕੀ ਹੁੰਦਾ, ਪਰਿਵਾਰਵਾਦ ਚੱਲਦਾ ਪਿਆ। ਸਾਡੇ ਪੰਜਾਬ ਦੇ ਵਿੱਚ ਵੀ ਤਾਂ ਹੋਇਆ ਹੀ ਆ, ਚਲੋ ਮਰਨ ਮਰਾਉਣ ਤਾਂ ਗੱਲ ਨਹੀਂ ਪਹੁੰਚੀ, ਪਰ ਸਿਆਸੀ ਤੌਰ ਤੇ ਮਾਰਨ ਵਾਲਾ ਕੰਮ ਖੂੰਜੇ ਲਾ ਕੇ ਕਈ ਵਾਰ ਕੀਤਾ ਗਿਆ, ਨਹੀਂ ਤਾਂ ਲੰਬੀ ਵਾਲੇ ਪਾਸਿਓਂ ਆਵਾਜ਼ਾਂ ਕਈ ਵਾਰ ਆਉਂਦੀਆਂ ਹੀ ਆ। ਹੁਣ ਤੁਸੀਂ ਕਹਿਣਾ ਪਟਿਆਲੇ ਵਾਲੇ ਪਾਸਿਓਂ ਵੀ ਆਈਆਂ ਸੀ, ਸਾਰਾ ਕੁਝ ਚੱਲਦਾ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਵੱਖਰੀ ਹੈ, ਪੱਛਮੀ ਬੰਗਾਲ ਦੀ ਵੱਖਰੀ ਹੈ, ਪਰ ਰਾਹ ਇੱਕੋ ਜਿਹੇ ਨਜ਼ਰ ਆ ਰਹੇ। ਜਾਂਚ ਏਜੰਸੀਆਂ ਨੂੰ ਜਿਹਨੂੰ ਹੱਥ ਟੋਕਾ ਕਿਹਾ ਜਾਂਦਾ ਹੈ, ਜ਼ਿੰਮੇਵਾਰੀਆਂ ਦਿੱਤੀਆਂ ਅਗਲੇ ਨਿਭਾ ਰਹੇ ਆ, ਦੋਸ਼ ਲੱਗਦੇ ਆ।
0: ਜੀ ਬਿਲਕੁਲ ਜੀ, ਪਨੇਸਰ ਸਾਹਿਬ ਜੀ, ਇਹਨੂੰ
5: ਇਲਜ਼ਾਮ ਲਾਇਆ ਭਾਈ, ਜਿਹੜੀ ਖਬਰ ਮੈਨੂੰ ਨਾ ਪੱਤਰਾ ਪੰਜਾਬ ਤੋਂ ਮਿਲਦੀ ਆ, ਉਹ ਨਾ ਮੈਂ ਤੁਹਾਡੇ ਵਿਚਾਰ ਲੈਣਾ ਹੁੰਦਾ। ਸਾਨੂੰ ਪੰਜਾਬ ਤੋਂ 5 ਕਰੋੜ ਦੀ ਗੱਲ ਉੱਠੀ ਸੀ, ਮੈਂ ਤੁਹਾਡੇ ਵਿਚਾਰ ਇਹ ਚ ਚਾਹੁੰਦਾ ਸੀ। ਮੈਂ ਆਪ ਤਾਂ ਨੀ, ਤੁਸੀਂ ਆਪ ਇਹ ਦੱਸ ਦੋ ਵੀ ਮੈਂ ਕੋਈ ਇਲਜ਼ਾਮ ਲਾਇਆ ਹੋਵੇ।
0: ਜੀ ਜੀ
5: ਇਲਜ਼ਾਮ ਲੱਗਿਆ ਵੀ ਜਿਹੜਾ ਕੇਜਰੀਵਾਲ ਦਾ ਖਾਨ ਸਾਮਾ ਸੀ, ਉਹ 85,000 ਤਨਖਾਹ ਲੈ ਰਿਹਾ ਮਹੀਨੇ ਦੀ, ਪਲੀਜ਼ ਉਹਦੇ ਪਿੱਛੇ ਤੁਹਾਨੂੰ ਦੱਸੋਗੇ ਸਰ
0: ਕੁਲਤਾਰ ਭਾਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ
6: ਭਾਈ, ਜਿਵੇਂ ਹੁਣ ਭਾਜੀ ਨਿਊਜ਼ ਜਿਹੜੇ ਦੇ ਰਹੇ ਆ ਉਹਨਾਂ ਨੂੰ ਪੁੱਛਣਾ ਸੀ ਵੀ ਜਿਵੇਂ ਕਹਿ ਰਹੇ ਆ ਵੀ ਬਾਦਲ ਸਰਕਾਰ ਚਾਹੁੰਦੀ ਆ ਬੀਜੇਪੀ ਨਾਲ ਗੱਠਜੋੜ, ਯਾਰ ਕਿ ਬੀਜੇਪੀ ਇਹ ਚੀਜ਼ ਚਾਹੁੰਦੀ ਹੋਈ ਨੀ, ਕਿਉਂਕਿ ਇਹਨਾਂ ਦਾ ਯੂਨੀਵਰਸਿਟੀ ਵਾਲਾ ਵੀ ਸਾਰਾ ਸਾਹਮਣੇ ਆ ਗਿਆ ਲੋਕਾਂ ਦੇ, ਹੁਣ ਆ ਜਿਹੜੀ ਪਿੱਛੇ ਜੇ ਹੋਈ ਆ ਆਪਣੀ ਉਹ ਬੀਬੀ ਵਾਲੀ ਖਬਰ ਵੀ ਆ ਗਈ, ਲੋਕ ਵੀ ਐਂਟੀ ਨੇ, ਤੇ ਨੰਬਰ ਦੋ ਬਈ ਜਿਹੜਾ ਇਹਨਾਂ ਦਾ ਗ੍ਰਾਫ ਉਹ ਤਾਂ ਵੈਸੇ ਬਹੁਤ ਥੱਲੇ ਆ ਰਿਹਾ, ਬੀਜੇਪੀ ਦਾ ਆਪ ਆਪਣਾ ਗ੍ਰਾਫ ਪੰਜਾਬ ਚ ਉੱਪਰ ਚੱਕਣ ਨੂੰ ਕਰਦੀ ਹੈ ਕਿਸੇ ਤਰ੍ਹਾਂ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਇਕੱਲਿਆਂ ਨੂੰ ਕਿਸੇ ਨੇ ਪਾਵਰ ਚ ਆਉਣ ਹੀ ਨੀ ਦੇਣਾ, ਠੀਕ ਹੈ ਜੀ। ਤੇ ਬਾਕੀ ਵੀ ਇਹਨਾਂ ਦਾ ਆਪਣੇ ਭਾਜੀ ਨੂੰ ਸਵਾਲ ਚ ਵੀ ਜੇ ਇੱਕ ਮੈਂ ਪੁੱਛਣਾ ਸੀ ਵੀ ਮੋਦੀ ਨੇ ਕੋਈ ਐਫਡੀਆਂ ਦੇ ਉੱਤੇ ਵੀ ਹੁਣ ਬੈਨ ਕੀਤਾ ਵਾ ਐਨ ਆਰ ਆਈ ਦਾ ਵੀ ਉਹ ਖਾਤੇ ਫਰੀਜ ਕਰੋ, ਉਹ ਚੈੱਕ ਕਰੋ ਸਾਰਾ ਕੁਝ, ਕਿਉਂਕਿ ਜੇ ਉਹ ਇਹ ਚੀਜ਼ਾਂ ਕਰ ਰਹੇ ਆ ਤਾਂ ਉਹਨਾਂ ਨੂੰ ਵੋਟ ਚਾਹੇ ਉਹ ਕਿਸੇ ਦੀ ਸਪੋਰਟ ਲੈ ਕੇ ਵੀ ਆ ਜਾਣ ਤਾਂ ਮਿਲਣੀ ਨੀ, ਪਰ ਅੰਦਰ ਜਿਹੜੀ ਅੰਦਰੋਂ ਇੱਕ ਇਹ ਵੀ ਮੈਂ ਸੁਣਨ ਜਾ ਰਿਹਾ ਜਿਹੜਾ ਅਮਿਤ ਸ਼ਾਹ ਦੀ ਪੂਰੀ ਸਪੋਰਟ ਆ ਉਹ ਮੌਜੂਦਾ ਸੀ ਐਮ ਨੂੰ ਪੂਰੀ ਆ, ਉਹ ਚਾਹੁੰਦਾ ਕਿ ਕਿਸੇ ਤਰ੍ਹਾਂ ਉਹਦੀਆਂ ਸੀਟਾਂ ਪਾਵਰ ਚ ਲੈ ਕੇ ਉਹਦੇ ਨਾਲ ਸਪੋਰਟ ਲੈ ਕੇ ਅਸੀਂ ਆ ਸਕਦੇ, ਨਹੀਂ ਸਾਡੇ ਕੋਲ ਕੋਈ ਚਾਰਾ ਹੀ ਹੈ ਨੀ।
0: ਜੀ ਜੀ ਥੈਂਕ ਯੂ ਭਾਜੀ, ਥੈਂਕ ਯੂ ਜੀ। ਨਵਜੀਤ ਭਾਜੀ
3: ਦੇਖੋ ਭਾਜੀ ਅਸਲ ਦੇ ਵਿੱਚ ਜੀ ਜੀ ਅਸਲ ਦੇ ਵਿੱਚ ਸਿਆਸਤ ਨੂੰ ਸਮਝਣਾ ਭਾਜੀ ਬਹੁਤ ਔਖਾ ਆ। ਮੈਂ ਕਦੀ ਕਦੀ ਏਦਾਂ ਕਹਿੰਦਾ ਹੁੰਦਾ ਕਿ ਜਿੱਦਾਂ ਇੱਕ ਸਕੀਮ ਸ਼ੁਰੂ ਕੀਤੀ ਸੀ ਸਵੱਛ ਭਾਰਤ ਦੀ, ਉਹ ਐਨਕਾਂ ਦੇ ਉੱਪਰ ਇੱਕ ਤੇ ਸਵੱਛ ਲਿਖਿਆ ਸੀ ਦੂਸਰੇ ਤੇ ਭਾਰਤ ਲਿਖਿਆ ਸੀ, ਨਾ ਸਵੱਛ ਨੂੰ ਭਾਰਤ ਦਿਸਦਾ ਸੀ ਨਾ ਭਾਰਤ ਨੂੰ ਸਵੱਛ ਦਿਸਦਾ ਸੀਗਾ, ਕਈ ਥਾਵਾਂ ਜਿੱਥੇ ਲਿਖਿਆ ਹੁੰਦਾ ਸੀ ਥੱਲੇ ਕੂੜੇ ਦੇ ਢੇਰ ਲੱਗੇ ਸੀਗੇ। ਹੁਣ ਜੇ ਇਸ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾਵੇ ਕਿਹੜੇ ਵੇਲੇ ਕੁਰਸੀ ਦੇ ਮੂੰਹ ਨੇ ਕਿਹੜੇ ਵੇਲੇ ਗੱਠਜੋੜ ਕਰ ਦੇਣਾ, ਇਹ ਨਾ ਤੁਸੀਂ ਤੈਅ ਕਰ ਸਕਦੇ ਨਾ ਅਸੀਂ ਤੈਅ ਕਰ ਸਕਦੇ ਹਾਂ, ਪਰ ਜਿਹੜੀਆਂ ਖਬਰਾਂ ਜਾਂ ਤਸਵੀਰ ਦਾ ਪਤਾ ਲੱਗਦਾ ਨਾ ਉਹ ਪੰਜਾਬ ਦੇ ਵਿੱਚ ਚਾਹੇ ਇੱਕ ਪਾਰਟੀ ਗੱਠਜੋੜ ਕਰਨਾ ਚਾਹੁੰਦੀ ਹੈ ਦੂਸਰੀ ਨਹੀਂ ਕਰਨਾ ਚਾਹੁੰਦੀ, ਪਰ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਕਿ ਅਸੀਂ ਇਕੱਲੇ ਜਿੱਤ ਨਹੀਂ ਸਕਦੇ, ਉਹਨਾਂ ਨੂੰ ਵੀ ਪਤਾ ਖੇਤਰੀ ਪਾਰਟੀ ਕਿਸੇ ਨਾ ਕਿਸੇ ਨਾਲ ਰਲਣਾ ਜ਼ਰੂਰੀ ਹੈ, ਕਾਂਗਰਸ ਨਾਲ ਰਲ ਨਹੀਂ ਸਕਦੇ, ਆਮ ਆਦਮੀ ਪਾਰਟੀ ਨੂੰ ਬੀ ਟੀਮ ਕਿਹਾ ਜਾਂਦਾ ਪਰ ਖੁੱਲ੍ਹ ਕੇ ਥੋੜੀ ਕਿਉਂ ਕਹਿੰਦਾ, ਖੁੱਲ੍ਹ ਕੇ ਅੱਜ ਤੱਕ ਨਹੀਂ ਕਿਸੇ ਨੇ ਕਿਹਾ, ਜੇ ਕਿਸੇ ਦਾ ਸਾਬਤ ਕਰੋ, ਉਹਨਾਂ ਕੋਲ ਆਪਸ਼ਨ ਹੀ ਥੋੜੇ ਘੱਟ ਹੈ ਤੇ ਜਿਹੜਾ ਆਪਸ਼ਨ ਬਚਦਾ। ਹੁਣ ਇਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ, ਉਸ ਘਟਨਾ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੇ ਚੁੱਪ ਧਾਰੀ ਹੈ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੇ ਵਿੱਚ, ਪਰ ਹਮੇਸ਼ਾ ਸਿਆਣੇ ਦੋ ਗੱਲਾਂ ਕਹਿੰਦੇ ਹੁੰਦੇ ਆ, ਬਹੁਤ ਸਾਰੇ ਲੋਕ ਵੀ ਕਹਿੰਦੇ ਆ, ਪ੍ਰਮੋਸ਼ਨ ਕਰਨ ਦੇ ਦੋ ਤਰੀਕੇ ਹੁੰਦੇ ਆ। ਹੁਣ ਇੱਥੇ ਜੰਮੀ ਭਾਜੀ ਜੇਕਰ ਸਹੀ ਤਰੀਕੇ ਨਾਲ ਪ੍ਰਮੋਸ਼ਨ ਕਰ ਦੂੰਗੇ, ਪੋਸਟਰ ਤੇ ਨਾਲ ਲਿਖ ਵੀ ਪ੍ਰਮੋਸ਼ਨ ਹੈ, ਜੇਕਰ ਭਰੀ ਸਭਾ ਦੇ ਵਿੱਚ ਕਿ ਥੱਪੜ ਮਾਰ ਕੇ ਬੰਦਾ ਗਾਇਬ ਹੋ ਜਾਵੇ ਉਹ ਵੀ ਪ੍ਰਮੋਸ਼ਨ ਕਰਨ ਦਾ ਇੱਕ ਤਰੀਕਾ ਹੁੰਦਾ, ਪੰਜਾਬ ਦੇ ਵਿੱਚ ਹੋਇਆ ਜਦੋਂ ਰੈਲੀਆਂ ਚੱਲਦੀਆਂ ਸੀ ਵੱਡੇ ਵੱਡੇ ਲੀਡਰਾਂ ਦੀਆਂ, ਸੰਗਤ ਦਰਸ਼ਨ ਚੱਲਦੇ ਸੀ, ਕਈਆਂ ਜੁੱਤੀਆਂ ਸਿੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਵੀ ਉਹਨਾਂ ਨੇ ਅੱਗੇ ਆਉਣ ਲਈ ਕੀਤਾ ਸੀ, ਇਹ ਪਤਾ ਨਹੀਂ ਹੁੰਦਾ ਕਿ ਇਹਦੇ ਸਿਆਹੀਆਂ ਸੁੱਟ ਦਿੱਤੀਆਂ ਜਾਂਦੀਆਂ। ਤੋ ਬਾਈ ਜੀ ਹੋਰੀ ਜਿਹੜੀ ਗੱਲ ਕਹੀ ਹੈ ਕਿ ਉਹ ਪਾਰਟੀ ਅੱਗੇ ਨਹੀਂ ਆਉਣਾ, ਤਾਂ ਠੀਕ ਹੈ ਇਹਨਾਂ ਦੇ ਆਪਣੇ ਵਿਚਾਰ ਹੈ, ਉਹਨਾਂ ਦੇ ਆਪਣੇ ਆ, ਸਾਡੇ ਆਪਣੇ ਆ, ਪਰ ਸਿਆਸਤ ਹੈ ਕੁਛ ਵੀ ਹੋ ਸਕਦਾ। ਦੂਸਰੀ ਗੱਲ ਜਿਹੜੀ 5 ਕਰੋੜ ਵਾਲੀ, ਉਹ ਤੁਸੀਂ ਉਦੋਂ ਸਪਸ਼ਟੀਕਰਨ ਦਿੱਤਾ ਸੀ ਅਸੀਂ ਉਸ ਗੱਲ ਨੂੰ ਨਾ ਕਰੀਏ। ਤੇ ਕੇਜਰੀਵਾਲ ਦੀ ਜਿਹੜੀ ਗੱਲ ਕੀਤੀ ਹੈ, ਦੇਖੋ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਸਮੇਂ ਸਮੇਂ ਤੇ ਬਹੁਤ ਸਾਰੇ ਮੁੱਦੇ ਚੁੱਕੇ ਆ, ਕੌਣ ਕਿੰਨੇ ਪੈਸੇ ਲੈਂਦਾ ਦਿੱਲੀ ਤੋਂ, ਸਰਕਾਰੀ ਕੋਠੀਆਂ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੱਖਾਂ ਦੀ ਤਨਖਾਹ ਹੈ ਉਹਨਾਂ ਦੀ, ਹਜ਼ਾਰਾਂ ਰੁਪਏ ਦੇ ਵਿੱਚ ਵੀ ਤਨਖਾਹ ਹੈਗੀ ਆ, ਪਰ ਸਵਾਲ ਇਹ ਉੱਠਦਾ ਪਿਆ ਇੰਨਾ ਸਮਾਂ ਪਹਿਲਾਂ ਇਹ ਗੱਲਾਂ ਕਿੱਥੇ ਸੀ, ਜਦੋਂ ਗੱਲਾਂ ਸਾਹਮਣੇ ਆਉਂਦੀਆਂ ਖਬਰ ਉਦੋਂ ਬਣ ਜਾਂਦੀ ਹੈ, ਰੌਲਾ ਉਦੋਂ ਪੈਂਦਾ, ਪਰ ਇਹ ਸਾਰੀਆਂ ਚੀਜ਼ਾਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸੀ, ਦਿੱਲੀ ਦੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਸੀ ਉਦੋਂ ਵੀ ਸੀਗੀਆਂ, ਹੁਣ ਵੀ ਹੈਗੀਆਂ, ਅੱਗੇ ਰਹਿਣਗੀਆਂ ਕਿ ਨਹੀਂ ਇਹ ਸਮਾਂ ਦੱਸੇਗਾ, ਪਰ ਇੰਨਾ ਜ਼ਰੂਰ ਹੈ ਕਿ ਪੈਸੇ ਕਿਤੇ ਨਾ ਕਿਤੇ ਪੰਜਾਬੀਆਂ ਦੇ ਟੈਕਸ ਦੇ ਰੂਪ ਵਿੱਚ ਇਕੱਠੇ ਹੋਏ ਜਿਹੜੇ ਆ ਉਹ ਇਹਨਾਂ ਤਨਖਾਹਾਂ ਤੇ ਖਰਚ ਹੋ ਰਿਹਾ। ਸੁਖਪਾਲ ਸਿੰਘ ਖਹਿਰਾ ਦੇ ਇਹ ਦੋਸ਼ ਹੈ, ਗੰਭੀਰ ਦੋਸ਼ ਹੈ।
0: ਜੀ ਪ੍ਰੋਗਰਾਮ ਦੇ ਹਿੱਸੇ ਨੂੰ ਦੋਸਤੋ ਸਪੋਂਸਰ ਕੀਤਾ ਜਾ ਰਿਹਾ ਵਨ ਸਟੋਪ ਆਟੋ ਰਿਪੇਅਰ ਸੈਂਟਰ। ਵਨ ਸਟੋਪ ਆਟੋ ਰਿਪੇਅਰ ਸੈਂਟਰ ਫਸਟ ਕਲਾਸ ਪਰਫੋਰਮੈਂਸ ਪ੍ਰੋਵਾਈਡ ਕਰਦੇ ਨੇ। ਆਟੋ ਰਿਪੇਅਰ ਕੋਲੀਜ਼ਨ ਸੈਂਟਰ ਹੈ ਜੀ, 32 ਰਦਰਫੋਰਡ ਰੋਡ ਸਾਊਥ ਬਰੈਂਪਟਨ ਵਿਖੇ ਇਹ ਵਾਕਿਆ ਨੇ। ਵਨ ਸਟੋਪ ਆਟੋ ਰਿਪੇਅਰ ਸੈਂਟਰ, ਕੋਈ ਵੀ ਮਕੈਨੀਕਲ ਜਾਂ ਇਲੈਕਟ੍ਰੀਕਲ ਜਾਂ ਸਟੀਅਰਿੰਗ ਜਾਂ ਸਸਪੈਂਸ਼ਨ ਦਾ ਕੋਈ ਕੰਮ ਕਰਾਉਣਾ, ਮਫਲਰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਵੀਲ ਅਲਾਈਨਮੈਂਟ, ਕੰਪਿਊਟਰ ਡਾਇਗਨੋਸ ਕਰਾਉਣਾ, ਇੰਜਨ, ਟਰਾਂਸਮਿਸ਼ਨ, ਬ੍ਰੇਕ, ਅਲਟਰਨੇਟਰ, ਸਟਾਰਟਰ, ਗੱਲ ਕੀ ਹਰ ਤਰ੍ਹਾਂ ਦਾ ਕੰਮ। ਬਾਕੀ ਕੋਲੀਜਨ ਸੈਂਟਰ ਦੇ ਤੌਰ ਤੇ ਕੋਲੀਜਨ ਰਿਪੇਅਰ ਕਰਾਉਣਾ, ਡੈਂਟ, ਸਕਰੈਚ ਰਿਪੇਅਰ ਕਰਾਉਣਾ ਚਾਹੁੰਦੇ ਹੋ, ਬੰਪਰ ਰਿਪਲੇਸ ਕਰਾਉਣਾ, ਰਿਪੇਅਰ ਕਰਾਉਣਾ, ਫੈਂਡਰ ਆ ਜਿਹੜਾ ਉਹ ਰਿਪਲੇਸ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ, ਫਰੇਮ ਆ ਜਿਹੜਾ ਉਹ ਸਟ੍ਰੇਟ ਕਰਾਉਣਾ ਚਾਹੁੰਦੇ ਹੋ, ਆਟੋ ਪੇਂਟਿੰਗ ਕਰਾਉਣਾ ਚਾਹੁੰਦੇ ਹੋ, ਹੈੱਡਲਾਈਟ ਰੀਸਟੋਰ ਕਰਾਉਣਾ ਚਾਹੁੰਦੇ ਹੋ, ਮਤਲਬ ਕੋਲੀਜਨ ਰਿਲੇਟਡ ਸਾਰਾ ਹੀ ਕੰਮ ਹੈ ਜਿਹੜਾ ਇੱਥੇ ਕੀਤਾ ਜਾਂਦਾ। ਵਨ ਸਟੋਪ ਆਟੋ, ਨਾਮ ਆਪਣੇ ਆਪ ਦੇ ਵਿੱਚ ਹੀ ਹੈ ਜਿਹੜਾ ਸਾਰਾ ਕੁਛ ਕਹਿ ਜਾਂਦਾ। ਸੋ ਨੰਬਰ ਹੈ ਜੀ ਸੰਪਰਕ ਕਰਨ ਵਾਸਤੇ 905-230-3131, 905 230-3131 ਤੇ ਵਨ ਸਟਾਪ ਆਟੋ ਰਿਪੇਅਰ ਸੈਂਟਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 32 ਰਦਰਫੋਰਡ ਰੋਡ ਸਾਊਥ ਬਰੈਂਪਟਨ ਵਿਖੇ ਇਹ ਵਾਕਿਆ ਨੇ ਵਨ ਸਟਾਪ ਆਟੋ ਰਿਪੇਅਰ ਸੈਂਟਰ। ਤੇ ਪ੍ਰੋਗਰਾਮ ਦੇ ਹਿੱਸੇ ਨੂੰ ਗੁਰਦੇਵ ਸੱਜਣ ਭਾਅ ਜੀ, ਸਾਡੇ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਕੋਈ ਤੁਹਾਡੇ ਇੱਥੇ ਆ ਰਿਹਾ, ਜਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਗੁਰਦੇਵ ਸੱਜਣ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 416-843-5623 4168435623 ਤੇ ਸੰਪਰਕ ਕੀਤਾ ਜਾ ਸਕਦਾ। ਹਰਦੀਪ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ
7: ਹਾਂਜੀ, ਕੀ ਹਾਲ ਚਾਲ ਹੈ ਜੀ?
0: ਵਧੀਆ ਜੀ, ਵਧੀਆ ਜੀ ਜੀ। ਇਹਨੂੰ
7: ਮੈਂ ਤਾਂ ਬੀਜੀ ਨੂੰ ਪੁੱਛਣਾ ਜੀ, ਮੈਂ ਕਿਹਾ ਬੈਂਸ ਬ੍ਰਦਰ ਬਾਰੇ ਦੱਸਿਓ ਵੀ ਉਹਨਾਂ ਦਾ ਕੋਈ ਹਿਸਾਬ ਕਿਤਾਬ ਉਹਨਾਂ ਦੇ ਖਤਮ ਨੇ। ਇੱਕ ਉਹ ਕਹਿੰਦਾ ਆਪਣੇ ਲੁਧਿਆਣਾ ਸਾਊਥ ਤੋਂ ਬੀਬੀ ਛੀਨਾ ਦੀ ਉਹ ਹੋਈ ਸੀ ਇੱਕ ਆਡੀਓ ਵਾਇਰਲ, ਵੀ ਆਪਣੇ ਪੀਏ ਨੂੰ ਕਹਿ ਰਹੇ ਆ ਪਤਾ ਨੀ ਆਈ ਥਿੰਕ 5-6 ਕਰੋੜ ਆਪਾਂ ਕਲੈਕਟ ਕਰਨਾ, ਤੇ ਉਹਦੇ ਬਾਰੇ ਦੱਸਣ ਤੇ। ਪਰ ਉਹ ਬੀਬੀ ਦੇ ਏਰੀਏ ਚ ਹਾਲ ਤਾਂ ਬਹੁਤ ਮਾੜਾ ਜੀ ਡਰੱਗ ਦਾ, ਮੈਂ ਪਰਸਨਲੀ ਜਾਣਦਾ ਉੱਧਰ ਤਾਂ ਬਹੁਤ ਮਾੜਾ ਹਾਲ ਆ।
0: ਇਹਦੇ
7: ਬਾਰੇ ਥੋੜਾ ਦੱਸਣਗੇ
0: ਜੀ? ਜੀ, ਥੈਂਕ ਯੂ ਜੀ। ਜੀ ਭਾਜੀ,
3: ਦੇਖੋ ਜੀ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਲੁਧਿਆਣਾ ਸਾਊਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਰਜਿੰਦਰ ਪਾਲ ਕੋਲ ਛੀਨਾ, ਬੀਬੀ ਛੀਨਾ ਜਿਹਨੂੰ ਕਿਹਾ ਜਾਂਦਾ ਹੈ, ਸੋਸ਼ਲ ਮੀਡੀਆ ਤੇ ਵੀਡੀਓ ਤਾਂ ਵਾਇਰਲ ਹੋ ਰਹੀ ਹੈ। ਤੇ ਉਹਦੇ ਵਿੱਚ ਵੀਡੀਓ ਤਾਂ ਦੋ ਤਿੰਨ ਆ ਬਾਈ, ਦੇਖੋ ਇੱਕ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸੀ ਜਿਹੜੇ ਟਰੱਕ ਡਰਾਈਵਰ ਨੂੰ ਥੱਪੜ ਮਾਰਦੇ ਆ, ਇੱਕ ਇਹ ਵੀ ਸੀਗੀ ਜਿਹੜੀ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਹੈ। ਅਸਲ ਦੇ ਵਿੱਚ ਉਸ ਖੇਤਰ ਦੇ ਵਿੱਚ ਸ਼ਰਿਆਮ ਨਸ਼ਾ ਵਿਕਦਾ ਪਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸ਼ਮੀ ਭਾਜੀ, ਹਾਲਾਤ ਇਸ ਤਰ੍ਹਾਂ ਦੇ ਹੈ, ਉੱਥੋਂ ਦਾ ਇੱਕ ਰੇਲਵੇ ਸਟੇਸ਼ਨ ਹੈ, ਹੁਣ ਮੈਂ ਨਾਂ ਆਪੀ ਨਹੀਂ ਲੈਣਾ, ਉਹਦਾ ਕਾਰਨ ਹੈ ਕਿਉਂਕਿ ਅਜੇ ਤੱਕ ਪੁਖਤਾ ਸਬੂਤ ਤਾਂ ਸਾਡੇ ਕੋਲ ਹੈ, ਪਰ ਅਧਿਕਾਰਿਕ ਤੌਰ ਤੇ ਉਹਦੀ ਪੁਸ਼ਟੀ ਪੁਲਿਸ ਵਾਲੇ ਕਹਿਣ ਤਾਂ ਵਧੀਆ। ਹੁਣ ਉੱਥੇ 250 ਰੁਪਏ ਤੋਂ ਲੈ ਕੇ 500 ਰੁਪਏ ਤੱਕ ਬੋਲੀ ਲੱਗ ਕੇ ਕੁੜੀ ਵਿਕਦੀ ਹੈ, ਹੁਣ ਉਹਦੀ ਕੀਮਤ 500 ਜਗ੍ਹਾ ਤੇ 1000 ਦੀ ਹੋ ਗਈ ਹੈ। ਜਿੱਦਾਂ ਸਬਜ਼ੀ ਮੰਡੀ ਦੇ ਵਿੱਚ ਕੋਈ ਸਬਜ਼ੀ ਲੈਣ ਲਈ ਖੜਾ ਹੁੰਦਾ ਤੇ ਕਿਹਾ ਜਾਂਦਾ ਭਾਈ ਆਹ ਲੈ ਜਾਓ, ਆਲੂ ਲੈ ਜਾਓ, ਗੋਭੀ ਲੈ, ਉੱਥੇ ਚਿੱਟੇ ਦੀ ਬੋਲੀ ਇੱਕ ਹਿਸਾਬ ਦੀ ਲੱਗਦੀ ਹੈ, ਜੇ ਹਾਲਾਤ ਇਸ ਤਰ੍ਹਾਂ ਦੇ ਉਸ ਖੇਤਰ ਦੇ ਵਿੱਚ ਤਾਂ ਉਹਦੇ ਬਾਰੇ ਕੋਈ ਬੋਲਦਾ ਨਹੀਂ। ਬਾਕੀ ਰਹੀ ਗੱਲ ਪੈਸਿਆਂ ਦੇ ਲੈਣ ਦੇਣ ਦੀ, ਵੀਡੀਓ ਬਹੁਤ ਸਾਰੀਆਂ ਆਡੀਓ ਵਾਇਰਲ ਹੁੰਦੀਆਂ ਨੇ, ਜਦੋਂ ਤੱਕ ਇਹ ਸਪਸ਼ਟ ਨਹੀਂ ਹੁੰਦੀਆਂ ਮੈਂ ਉੱਥੇ ਕੋਈ ਟੀਕਾ ਟਿੱਪਣੀ ਕਰਨੀ ਨਹੀਂ ਚਾਹੁੰਦਾ, ਕਿਉਂਕਿ ਹਰ ਇੱਕ ਬੰਦਾ ਆਪਣੀ ਜਗ੍ਹਾ ਸਤਿਕਾਰ ਜੋਗਾ, ਹਾਂ ਉਹਨਾਂ ਦੇ ਬਾਰੇ ਪਤਾ ਵੀ ਹੈ ਕਿਸ ਤਰ੍ਹਾਂ ਦੇ ਆ, ਪਰ ਫਿਰ ਵੀ ਕਾਨੂੰਨੀ ਤੌਰ ਤੇ ਜਦੋਂ ਤੱਕ ਚੀਜ਼ ਸਪਸ਼ਟ ਨਹੀਂ ਹੁੰਦੀ ਉੱਥੇ ਮੈਨੂੰ ਲੱਗਦਾ ਕਿ ਅਸੀਂ ਨਾ ਟਿੱਪਣੀ ਕਰੀਏ।
0: ਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਭਾਜੀ ਸਤਿ ਸ਼੍ਰੀ ਅਕਾਲ ਜੀ।
8: ਬਿਲਕੁਲ ਬਣ ਗਿਆ ਤੇ, ਪਰ ਭਾਈ ਇੱਦਾਂ ਹੈ ਕਿ ਹੁਣ ਮੇਰੇ ਹਿਸਾਬ ਨਾਲ ਚਲੋ ਸਟੇਟ ਦੀ ਸਰਕਾਰ ਤਾਂ ਜਿਹੜੀ ਵੀ ਹਜੇ ਆਈ ਹੈ ਨਵੀਂ ਨਵੀਂ, ਹਨਾ ਜਿਹੜੀ ਵੀ ਆਈ ਆਮ ਆਦਮੀ ਆਈ
0: ਜੀ,
8: ਸੈਂਟਰ ਚ ਚੇਂਜ ਹੋਣਾ ਬਹੁਤ ਜ਼ਰੂਰੀ, ਨਹੀਂ ਤਾਂ ਆਪਣਾ ਸਟੇਟ ਦਾ ਸਹੀ ਇਹਦੇ ਪਿਆ, ਮੈਂ ਕਹਿੰਦਾ ਦੇਸ਼ ਤੇ ਬੇੜਾ ਗਰਕ ਹੋਏ ਨਾ ਜੇ ਇੱਕ ਵਾਰੀ ਹੋਰ ਬਣ ਗਈ ਤਾਂ। ਹੁਣ ਇੱਕ ਵਾਰੀ ਚੇਂਜ ਜ਼ਰੂਰ ਚਾਹੀਦਾ, ਲੋਕਾਂ ਨੂੰ ਇਹ ਆਪ ਸਮਝਣਾ ਪੈਣਾ ਕਿ ਜੇ ਤੁਸੀਂ ਨਾ ਹੁਣ ਚੇਂਜ ਕੀਤਾ ਤੁਸੀਂ ਭੁੱਖੇ ਮਰੋਗੇ ਆਉਣ ਵਾਲੇ 4-5 ਸਾਲਾਂ ਚ, ਲਿਖ ਕੇ ਲੈ ਲਓ ਜੀ। ਸਾਰਾ ਤਾਂ ਹੋ ਗਿਆ ਹੁਣ ਸਾਹਮਣੇ ਹੀ ਲੋਕਾਂ ਦੇ, ਪਤਾ ਨੀ ਕਿਉਂ ਨਹੀਂ ਲੱਗਦੀ, ਉਹੀ 5 ਕਿਲੋ 8 ਕਿੱਕੇ ਦੇ ਵੋਟਾਂ ਪਾਈ ਜਾਂਦੇ,
0: ਹੁਣ ਤਾਂ ਇੱਥੇ ਵੀ ਚੱਲ ਪਿਆ ਜੀ ਕੰਮ ਉਹ।
8: ਬਿਲਕੁਲ ਬਿਲਕੁਲ, ਉਹੀ ਤੇ ਗੱਲ ਹੈ ਨਾ, ਸੋਚ ਆਪਾਂ ਨਾ ਅਪਗ੍ਰੇਡ ਨੀ ਕਰ ਰਹੇ ਤੇ ਬਲੇਮ ਆਪਾਂ ਸਰਕਾਰਾਂ ਨੂੰ ਕਰੀ ਜਾਂਦੇ, ਤੇ ਇਹ ਨੀ ਵੇਖਦੇ ਕਿ ਆਪਾਂ 5 ਕਿਲੋ ਆਟੇ ਪਿੱਛੇ ਲੈਣ ਚ ਲੱਗ ਜਾਈਦਾ,
0: ਜੇਕਰ
9: ਏਦਾਂ ਇਲੈਕਸ਼ਨ ਹੋਈ ਜਿਵੇਂ ਚੱਲ ਰਿਹਾ ਵਾ, ਫਿਰ ਤਾਂ ਬੀਜੇਪੀ ਨੇ ਕਿਵੇਂ ਕਿਵੇਂ ਨਾ ਕਿਵੇਂ ਕੁਛ ਸੀਟਾਂ ਜਿੱਤ ਜਾਣੀਆਂ ਨੇ, ਕੁਛ ਇਹਨਾਂ ਨੇ ਇਧਰ ਉਧਰ ਤੋੜ ਲੈਣੇ ਬੰਦੇ।
0: ਅੱਛਾ ਜੀ,
9: ਪਰ ਜਿਹੜਾ ਪਰ ਜਿਹੜੀ ਵੱਡੀ ਗੱਲ ਆ ਨਾ, ਵੱਡੀ ਗੱਲ ਜਿਹੜਾ ਸਾਰਾ ਇਹਦਾ ਮੁੱਦਾ ਹੈਗਾ, ਜਿਹੜਾ ਜਿਹੜਾ ਫਾਰਮ 6 ਸੀਗਾ ਉਹਦੇ ਵਿੱਚ ਚੀਨੀ ਚੀਤੇ ਗਈ ਆ, ਉਹ ਕੱਲੇ ਨਾ ਕੱਲੇ ਜਿਹੜਾ ਗਣੇਸ਼ ਕੁਮਾਰ ਸੀਗਾ ਜਿਹੜਾ ਬੰਦਾ ਚੀਫ ਕਮਿਸ਼ਨਰ ਹੈਗਾ, ਉਹਨੇ ਕੀਤੀਆਂ, ਜਿਹੜੇ ਨਾਲ ਦੇ ਦੋ ਬੰਦੇ ਸੀਗੇ ਉਹਨਾਂ ਨੇ ਜਾਣੀ ਕਿਹਾ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਸੀਗੇ ਇਹਨਾਂ, ਹਾਲਾਂਕਿ ਉਹ ਫੇਰ ਉਹ ਕਹਿ ਰਹੇ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਕਹਿ ਰਹੇ ਨੇ ਵੀ ਅਸੀਂ ਨਾ ਦੂਜਾ ਕੋਰਟ ਦੀ ਸਹਿਮਤੀ ਨਾਲ ਅਸੀਂ ਕੀਤਾ, ਉਹ ਕੋਰਟ ਵਿੱਚ ਮਾਮਲਾ ਹੋਇਆ ਆਪਣੇ ਸੁਪਰੀਮ ਕੋਰਟ ਵਿੱਚ, ਉਹ ਕਹਿੰਦੇ ਵੀ ਸਾਡੀ ਕੋਈ ਸਹਿਮਤੀ ਨੀ ਹੈਗੀ ਵੀ ਸਾਨੂੰ ਲਿਆਓ ਕਿੱਥੇ, ਮਤਲਬ ਕਿ ਕਿਹਨਾਂ ਲਿਆਓ, ਉਹ ਸੁਣਵਾਈ ਹੋ ਰਹੀ ਆ। ਔਰ ਜਿਹੜੇ ਜਿੰਨੇ ਵੀ ਆਪੋਜਿਟ ਪਾਰਟੀ ਹੈ ਜਿਹੜੇ ਸਾਰੀਆਂ ਕਹਿ ਰਹੀਆਂ ਨੇ ਵੀ ਇਹਨੂੰ ਅਸਤੀਫਾ ਲਾਓ ਨਿਲੇਸ਼ ਕੁਮਾਰ ਦਾ ਤੇ ਆਪਣੇ ਸਾਰੇ ਟੋਟੀ ਰੱਦ ਕਰੋ ਇਹਨੂੰ ਬਈ ਸਾਰੀਆਂ ਚੋਣਾਂ ਸਾਰੀਆਂ ਝੂਠੀਆਂ ਨੇ ਸਾਰੀਆਂ ਇਹਨਾਂ ਨੇ ਫਰਾਡ ਕੀਤੀਆਂ ਨੇ ਤੇ ਇਹਦੇ ਬਾਰੇ ਭਾਜੀ ਉਹਨਾਂ ਦਾ ਕਿੰਨਾ ਕੀ ਜਾਣੀ ਗੱਲ ਤਾਂ ਬਹੁਤ ਵੱਡੀ ਹੈ ਪਰ ਇਹਨੂੰ ਦੇਖੋ ਕਿਸ ਤਰ੍ਹਾਂ ਮਤਲਬ
3: ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਮਲਕਾਰਜਨ ਖੜਗੇ ਵੇਣੁਗੋਪਾਲ ਹੋਰ ਵੀ ਬਹੁਤ ਸਾਰੇ ਲੀਡਰ ਇੱਥੋਂ ਤੱਕ ਕਿ ਕੁਝ ਕੁ ਵਿਦਿਆਰਥੀ ਵੀ ਹੁਣ ਦਿੱਲੀ ਦੇ ਵਿੱਚ ਕੱਲ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਕਿ ਗਣੇਸ਼ ਕੁਮਾਰ ਜਿਹੜੇ ਆ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ ਅਦਾਲਤ ਨੇ ਵੀ ਇਸ ਮਾਮਲੇ ਦੇ ਬਦਲਣ ਵਾਲੀ ਜਿਹੜੀ ਗੱਲ ਸੀ ਉੱਤੇ ਫੈਸਲਾ ਜਿਹੜਾ ਰਾਖਵਾਂ ਰੱਖ ਲਿਆ ਦੇਖੋ ਦੂਸਰੀ ਗੱਲ ਹੈ ਕਿ ਉਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਸ਼ਮੀ ਭਾਜੀ ਇਹ ਦੋਸ਼ ਲੱਗਦੇ ਹੁੰਦੇ ਆ ਮੈਂ ਜਦੋਂ ਇਹਨੂੰ ਇਲੈਕਸ਼ਨ ਨਾਲ ਜੋੜ ਕੇ ਦੇਖਦਾ ਜਦੋਂ ਬਿਹਾਰ ਦੇ ਵਿੱਚ ਇਹ ਗੱਲ ਚੱਲਦੀ ਹੈ ਪੱਛਮੀ ਬੰਗਾਲ ਚ ਗੱਲ ਚੱਲਦੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਗੱਲ ਚੱਲਦੀ ਹੈ ਕਿ ਜਿਹੜੀਆਂ ਮਸ਼ੀਨਾਂ ਨੇ ਈਵੀਐਮ ਮਸ਼ੀਨਾਂ ਨੇ ਉਹਦੇ ਨਾਲ ਧੋਖਾ ਹੋਇਆ ਉਹ ਚ ਗੜਬੜੀ ਕੀਤੀ ਆ ਦਿੱਲੀ ਜੰਤਰ ਮੰਤਰ ਤੇ ਕੁਛ ਕੁ ਵਿਦਿਆਰਥੀਆਂ ਨੇ ਕੁਛ ਕੁ ਲੋਕ ਸੀਗੇ ਜਿਹੜੇ ਮੋਹਤਬਰ ਸੀਗੇ ਵਕੀਲ ਵੀ ਸੀ ਉਹਨਾਂ ਨੇ ਦੱਸਤਾ ਕਿ ਆਹ ਪਰਚੀ ਪਾਓ ਤੇ ਉਹਨਾਂ ਨੇ ਆਹ ਪਰਚੀ ਕੱਢ ਕੇ ਦੱਸਤੀ ਉਹਨੂੰ ਸੇਬ ਤੇ ਕੇਲਿਆਂ ਦੇ ਉਦਾਹਰਣ ਦੇ ਕੇ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਸਕਦੇ ਆ ਉਹ ਕੀਤਾ ਸੀਗਾ ਪਰ ਦੂਸਰਾ ਪੱਖ ਵੀ ਹੈ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਹੋਈਆਂ ਉੱਥੇ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਜਿੱਤੀ ਉੱਥੇ ਕਾਂਗਰਸ ਕਿਉਂ ਜਿੱਤੀ ਹੈ ਉੱਥੇ ਵੀ ਵੋਟਾਂ ਈਵੀਐਮ ਨਾਲ ਹੋਈਆਂ ਸੀਗੀਆਂ ਪੰਜਾਬ ਦੇ ਵਿੱਚ ਕਿਉਂ ਨੀ ਜਿੱਤੀ ਇੱਥੇ ਵੋਟਾਂ ਈਵੀਐਮ ਨਾਲ ਹੋਈਆਂ ਜਦੋਂ ਇਹ ਸਵਾਲ ਤੱਥ ਦੇ ਨਾਲ ਪੁੱਛਦਾ ਫਿਰ ਕੋਈ ਉਹਦਾ ਜਵਾਬ ਨਹੀਂ ਹੁੰਦਾ ਪਰ ਇਹ ਤੋਂ ਅਗਲਾ ਇੱਕ ਹੋਰ ਪੱਖ ਆ ਜਾਂਦਾ ਕਿ ਠੀਕ ਹੈ ਇਹ ਗੱਲਾਂ ਈਵੀਐਮ ਦੀ ਆਉਂਦੀਆਂ ਪਰ ਇਹ ਛੋਟੇ ਸੂਬੇ ਆ ਇੱਥੇ ਲੋਕ ਸਭਾ ਦੀਆਂ ਸੀਟਾਂ ਘੱਟ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਇਹ ਹੈ ਇਸ ਕਰਕੇ ਇਹਦੇ ਵੱਲ ਭਾਰਤੀ ਜਨਤਾ ਪਾਰਟੀ ਪੂਰਾ ਧਿਆਨ ਨਹੀਂ ਦਿੰਦੀ ਮਤਲਬ ਕਿ ਦੋਸ਼ ਜਿੰਨੇ ਵੀ ਅਸੀਂ ਲਾਈ ਜਾਈਏ ਉਹ ਥੋੜੇ ਆ ਜਿੰਨੀਆਂ ਗੱਲਾਂ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲਦੀਆਂ ਥੋੜੀਆਂ ਨੇ ਹਾਂ ਉਹਨਾਂ ਨੂੰ ਬਦਲਣ ਦੀ ਗੱਲ ਕਹੀ ਜਾ ਰਹੀ ਹੈ ਨਾਲ ਦੇ ਦੋ ਮੰਨਦੇ ਸੀ ਨਹੀਂ ਮੰਨਦੇ ਸੀ ਨਿਯੁਕਤੀ ਹੋਈ ਸੀ ਰੌਲਾ ਉਸ ਵੇਲੇ ਵੀ ਪਿਆ ਸੀਗਾ ਕੁਛ ਨੀ ਕੀਤਾ ਜਾ ਸਕਦਾ ਕਿਉਂਕਿ ਇਸ ਮਾਮਲੇ ਤੇ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਨਾਲ ਆ ਜੇ ਕਿਸੇ ਕੋਲ ਸਬੂਤ ਆ ਉਹ ਅਦਾਲਤ ਵਿੱਚ ਜਾਵੇ ਪੇਸ਼ ਕਰ ਦੇਵੇ ਤੇ ਸਾਰਾ ਕੁਛ ਠੀਕ ਹੋ ਜੂਗਾ ਹੁਣ ਕਿਸੇ ਕੋਲ ਕੁਛ ਹੈ ਨੀ ਗਾ ਤੇ ਉਹ ਸਿਰਫ ਮਤਲਬ ਕਿ ਉੜਦੀਆਂ ਗੱਲਾਂ ਹੁੰਦੀਆਂ ਨੇ ਉੱਤੇ ਯਕੀਨ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਇਹ ਸ਼ਸ਼ੋਪਨ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਰਹਿਣਾ ਆ ਹਾਂ ਜੇ ਈਵੀਐਮ ਨਾਲ ਗਲਤ ਨਤੀਜੇ ਆਉਂਦੇ ਆ ਤਾਂ ਫਿਰ ਕਾਰਵਾਈ ਠੋਕ ਵਜਾ ਕੇ ਕਰਨੀ ਚਾਹੀਦੀ ਹੈ ਪਰ ਅਗਲੇ ਕਹਿੰਦੇ ਸਾਰਾ ਕੁਛ ਠੀਕ ਹੈ ਹੁਣ ਟੀ ਆਰ ਸੈਸ਼ਨ ਵਾਂਗੂ ਕੋਈ ਨੀ ਗਾ 2004 ਦੇ ਵਿੱਚ ਉਹਨਾਂ ਨੇ ਜਿਹੜੇ ਫੈਸਲੇ ਲਏ ਸੀਗੇ ਉਹ ਅਲੱਗ ਹੀ ਸੀ ਚੋਣ ਕਮਿਸ਼ਨਰ ਉਹੀ ਲੈ ਸਕਦੇ ਸੀਗੇ ਪਰ ਇੱਥੇ ਇੱਥੇ ਏਦਾਂ ਨਹੀਂ ਗਾ ਚ
0: ਜੀ ਬਿਲਕੁਲ ਜੀ ਸੋ ਦੋਸਤੋ ਬਸ ਇੱਕ ਦੋ ਕਾਲਸ ਉਸ ਤੋਂ ਬਾਅਦ ਆਪਾਂ ਰੈਪ ਅਪ ਕਰਨਾ ਤੇ ਨਾਲ ਦੀ ਨਾਲ ਮੈਂ ਉਸ ਤੋਂ ਪਹਿਲਾਂ ਅਗਲੇ ਸਵਾਲ ਤੇ ਜਾਵਾਂ ਤੁਸੀਂ ਆ ਜਿਹੜੀ ਇੱਕ ਵੀਡੀਓ ਆ ਜਿਹੜੀ ਕੱਲ੍ਹ ਦੀ ਆ ਸਰਫੇਸ ਹੋਈ ਹੈ ਬ੍ਰੈਂਪਟਨ ਦੇ ਇੱਕ ਪਲਾਜ਼ੇ ਦੀ ਹੈ ਜਿਸ ਨੂੰ ਮੈਕਸਿਮਮ ਬਰਨੀਅਰ ਹਾਂਜੀ ਜੋ ਕਿ ਇੱਕ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਵੀ ਆਪਣੇ ਪੇਜ 'ਤੇ ਉਸ ਖਬਰ ਨੂੰ ਸਾਂਝਾ ਕੀਤਾ ਇਹ ਇੱਕ ਲਈ ਸਾਡੇ ਲਈ ਹੈ ਜਿਹੜੀ ਬੜੀ ਸ਼ਰਮਨਾਕ ਵੀ ਹੈ ਤ੍ਰਾਸਦੀ ਵੀ ਹੈ ਇੱਕ ਪਲਾਜ਼ੇ ਦੇ ਵਿੱਚ ਪੁਲਿਸ ਵਾਲੇ ਇੱਕ ਜੀਪ ਵਾਲੇ ਨੂੰ ਰੋਕਦੇ ਨੇ ਉਹਨੂੰ ਕਹਿੰਦੇ ਉਤਰਿਆ ਤੇ ਉਹ ਜੀਪ ਭਜਾ ਕੇ ਲੈ ਜਾਂਦਾ ਤੇ ਉੱਥੇ ਜਿਹੜੀ ਹੋਰ ਕਰਾਊਡ ਸੀਗਾ ਉਹ ਹੂਟਿੰਗ ਕਰਨ ਲੱਗ ਪੈਂਦਾ ਹਾਂਜੀ ਤੇ ਉਸ ਵੀਡੀਓ ਦੇ ਥੱਲੇ ਜਦੋਂ ਉਹਨਾਂ ਨੇ ਕੱਲ ਆਪਣੇ ਪੇਜ ਤੇ ਸ਼ੇਅਰ ਕੀਤੀ ਨਾ ਉਸ ਵੀਡੀਓ ਦੇ ਥੱਲੇ ਜਿੱਦਾਂ ਦੇ ਕਮੈਂਟ ਸੀਗੇ ਉਹ ਪੜ੍ਹ ਕੇ ਨਾ ਆਪਣੇ ਆਪ ਨੂੰ ਇਹ ਜਿਹੜੀ ਸੰਗਾ ਲੱਗ ਪੈਂਦੀ ਸੀਗੀ ਸ਼ਰਮ ਆਉਣ ਲੱਗ ਪੈਂਦੀ ਸੀ ਸੋ ਇਹ ਜਿਹੜੀ ਆ ਇੱਦਾਂ ਦੀ ਆ ਜਦੋਂ ਵੀਡੀਓ ਸਰਫੇਸ ਹੁੰਦੀਆਂ ਨੇ ਇਹਦੇ 'ਤੇ ਤੁਸੀਂ ਕੋਈ ਆਪਣਾ ਵਿਊ ਪੁਆਇੰਟ ਦੇਣਾ ਚਾਹੁੰਦੇ ਹੋ ਫਿਰ ਆਪਾਂ ਜੇ ਸਰਕਾਰਾਂ ਸਖ਼ਤ ਹੁੰਦੀਆਂ ਨੇ ਫਿਰ ਆਪਾਂ ਸਰਕਾਰਾਂ ਨੂੰ ਵੀ ਆਲੋਚਨ ਲੱਗ ਪੈਂਦੇ ਹਾਂ ਸਰਕਾਰਾਂ ਦੇ ਵੀ ਕ੍ਰਿਟਿਕ ਹੋ ਜਾਂਦੇ ਹਾਂ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਪਰ ਲਾਅ ਐਂਡ ਆਰਡਰ ਕਿਸੇ ਵੀ ਜਗ੍ਹਾ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਲਾਅ ਐਂਡ ਆਰਡਰ ਮੇਨਟੇਨ ਰਹੇਗਾ ਤਾਂ ਪੀਸ ਹੈ ਜਿਹੜਾ ਤਾਂ ਜਿਹੜੇ ਉੱਥੇ ਦੇ ਰਹਿਣ ਵਾਲੇ ਹੈ ਉਹ ਆਪਣੇ ਰਾਈਟਸ ਦੇ ਨਾਲ ਰਹਿਣਗੇ ਕੀ ਤੁਸੀਂ ਉਹ ਵੀਡੀਓ ਦੇਖੀ ਹੈ ਇੱਕ ਪਲਾਜ਼ੇ ਦੇ ਵਿੱਚ ਇੱਕ ਪੁਲਿਸ ਵਾਲੇ ਆ ਜਿਹੜੇ ਇੱਕ ਜੀਪ ਵਾਲੇ ਦਾ ਹੱਥ ਵੀ ਗੁੱਟ ਵੀ ਫੜ ਲੈਂਦੇ ਆ ਪਰ ਉਹ ਗੱਡੀ ਜੀਪ ਹੁੰਦੀ ਆ ਉਹ ਭਜਾ ਕੇ ਲੈ ਜਾਂਦਾ ਬਾਅਦ ਦੇ ਵਿੱਚ ਕੀ ਹੋਇਆ ਇਹ ਤਾਂ ਪਤਾ ਨਹੀਂ ਪਰ ਉਸ ਲਾਈਨ ਪਰ ਉਸ ਵੀਡੀਓ ਦੇ ਵਿੱਚ ਜਾਂ ਉਸ ਵੀਡੀਓ ਤੋਂ ਬਾਅਦ ਜਿਹੜੇ ਕਮੈਂਟ ਹੈ ਜਦੋਂ ਉਸ ਪੋਲੀਟੀਸ਼ੀਅਨ ਨੇ ਸ਼ੇਅਰ ਕੀਤੇ ਹਾਂਜੀ ਉਹਨੂੰ ਆ ਜਿਹੜਾ ਤੁਸੀਂ ਜੇ ਪੜੂੰਗੇ ਵੀ ਨਾ ਤੁਸੀਂ ਕਹਿ ਲਓ ਵੀ ਸ਼ਰਮਸਾਰ ਹੋ ਜੂਗੇ ਸੋ ਇਹਦੇ 'ਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤੇ ਆਫਟਰ ਦਿਸ ਕਾਲ ਫਿਰ ਆਪਾਂ ਜਿਹੜੀ ਹੈ ਤੁਹਾਡੀ ਇਹਦੇ 'ਤੇ ਵੀ ਕਾਲਸ ਲਵਾਂਗੇ ਸੋ ਨੰਬਰ ਹੈ ਸਟੂਡੀਓ ਦਾ 905-673-3337 ਪ੍ਰੀਤ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
10: ਹਾਂਜੀ ਸ਼ੰਮੀ ਬਾਈ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਜੀ
10: ਬਾਈ ਜੀ ਨੂੰ ਮੇਰਾ ਕੁਐਸਚਨ ਸੀਗਾ ਜੀ ਦੇਖੋ ਸੀਬੀਆਈ ਜਾਂ ਈਡੀ ਇੱਕ ਚੰਗੇ ਕਾਜ ਲਈ ਅਦਾਰੇ ਬਣੇ ਸੀਗੇ ਜੀ ਤੇ ਇਹ ਸਰਕਾਰਾਂ ਦੇ ਤੋਤੇ ਬਣ ਕੇ ਜਿਹੜਾ ਕੰਮ ਕਰਦੀਆਂ ਉਹ ਨੀ ਗੁੱਡ ਫੀਲ ਹੁੰਦਾ ਨਾ ਉੱਥੋਂ ਵਾਲਿਆਂ ਨੂੰ ਨਾ ਸਾਨੂੰ ਮੇਰਾ ਕੁਐਸਚਨ ਇਹ ਸੀਗਾ ਵੀ ਜਦੋਂ ਇਲੈਕਸ਼ਨ ਆਉਂਦੀ ਹੈ ਕਿਸੇ ਸਟੇਟ ਦੇ ਵਿੱਚ, ਉਹਦੀ ਇਹ ਸੀਬੀਆਈ ਜਾਂ ਈਡੀਆਂ ਦਾ ਕੰਮ ਕਰਦੀਆਂ ਪਹਿਲਾਂ ਇਹ ਸੁੱਟੀਆਂ ਕਿਉਂ ਰਹਿੰਦੀਆਂ? ਬਸ ਕੁਐਸਚਨ ਇਹ ਹੈ ਜੀ। ਸਤਿ ਸ਼੍ਰੀ ਅਕਾਲ
0: ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਭਾਜੀ।
3: ਦੇਖੋ ਭਾਜੀ, ਮੈਂ ਨਾ ਕੁਛ ਦਿਨ ਪਹਿਲਾਂ ਜਦੋਂ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ, ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਪੁੱਛਗਿੱਛ ਕੀਤੀ, ਜਿਹਨਾਂ ਨੇ ਉਹਨਾਂ ਨਾਲ ਇੰਟਰਵਿਊ ਕੀਤੀ ਸੀ, ਉਹਨਾਂ ਨੇ ਸਵਾਲ ਪੁੱਛਿਆ ਸੀ। ਮੈਂ ਕਿਹਾ ਜਦੋਂ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਵੋਟਾਂ ਨਜ਼ਦੀਕ ਆਉਂਦੀਆਂ ਨੇ, ਜਾਂਚ ਏਜੰਸੀਆਂ ਖਾਸ ਤੌਰ ਤੇ ਈਡੀ, ਉਦੋਂ ਸਰਗਰਮ ਕਿਉਂ ਹੁੰਦੀ ਹੈ? ਉਹ ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ, ਪਰ ਸਾਨੂੰ ਇਹ ਅਧਿਕਾਰ ਹੁੰਦਾ ਹੈ ਕਿ ਅਸੀਂ ਜਦੋਂ ਮਰਜ਼ੀ ਕਾਰਵਾਈ ਕਰ ਸਕਦੇ ਹਾਂ। ਮੈਂ ਫਿਰ ਕੁਐਸਚਨ ਕੀਤਾ, ਮੈਂ ਕਹਿੰਦੇ ਇਹ ਦੱਸੋ ਕਿ ਤੁਸੀਂ ਇਲੈਕਸ਼ਨ ਦੇ ਨੇੜੇ ਜਾ ਕੇ ਕੋਈ ਹੁਕਮ ਆਉਂਦਾ ਜਾਂ ਕੀ ਕਾਰਨ ਹੁੰਦਾ? ਗੱਲ ਗੋਲ ਮੋਲ ਹੋ ਗਈ ਸੀ ਤੇ ਹੱਸ ਪਏ ਸੀਗੇ, ਤੇ ਉਸ ਹਾਸੇ ਵਿੱਚ ਬਹੁਤ ਕੁਝ ਬਿਆਨ ਹੁੰਦਾ ਸੀ। ਮਤਲਬ ਕਿ ਇਹ ਚੀਜ਼ਾਂ ਤਾਂ ਹੁਣ ਹੈਗੀਆਂ ਹੀ ਆ, ਇਹਨੂੰ ਮੰਨਿਆ ਜਾ ਸਕਦਾ, ਕਿਉਂਕਿ ਈਡੀ ਦੀ ਜੇ ਤੁਸੀਂ ਰੇਸ਼ੋ ਦੇਖੋ ਨਾ ਕੇਸ ਸੋਲਵ ਦੀ, ਤੇ 7000 ਮਾਮਲੇ ਜੇ ਦਰਜ ਹੋਏ ਆ ਤੇ ਉਹਦੇ ਵਿੱਚੋਂ ਅੱਧਾ ਫੀਸਦੀ ਮਸੀ ਬਣਦੀ ਜਿਨ੍ਹਾਂ ਵਿੱਚ ਸਜ਼ਾ ਹੋਈ ਹੈ। ਇਹਦਾ ਮਤਲਬ ਹੈ ਸਿਰਫ ਦਬਾਅ ਬਣਾਉਣ ਲਈ ਕੇਸ ਦਰਜ ਕੀਤੇ ਜਾਂਦੇ ਆ। ਮੇਰੇ ਕੋਲ ਡਾਟਾ ਪਿਆ ਹੈ, 7500 ਦੇ ਕਰੀਬ ਮਾਮਲੇ ਦਰਜ ਹੋਏ ਆ, ਉਹਨਾਂ ਦੇ ਵਿੱਚੋਂ 1% ਮਾਮਲੇ ਅਜਿਹੇ ਜਿਹਦੇ ਵਿੱਚ ਸਜ਼ਾ ਹੋਈ ਹੈ, ਤੇ ਬਾਕੀ ਮਾਮਲੇ 4 ਜਾਂ 5 ਸਾਲ ਤੱਕ ਚੱਲਦੇ ਆ, ਉਹ ਤੋਂ ਬਾਅਦ ਠੰਡੇ ਬਸਤੇ ਪੈ ਜਾਂਦੇ ਆ। ਤੇ ਤੁਸੀਂ ਦੇਖੋ ਸੀਬੀਆਈ ਦੇ ਵਿੱਚ ਵੀ ਇਹੀ ਹਾਲ ਹੈ। ਅੱਜ ਸੀਬੀਆਈ ਦੇ ਵਿੱਚ ਕਈ ਮਹਿਕਮੇ, ਸੀਬੀਆਈ ਦੇ ਵਿੱਚ ਕਈ ਪੋਸਟਾਂ ਖਾਲੀ ਹੈ, ਤੇ ਸੀਬੀਆਈ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਸਭ ਤੋਂ ਵੱਧ ਹੈ, ਤੇ ਸੀਬੀਆਈ ਦੀ ਵੀ ਜਿਹੜੀ ਕੇਸ ਸੋਲਵ ਰੇਸ਼ੋ ਆ ਉਹ ਵੀ ਬਹੁਤ ਘੱਟ ਹੈ। ਅਦਾਰਿਆਂ ਵਿੱਚ ਇਹੀ ਹਾਲ ਹੈ, ਪਰ ਜਾਂਚ ਏਜੰਸੀਆਂ ਜਦੋਂ ਸਰਕਾਰਾਂ ਦੇ ਕਹਿਣ ਤੇ ਚੱਲਣ ਲੱਗ ਪਣ, ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਵੇਲੇ ਸਾਰਾ ਕੁਛ ਹੋਇਆ, ਕਾਂਗਰਸੀ ਸਰਕਾਰ ਵੇਲੇ ਬਹੁਤ ਕੁਛ ਹੋਇਆ ਸੀਗਾ, ਜਦੋਂ 2G ਸਪੈਕਟਰਮ ਸੀਗੇ, ਜਦੋਂ ਕਲਮਾਡੀ ਘਪਲਾ ਹੋਇਆ ਸੀ, ਜਦੋਂ ਕੋਲ ਘਪਲਾ ਹੋਇਆ, ਉਹ ਕਈ ਉੱਥੇ 2-2 ਲੱਖ ਕਰੋੜ ਰੁਪਏ ਦੇ, 2 ਕਰੋੜ ਅਲੱਗ ਹੁੰਦਾ, 2 ਲੱਖ ਅਲੱਗ ਹੁੰਦਾ, 2 ਲੱਖ ਕਰੋੜ ਰੁਪਏ ਦੇ ਘਪਲੇ ਹੋਏ ਹੋਣ, ਤੇ ਉਹਦੇ ਵਿੱਚ ਕਈਆਂ ਨੂੰ ਰਿੜਕਿਆ ਜਾਵੇ। ਤੁਹਾਨੂੰ ਉਦਾਹਰਨ ਸਭ ਤੋਂ ਵੱਡੀ ਦੇ ਦਿੰਦਾ, ਪੀ ਚਿਦੰਬਰਮ ਕਾਂਗਰਸ ਪਾਰਟੀ ਦੇ ਲੀਡਰ ਸੀ, ਜਦੋਂ ਕਾਂਗਰਸ ਸੱਤਾ ਵਿੱਚ ਸੀ ਤੇ ਅਮਿਤ ਸ਼ਾਹ ਹੋਰਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਸਭ ਨੂੰ ਪਤਾ ਹੈ, ਤੇ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ, ਪੀ ਚਿਦੰਬਰਮ ਤੇ ਉਹਨਾਂ ਦੇ ਪੁੱਤਰ ਕਾਰਤਿਕ ਚਿਦੰਬਰਮ ਦੇ ਖਿਲਾਫ ਅੱਜ ਵੀ ਜਾਂਚ ਚੱਲਦੀ ਪਈ ਹੈ। ਇਹ ਜਾਂਚ ਏਜੰਸੀਆਂ ਨੂੰ ਵਰਤਿਆ ਜਾ ਰਿਹਾ, ਇਹ ਦੋਸ਼ ਲੱਗਦੇ ਹੈ, ਚੱਲਦਾ ਰਹਿੰਦਾ। ਪਰ ਇਹ ਸਵਾਲ ਜਿਹੜਾ ਨਾ ਭਾਜੀ ਕਿ ਵੋਟਾਂ ਨਜ਼ਦੀਕ ਆਉਂਦੀਆਂ ਤੇ ਸਰਗਰਮੀਆਂ ਕਿਉਂ ਹੁੰਦੀਆਂ ਨੇ, ਇਹ ਮਤਲਬ ਇੱਕ ਬੁਝਾਰਤੀ ਸਮਝ ਲਓ, ਬਾਕੀ ਤੁਸੀਂ ਸਭ ਜਾਣਦੇ ਹੋ, ਸਿਆਣੇ ਆ।
0: ਜੀ ਜੀ ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ ਸਮਾਂ ਦੇਣ ਵਾਸਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ,
3: ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਨਵਜੀਤ ਭਾਜੀ ਹੁਣੀ ਸਾਡੇ ਨਾਲ ਜੁੜੇ ਸੀ ਪੰਜਾਬ ਤੋਂ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਕੁਛ ਕੁ ਜਿਹੜੇ ਤੁਹਾਡੇ ਸਵਾਲ ਹੈ ਉਹਨਾਂ ਦਾ ਉਹਨਾਂ ਨੇ ਜਵਾਬ ਦਿੱਤਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ਮੂਲੀਅਤ ਹੈ ਜਿਹੜੀ ਪ੍ਰੋਗਰਾਮ ਦੇ ਵਿੱਚ ਕੀਤੀ। ਤੇ ਆਓ ਫਿਰ ਹੁਣ, ਮੈਂ ਇੱਕ ਤੁਹਾਡੇ ਨਾਲ ਉਹ ਸ਼ੇਅਰ ਕੀਤਾ ਸੀਗਾ ਵੀ ਇੱਥੇ ਵੀ ਇੱਕ ਜਿਹੜੀ ਵੀਡੀਓ ਸਰਫੇਸ ਹੋਈ ਸੀਗੀ, ਮੇਰੇ ਨੂੰ ਪਤਾ ਨਹੀਂ ਤੁਸੀਂ ਕਿੰਨਿਆਂ ਨੇ ਦੇਖੀ ਹੈ ਉਹ ਵੀਡੀਓ, ਇੱਕ ਪਲਾਜ਼ੇ ਦੀ ਵੀਡੀਓ ਹੈ ਜਿਹਦੇ ਵਿੱਚ ਕਾਫੀ ਕਰਾਊਡ ਹੈ ਜਿਹੜਾ ਉਹ ਇਕੱਠਾ ਹੋਇਆ ਪਿਆ। ਪੁਲਿਸ ਵਾਲੇ ਆ ਜਿਹੜੇ ਉਸ ਡਰਾਈਵਰ, ਜੀਪ ਹੁੰਦੀ ਹੈ ਮੇਰੇ ਖਿਆਲ, ਉਹਦੇ ਡਰਾਈਵਰ ਦੀ ਆ ਜਿਹੜਾ ਗੁੱਟ ਫੜਦੇ ਆ ਤੇ ਉਹਨੂੰ ਕਹਿੰਦੇ ਆ ਤੂੰ ਬਾਹਰ ਆ ਜਾ, ਤੇ ਉਹ ਨਹੀਂ ਆਉਂਦਾ ਤੇ ਉੱਥੋਂ ਦੀ ਜੀਪ ਹੈ ਜਿਹੜੀ ਭਜਾ ਕੇ ਲੈ ਜਾਂਦਾ, ਉਹ ਵੀ ਡੇਂਜਰਸਲੀ। ਤੇ ਇੱਕ ਮੈਕਸਿਮਮ ਬਰਨੀਅਰ ਪੋਲੀਟੀਸ਼ਨ ਹੈ, ਉਹਨਾਂ ਨੇ ਆਪਣੇ ਪੇਜ 'ਤੇ ਉਸ ਵੀਡੀਓ ਨੂੰ ਸਾਂਝਾ ਕੀਤਾ ਤੇ ਉਹਨਾਂ ਨੇ ਨਾਲ ਜਿਹੜਾ ਕੈਪਸ਼ਨ ਇਹ ਪਾਇਆ, ਆਰ ਵੀ ਇਨ ਇੰਡੀਆ। ਸੋ ਇਹ ਆ ਜਿਹੜਾ ਉਹਨਾਂ ਨੇ ਕੈਪਸ਼ਨ ਹੈ ਜਿਹੜਾ ਉਹ ਆਪਣੀ ਵੀਡੀਓ ਦੇ ਉੱਤੇ ਇਹ ਪਾਇਆ। ਸੋ ਇਹਦੇ 'ਤੇ ਜੇ ਤੁਹਾਨੂੰ ਇਸ ਵੀਡੀਓ ਬਾਰੇ ਕੋਈ ਜਾਣਕਾਰੀ ਹੈ ਜਾਂ ਇਹਦੇ 'ਤੇ ਕੋਈ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ ਸਟੂਡੀਓ ਦਾ ਨੰਬਰ 905-673-3337, ਵਟਸਐਪ ਦੇ ਵਿੱਚ ਬੇਨਿਜ਼ਮੀਆ ਦੇ ਸ਼ੱਕ ਮਾਮਲਾ ਜਿਹੜਾ ਆ ਓ ਪੀ ਪੀ ਨੂੰ ਭੇਜ ਦਿੱਤਾ ਗਿਆ, ਪੜ੍ਹਾਈ ਲਈ ਮਿਲਣ ਵਾਲੀ ਜਿਹੜੀ ਆਰਥਿਕ ਮਦਦ ਹੈ ਉਹਨੂੰ ਲੈ ਕੇ ਓਨਟਾਰੀਓ ਦੇ ਵਿੱਚ ਵੱਡੇ ਸਵਾਲ ਆ ਜਿਹੜੇ ਉਹ ਖੜ੍ਹੇ ਹੋ ਰਹੇ ਨੇ। ਓਨਟਾਰੀਓ ਸਰਕਾਰ ਨੇ ਨਿੱਜੀ ਕਰੀਅਰ ਕਲਾਸਾਂ ਨਾਲ ਜੁੜੀਆਂ ਓਸਐਪ ਅਰਜ਼ੀਆਂ ਅਤੇ ਉਹਨਾਂ ਦੇ ਜਿਹੜੇ ਭੁਗਤਾਨਾਂ ਬਾਰੇ ਗੰਭੀਰ ਚਿੰਤਾਵਾਂ ਦਾ ਮਾਮਲਾ ਓਨਟਾਰੀਓ ਪ੍ਰੋਗਰੈਸਿਵ ਪੁਲਿਸ ਓ ਪੀ ਪੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨੂੰ ਭੇਜ ਦਿੱਤਾ ਹੈ। ਆਡਿਟ ਦੌਰਾਨ ਇਹ ਕਾਫੀ ਬੇਨਿਜ਼ਮੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਪਾਈਆਂ ਗਈਆਂ ਨੇ। ਸਰਕਾਰ ਮੁਤਾਬਕ ਸ਼ੁਰੂਆਤੀ ਜਾਂਚ ਦੇ ਵਿੱਚ ਵਿਦਿਆਰਥੀਆਂ ਅਤੇ ਕੋਰਸਾਂ ਦੇ ਵਿੱਚ ਉਹਨਾਂ ਦੇ ਦਾਖਲੇ ਦੀ ਢੁੱਕਵੀਂ ਤਸਦੀਕ ਨਾ ਹੋਣ ਕਰਕੇ ਅਤੇ ਕੁਝ ਇਲਾਕਿਆਂ ਤੋਂ ਅਸਾਧਾਰਨ ਤੌਰ 'ਤੇ ਵੱਧ ਅਰਜ਼ੀਆਂ ਆਉਣ ਵਰਗੀਆਂ ਚਿੰਤਾਵਾਂ ਸਾਹਮਣੇ ਆਈਆਂ ਨੇ ਅਤੇ ਕਈ ਚਿੰਤਾਵਾਂ ਸਿਰਫ ਆਨਲਾਈਨ ਚੱਲਣ ਵਾਲੇ ਪ੍ਰੋਗਰਾਮਾਂ ਦੇ ਨਾਲ ਜੁੜੀਆਂ ਨੇ। ਕਈ ਆਪਾਂ ਸੁਣੇ ਸੀਗੇ ਵੀ ਤੁਸੀਂ ਉਸ ਐਪ ਲਾ ਲਓ, ਤੁਸੀਂ ਘਰ ਬੈਠ ਕੇ ਹੀ ਕਰਨਾ, ਹੁਣ ਸਰਕਾਰ ਹੈ ਜਿਹੜੀ ਉਹਨਾਂ 'ਤੇ ਹੈ ਹੁਣ ਜਾਂਚ ਕਰਨ ਲੱਗੀ ਹੈ। ਸੋ ਕੀ ਅੱਗੇ ਅਪਡੇਟ ਆਊਗੀ ਇਹਦੇ 'ਤੇ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ। ਸੋ ਤੁਸੀਂ ਮੈਂ ਕੁਇਕਲੀ ਹੈ ਜਿਹੜੀਆਂ ਤੁਹਾਡੀ ਸਾਰਿਆਂ ਦੀਆਂ ਕਾਲਸ ਹੈ ਜਿਹੜੀਆਂ ਉਹ ਲਵਾਂਗਾ। ਸਟੂਡੀਓ ਨੰਬਰ 905-673-3337। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਘਰ ਆਪਣਾ ਲਿਸਟ ਕਰਨਾ ਚਾਹੁੰਦੇ ਹੋ। ਤੇ ਨੰਬਰ ਮੇਰਾ 416-917-7463-416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਵਾਰ ਜੇ ਤੁਹਾਡੀ ਫਾਈਲ ਫੜ ਲੈਂਦੇ ਹਾਂ ਫਿਰ ਅਸੀਂ ਵਨ ਸਟੋਪ ਸ਼ੋਪ ਦੀ ਤਰ੍ਹਾਂ ਦੋਸਤੋ ਕੰਮ ਕਰਦੇ ਹਾਂ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਮੈਨੂੰ ਬਿਜ਼ਨਸ ਦਿੰਦੇ ਹੋ, ਇਹ ਵਿਸ਼ਵਾਸ ਹੈ ਤੁਹਾਡਾ, ਰਿਸਪੋਂਸੀਬਿਲਟੀ ਹੈ ਮੇਰੇ ਤੇ। ਤੇ ਜਿੰਨੇ ਵੀ ਪਰਿਵਾਰ ਮੇਰੇ ਨਾਲ ਜੁੜੇ ਹੈ ਉਹਨਾਂ ਨੂੰ ਵੀ ਪਤਾ ਵੀ ਰਿਸਪੋਂਸੀਬਿਲਟੀ ਤੋਂ ਅੱਗੇ ਵੱਧ ਕੇ ਹੀ ਹੈ ਜਿਹੜਾ ਅਸੀਂ ਕੰਮ ਉਹਨਾਂ ਲਈ ਕੀਤਾ। ਸੋ ਨੰਬਰ ਮੇਰਾ ਆਫਟਰ ਦਾ ਪ੍ਰੋਗਰਾਮ ਸੰਪਰਕ ਕਰ ਸਕਦੇ ਹੋ, 416-917-7463-416-917-7763 ਤੇ ਸੰਪਰਕ ਕੀਤਾ ਜਾ ਸਕਦਾ। ਕੁਇਕਲੀ ਦੋਸਤੋ ਸ਼ਾਰਟ ਰੱਖਿਓ, ਸਾਰੀਆਂ ਤੁਹਾਡੀਆਂ ਕਾਲਸ ਹੈ ਜਿਹੜੀਆਂ ਮੇਰੇ ਤੇ ਲੈਣਾ, ਸਾਰੀਆਂ ਲਾਈਵ ਫਲੈਸ਼ ਕਰ ਰਹੀਆਂ ਨੇ। 4488 ਜੀ ਸਵਾਗਤ ਹੈ ਜੀ, ਜੀ ਨੂੰ ਸਤਿ ਸ਼੍ਰੀ ਅਕਾਲ।
11: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ।
11: ਜਿਹੜੀ ਤੁਸੀਂ ਗੱਲ ਕਰ ਰਹੇ ਵੀਡੀਓ ਦੀ, ਉਹ ਮੇਰਾ ਖਿਆਲ ਹੈ ਜਿਸ ਤਰ੍ਹਾਂ ਪੁਰਾਣੀ ਹੋਣੀ ਹੈ ਜੀ, ਜਦੋਂ ਪਹਿਲਾਂ ਕਾਫੀ ਸਮਾਂ ਪਹਿਲਾਂ ਜ਼ਿਆਦਾ ਕਹਿ ਲਓ ਵੀ ਉਹ ਕਾਲੇ ਪਲਾਜੇ ਦੀ ਸੀਗੀ ਸ਼ਾਇਦ, ਜੇ ਮੈਂ ਮਤਲਬ ਮੇਬੀ ਰੌਂਗ ਹੋਵਾਂ,
0: ਮੇਬੀ ਹੋ ਸਕਦਾ ਭਾਜੀ।
11: ਹਾਂ ਪਰ ਉਹ ਕਿਉਂਕਿ ਪਹਿਲੀਆਂ ਵੀਡੀਓ ਨੂੰ ਕਈ ਵਾਰੀ ਦੁਬਾਰਾ ਦੁਬਾਰਾ ਜਿੱਦਾਂ ਰਿਪੀਟ ਹੋ ਜਾਂਦੀਆਂ, ਮੇਰਾ ਨੀ ਖਿਆਲ ਅੱਜ ਕੱਲ੍ਹ, ਔਰ ਕਈ ਗੱਲਾਂ ਤੇ ਚਲੋ ਹੁੰਦੀਆਂ ਪਰ ਕਈ ਗੱਲਾਂ ਨੂੰ ਜ਼ਿਆਦਾ ਟੂਲ ਦੇ ਕੇ ਵੀ ਬਦਨਾਮ ਕੀਤਾ ਜਾਂਦਾ ਜੀ।
0: ਇੱਕ ਜ਼ਿੰਮੇਵਾਰ ਪੋਲੀਟੀਸ਼ੀਅਨ
11: ਸਮੇਂ ਵਰਤੀਆਂ ਜਾਂਦੀਆਂ
0: ਵੀ ਭਾਜੀ, ਇੱਕ ਜ਼ਿੰਮੇਵਾਰ ਪੋਲੀਟੀਸ਼ੀਅਨ ਵੱਲੋਂ ਆਪਣੇ ਪੇਜ ਦੇ ਵਿੱਚ ਜਿਹੜੀ ਇਹ ਵੀਡੀਓ ਪਾ ਦੇਣੀ ਹੈ ਨਾ ਜੀ, ਸੋ ਉਹ ਗੱਲ ਹੈ ਜਿਹੜੀ ਕਾਫੀ ਚਿੰਤਾਵਾਂ ਜਾਂ ਸਵਾਲ ਖੜੇ ਕਰ ਦਿੰਦੀਆਂ ਨੇ ਫਿਰ।
11: ਹਾਂਜੀ ਹਾਂਜੀ, ਉਹ ਤੇ ਚਲੋ ਮੀਡੀਆ ਨੂੰ ਚਾਹੀਦਾ, ਮੇਰਾ ਜਿਸ ਤਰ੍ਹਾਂ ਕਰੀ ਤਾਂਹੀਓ ਮੈਂ ਕਿਹਾ ਕਿ ਮਾਈਟ ਬੀ ਰੌਂਗ, ਬਟ ਉਹ ਬੜੀ ਪੁਰਾਣੀ ਵੀਡੀਓ ਸੀਗੀ, ਅੱਜ ਕੱਲ ਤੇ ਇੰਨਾ ਹੈ ਨੀ ਕਿਸੇ ਵੀ ਪਲਾਜੇ ਚ ਤੁਸੀਂ ਵੇਖਦੇ ਜੇ, ਪਰ ਉਹਨਾਂ ਨੂੰ ਦੁਬਾਰਾ ਦੁਬਾਰਾ ਰਿਪੀਟ ਕਰਕੇ ਉਹ ਗੱਲ ਕਰਨੀ ਮੇਰਾ ਖਿਆਲ ਵੀ
0: ਮੈਂ ਉਸ ਚੀਜ਼ ਨੂੰ ਭਾਜੀ ਇਹ ਜੋੜਨਾ ਚਾਹੁੰਦਾ ਵੀ ਉਸ ਦੇ ਨਾਲ ਆਪਾਂ ਨਸਲੀ ਜਿਹੜੀ ਜਾਂ ਆਪਾਂ ਕਹਿ ਲਈਏ ਹੇਟ ਕ੍ਰਾਈਮ ਹੈ ਜਿਹੜਾ ਉਹਦੇ ਵਿੱਚ ਵੀ ਵਾਧਾ ਹੋ ਰਿਹਾ, ਕਿ ਏਦਾਂ ਦੀਆਂ ਚੀਜ਼ਾਂ ਇਸ ਚੀਜ਼ ਨੂੰ ਹੋਰ ਬੜਾਵਾ ਨਹੀਂ ਦਿੰਦੀਆਂ।
11: ਹਾਂਜੀ ਬਿਲਕੁਲ ਸਹੀ ਹੈ ਜੀ, ਨਾਲੇ ਇੱਕ ਗੱਲ ਕਿਹੜੀ ਕਮਿਊਨਿਟੀ ਹੈ ਜੀ ਜਿਹਨੂੰ ਤੁਸੀਂ ਬਿਲਕੁਲ ਕਹਿ ਸਕਦੇ ਕਿ ਉਹ ਬਿਲਕੁਲ ਕ੍ਰਾਈਮ ਫ੍ਰੀ ਆ, ਜੇ ਉਹਦਾ ਤੁਸੀਂ ਆਪਾਂ ਨੰਬਰ ਵੇਖੀਏ ਪ੍ਰੋਪੋਰਸ਼ਨੇਟਲੀ ਤੇ ਫਿਰ ਤੇ ਇਹਨਾਂ ਜਦੋਂ ਇੱਕਦਮ ਨੰਬਰ ਜ਼ਿਆਦਾ ਵਧਿਆ ਜਾਂ ਉਹਦੇ ਚ ਕਈ ਹੋਰ ਫੈਕਟਰ ਸੀਗੇ ਜਿਹਨਾਂ ਨੇ ਉਹਨੂੰ ਵਾਧਾ ਕੀਤਾ, ਦੂਸਰੀਆਂ ਕਮਿਊਨਿਟੀ ਚ ਵੀ ਆਪਾਂ ਕਹਿ ਸਕਦੇ ਕਿਉਂਕਿ ਆਪਾਂ ਜਦੋਂ ਜਾਣਦੇ ਨੀ ਬਹੁਤਾ, ਜੇ ਉਹਨਾਂ ਦਾ ਡਾਟਾ ਦੇਖੀਏ ਤੇ ਫਿਰ ਉਹ ਵੀ ਆ, ਪਰ ਜ਼ਿਆਦਾ ਕਈ ਵਾਰੀ ਕੁਝ ਆਪਣਿਆਂ ਨੇ ਵੀ ਜ਼ਿਆਦਾ ਕੀਤਾ ਵੀ ਜਿਹੜੇ ਕਰਦੇ ਸੀ ਉਹ ਵੀ ਵਿੱਚ ਜ਼ਿਆਦਾ ਉਸ ਚੀਜ਼ ਨੂੰ ਹਾਈਲਾਈਟ ਕਰਦੇ ਸੀ ਵੀ ਆਪਾਂ ਵੇਖੋ ਇੱਦਾਂ ਕਰਦੇ ਆ, ਤੇ ਉਹ ਮੇਰੇ ਖਿਆਲ ਇਹ ਗੱਲ ਆ, ਬਾਕੀ ਤੁਸੀਂ ਜ਼ਿਆਦਾ ਪਤਾ ਕਰ ਸਕਦੇ ਜਾਂ ਹੋਰ ਸਰੋਤਿਆਂ ਨੂੰ ਬਹੁਤਾ ਪਤਾ ਹੋਏਗਾ ਜੀ। ਧੰਨਵਾਦ, ਟਾਈਮ ਦੇਣ,
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੰਧੂ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਭਾਜੀ।
12: ਸਤਿ ਸ਼੍ਰੀ ਅਕਾਲ ਜੰਮੀ ਜੀ, ਇਹ ਬਿਲਕੁਲ ਸਹੀ ਗੱਲ ਹੈ, ਵੀਡੀਓ ਕਾਫੀ ਪੁਰਾਣੀ ਆ ਸ਼ੈਲਡਨ ਕਾਲਜ ਦੀ, ਤੇ ਉਸ ਤੋਂ ਬਾਅਦ ਫਿਰ ਜਿਹੜਾ ਸ਼ਖਸ ਜੀਪ ਲੈ ਕੇ ਭੱਜਾ ਸੀ ਉਹਦੇ ਅਰੈਸਟ ਵਾਰੰਟ ਵੀ ਹੋਏ ਸੀ, ਉਹਦੀਆਂ ਪਿਕਚਰਸ ਵੀ ਆਈਆਂ ਸੀ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨੂੰ ਡਿਪੋਰਟ ਵੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਚਾਰਜਿਸ ਤੋਂ ਬਾਅਦ
0: ਜੀ।
12: ਪਰ ਇਹ ਬਾਤ ਬਿਲਕੁਲ ਇਹ ਵੀ ਗੱਲ ਸਹੀ ਹੈ ਕਿ ਬਰਨੀਏ ਉਹਨਾਂ ਨੇ ਇਹ ਉਸ ਵੇਲੇ ਆਪਣੇ ਪੇਜ ਤੇ ਸ਼ੇਅਰ ਕੀਤੀ ਸੀਗੀ, ਔਰ ਮਾਰਕ ਬਰਨੀਏ ਹੋਣੀ ਵੀ ਕਾਫੀ ਟ੍ਰੋਲ ਹੋਏ ਸੀਗੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ। ਤੇ ਤੁਹਾਡੀ ਗੱਲ ਜਿਹੜਾ ਪੁਆਇੰਟ ਆ ਰੇਸਿਜ਼ਮ ਵਾਲਾ, ਇਹ ਬਿਲਕੁਲ 100% ਸਹੀ ਆ, ਔਰ ਮੈਂ ਆਪਣੀ ਕਮਿਊਨਿਟੀ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਕਾਫੀ ਡੈਮੇਜ ਹੋ ਚੁੱਕਾ ਆ।

0: ਮੈਂ ਤੁਹਾਡੇ ਨਾਲ ਖਬਰ ਤਾਂ ਸਾਂਝੀ ਕੀਤੀ ਕਿਉਂਕਿ ਕੱਲ ਹੀ ਮੈਕਸਿਮ ਬਰਨੀਅਰ ਉਹਨਾਂ ਨੇ ਸਾਂਝੀ ਕੀਤੀ ਤੇ ਨਾਲ ਦੀ ਨਾਲ ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਆਇਆ ਸੀਗਾ ਵੀ ਮੈਂ ਇਸ ਟਾਈਮ ਅਲਬਰਟਾ ਦੇ ਵਿੱਚ ਆ ਤੇ ਓਬਵੀਅਸਲੀ ਹੈ ਉਹਨਾਂ ਦਾ ਥੋੜੇ ਰਾਈਟ ਵਿੰਗ ਹੈ ਤੇ ਉਹਨਾਂ ਦੇ ਵਿਚਾਰ ਕਿਹੋ ਜਿਹੇ ਆ, ਪਰ ਇਦਾਂ ਦੀ ਚੀਜ਼ ਹੈ ਜਿਹੜੀ ਇਹ ਜਿਹੜੀ ਹੇਟ ਕ੍ਰਾਈਮ ਵਰਗੀਆਂ ਚੀਜ਼ਾਂ ਇਹਨਾਂ ਨੂੰ ਆ ਜਿਹੜਾ ਜ਼ਿਆਦਾ ਬੜਾਵਾ ਦਿੰਦੀ ਆ। ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤੀ, ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਦੇਖਿਓ, ਕੱਲ ਹੀ ਉਹਨਾਂ ਨੇ ਆ ਜਿਹੜੀ ਇਹ ਵੀਡੀਓ ਦੁਬਾਰਾ ਕਹਿ ਲਓ ਵੀ ਸ਼ੇਅਰ ਕੀਤੀ ਹੈ। ਕੁਲਤਾਰ ਜੀ ਸਵਾਗਤ ਹੈ ਜੀ।
1: ਪੰਜਾਬ ਦਾ ਫਿਕਰ ਆ ਕਿਹੜੀ ਸਰਕਾਰ ਆਊ ਕਿਹੜੀ ਨਹੀਂ, ਸਾਨੂੰ ਇੱਥੇ ਵੀ ਦੇਖਣਾ ਚਾਹੀਦਾ। ਹੁਣ ਚਾਰ ਕਿੰਨੀ ਦੂਜੀ ਟਰਨ ਲੈ ਗਿਆ, ਡੱਗ ਬੋਰਡ ਨੇ ਪ੍ਰੋਵਿੰਸ ਲਈ ਕੀਤਾ ਕੀ ਆ, ਕੋਈ ਇਸ ਚੀਜ਼ ਤੇ ਸਾਨੂੰ ਇਲੈਕਸ਼ਨ ਆਉਂਦੀਆਂ ਪੂਰੇ, ਇਹਦੇ ਤੇ ਵੀ ਸਾਨੂੰ ਥੋੜਾ ਜਿਹਾ ਲੈਣਾ ਬੂ ਸਟੈਂਡ ਉਹ ਇਸ ਬੰਦ ਕਰ ਰਿਹਾ। ਹੁਣ ਕਈ ਬੰਦੇ ਆ ਜਿਹਨਾਂ ਦੇ ਬੱਚੇ ਪੜ੍ਹਨ ਵਾਲੇ ਆ, ਉਹ ਭਾਵੇਂ ਫੈਕਟਰੀ ਚ ਜੋਬ ਕਰਦੇ ਆ, ਬੱਚਾ ਪੜ੍ਹਨ ਵਾਲਾ, ਉਹ ਤੁਸੀਂ ਪੜ੍ਹਾਈ ਨੀ ਕੰਟਰੀ ਚ ਖਤਮ ਕਰ ਰਿਹਾ, ਜਿਹੜਾ ਬੰਦਾ ਆਪ ਹੀ ਨੀ ਪੜ੍ਹਿਆ ਲਿਖਿਆ ਹੋਊਗਾ ਉਹਨੂੰ ਕੀ ਨੌਲੇਜ, ਉਹਨੂੰ ਤਾਂ ਇੱਕ ਹੀ ਚੀਜ਼ ਆਉਂਦੀ, ਸ਼ਰਾਬ ਬੰਦ ਕਰ ਦੋ, ਆਓ ਕਰ ਲਓ, ਆ ਕਰ ਲਓ। This is AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਕੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ। ਜੀ ਆਇਆਂ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਡੇ ਬੁੱਧਵਾਰ ਦਾ ਦਿਨ ਆ, ਅਕਤੂਬਰ ਮਹੀਨੇ ਦੀ 7 ਤਰੀਕ ਹੋ ਗਈ ਆ। ਤੁਹਾਡਾ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ। 7 ਵਜੇ ਤੀਕਰ ਪ੍ਰੋਗਰਾਮ ਚੱਲੇਗਾ, 6 ਵਜੇ ਤੋਂ ਲੈ ਕੇ 7 ਵਜੇ ਤੀਕਰ ਪ੍ਰੋਗਰਾਮ ਚੱਲਦਾ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 530 AM ਰਾਇਲ 'ਤੇ। ਥੋੜ੍ਹੇ ਠਹਿਰ ਕੇ ਗੈਸਟ ਵੀ ਪਹੁੰਚ ਗਏ ਸਟੂਡੀਓ 'ਚ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ ਕਿਉਂਕਿ ਬੜੀ ਜਲਦੀ ਆਪਾਂ ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ ਅਤੇ ਨਾਲ ਦੀ ਨਾਲ ਅਤੇ ਆਪਾਂ ਸਿਟੀ ਆਫ ਬਰੈਂਪਟਨ ਦੀ ਵੀ ਗੱਲਬਾਤ ਕਰਨੀ ਹੈ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: ਮੈਂ ਰਿਪੋਰਟ ਚੱਲੋ ਬਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9, 10, 11 ਅਕਤੂਬਰ ਅਤੇ 16, 17 ਅਕਤੂਬਰ ਨੂੰ ਹਨ ਔਰ 26 ਅਕਤੂਬਰ

0: ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕਾਉਂਸਲਰ ਜ਼ਰੂਰ ਭੇਜੋ।
1: Hi, I am Prabh Deo and I am running for Mayor of Ramsey. I want to bring accountable and transparent government back to City Hall. On October 26th, put Brampton first. Vote Prabh Deo for Mayor of Brampton.
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਅੱਜ
5: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
4: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
5: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
6: ਚੱਲ ਕੇ ਰਹੇ ਆਪਰ
5: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
7: ਦਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
5: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 9059288557 ਅਨਾ

0: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.
4: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN ਵਿਰਾਸਤ TV ਤੁਸੀਂ ਦੇਖ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਤੁਹਾਡੇ ਨਾਲ ਬਿਲਕੁਲ ਲਾਈਵ ਹੋਈਦਾ ਮੰਡੇ ਟੂ ਫਰਾਈਡੇ। ਤੁਹਾਡਾ ਵੈਲਕਮ ਕਰਦੇ ਸਟੂਡੀਓ ਦੇ ਨੰਬਰ ਹੁੰਦੇ ਹਨ 416-837-1515 416-837-1515 ਤੇ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਤੁਹਾਨੂੰ ਵਾਰ ਵਾਰ ਹਰ ਇੱਕ ਰਿਮਾਇੰਡ ਕਰ ਰਿਹਾ ਹੈਗਾ ਆ, ਕਈ ਵਾਰੀ ਕਹਿੰਦੇ ਕਿਉਂ ਵਾਰ ਵਾਰ ਕਰਦੇ ਹੋ, ਤਾਂ ਕਰਦੇ ਹੋ ਕਿਉਂਕਿ ਸਾਡੀ ਜਿਹੜੀ ਵੋਟਿੰਗ ਪਾਵਰ ਹੈਗੀ ਨਾ ਉਹ ਆਪਾਂ ਇਸਤੇਮਾਲ ਨਹੀਂ ਕਰਦੇ। ਬਹੁਤ ਘੱਟ ਵੋਟਾਂ ਪੈਂਦੀਆਂ ਹਨ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਬਹੁਤ ਇੰਪੋਰਟੈਂਟ ਹੁੰਦੀਆਂ ਹਨ। ਹੱਥ ਜੋੜ ਕੇ ਬੇਨਤੀ ਆ, ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਵੋਟ ਕਿਹਨੂੰ ਪਾਉਣੀ, ਪਰ ਪਾ ਕੇ ਆਇਓ ਜ਼ਰੂਰ। ਮੈਂ ਇਹ ਵੀ ਕਿਹਾ ਸੀਗਾ ਵੀ $500 ਦਾ ਫਾਈਨ ਵੀ ਲਾ ਦੇਣਾ ਚਾਹੀਦਾ ਪ੍ਰੋਪਰਟੀ ਟੈਕਸ ਦੇ ਵਿੱਚ ਜੇ ਕਿਸੇ ਨੇ ਵੋਟ ਨਾ ਪਾਈ ਹੋਵੇ। ਜਿਨ ਪਾਈ ਹੋਵੇ ਉਹ ਉਨਾ ਹੀ ਰਹੇ ਜਿੰਨਾ ਪਹਿਲਾਂ ਤਾਂ, ਜਿੰਨਾ ਹੋਰਾਂ ਦਾ ਹੈਗਾ ਆ, ਕਿਉਂਕਿ ਇਸ ਬਾਰੇ ਜਾਣਨਾ, ਖੋਜਣਾ ਕੌਣ ਕੀ ਕਰਦਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈਗਾ। ਹਰ ਇੱਕ 'ਤੇ ਇੰਪੈਕਟ ਪੈਂਦਾ ਹੈਗਾ ਆ, ਤੁਸੀਂ ਕਿਸ ਨੂੰ ਵੋਟ ਪਾਉਂਦੇ ਹੋ, ਕਿੱਦਾਂ ਪਾਉਂਦੇ ਹੋ। ਈਵਨ ਜੇ ਵੇਸਟ ਕਰਕੇ ਵੀ ਆ ਜਾਂਦੇ ਹੋ, ਉੱਥੇ ਪਹੁੰਚ ਕੇ ਤਾਂ ਵੀ ਐਲੀ ਸੀ ਪਹੁੰਚੇ ਤਾਂ ਸੀਗੇ ਨਾ, ਅਤੇ ਤੁਹਾਡੇ ਕੋਲ ਬਹੁਤ ਲੰਬਾ ਟਾਈਮ ਹੁੰਦਾ ਸੀ ਸੋਚਣ ਵਾਸਤੇ, ਖੋਜਣ ਵਾਸਤੇ, ਆਪਣੇ ਪਰਿਵਾਰਾਂ ਵਿੱਚ ਬੈਠ ਕੇ ਜਿੱਦਾਂ ਗੱਲਾਂ ਬਾਤਾਂ ਮਾਰਦੇ। ਪਿਕਨਿਕ 'ਤੇ ਜਾਣਾ ਹੁੰਦਾ, ਉੱਥੇ ਕੀ ਲੈ ਕੇ ਜਾਣਾ, ਕੀ ਖਾਣਾ, ਕਿੱਥੇ ਘੁੰਮਣਾ, ਇਸੇ ਤਰ੍ਹਾਂ ਸਿਟੀ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਮਿਊਨਸਪਲ ਇਲੈਕਸ਼ਨ, ਸੋਚਿਆ ਕਰੋ ਵੀ ਕੌਣ ਬੰਦਾ ਕਿੱਥੇ ਖੜ੍ਹਾ, ਇਹ ਆਵਾਜ਼ ਉਠਾ ਰਹੇ ਹਨ ਕਿ ਨਹੀਂ, ਇਹ ਪਾਰਕਾਂ ਵਿੱਚ ਜਾ ਰਹੇ ਹਨ ਕਿ ਨਹੀਂ, ਇਹ ਟਾਈਮ ਕੱਢ ਕੇ ਦਰਵਾਜ਼ੇ ਖੜਕਾ ਰਹੇ ਕਿ ਨਹੀਂ, ਇਹ ਮੁੱਦਿਆਂ 'ਤੇ ਗੱਲ ਕਰ ਰਹੇ ਕਿ ਨਹੀਂ। ਕਈ ਤਾਂ ਐਸੇ ਹੁੰਦੇ ਨਾ ਪੈਰਾਸ਼ੂਟ ਵਾਂਗੂ ਸ਼ੂਟ ਸਿੱਟੇ ਜਾਂਦੇ ਆ, ਚਲੋ ਜੀ ਮੈਂ ਖੜ੍ਹਾ ਤਾਂ ਮੈਨੂੰ ਵੋਟ ਪਾ ਦਿਓ। ਕਈ ਐਸੇ ਹੁੰਦੇ ਜਿਹੜੀ ਤੁਹਾਡੀ ਆਵਾਜ਼ ਬਣ ਕੇ ਕਾਫੀ ਸਾਰਾ ਉਹਨਾਂ ਨੂੰ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਆ ਕਮਿਊਨਿਟੀ ਦੇ ਵਿੱਚ, ਫਿਰ ਉਹ ਵੋਟਾਂ ਮੰਗਦੇ ਹਨ। ਸੋ ਬਾਕੀ ਤੁਸੀਂ ਖੋਜਣਾ, ਮੈਂ ਇਹੀ ਕਹਿ ਸਕਦਾ, ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਆਜ਼ਾਦ ਗੋਇਰ ਨਾਲ ਵੀ ਗੱਲਬਾਤ ਕਰਾਂਗਾ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਆਪਣੀ ਆਵਾਜ਼ ਉਠਾ ਰਹੇ ਹਨ, ਦੱਸ ਰਹੇ ਹਨ ਤੁਹਾਨੂੰ ਸਿਟੀ ਵਿੱਚ ਕੀ ਕੁਝ ਹੋ ਰਿਹਾ ਅਤੇ ਕੱਲ੍ਹ ਹੋ ਰਿਹਾ, ਇਹਨੂੰ ਰੋਕ ਕਿੱਦਾਂ ਸਕਦੇ ਹੋ। ਇਹਨਾਂ ਕੋਲ ਪੁੱਛ ਰਿਹਾ ਦੁਨੀਆ ਕੀ ਚਾਹੁੰਦੀ ਹੈ, ਲੋਕ ਕੀ ਚਾਹੁੰਦੇ ਹਨ ਜਦੋਂ ਇਹ ਵੱਖ ਵੱਖ ਟਾਈਮਿੰਗ ਦੇ ਵੱਖ ਵੱਖ ਏਰੀਏ ਵਿੱਚ ਜਾਂਦੇ ਹਨ। ਆਜ਼ਾਦ ਗੋਇਰ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ, ਮੈਂ ਉਹਨਾਂ ਨਾਲ ਵੀ ਗੱਲਬਾਤ ਕਰਦਾ ਅਤੇ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਦਾ। ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ, 1 ਸੈਕਿੰਡ ਸਾਰਾ ਕੰਮ ਆਪੇ ਕਰਨਾ ਪੈਂਦਾ। ਗੋਇਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਦਮਰ ਸਾਹਿਬ, ਸਤਿ ਸ਼੍ਰੀ ਅਕਾਲ, ਜਿੰਨੇ ਵੀ ਸਰੋਤਾ, ਜਿੰਨੇ ਵੀ ਦਰਸ਼ਕ ਹੈ, ਡਾਕਟਰ ਗੋਇਰ ਦੀ ਤਰਫ ਸੇ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਬਹੁਤ ਆਪਣੇ ਬਾਰੇ ਦੱਸ ਦਿਓ, ਦੁਨੀਆ ਜਾਣਦੀ ਹੈਗੀ ਆ, ਜੇ ਸੋਸ਼ਲ ਮੀਡੀਆ ਦੇਖਦੇ ਹੋ, ਰੇਡੀਓ TV ਸੁਣਦੇ ਹੋ, ਵੱਖ ਵੱਖ ਰੇਡੀਓ ਦੀ ਆਵਾਜ਼ ਬਣ ਕੇ ਆਉਂਦੇ ਹਨ, ਤੁਸੀਂ ਕੱਲ੍ਹ ਇਸ ਇਲੈਕਸ਼ਨ ਵਿੱਚ ਹਿੱਸਾ ਲੈ ਰਹੇ ਹੋ ਅਤੇ ਆਪਣੇ ਬਾਰੇ ਦੱਸ ਦਿਓ।
5: ਦੇਖੋ ਅਮਰ ਸਾਹਿਬ, ਬਿਲਕੁਲ ਸਿੰਪਲ ਰੀਜ਼ਨ ਵੀ ਮੈਂ ਕਿਉਂ ਆਉਣਾ ਚਾਹੁੰਦਾ। ਮੇਰਾ ਸਿੰਪਲ ਇਹ ਰੀਜ਼ਨ ਹੈ ਕਿ ਮੈਂ ਜੋ ਹੈ ਉਹ ਸੇਵਾ ਕਰਨਾ ਚਾਹੁੰਦਾ। ਮੇਰਾ ਕੋਈ ਇਹ ਮਕਸਦ ਨਹੀਂ ਮੈਂ ਉੱਥੇ ਆ ਕੇ ਵੀ ਆਪਣੀ ਪੋਕਟ ਭਰਨੀ ਹੈ, ਆਪਣੇ ਜੋ ਆਸ ਪਾਸ ਦੇ ਲੋਕ ਹੈ ਉਹਨਾਂ ਫਾਇਦਾ ਕਰਾਉਣਾ ਹੈ। ਮੈਨੂੰ 2021 ਤਾਂ ਜੀ 19 ਨਵੰਬਰ 2021 ਨੂੰ ਮੈਨੂੰ ਹਾਰਟ ਅਟੈਕ ਆਇਆ ਸੀ ਜੀ, ਮੇਜਰ ਨਹੀਂ, 19 ਮਾਰਚ 2021 ਨੂੰ ਹਾਰਟ ਅਟੈਕ ਆਇਆ ਸੀ ਮੇਜਰ ਜੀ। ਉਦਨ ਮੈਂ ਪਰਮਾਤਮਾ ਨੇ, ਵਾਹਿਗੁਰੂ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਸੀ, ਤਾਂ ਮੈਂ ਇਹ ਸੋਚਿਆ ਸੀ ਵੀ ਜੋ ਮੇਰੀ ਲਾਈਫ ਹੈ ਮੈਂ ਮੈਂ ਨਾ ਇੱਕ ਤਾਂ ਧੰਨਵਾਦ ਕੀਤਾ ਵਾਹਿਗੁਰੂ ਕਾ, ਦੂਜਾ ਮੈਂ ਇਹ ਪ੍ਰਣ ਲਿੱਤਾ ਕਿ ਵੀ ਮੇਰੀ ਲਾਈਫ ਨੇ ਲੋਕਾਂ ਕੀ ਸੇਵਾ ਵਾਸਤੇ, ਕਿਉਂਕਿ ਤੁਹਾਨੂੰ ਪਤਾ ਵੀ ਬ੍ਰੈਂਪਟਨ 'ਚ ਕੀ ਹੋ ਰਿਹਾ ਹੈ, ਕਿੱਥੇ ਇੱਥੇ ਇੱਥੇ ਇੰਨੀ ਕਰਪਸ਼ਨ ਹੈ, ਇੱਥੇ ਇਤਨਾ ਧੱਕੇਸ਼ਾਹੀ ਡਿਕਟੇਟਰਸ਼ਿਪ ਜਿਹਨੂੰ ਬੋਲਦੇ ਹੈ, ਜਿਹਨੂੰ ਆਪਾਂ ਨੈਪੋਟਿਜ਼ਮ ਬੋਲਦੇ ਹਾਂ, ਭਾਈ ਭਤੀਜਾਵਾਦ, ਔਰ ਅਕਾਊਂਟੇਬਿਲਿਟੀ, ਕੋਈ ਟਰਾਂਸਪੇਰੈਂਸੀ ਨਹੀਂ ਹੈ। ਤਾਂ ਇਹ ਸਾਰੇ ਮੁੱਦੇ ਤੰਬਰ ਸਾਹਿਬ ਇੰਨੇ ਬੜੇ ਬੜੇ ਮੁੱਦੇ ਹੈ ਕਿ ਵੀ ਸਾਡਾ ਟੈਕਸਪੇਅਰ ਦਾ ਪੈਸਾ ਕਿਸ ਤਰ੍ਹਾਂ ਇਹ ਮਿਸਯੂਜ਼ ਕਰਦੇ ਹੈ, ਇਸ ਮਿਸਯੂਜ਼ ਨੂੰ ਰੋਕਣ ਵਾਸਤੇ, ਔਰ ਲੋਕ ਆ ਕੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕਿ ਵੀ ਮੈਂ ਕਿਹਾ ਵੀ ਨਹੀਂ, ਐਨਫ ਇਜ਼ ਐਨਫ, ਜੇ ਟਾਈਮ ਆ ਗਿਆ ਵੀ ਅਸੀਂ ਟਾਈਮ 'ਤੇ ਖੜਨਾ ਪੈਣਾ ਹੈ, ਅਗਰ ਨਹੀਂ ਖੜੇ ਤਾਂ ਸਾਡੀ ਜੋ ਫਿਊਚਰ ਜਨਰੇਸ਼ਨ ਸਾਨੂੰ ਮਾਫ਼ ਨਹੀਂ ਕਰੂਗੀ।
4: ਤੁਸੀਂ ਪਾਰਕ ਵਿੱਚ ਜਾਂਦੇ ਹੋ, ਮੈਂ ਦੇਖਿਆ ਬਹੁਤ ਵਾਰੀ ਮਾਈਕ ਲੈ ਕੇ ਸਪੀਕਰ ਲੈ ਕੇ ਲੋਕਾਂ ਮੂਹਰੇ ਆਪਣੀ ਆਵਾਜ਼ ਉਠਾਉਂਦੇ ਹੋ, ਮੁੱਦਿਆਂ ਦਾ ਲੋਕਾਂ ਨੂੰ ਪਤਾ ਵੀ ਇੱਕ ਵਾਰੀ ਖਾਸ ਖਾਸ ਮੁੱਦੇ ਦੱਸ ਦਿਓ, ਲੋਕ ਕੀ ਚਾਹੁੰਦੇ ਹਨ, ਕਿਉਂਕਿ ਬ੍ਰੈਂਪਟਨ ਵਿੱਚ ਜੇ ਦੇਖਿਆ ਜਾਵੇ ਕਾਫੀ ਖਾਸ ਸਾਰੀਆਂ ਮੁਸ਼ਕਲਾਂ ਹਨ, ਇਹ ਵੀ ਕੀ ਪਤਾ ਲੱਗ ਰਿਹਾ ਵੀ ਜਿਹੜੇ ਨਾਲ ਦੀਆਂ ਸਿਟੀਆਂ ਹਨ ਉਹ ਕਿੱਦਾਂ ਫਲਰਿਸ਼ ਗਰੋ ਹੋ ਰਹੀਆਂ ਹਨ, ਅਤੇ ਸਾਡੀ ਸਿਟੀ ਉੱਥੇ ਦੇ ਉੱਥੇ ਖੜੀ, ਉਹਦੇ ਬਾਰੇ ਦੱਸੋ।
5: ਬਿਲਕੁਲ ਤੰਬੜ ਸਾਹਿਬ, ਬਿਲਕੁਲ ਸਹੀ ਹੈ, ਕਿਉਂਕਿ ਸਾਡੀ ਸਿਟੀ ਉੱਥੇ ਨਹੀਂ ਖੜੀ, ਸਾਡੀ ਸਿਟੀ ਤੋਂ ਥੱਲੇ ਹੀ ਥੱਲੇ ਜਾਂਦੀ ਹੈ ਜੀ, ਜਬ ਡੋਰ ਨੋਕ 'ਤੇ ਜਾਂਦੇ ਹਾਂ ਤਾਂ ਲੋਕ ਇਹ ਕਹਿੰਦੇ ਵੀ ਅਸੀਂ ਬ੍ਰੈਂਪਟਨ 'ਚ ਰਹਿਣਾ ਨਹੀਂ ਚਾਹੁੰਦੇ। ਮੈਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਰਹਿਣਾ ਚਾਹੁੰਦੇ, ਤੁਸੀਂ ਮੂਵ ਕਰਨ ਦੀ ਕੋਈ ਗੱਲ ਨਾ ਕਰੋ, ਤੁਸੀਂ ਕਰੋ ਵੀ ਆਪਾਂ ਸਿਟੀ ਨੂੰ ਬੈਟਰ ਕਿਸ ਤਰ੍ਹਾਂ ਕਰ ਸਕਦੇ ਹਾਂ, ਜਿਹਨਾਂ ਨੂੰ ਆਪਾਂ ਚੁਣ ਕੇ ਭੇਜਦੇ ਹਾਂ, ਆਪਾਂ ਨੂੰ ਅਕਾਊਂਟੇਬਲ ਟਰਾਂਸਪੇਰੈਂਟ ਕਿਉਂ ਨਹੀਂ ਬਣਾਉਂਦੇ। ਦੇਖੋ ਤੰਬੜ ਸਾਹਿਬ, ਇੰਨੀ ਕਰਪਸ਼ਨ ਮੈਂ ਨਹੀਂ ਦੇਖੀ ਕਿਤੇ ਵੀ, ਓਪਨ ਕਰਪਸ਼ਨ ਜਿਹਨੂੰ ਬੋਲਦੇ ਨੇ, ਇੱਕ ਹੁੰਦੀ ਓਪਨ ਕਰਪਸ਼ਨ। ਓਪਨ ਕਰਪਸ਼ਨ ਕਿਹੜੀ ਹੈ ਕਿ ਵੀ ਜੋ ਹਾਈਡਰੋ ਦੀ ਬਿਲਡਿੰਗ ਜੋ 2020 ਕੇ ਐਂਡ 'ਚ ਹੈ, ਜੋ ਵਿਕਰਮਜੀਤ ਢਿੱਲੋਂ ਉਹਨਾਂ ਨੇ ਉਹੀ ਉਹ ਬਿਲਡਿੰਗ ਸਿਟੀ ਤੋਂ ਬਾਈ ਕੀਤੀ 33.4 million ਦੀ, ਔਰ ਉਹੀ ਬਿਲਡਿੰਗ ਆਪਣੀ ਜੋ ਕਾਉਂਸਿਲ ਹੈ ਪੂਰੇ ਕੀ ਪੂਰੀ ਕਾਉਂਸਿਲ, ਇਹ ਨਹੀਂ ਵੀ ਕਿਸੇ ਨੇ ਉੱਥੇ ਮਤਾ ਪਾਸ ਕੀਤਾ ਵੀ ਅਸੀਂ ਐਗਰੀ ਨਹੀਂ ਆ, 11 ਕੀ 11 ਜੋ ਵੋਟ ਹੈ, ਮੇਅਰ ਡਿਪਟੀ ਮੇਅਰ ਸਾਰੇ ਕੇ ਸਾਰੇ ਕਾਉਂਸਿਲ ਮੈਂਬਰ, ਉਹਨਾਂ ਨੇ ਮਤਾ ਪਾਸ ਕੀਤਾ ਕਿ ਵੀ ਅਸੀਂ ਇਹ ਬਿਲਡਿੰਗ ਰੀਬਾਈ ਕਰਨੀ ਹੈ, ਰੀਬਾਈ ਵੀ ਇਹ ਨਹੀਂ ਵੀ ਅਪਰੇਜ਼ਲ ਵੈਲਿਊ ਤਾਂ ਕਰਨੀ ਹੈ, ਅਪਰੇਜ਼ਲ ਵੈਲਿਊ ਤਾਂ ਵੀ 10 million ਜ਼ਿਆਦਾ, ਉਹ ਵੀ ਸਿਟੀ ਦੀ ਅਪਰੇਜ਼ਲ ਵੈਲਿਊ, ਉਸ 'ਤੇ ਦੇਖੋ 77.8 million ਪਲਸ ਉਸਕੇ ਐਕਸਪੈਂਸ। ਤਾਂ ਇਹ ਜੋ ਪੈਸਾ ਹੈ ਇਹ ਟੈਕਸਪੇਅਰ ਦਾ ਪੈਸਾ ਹੈ, ਕੋਈ ਇਹ ਨਹੀਂ ਵੀ ਜੋ ਕਾਉਂਸਿਲ 'ਤੇ ਬੈਠੇ ਉਨਕਾ ਪੈਸਾ ਹੈ। ਦੇਖੋ ਇਹ ਬਦਲਾਵ ਕਰਨਾ ਪੈਣਾ ਆਪਾਂ ਨੂੰ, ਇਹ ਜੋ ਕਰਪਟ ਕਾਉਂਸਿਲ ਉਹਨੂੰ ਬਾਹਰ ਕੱਢਣਾ ਪੈਣਾ। ਮੈਂ ਓਪਨਲੀ ਕਹਿੰਦਾ ਅਗਰ ਮੈਨੂੰ ਕੋਈ ਵੀ ਸ਼ੋਅ ਕਰਨਾ ਚਾਹੇ ਤਾਂ ਕਰ ਸਕਦਾ ਹੈ, ਲੇਕਿਨ ਮੈਂ ਕਹਿੰਦਾ ਵੀ ਡਾਕਟਰ ਆਵਾਜ਼ ਦੀ ਜੋ ਡਾਕਟਰ ਆਜ਼ਾਦ ਦੀ ਜੋ ਆਵਾਜ਼ ਹੈ ਉਹ ਕਦੇ ਬੰਦ ਨਹੀਂ ਹੋ ਸਕਦੀ, ਔਰ ਮੇਰੇ ਆਉਣੇ ਕੇ ਬਾਅਦ ਮੈਂ ਤੰਬੜ ਸਾਹਿਬ ਓਪਨਲੀ ਕਹਿੰਦਾ ਏਅਰਥ ਹੈ ਕਿ ਵੀ ਇਹ ਜੋ ਗਾਲੇ ਮਾਲੇ ਕੀਤੇ ਇਹਨਾਂ ਨੇ, ਜਿੰਨੇ ਵੀ ਗਾਲੇ ਮਾਲੇ ਕੀਤੇ ਹੈ, ਇਨ ਸਭ ਦਾ ਇਨਵੈਸਟੀਗੇਸ਼ਨ ਹੋਊਗਾ, ਬਿਲਕੁਲ ਮੈਂ ਇਨਵੈਸਟੀਗੇਸ਼ਨ ਕਰਾਂਗਾ ਕਰਵਾਵਾਂਗਾ, ਔਰ ਕੋਈ ਵੀ ਕਾਉਂਸਲ ਮੈਂਬਰ ਹੈ ਮੈਂ ਇਹ ਕਹਾਂਗਾ ਉਹ ਨਾਲ ਤੁਰੋਗੇ, ਜੋ ਮੈਂ ਕਹਾਂਗਾ ਜੋ ਹੁਣ ਮੇਅਰ ਸਾਹਿਬ ਕੇ ਸਾਥ ਹੈ, ਸਲੇਟ ਮੈਂ ਕੋਈ ਰਹਿ ਵੀ ਜਾਂਦਾ, ਪਹਿਲੇ ਤਾਂ ਅਸੀਂ ਕਹਿੰਦੇ ਵੀ ਸਾਰੇ ਕੀ ਸਾਰੀ ਸਲੇਟ ਚੇਂਜ ਹੋਣੀ ਚਾਹੀਦੀ, ਅਗਰ ਕੋਈ ਸਲੇਟ ਤਾਂ ਰਹਿ ਵੀ ਜਾਂਦਾ ਹੈ ਤਾਂ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਸਾਡੇ ਨਾਲ ਲੱਗੋ ਕਿ ਟੈਕਸਪੇਅਰ ਦਾ ਪੈਸਾ ਹੈ, ਅਸੀਂ ਉਹਨਾਂ ਨੂੰ ਨਾਲ ਲਾਵਾਂਗੇ, ਉਹਨਾਂ ਨੂੰ ਸਾਡੇ ਨਾਲ ਲੱਗਣਾ ਪੈਣਾ।
4: ਤੁਸੀਂ ਬਿਲਡਿੰਗ ਦੀ ਗੱਲ ਕੀਤੀ, ਉਹੀ ਬਿਲਡਿੰਗ ਉਸ ਵਿਅਕਤੀ ਨੂੰ ਵਿਕੀ ਹੈਗੀ ਆ ਜਿਹਨਾਂ ਨੇ $10 million ਡੋਨੇਟ ਕੀਤਾ ਹੌਸਪੀਟਲ ਨੂੰ, ਹੁਣ ਜੇ ਮੇਰਾ ਬਣ ਜਾਵੇ 50-60 million ਜਿੰਨਾ ਵੀ ਬਣਿਆ ਇੱਕ ਬਿਲਡਿੰਗ ਦੇ ਵਿੱਚੋਂ, 25 million ਡੋਨੇਟ ਕਰਵਾ ਲਵੋ। ਸੋ ਇੱਕ ਪਾਸੇ ਦੇਖੋ, ਮੈਂ ਇਹਨਾਂ ਵਿੱਚ ਉਹਨਾਂ ਦੀ ਗਲਤੀ ਨਹੀਂ ਗਿਣਦਾ ਕਿਉਂਕਿ ਉਹਨਾਂ ਨੇ ਖਰੀਦੀ ਆ, ਤੁਸੀਂ ਵੇਚੀ ਆ, ਉਹਨਾਂ ਨੇ ਖਰੀਦੀ ਆ, ਉਹਨਾਂ ਦਾ ਸਸਤੀ ਤੋਂ ਸਸਤੀ ਖਰੀਦਣੀ ਆ, ਮਹਿੰਗੀ ਤੋਂ ਮਹਿੰਗੀ ਵੇਚਣੀ ਆ, ਪਰ ਜੇ ਗਲਤੀ ਹੈਗੀ, ਗਲਤੀ ਤਾਂ ਆਪਣੇ ਕੌਂਸਲ ਦੀ ਹੈਗੀ ਜਿਹਨਾਂ ਨੇ ਪੂਰਾ ਇਨਵੈਸਟੀਗੇਟ ਕੀਤੇ ਇਹਦੇ ਉੱਪਰ।
5: ਬਿਲਕੁਲ ਜੀ, ਮੈਂ ਕਹਾਂਗਾ ਜੀ ਬਿਲਕੁਲ ਇਸਕਾ ਇਨਵੈਸਟੀਗੇਸ਼ਨ ਹੋਣਾ ਚਾਹੀਦਾ, ਔਰ ਇਹ ਹੋ ਹੀ ਨਹੀਂ ਸਕਦਾ ਮੇਰੇ ਆਉਣੇ ਕੇ ਬਾਅਦ, ਜਿੱਦਣ ਵੀ ਅਸੀਂ ਕਾਉਂਸਲ ਚੈਂਬਰ 'ਤੇ ਪੈਰ ਰੱਖਿਆ, ਅਸੀਂ ਸਾਡਾ ਮੇਰਾ ਪਹਿਲਾ ਕੰਮ ਇਹ ਹੋਣਾ ਕਿ ਵੀ ਇਨਵੈਸਟੀਗੇਸ਼ਨ ਕਰਾਉਣਾ। ਇਹ ਇਨਵੈਸਟੀਗੇਸ਼ਨ ਨਹੀਂ ਹੋਗਾ, ਜਿੰਨੇ ਵੀ ਮੇਅਰ ਸਾਹਿਬ ਨੇ ਜਿੰਨੇ ਆਪਣੇ ਇਨਵੈਸਟੀਗੇਸ਼ਨ ਬੰਦ ਕੀਤੇ, ਚਾਹੇ ਯੂਨੀਵਰਸਿਟੀ ਇਬ੍ਰਾਹਿਮ ਯੂ ਕਾ ਪ੍ਰੋਜੈਕਟ ਥਾ ਜਿੱਥੇ 6,30,000, ਔਰ ਜਿੱਥੇ ਪਹਿਲੇ ਇਨਵੈਸਟੀਗੇਸ਼ਨ ਸਟਾਰਟ ਹੋਇਆ ਸੀ, ਔਰ ਮੇਅਰ ਸਾਹਿਬ ਨੇ ਉਹ ਇਨਵੈਸਟੀਗੇਸ਼ਨ ਆ ਕੇ ਰੋਕਿਆ ਸੀ ਕਿ ਵੀ ਮੈਂ ਨਹੀਂ ਕਰਾਉਣਾ, ਕਿਉਂ ਨਹੀਂ ਕਰਾਉਣਾ। ਦੇਖੋ ਚਾਹੇ ਬ੍ਰੈਂਪਟਨ ਦਾ ਆਡਿਟ ਹੋ, ਚਾਹੇ ਪੀਲ ਪੁਲਿਸ ਦਾ ਆਡਿਟ ਹੋ, ਉਹ ਆਡਿਟ ਆ ਕੇ ਮੇਅਰ ਸਾਹਿਬ ਔਰ ਕਰੰਟ ਕਾਉਂਸਿਲ ਕਹਿੰਦੇ ਵੀ ਅਸੀਂ ਆਡਿਟ ਕਰਾਉਣਾ ਨਹੀਂ, ਕਿਉਂ ਨਹੀਂ ਕਰਾਉਣਾ? ਜਦ ਤੁਸੀਂ ਆਡਿਟ ਨਹੀਂ ਕਰਾਉਂਦੇ ਇਸਕਾ ਮਤਲਬ ਤੁਸੀਂ ਕਾਰਡ ਦੀ ਪਾਣੀ ਤਾਂ ਪਾਣੀ ਚੁੰਦਾ ਤੁਹਾਡੇ ਅੰਦਰ, ਜਦ ਤੁਹਾਡੇ ਅੰਦਰ ਪਾਣੀ ਚੁੰਦਾ ਇਸਕਾ ਮਤਲਬ ਤੁਸੀਂ ਤੁਸੀਂ ਤੁਸੀਂ ਕੋਰੇ ਨਹੀਂ ਹੋ, ਤੁਸੀਂ ਤੁਸੀਂ ਕਾਲੇ ਹੋ। ਜਦ ਤੁਸੀਂ ਕਾਲੇ ਹੋ ਤਾਂ ਟੈਕਸਪੇਅਰ ਦਾ ਪੈਸਾ ਤੁਸੀਂ ਕਿਸ ਤਰ੍ਹਾਂ ਯੂਜ ਕਰ ਸਕਦੇ ਹੋ? ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਹਰਕੀਰਤ ਸਿੰਘ ਜੋ ਡਿਪਟੀ ਮੇਅਰ ਹੁੰਦੇ ਹੋਏ 24 million ਆਪਣੀ ਕਾਰਪੋਰੇਸ਼ਨ ਨੂੰ ਦੇ ਸਕਦੇ, 24 million, ਉਹ ਵੀ ਉਸ ਕਾਰਪੋਰੇਸ਼ਨ ਹੈ ਜਿਸ ਦਾ ਇਨਕਾਰਪੋਰੇਸ਼ਨ ਹੋਇਆ ਨਹੀਂ, ਜ਼ਮੀਨ ਤੁਸੀਂ ਖਰੀਦੀ ਨਹੀਂ, ਇਹ ਟੈਕਸ ਪੇਅਰ ਦਾ ਪੈਸਾ ਹੈ, ਇਹ ਤੁਹਾਡਾ ਪੈਸਾ ਨਹੀਂ ਹੈ। ਤੁਸੀਂ ਦੇਖੋ, ਤੁਸੀਂ ਮੈਂ ਇੱਕ ਨੈਕਸਸ ਹੈ ਇੱਥੇ, ਅੰਮ੍ਰਿਤ ਸਾਹਿਬ ਬੜਾ ਨੈਕਸਸ ਹੈ ਇੱਥੇ, ਉਹ ਨੈਕਸਸ ਕਿਸਕਾ ਹੈ? ਪੋਲੀਟੀਸ਼ੀਅਨ ਹੈ ਬੜੇ ਬੜੇ ਔਰ ਬੜੇ ਬੜੇ ਬਿਜ਼ਨਸਮੈਨ। ਟੈਂਪਰੇਰੀ ਜ਼ੋਨਿੰਗ ਚੇਂਜ ਕਰਦੇ, ਟੈਂਪਰੇਰੀ ਜ਼ੋਨਿੰਗ ਚੇਂਜ ਕਰਕੇ ਮਿਲੀਅਨਸ ਡਾਲਰ ਦਾ ਫਾਇਦਾ ਜੋ ਹੈ ਉਹ ਬਿਜ਼ਨਸਮੈਨ ਨੂੰ ਪਹੁੰਚਾਉਂਦੇ। ਕਿਉਂ? ਇਹ ਜੋ ਟੈਕਸ ਪੇਅਰ ਦਾ ਪੈਸਾ ਹੈ, ਤੁਹਾਡਾ ਪੈਸਾ ਨਹੀਂ ਹੈ, ਤੁਸੀਂ ਟੈਂਪਰੇਰੀ ਜ਼ੋਨ ਨਹੀਂ ਕਰ ਸਕਦੇ। ਅਗਰ ਤੁਸੀਂ ਟੈਂਪਰੇਰੀ ਜ਼ੋਨਿੰਗ ਕਰਦੇ ਹੋ ਤਾਂ ਟੈਂਪਰੇਰੀ ਪ੍ਰੋਪਰਟੀ ਟੈਕਸ ਵੀ ਤੁਸੀਂ ਚਾਰਜ ਕਰੋ ਉੱਥੇ। ਇਹ ਨਹੀਂ ਵੀ ਜੋ ਤੁਸੀਂ ਮੇਫੀਲਡ ਪਰ ਜੋ ਬਿਲਡਿੰਗ ਹੈ 25-25 ਏਕੜ ਕੇ ਟਰੱਕ ਕੰਟੇਨਰ ਸਟੋਰੇਜ ਉੱਥੇ 25-25 ਏਕੜ ਦੇ ਤੁਸੀਂ ਪ੍ਰੋਪਰਟੀ ਟੈਕਸ ਪੇ ਕਰਦੇ 1500। ਇਹ ਕਿੱਥੇ ਦੀ ਇਨਸਾਨੀਅਤ ਹੈ? ਇੱਕ ਟੈਕਸ ਪੇਅਰ ਜੋ ਬੇਚਾਰਾ ਸੁਬਹ ਉੱਠ ਕੇ ਸ਼ਾਮ ਤੱਕ ਆਪਣੀ ਪੋਕਟ ਭਰਨ ਨੂੰ, ਬੱਚਿਆਂ ਦੇ ਵਾਸਤੇ ਰੋਟੀ ਕਮਾਉਣ ਵਾਸਤੇ ਮਿਹਨਤ ਕਰਦਾ ਹੈ, ਔਰ ਤੁਸੀਂ ਉਸ ਬਿਜ਼ਨਸਮੈਨ ਨੂੰ ਲੱਖੋਂ ਡਾਲਰ, ਉਹ ਬਿਜ਼ਨਸਮੈਨ ਜੋ ਹੈ ਹਰ ਮਹੀਨੇ ਤੇ ਕਮਾਉਂਦਾ ਹੈ ਮਿਲੀਅਨਸ ਡਾਲਰ, ਔਰ ਤੁਸੀਂ ਉਹਨੂੰ $1500 ਸਾਲ ਦਾ ਪ੍ਰੋਪਰਟੀ ਟੈਕਸ ਚਾਰਜ ਕਰਦੇ ਹੋ? ਨਹੀਂ, ਇਹ ਜੋ ਲੂਟ ਖਸੋਟ ਹੈ ਨਾ, ਇਹ ਡਾਕਟਰ ਆਜ਼ਾਦ ਕੇ ਰਾਜ ਤੇ ਨਹੀਂ ਚਲੂਗੀ। ਸਿਰਫ ਮੈਂ ਬੇਨਤੀ ਇਹੀ ਕਰਦਾ, ਜਿੰਨੇ ਵੀ ਆਪਣੇ ਸਰੋਤਾ ਹੈ, ਜਿੰਨੇ ਵੀ ਆਪਣੇ ਦਰਸ਼ਕ, ਤੰਬੜ ਸਾਹਿਬ, ਇਹ ਟਾਈਮ ਆ ਗਿਆ ਬਦਲਾਵ ਦਾ, ਔਰ ਜੋ ਬ੍ਰੈਂਪਟਨ ਦੀ ਜਨਤਾ ਨੂੰ ਬਦਲਾਵ ਚਾਹੁੰਦੀ ਹੈ, ਇੱਕ ਬੰਦ ਰੁਕ ਕੇ ਮਾਰਦੀ ਹੈ ਕਿ ਬਦਲਾਵ ਚਾਹੀਦਾ, ਤਾਂ ਇਹ ਬਦਲਾਵ ਤਾਂ ਹੀ ਆਊਗਾ ਜਬ ਆਪਣੇ ਲੋਕ ਜਾ ਕੇ ਵੋਟ ਪਾਊਗੇ, ਵੋਟ ਹੀ ਬਦਲਾਵ ਲੈ ਕੇ ਆ ਸਕਦੀ ਹੈ। ਕਰੰਟਲੀ ਮੈਂ ਇਹ ਕਹਿੰਦਾ, ਓਪਨਲੀ ਕਹਿੰਦਾ ਤੰਬਰ ਸਾਹਿਬ, ਕਿ ਬ੍ਰੈਂਪਟਨ ਜੋ ਹੈ ਨਾ, ਬ੍ਰੈਂਪਟਨ ਉਹ ਪੈਟ੍ਰਿਕ ਬਰਾਊਨ ਮੇਅਰ ਜੋ ਹਰਕੀਰਤ ਸਿੰਘ ਡਿਪਟੀ ਮੇਅਰ ਹੈ, ਉਸਕੀ ਸਰਕਾਰ ਕੇ ਅੰਦਰ ਜੋ ਹੈ ਨਾ, ਉਹ ਕੈਂਸਰ ਸਟੇਜ 2 ਹੈ। ਅਗਰ ਇਹ ਕੈਂਸਰ ਸਟੇਜ 3 ਬਣ ਗਈ ਤਾਂ ਮੈਂ ਇਹ ਕਹਾਂਗਾ ਕਿ ਵੀ ਕੈਂਸਰ ਸਟੇਜ 3 ਬਣਨ ਕੇ ਬਾਅਦ ਇੰਨਾ ਔਖਾ ਇੱਥੇ ਲਾਈਫ ਹੋ ਜਾਣਾ ਲੋਕਾਂ ਦਾ, ਕਿ ਵੀ ਬਹੁਤ ਔਖਾ ਹੋ ਜਾਣਾ ਹੈ। ਇਹ ਜੋ ਕੈਂਸਰ ਨੂੰ ਕਾ ਇਲਾਜ ਕਰਨਾ ਹੈ ਨਾ, ਤਾਂ ਇਹ ਵੋਟ ਹੀ ਹੈ ਕੀਮੋਥੈਰੇਪੀ, ਤੋ ਜੋ ਇਹ ਕੀਮੋਥੈਰੇਪੀ ਦਾ ਯੂਜ ਕਰੋ, ਅਗਰ ਹੁਣੇ ਆਪਾਂ ਯੂਜ ਨਹੀਂ ਕਰਾਂਗੇ ਇਸਦਾ ਤਾਂ ਕਦੋਂ ਯੂਜ ਕਰਾਂਗੇ? ਤੋ ਮੈਂ ਤਾਂ ਇਹੀ ਕਹਿੰਦਾ, ਇਟਸ ਟਾਈਮ ਫੋਰ ਚੇਂਜ ਅ ਟਾਈਮ ਟੂ ਬ੍ਰਿੰਗ ਡਾਕਟਰ ਗੋਇਤ ਇਨਸਾਈਡ ਦਾ ਸਿਟੀ ਹਾਲ।
4: ਜੀ ਹਾਂ, ਪਤਾ ਇਹ ਵੀ ਲੱਗ ਰਿਹਾ ਹੈਗਾ, ਕੱਲ ਵੀ ਇੱਕ ਡਿਬੇਟ ਸੀ, ਲੰਘੇ ਦਿਨੀ ਵੀ ਇੱਕ ਡਿਬੇਟ ਸੀ, ਉੱਥੇ ਸਾਡੇ ਜਿਹੜੇ ਕਰੰਟ ਮੇਅਰ ਆ ਉਹ ਨਹੀਂ ਪਹੁੰਚੇ ਡਿਬੇਟ ਦੇ ਉੱਪਰ। ਡਿਬੇਟ ਬੜੀ ਜ਼ਰੂਰੀ ਹੁੰਦੀ ਆ, ਇਹ ਵੱਖ ਵੱਖ ਮੀਡੀਆ ਵੱਲੋਂ ਜਾਂ ਬਿਜ਼ਨਸ ਔਰਗਨਾਈਜੇਸ਼ਨ ਵੱਲੋਂ ਕਰਵਾਈ ਜਾਂਦੀ ਆ, ਇਹ ਡਿਬੇਟ 'ਤੇ ਪਹੁੰਚੇ ਨੇ। ਪਰ ਇੱਕ ਮੈਂ ਕੌਫੀ 'ਤੇ ਫੋਟੋ ਦੇਖੀ ਹੋਣੀ, ਕੌਫੀ ਪੀ ਰਹੇ ਸੀਗੇ, ਉਹਦੇ ਵਾਸਤੇ ਟਾਈਮ ਨਿਕਲ ਆਇਆ, ਅਤੇ ਪਰ ਇਹਨਾਂ ਨੂੰ ਡਿਬੇਟ 'ਤੇ ਪਹੁੰਚਣ ਦਾ ਟਾਈਮ ਨਹੀਂ ਨਿਕਲਿਆ। ਸੋ ਪੈਟ੍ਰਿਕ ਬਰਾਊਨ, ਦੋ ਮੇਨ ਡਿਬੇਟਾਂ ਸੀਗੀਆਂ ਉੱਥੇ, ਡਿਬੇਟਸ ਹੁੰਦੀਆਂ ਉੱਥੇ, ਨਹੀਂ ਪਹੁੰਚੇ। ਸੋ ਸੱਚ ਅ ਸੈਡ ਨਿਊਜ਼, ਜਦੋਂ ਕੁਰਸੀ ਖਾਲੀ ਹੁੰਦੀ ਹੈ ਲੋਕਾਂ ਨੂੰ ਜਵਾਬ ਦੇਣਾ, ਜਵਾਬ ਨਹੀਂ ਮਿਲ ਰਿਹਾ। ਸੋ ਤੁਸੀਂ ਇਹਨਾਂ ਨੂੰ ਸਦਕੇ ਫੋਟੋ ਖਿਚਾਉਣੀ ਆ, ਜੀ ਸਦਕੇ, ਪਰ ਆਪਣੇ ਵਾਸਤੇ, ਆਪਣੀ ਕਮਿਊਨਿਟੀ ਵਾਸਤੇ, ਆਪਣੇ ਪਰਿਵਾਰ ਵਾਸਤੇ ਸਵਾਲ ਪੁੱਛ ਲਿਆ ਕਰੋ। ਡਾਕਟਰ ਆਜ਼ਾਦ ਗੋਇਰ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ, ਸਿਟੀ ਕੌਂਸਲਰ ਦੀ ਸੀਟ ਵਾਰਡ 9 ਐਂਡ 10 ਵਿੱਚੋਂ ਜਿੱਤਣਾ ਚਾਹੁੰਦੇ ਹਨ, ਜਿੱਤ ਕੇ ਕਹਿੰਦੇ ਮੈਂ ਇਨਸਾਫ ਤੁਹਾਡੇ ਵਾਸਤੇ ਜ਼ਰੂਰ ਦਵਾਵਾਂਗਾ। ਇਹਨਾਂ ਦੀ ਤੁਸੀਂ ਵਿਚਾਰ ਸੁਣ ਰਹੇ ਹੋ, ਤੁਸੀਂ ਸੁਣਦੇ ਆ ਰਹੇ ਹੋ। ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਐਲੀਸ ਆਵਾਜ਼ ਤਾਂ ਉਠਾਉਂਦੇ ਹਨ, ਪੇਪਰ ਭਰਨੇ ਬੜੇ ਜ਼ਰੂਰੀ ਹੁੰਦੇ ਆ, ਪਰ ਬਾਅਦ 'ਚ ਆਵਾਜ਼ ਉਠਾਉਣੀ ਉਹਨਾਂ ਮੁੱਦਿਆਂ ਦੇ ਉੱਪਰ ਬੜੀ ਜ਼ਰੂਰੀ ਹੁੰਦੀ ਹੈ। ਬਹੁਤ ਲੰਬੇ ਸਮੇਂ ਤੋਂ ਇਹ ਵੱਖ ਵੱਖ ਪਾਰਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਲੱਗੇ ਹੋਏ ਕਰਨ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ, 2 ਇਹਨਾਂ ਦੀਆਂ ਲੋਕੇਸ਼ਨ ਹਨ ਚੈਨ ਸਿੰਘ ਬੋਲਾ ਦੀਆਂ, 1 ਚੌੜਾ ਬਾਜ਼ਾਰ ਰੈਕਸਡੇਲ ਦੇ ਵਿੱਚ, ਉੱਥੇ ਗਰੋਸਰੀ ਸ਼ੋਪਿੰਗ ਕਰ ਸਕਦੇ ਹੋ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ। ਦੂਸਰੀ ਲੋਕੇਸ਼ਨ ਹੈਗੀ ਆ 10405 ਕੈਨੇਡੀ ਰੋਡ 'ਤੇ, ਨੌਰਥ ਆਫ ਬਵੇਰ, ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ ਰੋਡ, ਬਹੁਤ ਵੱਡਾ ਸਟੋਰ ਹੈਗਾ ਆ ਇੰਡੀਆ ਬਾਜ਼ਾਰ। ਫਰੈਸ਼ ਫਰੂਟਸ ਐਂਡ ਵੈਜੀਟੇਬਲ, ਮੀਟ ਦੀਆਂ ਸੇਵਾਵਾਂ, ਡਾਈਨ ਇਨ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ, ਕੇਟਿੰਗ ਸਰਵਿਸ ਵੀ ਅਵੇਲੇਬਲ ਹੈ, ਅਤੇ ਟਿਫਨ ਸਰਵਿਸ ਵੀ ਅਵੇਲੇਬਲ ਆ। ਇੰਡੀਆ ਬਾਜ਼ਾਰ 905-840-1116। ਅਵੀ ਧਾਲੀਵਾਲ ਜੀ ਇਹ ਵੀ ਤਕੜੀ ਧੜਲੇ ਦਾ ਆਵਾਜ਼ ਉਠਾਉਂਦੇ ਹਨ ਵੀ ਸਿਟੀ ਵਿੱਚ ਆਹ ਕੁਝ ਹੋਣਾ ਚਾਹੀਦਾ ਜਿਹੜਾ ਨਹੀਂ ਹੋ ਰਿਹਾ, ਅਤੇ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤੁਸੀਂ ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, 416-882-1200 ਇਹ ਨੰਬਰ ਹੈਗਾ ਆ, ਅਤੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਆ, ਵੇਚਣੀ ਆ ਰੀਅਲ ਸਟੇਟ ਦੇ ਵਿੱਚ, ਸਾਡੇ ਕੋਲ ਬਹੁਤ ਸਾਰੀ ਕਮਰਸ਼ੀਅਲ ਪ੍ਰੋਪਰਟੀ ਹਨ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਖਰੀਦ ਸਕਦੇ ਹੋ, ਅਤੇ ਸਾਡੀ ਟੀਮ ਐਨ ਡੀ ਕੂਨਨ, ਰਾਜ ਮਲੀ ਅਤੇ ਮਾਈਸੈਲਫ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ, 416-451-2222 'ਤੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਤੁਹਾਡੇ ਇਸ ਕੰਟਰੀ ਵਿੱਚ ਹੀ ਬਣਦਾ, ਕੈਨੇਡਾ ਦੇ ਵਿੱਚ ਬਣਦਾ, ਫਰੈਸ਼ ਬਣ ਕੇ, ਕੈਨੇਡਾ ਦੀ ਕਣਕ ਆ, ਕੈਨੇਡਾ ਦੀ ਜਿਹੜੀ ਵੀਟ ਹੈਗੀ ਆ, ਅਤੇ ਨਾਲ ਦੀ ਨਾਲ ਕੈਨੇਡਾ ਦੇ ਅਪਲਾਈ ਹਨ, ਮੇਡ ਇਨ ਕੈਨੇਡਾ ਸ਼ੇਰ ਆਟਾ, ਤੁਸੀਂ ਵੱਖ ਵੱਖ ਸਟੋਰਾਂ ਤੋਂ ਖਰੀਦ ਸਕਦੇ ਹੋ, ਜਿੱਥੇ ਦੇਸੀ ਸਟਾਈਲ ਡੋਰਮਾਟੇ ਨੂੰ ਬੜਾ ਰਿਸਪੋਂਸ ਦਿੱਤਾ। ਉੱਤੇ ਨਾਲ ਮਲਟੀਗ੍ਰੇ ਨੂੰ ਕਾਫੀ ਰਿਸਪੋਂਸ ਮਿਲ ਰਿਹਾ ਹੈਗਾ ਆ, ਤੇ ਪ੍ਰਸ਼ਾਦ ਆਟਾ ਵੀ ਪਹੁੰਚ ਜਾਵੇਗਾ ਹੌਲੀ ਹੌਲੀ, ਪਹਿਲਾਂ ਆਇਆ ਸੀਗਾ ਮੁੱਕ ਗਿਆ, ਹੋਰ ਲੈ ਕੇ ਆਵਾਂਗੇ ਜ਼ਰੂਰ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸਰਵਿਸ ਨੂੰ ਸਪੋਂਸਰ ਕੀਤਾ 1136 ਮੈਥਸਨ ਬੁਲਵਾਰਡ ਤੇ, ਕਾਫੀ ਲੰਬੇ ਸਮੇਂ ਤੋਂ ਇਹ ਟਰੱਕਾਂ ਦੀ ਰਿਪੇਅਰ ਕਰਦੇ ਆ ਰਹੇ ਹਨ, ਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰ ਸਾਨੂੰ ਰੇਡੀਏਟਰ ਚਾਹੀਦੇ ਹਨ, ਲੈਂਡਿੰਗ ਗੀਅਰ ਚਾਹੀਦਾ, ਟਰੱਕ ਲਾਈਟਸ ਚਾਹੀਦੇ ਹਨ, ਬਹੁਤ ਵਧੀਆ ਕਰੋਮ ਦੇ ਬੰਪਰ ਅਵੇਲੇਬਲ ਤੇ ਸਟੇਨਲੈਸ ਸਟੀਲ ਦੇ ਬੰਪਰ ਅਵੇਲੇਬਲ ਹਨ। ਤੁਸੀਂ ਗੱਲਬਾਤ ਕਰ ਲੈਣੀ ਬਲਕਾਰ ਜਾਂ ਸਰਜੀਤ ਜੀ ਦੇ ਨਾਲ 905-212-9900 ਸਟਾਰਗੇਟ ਲਜੈਸਟੀ ਪ੍ਰੋਗਰਾਮ ਸਪੋਂਸਰ ਕਰੀ ਸਟਾਰਗੇਟ ਲਜੈਸਟੀ। ਹੈਪੀ ਸੋਤਾ ਦਵਿੰਦਰ ਸਰਵਜੀਤ ਤੇ ਗਲਾਡ ਲਾਡਾ ਸੋਤਾ ਜੀ ਦਾ ਬਹੁਤ ਬਹੁਤ ਧੰਨਵਾਦ। ਜਸ ਭੁੱਲ ਸਾਹਿਬ ਮੋਰਗੀ ਜੀ ਸੇਵਾਵਾਂ ਦਿੰਦੇ ਹਨ 416-732-2611। ਮੈਂ ਇੱਕ ਲਾਈਨ ਟੈਸਟ ਕਰ ਲੈਂਦਾ ਹੈਗਾ, ਨਾਲੇ ਪਤਾ ਲੱਗ ਜਾਏ ਆਵਾਜ਼ ਬਾਹਰ ਕਿਸ ਤਰ੍ਹਾਂ ਜਾ ਰਹੀ ਹੈਗੀ ਹੈ। ਲਓ ਜੀ ਲਾਈਨ ਟੈਸਟ ਕਰਨ ਕਿਹਾ, ਜਸਵੀਰ ਸਿੰਘ ਦੀ ਕਾਲ ਆ ਗਈ ਆ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਕੰਮ ਜੇ ਔਖਾ ਲੰਘ ਰਿਹਾ ਹੈਗਾ, ਥੋੜ੍ਹਾ ਸੌਖਾ ਕਰਨ ਦੀ ਕੋਸ਼ਿਸ਼ ਕਰੋ, ਖਰਚੇ ਘੱਟ ਕਰ ਲਓ, ਘਰ ਕਰ ਲਵੋ। ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ, ਨਸ਼ਿਆਂ ਤੋਂ ਦੂਰ ਰਹੋ, ਇਹ ਮਹਿੰਗੇ ਹਨ, ਇਹ ਬੜੇ ਔਖੇ ਕਰਦੇ ਹਨ ਪਰਿਵਾਰ ਨੂੰ, ਅਤੇ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ, ਅਤੇ ਬੱਚਿਆਂ 'ਤੇ ਵੀ ਨਿਗ੍ਹਾ ਰੱਖੋ, ਇਹ ਨਾ ਹੋਵੇ ਤੁਸੀਂ ਬ੍ਰਾਂਡਡ ਕੱਪੜੇ ਲੈ ਕੇ ਦੇਈ ਜਾਵੋ ਅਤੇ ਮਹਿੰਗੀ ਮਹਿੰਗੀ ਕੌਫੀਆਂ ਪਿਲਾਈ ਜਾਵੋ। ਕਈ ਵਾਰੀ ਡਾਊਨ ਸਾਈਜ਼ ਕਰਨਾ ਪੈਂਦਾ, ਸੰਗਣ ਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਆਪਣਾ ਪਰਿਵਾਰ ਆਪ ਹੀ ਸਾਂਭਣਾ, ਕੰਮ ਔਖਾ ਹੋਇਆ ਆ, ਸੋ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰੋ। ਜੇ ਮੋਰਗੇਜ ਚਾਹੀਦੀ ਆ, ਕੰਮ ਔਖਾ ਹੋ ਗਿਆ, ਰੀਫਾਈਨੈਂਸਿੰਗ ਕਰਨੀ ਹੋਵੇ, ਤਾਂ 416-732-2611 'ਤੇ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
6: ਤੰਬੜ ਸਾਹਿਬ ਸਤਿ ਸ੍ਰੀ ਅਕਾਲ, ਦੋਹਾਂ ਭਰਾਵਾਂ ਨੂੰ ਹੱਥ ਜੋੜ ਕੇ ਫਤਿਹ ਜੀ।
4: ਸਤਿ ਸ੍ਰੀ ਅਕਾਲ ਜੀ।
6: ਗੋਲ ਸਾਹਿਬ ਨੂੰ ਕੁਐਸਚਨ ਹੈਗਾ ਜੀ, ਵੈਸੇ ਪਹਿਲਾਂ ਤਾਂ ਇਹਨਾਂ ਦਾ ਬਹੁਤ ਸਤਿਕਾਰ ਹੈ, ਬਹੁਤ ਵਧੀਆ ਇਨਸਾਨ ਹੈ। ਸਿਟੀ ਦੇ ਵਿੱਚ ਜੇ ਜੋਬ ਲੈਣੀ ਹੋਵੇ, ਆਪਣੀ ਪ੍ਰੋਪਰਟੀ ਦੀ ਜ਼ੋਨਿੰਗ ਚੇਂਜ ਕਰਾਉਣੀ ਹੋਵੇ, ਨਿਆਣਿਆਂ ਨੂੰ ਜੋਬ ਦਵਾਉਣੀ ਹੋਵੇ, ਤਾਂ ਨਾਲ ਜੇ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਆ ਬਈ ਲੀਜ਼ ਤੇ ਆਪਣੀ ਪ੍ਰੋਪਰਟੀ ਕੋਈ ਲੈਣੀ ਹੋਵੇ, ਕਿਹੜੇ ਮੋਢੇ ਘੁੱਟਣੇ ਪੈਂਦੇ ਆ ਜਾਂ ਕਿਹੜੇ ਮੋਢਿਆਂ ਤੇ ਹੱਥ ਰੱਖਣਾ ਪੈਂਦਾ ਆ? ਜਿੰਨਾ ਠਗਾ ਠਗੀ ਸਿਟੀ ਦੇ ਵਿੱਚ ਚੱਲਦੀ ਆ, ਗੋਇਲ ਸਾਹਿਬ ਕੋਲ ਵੱਡਾ ਪਰਚਾ ਸਾਰਾ ਜਿੱਦਾਂ ਲਿਖ ਕੇ ਲਿਆਓ, ਤਾਂ ਇੱਥੇ ਹਾਈਵੇ 407-410 ਦੀਆਂ ਕੰਧਾਂ ਤੇ ਲਾ ਦਿਓ, ਪਤਾ ਲੱਗ ਜਾਵੇ ਲੋਕਾਂ ਨੂੰ ਇਹਨਾਂ ਨੇ ਕਿੰਨੀਆਂ ਠਗਾ ਠਗੀਆਂ ਕੀਤੀਆਂ ਹੈਗੀਆਂ, ਟੈਕਸ ਪੇਅਰ ਦੀ ਮਨੀ ਨੂੰ ਮਿਸਯੂਜ਼ ਕੀਤਾ ਆ, ਤਾਂ ਕਿ ਸਾਰੇ ਬ੍ਰਹਮਟਨ ਦੇ ਜਿੰਨੇ ਵੀ ਨਿਵਾਸੀ ਆ ਸੋਚ ਸਕਣ ਵੀ ਅਸੀਂ ਇਹਨਾਂ ਨੂੰ ਪੁਰਾਣਿਆਂ ਨੂੰ ਨਹੀਂ ਵੋਟਾਂ ਪਾਉਣੀਆਂ। ਇਹ ਬ੍ਰਹਮਟਨ ਟੈਕਸ ਪੇਅਰ ਦੀ ਮਨੀ ਨੂੰ ਜਿੱਦਾਂ ਸ਼ਹਿਦ ਨੂੰ ਨੀ ਚੂਸੀਦਾ, ਇਹਦਾ ਚੂਸ ਕੇ ਪੀ ਗਿਆ। ਸਮਾਂ ਦੇਣ ਦਾ ਬਹੁਤ ਧੰਨਵਾਦ ਹੈ ਗੋਇਲ ਸਾਹਿਬ ਦਾ, ਤਾਂ ਤੁਮਰ ਸਾਹਿਬ ਦਾ, ਥੈਂਕ ਯੂ ਜੀ ਤੁਹਾਡਾ।
4: ਬਹੁਤ ਬਹੁਤ ਧੰਨਵਾਦ। ਲੋਕੀ ਫਿਕਰਮੰਦ ਹਨ ਵੀ ਟੈਕਸ ਦੇ ਪੈਸੇ ਕਿਸ ਤਰ੍ਹਾਂ ਵਰਤੇ ਜਾ ਰਹੇ ਹਨ, ਇਹ ਪ੍ਰੋਪਰਟੀ ਟੈਕਸ ਘੱਟ ਸਕਦਾ ਜੇ ਮਿਸ ਮੈਨੇਜ ਨਾ ਹੋਵੇ। ਗੋਇਲ ਜੀ, ਰਿਜ਼ਰਵ ਫੰਡ ਵੀ ਗਿਆ,
5: ਰਿਜ਼ਰਵ ਫੰਡ ਵੀ ਗਿਆ ਜੀ। ਦੂਜਾ ਇਹ ਹੈ ਕਿ ਬ੍ਰੈਂਪਟਨ ਚ ਹਾਇਰਿੰਗ ਕਿਸ ਕੀ ਆਉਂਦੀ ਹੈ? ਜੋ ਡੇਵਿਡ ਬੈਰਕ ਸੀ, ਜੋ ਪੈਟ੍ਰਿਕ ਬਰਾਊਨ ਸਾਹਿਬ, ਉਹਨਾਂ ਨੇ ਨਿਆਗਰਾ ਰੀਜਨ ਤੇ ਲੈ ਕੇ ਆਇਆ ਸੀ, ਜਬਕਿ ਨਿਆਗਰਾ ਰੀਜਨ ਤੇ ਉਹ ਫਾਇਰ ਕੀਤੇ ਹੋਏ ਸੀ ਕਰਪਸ਼ਨ ਕੇ ਚਾਰਜਿਜ਼ ਮੈਂ। ਤੇ ਸਿਟੀ ਹਾਲ ਚ ਇਹਨਾਂ ਨੇ ਕੀ ਕੀਤਾ ਕਿ ਨੌਕਰੀ ਵੀ ਆਪਣੇ ਲੋਕਾਂ ਨੂੰ ਦੇਣੀ ਹੈ, ਬੰਦੇ ਵੀ ਉਹੀ ਹਾਇਰ ਕਰਨੇ ਜੋ ਕਰਪਟ ਹੈ, ਬਿਲਕੁਲ ਇਹ ਕਰਦੇ ਵੀ ਜਿਹਨੂੰ ਭਾਈ ਭਤੀਜਾ ਆਦਮੀ, ਮਤਲਬ ਜੋ ਉਹਨਾਂ ਨੂੰ ਮਿਲੇਗੀ, ਜੋ ਕਾਉਂਸਲ ਦੇ ਕਲੋਜ਼ ਹੈ, ਜੋ ਮੇਅਰ ਦੇ ਕਲੋਜ਼ ਹੈ, ਔਰ ਉਨੀ ਦੇ ਕੰਮ ਹੋਣੇ ਹੈ, ਬਾਕੀ ਕਿਸੇ ਦਾ ਗਾਹ ਵੀ ਨਹੀਂ ਕੱਟਣਾ, ਗਾਹ ਵੀ ਉਹਨਾਂ ਦਾ ਹੀ ਕੱਟਣਾ ਹੈ, ਸੁਣੋ ਵੀ ਉਹਨਾਂ ਕੀ ਹਟਣੀ ਹੈ। ਜੋ ਮੇਅਰ ਸਾਹਿਬ ਜਿੱਥੇ ਵਟਸਐਪ ਗਰੁੱਪ ਤੇ ਹੈ, ਕਿਸੇ ਨੂੰ ਕੰਪਲੇਂਟ ਕਰਦੇ ਜੀ ਮੇਰੀ ਸਨੋ ਨਹੀਂ ਹਟੀ, ਉਨਕੀ ਹੀ ਸਨੋ ਹਟਦੀ ਹੈ। ਕਿੰਨੇ ਅਸੀਂ ਡੋਰ ਤੇ ਜਾਂਦੇ ਹਾਂ, ਕਹਿੰਦੇ ਜੀ ਸਾਡੀ ਤੋਂ ਸਨੋ ਵੀ ਨਹੀਂ ਹਟਦੀ, ਸਨੋ ਕਲੀਨ ਵੀ ਨਹੀਂ ਹੁੰਦੀ, ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਰਹਿੰਦੇ ਆ। ਕਿਸੇ ਗਰੁੱਪ ਤੇ ਮੇਅਰ ਸਾਹਿਬ ਹੁੰਦੇ, ਓਕੇ ਸੈਂਡ ਮੀ ਦਾ ਐਡਰੈਸ, ਤੋ ਉਹ ਸਾਫ ਹੋ ਜਾਂਦੇ। ਕਿਉਂ ਹੋ ਜਾਂਦੀ ਹੈ ਇਹ ਚੀਜ਼ਾਂ ਪਹਿਲੇ ਹੀ ਕਿਉਂ ਨਹੀਂ ਹੁੰਦੀ? ਮੈਂ ਕਹਿੰਦਾ ਜੀ ਸਾਡੇ ਪੈਸੇ ਦਾ ਉੱਥੇ ਕੋਈ ਸੁਪਰਵੀਜ਼ਨ ਨਹੀਂ ਹੈ ਕਿ ਵੀ ਕੀ ਹੁੰਦਾ ਹੈ, ਕੀ ਹੋਣਾ ਚਾਹੀਦਾ। ਬਿਲਕੁਲ ਪਾਰਕ ਤੇ ਦੇਖ ਲਓ, ਗਾਹ ਨਹੀਂ ਕੱਟਦਾ। ਔਰ ਤੰਬੜ ਸਾਹਿਬ, ਹਜ਼ਾਰੋਂ ਪੇੜ ਸੁੱਕੇ ਰੋਡ ਤੇ ਤੁਸੀਂ ਜਾਓ, ਸੁੱਕੇ ਠੁੰਡ ਖੜੇ ਹੈ ਪੇੜਾਂ ਦੇ, ਉਹ ਜਵਾਨ ਨਹੀਂ ਹੈ, ਉਹਨਾਂ ਤਾਂ ਹੀ ਸੁੱਕ ਗਏ ਨਾ, ਉਹ ਗਲੀਆਂ ਤੇ ਤੁਸੀਂ ਚਲੇ ਜਾਓ। ਤੇ ਇਹ ਸਾਰੇ ਕਾ ਸਾਰਾ ਜੋ ਮਿਸਮੈਨੇਜਮੈਂਟ ਹੈ, ਜੋ ਇਨਕੇ ਗਾਲੇ ਮਾਲੇ ਹੈ, ਉਹ ਸਾਰੇ ਕੇ ਸਾਰੇ ਮੈਂ ਕਹਾਂਗਾ ਇਨਵੈਸਟੀਗੇਸ਼ਨ ਹੋਣਾ ਚਾਹੀਦਾ। ਇਹ ਨਹੀਂ ਵੀ ਸਰਕਾਰ ਚੇਂਜ ਹੋ ਗਈ, ਸਰਕਾਰ ਚੇਂਜ ਤਾਂ ਕਰਨੀ ਹੀ ਕਰਨੀ ਹੈ। ਸਰਕਾਰ ਚੇਂਜ ਹੋਣ ਕੇ ਬਾਅਦ ਇਨਕੇ ਮੈਂ ਤਾਂ ਇਹ ਕਹਾਂਗਾ ਵੀ ਇਹਨਾਂ ਨੂੰ ਹੱਥਕੜੀ ਵੀ ਲੱਗ ਸਕਦੀ ਹੈ, ਜਿਸ ਤਰ੍ਹਾਂ ਦੇ ਇਹਨਾਂ ਨੇ ਕੰਮ ਕੀਤੇ ਹੈ ਨਾ, ਇਨਕੇ ਜੋ ਕਾਲੇ ਕਾਰਨਾਮੇ, ਇਹਨਾਂ ਨੇ ਜੋ ਟੈਕਸ ਪੇਅਰ ਦੇ ਪੈਸੇ ਦਾ ਮਿਸਯੂਜ਼ ਕੀਤਾ ਹੈ, ਮਿਸਯੂਜ਼ ਨਹੀਂ ਕਹਾਂਗਾ ਮੈਂ ਕਹਾਂਗਾ ਖਾਇਆ ਹੈ, ਆਪਣੀ ਪੋਕਿਟ ਜਿਸ ਹਿਸਾਬ ਨਾਲ ਭਰੀ ਹੈ। ਇਹ ਸਾਰੇ ਕਾ ਸਾਰਾ ਇਨਵੈਸਟੀਗੇਸ਼ਨ ਹੋਊਗਾ। ਔਰ ਮੈਂ ਇਹ ਕਹਿੰਦਾ, ਇਨਵੈਸਟੀਗੇਸ਼ਨ ਹੋਣੇ ਕੇ ਬਾਅਦ ਇਹ ਨਹੀਂ ਕਿ ਬਚ ਜਾਣਗੇ, ਬਚੋਗੇ ਨਹੀਂ, ਸਿਰਫ ਕੰਮ ਕੀ ਕਰਨਾ ਹੈ ਬ੍ਰੈਂਪਟਨ ਦੀ ਜਨਤਾ ਨੂੰ, 26 ਅਕਤੂਬਰ ਨੂੰ ਬਦਲਾਵ ਲੈ ਕੇ ਆਉਣਾ ਹੈ। ਔਰ ਬਦਲਾਵ ਵਿੱਚ ਸਭਸੇ ਪਹਿਲੇ ਡਾਕਟਰ ਆਜ਼ਾਦ ਗੋਇਤਕਾ ਨਾਂ ਆਉਂਦਾ ਹੈ ਕਿਉਂਕਿ 4-5 ਸਾਲ ਹੋ ਗਏ ਅਸੀਂ ਚਾਹੇ ਉਹ ਪ੍ਰੋਪਰਟੀ ਟੈਕਸ ਇਨਕਰੀਜ਼ ਦਾ ਮਸਲਾ ਸੀ ਅਸੀਂ ਪੁੱਛਦੇ ਸੀ ਪ੍ਰੋਪਰਟੀ ਟੈਕਸ ਇਨਕਰੀਜ਼ ਕਰੋ ਲੇਕਿਨ ਸਾਨੂੰ ਸਾਡਾ ਟੈਕਸ ਪੇਅਰ ਦਾ ਪੈਸਾ ਜਾਂਦਾ ਕਿੱਥੇ ਹੈ ਅਕਾਊਂਟੇਬਿਲਿਟੀ ਕੀ ਹੈ ਟਰਾਂਸਪੇਰੈਂਸੀ ਕੀ ਹੈ ਪੀਲ ਪੁਲਿਸ ਦਾ ਬਜਟ ਮੈਂ ਕਹਾਂਗਾ ਵੀ ਕਰੀਬ ਕਰੀਬ 1 ਬਿਲੀਅਨ ਕੇ ਆਸ ਪਾਸ ਹੈ ਤੰਬਰ ਸਾਹਿਬ 1 ਬਿਲੀਅਨ ਕੇ ਆਸ ਪਾਸ ਉੱਥੇ ਵੀ ਮੇਅਰ ਸਾਹਿਬ ਔਰ ਇਨਕੀ ਜੋ ਕਰਪਟ ਟੀਮ ਹੈ ਨਾ ਮੈਨੂੰ ਕੋਈ ਬੁਰਾਈ ਨਹੀਂ ਕੋਈ ਮੇਰੇ ਖਿਲਾਫ਼ ਕੇਸ ਕਰਨਾ ਚਾਹੋ ਇਹ ਮੇਰੀ ਆਵਾਜ਼ ਹੈ ਜੋ ਇੱਕ ਕਰਪਟ ਟੀਮ ਹੈ ਨਾ ਕਰਪਟ ਟੀਮ ਇਹ ਜੋ ਕਰਪਟ ਟੀਮ ਉੱਥੇ ਵੀ ਖੜਦੀ ਹੈ ਕਿ ਆਡਿਟ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਆਡਿਟ ਪੀਲ ਪੁਲਿਸ ਦਾ ਜੋ ਨੰਬਰ ਹੈ ਨਾ ਉਹ ਟੋਰੰਟੋ ਪੁਲਿਸ ਦਾ ਆਧਾ ਨੰਬਰ ਹੈ ਟੋਰੰਟੋ ਇੱਕ ਬਹੁਤ ਬੜਾ ਸ਼ਹਿਰ ਹੈ ਬਹੁਤ ਬੜਾ ਸ਼ਹਿਰ ਉੱਥੇ ਕੀ ਹੈ ਇੱਕ ਚੀਫ ਹੈ ਔਰ ਉਸਕੇ ਦੋ ਡਿਪਟੀ ਚੀਫ ਹੈ ਇੱਕ ਚੀਫ ਔਰ ਦੋ ਡਿਪਟੀ ਚੀਫ ਬ੍ਰੈਂਪਟਨ ਚ ਕੀ ਹੈ ਕਿ ਆਧੀ ਆਧੀ ਨਫਰੀ ਹੈ ਨੰਬਰ ਜੋ ਹੈ ਆਧਾ ਹੈ ਜੋ ਆਪਾਂ ਜੋ ਨੰਬਰ ਦੱਸਦੇ ਹਾਂ ਇੱਥੇ ਇੱਕ ਚੀਫ ਕੇ ਨਾਲ 5 ਡਿਪਟੀ ਚੀਫ ਹੈ ਜਦੋਂ ਕਿ ਪੀਲ ਪੁਲਿਸ ਦਾ ਜੋ ਚੀਫ ਦੀ ਸੈਲਰੀ ਹੈ 2025 ਦੀ 6,15,000 ਕੱਢੀ ਹੈ 6,15,000 ਜੋ 5 ਡਿਪਟੀ ਹੈ ਉਹਨਾਂ ਨੇ ਆਪਣੀ ਸੈਲਰੀ 5-5 ਲੱਖ ਕੱਢੀ ਹੈ 5-5 ਲੱਖ ਜਬਕਿ ਟੋਰੰਟੋ ਪੁਲਿਸ ਹੈ ਜੋ ਚੀਫ ਦੀ ਸੈਲਰੀ ਹੈ ਉਹ ਹੈ 4 ਲੱਖ ਔਰ ਡਿਪਟੀ ਚੀਫ ਉਨਕੀ ਸੈਲਰੀ ਹੈ 3-3 ਲੱਖ ਤੋ ਬ੍ਰੈਂਪਟਨ ਚ ਹੀ ਕਿਉਂ ਪੀਲ ਪੁਲਿਸ ਤੇ ਹੀ ਕਿਉਂ ਕਿਉਂਕਿ ਇੱਥੇ ਮੈਂ ਕਹਾਂਗਾ ਵੀ ਇਹਨਾਂ ਨੇ ਲੂਟ ਮਚਾ ਰੱਖੀ ਹੈ ਇਹ ਜੋ ਹਾਇਰਿੰਗ ਵੀ ਆਪਣੀ ਕਰਦੇ ਹੈ ਆਪਣੇ ਜੋ ਇਨਕੇ ਬੰਦੇ ਉਹਨਾਂ ਨੂੰ ਵੀ ਹਾਇਰ ਕਰਦੇ ਹੈ ਕਰਪਟ ਲੋਕਾਂ ਨੂੰ ਹਾਇਰ ਕਰਦੇ ਹੈ ਜਬਕਿ ਸਾਡਾ ਟੈਕਸ ਪੇਅਰ ਦਾ ਪੈਸਾ ਹੈ ਕੋਈ ਇਹ ਜੇਬ ਤਾਂ ਨਹੀਂ ਪਾ ਕੇ ਲਿਆਏ ਇਨਕਾ ਕੋਈ ਆਪਣਾ ਪੈਸਾ ਨਹੀਂ ਹੈ ਇਸ ਪੈਸੇ ਦੀ ਅਕਾਊਂਟੇਬਿਲਿਟੀ ਔਰ ਟ੍ਰਾਂਸਪੇਰੈਂਸੀ ਕਿਉਂ ਨਹੀਂ ਹੈ ਮਾਈਨਰ ਵੇਰੀਐਂਸ ਕੀ ਫੀਸ ਤੁਸੀਂ ਦੇਖ ਲਓ
4: ਜੀ ਮਾਈਨਰ ਵੇਰੀਐਂਸ ਅਗਰ ਮੈਂ ਕਹਿੰਦੇ ਕਿ ਲਾਈਨਾਂ ਕਾਫੀ ਲੰਬੇ ਸਮੇਂ ਤੋਂ ਹੋਰ ਮੈਂ 3 ਕੁ ਲਾਈਨਾਂ ਕਲੀਅਰ ਕਰ ਦੇਵਾਂ ਫਿਰ ਆਪਾਂ ਤੁਹਾਡੀ ਗੱਲਾਂ ਹੋਰ ਲਵਾਂਗੇ ਸੋ ਜੋ ਗੱਲਬਾਤ ਕੀਤੀ ਹੈਗੀ ਹੈ ਤੁਸੀਂ ਵੀ ਪ੍ਰੋਪਰਟੀ ਟੈਕਸ ਲੋਕੀ ਚਾਹੁੰਦੇ ਘੱਟਦਾ ਨਹੀਂ ਹੈਗਾ ਹੁਣ ਪਤਾ ਲੱਗ ਗਿਆ ਵੀ ਜਿਸ ਹਿਸਾਬ ਨਾਲ ਪੈਸੇ ਜਿਹੜਾ ਖਰਚਾ ਘਟਾਉਂਗੇ ਤਾਂ ਹੀ ਪ੍ਰੋਪਰਟੀ ਟੈਕਸ ਘੱਟ ਸਕਦਾ ਹੈਗਾ ਜਾਂ ਫਰੀਜ਼ ਹੋ ਸਕਦਾ ਹੈਗਾ ਗੁਰਜੀਤ ਗੋਸਲ ਫਿਰ 9445 ਫਿਰ ਅਮਰੀਕ ਸਿੰਘ ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ
7: ਹਾਂਜੀ ਭਾਜੀ ਸਤਿ ਸ੍ਰੀ ਅਕਾਲ
4: ਜੀ
7: ਭਾਜੀ ਐਤਕੀ ਵੋਟ ਪਾਉਣ ਦਾ ਸੌਖਾ ਤਰੀਕਾ ਆ ਹਨਾ
4: ਜੀ
7: ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਤਾਂ ਬਿਲਕੁਲ ਕਾਟਾ ਮਾਰ ਦੋ ਫੇ ਉਹਨਾਂ ਨੂੰ ਤਾਂ ਦੇਖੋ ਹੀ ਨਾ ਉਹਨਾਂ ਦੇ ਨਾਂ ਪੇਪਰ ਦੇ ਹਨਾ ਜਿਹੜੇ ਨਵੇਂ ਬੰਦੇ ਆ ਨਾ ਉਹ 5 ਜਾਂ 4 ਖੜੇ ਆ ਉਹਨਾਂ ਚੋਂ ਡਾਕਟਰ ਆਜ਼ਾਦ ਹੋਇਆ ਗੁਰਪ੍ਰੀਤ ਢਿੱਲ ਹੋਇਆ ਆਪਣੇ ਪ੍ਰਭ ਗਿੱਲ ਹੋਇਆ ਹਨਾ
4: ਜੀ
7: ਇਹਨਾਂ ਨੂੰ ਲਿਆਓ ਅੱਗੇ ਜਿੱਦਾਂ ਹੁਣ ਕੱਲ ਮੈਂ ਕਿਸੇ ਨੂੰ ਤਰੀਕਾ ਦੱਸਿਆ ਨਾ ਉਹ ਕਹਿੰਦੇ ਆਪਣੇ ਵਾਰਡ ਚ 4 ਖੜੇ ਸਾਡੇ 1-5 ਦੇ ਵਿੱਚ ਹਨਾ
4: ਜੀ
7: ਮੈਂ ਕਿਹਾ ਵੀ ਜਿਹੜੇ ਓਰੀਜਨਲ ਕੌਂਸਲ ਖੜੇ ਆ ਪੁਰਾਣੇ ਨੂੰ ਤਾਂ ਤੁਸੀਂ ਛੱਡ ਕੇ ਜਿਹੜੇ ਨਵੇਂ 3 ਖੜੇ ਉਹਨਾਂ ਚ ਜਿਹਨੂੰ ਮਰਜ਼ੀ ਟਿਕ ਕਰ ਦੋ
4: ਜੀ
7: ਉਹ ਕਹਿੰਦੇ ਆ ਤਾਂ ਤਰੀਕਾ ਹੀ ਬਹੁਤ ਵਧੀਆ ਇਹਨਾਂ ਨੂੰ ਸਿਟੀ ਚੋਂ ਕੱਢਣ ਦਾ
4: ਬਿਲਕੁਲ
7: ਬਾਈ ਇਹ ਤਾਂ ਸੌਖਾ ਤਰੀਕਾ ਆ ਪੁਰਾਣਿਆਂ ਨੂੰ ਵੋਟ ਬਿਲਕੁਲ ਨਾ ਪਾਓ ਇਹਨਾਂ ਦਾ ਸਮਾਜਿਕ ਬਾਈਕਾਟ ਹੀ ਕਰੋ ਤੁਸੀਂ ਦੇਖ ਲੋ ਸਾਰਿਆਂ ਤੋਂ ਟੋਪ ਤੇ ਬ੍ਰੈਂਪਟਨ ਇਸ ਵੇਲੇ ਬੈਂਕਰਪਟ ਹੋਣ ਚ ਆਪਣੇ ਭੁੱਲਰ ਸਾਹਿਬ ਦੱਸਦੇ ਸੀ 40-50% ਲੋਕਾਂ ਨੂੰ ਪ੍ਰੋਪਰਟੀ ਟੈਕਸ ਨਹੀਂ ਦਿੱਤਾ ਜਾ ਰਿਹਾ ਆਪਣਾ ਸਾਡੇ ਇੱਕ ਸੱਜਣ ਨੇ ਜਾਣ ਨਾਲ ਇਹਨੂੰ ਘਰ ਵੇਚਣਾ ਪਿਆ ਪ੍ਰੋਪਰਟੀ ਟੈਕਸ ਜਦੋਂ ਡਾਕਟਰ ਸਾਹਿਬ ਇਹ ਸਿਟੀ ਚ ਜਾਂਦੇ ਆ ਨਾ ਡਿਪਟੀ ਮੇਅਰ ਜਦੋਂ ਸਿਟੀ ਚ ਗਿਆ ਇਹ 40 ਕੁ ਪਾਉਂਡ ਦਾ ਹੁੰਦਾ ਸੀ ਅੱਜ 200 ਕੁਇੰਟਲ ਦਾ ਹੋ ਜਾਏ
4: ਕੋਈ ਭਾਰਤ ਕਿਸੇ ਦਾ ਵੀ ਵੱਧ ਸਕਦਾ ਮੇਰਾ ਵੀ ਇੱਥੇ ਵੱਧ
7: ਹੈਗਾ ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਹਨਾਂ ਦਾ ਜੋ ਕੇ ਭਾਰ ਜਦੋਂ ਨਾ ਸਿਟੀ ਜਾਂਦੇ ਤੋਲ ਕੇ ਭੇਜਣਾ ਚਾਹੀਦਾ ਇਹਨਾਂ ਨੂੰ
5: ਬਹੁਤ
4: ਬਹੁਤ ਧੰਨਵਾਦ ਸੋ ਨਾਲੇ ਇੱਕ ਹੋਰ ਹੈ ਨਾ ਇਹ ਕਈ ਵਾਰੀ ਆਪਾਂ ਕਹਿ ਦਈਦਾ ਹੈਗਾ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਪੋਰਟ ਕਰਦੇ ਬੱਚੇ ਕੰਮ ਤੇ ਲੱਗੇ ਹੋਏ ਹਨ ਸੋ ਆਜ਼ਾਦ ਨੇ ਕਹਿ ਦਿੱਤਾ ਕਿ ਮੈਂ ਇਨਵੈਸਟੀਗੇਟ ਕਰੂੰਗਾ ਇਹ ਬੱਚੇ ਦੇ ਰੈਜ਼ਮੇ ਕਿਸ ਤਰ੍ਹਾਂ ਪਹੁੰਚੀਆਂ ਵੀ ਜੇ ਬੱਚੇ ਪੜ੍ਹੇ ਲਿਖੇ ਹਨ ਹੈ ਨਾ ਰੈਜ਼ਮੇ ਭੇਜੀ ਹੋਈ ਹੈਗੀ ਆ ਹੋਰ ਨਾਲੋਂ ਵੱਧ ਪੜ੍ਹੇ ਲਿਖੇ ਆ ਇਹਦਾ ਮਤਲਬ ਦੇ ਕੁਰ ਗਿਆ ਹਾਇਰ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਜੇ ਉਹਨਾਂ ਦੀ ਪੜ੍ਹਾਈ ਹੈ ਨਹੀਂ ਅਤੇ ਲਗਾਏ ਗਏ ਹੈ ਵੱਖ ਵੱਖ ਜੋਬਾਂ 'ਤੇ ਫਿਰ ਗੱਲ ਹੋ ਰਹੀ ਆ ਜੇ ਬੱਚੇ ਨੇ ਸਟੱਡੀ ਕਰਕੇ ਅੰਦਰ ਗਿਆ ਫਿਰ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਹਾਂ ਬ੍ਰੈਂਪਟਨ ਦੇ ਘਰ ਜਿਹੜੇ ਹਨ ਬਹੁਤ ਸਾਰੇ ਪਾਵਰ ਆਫ ਸੇਲ 'ਤੇ ਆਏ ਹੋਣ ਬਾਕੀ ਕਮਿਊਨਿਟੀ ਨਾਲੋਂ ਵੱਧ ਪਾਵਰ ਆਫ ਸੇਲ 'ਤੇ ਰਹੂ ਮੈਂ ਖਬਰ ਲੈ ਕੇ ਆਵਾਂਗਾ ਜ਼ਰੂਰ ਤੁਹਾਡੇ ਵਾਸਤੇ ਪਹਿਲਾਂ ਕੈਪਟਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਆਜ਼ਾਦ ਗੋਇਲ ਨੂੰ ਤਾਂ 3 ਸਾਲ ਹੋ ਗਏ ਵਿਚਾਰਿਆਂ ਨੂੰ ਲੋਕਾਂ ਨੂੰ ਸੁਨੇਹਾ ਦਿੰਦਾ
4: ਜੀ
8: ਕੁਝ ਕਹਿ ਦਿੰਦੇ ਰੌਲਾ ਪਾਉਂਦਾ, ਰੌਲਾ ਨਹੀਂ ਪਾਉਂਦੇ, ਸੱਚਾਈ ਦੱਸ ਰਹੇ ਕਿ ਇਹ ਇੱਕ ਗੁਰਪ੍ਰੀਤ ਹੋਣੀ ਹੋ ਗਏ। ਪਰ ਗੁਰਪ੍ਰੀਤ ਨੂੰ ਹਰਾਉਣ ਵਾਸਤੇ ਪਤਾ ਨੀ ਕਿ ਗੁਰਪ੍ਰੀਤ ਕਿਹੜੇ ਪਾਖੇ ਵਿੱਚ ਢਿੱਲੋਂ ਬਣਾ ਦਿੱਤਾ।
4: ਮੈਨੂੰ
8: ਵੀ ਕੱਲ ਕਿਸੇ ਕਲੱਬ ਦੇ ਵਿੱਚ ਸੱਦਿਆ ਸੀਗਾ, ਕਹਿੰਦੇ ਅੱਜ 8 ਤਰੀਕ ਨੂੰ ਉੱਥੇ ਆ ਕੇ ਪੈਟਕ ਬਣਾਉਣ ਵੀ ਆ ਰਿਹਾ ਸਾਰੇ। ਮੈਂ ਕਿਹਾ ਤੁਸੀਂ ਮੈਨੂੰ ਸਵਾਲ ਤਾਂ ਪੁੱਛਣ ਦੇਣਾ ਸੀ, ਮੈਂ ਕੀ ਕਰਨਾ। ਉੱਥੇ ਇੱਕ ਸਪੋਕਸ ਮੈਨ ਬਣਾਇਆ ਹੋਇਆ, ਉਹ ਯਾਰ ਸਪੋਕਸ ਮੈਨ ਦੀ ਤਾਂ ਕੋਈ ਜਗ੍ਹਾ ਹੀ ਨੀ ਆ। ਮੇਰੇ ਕੋਲ ਕਲੱਬਾਂ ਦੀ ਸਾਰੀ ਲਿਸਟ ਪਈ ਹੈ, ਹੈ ਹੀ ਨੀ, ਆਪਣੇ ਆਪ ਹੀ ਬਣਾ ਲੈਂਦੇ ਆ। ਉਹ ਕਹਿ ਦਿੰਦਾ ਤੁਸੀਂ ਪਾਸਿਓ ਕੇ ਸਵਾਲ ਪੁੱਛ ਲਓ। ਬਈ ਪਾਸਿਓ ਕੇ ਕਿਉਂ? ਜਿਵੇਂ ਆ ਡਾਕਟਰ ਗੋਇਲ ਬੋਲਦਾ ਇਵੇਂ ਸਾਨੂੰ ਉੱਥੇ ਬੋਲਣ ਦੀ ਇਹ ਹਾਲਤ ਆ। ਦੇਖੋ ਡਿਸੀ ਗੁਰੂ ਘਰ ਚ ਵਧੀਆ ਕੰਮ ਇਸ ਵੇਲੇ ਚੱਲ ਰਿਹਾ, ਪਹਿਲਾਂ ਵੀ ਉਹੀ ਕਮੇਟੀ ਸੀਗੀ ਸਲੇਟ, ਦੁਬਾਰਾ ਵੀ ਉਹੀ ਸਲੇਟ ਆਈ, ਉਸ ਤੋਂ ਪਹਿਲਾਂ ਸੀ ਜਿਹੜੇ ਉਹ ਵੀ ਚੰਗਾ ਕੰਮ ਕਰਕੇ, ਪਰ ਉਸ ਤੋਂ ਪਹਿਲਾਂ ਝਗੜੇ ਹੀ ਹੁੰਦੇ ਡਿਕਸ਼ੀ ਗੁਰੂ ਘਰ ਦੀ। ਮੈਂ ਤੁਹਾਨੂੰ ਮਿਸਾਲ ਦੇ ਰਿਹਾ ਦੋਸਤੋ, ਸਾਰੀ ਸਲੇਟ ਪੁਰਾਣੀ ਬਦਲੀ ਕਰ ਦਿਓ, ਨਹੀਂ ਤਾਂ ਮੁਸ਼ਕਿਲ ਹੋ ਜਾਊਗਾ। ਭਾਰਤ ਵਧਿਆ ਵਧਿਆ, ਗਾਂ ਵਾਸਤੇ ਅਗਲੀ ਦਵਾ ਚੁਣਿਆ ਤਾਂ ਕੁਰਸੀ ਤੇ ਨੀ ਬੈਠੇ ਜਾਣਾ। ਇੱਕ ਆਉਂਦਾ ਉਹ ਕਹਿੰਦਾ ਆ ਕੇ ਆ 5 ਵਾਰਡ ਵਾਲਾ, ਅਖੇ ਦੂਜਾ ਹੋਸਪਿਟਲ ਦੀ ਕੰਸਟਰਕਸ਼ਨ ਸ਼ੁਰੂ ਗਿਆ ਪਿਆ ਮੇਰੇ ਕੋਲ, ਔਰ ਉਸ ਜਿਹੜਾ ਦੂਜੇ ਨੰਬਰ ਤੇ ਮੇਰ ਉਹ ਕਹਿੰਦਾ ਤੀਜੇ ਦੀ ਸ਼ੁਰੂ ਕਰਾਂਗੇ। ਆਹ ਤਾਂ ਇਹਨਾਂ ਦੀ ਬੋਲੀ ਆ
4: ਜੀ। ਧੰਨਵਾਦ ਤੁਹਾਡਾ ਕੈਪਟਨ ਸਾਹਿਬ, ਆਵਾਜ਼ ਉਠਾਉਣ ਦਾ। ਤੇ ਗੋਇਟ ਜੀ, ਤੁਹਾਡੇ ਬਾਰੇ ਚੰਗਾ ਕਹਿ ਗਏ ਹਨ, ਚੰਗਾ ਕਹਿ ਰਹੇ ਹਨ।
9: ਦੇਖੋ ਜੀ, ਸੱਚਾਈ ਸੱਚਾਈ ਹੁੰਦੀ ਹੈ, ਔਰ ਇਹ ਜੋ ਟੈਕਸ ਪੇਅਰ ਦਾ ਪੈਸਾ ਹੈ ਨਾ, ਇਸ ਨੂੰ ਮੈਨੇਜ ਕਰਨ ਵਾਸਤੇ ਸੱਚੇ ਲੋਕ ਹੀ ਚਾਹੀਦੇ, ਖਾਣ ਪੀਣ ਵਾਲੇ ਕਰਪਸ਼ਨ ਵਾਲੇ ਬੰਦੇ ਨਹੀਂ ਚਾਹੀਦੇ। ਦੇਖੀਏ, ਮੈਂ ਇਹੀ ਗੱਲ ਦੱਸਦਾ ਕਿ ਵੀ ਜੇ ਵੀ ਇਹਨਾਂ ਨੂੰ ਆਪਾਂ ਚੁਣ ਕੇ ਭੇਜਦੇ ਹਾਂ ਤਾਂ ਇਹ ਕੀ ਓਥ ਲੈਂਦੇ ਕਿ ਅਸੀਂ ਸੇਵਾ ਕਰਾਂਗੇ, ਅਸੀਂ ਜੋ ਟੈਕਸ ਪੇਅਰ ਹੈ ਜਿਹਨਾਂ ਨੂੰ ਸਾਨੂੰ ਚੁਣ ਕੇ ਭੇਜਿਆ ਸੀ ਉਸ ਵਾਸਤੇ ਕੰਮ ਕਰਾਂਗੇ, ਉਸਕੇ ਬਾਅਦ ਤਾਂ ਲੱਭਦੇ ਨਹੀਂ ਹੈ। ਔਰ ਦੂਜਾ ਦੇਖੋ, ਇਹਨਾਂ ਨੇ ਸੀਨੀਅਰ ਕਲੱਬਸ ਬਣਾ ਲਈ ਕਾਫੀ, ਉਹ ਸੀਨੀਅਰ ਕਲੱਬ ਵਾਲੇ ਵੀ ਕੀ ਕਰਦੇ ਆ, ਜਿੱਥੇ ਪਾਰਕਾਂ ਤੋਂ ਕੋਈ ਮੀਟਿੰਗ ਹੁੰਦੀ ਹੈ ਸਾਡੇ ਵਰਗੇ ਉੱਥੇ ਜਾਂਦੇ, ਕਦੇ ਤੁਹਾਨੂੰ ਨਹੀਂ ਬੋਲਣ ਦੇਣਾ ਜੀ, ਤੁਸੀਂ ਅਸੀਂ ਉਹਨਾਂ ਨੂੰ ਬੋਲਣ ਦੇਣਾ ਹੈ ਜੋ ਆਲਰੇਡੀ ਕਾਉਂਸਲ ਤੇ ਹੈ, ਜੋ ਆਲਰੇਡੀ ਚੁਣੇ ਹੋਏ ਨੇ। ਕਿਉਂ ਬਈ, ਦੇਖੀਏ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਂਦਾ ਹੈ, ਇਲੈਕਸ਼ਨ ਡਿਕਲੇਅਰ ਹੋਣੇ ਕੇ ਬਾਅਦ ਸਾਰੇ ਕੇ ਸਾਰੇ ਕੈਂਡੀਡੇਟ ਹੁੰਦੇ, ਆ ਉਹਨਾਂ ਨੂੰ ਇਕੁਅਲੀ ਟ੍ਰੀਟ ਕਰਨਾ ਚਾਹੀਦਾ। ਇਹ ਨਹੀਂ ਜੀ ਇਹ ਤਾਂ ਸਾਡੇ ਮੇਅਰ ਹੈ, ਇਹ ਡਿਪਟੀ ਮੇਅਰ, ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦੇਣਾ। ਕਿਉਂ? ਸੁਣੋ, ਹਰ ਬੰਦੇ ਨੂੰ ਮੌਕਾ ਦਿਓ, ਤਾਂ ਹੀ ਤਾਂ ਤੁਸੀਂ ਪਤਾ ਲੱਗੂਗਾ। ਤੁਸੀਂ, ਮੈਂ ਇੱਕ ਪਾਰਕ ਤੇ ਗਿਆ ਰੀਸੈਂਟਲੀ ਜੀ, ਉੱਥੇ ਡਿਪਟੀ ਮੇਅਰ ਸਾਹਿਬ ਆਏ, ਚਾਏ ਪਕੌੜੇ ਦਾ ਬਿਲਕੁਲ ਗਰਮਾ ਗਰਮ ਉੱਥੇ ਨਿਕਲਦੇ ਸੀ। ਔਰ ਤੁਸੀਂ ਦੇਖੋ, ਉੱਥੇ ਜੋ ਵੈਨ ਆਈ ਸੀ ਨਾ, ਜੋ ਪਕੌੜੇ ਤਲਦੀ ਸੀ, ਉਹ ਪਾਰਕ ਕੇ ਵਿੱਚ ਉਸਨੇ ਖੜੀ ਉਹ ਕੀਤੀ। ਔਰ ਉਸਕੇ ਬਾਅਦ ਮੈਂ ਇਹ ਵੀ ਦੇਖਿਆ ਕਿ ਇੱਕ ਬਾਇਲ ਆਫਿਸਰ ਆਇਆ, ਉਹਨੂੰ ਟਿਕਟ ਦੇ ਕੇ ਗਿਆ ਕਿ ਬਈ ਮੈਂ ਕਵਾਂਗਾ ਵੀ ਆਖਿਆ ਕਿ ਅੱਗੇ ਇੰਨਾ ਕੁਛ ਹੁੰਦਾ ਹੈ, ਉੱਥੇ ਰੋਕਣ ਦੀ ਲੋੜ ਹੈ। ਮੈਂ ਡੋਰ ਟੂ ਡੋਰ ਜਾਂਦਾ ਹੈ, ਲੋਕ ਪਾਰਕਿੰਗ ਕੀ ਟਿਕਟ ਕੇ ਨਾਲ ਤਰਾਹੀਮਾਨ ਕਰਦੇ ਹੈ ਕਿ ਜੀ 250 ਦੀ ਟਿਕਟ ਮਿਲ ਗਈ ਜੀ, ਆ ਸਾਨੂੰ ਇਹਨਾਂ ਦੀ ਮਿਲ ਗਈ ਜੀ, ਇਸ ਪੂਰੀ ਸਟੇਟ ਨੂੰ ਮਿਲ ਗਈ ਜੀ। ਇਹ ਬਹੁਤ ਬੜੇ ਇਸ਼ੂ ਹੈ, ਇਹਨੂੰ ਸੋਲਵ ਕਰਨ ਦੀ ਲੋੜ ਹੈ।
4: ਜੀ ਹਾਂ, ਬਹੁਤ ਬੜੇ ਇਸ਼ੂ ਹਨ, ਸੋਲਵ ਕਰਨ ਦੀ ਲੋੜ ਹੈਗੀ। ਅਮਰੀਕ ਸਿੰਘ ਬਹੁਤ ਲੰਬੇ ਸਮੇਂ ਤੋਂ ਹੋਲਡ ਹਨ, 7 ਮਿੰਟ ਹੋ ਗਏ ਅਮਰੀਕ ਸਿੰਘ ਹੋਲਡ ਤੇ, ਤੇ ਬਾਈ ਬੱਤੀ ਤੁਹਾਡੀ ਵਾਰੀ ਨੈਕਸਟ ਹੈ। ਸਾਡੇ ਬਾਈ ਵਾਲੇ ਨੀ ਅਜੇ, ਪਤਾ ਨੀ ਕੀ ਗੱਲ। ਅਮਰੀਕ ਸਿੰਘ ਜੀ ਆ ਜਾਓ।
10: ਸਤਿ ਸ੍ਰੀ ਅਕਾਲ ਅੰਮ੍ਰਿਤ ਸਾਹਿਬ ਤੇ ਗੁਰ ਸਾਹਿਬ ਨੂੰ, ਸਤਿ ਸ੍ਰੀ ਅਕਾਲ ਭਾਜੀ। ਮੈਂ ਸਲੂਟ ਕਰਦਾ ਗੁਰ ਸਾਹਿਬ, ਖਰਲੋ ਸਿਟੀ ਦੀ ਬਾਹਰ ਲੋਕੀ ਬਹੁਤ, ਲੋਕਾਂ ਨੇ ਸਰ ਕਰਜ਼ਾ ਚੜ ਗਿਆ ਭਾਜੀ, ਤੁਹਾਨੂੰ ਦੱਸ ਨੀ ਸਕਦੇ। ਜਿਹੜੇ ਬੱਚੇ ਪੜ੍ਹਨ ਵਾਲੇ ਆ ਆਪਣੇ ਤੰਬਰ ਸਾਹਿਬ, ਉਹ ਬੰਦੇ ਬੱਚੇ ਘਰ ਬਹਿ ਗਏ, ਉਹ ਆਪਣਾ ਘਰ ਦਾ ਟੈਕਸ ਪੇ ਕਰਨ ਜਾਂ ਮੋਰਗੇਜ ਪੇ ਕਰਨ, ਜਿਹੜੇ ਬੱਚੇ ਪੜ੍ਹਨ ਵਾਲੇ ਘਰੇ ਹੀ ਬੈਠੇ ਆ ਜੀ। ਜੇ ਉਹ ਪੜ੍ਹਨ ਵੀ ਜਾਂਦੇ ਤੇ ਇੱਥੋਂ ਕੋਈ ਕੈਂਬਰੇਜ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ। ਇੱਥੇ ਯੂਨੀਵਰਸਿਟੀ ਕਦੋਂ ਆਉਣੀ, ਜਦੋਂ ਸਾਰੇ ਮਰ ਗਏ ਸੀ ਉਦੋਂ ਆਉਣੀ ਯੂਨੀਵਰਸਿਟੀ? ਅਸੀਂ ਸਲੂਟ ਕਰਦੇ ਹਾਂ ਬਾਹ ਫੜ ਲੋ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਕੈਪਟਨ ਸਾਹਿਬ ਵੀ ਬਹੁਤ ਹੋਣੀ ਗੱਲ ਕਰਕੇ ਗਏ ਆ। ਦੇਖੋ ਇਹ ਜਿਹੜੇ ਪੁਰਾਣੇ ਨੇ ਤੁਹਾਡੇ, ਦੇਖੋ ਕਿਹੜੇ ਜਗ੍ਹਾ, ਜਦੋਂ ਇਹ ਮੱਥਾ ਟੇਕਣ ਜਾਂਦੇ ਪਿੱਛੋਂ 3 ਇੰਚ ਇਹਨਾਂ ਲੱਤਾਂ ਚੱਕ ਹੁੰਦੇ, ਜਿੱਦਾਂ ਮੈਸੀ ਟ੍ਰੇਨ ਦੇ ਪੁੱਲ ਪੁੱਲੀਆਂ ਤਵੀਆਂ ਚੱਕ ਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਇੱਕ ਦਾ ਸਰੀਰ ਵੱਖਰਾ ਵੱਖਰਾ ਹੁੰਦਾ ਆ, ਉਹਦਾ ਮਜ਼ਾਕ ਨਹੀਂ ਉਠਾਉਣਾ ਚਾਹੀਦਾ ਹੈਗਾ। ਜੀ ਹਾਂ, ਇਲੈਕਸ਼ਨ ਟਾਈਮ ਹੈਗਾ, ਬਹੁਤ ਕੁਝ ਹੁੰਦਾ। ਰਿਸਪੈਕਟ ਦੇ ਨਾਲ ਰਿਸਪੈਕਟ, ਆਪਾਂ ਰਿਸਪੈਕਟ ਦਿੰਦੇ ਹਾਂ, ਪਰ ਉਦੋਂ ਤੱਕ ਰਿਸਪੈਕਟ ਹੁੰਦੀ ਜਦੋਂ ਤੱਕ ਕਰਪਸ਼ਨ ਨਾ ਹੋ। ਬਹੁਤ ਕੁਝ ਹੋ ਰਿਹਾ ਵੱਖ ਵੱਖ ਸਿਟੀਆਂ ਦੇ ਵਿੱਚ, ਸੋ ਕੋਸ਼ਿਸ਼ ਕਰੋ, ਜੇ ਤੁਹਾਡੀ ਸਿਟੀ ਨਹੀਂ ਚੰਗੇ ਤਰੀਕੇ ਨਾਲ ਚੱਲੀ ਤਾਂ ਇਹਨਾਂ ਨੂੰ ਤੋੜ ਦਿਓ, ਤਾਂ ਨਵੇਂ ਲੈ ਕੇ ਆ ਜਾਓ। ਜੇ ਚੱਲ ਰਹੀ ਹੈਗੀ ਆ ਤਾਂ ਸਪੋਰਟ ਦੇ ਸਕਦੇ ਹੋ। 22 ਤੁਹਾਡੀ ਵਾਰੀ, ਫਿਰ ਬਾਕੀ ਲਾਈਨਾਂ ਹੋਰ 'ਤੇ ਰੱਖੋ। 22 ਆ ਜਾਓ ਜੀ।
11: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ?
4: ਠੀਕ ਠਾਕ ਜੀ ਮੇਰੇ।
11: ਆਜ਼ਾਦ ਹੋਣਾ ਨੂੰ ਵੀ ਮੇਰੇ ਵੱਲੋਂ ਜੀ ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
11: ਦੇਖੋ ਜੀ, ਇਹਨਾਂ ਨੇ ਆਪਦੇ ਨਾਂ ਦੀ ਲਾਜ ਰੱਖੀ ਆ, ਜਿਵੇਂ ਇਹਨਾਂ ਦਾ ਨਾਂ ਆਜ਼ਾਦ ਆ, ਉਕਣੀ ਇਹ ਨਧੜਕ ਬੋਲਦੇ ਨੇ। ਮੇਰਾ ਖਿਆਲ ਨੀ ਵੀ ਬ੍ਰੈਂਪਟਨ ਚੋਂ ਕੀ ਪੂਰੇ ਆਪਣੇ ਜੀ ਟੀ ਏ ਚੋਂ ਕੋਈ ਬੰਦਾ ਏਦਾਂ ਨਧੜਕ ਹੋ ਕੇ ਨਾਂ ਲੈ ਕੇ ਬੋਲਦਾ ਹੋਵੇ, ਸਾਰੀਆਂ ਚੀਜ਼ਾਂ ਕੱਢ ਕੇ ਲਿਆਵੇ। ਜੇ ਹੁਣ ਨਾ ਅਸੀਂ ਇਹਨਾਂ ਨੂੰ ਵੋਟ ਪਾਈ ਨਾ, ਫਿਰ ਸਾਡੇ ਵਾਸਤੇ ਵੀ ਲਾਹਣਤਾ ਮੇਰਾ ਖਿਆਲ। ਠੀਕ ਹੈ ਕਿ ਨਾ, ਮੇਰਾ ਤਾਂ ਖਿਆਲ ਇਹ ਬੰਦੇ ਪ੍ਰੀਮੀਅਮ ਹੋਣੇ ਚਾਹੀਦੇ ਨੇ, ਜਿਵੇਂ ਜਿਸ ਹਿਸਾਬ ਨਾਲ ਇਹ ਗੱਲਾਂ ਕਰਦੇ ਨੇ। ਠੀਕ ਹੈ ਕਿ ਨਾ। ਦੂਜੀ ਗੱਲ ਭਾਜੀ, ਇਹਨਾਂ ਨੂੰ ਇੱਕ ਮੈਂ ਆਜ਼ਾਦ ਸਾਹਿਬ ਨੂੰ ਇਹ ਕਹਿਣਾ ਵੀ ਪਿਛਲੇ ਵੀਕ ਇੱਕ ਟੋਰਾਂਟੋ ਸਟਾਰ ਵਿੱਚ ਇੱਕ ਖਬਰ ਛਪੀ ਸੀ, ਜਿਹੜੇ ਆਪਣੇ ਮੇਅਰ ਸਾਹਿਬ ਦੇ ਨੇਬਰ ਨੇ ਕੰਪਲੇਂਟ ਕੀਤੀ ਆ ਵੀ ਸਾਡੇ ਅੰਦਰ ਇਹਦੇ ਪਾਣੀ ਜਾਂਦਾ, ਇਹਨੇ ਕੋਈ ਪਤਨੀ ਆਈਸ ਰਿੰਗ ਬਣਾਇਆ ਬੈਕ ਯਾਰਡ ਚ, ਕੀ ਕੀਤਾ ਕੀ ਨਹੀਂ ਕੀਤਾ, ਉਹ ਵੀ ਪਲੀਜ਼ ਖੁੱਲ ਕੇ ਦੱਸੋ, ਉਸ ਨਿਊਜ਼ ਨੂੰ ਵੀ ਪੂਰੀ ਦੱਸੋ ਤਾਂ ਕਿ ਲੋਕਾਂ ਤੱਕ ਪਤਾ ਲੱਗੇ। ਉਹਨਾਂ ਦੀ ਸੁਣੀ ਨੀ ਜਾ ਰਹੀ ਜੀ ਨੇਬਰ ਦੀ, ਉਹਦੇ ਦੀ
4: ਜੀ, ਜਿਹੜਾ ਇਹਨਾਂ ਨੇ ਆਈਸ ਰਿੰਕ ਬਣਾਇਆ ਪਾਣੀ ਲਈ, ਕਦੋਂ ਦੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਅਜਾਜ਼ ਜੀ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ?
9: ਦੇਖੋ, ਮੈਂ ਤਾਂ ਇਹ ਕਹਿੰਦਾ ਜੀ, ਬ੍ਰੈਂਪਟਨ ਦੀ ਜੋ ਪਾਪੂਲੇਸ਼ਨ ਤੁਸੀਂ ਦੇਖੋ, ਬ੍ਰੈਂਪਟਨ ਜੋ ਹੈ ਕੈਨੇਡਾ ਦਾ 7th ਲਾਰਜੈਸਟ ਸਿਟੀ ਹੈ। ਸਾਡੀ ਜੋ ਆਬਾਦੀ ਹੈ ਉਹ ਤੁਸੀਂ ਦੇਖੋ ਮਿਸੀਸਾਗਾ ਤੋਂ ਵੀ ਜ਼ਿਆਦਾ ਹੈ। ਮਿਸੀਸਾਗਾ ਕੋਲ 3 ਹੋਸਪਿਟਲ ਹੈ ਆਲਰੇਡੀ ਵਰਕਿੰਗ ਫੁੱਲੀ ਫਲੈਜ, ਉਹ ਚੌਥਾ ਕੈਨੇਡਾ ਦਾ ਸਭਸੇ ਬੜਾ ਹੋਸਪਿਟਲ ਉਹ ਬਣਨ ਜਾ ਰਿਹਾ, ਉਸਦੀ ਕੰਸਟਰਕਸ਼ਨ ਸਟਾਰਟ ਵੀ ਹੋ ਚੁੱਕੀ। ਉੱਥੇ ਯੂਨੀਵਰਸਿਟੀ ਜੋ ਟੋਰੰਟੋ ਯੂਨੀਵਰਸਿਟੀ ਦਾ ਬੜਾ ਬਹੁਤ ਬੜਾ ਕੈਂਪਸ ਵੀ ਹੈ, ਸਾਡੇ ਬ੍ਰੈਂਪਟਨ 'ਚ ਕਿਉਂ ਨਹੀਂ? ਸਾਨੂੰ ਆਨਸਰ ਚਾਹੀਦਾ, ਚਾਹੇ ਉਹ MP ਹੋ, ਚਾਹੇ MPP ਹੋ, ਜੋ ਬ੍ਰੈਂਪਟਨ ਦੇ ਪੰਜ ਤੁਸੀਂ ਬਣੇ ਬੈਠੇ ਹੋ MP MPP, ਤੁਸੀਂ ਬੋਲਦੇ ਕਿਉਂ ਨਹੀਂ? ਤੁਸੀਂ ਬ੍ਰੈਂਪਟਨ ਵਾਸਤੇ ਕਿਉਂ ਨਹੀਂ ਕੰਮ ਕਰਦੇ ਜੋ ਤੁਹਾਨੂੰ ਤਨਖਾਹ ਦਿੰਦੇ ਹੈ? ਤੁਸੀਂ ਪਾਰਕਾਂ 'ਤੇ ਆ ਜਾਂਦੇ ਹੋ, ਤੁਸੀਂ ਮੋਗ ਪਾਠ ਸਾਰੇ 'ਤੇ ਆ ਜਾਂਦੇ ਹੋ। ਤੁਸੀਂ ਜੇ ਬ੍ਰੈਂਪਟਨ ਕੀ ਬਾਰੇ ਮੈਂ ਗੱਲ ਕਰਨ ਦੀ ਗੱਲ ਆਉਂਦੀ ਹੈ, ਤੁਸੀਂ ਪ੍ਰੀਮੀਅਰ ਸਾਹਿਬ ਨੂੰ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਉਂ ਨਹੀਂ ਕਹਿੰਦੇ ਕਿ ਬ੍ਰੈਂਪਟਨ ਨੂੰ ਚਾਹੀਦਾ? ਅਗਰ ਬ੍ਰੈਂਪਟਨ ਨੂੰ ਚਾਹੀਦਾ, ਬ੍ਰੈਂਪਟਨ ਨੂੰ ਦਿਓ, ਨਹੀਂ ਤਾਂ ਅਸੀਂ ਤੁਹਾਡਾ ਬਾਈਕਾਟ ਕਰਦੇ, ਸਾਡੇ ਬ੍ਰੈਂਪਟਨ ਨੇ ਤੁਸੀਂ ਫੰਡਿੰਗ ਪ੍ਰੋਪਰ ਨਹੀਂ ਦਿੰਦੇ। ਤੋ ਦੇਖੋ ਜੀ, ਅਗਰ ਕਰਨਾ ਕੰਮ ਕਰਨਾ ਚਾਹੇ ਨਾ ਤਾਂ ਪੋਸੀਬਲ ਹੈ, ਗੂੰਗੇ ਬਣ ਕੇ ਮਤ ਬੈਠੋ, ਲੋਕਾਂ ਵਾਸਤੇ ਮੰਗੋ, ਲੋਕਾਂ ਦਾ ਸਾਥ ਦਿਓ।
4: ਤੁਸੀਂ ਬਹੁਤ ਵਧੀਆ ਆਵਾਜ਼ ਉਠਾਈ ਹੈਗੀ ਆ। ਜਿਹੜੇ ਬ੍ਰੈਂਪਟਨ ਵਿੱਚ MP ਹਨ ਜਾਂ MPP ਹਨ, ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ, ਥੱਲੇ ਜੋ ਕੰਮ ਨਹੀਂ ਠੀਕ ਚੱਲ ਰਿਹਾ ਨਾ, ਜਾਂ ਉੱਪਰੋਂ ਥੱਲੇ ਵਾਲੇ ਗੱਬੇ ਵਾਲੇ ਕੰਮ ਠੀਕ ਕਰੇ, ਰਲ ਮੈਂ ਕਿ ਕਹੋ ਯਾਰ ਸਾਨੂੰ ਬ੍ਰੈਂਪਟਨ ਵਾਲਿਆਂ ਨੇ ਵੋਟਸ ਦਿੱਤੀਆਂ ਅਤੇ ਬ੍ਰੈਂਪਟਨ ਵਿੱਚ ਕੱਲ੍ਹ ਨਹੀਂ ਆਹ ਕੁਛ ਆ ਰਿਹਾ ਹੈਗਾ, ਬਾਕੀ ਨੇਬਰ ਹੋਰ ਵਿੱਚ ਕੱਲ੍ਹ ਆ ਰਿਹਾ, ਇਹਦੇ ਵਿੱਚ ਸਿਟੀ ਵਾਲੀ ਤਾਂ ਹੈਗੀ ਹੈ ਨਲਾਇਕੀ, ਅਤੇ ਬਾਕੀ ਜਿਹੜੇ ਹੋਰ ਚੁਣੇ ਗਏ ਹਨ MPP ਜਾਂ MP, ਉਹਨਾਂ ਦਾ ਵੀ ਹੈਗਾ ਕਿ ਉਹਨਾਂ ਨੂੰ ਵੀ ਵੋਟਾਂ ਬ੍ਰੈਂਪਟਨ ਵਿੱਚੋਂ ਹੀ ਪਈਆਂ। ਜੇ ਤੁਹਾਡੇ ਸ਼ਹਿਰ ਦੇ ਵਾਸੀ ਨਹੀਂ ਸੁਖੀ ਹਨ, ਦੁਖੀ ਹਨ, ਤਾਂ ਤੁਸੀਂ ਰਲ ਮਿਲ ਕੇ ਕੰਮ ਕਰੋ, ਇਹ ਕੰਮ ਹੋ ਕੱਲ੍ਹ ਨਹੀਂ ਰਿਹਾ। ਮੈਂ MP ਨਾਲ ਗੱਲਬਾਤ ਕੀਤੀ ਸੀ, ਰੂਬੀ ਸੋਤਨ, ਉਹ ਕਹਿੰਦੇ ਐਡਵੋਕੇਸੀ ਕਰਨੀ ਪੈਣੀ ਆ ਬ੍ਰੈਂਪਟਨ ਦੇ ਮੇਅਰ ਨੂੰ, ਪ੍ਰੋਵਿੰਸ਼ੀਅਲ ਦੇ ਨਾਲ, ਪ੍ਰੋਵਿੰਸ ਦੇ ਨਾਲ, ਵੀ ਸਾਨੂੰ ਹੌਸਪਿਟਲ ਦੇਵੋ। ਉਹ ਹੋ ਨਹੀਂ ਰਹੀ, ਉਹ ਕੰਮ ਹੋ ਨਹੀਂ ਰਹੇ, ਤੋ ਜੇ ਹੋ ਨਹੀਂ ਰਹੇ ਤਾਂ ਕਰਾ ਨਹੀਂ ਸਕਦੇ, ਫਿਰ ਇਹਨਾਂ ਨੂੰ ਤੋੜ ਸਕਦੇ ਹੋ? ਇਹੀ ਲੋਕੀ ਚਾਹੁੰਦੇ।
9: ਅੰਮ੍ਰਿਤ ਸਾਹਿਬ ਐਡਵੋਕੇਸੀ ਤਾਂ MP ਵੀ ਕਰ ਸਕਦਾ ਹੈ, ਉਹ ਕਿ ਬ੍ਰੈਂਪਟਨ ਦੇ ਰੈਜੀਡੈਂਟ ਨਹੀਂ ਹੈ, ਸਾਰੇ ਕੇ ਸਾਰੇ ਕਰ ਸਕਦੇ ਹੈ। ਇਹ ਤੁਸੀਂ ਕਿਉਂ ਕਹਿੰਦੇ ਵੀ ਜਦੋਂ ਮਿਊਨਸੀਪਲ ਲੈਵਲ ਕਰੂਗਾ ਤਾਂ ਹੀ ਐਡਵੋਕੇਸੀ ਹੋਣੀ ਹੈ? ਤੁਹਾਨੂੰ ਕਿਸ ਲਈ ਚੁਣ ਕੇ ਭੇਜਦੇ ਹਾਂ ਅਸੀਂ? ਤੁਹਾਡਾ ਕੀ ਫਰਜ਼ ਹੈ? ਔਰ ਦੂਜਾ ਇਹ ਦੇਖੋ ਕਿ ਤੁਸੀਂ ਗਾਰਬੇਜ ਪਲਾਂਟ ਤੋਂ ਬਗੈਰ ਮੰਗੇ ਦੇ ਦਿੱਤਾ, ਤੁਸੀਂ ਨੌਰਥ ਅਮਰੀਕਾ ਕਾ ਗਾਰਬੇਜ ਰੀਸਾਈਕਲਿੰਗ ਪਲਾਂਟ ਬ੍ਰੈਂਪਟਨ ਨੂੰ ਬਗੈਰ ਮੰਗੇ ਦੇ ਦਿੱਤਾ, ਜਿੱਥੇ ਮੰਗਣ ਦੀ ਤਾਂ ਸਾਨੂੰ ਹੋਸਪਿਟਲ ਦੀ ਲੋੜ ਹੈ, ਜਿੱਥੇ ਸਾਨੂੰ ਯੂਨੀਵਰਸਿਟੀ ਲੋੜ, ਉੱਥੇ ਤੁਸੀਂ ਦਿੰਦੇ ਹੀ ਨਹੀਂ। ਤੁਸੀਂ ਕਹਿੰਦੇ ਐਡਵੋਕੇਸੀ ਕਰੋ, ਕਿਹੜੀ ਐਡਵੋਕੇਸੀ? ਤੁਸੀਂ ਕਿਸ ਵਾਸਤੇ ਹੋ? ਤੁਸੀਂ ਕਿਉਂ ਲੱਖਾਂ ਡਾਲਰ ਦੀ ਸੈਲਰੀ ਦਿੰਦੇ ਹੋ ਫਿਰ?
4: ਜੀ ਧੰਨਵਾਦ ਤੁਹਾਡਾ, ਤੁਹਾਡੀ ਆਵਾਜ਼ ਆ ਰਹੀ ਹੈ ਏਅਰ ਦੇ ਉੱਪਰ, ਕਾਫੀ ਲੰਬੇ ਸਮੇਂ ਤੋਂ ਲਾਈਨਾਂ ਹੋੜਦੇ ਹਨ। ਪਹਿਲਾ ਹੈਗੀ ਹੈ 8731, ਸਤਿ ਸ਼੍ਰੀ ਅਕਾਲ ਜੀ। ਮੋਰਗੇਜ ਦੀਆਂ ਸੇਵਾਵਾਂ ਜਿਹੜੀਆਂ ਹਨ, ਪਵਾਰ ਸਾਹਿਬ, ਬਹੁਤ ਸਾਰੇ ਘਰ ਜਿਹੜੇ ਹਨ ਬੈਂਕਰਪਸੀ ਦੇ ਆ ਰਹੇ, ਸਪੈਸ਼ਲੀ ਬ੍ਰੈਂਪਟਨ ਦੇ ਵਿੱਚ ਸਭ ਤੋਂ ਵੱਧ ਬੈਂਕਰਪਸੀਆਂ ਹੋ ਰਹੀਆਂ ਹਨ, ਲੋਕੀ ਮੋਰਗੇਜ ਨਹੀਂ ਅਫੋਰਡ ਕਰ ਸਕਦੇ, ਪਹਿਲਾਂ ਸਲਾਹ ਲੈਣੀ ਲੈਣੀ ਚਾਹੀਦੀ, ਪਹਿਲੇ ਹੀ ਤਿਆਰ ਹੋ ਜਾਣਾ ਚਾਹੀਦਾ, ਤੁਸੀਂ ਦੱਸੋ ਜੀ।
12: ਬਿਲਕੁਲ ਜੀ, ਦੇਖੋ ਜਿਹੜੇ ਵੀ ਭੈਣ ਭਰਾ ਕੋਈ ਵੀ ਘਰ ਬਾਰ ਖਰੀਦਣਾ ਚਾਹੁੰਦੇ ਆ, ਕਿਉਂਕਿ ਜਿਹੜਾ ਘਰ ਬਾਰ ਆ ਉਹ ਸਾਡੀ ਆਪਣੀ ਇੱਕ ਜਾਇਦਾਦ ਬਣਦੀ ਆ, ਉਹਨੂੰ ਆਪਣੀ ਅਫੋਰਡੇਬਿਲਟੀ ਨਾਲ ਖਰੀਦੋ ਕਿ ਤੁਹਾਡੀ ਕਿੰਨੀ ਕੁ ਅਫੋਰਡੇਬਿਲਟੀ ਹੈਗੀ ਆ, ਕਿਉਂਕਿ ਜਦੋਂ ਆਪਾਂ ਅਫੋਰਡੇਬਿਲਟੀ ਤੋਂ ਬਾਹਰ ਜਾ ਕੇ ਘਰ ਬਾਰ ਖਰੀਦ ਲਈਦਾ, ਫਿਰ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ, ਕਿਉਂਕਿ ਜੋਬ ਜਿਹੜੀ ਹਮੇਸ਼ਾ ਨਹੀਂ ਚੱਲਦੀ ਰਹਿੰਦੀ, ਕਿਤੇ ਨਾ ਕਿਤੇ ਜੋਬ ਸਾਨੂੰ ਚੇਂਜ ਵੀ ਕਰਨੀ ਪੈ ਸਕਦੀ ਹੈ, ਕਿਤੇ ਨਾ ਕਿਤੇ ਸਾਨੂੰ ਹੋ ਸਕਦਾ ਉੱਥੋਂ ਲੇ ਆਫ ਵੀ ਹੋ ਸਕਦੀ ਹੈ, ਕਿਤੇ ਨਾ ਕਿਤੇ ਸਾਨੂੰ ਉੱਥੋਂ ਜੋਬ ਤੋਂ ਕੱਢਿਆ ਵੀ ਜਾ ਸਕਦਾ, ਕੋਈ ਵੀ ਕਾਰਨ ਹੋ ਸਕਦਾ ਆ, ਉਸ ਹਿਸਾਬ ਨਾਲ
4: ਜੀ ਜੀ ਗੋ ਅਹੈਡ ਥੋੜੀ ਸਾਹਿਬ ਜੀ ਤੁਹਾਡੀ ਦੁਬਾਰਾ ਕਾਲ ਕਰ ਲਿਓ ਤੁਹਾਡੀ ਆਪਣੇ ਆਪ ਆਵਾਜ਼ ਰੁਕ ਗਈ ਸੀਗੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਦਵਿੰਦਰ ਸਿੰਘ ਪਵਾਰ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ ਬੜੇ ਰਿਸਪੈਕਟਿਡ ਇਨਸਾਨ ਹਨ ਬੜੀ ਮਿਹਨਤ ਕਰਦੇ ਹਨ ਤੁਹਾਡੇ ਵਾਸਤੇ ਸਾਡੇ ਵਾਸਤੇ ਜਦੋਂ ਏਅਰ 'ਤੇ ਵੀ ਆਉਂਦੇ ਹਨ ਛੋਟੇ ਟਾਈਮ ਵਿੱਚ ਕਾਫੀ ਸਾਰੀ ਜਾਣਕਾਰੀ ਦੇ ਦਿੰਦੇ ਹਨ ਦਵਿੰਦਰ ਸਿੰਘ ਪਵਾਰ ਤੁਸੀਂ ਦੁਬਾਰਾ ਡਾਇਲ ਕਰ ਲਿਓ ਜ਼ਰੂਰ ਪਲੀਜ਼ 4146 ਗਰੀਸ ਜੀ ਤੁਸੀਂ ਹੋ
13: ਹਾਂਜੀ ਤੰਬਰ ਸਾਹਿਬ ਦੇਖੋ ਜਿਸ ਅਜ਼ਾਦ ਕੋ ਵੋਟ ਨਹੀਂ ਦਿਆ ਉਹ ਆਪਣਾ ਤੋਂ ਨੁਕਸਾਨ ਕਰੇਗਾ ਆਪਣੇ ਬੱਚੇ ਫੈਮਿਲੀ ਸਭ ਦਾ ਨੁਕਸਾਨ ਕਰੇਗਾ
4: ਜੀ ਗਰੀਸ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਤੁਹਾਡੇ ਤੇ ਡਿਊਟੀ ਲਾਈ ਸੀਗੀ ਮੈਂ ਕਿਹਾ ਸੀਗਾ ਬਈ ਗੁਰਪ੍ਰੀਤ ਸਿੰਘ ਢਿੱਲੋਂ ਦਾ ਹੈਗਾ ਜੀ ਗੁਰਪ੍ਰੀਤ ਕੌਰ ਢਿੱਲੋਂ ਲਾ ਵੀ ਅਸੀਂ ਇਹਨੇ ਪੂਰੀ ਖੋਜਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਗੁਰਪ੍ਰੀਤ ਕੌਰ ਢਿੱਲੋਂ ਆ ਉਹਨੂੰ ਲੱਭਿਆ ਜਾਵੇ ਕਿ ਉਹਨਾਂ ਨੇ ਫੋਰਮ ਭਰੇ ਹਨ ਅਤੇ ਉਹ ਖੜ੍ਹੇ ਹਨ ਅਗੇਂਸਟ ਗੁਰਪ੍ਰੀਤ ਸਿੰਘ ਢਿੱਲੋਂ ਨਾਲ ਸੋ ਜਿਹੜਾ ਉਹ ਨੇਮ ਹੈ ਮਿਸਮੈਚ ਕਰਦਾ ਪਰ ਮੈਂ ਲੱਕੀ ਹੈਗਾ ਸਾਡੇ ਦਰਸ਼ਕ ਸਾਡੇ ਦਰਸ਼ਕ ਸਾਡੇ ਸਰੋਤੇ ਨਾ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੁਣ ਆਪਾਂ ਵੀਕਐਂਡ ਦੇ ਘਰ ਜਾ ਕੇ ਲੱਭਣ ਦੀ ਕੋਸ਼ਿਸ਼ ਕਰ
9: ਜਾਣਾ ਚਾਹੀਦਾ ਮੇਰੇ ਖਿਆਲ ਸੇ ਤੁਸੀਂ ਅਗਰ ਮੇਅਰ ਸਾਹਿਬ ਦੇ ਆਫਿਸ ਤੇ ਜਾਓਗੇ ਤੁਹਾਨੂੰ ਮਿਲ ਸਕਦੀ ਹੈ
13: ਨਹੀਂ ਆਜ਼ਾਦ ਜੀ ਨਾ ਤਾਂ ਕੋਈ ਫੋਨ ਨੰਬਰ ਹੈ ਮੈਂ ਈਮੇਲ ਡਾਲੀ ਦੋ ਵਾਰੀ ਦੋ ਦਿਨ ਹੋ ਗਏ ਕੋਈ ਜਵਾਬ ਹੀ ਨਹੀਂ ਆਇਆ
9: ਮੈਂ ਕਹਿੰਦਾ ਜੀ ਮੇਅਰ ਸਾਹਿਬ ਦੇ ਆਫਿਸ ਤੇ ਚਲੇ ਜਾਓ ਪਤਾ ਲੱਗ ਜਾਣਾ
4: ਜੇ ਮੇਅਰ ਸਾਹਿਬ ਆਫਿਸ ਵਿੱਚ ਨਹੀਂ ਹੈਗਾ ਕਾਫੀ ਪੀ ਰਿਹਾ ਫਿਰ ਕੀ ਕਰਾਂਗੇ ਸੋ ਗਰੀਸ ਜੀ ਤੁਸੀਂ ਕੀ ਕਹਿਣਾ ਚਾਹੁੰਦੇ
13: ਆਜ਼ਾਦ ਜੀ ਕੋ ਜੀ ਵੋਟ ਜ਼ਰੂਰ ਆਉਣਾ ਮੈਂ ਤੁਹਾਡੀ ਇਸੀ ਵੀਕਐਂਡ ਮਿਲਾ ਕੇ ਡਾਲ ਦੇਣਾ ਜੀ ਸਾਰੇ ਵੋਟਿੰਗ
9: ਥੈਂਕ ਯੂ ਜੀ
4: ਜੀ ਬਹੁਤ ਬਹੁਤ ਧੰਨਵਾਦ ਤੇ ਹਰ ਇੱਕ ਦੀ ਮੈਂ ਰਿਸਪੈਕਟ ਦਿੰਦਾ ਕੱਲ੍ਹ ਦੀ ਬੜੇ ਰਿਸਪੈਕਟ ਨਾਲ ਬੋਲਦੇ ਹੋ ਜਾਣਕਾਰੀ ਸਾਂਝੀ ਕਰਦੇ ਕਈ ਵਾਰੀ ਦੁੱਖ ਲੱਗਦਾ ਯਾਰ ਤੁਸੀਂ ਇਹਨਾਂ ਨੂੰ ਇੰਨਾ ਔਖਾ ਖਾਲੇ ਬੋਲ ਰਹੇ ਹਨ ਹੁਣ ਸੌਖੇ ਨਾਲ ਮੰਨੇ ਹੀ ਨਹੀਂ ਵੋਟਾਂ ਪਾਈਆਂ ਇਹਨਾਂ ਨੂੰ ਜਿਤਾ ਕੇ ਅੱਗੇ ਲੈ ਗਏ ਕੰਮ ਨਹੀਂ ਕੀਤਾ ਤਾਂ ਹੀ ਲੋਕ ਅੱਗੇ ਅੱਗੇ ਪਏ ਹਨ ਕੇ ਸਿੰਘ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
14: ਸਤਿ ਸ਼੍ਰੀ ਅਕਾਲ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਆਜ਼ਾਦ ਜੀ
9: ਸਤਿ ਸ਼੍ਰੀ ਅਕਾਲ ਬਾਜੀ
4: ਜੀ
14: ਜੀ ਤੰਬਰ ਸਾਹਿਬ ਆਜ਼ਾਦ ਜੀ ਤੁਹਾਡੇ ਨਾਲ ਬੈਠੇ ਨੇ ਇਹਨਾਂ ਦੀ ਪਹਿਲਾਂ ਤਾਂ ਮੈਂ ਰਿਸਪੈਕਟ ਬਹੁਤ ਕਰਦਾ ਤੇ ਇਹਨਾਂ ਨੂੰ ਥੈਂਕ ਯੂ ਬਹੁਤ ਜਿਹੜਾ ਬੰਦਾ ਬਿਨਾ ਬਣੇ ਹਜੇ ਕੋਈ ਮੈਂਬਰ ਨੀ ਇਹਨਾਂ ਨੂੰ ਪਿਛਲੇ ਆਲਮੋਸਟ 8-9 ਸਾਲ ਹੋ ਗਏ ਐਕਟਿਵਲੀ ਧਰਨੇ ਲਾਉਂਦੇ ਨੂੰ ਤੇ ਪੂਰੇ ਬ੍ਰੈਂਪਟਨ ਦੀ ਆਵਾਜ਼ ਚੱਕਦਿਆਂ ਨੂੰ ਇਹਨਾਂ ਨੂੰ ਜੇ ਅਸੀਂ ਨਾ ਬਣਾਇਆ ਨਾ ਜਿਹੜੇ ਪਹਿਲੇ ਕਾਲਰ ਤੁਹਾਡੇ ਨਾਲ ਗੱਲ ਕਰਕੇ ਗਏ ਆਪਣਾ ਆਪਣਾ ਨੁਕਸਾਨ ਤੇ ਆਪਣੀਆਂ ਜਿਹੜੀਆਂ ਜਨਰੇਸ਼ਨ ਆਉਣੀਆਂ ਨਾ ਬ੍ਰੈਂਪਟੋਨੀਅਨ ਦੀਆਂ ਉਹ ਯਾਦ ਰੱਖਣਗੇ ਵੀ ਕੋਈ ਇੱਕ ਇਮਾਨਦਾਰ ਬੰਦਾ ਸੀਗਾ ਉਸ ਕਮਿਊਨਿਟੀ ਲਈ ਬਿਨਾਂ ਕੁਛ ਲਏ ਇੱਕ ਐਕਟੀਵਿਸਟ ਨੇ ਸੋਸ਼ਲ ਐਕਟੀਵਿਸਟ ਇਹ ਸਾਡੇ ਇੱਧਰ ਬ੍ਰੈਂਪਟਨ ਦੇ ਜੇ ਇਹਨਾਂ ਨੂੰ ਵੋਟ ਪਾ ਕੇ ਅਸੀਂ ਨਾ ਜਿਤਾਇਆ ਨਾ ਇਸ ਵਾਰੀ ਤੇ ਲਾਣਾ ਤੇ ਬ੍ਰੈਂਪਟੋਨੀਅਨ ਸਪੈਸ਼ਲੀ ਵਾਰਡ ਨੰਬਰ 9 ਔਰ 10 ਵਾਲਿਆਂ ਤੇ
4: ਧੰਨਵਾਦ ਤੁਹਾਡਾ ਤੇ ਮੇਰੇ ਨਾਲ ਦਵਿੰਦਰ ਸਿੰਘ ਪਵਾਰ ਦੁਆਰਾ ਜੁੜ ਗਏ ਹਨ ਦਵਿੰਦਰ ਸਿੰਘ ਪਹਿਲੀ ਵਾਰ ਤੁਹਾਡੀ ਲਾਈਨ ਵਿੱਚ ਪ੍ਰੋਬਲਮ ਆਈ ਆ ਸੋ ਦੁਆਰਾ ਆਪਾਂ ਗੱਲਬਾਤ ਕਰਦੇ ਹਾਂ ਮੋਰਗੇਜ ਜੀ ਲੋਕਾਂ ਦਾ ਕੰਮ ਔਖਾ ਹੋਇਆ ਪਿਆ ਹੈਗਾ ਸੌਖਾ ਕਰਨਾ ਚਾਹੁੰਦੇ ਹੋ ਤਾਂ ਦਵਿੰਦਰ ਸਿੰਘ ਪਰਿਵਾਰ ਨਾਲ ਸੰਪਰਕ ਕਰ ਲਿਓ ਤੁਹਾਡੀ ਬੜੀ ਵਧੀਆ ਤਰੀਕੇ ਨਾਲ ਮਦਦ ਕਰਨਗੇ ਗੋਹਰ ਦਵਿੰਦਰ ਜੀ
12: ਹਾਂਜੀ ਆਪਾਂ ਗੱਲ ਕਰਦੇ ਪਏ ਸੀਗੇ ਕਿ ਜਿਹੜੇ ਇਸ ਵੇਲੇ ਬਹੁਤ ਸਾਰੇ ਭੈਣ ਜਿਹੜੇ ਪ੍ਰੀ ਕੁਆਲੀਫਾਈ ਨਹੀਂ ਹੁੰਦੇ ਹੈਗੇ ਬਾਅਦ ਵਿੱਚ ਆਪਾਂ ਨੂੰ ਮੋਰਗੇਜ ਦੇ ਅਫੋਰਡ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਬਿਨਾਂ ਅਫੋਰਡੇਬਿਲਿਟੀ ਤੋਂ ਜਦੋਂ ਘਰ ਲੈ ਲਈਦਾ ਆ ਕੱਲ ਨੂੰ ਆਪਾਂ ਨੂੰ ਦੇਖਣਾ ਚਾਹੀਦਾ ਕਿ ਕੱਲ ਨੂੰ ਸਾਡੀ ਜੋਬ ਨੂੰ ਕਿਤੇ ਪ੍ਰੋਬਲਮ ਆ ਸਕਦੀ ਹੈ ਸਾਨੂੰ ਕਿਤੇ ਲੇ ਆਫ ਜਾਂ ਕੋਈ ਆਪਾਂ ਨੂੰ ਜੋਬ ਤੋਂ ਛੁੱਟੀ ਵੀ ਹੋ ਸਕਦੀ ਹੈ ਤੇ ਉੱਥੋਂ ਆਪਾਂ ਇਹ ਹੈ ਕਿ ਜੇ ਸਾਨੂੰ ਇਹੋ ਜਿਹੀ ਕੋਈ ਸਿਚੁਏਸ਼ਨ ਬਣਦੀ ਆ ਆਪਾਂ 3-4 ਮਹੀਨੇ ਈਵਨ 6 ਮਹੀਨੇ ਤੱਕ ਦੀਆਂ ਕਿਸ਼ਤਾਂ ਅਫੋਰਡ ਕਰ ਸਕਦੇ ਹਾਂ ਘਰਾਂ ਦੀਆਂ ਤੇ ਇਹੋ ਜਿਹੀ ਆਪਾਂ ਨੂੰ ਸਿਚੁਏਸ਼ਨ ਦੇ ਵਿੱਚ ਦੇਖਣਾ ਚਾਹੀਦਾ ਆ ਤੇ ਆਪਾਂ ਨੂੰ ਆਪਣੀ ਇਨਕਮ ਦੇ ਆਧਾਰ ਤੇ ਹਮੇਸ਼ਾ ਆਪਣੀ ਆਪ ਨੂੰ ਪ੍ਰੀ ਕੁਆਲੀਫਾਈ ਜ਼ਰੂਰ ਕਰੋ ਉਸ ਤੋਂ ਬਾਅਦ ਹੀ ਘਰ ਬਾਰ ਖਰੀਦੋ ਜੀ ਤੇ ਬਾਕੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ ਬਾਕੀ ਗੱਲ ਕਰਾਂਗੇ ਥੋੜੇ ਜਿਹੇ ਕੁਛ ਇੱਕ ਮਾਰਿਆਂ ਦਾ ਕਹਿਣਾ ਹੈ ਕਿ ਜਿਹੜਾ ਰੇਟ ਆ ਇਸ ਵੇਲੇ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਸਕਦਾ ਹੈ ਤੇ ਅਗਲੇ ਸਾਲ ਜਿਹੜਾ ਰੇਟ ਹੈ ਪ੍ਰਾਈਮ ਇਸ ਵੇਲੇ 4.45 ਚੱਲ ਰਿਹਾ ਹੈ ਉਹ ਕਹਿ ਰਿਹਾ ਕਿ ਹੋ ਸਕਦਾ ਹੈ 5.45 ਤੱਕ ਜਾ ਸਕਦਾ ਹੈ ਜੀ ਅਗਰ ਕੋਈ ਵੀ ਭੈਣ ਭਰਾ ਇਸ ਤੋਂ ਪਹਿਲਾਂ ਰੀਫਨਾਂਸ ਕਰਨਾ ਚਾਹੁੰਦਾ ਜਾਂ ਆਪਣੇ ਲਾਈਨ ਆਫ ਕ੍ਰੈਡਿਟ ਕੋਈ ਲੈਣੀ ਚਾਹੁੰਦਾ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਕਿਉਂਕਿ ਵਧੇ ਹੋਏ ਰੇਟ ਤੇ ਫਿਰ ਸਾਨੂੰ ਨਵਾਂ ਰੇਟ ਮਿਲਣਾ ਅੱਜ ਦਾ ਰੇਟ ਜੋ ਹੋਲਡ ਕਰਾਂਗੇ 120 ਦਿਨ ਸਾਡਾ ਪੈਸਾ ਦਿੰਦਾ ਹੈ ਜੀ ਕਾਲ ਕਰਨ ਲਈ ਨੰਬਰ ਹੈ 6478887 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਡਿਸਕਸ ਕਰਨੀ ਕੋਈ ਟਰੱਕ ਦਾ ਲੋਨ ਕੋਈ ਟ੍ਰੇਲਰ ਦਾ ਲੋਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਣਾ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6478887 6479887381 ਤੇ ਹਮੇਸ਼ਾ ਗੱਲ ਫੇਰੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਬਹੁਤ ਬਹੁਤ ਧੰਨਵਾਦ ਜੀ
4: ਧੰਨਵਾਦ ਤੁਹਾਡਾ, ਕੀਪ ਅਪ ਦਾ ਗੁੱਡ ਵਰਕ। ਆ ਰਿਹਾ ਸੀ ਤੁਹਾਡੀ ਲਾਈਨ, ਮੈਂ ਲੈਂਦਾ ਮਨਦੀਪ ਦੀ, ਮੈਂ ਲਾਈਨ ਲੈਂਦਾ ਏਅਰ ਤੇ, ਇੱਕ ਮਿੰਟ ਦਿਓ ਬਸ। ਬੀ ਕੇ ਟੈਕਸ ਐਂਡ ਅਕਾਊਂਟਿੰਗ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਜਸਵੀਰ ਸਿੰਘ ਗੁਣਾਚੋਰੀਓ ਪਹੁੰਚੇ ਹੋਏ ਹਨ ਸਾਡੇ ਸ਼ਹਿਰ ਬਰੈਂਪਟਨ ਦੇ ਵਿੱਚ, ਅਤੇ ਮਿਸ ਸਾਗਰ ਦੇ ਬੁੱਕ ਰਿਲੀਜ਼ ਕੀਤੀ ਆ, ਤਾਂ ਮੈਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਦਿਨੇ। ਚੰਗੇ ਸਨ ਆ ਜੋ ਲਿਖਦੇ ਹਨ ਕਿਤਾਬਾਂ, ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈਗਾ। ਇਹ ਜਿਹੜੀ ਬੁੱਕ ਰਿਲੀਜ਼ ਕੀਤੀ ਆ ਉੱਥੇ ਆਪਾਂ ਗੱਲਬਾਤ ਕਰਾਂਗੇ। ਪਾਲ ਮਾਂਗਰ ਸਾਹਿਬ ਦੇ ਆਫਿਸ ਵਿੱਚ ਪਹੁੰਚੇ ਹੋਏ ਸੀ, ਉੱਥੇ ਫੋਟੋ ਦੇਖ ਕੇ ਪਤਾ ਲੱਗਿਆ, 905-451-1414 ਪਾਲ ਮਾਂਗਰ ਸਾਹਿਬ ਦਾ ਨੰਬਰ ਹੈਗਾ। ਚਾਰ ਲੇਅਰ ਪੇਂਟਿੰਗ ਹੋਟਲ ਜਾਂ ਕਮਰਸ਼ੀਅਲ ਰੈਜੀਡੈਂਸ਼ੀਅਲ ਪੇਂਟਿੰਗ ਵਾਸਤੇ 416-230-4000। ਮਾਡਰਨ ਡਾਇਗਨੋ ਟਰੱਕ ਐਂਡ ਟ੍ਰੇਲਰ ਫਿਰ ਵਾਲੇ ਹਨ, ABS ਸੈਂਸਰ ਦੇ ਇਸ਼ੂ ਲੱਭ ਕੇ ਦਿੰਦੇ ਹਨ, DPF ਕਲੀਨਿੰਗ ਵੀ ਕਰਦੇ ਹਨ, ਇੰਜਨ ਦੀ ਰਿਪੇਅਰ ਵੀ ਕਰਦੇ ਹਨ। 3472713834। ਅਤੇ ਹੁਣ ਆ ਜਾਓ ਜੀ RS। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
15: ਗੁੱਡ ਮਾਰਨਿੰਗ। ਤੁਹਾਨੂੰ ਸਰ ਸਤਿ ਸ਼੍ਰੀ ਅਕਾਲ,
4: ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
15: ਬਹੁਤ ਵਧੀਆ ਆਜ਼ਾਦ ਜੀ, ਨੂੰ ਵੀ ਬਹੁਤ ਤੜਕੇ ਸਵੇਰੇ ਸਵੇਰੇ ਆ ਕੇ ਮਿਹਨਤ ਕਰਦੇ ਆ,
4: ਦੋ
15: ਤਿੰਨ ਸਾਲ ਤੋਂ ਲੱਗੇ ਹੋਏ ਆ, ਅਸੀਂ ਵੀ ਨਾਲ ਹੁੰਦੇ ਇਹਨਾਂ ਦੇ ਨਾਲ। ਤੇ ਆਜ਼ਾਦ ਜੀ ਨੂੰ ਬਸ ਬਹੁਤ, ਮੈਂ ਤਾਂ ਕਹਿੰਦਾ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹੇ ਬੰਦੇ ਨੂੰ ਮੂਹਰੇ ਲੈ ਕੇ ਆਓ, ਇਹੋ ਜਿਹਾ ਨੂੰ ਲਿਆ ਕੇ ਆਜ਼ਾਦ ਜੀ ਨੂੰ ਇੱਕ ਸਿਟੀ ਦੇ ਵਿੱਚ ਖੜਾ ਕੇ ਆਜ਼ਾਦ ਕਰ ਦੇਣਾ ਆਪਾਂ ਆਜ਼ਾਦ, ਤਾਂ ਤਾਂ ਮਜ਼ਾ ਆਉਣਾ ਸਾਰੀ ਗੱਲ ਦਾ। ਆਜ਼ਾਦ ਜੀ ਗੁੱਡ ਮਾਰਨਿੰਗ।
16: ਗੁੱਡ ਮਾਰਨਿੰਗ, ਬਿਲਕੁਲ ਸਹੀ, ਬਿਲਕੁਲ ਬੜੀ ਆ ਜੀ, ਬਿਲਕੁਲ।
15: ਆਈ ਹੈਵ ਓਨਲੀ ਵਨ ਕੁਐਸਚਨ ਫਾਰ ਯੂ, ਓਨਲੀ ਇੰਗਲਿਸ਼।
16: Dictatorship. Whatever the bylaws are framed at City Hall, that not being consulted with the public. Whatever the bylaw need to be adopted by the city of Brampton, that should be properly consulted with the constituents time to time, and what the constituent want, how their city should look like, how the bylaw should work, what need to be done. Basically, it's a public consultation is totally missing. Even the budget meeting too, they have the meeting with the taxpayer only at the coffee shop. 5 people, 10 people come and they discuss the budget. No, that's not a discussion. That the discussion should be in a big manner, holding the big meetings and asking the resident how the budget should be saved. So in my opinion, it's totally, the Brampton is upside down.
15: It's good.
16: A monopoly there, and this is the nexus that need to be broken. And I assure you, Dr. Goeth will bring the corruption free Brampton. The Dr. Goeth, you gave me vote, I'll give you Brampton back.
15: I will support 100% with you, no problem. So very, very good. This is big issue in the Brampton city.
4: Thank
15: this
4: you.
15: Is finance and this one. And main beenti karda sare nu tam sahab, jive Gurjeet ji ne keha, puraniyan nu passe karo, naveyan nu mure leke aao. Apne hege Prab Gill ji ne, Goeth ji ne,
4: ਇੰਗਲਿਸ਼ ਤੇ ਪੰਜਾਬੀ ਹੀ ਬੋਲਦੇ ਹਨ, ਸੋ ਇੰਗਲਿਸ਼ ਵੀ ਆਣੀ ਬੜੀ ਜ਼ਰੂਰੀ ਹੁੰਦੀ ਆ। ਜੇ ਪੈਰਾਗ੍ਰਾਫ ਸਮਝ ਨਹੀਂ ਸਕਦੇ, ਪੜ੍ਹ ਨਹੀਂ ਸਕਦੇ ਤੇ ਆਵਾਜ਼ ਠਾ ਨਹੀਂ ਸਕਦੇ, ਮੇਨ ਲੈਂਗੁਏਜ ਜਿਹੜੀ ਇੰਗਲਿਸ਼ ਲੈਂਗੁਏਜ ਵਰਤੀ ਜਾਂਦੀ ਆ, ਫਿਰ ਤਾਂ ਮੁਸ਼ਕਿਲ ਹੀ ਆਣੀ ਹੈਗੀ ਆ। ਸੋ ਡਾਕਟਰ ਆਜ਼ਾਦ ਕੌਰ ਨੇ ਬਹੁਤ ਵਧੀਆ ਇੰਗਲਿਸ਼ ਵੀ ਬੋਲਦੇ ਹਨ, ਸਮਝਦੇ ਹਨ, ਤੁਹਾਡੇ ਮੁੱਦੇ ਵੀ ਸਮਝਦੇ ਹਨ। ਮਨਦੀਪ ਢਿੱਲੋਂ ਦੀ ਕਾਲ ਹੈ, ਮਨਦੀਪ ਜੀ ਸਤਿ ਸ੍ਰੀ ਅਕਾਲ ਜੀ।
17: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ।
4: ਗੁੱਡ ਮਾਰਨਿੰਗ ਜੀ।
17: ਆਪਣਾ ਕੁਐਸਚਨ ਦਾ ਮੇਰਾ ਇਹ ਹੈ ਜੀ, ਆਪਣਾ ਵੀ ਜਿੱਦਾਂ ਡਾਕਟਰ ਸਾਹਿਬ ਬੰਦੇ ਬਹੁਤ ਵਧੀਆ, ਵਿਚਾਰ ਵੀ ਬਹੁਤ ਵਧੀਆ, ਮਤਲਬ ਇਹਨਾਂ ਦੇ ਸੁਣੇ ਆਪਾਂ, ਬਟ ਇਹ ਵੀ ਪਹਿਲਾਂ ਵੀ ਇੱਕ ਦਿਨ ਓਰੀਜਨਲ ਕਾਉਂਸਲ ਚ ਖੜੇ ਸੀ ਨਾ, ਆਜ਼ਾਦ MP ਇਲੈਕਸ਼ਨ ਵੀ ਇਹਨਾਂ ਨੇ ਲੜੀ, ਤੇ ਹੁਣ ਸਿੱਧੀ ਜਾਏ ਮਤਲਬ ਇਹ ਵੀ ਕਿਤੇ ਸਾਨੂੰ ਆਪਣੇ ਜੇ ਜਵਾਬਾਂ ਚ ਤਾਂ ਨੀ ਹੋਣਾ ਚਾਹੁੰਦੇ ਕਿ ਵੀ ਆਪਦਾ ਨੀ ਸੁੱਤਾ ਤਾਂ ਨੀ ਲਾਉਣ ਨੂੰ ਪੈਂਦਾ ਕਿਤੇ, ਕਿਉਂਕਿ ਆਪਾਂ ਪੰਜਾਬੀ ਥੋੜੀ ਇਮੋਸ਼ਨਲ ਆ ਨਾ, ਕਿਤੇ ਗੱਲਾਂ ਚ ਤਾਂ ਨੀ ਲੈ ਕੇ ਕਿਤੇ ਸਾਡਾ ਫਿਰ ਇਹਨੂੰ ਧੋਖਾ ਕਰਨਾ।
16: ਦੇਖੋ ਬਹੁਤ ਵਧੀਆ ਕੁਐਸਚਨ ਹੈ, ਮੇਰੇ ਜਵਾਕਾਂ ਨੂੰ ਜੋਬ ਕੀ ਲੋੜ ਨੀ ਹੈ ਜੀ। ਮੈਨੂੰ 2021 ਤਾਂ ਹਾਰਟ ਅਟੈਕ ਆਇਆ ਸੀ, ਪਰਮਾਤਮਾ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਸੀ, ਮੈਨੂੰ ਮੈਂ ਪੜ੍ਹਨ ਲਿੱਤਾ ਹੋਇਆ ਕਿ ਡਾਕਟਰ ਆਜ਼ਾਦ ਗੋਇਤ ਇਜ਼ ਕਮਿੰਗ ਜਸਟ ਟੂ ਸਰਵ ਦਾ ਪੀਪਲ। ਮੈਂ ਆਪਣੀ ਸੈਲਰੀ ਵੀ ਡੋਨੇਟ ਕਰਨ ਨੂੰ ਰੈਡੀ ਹਾਂ, ਔਰ ਡੋਨੇਟ ਇਹ ਨਹੀਂ ਵੀ ਡੋਨੇਸ਼ਨ ਦੇ ਦਿੱਤੀ, ਨਹੀਂ, ਬੱਚਿਆਂ ਦੇ ਬਾਸਕਟਬਾਲ ਦੇ ਗਰਾਊਂਡ, ਬੈਡਮਿੰਟਨ ਦੇ ਗਰਾਊਂਡ, ਤੁਸੀਂ ਮੈਨੂੰ ਮੌਕਾ ਦਿਓ, ਤੁਹਾਨੂੰ ਪਤਾ ਲੱਗੂਗਾ ਕਿ ਰੀਜਨ ਸਿਟੀ ਕਾਊਂਸਲ ਦਾ ਰੋਲ ਕੀ ਹੁੰਦਾ। ਇੱਕ ਸਿਟੀ ਕਾਊਂਸਲਰ ਨਾ, ਮੈਨੂੰ ਮੇਰੇ ਅੰਦਰ ਇੰਨਾ ਵਾਹਿਗੁਰੂ ਨੇ, ਪਰਮਾਤਮਾ ਨੇ ਦਮ ਦਿੱਤਾ ਹੈ ਕਿ ਮੈਂ ਪੂਰੀ ਕੀ ਪੂਰੀ ਸਿਟੀ ਕਾਊਂਸਲ ਨੇ ਇੱਕ ਲਾਈਨ ਤਾਂ ਲਗਾ ਸਕਦਾ ਹੈ ਕਿ ਗੋ ਐਂਡ ਵਰਕ ਫੋਰ ਦਾ ਪੀਪਲ, ਜੋ ਲੋਕ ਤੁਹਾਨੂੰ ਚੁਣ ਕੇ ਭੇਜਣ ਉਹਨ ਵਾਸਤੇ ਕੰਮ ਕਰੋ, ਸਿਟੀ ਹਾਲ ਇਜ਼ ਨੋਟ ਫੋਰ ਯੂ, ਜਹਾਂ ਸੇ ਤੁਸੀਂ ਚੁਣ ਕੇ ਆਏ ਉੱਥੇ ਜਾ ਕੇ ਕੰਮ ਕਰੋ ਜੀ।
4: ਜੀ ਹਾਂ, ਧੰਨਵਾਦ ਸਾਰਿਆਂ ਦਾ। ਅਤੇ ਮੈਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ। ਵਿਰਾਸਤ ਰੇਡੀ ਦੇ ਵਿਰਾਸਤ ਟੀਵੀ ਦੇ ਵੱਲੋਂ ਸਪੋਂਸਰ ਕੀਤਾ ਗਿਆ ਸਰੂਬੇ ਸਪੈਸ਼ਲਾਈਜ਼ ਟ੍ਰੇਲਰ ਦੇ ਵੱਲੋਂ, ਸਪੈਸ਼ਲਾਈਜ਼ ਟ੍ਰੇਲਰਸ ਬਣਾ ਕੇ ਦਿੰਦੇ ਹਨ, 40 ਸਾਲ ਦਾ ਐਕਸਪੀਰੀਅੰਸ ਹੈਗਾ ਆ, ਡੀਜ਼ਲ ਗੈਸ ਟੈਂਕ ਲੋਕਰ ਕੋਲ ਬਹੁਤ ਸਾਰੇ ਬਿਲ, ਕਹਿੰਦੇ ਆਪਾਂ ਵੇਚਦੇ ਤਾਂ ਨਹੀਂ, ਸਾਡੇ ਕੋਲ 2 ਸਕਿੰਟਾਂ ਪਈਆਂ, ਜੇ ਕਿਤੇ ਸਾਸੀ ਬ੍ਰਸ਼ ਵਿੱਚ ਲੈਣੀਆਂ ਡੀਜ਼ਲ ਟੈਂਕ ਲੋਕਰ ਦੀਆਂ ਲੈ ਸਕਦੇ ਹੋ। ਅਤੇ ਪਰ ਇਹ ਮੋਸਟਲੀ ਬਣਾਉਂਦੇ ਹਨ ਫਲੈਟ ਬੈਡ ਟ੍ਰੇਲਰ, ਬੀ ਟ੍ਰੇਨ ਟ੍ਰੇਲਰ, ਡੋਪ ਟਰੈਕ ਟ੍ਰੇਲਰ, ਟ੍ਰੇਲਰ ਚਾਹੀਦੇ ਹਨ। ਅਤੇ 1170 ਫੀਸਦ ਡਾਈ 'ਤੇ ਪਹੁੰਚੋ, 905-219 ਅਤੇ 0080 'ਤੇ ਗੱਲਬਾਤ ਕਰ ਲੈਣੀਆਂ। ਇੰਡੀਅਨ ਪੰਜਾਬੀ ਵਿਹਾਰ ਵਾਲਿਆਂ ਦਾ ਧੰਨਵਾਦ। ਫਾਦਰ ਟੋਮਰ ਰੋਡ 'ਤੇ 115 ਫਾਦਰ ਰੋਡ 'ਤੇ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਕਰ ਸਕਦੇ ਹੋ। ਐਲੀ ਟਰੈਕ ਤੋਂ ਰਾਜਾ ਬਾਈ ਜੀ 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। ਟਰੱਕਾਂ ਦੇ ਅਤੇ ਕਾਰਾਂ ਦੇ ਟਾਇਰ ਚੇਂਜ ਕਰਵਾਉਣੇ ਹਨ, ਓਇਲ ਚੇਂਜ ਕਰਵਾਉਣਾ ਹੋਵੇ, 1176 ਫੀਸਦ ਮਾਇਲ ਸਾਈਡ ਡਰਾਈਵ 'ਤੇ ਪਹੁੰਚੋ ਅਤੇ ਨੰਬਰ 9416-953-9162। ਮਨਜੀਤ ਚੀਮਾ ਜੀ ਦਾ 18 ਸਾਲ ਦਾ ਐਕਸਪੀਰੀਅੰਸ ਹੈਗਾ, ਰੀਅਲ ਸਟੇਟ ਦੇ ਵਿੱਚ ਘਰ ਖਰੀਦਣਾ ਹੋਵੇ, ਵੇਚਣਾ ਹੋਵੇ ਤਾਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲਿਓ। ਇੱਕ ਦੋ ਪ੍ਰੋਪਰਟੀ ਇਹਨਾਂ ਕੋਲ ਆਈਆਂ ਹੋਈਆਂ ਹਨ, 416-357-9965 'ਤੇ ਗੱਲਬਾਤ ਕਰ ਲੈਣੀ ਹੈ ਜ਼ਰੂਰ।

0: ਤੁਸੀਂ ਹੋ ਜੇ ਏਜ ਹੈ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
1: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292.
0: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
2: Hi, I am Prabh Deo and I am running for Mayor of Brampton. I want to bring accountable and transparent government back to City Hall. On October 26th, put Brampton first. Vote Prabh Deo for Mayor of Brampton.
3: ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਇੰਡੀਆ ਸਰਕਾਰ ਨੇ ਪ੍ਰਾਈਵੇਟ ਕਰੀਅਰ ਕਾਲਜ ਵਿੱਚ OSAP OSAP ਜਿਹੜਾ ਸਟੂਡੈਂਟ ਫੰਡ ਦੀ ਸੰਭਾਵਿਤ ਗੜਬੜ ਦਾ ਮਾਮਲਾ ਇੰਡੀਆ ਪ੍ਰੋਵਿੰਸ਼ੀਅਲ ਪੁਲਿਸ ਨੂੰ ਭੇਜਿਆ ਹੈ। ਸੋ ਕਹਿੰਦੇ ਇਸ ਸਰਕਾਰ ਨੇ ਗੜਬੜ ਕੀਤੀ ਆ, ਪਤਾ ਲੱਗ ਰਿਹਾ ਥੋੜ੍ਹੇ ਜਿਹੇ ਕਾਲਜਾਂ ਨੂੰ ਮਿਲੀਅਨਸ ਆਫ ਡਾਲਰ ਦਿੱਤਾ ਗਿਆ ਅਤੇ ਬਹੁਤ ਸਾਰੇ ਇੱਕ ਏਰੀਆ ਦੇ ਜਿਹੜੇ ਲੋਕ ਹਨ ਉਹ ਇਹਨਾਂ ਦੀ ਵਰਤੋਂ ਕੀਤੀ, ਉਹਨਾਂ ਨੂੰ ਪੇਮੈਂਟ ਗਈਆਂ। ਸੋ ਅਸੀਂ ਵੀ ਇਹਦੀ ਇਨਵੈਸਟੀਗੇਸ਼ਨ ਪਹਿਲੇ ਦਿਨ ਤੋਂ ਸ਼ੁਰੂ ਕੀਤੀ ਹੋਈ ਸੀਗੀ ਅਤੇ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਹੋਏ ਹਾਂ, ਪਤਾ ਲੱਗ ਜਾਵੇਗਾ ਵੀ ਪੈਸਾ ਕਿੱਧਰ ਗਿਆ ਅਤੇ ਕਿੱਦਾਂ ਦਿੱਤਾ ਗਿਆ। ਅਤੇ ਫਾਰਮਰ CIA ਅਫੀਸ਼ੀਅਲ ਅਕਿਊਜ਼ ਆਫ ਸਟੀਲਿੰਗ $40 million US ਗੋਲਡ ਬਾਰਸ ਪਲੀਜ਼ ਗਿਲਟੀ, ਅਮਰੀਕਾ ਦੀ ਖਬਰ ਹੈਗੀ ਆ। ਅਤੇ ਬਹੁਤ ਸਾਰੇ ਸਟੂਡੈਂਟ ਬਾਹਰ ਆਏ ਹੋਏ ਹਨ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ, ਪੁਲਿਸ ਟੀਅਰ ਗੈਸ ਵਰਤ ਰਹੀ ਹੈਗੀ ਹੈ ਕਿਉਂਕਿ ਐਜੂਕੇਸ਼ਨ ਫੰਡਿੰਗ ਜਿਹੜੀ ਆ ਉਹ ਰੋਕੀ ਗਈ ਹੈਗੀ ਆ, ਦਿੱਤੀ ਨਹੀਂ ਜਾ ਰਹੀ। ਅਤੇ ਡੋਨਲਡ ਟਰੰਪ ਨੇ ਇੱਕ ਬੜੀ ਮਾੜੀ ਗੱਲ ਕਹੀ ਆ, ਕਹਿੰਦੇ ਟੇਕ ਆਊਟ ਲੋਸ ਏਂਜਲਸ ਔਰ ਸੈਨਡੀਏਗੋ, ਇਹ ਕਹਿੰਦੇ ਸਮਾਲ ਪ੍ਰਾਈਜ਼ ਟੂ ਪੇ, ਟੇਕ ਆਊਟ ਯੂਰ ਫੈਮਿਲੀ ਵਾਈ ਨੋਟ, ਇਜ਼ ਦੈਰ ਅ ਸਮਾਲ ਪ੍ਰਾਈਜ਼ ਟੂ ਪੇ, ਕਿਸੇ ਦੀ ਹੋਰ ਫੈਮਿਲੀ ਦੇ ਉੱਪਰ ਇਹ ਕਹਿਣ ਲੱਗੇ ਹੋਏ ਆ। ਅਤੇ ਲੋਕ ਹੁਣ ਇਹਦੇ ਉੱਪਰ ਕਾਫੀ ਚਰਚਾ ਕਰ ਰਹੇ ਹਨ ਵੀ ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਹੋ ਟੇਕ ਆਊਟ ਲੋਸ ਏਂਜਲ, ਟੇਕ ਆਊਟ ਸੈਨਡੀਏਗੋ, ਵਾਰਾ ਵੀ ਟੇਕ ਯੂ ਆਊਟ, ਫਿਰ ਦੁੱਖ ਲੱਗੇਗਾ। ਇੱਦਾਂ ਦੀਆਂ ਗੱਲਾਂ ਨਹੀਂ ਕਹੀ ਦੀਆਂ, ਤੁਸੀਂ ਪ੍ਰਾਈਮ ਮਿਨਿਸਟਰ ਕਲਾਊਨ ਹੋ, ਪ੍ਰਾਈਮ ਮਿਨਿਸਟਰ ਕਹਦੇ ਹੋ, ਸੋਰੀ ਟੂ ਸੇ ਦੈਟ, ਬਟ ਦੈਟਸ ਵਾਟ ਇਟ ਇਜ਼। ਜੋ ਕਿਸ਼ਾਂ ਦਾ ਮੂੰਹ ਬੋਲ ਜਾਂਦੇ ਹਨ, ਇਟ ਡਸ ਨਾਟ ਸਾਊਂਡ ਰਾਈਟ ਫਰੋਮ ਦੀਜ਼ ਗਾਈਜ਼, ਦੈਟਸ ਅ ਪ੍ਰੋਬਲਮ। ਸੋ ਡੈਲਟਾ ਏਅਰਲਾਈਨ ਸੀਗੀ, ਉਹਦਾ ਜਿਹੜਾ ਪਲੇਨ ਆ ਏਅਰ ਕੈਨੇਡਾ ਦੇ ਨਾਲ ਟਕਰਾਇਆ ਗਿਆ ਅਤੇ ਬਚ ਗਿਆ, ਕੋਈ ਸੱਟਾਂ ਨਹੀਂ ਲੱਗੀਆਂ ਅਤੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਹੁਣ ਇਸਦੇ ਨਾਲ ਨਾਲ ਬਹੁਤ ਸਾਰੇ ਫੜੇ ਜਾਂਦੇ ਹਨ ਅਤੇ ਫੜੇ ਗਏ ਹਨ ਅਤੇ ਹੁਣ ਸਜ਼ਾ ਵੀ ਦਿੱਤੀ ਗਈ ਹੈਗੀ ਆ। ਆਪਣੇ ਕੈਲੀਫੋਰਨੀਆ ਦੀ ਖਬਰ ਹੈਗੀ ਆ, ਡਰੱਗ ਟ੍ਰੈਫਿਕ ਵਿੱਚ ਪਰਮਜੀਤ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਆ ਅਤੇ ਓਇਲ ਦੀਆਂ ਪ੍ਰਾਈਸਾਂ ਹੋਰ ਵੱਧ ਸਕਦੀਆਂ ਹਨ, ਪੈਸੇ ਸੇਵ ਕਰਨ ਦੀ ਕੋਸ਼ਿਸ਼ ਕਰੋ। ਡਾਕਟਰ ਜੀ ਆਜ਼ਾਦ ਜੀ, ਥੋੜ੍ਹਾ ਟਾਈਮ ਬਚਿਆ, ਅਖੀਰ ਵਿੱਚ 1 ਮਿੰਟ ਹੈਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
4: ਦੇਖੋ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਐਡਵਾਂਸ ਵੋਟਿੰਗ ਹੈ ਆਪਣੇ ਬਰੈਂਪਟਨ 'ਚ, 9 ਅਕਤੂਬਰ ਨੂੰ ਸਿਟੀ ਹਾਲ 'ਤੇ ਹੈ, 10, 11 ਔਰ 16, 17 ਨੂੰ ਸਿਟੀ ਹਾਲ 'ਚ ਜੋ ਆਪਣਾ ਡਿਫਰੈਂਟ ਲੋਕੇਸ਼ਨਸ 'ਤੇ ਵੋਟਿੰਗ ਹੈ। ਮੈਂ ਇਹੀ ਬੇਨਤੀ ਕਰਦਾ ਕਿ ਦਿਸ ਇਜ਼ ਦਾ ਟਾਈਮ ਫੋਰ ਚੇਂਜ, ਪਲੀਜ਼ ਸਟੈਂਡ ਵਿਦ ਡਾਕਟਰ।

0: ਜੇ ਕਿਸੇ ਨੂੰ ਦੁੱਖ ਲੱਗਦਾ ਆਪਾਂ ਕੰਮ ਨਹੀਂ, ਇਹ ਗਲਤ ਕਹਿ ਰਹੇ ਹਨ, ਆਹ ਸੀਟ ਅਵੇਲੇਬਲ ਹੈਗੀ ਹੈ, ਇੱਥੇ ਆ ਕੇ ਬੈਠੋ, ਸਾਨੂੰ ਆ ਕੇ ਜਵਾਬ ਦੇ ਦੇਵੋ, ਇਹੀ ਮੈਂ ਚਾਹੁੰਦਾ ਹੈਗਾ। ਪ੍ਰਭ ਗਿੱਲ ਮੇਹਰ ਦੀ ਸੀਟ ਵਾਸਤੇ ਖੜੇ ਹਨ, ਇਹ ਤੁਹਾਡੀ ਵੋਟ ਦੀ ਮੰਗ ਮੰਗਦੇ ਹਨ। ਤੁਸੀਂ ਖੁਦ ਖੋਜਣਾ ਕੌਣ ਕੈਂਡੀਡੇਟ ਤੁਹਾਡੇ ਵਾਸਤੇ ਕੀ ਕਰ ਸਕਦਾ ਹੈਗਾ। ਇਸ ਕਰਕੇ ਸਾਡਾ ਅੱਜ ਦਾ ਪ੍ਰੋਗਰਾਮ ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਹੁੰਦੀ ਹੈ, ਕਰਿਓ ਜ਼ਰੂਰ। ਮੈਨੂੰ ਬਾਅਦ ਸੰਪਰਕ ਨਾ ਹੋਵੇ 416-451। ਬਾਈ ਬਾਈ ਤੇ ਕਰ ਲਿਓ, ਸਤਿ ਸ਼੍ਰੀ ਅਕਾਲ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸੋ ਅਕਤੂਬਰ ਮਹੀਨੇ ਦੇ 7 ਤਰੀਕ ਸੰਨ 2026 ਸਮਾਂ ਹੋ ਚੁੱਕਿਆ 7:02। ਇਸ ਤੋਂ ਪਹਿਲਾਂ ਤੁਸੀਂ ਪ੍ਰੋਗਰਾਮ ਆਨੰਦ ਮਾਣਿਆ ਬਲਜਿੰਦਰ ਤੰਬਰ ਸਾਹਿਬ ਜਿਹੜਾ ਪੋਲੀਟੀਕਲ ਨੂੰ ਬਹੁਤ ਨੇੜੇ ਤੋਂ ਹੋ ਕੇ ਕਵਰ ਕਰਦੇ ਨੇ, ਸਮਝਦੇ ਨੇ ਅਤੇ ਟਿੱਪਣੀਆਂ ਕਰਦੇ ਨੇ। ਸੋ ਅਸੀਂ ਸਾਰੇ ਉਹਨਾਂ ਦੇ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਦੇ ਹਾਂ। ਅਤੇ ਮੰਡੇ ਟੂ ਫਰਾਈਡੇ 7 to 8 ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਜੁੜਦੇ ਹੋ। 8 ਵਜੇ ਫਿਰ ਨਵੀਂ ਸਿੱਧੂ ਜੀ ਆ ਜਾਂਦੇ ਨੇ। ਇਸ ਤੋਂ ਬਾਅਦ ਪੰਜਾਬੀ ਲਹਿਰਾਂ ਤੋਂ ਬਾਅਦ ਜਿਹੜੇ ਪੂਰਾ ਦਿਨ ਭਰ AM 530 'ਤੇ ਜਿਹੜੇ ਪ੍ਰੋਗਰਾਮ ਨੇ, ਬੈਨੀਪਾਲ ਸਾਹਿਬ ਥਰੂ ਆਊਟ, ਹਰ ਇੱਕ ਹੋਸਟ ਦਾ ਇੱਕ ਵੱਖਰਾ ਢੰਗ ਪ੍ਰੋਗਰਾਮ ਪੇਸ਼ ਕਰਨ ਦਾ, ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ। ਅਤੇ ਉਮੀਦ ਕਰਦੇ ਹਾਂ ਸਾਰਾ ਦਿਨ ਤੁਸੀਂ ਜਿਹੜਾ 530 ਦੇ ਪ੍ਰੋਗਰਾਮ ਦੀ ਲੜੀ ਆ ਉਹਨੂੰ ਇੰਜੋਏ ਕਰਦੇ ਹੋ। ਸਟੂਡੀਓ ਨੰਬਰ 416-233-7368 ਮੇਰਾ ਨਾਮ ਹਰਵੀਰ ਅਤੇ ਮੇਰਾ ਨੰਬਰ ਆ 647-921-2032
1: ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਸ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ। ਗੁਰਪ੍ਰੀਤ ਸਿੰਘ ਢਿੱਲੋਂ ਨੂੰ

0: ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀਆ ਜੀ ਨਿਊਜ਼ ਸੈਗਮੈਂਟ ਲੈ ਕੇ। ਰਮੇਸ਼ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਚੜ੍ਹਦੀ ਕਲਾ ਜੀ।
1: ਹਰਵੀਰ ਭੁੱਲਰ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਚੜ੍ਹਦੀ ਕਲਾ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਰਮੇਸ਼ ਜੀ, ਬਹੁਤ ਸਾਰੀਆਂ ਖਬਰਾਂ ਨੇ, ਜਦੋਂ ਰੋਜ਼ਾਨਾ ਉੱਠ ਕੇ ਇੱਕ ਝਾਤ ਮਾਰੀ ਦੀ ਆ, ਤਾਂ ਇੱਦਾਂ ਲੱਗਦਾ ਕਿ ਯਾਰ ਰਾਤੇ ਰਾਤ ਕੀ ਕੁਝ ਵਾਪਰ ਗਿਆ। ਸੀਬੀਆਈ ਦੀ ਐਂਟਰੀ ਨੇ ਕਾਫੀ ਤਰਥੱਲੀ ਮਚਾਈ ਹੋਈ ਹੈ, ਇਹਦੇ ਬਾਬਤ ਸਟਾਰਟ ਕਰੋ ਜੀ, ਕੀ ਹੈ ਪੂਰਾ ਮਸਲਾ?
1: ਪੁਲਰ ਸਾਹਿਬ, ਵਾਕਿਆ ਇਸ ਵੇਲੇ ਪੰਜਾਬ ਦੇ ਵਿੱਚ ਜੇ ਚਾਰੇ ਪਾਸੇ ਕੋਈ ਸ਼ਬਦ ਗੂੰਜ ਰਿਹਾ ਤੇ ਉਹ ਸੀਬੀਆਈ ਦੀ ਛਾਪੇਮਾਰੀ ਹੈ। ਕਿਧਰੇ ਸੀਬੀਆਈ ਦਾ ਵਿਰੋਧ ਹੋ ਰਿਹਾ, ਕਿਧਰੇ ਸੀਬੀਆਈ ਦੀਆਂ ਕਾਰਾਂ ਦੇ ਉੱਪਰ ਜਿੱਥੇ ਛਾਪੇਮਾਰੀ ਕਰਨ ਆਈ ਉਹਨਾਂ ਗੱਡੀਆਂ ਤੇ ਫੁੱਲਾਂ ਦੀ ਵਰਖਾ ਵੀ ਹੋਈ ਹੈ। ਕਿਤੇ ਮੁੱਖ ਮੰਤਰੀ ਭਗਵੰਤ ਮਾਨ ਦਾ OST ਤਲਬ ਕਰ ਲਿਆ ਗਿਆ, ਤੇ ਦੂਜੇ ਪਾਸੇ ਜਿੱਥੇ FIR ਦਰਜ ਹੈ ਉੱਥੇ ਇਹ ਵੀ ਲੱਗਾ ਕਿ ਇੱਕ ਪੰਜਾਬ ਪੁਲਿਸ ਦੇ SHO ਦੇ ਉੱਪਰ ਵੀ ਗਾਜ ਡਿੱਗ ਪਈ ਹੈ। ਸਸਪੈਂਡ ਦੀ ਖਬਰ ਮਿਲ ਰਹੀ ਹੈ ਕਿ SHO ਇਹ ਸਾਰੇ ਦੇ ਵਿੱਚ ਰਗੜਿਆ ਗਿਆ। ਕਿਧਰ ਧਰਨੇ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਖਿਲਾਫ ਭਾਜਪਾ ਵਾਲੇ ਲਾ ਰਹੇ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ, ਤੇ ਕਿਤੇ ਆਮ ਆਦਮੀ ਪਾਰਟੀ ਲੁਧਿਆਣੇ ਦੀ ਗੱਲ ਕਰੀਏ ਤੇ ਉੱਥੇ ਸਿੰਘ ਵਸਾ ਕੇ ਬਹਿ ਗਈ ਹੈ। ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ ਸਾਹਮਣੇ ਹੈ, ਤੇ ਸਿਆਸੀ ਤੀਰਾਂ ਦੀ ਤੇ ਤੁਸੀਂ ਗੱਲ ਹੀ ਨਾ ਕਰੋ, ਤੇ ਸਿਆਸੀ ਤੀਰਾਂ ਦੀ ਵਰਖਾ ਇਸ ਵੇਲੇ ਪੰਜਾਬ ਚ ਇੰਨੀ ਕੁ ਹੈ ਕਿ ਤੁਸੀਂ ਪੁੱਛੋ ਨਾ। ਕਹਾਣੀ ਇਹ ਪੁਲਰ ਸਾਹਿਬ ਬੀਤੇ ਕੱਲ ਤੋਂ ਸ਼ੁਰੂ ਹੋਈ, ਬੀਤੇ ਕੱਲ ਸ਼ਾਮ ਤੋਂ, ਜਦੋਂ ਬਹੁਤ ਸਾਰੀਆਂ ਥਾਵਾਂ ਤੇ ਕਰੀਬ 8 ਥਾਵਾਂ ਦੇ ਉੱਪਰ CBI ਦੀ ਟੀਮ ਰੇਡ ਕਰਦੀ ਹੈ, ਛਾਪੇਮਾਰੀ ਕਰਦੀ ਹੈ। ਉਸ ਛਾਪੇਮਾਰੀ ਦਾ ਜਿਹੜਾ ਕਾਰਨ ਬੜਾ ਸਿੱਧਾ ਪੱਧਰਾ ਆ, ਜੇ ਅਸੀਂ 2 ਦਿਨ ਪਿੱਛੇ ਚਲੇ ਜਾਈਏ ਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਜਿਹੜਾ ਪੰਜਾਬ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੀਆਂ ਚਿੱਠੀਆਂ ਅਨਫੋਰਸਮੈਂਟ ਡਾਇਰੈਕਟੋਰੇਟ ਨੇ DGP ਨੂੰ ਲਿਖੀਆਂ, DGP ਨੇ ਕੋਈ ਕਾਰਵਾਈ ਨਹੀਂ ਕੀਤੀ, ਪਰੰਤੂ ਇੱਕ PIL ਜਨਹਿਤ ਵਿੱਚ ਪਟੀਸ਼ਨ ਹਾਈਕੋਰਟ ਵਿੱਚ ਦਾਖਲ ਹੁੰਦੀ ਹੈ, ਉਸ ਪਟੀਸ਼ਨ ਤੇ ਹਾਈਕੋਰਟ ਹੁਕਮ ਦਿੰਦਾ ਹੈ ਕਿ ਭਾਈ ਇਸ ਮਸਲੇ ਦੀ ਜਾਂਚ CBI ਕਰੇ। ਹਾਈਕੋਰਟ ਨੇ ਹੁਕਮ ਦਿੱਤੇ ਨਹੀਂ ਤੇ CBI ਇੰਝ ਸੀ ਜਿਵੇਂ ਤਿਆਰ ਹੀ ਬੈਠੀ ਹੋਵੇ, ਉਹ ਦੂਜੇ ਦਿਨ ਪਹੁੰਚ ਜਾਂਦੀ ਹੈ ਛਾਪੇਮਾਰੀ ਤੇ 8 ਥਾਵਾਂ ਤੇ ਛਾਪੇਮਾਰੀ ਕੀਤੀ। ਹਾਲਾਂਕਿ ਇਹਦੇ ਦੌਰਾਨ ਪੰਜਾਬ ਦੀ ਸਰਕਾਰ ਨੇ ਪੂਰੀ ਤਿਲ ਲਾਈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਹਾਈਕੋਰਟ ਦੇ ਹੁਕਮਾਂ ਤੇ ਰੋਕ ਲੱਗ ਜਾਏ। ਉਹ ਤੁਰੰਤ ਸੁਪਰੀਮ ਕੋਰਟ ਪਹੁੰਚ ਗਏ ਤੇ ਸੁਪਰੀਮ ਕੋਰਟ ਵਿੱਚ ਅਜੇ ਤੱਕ ਜੋ ਸਾਡੇ ਕੋਲ ਖਬਰ ਹੈ ਕਿ ਅਜੇ ਕੇਸ ਲੱਗਾ ਹੀ ਨਹੀਂ, ਅਜੇ ਤੱਕ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵਾਲੇ ਪਾਸਿਓਂ ਰਾਹਤ ਨਹੀਂ। ਹੁਣ ਸਭ ਤੋਂ ਪਹਿਲਾਂ ਤੇ ਇਹ ਚੀਜ਼ ਹੈ ਕਿ ਛਾਪੇਮਾਰੀ ਕਿੱਥੇ ਕਿੱਥੇ ਹੋਈ ਹੈ, ਫਿਰ ਅਗਲੀਆਂ ਗੱਲਾਂ ਕਰਦੇ ਹਾਂ। ਪਰੰਤੂ ਇਹ ਤੇ ਆਮ ਜਿਹਾ ਵਰਤਾਰਾ ਤੁਸੀਂ ਅਗਲੇ 3-4 ਮਹੀਨੇ ਵੇਖਿਓ, ਬਹੁਤ ਸਾਰੀਆਂ ਸਿਆਸੀ ਦਲ ਬਦਲੀਆਂ ਹੋਣੀਆਂ, ਬਹੁਤ ਸਾਰੀਆਂ, ਉਹ ਕੱਲੀਆਂ ਆਮ ਆਦਮੀ ਪਾਰਟੀ ਚ ਨਹੀਂ ਹੋਣੀਆਂ, ਕੱਲੀਆਂ ਖਾਸ ਆਦਮੀ ਪਾਰਟੀ ਚ ਨਹੀਂ ਹੋਣੀਆਂ, ਉਹ ਸਾਰੀਆਂ ਪਾਰਟੀਆਂ ਚ ਹੋਣੀਆਂ ਔਰ ਲਗਾਤਾਰ ਹੋ ਰਹੀਆਂ। ਉਹ ਕੋਈ ਬਹੁਤ ਹੈਰਾਨੀਜਨਕ ਵਰਤਾਰਾ ਨਹੀਂ ਹੈ। ਜਿਹਨਾਂ ਦੀਆਂ ਟਿਕਟਾਂ ਕੱਟ ਹੋਣੀਆਂ ਉਹਨਾਂ ਨੇ ਦੂਜੇ ਥਾਂ ਤੇ ਚਲੇ ਜਾਣਾ, ਜਿਹਨਾਂ ਨੂੰ ਟਿਕਟ ਸੀਟ ਮਿਲੀ ਨਾ ਉਹਨਾਂ ਨੇ ਵੀ ਚਲੇ ਜਾਣਾ, ਜਿਹਨਾਂ ਨੇ ਪਾਰਟੀ ਦੇ ਵਿੱਚ ਕਿਤੇ ਰੌਲਾ ਰੱਪਾ ਪੈ ਗਿਆ ਉਹਨਾਂ ਨੇ ਚਲੇ, ਬਹੁਤ ਕੁਛ ਹੋਣਾ। ਹੁਣ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੀਆਂ ਥਾਵਾਂ ਤੇ ਛਾਪੇਮਾਰੀ ਹੋਈ ਉਹਦੇ ਵਿੱਚ ਜਿਹੜੀ ਸਭ ਤੋਂ ਵਿਸ਼ੇਸ਼ ਥਾਂ ਆ, ਉਹ ਹੈ ਰਾਜਵੀਰ ਘੁੰਮਣ ਦਾ ਦਫ਼ਤਰ ਤੇ ਰਾਜਵੀਰ ਘੁੰਮਣ ਦਾ ਘਰ। ਹਾਲਾਂਕਿ ਰਾਜਪਿੰਡ ਘੁੰਮਣ ਦਾ ਅਸੀਂ ਦਫ਼ਤਰ ਨਹੀਂ ਕਹਿ ਸਕਦੇ, ਉਹ ਮੁੱਖ ਮੰਤਰੀ ਕੈਂਪ ਦਫ਼ਤਰ ਹੈ, ਮੁੱਖ ਮੰਤਰੀ ਦਾ ਮੁੱਖ ਦਫ਼ਤਰ ਹੈ ਪੰਜਾਬ ਦੀ ਸਰਕਾਰ ਦਾ। ਰਾਜਵੀਰ ਘੁੰਮਣ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਇੱਕ ਸ਼ਕਤੀਸ਼ਾਲੀ ਰਾਜਨੀਤਿਕ ਸ਼ਕਤੀਸ਼ਾਲੀ ਵਿਅਕਤੀ ਹੈ, ਸਰਕਾਰੀ ਦਰਬਾਰੇ ਵੱਡੀ ਪਹੁੰਚ ਰੱਖਣ ਵਾਲਾ ਹੈ, ਕਿਉਂਕਿ ਮੁੱਖ ਮੰਤਰੀ ਦਾ OST ਹੈ। ਔਰ ਕੱਲਾ ਮੁੱਖ ਮੰਤਰੀ ਦਾ OST ਨਹੀਂ, ਜੇ ਸਰੋਤਿਆਂ ਨੂੰ ਯਾਦ ਹੋਵੇ ਤੇ ਮਹੀਨਾ ਡੇਢ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਨੇ ਉਹਨੂੰ ਬਹੁਤ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਸੀ। ਜਿਹੜੀ ਮੁੱਖ ਤੌਰ ਤੇ ਕਮੇਟੀ ਹੁੰਦੀ ਹੈ, ਜਿਹੜੀ ਜਿਹਨੂੰ ਆਪਾਂ ਕੋਰ ਕਮੇਟੀ ਆਖਦੇ, ਉਸ ਕੋਰ ਕਮੇਟੀ ਵਿੱਚ ਵੀ ਰਾਜਵੀਰ ਘੁੰਮਣ ਨੂੰ ਸ਼ਾਮਿਲ ਕੀਤਾ ਸੀ। ਮੈਂ ਉਦਣ ਹੀ ਇਹ ਗੱਲ ਆਖ ਦਿੱਤੀ ਸੀ ਜਿਸ ਦੇ ਜਿੱਥੇ ਪਲੇਟਫਾਰਮ ਤੇ ਮੈਂ ਸਾਂਝ ਪਾਉਂਦਾ ਆ ਕਿ ਰਾਜਵੀਰ ਘੁੰਮਣ ਦੀਆਂ ਸ਼ਕਤੀਆਂ ਵਧਾਉਣ ਦਾ ਡੂੰਘਾ ਅਰਥ ਹੈ। ਇਹ ਕੋਈ ਐਵੇਂ ਨਹੀਂ ਆ ਕਿ ਰਾਜਵੀਰ ਘੁੰਮਣ ਨੂੰ ਜਿਹੜੀਆਂ ਵੱਧ ਸਿਆਸੀ ਸ਼ਕਤੀਆਂ ਦਿੱਤੀਆਂ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ, ਉਸ ਰਾਜਵੀਰ ਘੁੰਮਣ ਨੂੰ ਛਾਪੇਮਾਰੀ ਹੋਈ। ਰਾਜਵੀਰ ਘੁੰਮਣ ਤੋਂ ਇਲਾਵਾ ਜਿਹੜੇ 5-4 ਨਾਂ ਹੋਰ ਹੈ ਜਿਹਦੇ ਵਿੱਚ ਨਿਤਿਨ ਗਹਾਲ ਹੈ, ਜਿਤਨ ਗਹਾਲ ਹੈ, ਉਹ ਇੱਕ ਰਿਟਾਇਰ ਅਧਿਕਾਰੀ ਹੈ ਜਿਹੜਾ ਪਿਛਲੇ ਮਹੀਨੇ ਸ਼ਾਇਦ ਸੇਵਾ ਮੁਕਤ ਹੋਇਆ, ਰੋਮੀ ਰਾਜਾ, ਵੀਰ ਦਵਿੰਦਰ ਹੈ, RS ਨਾਗਰਾ ਹੈ, ਹੋਰ ਹੈ ਅਣਪਛਾਤੇ। ਪਰ ਉਹਦੇ ਵਿੱਚ ਹੁਣ ਭੁੱਲਰ ਸਾਹਿਬ ਗੱਲ ਛਾਪੇਮਾਰੀ ਤੱਕ ਨਹੀਂ, ਸੀਬੀਆਈ ਨੇ ਬਕਾਇਦਾ ਸੰਮਨ ਜਾਰੀ ਕੀਤਾ ਰਾਜਵੀਰ ਘੁੰਮਣ ਨੂੰ ਕਿ ਆ ਭਾਈ। ਹੁਣ ਤਾਜ਼ਾ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਰਾਜਵੀਰ ਘੁੰਮਣ ਨੂੰ ਕਾਨੂੰਨ ਦੇ ਮੁਤਾਬਕ ਉਸ ਨੋਟਿਸ ਦੇ ਮੁਤਾਬਕ ਸੰਮਨ ਦੇ ਮੁਤਾਬਕ ਹੁਣ ਤੋਂ 2-2.5 ਘੰਟੇ ਪਹਿਲਾਂ ਸੀਬੀਆਈ ਦੇ ਚੰਡੀਗੜ੍ਹ ਦਫ਼ਤਰ ਪਹੁੰਚਣਾ ਚਾਹੀਦਾ ਸੀ, ਪਰੰਤੂ ਰਾਜਵੀਰ ਘੁੰਮਣ ਨਹੀਂ ਗਿਆ। ਹੁਣ ਖ਼ਬਰਾਂ ਇਹ ਆ ਰਹੀਆਂ ਕਿ ਰਾਜਵੀਰ ਘੁੰਮਣ ਦੇ ਉੱਪਰ ਗ੍ਰਿਫ਼ਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਚੁੱਕੀ ਹੈ, ਜਿਹੜੀ ਪੰਜਾਬ 'ਚ ਇਸ ਵੇਲੇ ਸਿਆਸੀ ਤਰਸੱਲੀ ਮਚੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਤੇ ਪ੍ਰੈਸ ਵਾਰਤਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਰੇਡ ਜਿਹੜੀ ਹੋਈ ਹੈ ਪੰਜਾਬ ਦੇ ਵਿੱਚ, ਇਹ ਬੜਾ ਸਿੱਧਾ ਇਸ਼ਾਰਾ ਆ ਕਿ ਬਹੁਤ ਜਲਦ ਵੋਟਾਂ ਹੋਣ ਜਾ ਰਹੀਆਂ। ਉਹਨਾਂ ਨੇ ਬੜਾ ਸਿੱਧੇ ਸ਼ਬਦਾਂ 'ਚ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦਾ ਢੰਗ ਹੀ ਇੱਕੋ ਹੀ ਹੈ, ਜਿਹੜੇ ਸੂਬੇ 'ਚ ਵੋਟਾਂ ਹੁੰਦੀਆਂ ਉੱਥੇ ਵਿਰੋਧੀ ਪਾਰਟੀਆਂ ਦੇ ਉੱਪਰ ਉਹ ਆਪਣੀ ਈਡੀ ਤੇ ਸੀਬੀਆਈ ਭੇਜਦੀ ਹੈ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ 7-8 ਥਾਵਾਂ ਤੇ ਰੇਡ ਹੋਈ ਹੈ ਤੇ ਸੀਬੀਆਈ ਨੂੰ ਮਿਲਿਆ ਤੇ ਕੁਛ ਵੀ ਨਹੀਂ, ਅਸੀਂ ਤੇ ਕਹਿੰਦੇ ਸੇਵਾ ਕਰਨਾ ਆ, ਸਾਡਾ ਮਕਸਦ ਕੋਈ ਭ੍ਰਿਸ਼ਟਾਚਾਰ ਥੋੜੋ ਹੈ। ਉਹਨਾਂ ਨੇ ਹਾਈ ਕੋਰਟ ਦੇ ਫੈਸਲੇ ਤੇ ਵੀ ਚੁੰਡੀ ਵੱਡੀ ਪੰਜਾਬ ਦੇ ਮੁੱਖ ਮੰਤਰੀ। ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਜਿਹੜੇ ਆਰਡਰ ਕੀਤੇ ਆ ਜਿਹੜੇ ਆ ਉਹ ਆਰਡਰ ਹੀ ਉੱਪਰੋਂ ਉਹ ਕਰਾਏ ਗਏ ਹੈਗੇ ਆ ਤੇ ਹਾਈ ਕੋਰਟ ਦੇ ਆਰਡਰਾਂ ਦੀ ਦੇਰ 'ਚ ਸੀਬੀਆਈ ਪਹੁੰਚ ਗਈ ਹੈ। ਹੁਣ ਤਾਜ਼ਾ ਘਟਨੀ 'ਚ ਮੈਂ ਗੱਲ ਕਰਾਂ, ਇੱਥੇ ਤਾਜ਼ਾ ਘਟਨੀ ਜਿਹੜੇ ਮੈਂ ਇੱਕ ਫੁੱਲਾਂ ਦੀ ਵਰਖਾ ਦਾ ਜ਼ਿਕਰ ਕੀਤਾ ਸੀ ਉਹ ਵੀ ਬੜਾ ਇੱਕ ਵਿਸ਼ੇਸ਼ ਘਟਨਾਕ੍ਰਮ ਹੈ। ਭੁੱਲਰ ਸਾਹਿਬ, ਇੱਕ ਪਿੰਡ ਘਰਾਚੋ ਜਿਹੜਾ ਅਸੀਂ ਓ ਐਸ ਟੀ ਰਾਜਵੀਰ ਘੁੰਮਣ ਦੀ ਗੱਲ ਕਰ ਰਹੇ ਹਾਂ, ਇਹਦਾ ਪਿੰਡ ਘਰਾਚੋ ਪਿੰਡ ਹੈ ਸੰਗਰੂਰ ਦੇ ਵਿੱਚ, ਮੁੱਖ ਮੰਤਰੀ ਦੀ ਜਿਹੜੀ ਸਿਆਸੀ ਰਾਜਧਾਨੀ। ਜਦੋਂ ਸੀਬੀਆਈ ਦੀ ਟੀਮ ਉਸ ਰਾਜਵੀਰ ਦੇ ਘਰ ਉੱਥੇ ਜੱਦੀ ਪਿੰਡ ਪਹੁੰਚਦੀ ਹੈ, ਉੱਥੇ ਕੁਛ ਵਿਰੋਧੀ ਪਾਰਟੀਆਂ ਵਾਲੇ ਵੀ ਹੁੰਦੇ ਆ, ਉਹਨਾਂ ਨੇ ਸੀਬੀਆਈ ਦੀ ਗੱਡੀ ਤੇ ਫੁੱਲਾਂ ਦੀ ਵਰਖਾ ਕਰਤੀ। ਹੁਣ ਜਦੋਂ ਸੀਬੀਆਈ ਦੀ ਗੱਡੀ ਤੇ ਫੁੱਲਾਂ ਦੀ ਵਰਖਾ ਹੋਈ, ਤਸਵੀਰਾਂ ਨਸ਼ਰ ਹੋ ਗਈਆਂ, ਤੇ ਤੁਸੀਂ ਵੇਖੋ ਕਿੱਡੇ ਵੱਡੇ ਪੱਧਰ ਤੇ ਜਿਹੜੀ ਚੁੰਡੀ ਵੱਢ ਹੋਈ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਉਹਨਾਂ ਨੇ ਆਪਣਾ SHO ਢਾਲਿਆ ਉੱਥੇ ਦੀ ਪੁਲਿਸ, ਵੀ ਤੁਸੀਂ ਕੀ ਕਰਦੇ ਸੀ ਭਾਈ, ਸੀਬੀਆਈ ਵਾਲੇ ਤੇ ਜੋ ਕਰਨ ਤੁਸੀਂ ਤੇ ਸਾਡੀ ਪੁਲਿਸ ਹੋਣਾ। ਪਤਾ ਇਹ ਲੱਗ ਰਿਹਾ ਕਿ ਜਿਹੜਾ ਉੱਥੇ ਦਾ ਥਾਣਾ ਪੈਂਦਾ, ਪੁਲਿਸ ਸਟੇਸ਼ਨ ਜਿਹੜਾ ਘਰਾਚੋ ਪਿੰਡ ਨੂੰ ਪੈਂਦਾ, ਉਹਦੇ SHO ਤੇ ਉੱਪਰ ਗਾਜ ਡਿੱਗੀ ਆ, ਭਵਾਨੀਗੜ੍ਹ ਵਾਲੇ SHO ਤੇ ਉਹਨੂੰ ਸਸਪੈਂਸ਼ਨ ਕਰਨ ਦੀ ਗੱਲ ਸਾਹਮਣੇ ਆ ਰਹੀ ਕਿ ਤੈਨੂੰ ਸਸਪੈਂਡ ਕੀਤਾ ਜਾਂਦਾ ਹੈ, ਤੇਰੇ ਰਾਜ ਵਿੱਚ ਕਿਵੇਂ ਸਾਡੇ ਦੇ ਉੱਪਰ ਕੋਈ ਫੁੱਲਾਂ ਦੀ ਵਰਖਾ ਕਰ ਗਿਆ ਸੀਬੀਆਈ ਦੇ ਉੱਪਰ, ਏਦਾਂ ਦੀ ਖਬਰ ਹੈ। ਪਰ 2-4 ਘੰਟੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਪਹੁੰਚ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਉੱਥੇ, ਔਰ ਉਹ ਪ੍ਰਦਰਸ਼ਨ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਸੀ, ਆਮ ਆਦਮੀ ਪਾਰਟੀ ਦੇ ਖਿਲਾਫ਼ ਸੀ। ਤੇ ਤਾਜ਼ਾ ਤਰੀਨ ਜਦੋਂ ਅਸੀਂ ਸਾਂਝ ਪਾ ਰਹੇ ਹਾਂ, ਲੁਧਿਆਣੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਭਾਜਪਾ ਦੇ ਵਰਕਰ ਆਹਮੋ ਸਾਹਮਣੇ ਹੋ ਕੇ ਬੈਠੇ ਆ, ਕਿਉਂਕਿ ਆਮ ਆਦਮੀ ਪਾਰਟੀ ਪ੍ਰਦਰਸ਼ਨ ਕੀਤਾ ਭਾਜਪਾ ਦੇ ਦਫ਼ਤਰ ਦੇ ਅੱਗੇ, ਉੱਥੇ ਭਾਜਪਾ ਵਾਲੇ ਪਹੁੰਚ ਗਏ, ਇੱਕ ਦੂਜੇ ਨਾਅਰੇਬਾਜ਼ੀ ਚੱਲ ਰਹੀ ਹੈ। ਸੋ ਇਸ ਵੇਲੇ ਜਿਹੜਾ ਇਹ ਸਿਆਸੀ ਘਚੋਲਾ ਪੈ ਗਿਆ, ਤੇ ਉਹ ਤੋਂ ਪਹਿਲਾਂ ਸੀਬੀਆਈ ਦੀ ਛਾਪੇਮਾਰੀ, ਉਂਗਲਾਂ ਇੱਕ ਦੂਜੇ ਦੇ ਖਿਲਾਫ਼ ਭੁੱਲਰ ਸਾਹਿਬ ਉੱਠ ਰਹੀਆਂ, ਔਰ ਉਂਗਲਾਂ ਦੇ ਵਿੱਚ ਕਿਤੇ ਨਾ ਕਿਤੇ ਭੋੜਾ ਤੇ ਸਿਆਸੀ ਤਾਕਤ ਵੀ ਜਾਪਦੀ ਹੈ। ਕਾਰਨ ਬੜਾ ਸਿੱਧਾ ਪੱਧਰਾ ਆ, ਜੇ ਅਸੀਂ ਭਾਰਤ ਦੇ ਰਾਜਨੀਤਿਕ ਇਤਿਹਾਸ ਨੂੰ ਪਿਛਲੇ 5-7 ਸਾਲਾਂ ਨੂੰ ਵੇਖੀਏ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਪੱਛਮੀ ਬੰਗਾਲ 'ਚ ਵੋਟਾਂ ਤੇ ਉੱਥੇ ਸੀਬੀਆਈ ਹਾਵੀ ਹੋ ਜਾਂਦੀ ਹੈ, ਜੇ ਹੋਰ ਕਿਤੇ ਵੋਟਾਂ ਤੇ ਉੱਥੇ ਹੋ ਜਾਂਦੀ ਹੈ, ਹੁਣ ਪੰਜਾਬ 'ਚ ਵੋਟਾਂ ਤੇ ਇੱਥੇ ਸੀਬੀਆਈ ਹਾਵੀ ਹੋਗੀ, ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਪਰੰਤੂ ਦੂਜੀ ਚੀਜ਼ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਈਡੀ ਨੇ ਵਾਰ ਵਾਰ 3 ਚਿੱਠੀਆਂ ਕੱਢੀਆਂ ਪੰਜਾਬ ਦੇ DGP ਨੂੰ ਕਿ ਭਾਈ ਪੰਜਾਬ ਦੇ ਵਿੱਚ ਬਦਲੀਆਂ ਦੇ ਮਸਲੇ 'ਚ, ਅਫਸਰਾਂ ਦੇ ਤਬਾਦਲੇ ਦੇ ਮਸਲੇ 'ਚ, ਜ਼ਮੀਨਾਂ ਦੇ ਲੈਣ ਦੇਣ ਦੇ ਮਸਲੇ 'ਚ, ਵੱਖ ਵੱਖ ਟੈਂਡਰਾਂ ਦੇ ਮਸਲੇ 'ਚ ਗੜਬੜੀਆਂ ਹੋ ਰਹੀਆਂ, ਉਹਨਾਂ ਨੇ ਬਕਾਇਦਾ ਨਾਮ ਜ਼ਿਕਰ ਕੀਤਾ ਈਡੀ ਨੇ ਕਿ ਫਲਾਨੇ ਅਧਿਕਾਰੀ, ਫਲਾਨੇ ਅਫਸਰ, ਫਲਾਨੇ ਵਿਚੋਲੇ ਕਰ ਰਹੇ ਹੈ, ਤੇ ਉਸ ਵੇਲੇ ਪੰਜਾਬ ਦੀ ਸਰਕਾਰ ਕਿਉਂ ਸੁੱਤੀ ਰਹੀ? ਇਹ ਇੱਕ ਵੱਡਾ ਸਵਾਲ ਪੰਜਾਬ ਦੀ ਸਰਕਾਰ ਤੇ ਜ਼ਰੂਰ ਹੈ। ਬਾਕੀ ਵੇਖਦੇ ਹਾਂ ਕਿ ਆਉਂਦੇ ਘੰਟੇ ਦੇ ਵਿੱਚ ਕਿੱਧਰ ਨੂੰ ਗੱਲਾਂ ਬਾਤਾਂ ਜਾਂਦੀਆਂ। ਹੁਣ ਰਾਜਵੀਰ ਘੁੰਮਣ ਦੀ ਗ੍ਰਿਫ਼ਤਾਰੀ ਦੀਆਂ ਗੱਲਾਂ ਕਰਨਾ 'ਚ ਪੈ ਰਹੀਆਂ ਕਿ ਹੋ ਸਕਦਾ ਸੀਬੀਆਈ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਏ।
0: ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਗੁਰਸ਼ਰਨ ਬਾਜਵਾ ਜੀ ਵੱਲੋਂ, ਜੋ ਕਿ ਉੱਘੇ ਰਿਐਲਟਰ ਨੇ। ਸੋ ਇਹਨਾਂ ਕੋਲ ਲਿਸਟਿੰਗਾਂ ਨੇ ਜੀ, ਇੱਕ ਔਰੇਂਜਵਿਲ ਦੇ ਨੇੜੇ 10 ਏਕੜ ਲੈਂਡ ਦੇ ਵਿੱਚ ਡਿਟੈਚ ਘਰ ਸੇਲ ਦੇ ਉੱਤੇ, ਡਬਲ ਕਾਰ ਗਰਾਜ, ਟੋਟਲੀ ਅਪਗ੍ਰੇਡ ਘਰ, ਇਹ ਘਰ ਦੀ ਕੀਮਤ ਬੜੀ ਜਾਇਜ਼ ਆ। ਤੁਸੀਂ ਹੈਰਾਨ ਹੋ ਜਾਓਗੇ ਇਹਦੀ ਕੀਮਤ, ਤੁਹਾਨੂੰ ਲੱਗੂਗਾ ਕਿ ਸ਼ਾਇਦ ਇਹ 10 ਏਕੜ ਦੀ ਜ਼ਮੀਨ ਦਾ ਮੁੱਲ ਪਾਉਣਾ ਭੁੱਲ ਗਏ ਜਾਂ ਘਰ ਦਾ ਮੁੱਲ ਪਾਉਣਾ ਭੁੱਲ ਗਏ। ਸੋ ਕਾਲ ਗੁਰਸ਼ਰਨ ਬਾਜਵਾ, ਅਤੇ ਜੇ ਤੁਸੀਂ ਖੇਤੀਬਾੜੀ ਦੇ ਵਿੱਚ ਇੰਟਰਸਟ ਹੋ ਤਾਂ 75 ਏਕੜ ਫਾਰਮਿੰਗ ਲੈਂਡ ਵੀ ਸੇਲ 'ਤੇ ਹਾਈਵੇ 89 ਦੇ ਕੋਲ। ਸੋ ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰ ਸਕਦੇ ਹੋ 647-249-5548, 647-249-5548, 6472895548। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ। ਜੇ ਤੁਹਾਡਾ ਕੋਈ ਜਾਣਕਾਰ ਇੰਡੀਆ ਤੋਂ ਆ ਰਿਹਾ ਤਾਂ 1-way ਟਿਕਟ ਤਾਂ ਤਕਰੀਬਨ 650 ਤੋਂ $700 ਦੇ ਵਿੱਚ ਤੁਹਾਨੂੰ ਵਨ ਵੇ ਟਿਕਟ ਮਿਲ ਜੂਗੀ ਦਿੱਲੀ ਤੋਂ ਟੋਰਾਂਟੋ ਦੋ ਬੈਗਾਂ ਦੇ ਨਾਲ। ਅਪ ਡਾਊਨ ਲੈਣੀ ਹੈ ਤਾਂ ਤਕਰੀਬਨ 1500-1440 ਇੱਦਾਂ ਦੇ ਮੁੱਲ ਦੇ ਵਿੱਚ ਤੁਹਾਨੂੰ ਅਪ ਡਾਊਨ ਟਿਕਟਾਂ ਮਿਲ ਸਕਦੀਆਂ ਨੇ ਜੀ। ਅਤੇ ਬਾਕੀ ਕਿਹੜੀ ਡੇਟ ਨੂੰ ਜਾਣਾ ਉਸ ਪ੍ਰਾਈਸ ਨਾਲ ਟਿਕਟਾਂ ਵੱਖਰੀਆਂ ਹੋ ਸਕਦੀਆਂ ਨੇ, ਰੇਟ ਵੱਖਰੇ ਹੋ ਸਕਦੇ ਨੇ। ਪੂਰੀ ਗੱਲਬਾਤ ਲਈ 905-6178-1200 905-6178-1200 ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਾਡੀ ਗੱਲਬਾਤ ਚੱਲ ਰਹੀ ਹੈ ਰਮੇਸ਼ ਜੀਤ ਦੇ ਨਾਲ। ਰਮੇਸ਼ ਜੀ, ਇੱਕ ਨਾ ਹੋਰ ਖਬਰ ਫਲੈਸ਼ ਹੋਈ, ਮੈਥੋਂ ਪੂਰੀ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਜਸਟ ਜਿਹੜੀ ਉਹਦੀ ਹੈੱਡਲਾਈਨ ਸੀ ਉਹ ਸੀਗੀ ਕਿ ਪੰਜਾਬ ਨੂੰ ਕੇਂਦਰ ਵਿੱਚ ਮਿਲੇਗਾ ਬਜ਼ਾਰਤਾਂ ਦਾ ਗੱਫਾ। ਸੋ ਇਹਦੇ ਬਾਰੇ ਪਤਾ ਜੀ ਕੀ ਖਬਰ ਹੈ?
1: ਪੁਲਿਸ ਸਾਹਿਬ, ਇਹ ਵੀ ਇੱਕ ਵੱਡਾ ਸਿਆਸੀ ਘਟਨਾਕ੍ਰਮ ਹੀ ਹੈ, ਛੋਟੀ ਗੱਲ ਨਹੀਂ ਹੈ ਕਿ ਕੇਂਦਰ ਦੇ ਵਿੱਚ ਪੰਜਾਬ ਨੂੰ ਬਜ਼ਾਰਤਾਂ ਦਾ ਗੱਫਾ। ਜਦਕਿ ਜੇ ਦੂਜੇ ਢੰਗ ਦੇ ਨਾਲ ਸੋਚੀਏ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਪੰਜਾਬ ਦੇ ਵਿੱਚ ਜਿੱਤਿਆ ਹੋਇਆ, ਜਿਹੜਾ ਆਪਣੀਆਂ ਵੋਟਾਂ ਨਾਲ ਆਪਣੇ ਹੱਕ ਨਾਲ ਜਿੱਤਿਆ ਹੋਵੇ, ਕੋਈ ਨਹੀਂ। ਉਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲੇ 5-6 ਜਣੇ ਪੁੱਟ ਕੇ ਲੈ ਗਏ, ਹੋਰ ਬਥੇਰੇ ਪੁੱਟਣਾ ਜਾਣਦੀ ਹੈ ਭਾਰਤੀ ਜਨਤਾ ਪਾਰਟੀ ਇਵੇਂ, ਤੇ ਉਹਨਾਂ ਦੇ ਕੋਲ ਕਾਫੀ ਸਾਰੇ ਆ ਜਿਹੜੇ ਦੂਸਰੀਆਂ ਪਾਰਟੀਆਂ ਛੱਡ ਕੇ ਆਏ ਆ। ਹੁਣ ਜਿਹੜੀ ਇਹ ਖਬਰ ਹੈ ਕਿ ਕੇਂਦਰ ਦੇ ਵਿੱਚ ਬਜ਼ਾਰਤਾਂ ਦਾ ਗੱਫਾ, ਪੁਲਿਸ ਸਭ ਮਸਲਾ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਤਬਦੀਲੀ ਹੋ ਰਹੀ ਹੈ, ਕੁੱਝ ਨਵੇਂ ਮੰਤਰੀ ਬਣਾਏ ਜਾਣੇ ਹੈ, ਕੁੱਝ ਪੁਰਾਣਿਆਂ ਦੀ ਛੁੱਟੀ ਹੋਣੀ ਹੈ। ਬੀਤੇ ਦਿਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਹੁੰਦਾ ਸੀ, ਅਗਲਿਆਂ ਨੇ ਜਿੰਨਾ ਕੁ ਸਮਾਂ ਉਹਨਾਂ ਨੂੰ ਸੂਤ ਬੈਠਾ ਉਹਨਾਂ ਨੇ ਰੱਖਿਆ, ਬਾਅਦ ਵਿੱਚ ਤੇ ਰਾਜ ਸਭਾ ਮੈਂਬਰ ਹੀ ਨਹੀਂ ਉੱਥੋਂ ਰਹੀ, ਤੇ ਜਦੋਂ ਰਾਜ ਸਭਾ ਮੈਂਬਰ ਹੀ ਨਹੀਂ ਰਹੀ ਤੇ ਫਿਰ ਮੰਤਰੀਸ਼ਿਪ ਕਿੱਥੋਂ ਰਹਿਣੀ ਸੀ, ਰਵਨੀਤ ਬਿੱਟੂ ਦੀ ਹੋ ਜਾਂਦੀ ਹੈ ਛੁੱਟੀ। ਹੁਣ ਇਸ ਵੇਲੇ ਤਾਜ਼ਾ ਹਾਲਾਤ ਇਹ ਹੈ ਕਿ ਜਦੋਂ ਅਸੀਂ ਹਰਦੀਪ ਪੁਰੀ ਦੀ ਗੱਲ ਕਰਦੇ ਹਾਂ, ਜਿਹੜੇ ਰਾਜ ਸਭਾ ਦੇ ਮੈਂਬਰ ਸੀ, ਹੁਣ ਉਹਨਾਂ ਦੇ ਕੋਲ ਵੀ ਮੰਤਰੀ ਮੰਡਲ ਕਹਿੰਦੇ ਜਾਣ ਵਾਲੀ ਹੈ, ਉਹਨਾਂ ਕੋਲ ਵੀ ਕੋਈ ਕੁਰਸੀ ਨਹੀਂ, ਹੋਰ ਵੀ ਬਹੁਤ ਸਾਰੇ ਹੈ। ਹੁਣ ਤਾਜ਼ਾ ਤਰੀਨ ਜਿਹੜੇ ਇੱਧਰੋਂ ਉੱਧਰੋਂ ਪੁੱਟ ਕੇ ਲਿਆਉਂਦੇ ਹੈ ਜਾਂ ਦੂਸਰੀਆਂ ਪਾਰਟੀਆਂ ਚੋਂ ਆਏ ਹੈ, 227 ਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਭਾਰਤੀ ਜਨਤਾ ਪਾਰਟੀ, ਪਤਾ ਇਹ ਲੱਗਾ ਕਿ ਪੰਜਾਬ ਦੇ 3 ਲੋਕਾਂ ਨੂੰ ਕੇਂਦਰੀ ਮੰਤਰੀ ਮੰਡਲ ਚ ਥਾਂ ਦੇਣ ਜਾ ਰਹੀ ਹੈ। ਉਹ 3 ਨਾਮ ਜਿਹੜੇ ਚਰਚਾ ਚ ਆ ਰਹੇ ਨੇ, ਉਹਦੇ ਵਿੱਚ ਪਹਿਲਾ ਨਾਮ ਸੁਨੀਲ ਜਾਖੜ ਦਾ ਵੀ ਆ ਰਿਹਾ। ਹਾਲਾਂਕਿ ਸੁਨੀਲ ਜਾਖੜ ਇਸ ਵੇਲੇ ਕਿਸੇ ਅਹੁਦੇ ਤੇ ਹੈ ਨਹੀਂ ਹੈ, ਸੁਨੀਲ ਜਾਖੜ ਨੂੰ ਜੇ ਉਹ ਕਿਤੇ ਮੰਤਰੀ ਬਣਾਉਂਦੇ ਫਿਰ ਰਾਜ ਸਭਾ ਦੀ ਕੁਰਸੀ ਵੀ ਦੇਣੀ ਪੈਣੀ ਕਿਤੇ ਨਾ ਕਿਤੇ, ਉਹ ਦੇ ਸਕਦੇ ਹਾਲਾਂਕਿ ਉਹਨਾਂ ਤੋਂ ਹੈ ਉਹ ਸਾਰਾ ਕੁਛ। ਇੱਕ ਸੁਨੀਲ ਜਾਖੜ ਦਾ ਨਾਮ ਹੈ, ਦੂਸਰਾ ਨਾਮ ਉਹਨਾਂ ਦੇ ਕੋਲ ਜਿਹੜਾ ਇਸ ਵੇਲੇ ਚਰਚਾ ਚ ਹੈ ਉਹ ਰਵਨੀਤ ਬਿੱਟੂ, ਮਾਫ ਕਰਨਾ, ਉਹ ਦੂਸਰਾ ਨਾਮ ਹੈਗਾ ਆ ਰਾਘਵ ਚੱਡਾ ਦਾ ਨਾਮ, ਕਿ ਰਾਘਵ ਚੱਡਾ ਨੂੰ ਪੰਜਾਬ ਦੀ ਵਾਲੇ ਪਾਸਿਓਂ ਕਿ ਉਹ ਰਾਜ ਸਭਾ ਮੈਂਬਰ ਹੈ ਤੇ ਉਹਨਾਂ ਨੂੰ ਮੰਤਰੀਸ਼ਿਪ ਦੀ ਗੱਦੀ ਮਿਲ ਸਕਦੀ ਹੈ। ਇੱਕ ਬਿਕਰਮਜੀਤ ਸਿੰਘ ਸਾਹਨੀ ਦਾ ਨਾਮ ਆ ਰਿਹਾ ਕਿ ਉਹਨਾਂ ਨੂੰ ਵੀ ਕੇਂਦਰੀ ਮੰਤਰੀ ਮੰਡਲ ਵਿੱਚ ਲਿਆ ਜਾ ਸਕਦਾ ਹੈ। ਥੋੜੀਆਂ ਥੋੜੀਆਂ ਗੱਲਾਂ ਜਿਹੜੀਆਂ ਬੀਬਾ ਹਰਸਿਮਰਤ ਕੌਰ ਦੀਆਂ ਵੀ ਕੰਨਾਂ ਚ ਪੈ ਰਹੀਆਂ ਕਿ ਜੇ ਪਹਿਲਾਂ ਸਿਆਸੀ ਸਮਝੌਤਾ 2-4 ਦਿਨਾਂ ਚ ਐਲਾਨ ਹੋ ਜਾਂਦਾ ਤੇ ਹਰਸਿਮਰਤ ਕੌਰ ਨੂੰ ਵੀ ਥਾਂ ਮਿਲ ਸਕਦੀ ਹੈ। ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ 227 ਦੀਆਂ ਚੋਣਾਂ ਤੋਂ ਪਹਿਲਾਂ, ਚਾਹੇ ਗੱਲ ਸੁਨੀਲ ਜਾਖੜ ਦੀ ਹੈ, ਚਾਹੇ ਗੱਲ ਉਹ ਰਾਘਵ ਚੱਡੇ ਦੀ ਹੋਵੇ, ਚਾਹੇ ਸਾਨੀ ਸਾਹਿਬ ਦੀ ਹੋਵੇ ਤੇ ਚਾਹੇ ਹਰਸਿਮਰਤ ਕੌਰ ਦੀ, ਇਹ ਬੜੀ ਸਿੱਧੀ ਗੱਲ ਹੈ ਪੁੱਲਰ ਸਾਹਿਬ। ਇਹ 227 ਦੀਆਂ ਭਾਜਪਾ ਦੀਆਂ ਤਿਆਰੀਆਂ ਦੇ ਸੰਦਰਭ ਚ ਹੈਗੀ ਹੈ। ਬਾਕੀ ਤੇ ਆਉਂਦੇ ਦਿਨਾਂ ਚ ਵੇਖਦੇ ਹਾਂ ਜਦੋਂ ਮੰਤਰੀ ਮੰਡਲ ਚ ਤਬਦੀਲੀ ਹੋਵੇਗੀ, ਕਿਹਦੀ ਛੁੱਟੀ ਹੁੰਦੀ ਹੈ ਤੇ ਕਿਹੜਾ ਬੰਦਾ ਉੱਪਰ ਨੂੰ ਆਉਂਦਾ ਹੈ।
0: ਬਿਲਕੁਲ ਜੀ, ਨਾਲ ਦੇ ਨਾਲ ਮੈਂ ਸਰੋਤਿਆਂ ਨੂੰ ਮੋਨਾ ਮਹਿੰਗੀ ਦਾ ਨੰਬਰ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ, 416-509-1509। ਇੰਸ਼ੋਰੈਂਸ ਤੁਸੀਂ ਕਰਵਾਉਣੀ ਹੈ ਤਾਂ ਮੋਨਾ ਮਹਿੰਗੀ ਦਾ ਨਾਮ ਯਾਦ ਰੱਖੋ। ਅਤੇ ਬੜਾ ਜਲਦੀ ਅਸੀਂ ਮਨਜੀਤ ਜੀ ਨਾਲ ਵੀ ਗੱਲਬਾਤ ਕਰਾਂਗੇ ਅਪਲਾਇੰਸ ਜੰਕਸ਼ਨ ਤੋਂ। ਗੱਡੀਆਂ ਰਿਪੇਅਰ ਕਰਾਉਣੀਆਂ ਨੇ ਤਾਂ ਵੀਨਸ ਆਟੋ ਪਰਫੋਰਮੈਂਸ, ਇਹ $80 ਦੇ ਵਿੱਚ ਓਇਲ ਚੇਂਜ ਕਰਕੇ ਦੇਣਗੇ, ਫੁੱਲੀ ਸਿੰਥੈਟਿਕ 5 ਲੀਟਰ ਓਇਲ ਚੇਂਜ। ਅਤੇ ਸੇਫਟੀ ਕਰਾਉਣੀ ਹੋ ਉਹ ਵੀ $80 ਦੇ ਵਿੱਚ ਰਿਪੇਅਰ, ਬ੍ਰੇਕਸ ਬੜੇ ਘੱਟ ਰੇਟ ਦੇ ਉੱਤੇ ਤੁਸੀਂ ਜਿਹੜਾ ਵਧੀਆ ਕੰਮ ਕਰਵਾ ਸਕਦੇ ਹੋ। ਨੰਬਰ 416-848-8620-416-844-8620 ਅਤੇ ਢਿੱਲੋਂ ਵੀਡੀਓ, ਸੈਮੀ ਢਿੱਲੋਂ ਜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਇੰਡੀਆ ਜਾ ਰਹੇ ਹੋ ਤਾਂ ਢਿੱਲੋਂ ਵੀਡੀਓ ਦਾ IPTV ਤੁਸੀਂ ਇੰਡੀਆ ਵੀ ਲੈ ਕੇ ਜਾ ਸਕਦੇ ਹੋ। ਇੰਡੀਆ ਇੱਕ ਵਾਰੀ ਸਬਸਕ੍ਰਿਪਸ਼ਨ ਲੈ ਕੇ ਤੁਸੀਂ ਉੱਥੇ ਇੰਸਟਾਲ ਕਰ ਦਿਓ, ਤੁਹਾਡਾ ਇੰਡੀਆ ਦੇ ਵਿੱਚ ਵੀ ਸੇਮ ਐਕਸਪੀਰੀਅੰਸ ਤੁਹਾਨੂੰ ਮਿਲੇਗਾ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ। ਰਮੇਸ਼ ਜੀ, ਕਾਂਗਰਸ ਦੇ ਨਵੇਂ ਪ੍ਰਧਾਨ ਕਦੋਂ ਤੋਂ ਕਾਰਜਕਾਰੀ ਸੰਭਾਲ ਰਹੇ ਆ, ਕਦੋਂ ਤੋਂ ਉਹ ਮੀਟਿੰਗਾਂ ਕਰਨਗੇ, ਰਾਜਾ ਵੜਿੰਗ ਸਾਹਿਬ ਨਾਲ ਮਿਲਣਗੇ ਜਾਂ ਨਹੀਂ ਮਿਲਣਗੇ? ਅਤੇ ਇੱਕ ਇਹ ਵੀ ਜ਼ਰੂਰ ਦੱਸਿਓ, ਜਿਵੇਂ ਪਹਿਲਾਂ ਹੁੰਦਾ ਸੀ ਕਿ ਇਹ ਜੀ ਰਾਜੇ ਦਾ ਕੈਂਪ ਆ, ਇਹ ਚੰਨੀ ਕੈਂਪ ਆ, ਇਹ ਸਿੱਧੂ ਕੈਂਪ ਆ, ਸੋ ਅਲੱਗ ਅਲੱਗ ਕੈਂਪ ਜਿਹੜੇ ਸੀਗੇ, ਖਹਿਰਾ ਕੈਂਪ ਹੋ ਗਿਆ ਜੀ, ਤੇ ਪ੍ਰਗਟ ਸਿੰਘ ਜੀ ਇਹਨਾਂ ਸਾਰੇ ਕੈਂਪਾਂ ਨੂੰ ਇੱਕ ਮੁੱਠੀ ਦੇ ਵਿੱਚ ਲੈ ਕੇ ਕੰਮ ਕਰ ਪਾਉਣਗੇ ਜਾਂ ਫਿਰ ਇੱਕ ਹੋਰ ਪ੍ਰਗਟ ਕੈਂਪ ਆ ਜੂਗਾ ਜੀ?
1: ਦੇਖੋ ਗੱਲ ਇਸ ਤਰ੍ਹਾਂ ਆ, ਅੱਜ ਦੇ ਸਮੇਂ ਦੀ ਗੱਲ ਕਰੀਏ ਅੱਜ ਦੇ ਸੰਦਰਭ ਵਿੱਚ ਤੇ ਪ੍ਰਗਟ ਸਿੰਘ ਦੀਆਂ ਸਿਫਤਾਂ ਹੀ ਹੈ, ਚਾਹੇ ਉਹ ਕਾਂਗਰਸ ਪਾਰਟੀ ਚ ਅੰਦਰੂਨੀ ਹੋਣ ਚਾਹੇ ਬਾਹਰ ਹੋਣ। ਤਿੰਨ ਦਿਨ ਪਹਿਲੀ ਗੱਲ ਹੈ, ਜਿੱਦਣ ਪ੍ਰਗਟ ਸਿੰਘ ਨੂੰ ਪ੍ਰਧਾਨਗੀ ਮਿਲੀ ਉਹ ਤੋਂ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਵਧਾਈਆਂ ਦਿੱਤੀਆਂ ਸੀ ਔਰ ਉਹਨਾਂ ਵਧਾਈਆਂ ਚ ਬੜਾ ਸਿੱਧਾ ਨਜ਼ਰ ਆਉਂਦਾ ਸੀ ਕਿ ਕੋਈ ਸਿਆਸੀ ਤੰਜ ਨਹੀਂ, ਉਹ ਸੱਚੀ ਉਮੀਦ ਦੀਆਂ ਵਧਾਈਆਂ ਨੇ। ਹੁਣ ਪ੍ਰਗਟ ਸਿੰਘ ਦਾ ਅੱਜ ਦੇ ਸਮੇਂ ਤੇ ਕੋਈ ਧੜਾ ਨਹੀਂ ਹੈ। ਹੁਣ ਮੈਂ ਥੋੜਾ ਜਿਹਾ ਪਿੱਛੇ ਲੈ ਜਾ, ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਮਿਲੀ ਸੀ ਉਦੋਂ ਉਹਦਾ ਵੀ ਧੜਾ ਨਹੀਂ ਸੀਗਾ, ਧੜੇ ਤੇ ਬਾਅਦ ਚ ਬਣਦੇ ਆ ਜਦੋਂ ਕੁਰਸੀਆਂ ਮਿਲ ਜਾਂਦੀਆਂ। ਚਰਨਜੀਤ ਸਿੰਘ ਚੰਨੀ ਦਾ ਕਿਸੇ ਨੇ ਨਾਂ ਸੁਣਿਆ ਸੀ ਭੁੱਲਰ ਸਾਹਿਬ? ਚਰਨਜੀਤ ਸਿੰਘ ਚੰਨੀ ਦਾ ਤੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਮੁੱਖ ਮੰਤਰੀ ਬਣ ਜਾਏਗਾ। ਉਹ ਜਦੋਂ ਮੁੱਖ ਮੰਤਰੀ ਨਹੀਂ ਸੀ ਧੜਾ ਤੇ ਉਹਦਾ ਵੀ ਨਹੀਂ ਸੀ, ਜਿੱਦਣ ਮੁੱਖ ਮੰਤਰੀ ਬਣ ਗਿਆ ਫਿਰ ਅਗਲੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ, ਉਹ ਵੀ ਇੱਕ ਧੜਾ ਬਣ ਗਿਆ। ਬਾਕੀ ਜਦੋਂ ਸਿਆਸੀ ਤੌਰ ਤੇ ਸ਼ਕਤੀਆਂ ਵੱਧਦੀਆਂ ਨੇ, ਜਦੋਂ ਕਿਸੇ ਦੇ ਕੋਲ ਪਾਵਰਾਂ ਵੱਧਦੀਆਂ ਨੇ ਤੇ ਉਹ ਪਾਵਰਾਂ ਕਿਤੇ ਨਾ ਕਿਤੇ ਵਿਅਕਤੀ ਦੇ ਅੰਦਰ ਸਿਆਸੀ ਹੰਕਾਰ ਭਰਦੀਆਂ, ਉਸ ਸਿਆਸੀ ਹੰਕਾਰ ਚੋਂ ਧੜੇਬੰਦੀ ਬਣਦੀ ਹੈ। ਹੁਣ ਇਹ ਇੱਕ ਖਤਰੇ ਦੀ ਘੰਟੀ ਜ਼ਰੂਰ ਹੈ ਕਿ ਜੋ ਅਸੀਂ ਬੀਤੇ ਸਮੇਂ ਦੀ ਗੱਲ ਕਰੀਏ ਤੇ ਆਉਂਦੇ ਤੇ ਬੰਦੇ ਇੱਥੇ ਬਿਨਾਂ ਧੜੇ ਤੋਂ ਹੀ ਹੈ, ਪਰੰਤੂ ਕਈ ਵਾਰ ਫਿਰ ਸਿਆਸੀ ਜਿਹੜੀ ਕਹਿ ਲਈਏ ਸ਼ਕਤੀ ਦਾ ਸ਼ਿਕਾਰ ਹੋ ਜਾਂਦੇ ਆ। ਉਮੀਦ ਤੇ ਅਸੀਂ ਇਹੀ ਕਰਦੇ ਕਿ ਭਾਈ ਪ੍ਰਗਟ ਸਿੰਘ ਉਹਦਾ ਸ਼ਿਕਾਰ ਨਾ ਹੋਵੇ, ਗਰੰਟੀ ਨਹੀਂ ਦਿੱਤੀ ਜਾ ਸਕਦੀ। ਅੱਜ ਦੇ ਸਮੇਂ ਪ੍ਰਗਟ ਸਿੰਘ ਦਾ ਕੋਈ ਧੜਾ ਨਹੀਂ। ਦੂਜੀ ਗੱਲ ਤੁਸੀਂ ਬੜੀ ਮਹੱਤਵਪੂਰਨ ਪੁੱਛੀ ਹੈ ਕਿ ਆਖਿਰ ਪ੍ਰਗਟ ਸਿੰਘ ਕਿਸ ਦਿਨ ਪੰਜਾਬ ਦੀ ਸਿਆਸੀ ਕਮਾਂਡ ਆਪਣੇ ਹੱਥ ਵਿੱਚ ਲੈਣਗੇ, ਕਿਉਂਕਿ ਇੱਕ ਇੱਕ ਦਿਨ ਕਰਕੇ ਸਾਰਾ ਕੁਛ ਲੰਘ ਰਿਹਾ ਹੈ। ਹੁਣ ਤੇ ਦਿਨਾਂ ਦੀ ਗੱਲ ਹੈ, ਹਫ਼ਤੇ ਕਹਿ ਸਕਦੇ, ਬਹੁਤੇ ਮਹੀਨੇ ਵੀ ਨਹੀਂ ਵੋਟਾਂ ਦੇ ਵਿੱਚ। ਆਹ ਦਸਵਾਂ ਮਹੀਨਾ ਚੱਲਦਾ ਹੈ, ਉਹ ਵੀ ਸਮਝ ਲਓ ਅੱਧਾ ਲੰਘ ਗਿਆ, ਅੱਧਾ ਨਹੀਂ ਤੇ ਤੀਜਾ ਹਿੱਸਾ ਗਿਆ। ਸੋ ਇਸ ਕਰਕੇ ਇਹ ਬਾਕੀ ਸਾਰਿਆਂ ਦੀਆਂ ਨਜ਼ਰਾਂ ਹੈ। ਔਰ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਕਿ ਪ੍ਰਗਟ ਸਿੰਘ ਦੂਸਰਾ ਨਰਾਤਾ, ਹੁਣ ਸਰੋਤੇ ਕਹਿਣਗੇ ਦੂਸਰਾ ਨਰਾਤਾ ਕਿੱਦਣ ਹੈ, ਉਹ ਨਾ ਪੁਲਰ ਸਾਹਿਬ ਸੁਣਿਆ ਹੋਵੇਗਾ ਵੀ ਇੱਕ ਧਾਰਨਾ ਹੀ ਆ ਆਮ ਤੌਰ ਤੇ, ਅਸੀਂ ਇੱਕ ਗਿਣਤੀ ਮਿਣਤੀ ਬਣਾਈ ਸਾਡੇ ਬਜ਼ੁਰਗਾਂ ਨੇ ਕਿ 11 ਸ਼ਰਾਧ ਹੁੰਦੇ ਨੇ, 11 ਸ਼ਰਾਧ, 9 ਨਰਾਤੇ ਤੇ 10ਵਾਂ ਦੁਸਹਿਰਾ ਤੇ ਫਿਰ 20 ਦਿਨਾਂ ਬਾਅਦ ਦੀਵਾਲੀ, ਆ ਦਿਨ ਬੜੇ ਅਹਿਮ ਹੁੰਦੇ ਆ। ਇਸ ਵੇਲੇ ਸ਼ਰਾਧ ਚੱਲ ਰਹੇ ਹੈ, ਸ਼ਰਾਧਾਂ ਦੇ ਆਖਰੀ ਦਿਨ ਚੱਲ ਰਹੇ ਹੈ। ਜਿਵੇਂ ਸ਼ਰਾਧ ਖਤਮ ਹੋਣੇ ਤੇ 11 ਤਰੀਕ ਨੂੰ ਕਹਿੰਦੇ ਆ ਕਿ ਭਾਈ ਪਹਿਲੇ ਨਰਾਤੇ ਵਿੱਚ ਹੀ ਉਹਨਾਂ ਨੇ ਸਹੁੰ ਚੁੱਕ ਲੈਣੀ ਹੈ। ਸੋ 11 ਤਰੀਕ ਦੀ ਪ੍ਰਗਟ ਸਿੰਘ ਦੀ ਤਿਆਰੀ ਹੈ, 11 ਤਰੀਕ ਨੂੰ ਉਹਨਾਂ ਨੇ ਆ ਕੇ ਆਪਣੇ ਹੱਥ ਵਿੱਚ ਆਪਣੀ ਪਾਰਟੀ ਦੀ ਕਮਾਂਡ ਸੰਭਾਲਣੀ ਹੈ। 11 ਤਰੀਕ ਨੂੰ ਪਤਾ ਲੱਗਿਆ ਕਿ ਇੱਕ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਉਸ ਪ੍ਰੋਗਰਾਮ ਵਿੱਚ ਕੇਂਦਰ ਵਾਲੇ ਪਾਸਿਓਂ ਕੌਣ ਹਾਜ਼ਰੀ ਭਰਦਾ ਹੈ, ਚਰਚੇ ਇਸ ਗੱਲ ਦੇ ਹੈ ਕਿ ਰਾਹੁਲ ਗਾਂਧੀ ਵੀ ਆਉਣਗੇ ਜਾਂ ਖੜਗੇ ਵੀ ਆਉਣਗੇ। ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਉਸ ਦਿਨ ਕਾਂਗਰਸ ਕਰ ਸਕਦੀ ਹੈ, ਜਿਹੜਾ ਤੁਸੀਂ ਧੜੇਬੰਦੀ ਦੀ ਗੱਲ ਕੀਤੀ ਹੈ, ਪਾਰਟੀ ਉਸ ਦਿਨ ਇਹ ਸੰਕੇਤ ਦੇ ਸਕਦੀ ਕਿ ਭਾਈ ਸਾਡੀ ਧੜੇਬੰਦੀ ਕੋਈ ਨੀ, ਅਸੀਂ ਇੱਕ ਮੰਚ ਦੇ ਹਾਂ। ਸੋ ਹੁਣ 11 ਤਰੀਕ ਤੇ ਨਜ਼ਰ ਆਇਆ ਜਿੱਦਣ ਪ੍ਰਗਟ ਸਿੰਘ ਨੇ ਕਮਾਂਡ ਆਪਣੇ ਹੱਥ ਵਿੱਚ ਪੰਜਾਬ ਕਾਂਗਰਸ ਦੀ ਲੈਣੀ।
0: ਸਨਾ ਕਾਲਰ ਨੇ ਜੀ ਨਵੇਂ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
2: ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਪ੍ਰਦਰਸ਼ਕਾਂ ਨੂੰ ਵੀ। ਆਪਣਾ ਰਮੇਸ਼ ਜੀ ਕੁਐਸਚਨ ਇਹ ਆ, ਗੁਰਬਾਣੀ ਚਾਹੁੰਦਾ ਵਾ ਕਿ ਪਾਪਾ ਬਾਜ ਨਾ ਹੋਵੇ ਕੱਠੀ ਤੇ ਮੋਇਆ ਨਾਲ ਨਾ ਟੋਈ ਜਾਏ, ਜੇ ਸਰਕਾਰੀ ਦਫ਼ਤਰ ਚ ਪੈਸਾ ਬਾਹਰ ਸੁੱਟਿਆ ਜਾਂਦਾ ਉਹ ਕੋਈ ਬਿਜ਼ਨਸ ਦਾ ਪੈਸਾ ਹੈ ਨੀ ਆ ਕਿ ਪੈਟਰੋਲ ਪੰਪ ਤੋਂ ਆਇਆ ਜਾਂ ਕਲੈਕਸ਼ਨ ਆਈ ਆ, ਸਰਕਾਰੀ ਦਫ਼ਤਰ ਚ ਕੈਸ਼ ਵੀ ਦਾ ਕੋਈ ਕੰਮ ਨਹੀਂ, ਤੁਸੀਂ ਵੀ ਤਗੀਦ ਕਰ ਦਿਓ। ਇਹ ਬੈਗ ਸਿਸਟਮ ਕੋਈ ਏਦਾਂ ਨੀ ਪੁਰਾਣਾ ਆ, ਮੈਂ ਤੁਹਾਨੂੰ ਗੱਲ ਸੁਣਾਉਣਾ ਵਾ ਜ਼ਰੂਰ ਟਿੱਪਣੀ ਕਰੋ ਕਿ ਇਹ ਚੰਗਾ ਚੱਲਣਾ ਕਿ ਮਾੜਾ ਚੱਲਣਾ, ਮੈਂ ਸੁਣਨਾ ਚਾਹੁੰਦਾ
0: ਜੀ। ਥੈਂਕ ਯੂ ਸੋ ਮਚ। ਸੋ ਬਸ ਇਹ ਬੇਨਤੀ ਕਬੂਲ ਕਰਿਓ ਜੀ, ਸਵਾਲ ਜੇ ਛੋਟੇ ਹੋਣਗੇ ਜਵਾਬ ਵੀ ਅਸੀਂ ਜ਼ਰੂਰ ਬਣਦਾ ਜਵਾਬ ਦਿੱਤਾ ਜਾਊਗਾ ਰਮੇਸ਼ ਜੀ ਵੱਲੋਂ, ਤਾਂ ਕਿ ਸਾਰੇ ਪਰਿਵਾਰਾਂ ਦੀਆਂ ਜਿਹੜੀਆਂ ਕਾਲਾਂ ਅਟੈਂਡ ਹੋ ਸਕਣ ਕਿਉਂਕਿ ਸਮਾਂ ਲਿਮਿਟਡ ਹੁੰਦਾ। ਇੱਕ ਹੋਰ ਕਾਲ 7243 ਨੰਬਰ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਬੋਲੋ। ਸਤਿ ਸ਼੍ਰੀ ਅਕਾਲ ਜੀ
0: ਜੀ
3: ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਗਾਲ ਨੂੰ ਜਿਹੜਾ ਬਲੌਗ ਕਰਦਾ ਵਾਂ, ਪਰ ਇਹਨਾਂ ਦੀ ਨਿਊਜ਼ ਬਹੁਤ ਅੱਛੀ ਹੁੰਦੀ ਹੈ ਜੀ, ਬਹੁਤ ਵਧੀਆ ਜੀ।
0: ਬਹੁਤ ਸ਼ੁਕਰੀਆ,
3: ਓਕੇ ਜੀ,
0: ਧੰਨਵਾਦ ਜੀ, ਥੈਂਕ ਯੂ। ਸਟੂਡੀਓ ਨੰਬਰ 416-233-73-68, 416-233-73-68, 3056। ਸਤਿ ਸ੍ਰੀ ਅਕਾਲ ਭਾਈ ਜੀ,
4: ਗੁੱਡ ਮਾਰਨਿੰਗ। ਕੀ ਹਾਲ ਵੀਰ ਜੀ? ਹਰਵੀਰ ਭੁੱਲਰ ਸਾਹਿਬ
0: ਵਧੀਆ ਜੀ, ਚੜ੍ਹਦੀ ਕਲਾ।
4: ਭੁੱਲਰ ਸਾਹਿਬ, ਆਪਣੇ ਜਿਹੜਾ ਲਵਲੀ ਦਾ ਪਿੱਛੇ ਜਿਹਾ ਕਾਂਡ ਹੋਇਆ ਸੀਗਾ, ਉਹ ਠੰਡੇ ਵਾਸਤੇ ਜੀ ਪੈ ਗਿਆ, ਕੋਈ ਜਾਂਚ ਜੂਚ ਚੱਲ ਰਹੀ ਹੈ ਕਿ ਉਹ ਵੀ ਭਗਵੰਤ ਮਾਨ ਦੇ ਗਲੇ ਦੀ ਹੱਡੀ ਬਣੂਗੀ? ਦੱਸੋ ਮਾੜਾ ਜੀ।
0: ਥੈਂਕ ਯੂ ਜੀ, ਕਿਉਂਕਿ ਅੱਜ ਮੈਂ ਵੀ ਲੱਖਾ ਸਿਧਾਨਾ ਦਾ ਦੇਖ ਰਿਹਾ ਸੀ, ਉਹ ਕਹਿੰਦੇ ਚਿਤਕਾਰਾ ਦੇ ਵਿੱਚ ਵੀ ਜੋ ਕੁਝ ਹੋਇਆ ਉਹਦੇ 'ਤੇ ਵੀ ਜਾਂਚ ਬੈਠਣੀ ਚਾਹੀਦੀ ਆ। ਰਮੇਸ਼ ਜੀ ਇਹਦਾ ਆਂਸਰ ਜ਼ਰੂਰ ਕਰਿਓ। ਕੈਪਟਨ ਸਾਹਿਬ ਦੀ ਕਾਲ ਇਸ ਤੋਂ ਬਾਅਦ ਇਹ ਤਿੰਨੇ ਕੁਐਸਚਨ ਆ, ਯੂਨੀਵਰਸਿਟੀ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ ਅਤੇ ਬਾਕੀ ਕੈਪਟਨ ਸਾਹਿਬ ਦਾ ਇਕੱਠਾ ਤੁਸੀਂ ਜਵਾਬ ਰਮੇਸ਼ ਜੀ ਦੇ ਦਿਓ। ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਨ
1: ਹੁਸ਼ਿਆਰਪੁਰੀ ਜੀ, ਪਹਿਲਾਂ ਤੁਹਾਨੂੰ ਮੁਬਾਰਕ, ਤੁਸੀਂ ਇਸ ਚੈਨਲ ਤੇ ਆਏ ਹੋ। ਨੰਬਰ 2, ਪ੍ਰਗਟ ਸਿੰਘ ਨੂੰ ਵੀ ਮੁਬਾਰਕ। ਅਸੀਂ ਪਹਿਲਾਂ ਹੀ ਕਹਿਤਾ ਸੀ ਜਾਂ ਪ੍ਰਗਟ ਸਿੰਘ ਬਣੂਗਾ ਜਾਂ ਔਜਲਾ, ਦੋਨੋਂ ਹੀ ਸ਼ਾਂਤੀ ਸੁਭਾਅ ਦੇ ਵਿਅਕਤੀ ਆ, ਕਦੇ ਕਿਸੇ ਤੇ ਚਿੱਕੜ ਨਹੀਂ ਸਕਦੇ। ਸਾਨੂੰ ਤੁਸੀਂ ਆਪ ਪਾਰਟੀ ਸਮਰਥਕ ਨਾ ਸਮਝਿਆ ਕਰੋ, ਅੱਗੇ ਆਓ। ਜਿਹੜੇ 6 ਜਾਣੇ ਆਪ ਪਾਰਟੀ ਚੋਂ ਪੱਟ ਕੇ ਲੈ ਕੇ ਗਏ ਸੀ ਕਿ ਬੀਜੇਪੀ ਨੇ ਉਹਨਾਂ ਦੀ ਛਾਤੀ ਤੇ ਮੀਟਰ ਲਾ ਕੇ ਵੇਖਿਆ ਸੀ ਕਿ ਸਾਫ਼ ਸੁਧਰ ਗਿਆ, ਠੱਗੀਆਂ ਮਾਰ ਕੇ ਤਾਂ ਇਧਰੋਂ ਗਏ ਸੀ। ਅਗਲਾ ਹੁਣ ਸਵਾਲ ਮੇਰਾ ਇਹ ਹੈ ਵੀ ਜਦੋਂ ਚੰਨੀ ਦੇ ਭਾਂਜੇ ਦੇ ਘਰੋਂ 10 ਕਰੋੜ ਰੁਪਇਆ ਫੜਿਆ ਗਿਆ, ਉਦੋਂ ਤਾਂ ਬੀਜੇਪੀ ਨੇ ਇੰਨਾ ਰੌਲਾ ਨੀ ਪਾਇਆ। ਜਦੋਂ ਜੱਜ ਦੇ ਘਰੋਂ 15 ਕਰੋੜ ਫੜਿਆ ਗਿਆ, ਉਦੋਂ ਤਾਂ ਇੰਨਾ ਰੌਲਾ ਨੀ ਪਾਇਆ। ਹੁਣ ਆਪ ਪਾਰਟੀ ਦੇ ਘਰੋਂ ਤਾਂ ਫੜਿਆ ਹੀ ਕੁਛ ਨੀ ਗਿਆ, ਔਰ ਤਿੰਨਾਂ ਦਾ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ, ਇਸ ਚੈਨਲ ਤੇ ਆ ਚੁੱਕਿਆ। ਇਹ ਹੋ ਕੀ ਰਿਹਾ ਸਰਹੱਦੀ ਸੂਬੇ ਦੇ ਵਿੱਚ?
0: ਬਿਲਕੁਲ ਜੀ, ਦੱਸਿਓ, ਕਿਉਂਕਿ ਬਹੁਤ ਲੋਕ ਕਹਿੰਦੇ ਨੇ ਰਮੇਸ਼ ਜੀ ਕਿ ਇਹ ਜੀ ਬੀ ਟੀਮ ਆ, ਅਤੇ ਜੇ ਬੀ ਟੀਮ ਆ ਫਿਰ ਇਹ ਜੋ ਹਾਲਾਤ ਬਣੇ ਨੇ ਇਹ ਤਾਂ ਉਹ ਕਿਸੇ ਵੀ ਹਾਲਤ ਦੇ ਵਿੱਚ ਢੁਕਵਾਂ ਨਹੀਂ ਬਣਦਾ। ਕੀ ਕਹਿਣਾ ਚਾਹੋਗੇ? ਜੀ ਰਮੇਸ਼ ਜੀ, ਆ ਰਹੀ ਹੈ ਜੀ ਬਾਤ ਤੁਹਾਡੇ ਤੱਕ?
5: ਜੀ ਜੀ ਪ੍ਰੋਫੈਸਰ, ਬਿਲਕੁਲ ਆਵਾਜ਼ ਰਹੀ। ਪਹਿਲਾਂ ਨਾ ਆਪਾਂ ਬੀ ਟੀਮ ਵਾਲਾ ਹੀ ਜਿਹੜਾ ਉੱਤੇ ਚਰਚਾ ਕਰਦੇ ਹਾਂ। ਦੇਖੋ ਗੱਲ ਇਹ ਹੈ, 212 ਸਾਲ ਹੈ ਜਦੋਂ ਆਮ ਆਦਮੀ ਪਾਰਟੀ ਦਾ ਸਿਆਸੀ ਜਨਮ ਹੁੰਦਾ ਹੈ। ਕੋਈ ਕੱਲ ਦੀਆਂ ਗੱਲਾਂ ਨੇ, ਪੁਰਾਣੀਆਂ ਗੱਲਾਂ ਨੇ, ਮੇਰੇ ਵਰਗੇ ਪੱਤਰਕਾਰਾਂ ਨੇ ਤੇ ਉਹ ਸਾਰਾ ਕੁਛ ਅੱਖੀ ਵੇਖਿਆ ਹੈਗਾ ਆ। ਬਹੁਤ ਸਾਰੇ ਉਸ ਪਾਰਟੀ 'ਚ ਗਏ, ਛੱਡ ਕੇ ਆ ਗਏ। ਹੁਣ ਉਹ 212 ਦਾ ਦ੍ਰਿਸ਼ ਯਾਦ ਕਰੋ ਜਦੋਂ ਇਸ ਪਾਰਟੀ ਦਾ ਜਨਮ ਹੁੰਦਾ ਹੈ। ਉਹ ਵਿਅਕਤੀ ਅੰਨਾ ਹਜ਼ਾਰੇ ਤੇ ਅੰਨਾ ਹਜ਼ਾਰੇ ਦਾ ਅੰਦੋਲਨ, ਜਿਸ ਵਿਸ਼ੇ ਤੇ ਅੰਦੋਲਨ ਸੀ, ਮੈਨੂੰ ਲੱਗਦਾ ਕਿ ਅੱਧੇ ਭਾਰਤੀਆਂ ਨੂੰ ਹੁਣ ਤੱਕ ਵੀ ਨਹੀਂ ਸਮਝ ਆਇਆ ਹੋਣਾ ਕਿ ਅੰਦੋਲਨ ਕੀ ਹੈ। ਉਹਦੇ ਵਿੱਚੋਂ ਜੇ ਜਨਮ ਲਿਆ, ਉਹ ਆਮ ਆਦਮੀ ਪਾਰਟੀ ਲੈਂਦੀ, ਅਰਵਿੰਦ ਕੇਜਰੀਵਾਲ ਕਮਾਨ ਸੰਭਾਲਦੇ ਹੈ। ਅਰਵਿੰਦ ਕੇਜਰੀਵਾਲ ਦਾ ਵਿਚਰਨ, ਉਸ ਪਾਰਟੀ ਦਾ ਗਠਨ ਹੋਣਾ, ਉਸ ਪਾਰਟੀ ਦਾ ਵਰਕਿੰਗ ਸਟਾਈਲ, ਪੰਜਾਬ ਦੇ ਵਿੱਚ ਕੀਤੇ ਗਏ ਆ 4 ਸਾਲ ਦੇ ਕਾਰਜ, ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਜੋੜਦੇ ਹਾਂ, ਵੇਖਦੇ ਹਾਂ, ਤੇ ਉਹਦੇ ਵਿੱਚੋਂ ਕੁਛ ਸ਼ੰਕੇ ਸ਼ੁਬੇ ਪੈਦਾ ਹੁੰਦੇ ਆ ਕਿ ਇਹ ਪਾਰਟੀ ਹਿੰਦੂ ਧਰਮ ਦੇ ਪ੍ਰਭਾਵ ਹੇਠ ਹੈ, ਇਹ ਪਾਰਟੀ ਕਿਤੇ ਨਾ ਕਿਤੇ ਉਸ ਧਰਮ ਨੂੰ ਜ਼ਿਆਦਾ, ਜਿਹੜੇ ਕੇਜਰੀਵਾਲ ਜਿਹਨਾਂ ਦੀ, ਇਹਨਾਂ ਦੀ ਕੇਂਦਰੀ ਟੀਮ ਹੈ, ਉੱਧਰਲੇ ਪਾਸੇ ਨੂੰ ਹੈ। ਔਰ ਇਹ ਗੱਲਾਂ ਬਿਲਕੁਲ ਪਹਿਲੇ ਦਿਨ ਤੋਂ ਖੱਬੇ ਪੱਖੀ ਧਿਰਾਂ ਸਾਹਮਣੇ ਲਿਆਉਂਦੀਆਂ ਆ ਰਹੀਆਂ ਕਿ ਇਹ ਪਾਰਟੀ ਭਾਰਤ RSS ਨੇ ਖੜੀ ਕੀਤੀ ਹੈ, ਇਹ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਨਹੀਂ। ਉਹ ਕਹਿੰਦੇ ਸੀ, ਉਹ ਕਹਿੰਦੇ ਜੀ ਇਹ ਖੜੀ ਇਸ ਲਈ ਕੀਤੀ ਆ ਤਾਂ ਜੋ ਕਿ ਭਾਰਤ ਵਿੱਚੋਂ ਕਾਂਗਰਸ ਨੂੰ ਖਤਮ ਕੀਤਾ ਜਾ ਸਕੇ, ਕਿਉਂਕਿ ਬਹੁਤ ਸਾਰੇ ਸੂਬੇ ਸੀ ਜਿੱਥੇ ਸਿੱਧੇ ਤੌਰ ਤੇ ਭਾਜਪਾ ਪੈਰੀ ਲਾ ਸਕਦੀ ਸੀ, ਜਿਵੇਂ ਪੰਜਾਬ ਦੀ ਗੱਲ ਕਰੀਏ, ਦਿੱਲੀ ਦੀ ਗੱਲ ਕਰੀਏ, ਜਾਂ ਹੋਰ ਬਹੁਤ ਸਾਰੇ। ਉੱਥੇ ਇੱਕ ਤੋੜ ਕਾਂਗਰਸ ਦਾ ਪੇਸ਼ ਕੀਤਾ ਗਿਆ ਕਿ ਇਹ ਪਾਰਟੀ ਚੰਗੀ ਹੈ। ਅਗਲੇ ਕਹਿੰਦੇ ਕਿ ਆਪਣਾ ਉੱਲੂ ਸਿੱਧਾ ਕਰਨ ਇਹ ਪਾਰਟੀ ਲੈ ਕੇ ਆਏ ਸੀ। ਉਹ ਵੱਖਰੀ ਗੱਲ ਹੈ ਕਿ ਸਮੇਂ ਦੇ ਨਾਲ ਹੁਣ ਭਾਈ ਉਹ ਪਾਰਟੀ ਵੀ ਨੈਸ਼ਨਲ ਪਾਰਟੀ ਬਣ ਚੁੱਕੀ ਹੈ, ਕਿਉਂਕਿ ਜਿੰਨਾ ਕੁ ਕੁਛ ਇੱਕ ਨੈਸ਼ਨਲ ਪਾਰਟੀ ਨੂੰ ਚਾਹੀਦਾ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਦੀ ਹੈ। ਆਮ ਆਦਮੀ ਪਾਰਟੀ 19 ਕਰੋੜ ਤੋਂ ਲੋਕ ਸਭਾ ਮੈਂਬਰ ਹੈ, ਰਾਜ ਸਭਾ ਮੈਂਬਰ ਹੈ, 19 ਵੋਟਾਂ ਉਹਨਾਂ ਨੇ ਲੈ ਲਈਆਂ, ਵੱਖ ਵੱਖ ਸੂਬਿਆਂ 'ਚ ਸਰਕਾਰਾਂ ਬਣ ਗਈਆਂ ਸਮੇਂ ਸਮੇਂ ਤੇ, ਅੱਜ ਪੰਜਾਬ 'ਚ ਹੈ। ਇਸ ਕਰਕੇ ਇਸ ਗੱਲ ਦੇ ਵਿੱਚ ਲਗਾਤਾਰ ਹੀ ਜੀ ਲੰਬੇ ਸਮੇਂ ਤੋਂ ਚਰਚੇ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਵਾਲੀ ਜਿਹੜੀ ਮਾਨ ਸੰਸਥਾ RSS ਉਹ ਲੈ ਕੇ ਆਈ ਸੀ, ਔਰ ਲੈ ਕੇ ਇਸ ਕਾਰਜ ਲਈ ਆਈ ਸੀ ਕਿ ਕਾਂਗਰਸ ਨੂੰ ਖਤਮ ਕੀਤਾ ਜਾ ਸਕੇ। ਉਵੇਂ ਮੈਂ ਨਿੱਜੀ ਟਿੱਪਣੀ ਕਰਦਾ, ਅਸੀਂ ਇੱਥੇ ਦੋਸ਼ ਨਹੀਂ ਲਾ ਸਕਦੇ ਕਿ ਕੌਣ ਲੈ ਕੇ ਆਇਆ, ਇਹ ਸਿਆਸੀ ਗੱਲਾਂ ਨੇ, ਕਿਉਂਕਿ ਇਹਦਾ ਕੋਈ ਦਸਤਾਵੇਜ਼ ਨਹੀਂ ਹੁੰਦਾ ਕਿ ਕੌਣ ਕਿਹਨੂੰ ਲੈ ਕੇ ਆਇਆ। ਇਹ ਸ਼ੰਕੇ ਸ਼ੁਬਾ ਹੈ, ਇੱਥੇ ਚੰਗਾ ਕੋਈ ਨਹੀਂ, ਦੁੱਧ ਧੋਤਾ ਕੋਈ ਨਹੀਂ, ਕੋਈ ਕਿਸੇ ਦੀ ਬੀ ਟੀਮ ਹੈ, ਕੋਈ ਕਿਸੇ ਦੀ ਏ ਟੀਮ ਹੈ, ਕੋਈ ਕਿਸੇ ਦੀ ਸੀ ਟੀਮ ਹੈ, ਇਸੇ ਦੁੱਧ ਤੇ ਕੋਈ ਵੀ ਨਹੀਂ। ਅਸੀਂ ਕਾਂਗਰਸ ਜਿਹੜੀ ਕਹਿੰਦੀ ਸੀ, ਹੁਣ ਭੁੱਲਰ ਸਾਹਿਬ ਇਹਨਾਂ ਨੇ ਤੇ ਆਪ ਮਿਲ ਕੇ ਚੋਣਾਂ ਲੜੀਆਂ, ਆ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਇੰਡੀਆ ਦੇ ਨਾਂ ਤੇ ਗੱਠਜੋੜ ਕੀਤਾ। ਇਸ ਕਰਕੇ ਇਹਨਾਂ ਚੀਜ਼ਾਂ ਤੇ ਅਸੀਂ ਕੋਈ ਠੱਪਾ ਨਹੀਂ ਲਾ ਸਕਦੇ, ਪਰੰਤੂ ਇਹ ਸ਼ੰਕੇ ਸ਼ੁਬਾ ਹੈਗੇ ਆ। ਇੱਕ ਹੋਰ ਨੁਕਤਾ ਸਰੋਤੇ ਲੈ ਕੇ ਆਇਆ ਸੀ ਲਵਲੀ ਯੂਨੀਵਰਸਿਟੀ ਜਾਂ ਚਿਤਕਾਰੇ ਦਾ। ਦੇਖੋ, ਦੋ ਯੂਨੀਵਰਸਿਟੀਆਂ, ਚਿਤਕਾਰਾ ਯੂਨੀਵਰਸਿਟੀ ਪਟਿਆਲੇ 'ਚ ਪੈਂਦੀ ਰਾਜਪੁਰੇ ਨੇ, ਲਵਲੀ ਯੂਨੀਵਰਸਿਟੀ ਜਲੰਧਰ 'ਚ ਫਗਵਾੜੇ ਨੇੜੇ ਕਹਿ ਲਈਏ। ਲਵਲੀ ਯੂਨੀਵਰਸਿਟੀ ਤੋਂ 2-2.5 ਦਿਨ ਪਹਿਲਾਂ ਘਟਨਾਕ੍ਰਮ ਚਿਤਕਾਰਾ ਯੂਨੀਵਰਸਿਟੀ ਵਾਪਰਿਆ ਸੀ, ਜਿੱਦਣ ਉੱਥੇ ਹੱਲਾ ਗੁੱਲਾ ਹੋ ਗਿਆ, ਤੇ ਹੱਲਾ ਗੁੱਲਾ ਇਹ ਹੋਇਆ ਸੀ ਕਿ ਦੋ ਲੜਕੀਆਂ ਲਾਪਤਾ, ਵੱਡੇ ਪੱਧਰ ਤੇ ਵਿਦਿਆਰਥੀ ਆ ਗਏ ਸੜਕਾਂ ਤੇ, ਹੋਸਟਲਾਂ ਤੋਂ ਬਾਹਰ ਪੁਲਿਸ ਦੇ ਨਾਲ ਝੜਪ ਹੋਈ ਉੱਥੇ ਵੀ, ਪਰੰਤੂ ਉੱਥੇ ਕੁਛ ਘੰਟਿਆਂ 'ਚ ਮਸਲਾ ਸੁਲਝ ਜਾਂਦਾ ਹੈ। ਉੱਥੇ ਕੁਛ ਨਹੀਂ ਨਿਕਲਦਾ ਪੈਂਦਾ, ਅੱਜ ਤੱਕ ਨਹੀਂ ਪਤਾ ਲੱਗਿਆ ਕਿਹੜੀ ਕੁੜੀ ਲਾਪਤਾ ਹੋਈ ਕਿ ਕਿਹੜੀ ਨਹੀਂ ਹੋਈ, ਉਹ ਇੱਕ ਅਫਵਾਹ ਨਿਕਲੀ। ਉਹ ਤੋਂ 3-4 ਦਿਨ ਯੂਨੀਵਰਸਿਟੀ ਇੰਸੀਡੈਂਟ ਵਾਪਰਦਾ, ਉੱਥੇ ਬੜਾ ਭਿਆਨਕਰ ਵਾਪਰਿਆ, ਉੱਥੇ ਤੇ ਜੀ ਟੀ ਰੋਡ ਹੀ ਲਗਭਗ ਪੌਣਾ ਦਿਨ ਜਾਮ ਰਿਹਾ, ਉੱਥੇ ਤੇ ਬਹੁਤ ਭੰਨਤੋੜ ਹੋਈ ਹੈ। ਉਹਦੇ ਵਿੱਚ ਹੁਣ ਤੱਕ ਜੋ ਜਾਂਚ ਟੀਮ ਨੇ ਜਾਂਚ ਕੀਤੀ ਹੈ ਜਾਂ ਕਾਰਵਾਈ ਕੀਤੀ ਹੈ, ਕਰੀਬ ਕਰੀਬ 8 ਲੋਕ ਗ੍ਰਿਫਤਾਰ ਕੀਤੇ, 2 ਚਟਕਾਰਾਂ ਨਾਲ ਸੰਬੰਧਿਤ ਹੈ, ਮਾਫ ਕਰਨਾ 7 ਇੱਧਰ ਹੈ, ਕੁੱਲ 9 ਕੀਤੇ, 2 ਚਟਕਾਰਾਂ ਯੂਨੀਵਰਸਿਟੀ ਤੇ ਕਾਂਡ ਨਾਲ ਸੰਬੰਧਿਤ ਤੇ 7 ਇੱਧਰੋਂ, ਉਹ 9 ਦੇ 9 ਵਿਦਿਆਰਥੀ ਹੈ। ਇਹ ਸਭ ਤੋਂ ਵੱਡੀ ਗੱਲ।
6: ਯੂ ਹੈਵ 1 ਮਿੰਟ
0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਸਟੂਡੀਓ ਦਾ ਨੰਬਰ ਹੈ 416-233-7388। ਜੀ ਰਮੇਸ਼ ਜੀ।
5: ਜੀ ਪੁਨਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ?
0: ਜੀ ਜੀ ਆ ਰਹੀ ਹੈ ਥੋੜੀ, ਬਿਲਕੁਲ ਜੀ ਕਲੀਅਰ ਕੱਟ ਆ ਰਹੀ।
5: ਜੀ ਮੈਂ ਸਿਰਫ ਇਹੀ ਇਹਦਾ ਐਂਡ ਕਰਨਾ ਚਾਹੁੰਦਾ ਕਿ ਲਵਲੀ ਯੂਨੀਵਰਸਿਟੀ ਵਾਲੇ ਮਸਲੇ ਦੇ ਵਿੱਚ ਜਾਂ ਚਿਤਕਾਰਾ ਵਾਲੇ ਮਸਲੇ, ਜਿੰਨੀਆਂ ਗ੍ਰਿਫਤਾਰੀਆਂ ਹੁਣ ਤੱਕ ਪੁਲਿਸ ਨੇ ਕੀਤੀਆਂ, 9 ਗ੍ਰਿਫਤਾਰੀਆਂ, ਉਹ ਕੇਵਲ ਦੇ ਕੇਵਲ ਵਿਦਿਆਰਥੀਆਂ ਦੀਆਂ ਹੈ। ਉਹਦੇ ਵਿੱਚ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਕਿ ਕੋਈ ਬਾਹਰਲਾ ਫੜਿਆ ਗਿਆ ਹੁਣ ਤੱਕ ਦੀ ਜਾਂਚ ਵਿੱਚ, ਨਾ ਪੁਲਿਸ ਨੇ ਖੁਲਾਸਾ ਕੀਤਾ ਆ, ਪਰੰਤੂ ਮੈਨੂੰ ਹੁਣ ਇਹ ਲੱਗਦਾ ਕਿ ਉਹ ਮਸਲਾ ਬੁਰੀ ਤਰ੍ਹਾਂ ਦੱਬਿਆ ਗਿਆ ਤੇ ਦੱਬਿਆ ਜਾਣਾ ਆ, ਕਿਉਂਕਿ ਇਸ ਵੇਲੇ ਉਹ ਤੋਂ ਵੱਡਾ ਮਸਲਾ ਪੰਜਾਬ 'ਚ CBI ਦੀ ਛਾਪੇਮਾਰੀ ਦਾ ਖੜਾ ਹੋ ਚੁੱਕਾ ਹੈ।
0: ਸਟੂਡੀਓ ਨੰਬਰ 416-233-7388, ਜੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਰਮੇਸ਼ ਜੀ ਨੂੰ ਰਾਈਟ ਵੇ ਕਾਲ ਕਰ ਸਕਦੇ, ਇਸ ਤੋਂ ਬਾਅਦ ਇਹਨਾਂ ਤੋਂ ਇਜਾਜ਼ਤ ਲਵਾਂਗੇ। ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਦਾ, ਕਿਉਂਕਿ ਲੌਂਗ ਵੀਕਐਂਡ ਆ ਰਿਹਾ ਜੀ, ਗ੍ਰੈਂਡ ਹੋਮ ਫਰਨੀਚਰ ਦਾ ਸੰਦੇਸ਼ ਜ਼ਰੂਰ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ। ਸੁਖਵੀਰ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
7: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕਐਂਡ ਜਿਹੜਾ ਆ ਰਿਹਾ, ਸੋ 4 ਦਿਨ ਹੁਣ ਜਾ ਰਹੇ ਹਾਂ, ਫਰਾਈਡੇ, ਸੈਚਰਡੇ, ਸੰਡੇ, ਮੰਡੇ, ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਤੁਸੀਂ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਤੇ ਚਾਰੋਂ ਦਿਨ ਲੋਐਸਟ ਪ੍ਰਾਈਸ ਤੁਸੀਂ ਫਰਨੀਚਰ ਦੇ ਉੱਪਰ ਘਰ ਲੈ ਕੇ ਜਾਣੀ ਹੈ, ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੇ ਨਾਲ ਦੀ ਨਾਲ ਭੁਰਾ ਸਾਹਿਬ, ਜਿਹਨਾਂ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਬੈਡਰੂਮ ਸੈੱਟ ਦੀ ਗੱਲਬਾਤ ਕਰੀਏ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ। ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਆਉਣਗੇ, 999 ਦਾ $2500 ਬੈਡਰੂਮ ਸੈੱਟ, $999 ਦਾ ਮਿਲੂਗਾ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ TV ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਚਾਰੋਂ ਦਿਨ ਫਰਾਈਡੇ, ਸੈਚਰਡੇ, ਸੰਡੇ, ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਹੈ, ਇਕੱਲਾ ਵੱਡ ਦੀ ਪੂਰਾ ਬੈਡਰੂਮ ਸੈੱਟ, $999 ਦਾ $1000 ਦਾ ਮਿਲੂਗਾ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ TV ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਫਰਾਈਡੇ ਤੋਂ ਲੈ ਕੇ ਮੰਡੇ ਤੱਕ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਹੁੰਚਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬੋਲੋ ਸਰ।
0: ਬਹੁਤ ਬਹੁਤ ਧੰਨਵਾਦ ਜੀ, ਜ਼ਰੂਰ ਅਸੀਂ ਪਹੁੰਚਾਂਗੇ ਜੀ, ਲੌਂਗ ਵੀਕਐਂਡ ਤੇ ਵੀ ਪਹੁੰਚਾਂਗੇ, ਅਸੀਂ ਅੱਜ ਵੀ ਪਹੁੰਚਾਂਗੇ।
8: ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ 'ਚ ਇਕੁਇਟੀ ਪਈ ਹੈ, ਬੈਸਟ ਤਰੀਕੇ ਨਾਲ ਕਿਵੇਂ ਕੱਢਣੀ ਹੈ, ਰੀਫਾਈਨੈਂਸ ਕਰਕੇ ਉਹ ਜਾਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕ੍ਰੈਡਿਟ ਖਰਾਬ ਹੈ, ਤੁਹਾਨੂੰ ਕੋਈ ਮੋਰਗੇਜ ਨਹੀਂ ਦੇ ਰਿਹਾ, ਉਹਦਾ ਹੱਲ ਲੱਭਣਾ ਚਾਹੁੰਦੇ ਹੋ, ਇੱਕੋ ਹੀ ਨੰਬਰ ਹੈ ਜੀ ਮਨਪ੍ਰੀਤ ਸਿੰਘ ਐਫੀਨਿਟੀ ਮੋਰਗੇਜ ਸੋਲਿਊਸ਼ਨਸ ਤੋਂ, 6472227071। ਸਟ੍ਰੈਸ ਫ੍ਰੀ ਮੋਰਗੇਜ ਪ੍ਰੋਸੈਸ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ ਜੀ, ਧੰਨਵਾਦ।
9: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: ਸਾਡੇ ਨਾਲ ਅਗਲੇ ਕਾਲਰ ਨੇ 1052 ਸਤਿ ਸ੍ਰੀ ਅਕਾਲ ਜੀ 1052 ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਬਈ ਤੁਹਾਡੀ ਆਵਾਜ਼ ਜਿਹੜੀ ਨਹੀਂ ਔਨ ਏਅਰ ਪਹੁੰਚ ਰਹੀ 1052 ਚਲੋ ਤੁਸੀਂ ਜੀ ਦੁਬਾਰਾ ਜਿਹੜੀ ਕਾਲ ਕਰ ਸਕਦੇ ਹੋ ਕੱਲ੍ਹ ਨੂੰ ਹੀ ਗੱਲਬਾਤ ਕਰੀਏ ਹੁਣ ਪ੍ਰੋਗਰਾਮ ਜਿਹੜਾ ਸਮਾਪਤੀ ਵਾਲੇ ਹਿੱਸੇ ਦੇ ਵਿੱਚ ਪਹੁੰਚ ਚੁੱਕਿਆ ਆਖਰੀ ਖਬਰ ਅਤੇ ਕਾਲਾਂ ਤੁਸੀਂ ਡਰੋਪ ਕਰ ਦਿਓ ਜੀ ਰਮੇਸ਼ ਜੀ ਆਖਰੀ ਖਬਰ ਨੂੰ ਕਲੀਅਰ ਕਰਕੇ ਇਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਭਾਈ ਅੰਮ੍ਰਿਤਪਾਲ ਨੂੰ ਅਦਾਲਤ ਚੋਂ ਰਾਹਤ ਮਿਲਣ ਦੀ ਗੱਲਬਾਤ ਆ ਰਹੀ ਹੈ ਕੀ ਰਾਹਤ ਆ ਜੀ ਇਹ
1: ਪੁਲਿਸ ਸਾਹਿਬ ਅਸਲ ਵਿੱਚ ਚਲੋ ਹੈ ਤੇ ਰਾਹਤ ਹੈ ਕਾਫੀ ਵੱਡੀ ਰਾਹਤ ਹੈ ਪਰੰਤੂ ਜਿਹੜੀ ਰਾਹਤ ਦੀ ਉਹਨਾਂ ਦੇ ਚਾਹਵਾਨ ਉਹਨਾਂ ਦੇ ਸਮਰਥਕ ਆਸ ਲਾਈ ਬੈਠੀ ਉਹ ਰਾਹਤ ਨਹੀਂ ਹੈ ਅਸਲ ਵਿੱਚ ਕਹਾਣੀ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਵੇਲੇ ਆਸਾਮ ਡਿਬਰੂਗੜ੍ਹ ਜੇਲ੍ਹ ਚ ਬੰਦ ਹਨ ਉਹਨਾਂ ਨੇ ਅਦਾਲਤ ਵਿੱਚ ਅਰਜੀ ਪਾਈ ਸੀ ਕਿ ਮੇਰੀ ਦਾਦੀ ਬਿਮਾਰ ਹੈ ਤੇ ਮੈਂ ਆਪਣੀ ਦਾਦੀ ਨੂੰ ਮਿਲਣਾ ਚਾਹੁੰਦਾ ਹੈ ਕਿ ਘੱਟੋ ਘੱਟ ਛੁੱਟੀ ਦੇ ਦਿਓ ਜਾਂ ਮੁਲਾਕਾਤ ਦਾ ਪ੍ਰਬੰਧ ਕਰ ਦਿਓ ਜਾਂ ਕੋਈ ਹੋਰ ਬੰਦੋਬਸਤ ਤੇ ਉਹਦੇ ਵਿੱਚ ਮਾਣਯੋਗ ਅਦਾਲਤ ਹੇਠਲੀ ਅਦਾਲਤ ਨੇ ਹੁਕਮ ਸੁਣਾਤਾ ਕਿ ਅੰਮ੍ਰਿਤਪਾਲ ਸਿੰਘ ਆਪਣੀ ਬਿਮਾਰ ਬਜ਼ੁਰਗ ਦਾਦੀ ਦੇ ਨਾਲ ਵੀਡੀਓ ਕਾਲ ਰਾਹੀਂ ਜਿਵੇਂ ਅਸੀਂ ਅੱਜ ਕੱਲ੍ਹ ਸਾਧਨ ਹੈ ਵੱਖ ਵੱਖ ਉਹਨਾਂ ਸਾਧਨਾਂ ਰਾਹੀਂ ਵੀਡੀਓ ਕਾਲ ਰਾਹੀਂ ਦਾਦੀ ਆਪਣੀ ਦੇ ਨਾਲ ਗੱਲਬਾਤ ਕਰ ਸਕਦੇ ਆ 10 ਮਿੰਟ ਦੀ ਪ੍ਰਵਾਨਗੀ ਮਿਲੀ ਹੈ ਕਿ ਆਪਣੀ ਬਜ਼ੁਰਗ ਮਾਤਾ ਜਿਹੜੀ ਬਿਮਾਰ ਹੈ ਦਾਦੀ ਜੀ ਉਹਦੇ ਨਾਲ 10 ਮਿੰਟ ਲਈ ਅੰਮ੍ਰਿਤਪਾਲ ਜੇਲ੍ਹ ਵਿੱਚ ਬੈਠੇ ਜਿਹੜੀ ਗੱਲਬਾਤ ਕਰ ਸਕਦੇ ਆ ਜੇਲ੍ਹ ਪ੍ਰਸ਼ਾਸਨ ਉਹ ਗੱਲਬਾਤ ਕਰਾਏਗਾ ਉਵੇਂ ਮੈਂ ਜਿਹੜਾ ਹੁਣੇ ਸ਼ਬਦ ਬੋਲਿਆ ਸੀ ਕਿ ਗੱਲ ਬਮਾ ਛੋਟੀ ਹੈ ਪਰੰਤੂ ਜਿਹੜੇ ਬਜ਼ੁਰਗਾਂ ਦੇ ਨਾਲ ਜਿਹੜੇ ਪਰਿਵਾਰਕ ਜੀਆਂ ਦੇ ਰਿਸ਼ਤੇ ਹੁੰਦੇ ਉਸ ਸੰਦਰਭ ਵਿੱਚ ਵੇਖੀਏ ਤੇ ਇੱਕ ਵੱਡੀ ਰਾਹਤ ਹੈ ਬਜ਼ੁਰਗ ਦਾਦੀ ਜਿਹਨੂੰ ਅੰਮ੍ਰਿਤਪਾਲ ਹੁਣੀ ਮਿਲਤਾ ਨਹੀਂ ਸਕਦੇ ਜਦੋਂ ਉਹਨਾਂ ਦੇ ਨਾਲ ਆਹਮੋ ਸਾਹਮਣੇ ਤਸਵੀਰਾਂ ਦੇ ਰਾਹੀਂ ਗੱਲ ਹੋਊਗੀ ਮੈਂ ਸਮਝਦਾ ਕਿ ਮਾਨਸਿਕ ਤੌਰ ਤੇ ਪਰਿਵਾਰਾਂ ਲਈ ਇੱਕ ਬੜੀ ਵੱਡੀ ਇੱਕ ਸੁਖਾਵੀ ਖਬਰ ਹੈ
0: ਬਹੁਤ ਸ਼ੁਕਰੀਆ ਰਮੇਸ਼ ਜੀ ਕੱਲ੍ਹ ਦੇ ਪ੍ਰੋਗਰਾਮ ਚ ਹੁੰਦੇ ਨੇ ਗੱਲਬਾਤਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਸਟੂਡੀਓ ਨੰਬਰ 416-233-7368 ਮੇਰਾ ਨਾਮ ਹਰਬੀਰ ਪ੍ਰੋਗਰਾਮ ਚੜ੍ਹਦੀ ਕਲਾ ਤੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਤੁਸੀਂ ਸਾਡੇ ਅਦਾਰੇ ਨਾਲ ਕਰਨਾ ਚਾਹੁੰਦੇ ਹੋ ਸਾਡੇ ਕੋਲ ਕੁਝ ਸਲੋਟ ਖਾਲੀ ਨੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਆ 647-942-32 647-942-32 647-921-2032

0: ਜੀ ਦੇਬੀ ਮਖਸੂਸਪੁਰੇ ਦੇ ਗੀਤ ਨਾ ਜਦੋਂ ਸੁਣਦੇ ਆ ਜੀ ਕਰਦੇ ਆ ਕਿ ਪੂਰੇ ਪੂਰੇ ਗੀਤ ਸੁਣੀਏ, ਇੱਕ ਨਹੀਂ ਫਿਰ ਤਾਂ ਪੂਰਾ, ਕਿਉਂਕਿ ਕੁਝ ਕੁ ਆਰਟਿਸਟ ਹੀ ਅਜਿਹੇ ਨੇ ਜਿਨ੍ਹਾਂ ਨੂੰ ਆਪਾਂ ਜਦੋਂ ਡਰਾਈਵ ਕਰਦੇ ਹਾਂ, ਲੌਂਗ ਡਰਾਈਵ ਕਰਦੇ ਹਾਂ ਅਤੇ ਪੂਰਾ ਵੀ ਦੇਬੀ ਲਾ ਲਓ, ਅੱਜ ਸਾਰਾ ਦਿਨ ਦੇਬੀ ਚੱਲਣ ਦਿਓ, ਅਤੇ ਇੱਦਾਂ ਦੇ ਚੁਣਿੰਦੇ ਆਰਟਿਸਟ ਨੇ, ਦੇਬੀ ਉਹਨਾਂ ਦੇ ਵਿੱਚ ਇੱਕ ਨੇ। ਐਂਡ ਤਾਂ ਜਾਣ ਕੇ ਖੁਸ਼ੀ ਹੋਊਗੀ ਜੀ, 17 ਅਕਤੂਬਰ ਨੂੰ ਯਾਨੀ ਕਿ ਅੱਜ ਤੋਂ 10 ਦਿਨਾਂ ਬਾਅਦ ਦੇਬੀ ਜੀ ਪਹੁੰਚ ਰਹੇ ਨੇ ਬਰੈਂਪਟਨ, ਸੈਟਰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਦੇਬੀ ਲਾਈਵ, ਤੁਸੀਂ ਆਨੰਦ ਮਾਣੋਗੇ। ਚਿੰਗਿਊਜ਼ੀ ਸੈਕੰਡਰੀ ਸਕੂਲ ਬਰੈਂਪਟਨ ਦੇ ਵਿੱਚ ਸ਼ੋਅ ਹੋਵੇਗਾ, ਟਿਕਟਾਂ $30 ਤੋਂ ਸਟਾਰਟ ਨੇ। ਸੋ ਤੁਸੀਂ ਟਿਕਟਾਂ ਦੀ ਜਾਣਕਾਰੀ ਜਾਂ ਫਿਰ ਇਸ ਸ਼ੋਅ ਦੇ ਵਿੱਚ ਆਪਣੀ ਸਪੋਂਸਰਸ਼ਿਪ ਨਾਲ ਜੁੜ ਕੇ ਸ਼ੋਅ ਦਾ ਆਨੰਦ ਮਾਣਨਾ ਚਾਹੁੰਦੇ ਹੋ, ਦੇਬੀ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ, ਤਾਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਆ 647-941-2032, 647-941-2032, 6479212032 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੌਰਗੇਜ ਦੀ ਗੱਲਬਾਤ ਕਰੀਏ, ਮੌਰਗੇਜ ਇੱਕ ਪੜ੍ਹਾਈ ਦੇ ਨਾਲ, ਇਕਨੋਮਿਕਸ ਦੇ ਨਾਲ ਇੱਕ ਇਹ ਅਜਿਹੀ ਚੀਜ਼ ਆ ਕਿ ਜਿਹੜਾ ਤੁਸੀਂ ਇੱਕ ਵਾਰ ਡਿਸੀਜਨ ਲੈ ਲਿਆ ਉਹ ਅਗਲੇ 5 ਸਾਲਾਂ ਲਈ ਉਹ ਡਿਸੀਜਨ ਦੇ ਉੱਤੇ ਫਿਰ ਤੁਹਾਨੂੰ ਰਹਿਣਾ ਪੈਂਦਾ ਗਾ। ਕਈ ਲੋਕ ਤਾਂ ਵੇਰੀਏਬਲ ਜਾਂ ਇਹਦੇ ਵਿੱਚ ਹੀ ਸਟੱਕ ਹੋ ਜਾਂਦੇ, ਫਿਕਸ ਕਰਾ ਲਈਏ ਅਤੇ ਬਾਅਦ ਦੇ ਵਿੱਚ ਉਹ ਪਛਤਾਉਂਦੇ ਰਹਿੰਦੇ ਨੇ ਕਿ ਯਾਰ ਸਾਨੂੰ ਚੰਗੀ ਸਲਾਹ ਕਿਉਂ ਨਹੀਂ ਮਿਲੀ। ਹਰੇਕ ਦੀ ਸਿਚੁਏਸ਼ਨ ਵੱਖਰੀ ਹੋ ਸਕਦੀ ਆ, ਇਹ ਨਹੀਂ ਆਪਾਂ ਕਹਿ ਸਕਦੇ ਕਿ ਹਰ ਇੱਕ ਨੂੰ ਵੇਰੀਏਬਲ ਕਰਾਉਣੀ ਚਾਹੀਦੀ ਆ। ਹਰੇਕ ਦੀਆਂ ਗੁਣੋਂ ਘਟਾਓ, ਹਰੇਕ ਦੀ ਕੈਲਕੂਲੇਸ਼ਨਸ ਅਲੱਗ ਹੁੰਦੀਆਂ ਨੇ, ਤੁਹਾਨੂੰ ਉਹਦੇ ਲਈ ਇੱਕ ਚੰਗੇ ਮੌਰਗੇ ਬ੍ਰੋਕਰ ਨਾਲ ਬੈਠਣਾ ਪਊਗਾ। ਸੈਲਾਂ ਜੋ ਚੁੱਕੇ ਆ ਰਸ਼ਮੀ ਜੀ, ਅਕਾਲ ਮੌਰਗੇ ਜੋ ਕਿ ਪ੍ਰਿੰਸੀਪਲ ਬ੍ਰੋਕਰ ਨੇ, ਸਤਿ ਸ਼੍ਰੀ ਅਕਾਲ ਰਸ਼ਮੀ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਬਹੁਤ ਬਹੁਤ ਧੰਨਵਾਦ ਹਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ ਕੀ ਕਹਿਣਾ ਚਾਹੁੰਦੇ
1: ਹੋ? ਜੀ ਬਿਲਕੁਲ ਜੀ, ਜਿੱਦਾਂ ਤੁਸੀਂ ਗੱਲ ਕਰਦੇ ਸੀ ਫਿਕਸ ਵੇਰੀਏਬਲ ਦੀ, ਉਹਦੇ ਬਾਰੇ ਹੀ ਗੱਲ ਕਰੀਏ ਕਿ ਕਈ ਵਾਰ ਹੁੰਦਾ ਹੈਗਾ ਕਿ ਕਲਾਇੰਟ ਪੁੱਛਦਾ ਕਿ ਫਿਕਸ ਲਈਏ ਵੇਰੀਏਬਲ, ਸਿਰਫ ਇੰਨੀ ਕੀ ਕਾਲ ਆਉਂਦੀ ਹੈਗੀ ਹੈ। ਹਮੇਸ਼ਾ ਕਹਿੰਦੀ ਹੈ ਕਿ ਐਜ਼ ਅ ਪ੍ਰੋਫੈਸ਼ਨਲ ਅਸੀਂ ਤੁਹਾਨੂੰ ਐਜੂਕੇਟ ਕਰ ਸਕਦੇ ਹਾਂ, ਦੱਸ ਸਕਦੇ ਹਾਂ ਕਿ ਦੋਨਾਂ ਵਿੱਚ ਡਿਫਰੈਂਸ ਕੀ ਹੈਗਾ, ਡਿਸੀਜਨ ਹਮੇਸ਼ਾ ਤੁਹਾਡਾ ਰਹੇਗਾ। ਰੀਜ਼ਨ ਬੀਇੰਗ ਜਿੱਦਾਂ ਤੁਸੀਂ ਵੀ ਮੈਂਸ਼ਨ ਕੀਤਾ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੋ ਸਕਦੀ ਹੈਗੀ ਹੈ। ਫਿਕਸ ਰੇਟ ਵਧੀਆ ਰਹਿੰਦਾ ਹੈਗਾ ਜੇ ਤੁਹਾਨੂੰ ਪੀਸ ਆਫ ਮਾਈਂਡ ਚਾਹੀਦਾ ਹੈਗਾ, ਕਿਉਂਕਿ ਫਿਕਸ ਰੇਟ ਵਿੱਚ ਕੀ ਹੈ, ਜਿੰਨੀ ਤੁਸੀਂ ਟਰਮ ਲੈ ਲਈ 2 ਸਾਲ 3 ਸਾਲ 5 ਸਾਲ, ਉਨੇ ਟਾਈਮ ਵਾਸਤੇ ਜਿਹੜਾ ਰੇਟ ਹੈਗਾ ਉਹ ਬੰਨਿਆ ਗਿਆ, ਉਹਦੇ ਵਿੱਚ ਕੋਈ ਚੇਂਜਸ ਨਹੀਂ ਹੋਣਗੀਆਂ, ਤੁਹਾਡੀਆਂ ਪੇਮੈਂਟਸ ਵਿੱਚ ਕੋਈ ਚੇਂਜਸ ਨਹੀਂ ਹੋਣਗੀਆਂ, ਤੁਸੀਂ ਆਰਾਮ ਨਾਲ ਉੱਥੇ ਮੌਰਗੇਜ ਕਰਦੇ ਰਹਿ ਸਕਦੇ ਹੋ, ਆਪਣੀ ਬਜਟਿੰਗ ਤੁਹਾਡੀ ਜਿਹੜੀ ਹੈ ਹਿੱਲੇਗੀ ਨਹੀਂ। ਬਟ ਐਟ ਦਾ ਸੇਮ ਟਾਈਮ ਜਦੋਂ ਫਿਕਸਡ ਮੌਰਗੇਜ ਨੂੰ ਤੋੜਨ ਜਾਂਦੇ ਹੈਗੇ ਆ, ਉਸ ਵੇਲੇ ਪੈਨਲਟੀਜ਼ ਬਹੁਤ ਹੁੰਦੀਆਂ। ਸੋ ਫਿਕਸ ਮੌਰਗੇਜ ਦਾ ਨੈਗੇਟਿਵ ਪੁਆਇੰਟ ਇਹ ਹੈ। ਸੋ ਜੇ ਤੁਸੀਂ ਸੋਚਦੇ ਹੋ ਕਿ ਅਗਲੇ 2-3 ਸਾਲਾਂ 'ਚ ਤੁਸੀਂ ਘਰ ਮੂਵ ਕਰ ਜਾਣਾ ਤੇ 5 ਸਾਲ ਦੀ ਮੌਰਗੇਜ ਨਾ ਲਓ, ਰਾਈਟ, ਉਹਦੇ ਵਿੱਚ ਕੀ ਹੈ ਸ਼ੋਰਟਰ ਟਰਮ ਲੈ ਸਕਦੇ ਹੈਗੇ ਹੋ। ਫਿਰ ਆ ਜਾਂਦੀ ਹੈ ਵੇਰੀਏਬਲ ਮੌਰਗੇਜ, ਜਦੋਂ ਵੇਰੀਏਬਲ ਦੀ ਗੱਲ ਆ ਗਈ, ਜਿਵੇਂ ਦਾ ਨਾਮ ਹੈਗਾ ਉਹਦਾ, ਵੇਰੀ ਵੇਰੀ ਕਰਨਾ ਮਤਲਬ ਚੇਂਜ ਹੋਣਾ। ਚੇਂਜ ਕੀ ਹੋ ਰਿਹਾ ਉੱਥੇ, ਰੇਟ ਚੇਂਜ ਹੁੰਦਾ ਹੈਗਾ ਕਿਉਂਕਿ ਉਹ ਪ੍ਰਾਈਮ ਰੇਟ ਤੇ ਡਿਪੈਂਡ ਕਰਦੀ ਹੈਗੀ ਹੈ। ਜਿਹਦਾ ਕਲਾਇੰਟ ਨੂੰ ਮੌਰਗੇਜ ਮਿਲ ਜਾਏਗੀ ਮੇ ਬੀ ਪ੍ਰਾਈਮ ਮਾਈਨਸ 1, ਉਹ ਪ੍ਰਾਈਮ ਅਗਰ ਚੇਂਜ ਹੋ ਗਿਆ ਤੇ ਸਾਡੀ ਰੇਟ ਚੇਂਜ ਹੋ ਗਿਆ, ਜਿਹਦੇ ਨਾਲ ਸਾਡੀ ਪੇਮੈਂਟ ਚੇਂਜ ਹੋ ਗਈ। ਸੋ ਕੁਝ ਬੈਂਕ ਨੇ ਪੇਮੈਂਟ ਨਹੀਂ ਚੇਂਜ ਕਰਦੇ ਨੇ, ਬਟ ਉਹਦੇ ਵਿੱਚ ਕੀ ਕਰਦੇ ਨੇ, ਉਹ ਇੰਟਰਸਟ ਜ਼ਿਆਦਾ ਕਰ ਦਿੰਦੇ, ਪ੍ਰਿੰਸੀਪਲ ਵੱਲ ਘੱਟ ਜਾਂਦਾ ਹੈਗਾ, ਉਹਦੇ ਵਿੱਚ ਰਿਸਕ ਰਹਿੰਦਾ। ਬਟ ਐਟ ਦਾ ਸੇਮ ਟਾਈਮ ਵੇਰੀਏਬਲ ਰੇਟ ਦੀਆਂ ਮੌਰਗੇਜ ਤੋੜਨੀਆਂ ਬਹੁਤ ਸੌਖੀਆਂ ਨੇ। ਜੇ ਤੁਸੀਂ ਘਰ, ਤੁਹਾਨੂੰ ਪਤਾ ਨਹੀਂ ਹੈ ਤੁਸੀਂ ਕਦੋਂ ਵੇਚਣਾ, 2 ਸਾਲ 3 ਸਾਲ, ਉਹ 5 ਸਾਲ ਦੀ ਟਰਮ ਮਿਲ ਜਾਂਦੀ ਹੈਗੀ ਹੈ, ਬਟ ਤੋੜਨ ਦੀ ਪੈਨਲਟੀ ਜਿਹੜੀ ਹੈ ਸੇਮ ਰਹਿੰਦੀ ਹੈ, ਤੁਸੀਂ ਜਦੋਂ ਮਰਜ਼ੀ ਉਹਨੂੰ ਤੋੜ ਸਕਦੇ ਹੋ। ਸੋ ਇੱਕ ਫਲੈਕਸੀਬਲ ਪ੍ਰੋਡਕਟ ਹੈ। ਸੋ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਤੁਹਾਡਾ ਜੀ, ਬੜੇ ਬਖੂਬ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕੀਤਾ। ਦੋਸਤੋ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੌਰਗੇਜ ਤੋਂ ਰਸ਼ਮੀਤ ਜੀ, ਸੋ ਨੌਲੇਜ ਦਾ ਭੰਡਾਰ ਨੇ। ਤੁਹਾਨੂੰ ਮੌਰਗੇਜ ਦੀ ਕੋਈ ਜਾਣਕਾਰੀ ਆ, ਕੋਈ ਕਨਫਿਊਜ਼ਨ ਆ, ਤੁਸੀਂ ਰਿਨਿਊਲ ਕਰਵਾਉਣੀ ਆ, ਤਾਂ ਨੰਬਰ ਟੂ ਕਾਲ 647-549-4499, 6475394499, 647-549-4499। ਬਹੁਤ ਸ਼ੁਕਰੀਆ ਰਸ਼ਮੀਤ ਜੀ, ਧੰਨਵਾਦ।

0: ਗੁਰਦੁਆਰਾ ਦਾਦੇ ਜੀ ਦੇਬੀ ਸਾਹਿਬ ਆ ਰਹੇ ਨੇ ਬਰੈਂਪਟਨ ਚ ਅੱਜ ਤੋਂ 10 ਦਿਨਾਂ ਨੂੰ ਸ਼ੋਅ ਦੀ ਕੋਈ ਵੀ ਜਾਣਕਾਰੀ ਚਾਹੀਦੀ ਆ ਟਿਕਟਾਂ ਚਾਹੀਦੀਆਂ ਨੇ ਜਾਇਜ਼ ਸਪੋਂਸਰ ਜੁੜਨਾ ਤਾਂ ਮੈਨੂੰ ਕਾਲ ਕਰ ਸਕਦੇ ਹੋ 647-942-32 647-942-32 6479212032। ਅੱਛਾ ਤੁਹਾਨੂੰ ਮੰਡੇ ਤੋਂ ਦੱਸਦੇ ਆ ਰਹੇ ਹਾਂ $2500 ਦੀ ਸੇਵਿੰਗ। ਹੁਣ ਘਰਾਂ ਦੀਆਂ ਕਲੋਜ਼ਿੰਗਾਂ ਬਹੁਤ ਆ ਰਹੀਆਂ ਨੇ ਅਤੇ ਇੱਕ ਅਜਿਹੀ ਰੀਲ ਆ ਕਿ ਬਹੁਤ ਪਰਿਵਾਰ ਇਹ ਹੋ ਗਏ ਕਿ ਅਸੀਂ ਤਾਂ ਪੁਰਾਣੇ ਅਪਲਾਇੰਸਿਸ ਨੂੰ ਸੇਲ ਦੇ ਉੱਤੇ ਲਾ ਦਿਉ, ਸਾਡਾ ਉਹਦੇ ਵਿੱਚੋਂ ਹੀ $1500 ਤਾਂ ਸਾਡਾ ਉਹੀ ਵਿਕ ਜਾਣਗੇ, 2000 ਦੇ ਵਿਕ ਜਾਣਗੇ, ਪਿੱਛੇ 2000 ਹੋਰ ਪਾ ਲਓ, ਸਾਰੇ ਸਟੇਨਲੈਸ ਸਟੀਲ ਦੇ ਅਪਲਾਇੰਸ ਕਰ ਲਓ, ਇਹ ਕਹਾਣੀ ਕੀ ਆ? $2500 ਦੀ ਸੇਵਿੰਗ ਕਿਵੇਂ ਆ? ਮਨਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਸੈਕਸ਼ਨ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਭਾਜੀ, ਜਿਵੇਂ ਤੁਸੀਂ
0: ਦੱਸਿਆ ਕਿ ਚੀਜ਼ 4000 ਚ ਜੀ, ਇਹ ਕਿਵੇਂ?
1: ਬਿਲਕੁਲ ਭਾਜੀ, ਇਹ 5 ਪੀਸ ਦਾ ਪ੍ਰੀਮੀਅਮ ਅਪਲਾਇੰਸਸ ਦਾ ਬੰਡਲ ਹੈ, ਨਾਲੇ ਇਹਦੇ ਵਿੱਚ ਕੋਈ ਨੋ ਬ੍ਰਾਂਡ ਦੇ ਅਪਲਾਇੰਸਸ ਨਹੀਂ ਹੈ, ਬ੍ਰਾਂਡ ਨੇਮ ਦੇ ਅਪਲਾਇੰਸਸ ਹੋਣਗੇ, ਜਿਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਆਈਸ ਤੇ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ। ਸੋ ਇਹ ਪੂਰੇ 5 ਪ੍ਰੀਮੀਅਮ ਅਪਲਾਇੰਸਸ ਦਾ ਸੈੱਟ ਹੈ, $6500 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $3999 ਚ ਇਸ ਵੀਕਐਂਡ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਫੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਕਲਾਇੰਟ ਇਸ ਟਾਈਮ ਬੇਸਮੈਂਟ ਬਣਾ ਰਹੇ ਨੇ, ਸੋ ਇਹ ਬੇਸਮੈਂਟ ਦੇ ਭਾਜੀ 4 ਦੇ 4 ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 30 ਇੰਚ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2599 $2599 ਚ ਫਰਿੱਜ, ਸਟੋਵ, ਵਾਸ਼ਰ ਤੇ ਡਰਾਇਰ ਤੁਸੀਂ ਆਪਣੀ ਬੇਸਮੈਂਟ ਲਈ ਲਗਾ ਸਕਦੇ ਆ। ਜੇ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਡਰ ਨਾਲ ਨਵਾਂ ਘਰ ਬੁੱਕ ਕੀਤਾ, ਤੇ ਬਿਲਟਿਨ ਅਪਲਾਇੰਸਿਸ ਦੇ ਵਿੱਚ ਤੁਸੀਂ ਡੀਲ ਦੇਖ ਰਹੇ ਹੋ, 35% ਤੱਕ ਦਾ ਬਿਲਟਿਨ ਅਪਲਾਇੰਸਿਸ ਦੇ ਉੱਪਰ ਡਿਸਕਾਊਂਟ ਅਵੇਲੇਬਲ ਹੈ, ਜਿਹਦੇ ਵਿੱਚ ਐਲੀਜੀਬਲ ਕਰਦੇ ਨੇ ਕਿਚਨਏਡ, ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ, ਜੀਈ ਦੇ ਵਰਗੇ ਬ੍ਰਾਂਡਸ। ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਭਾਜੀ, ਐਕਸਕਲੂਸਿਵ ਡੀਲ ਅੱਜ ਲਈ ਲੈ ਕੇ ਆਏ ਆ, ਬਿਗ ਸਕਰੀਨ 85 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ। ਸੋ ਰੈਗੂਲਰ 4K ਟੀਵੀ ਨਹੀਂ ਹੈ, ਮਿੰਨੀ ਐਲਈਡੀ 4K ਟੀਵੀ ਹੈ, ਜਿਹੜਾ ਕਿ $2000 ਦੀ ਪ੍ਰਾਈਸ ਤੋਂ ਘਟਾ ਕੇ ਅੱਜ ਸ਼ਾਮ 7 ਵਜੇ ਤੱਕ $1099 ਰੈਗੂਲਰ ਐਲਈਡੀ ਦੀ ਪ੍ਰਾਈਸ ਦੇ ਵਿੱਚ ਮਿੰਨੀ ਐਲਈਡੀ 4K ਟੀਵੀ ਤੁਸੀਂ ਲਾਉਣਾ। ਅਪਲਾਇੰਸ ਜੰਕਸ਼ਨ ਤੇ ਪਹੁੰਚਣਾ ਤੁਸੀਂ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਪੇਮੈਂਟ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ
0: 2500 ਤੱਕ ਦੀ ਸੇਵਿੰਗ ਹੋ ਸਕਦੀ ਹੈ ਅਪਲਾਇੰਸ ਜੈਕਸਨ। ਨੰਬਰ ਟੂ ਕਾਲ 905-450-0054 905-450-0054 9054500-0054

ਸਾਡੇ ਦੋਸਤੋ ਇੱਕ ਸਪੋਂਸਰ ਸਾਹਿਬਾਨ ਨੇ ਕੱਲ੍ਹ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਅਤੇ ਵੋਟਾਂ ਦੇ ਰਿਗਾਰਡਿੰਗ ਸਿਟੀ ਮਿਊਂਸੀਪਲ ਵੋਟਾਂ ਦੇ ਰਿਗਾਰਡਿੰਗ ਜਿਹੜੀ ਗੱਲਾਂ ਬਾਤਾਂ ਸਿਲਸਿਲਾ ਚੱਲਿਆ ਅਤੇ ਮੇਅਰ ਦੀ ਇਲੈਕਸ਼ਨ ਬਾਰੇ ਇਸ ਤੋਂ ਬਾਅਦ ਟਿੱਪਣੀ ਹੋਈ ਅਤੇ ਮੈਂ ਆਪਣੇ ਪੱਖ ਦਿੱਤੇ ਉਹਨਾਂ ਨੇ ਆਪਣੇ ਪੱਖ ਦਿੱਤੇ ਅਤੇ ਉਹ ਕਹਿੰਦੇ ਜੀ ਇਸ ਵਾਰੀ ਜਿਹੜੀ ਇਲੈਕਸ਼ਨ ਕਲੀਅਰ ਕਰਨੀ ਆ ਆਹ ਬੰਦੇ ਨੇ ਕਰਨੀ ਆ ਮੈਂ ਤੁਹਾਨੂੰ ਕੱਲ੍ਹ ਨੂੰ ਕੱਲ੍ਹ ਦੇ ਪ੍ਰੋਗਰਾਮ 'ਚ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰੂੰਗਾ ਕਹਿੰਦਾ ਜੀ ਆਹ ਬੰਦਾ ਹੀ ਜਿੱਤੂਗਾ ਬੜਾ ਕ੍ਰੈਡੀਬਲ ਬੰਦਾ ਹੈਗਾ ਅਤੇ ਕਹਿੰਦਾ ਜਿਹੜੇ ਸਾਰੇ ਐਸ ਲਾਏ ਜਾ ਰਹੇ ਨੇ ਉਹ ਨਹੀਂ ਮੈਂ ਕਿਹਾ ਜੀ ਇੱਦਾਂ ਨਹੀਂ ਹੋ ਸਕਦਾ ਉਹ ਕਹਿੰਦਾ ਜੀ ਤੁਸੀਂ ਰੇਡੀਓ 'ਤੇ ਕਾਲਾਂ ਖੋਲੋ ਜੇ ਤੁਸੀਂ ਜਿਹੜੇ ਬੰਦੇ ਨੇ ਇਹ ਮੇਅਰ ਦਾ ਮਤਲਬ ਨਾਮ ਦੱਸਤਾ ਕਿ ਆਹ ਬੰਦਾ ਹੀ ਜਿੱਤੂਗਾ ਉਹ ਹੋ ਸਕਦਾ 10 ਕਾਲਾਂ ਹੋਣ ਉਹ 10 ਕਾਲਾਂ 'ਚੋਂ ਇੱਕ ਬੰਦੇ ਨੂੰ ਕਹਿੰਦਾ ਮੈਂ ਆਪਣੇ ਵੱਲੋਂ ਕੋਈ ਇਨਾਮ ਦੇਊਂਗਾ ਸੋ ਇਹ ਅਸੀਂ ਆਉਣ ਵਾਲੇ ਦਿਨ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਜੇ ਸਾਡੇ ਇਹ ਮਾਨਯੋਗ ਗੈਸਟ ਹੁਣ ਸੁਣ ਰਹੇ ਹੋਣਗੇ ਪ੍ਰੋਗਰਾਮ ਨੂੰ ਜੇ ਸਟੂਡੀਓ ਆ ਕੇ ਬਹਿ ਜਾਣ ਅਤੇ ਇਹ ਜਿਹੜਾ ਉਹ ਵਾਅਦਾ ਕਰ ਰਹੇ ਨੇ ਕਿ ਹਾਂਜੀ ਜਾਂ ਕਿ ਹਾਂਜੀ ਆਹ ਬੰਦਾ ਜਿੱਤੂਗਾ ਹੀ ਜਿੱਤੂਗਾ ਤਾਂ ਉਹ ਆ ਕੇ ਜੇ ਬੈਠ ਕੇ ਆਪਦਾ ਕਮਿਟਮੈਂਟ ਦੱਸਣ ਅਤੇ ਕਿਉਂ ਵਾਅਦਾ ਕਰ ਰਹੇ ਨੇ ਜਾਂ ਤਾਂ ਫਿਰ ਗੱਲ ਹੋਰ ਆ ਸਟੂਡੀਓ ਨੰਬਰ ਹੈ 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ ਦੋਸਤੋ ਤੁਸੀਂ ਸੁਣ ਰਹੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਅੱਗੇ ਅਗਲਾ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੀ ਲੈ ਕੇ ਹਾਜ਼ਰ ਹੋਣਗੇ 7 ਤੋਂ 8 ਤੁਸੀਂ ਪ੍ਰੋਗਰਾਮ ਆਨੰਦ ਮਾਣਦੇ ਹੋ ਰੇਡੀਓ ਚੜ੍ਹਦੀ ਕਲਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਐਡਵਰਟੀਜ਼ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਮੇਰਾ ਨੰਬਰ ਆ 647-921-2032 ਅੱਗੇ ਚੱਲ ਕੇ ਦੀਵਾਲੀ ਆ ਰਹੀ ਹੈ ਅਤੇ ਦੀਵਾਲੀ ਦੇ ਲਈ ਵੀ ਅਸੀਂ ਕੁਝ ਕਮਿਟਮੈਂਟਸ ਹਜੇ ਓਪਨ ਰੱਖੀਆਂ ਹੋਈਆਂ ਨੇ ਸੋ ਮੇਰਾ ਨੰਬਰ 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ ਅੱਛਾ ਕਲੀਨਿੰਗ ਦੇ ਲਈ ਬਈ ਜੀ ਮੈਪਲ ਕਲੀਨਿੰਗ ਵਾਲਿਆਂ ਨਾਲ ਗੱਲਬਾਤ ਹੋ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਇਹ ਕਹਿੰਦੇ ਨੇ ਨਾ ਜੇ ਤੁਸੀਂ ਆਪਦੀਆਂ ਰੈਂਟਲ ਪ੍ਰੋਪਰਟੀਆਂ ਬਚਾ ਸਕਦੇ ਹੋ ਤਾਂ ਬਚਾ ਲਓ ਆਪਾਂ ਬਹੁਤਿਆਂ ਨੇ ਆਪਣੀਆਂ ਕੁਝ ਕੁ ਪ੍ਰੋਪਰਟੀਆਂ ਘਰ ਨੇ ਜਿਹੜੇ ਰੈਂਟ ਆਊਟ ਕੀਤੇ ਹੋਏ ਨੇ ਅਤੇ ਇਸ ਤੋਂ ਬਾਅਦ ਕਿ ਜੇ ਸਾਡੇ ਤਾਂ ਟੈਨੈਂਟ ਸਾਨੂੰ ਖਰਚਾ ਜਿਹੜਾ ਹੈਗਾ ਸਾਨੂੰ ਹਰੇਕ ਸਾਲ ਹਰੇਕ ਮਹੀਨੇ ਟਾਈਮ 'ਤੇ ਮਿਲ ਜਾਂਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਸਾਲ ਤੋਂ ਰਹਿ ਰਹੇ ਨੇ 2 ਸਾਲ ਤੋਂ ਰਹਿ ਰਹੇ ਨੇ 3 ਤੋਂ ਰਹਿ ਰਹੇ ਨੇ ਅਸੀਂ ਪ੍ਰਾਈਵੇਸੀ ਬ੍ਰੀਚ ਨਹੀਂ ਕਰਨਾ ਚਾਹੁੰਦੇ ਅਸੀਂ ਉੱਥੇ ਜਾ ਕੇ ਚੈੱਕ ਕਰੀਏ ਮੁੰਡੇ ਕਿਵੇਂ ਰਹਿੰਦੇ ਨੇ ਸਾਨੂੰ ਸਾਡਾ ਬਿੱਲ ਬੱਤੀਆਂ ਟਾਈਮ 'ਤੇ ਭਰ ਦਿੰਦੇ ਨੇ ਸਾਨੂੰ ਸਾਡਾ ਰੈਂਟ ਟਾਈਮ 'ਤੇ ਮਿਲ ਜਾਂਦਾ ਹੋਰ ਦੱਸੋ ਕੀ ਚਾਹੀਦਾ ਪਰ ਜਦੋਂ ਉਹਨਾਂ ਦੀ ਪ੍ਰੋਪਰਟੀ ਤੁਸੀਂ ਜਾ ਕੇ ਸਾਰਿਆਂ ਦੇ ਨਹੀਂ ਕੁਝ ਜਾ ਕੇ ਤੁਸੀਂ ਦੇਖਦੇ ਹੋ ਤਾਂ ਦੇਖਦੇ ਹੋ ਉਹ ਪ੍ਰੋਪਰਟੀ ਦੀ ਵੈਲਿਊ ਤੁਹਾਡੀ ਘੱਟ ਜਾਂਦੀ ਆ ਜਾਂ ਉਹ ਡੈਮੇਜ ਇੰਨੀ ਹੋ ਜਾਂਦੀ ਉਹ 'ਤੇ ਪੈਸੇ ਬਹੁਤ ਲੱਗਦੇ ਨੇ ਬੇਸ ਬੋਰਡ ਕਿਉਂਕਿ ਐਗਜ਼ੌਸਟ ਬਾਥਰੂਮ ਦੇ ਵਿੱਚ ਚਲਾਉਣਾ ਨਹੀਂ ਅਤੇ ਉਹ ਸਲਾਬਾ ਜਿਹਾ ਹੋ ਕੇ ਬੇਸ ਬੋਰਡ ਖਰਾਬ ਹੋ ਜਾਣਾ ਟਾਈਲਾਂ 'ਤੇ ਗਰਾਊਟ ਜਿਹਾ ਜੰਮ ਜਾਂਦਾ ਕਿਚਨ ਸਿੰਕ ਉਹਨਾਂ ਦੇ ਹਾਲਾਤ ਫਿਰ ਚਾਹੇ ਅਪਲਾਇੰਸ ਦੇ ਹਾਲਾਤ ਨੇ ਘਰ ਦੀ ਜਦੋਂ ਕਲੀਨਿੰਗ ਹੀ ਨਹੀਂ ਹੋਊਗੀ ਪ੍ਰੋਪਰਟੀ ਡੈਮੇਜ ਪੈਸਟ ਕੰਟਰੋਲ ਵਾਲੇ ਬੁਲਾਉਣੇ ਪੈਂਦੇ ਨੇ ਅਤੇ ਫਿਰ ਉਹ ਸਾਰੀਆਂ ਥਿੰਗਸ ਕਨੈਕਟਡ ਹੋ ਜਾਂਦੀਆਂ ਨੇ ਸੋ ਉਹਦਾ ਸਲਿਊਸ਼ਨ ਆ ਤੁਸੀਂ ਆਪਦੀ ਰੈਂਟਲ ਪ੍ਰੋਪਰਟੀ ਆ ਨਾ ਉਹਦੇ ਵਿੱਚ ਪ੍ਰੋਪਰਟੀ ਮੈਨੇਜਮੈਂਟ ਦੇ ਅੰਡਰ ਇੱਕ ਕਲੀਨਿੰਗ ਕੰਪਨੀ ਹਾਇਰ ਕਰ ਲਓ ਸਿੱਧਾ ਡਾਇਰੈਕਟ ਤੁਸੀਂ ਕਲੀਨਿੰਗ ਕੰਪਨੀ ਨੂੰ ਕਾਲ ਕਰ ਸਕਦੇ ਹੋ ਉਹਨਾਂ ਨੇ ਇੱਕ ਜੇ ਤਾਂ ਤੁਸੀਂ ਲੀਜ਼ ਕੀਤੀ ਹੋਈ ਆ ਐਗਰੀਮੈਂਟ ਦੇ ਵਿੱਚ ਇੱਕ ਨਾਮ ਲਿਖਾ ਦਿਓ ਕਿ ਹਾਂਜੀ ਸਾਡੀ ਹਰ 3 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਆਹ ਬੰਦੇ ਨੇ ਕਿ ਕਲੀਨਿੰਗ ਕਰਨੀ ਆ ਠੀਕ ਹੈ ਜੀ ਉਹਦਾ ਖਰਚਾ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਪ੍ਰੋਪਰਟੀ ਆਪਣੀ ਆ ਇਹ ਨਹੀਂ ਕਹਿੰਦਾ ਕਿ ਅਸੀਂ ਤਾਂ ਪੇ ਨਹੀਂ ਕਰਨਾ ਉਹ ਕਰਨ ਅਤੇ ਉਹ ਕੋਈ ਬੰਦਾ ਫਿਰ ਤੁਹਾਨੂੰ ਪਤਾ ਨਹੀਂ ਕਰੂਗਾ ਉਹ ਕਹਿੰਦੇ ਅਸੀਂ ਤਾਂ ਆਪ ਹੀ ਕਰ ਲਾਂਗੇ ਖਰਚਾ ਸ਼ੇਅਰ ਕਰੋ ਹਰ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਰੈਂਟਲ ਜਿਹੜੀ ਕਲੀਨਿੰਗ ਕੰਪਨੀ ਉਹਨਾਂ ਨੇ ਜਾਣਾ ਡੀਪ ਕਲੀਨਿੰਗ ਤੁਹਾਡੇ ਘਰ ਦੇ ਕਰਦੇ ਰਹਿਣਾ ਜੇ ਕੁਛ ਖਰਾਬ ਹੋ ਰਿਹਾ ਉਹਦੇ ਤੁਹਾਨੂੰ ਰਿਪੋਰਟ ਕਰਨਾ ਸੋ ਕਾਲ ਕਰ ਲਓ 647-286-0077 ਦਾ ਮੈਪਲ ਕਲੀਨਿੰਗ 647-286-0077 647-286-0077 647-286-0077 ਅਤੇ ਬ੍ਰੀਜ਼ ਏਅਰ ਡਕਟ ਕਲੀਨਿੰਗ ਜੇ ਡਕਟ ਕਲੀਨਿੰਗ ਵੀ ਕਰਵਾਉਣੀ ਹੈ ਦੀਵਾਲੀ ਤੋਂ ਪਹਿਲਾਂ ਜੇ ਤਾਂ ਆਲਰੇਡੀ ਤੁਸੀਂ ਕਰਵਾਈ ਹੋਈ ਹੈ ਸਾਲ ਚੁੱਕੇ ਆ ਜੇ ਨਹੀਂ ਕਰਵਾਈ ਤਾਂ ਜੇ ਬ੍ਰੈਂਪਟਨ ਮਿਸਾਗਾ 'ਚ ਘਰ ਆ ਤੁਹਾਡਾ ਅਪ ਟੂ 3000 ਸਕੇਅਰ ਫੀਟ ਤਾਂ ਸਿਰਫ $150 ਦੇ ਵਿੱਚ ਤੁਹਾਡੀ ਡਕਟ ਕਲੀਨਿੰਗ ਹੋਊਗੀ ਉਹ ਕਰਨਗੇ ਬ੍ਰੀਜ਼ ਏਅਰ ਡਕਟ ਕਲੀਨਿੰਗ ਵਾਲੇ ਉਹਨਾਂ ਦਾ ਨੰਬਰ ਆ 905-330-9900 905-330-9900 905-330-8900 'ਤੇ ਗੱਲਬਾਤ ਕਰ ਸਕਦੇ ਹੋ ਅਤੇ ਜੇ ਤੁਸੀਂ ਇਲੈਕਸ਼ਨ ਕੈਂਪੇਨ ਦੇ ਵਿੱਚ ਫਲਾਇਰ ਪ੍ਰਿੰਟ ਕਰਾਉਣੇ ਆ 50,000 ਫਲਾਇਰ ਡਬਲ ਸਾਈਡ ਪ੍ਰਿੰਟ ਸਿਰਫ $999 ਦੇ ਵਿੱਚ ਹੋ ਜੂਗਾ DG ਗ੍ਰਾਫਿਕ ਤੋਂ
ਲੋਨ ਸਾਈਨ $3 ਤੋਂ ਸਟਾਰਟ ਨੇ, ਤੁਹਾਡੀ ਕੰਸਟਰਕਸ਼ਨ ਬੈਨ ਰੈਪ ਕਰਾਉਣੀ ਆ ਜਾਂ ਫਿਰ ਤੁਸੀਂ ਦੀਵਾਲੀ ਲਈ ਅੱਗੇ ਫਲਾਇਰ ਜਿਹੜੇ ਪ੍ਰਿੰਟ ਕਰਾ ਕੇ ਏਰੀਏ ਦੇ ਵਿੱਚ ਪਾਉਣੇ ਨੇ, ਤਾਂ ਡੀ ਜੀ ਗ੍ਰਾਫਿਕ ਕੋਲ ਬਹੁਤ ਵਧੀਆ ਡੀਲਾਂ ਨੇ। 647-549-7017 647-549-7017 'ਤੇ ਗੱਲ ਕਰ ਸਕਦੇ ਹੋ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਯਾਰ ਅਸੀਂ ਐੱਸ ਯੂ ਵੀ ਗੱਡੀ ਬਾਏ ਕਰਨੀ ਆ ਅਤੇ ਵੀਕਲੀ ਬਜਟ ਤੁਹਾਡਾ ਹੈਗਾ $50 $55, ਇਹਦੇ ਵਿੱਚ ਤੁਹਾਨੂੰ ਇੱਕ ਨਹੀਂ ਦੋ ਆਪਸ਼ਨਾਂ ਮਿਲ ਜਾਣਗੀਆਂ ਬ੍ਰੈਂਡ ਨਿਊ ਗੱਡੀਆਂ ਦੀਆਂ। ਇੱਕ ਫੁੱਲੀ ਇਲੈਕਟ੍ਰਿਕ ਗੱਡੀ ਆ, ਇੱਕ ਸ਼ੈਵਲੇ ਦੀ ਟਰੈਕਸ ਗੱਡੀ ਆ। ਜੇ ਇਹਨਾਂ ਨੂੰ ਲੀਜ਼ ਕਰਦੇ ਹੋ $2500 ਡਾਊਨ ਦੇ ਨਾਲ, ਇਹਨਾਂ ਦੀ ਵੀਕਲੀ ਪੇਮੈਂਟ 50 ਪਲੱਸ ਟੈਕਸ ਜਾਂ 55 ਪਲੱਸ ਟੈਕਸ ਰਹਿ ਜੂ। ਪੂਰੀ ਗੱਲਬਾਤ ਲਈ ਵਿੱਕ ਸੇਠੀ ਜੀ ਨੂੰ ਤੁਸੀਂ ਕਾਲ ਕਰ ਲਓ ਜੋ ਕਿ GM ਨੇ, ਐਂਡ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ 647-992-1913 647-992-1913 6479921913 ਅਤੇ ਨਾਲ ਦੇ ਨਾਲ ਅਲਫਾ ਫਿਜ਼ੀਓਥੈਰੇਪੀ, ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤਾਂ ਇਹਨਾਂ ਨੇ ਤੁਹਾਨੂੰ ਪਹਿਲੀ ਸੈਸ਼ਨ ਦਾ ਕੋਈ ਚਾਰਜ ਨਹੀਂ ਕਰਨਾ, ਤੁਹਾਡਾ ਫ੍ਰੀ ਟ੍ਰੀਟਮੈਂਟ ਕਰ ਦੇਣਗੇ। 905-226-0043 905-226-0043 ਅਤੇ ਫੈਸ਼ਨ ਆਈਕਿਊ ਅਤੇ ਗੁਰਪ੍ਰੀਤ ਜੀ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿਉਂਕਿ ਐਵੇਂ ਵਿਰਕ ਹੋਣਾ ਨਾਲ ਵੀ ਕਲੈਬਰੇਸ਼ਨ ਇਹਨਾਂ ਨਾਲ ਕੀਤੀ ਆ। ਸੋ

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ।

0: ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K ਆਈਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: ਕੀ ਹਾਲ ਚਾਲ ਨੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਕਿਵੇਂ ਹੋ, ਠੀਕ ਠਾਕ ਹੋ, ਬੱਲੇ ਬੱਲੇ ਚੜ੍ਹਦੀ ਕਲਾ 'ਚੋਂ, ਉਮੀਦ ਹੈ ਕਿ ਤੁਸੀਂ ਇੰਜੋਏ ਕਰ ਰਹੇ ਹੋ। ਐਂਡ ਅਸੀਂ ਅੱਜ ਦੀ ਸਵੇਰ ਦੇ ਵਿੱਚ ਤੁਹਾਡੇ ਨਾਲ ਖੂਬਸੂਰਤ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਤੁਹਾਡੇ ਨਾਲ। ਅਤੇ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਬੱਚਿਆਂ ਨੂੰ ਸਕੂਲੇ ਛੱਡਣ ਜਾ ਰਹੇ ਆ, ਕੋਈ ਕੰਮਾਂ 'ਤੇ ਜਾ ਰਹੇ ਨੇ, ਅਤੇ ਇਹ ਦੇਖੋ ਬੜਾ ਪ੍ਰਾਈਮ ਟਾਈਮ ਹੁੰਦਾ 8 ਤੋਂ ਲੈ ਕੇ 9 ਵਜੇ ਤੱਕ। ਤਾਂ ਦੇਖੋ ਖੁਸ਼ੀ ਨਾਲ ਇਸ ਚੀਜ਼ ਦੀ ਵੀ ਹੈ ਕਿ ਬਹੁਤ ਸਾਰੇ ਪੇਰੈਂਟਸ ਬੱਚਿਆਂ ਨਾਲ ਸੁਣ ਰਹੇ ਪ੍ਰੋਗਰਾਮ ਨੂੰ। ਕਿਤੇ ਹੁੰਦਾ ਸੀ ਸਮਾਂ ਬੱਚੇ ਕਹਿੰਦੇ ਸੀ ਵੀ ਅਸੀਂ ਨਹੀਂ ਸੁਣਨਾ, ਅਸੀਂ ਨਹੀਂ ਇਹ ਕਰਨਾ, ਅਸੀਂ ਨਹੀਂ ਉਹ ਕਰਨਾ। ਹੁਣ ਕਿਤੇ ਨਾ ਕਿਤੇ ਬੱਚੇ ਵੀ ਕਹਿੰਦੇ ਕਿ ਨਵੀਂ ਦਾ ਪ੍ਰੋਗਰਾਮ ਮੋਮ ਡੈਡ ਅਸੀਂ ਵੀ ਸੁਣ ਲੈਂਦੇ, ਕੋਈ ਨਾ ਅਸੀਂ ਇੰਜੋਏ ਕਰਦੇ ਹਾਂ। ਸੋ ਥੈਂਕ ਯੂ ਸੋ ਮੱਚ, ਅਤੇ ਤੁਹਾਡੇ ਨਾਲ ਲਾਉਂਦੇ ਰੌਣਕੇ ਕਰਦੇ ਹਾਂ ਕੁਝ ਗੱਲਾਂ ਬਾਤਾਂ। ਨੰਬਰ ਆਪਣਾ ਕੁਇਕ ਹੈ 905-600-7533-37 9053-33337। ਗੁੱਡ ਮਾਰਨਿੰਗ, ਵੈਲਕਮ, ਐਂਡ ਕੋਲਡ ਡੇਜ਼ ਆਰ ਅਪੋਨ ਅਸ ਕਹਿੰਦੇ ਹੈ। ਸੋ ਜਿੱਥੇ ਕਿ ਠੰਡੇ ਠਾਰ ਦਿਨ ਨੇ ਉੱਥੇ ਫਿਰ ਵੀ ਅੱਜ ਦੁਪਹਿਰ ਨੂੰ ਕਹਿੰਦੇ ਆ ਕਿ ਮੌਸਮ ਕਾਫੀ ਹੱਦ ਤੱਕ ਬਦਲ ਰਿਹਾ। ਸੋ ਗੈਟ ਰੈਡੀ, ਮੌਸਮ ਦਾ ਬਦਲਾਵ ਹੁਣ ਦਿਨ ਬ ਦਿਨ ਆ ਰਿਹਾ, ਦਿਨ ਬ ਦਿਨ ਕਿਤੇ ਨਾ ਕਿਤੇ ਚੇਂਜਸ ਦੇਖੋ ਜਿੱਥੇ ਆਉਂਦੀਆਂ ਨੇ। ਫਿਰ ਕੱਪੜੇ ਵੀ ਆਪਾਂ ਉਸੇ ਹਿਸਾਬ ਨਾਲ ਕਹਿੰਦੇ ਯਾਰ ਮੈਂ ਤਾਂ ਕੱਢਿਆ ਆ ਸੀ, ਤੈ ਹੋ ਇੱਦਾਂ ਦਾ ਮੌਸਮ ਗਿਆ। ਦੁਪਹਿਰੇ ਕਹਿੰਦੇ 18-19-20 ਤੱਕ, ਬਟ ਕਣੀਆਂ ਕਾਫੀ ਅੱਜ ਪੈਣਗੀਆਂ ਅਤੇ ਵਿੰਡ ਗਸਟ ਵੀ ਹੋਣਗੀਆਂ। ਸੋ ਜਸਟ ਡਰੈਸ ਅਕੋਰਡਿੰਗਲੀ ਐਂਡ ਬੀ ਕੇਅਰਫੁਲ। ਅੱਜ ਕੱਲ੍ਹ ਬੜੇ ਲੋਕ ਯਾਰ ਬਿਮਾਰ ਵੀ ਹੋ ਰਹੇ ਨੇ, ਅਤੇ ਰੈਸਪਰੇਟਰੀ ਇਲਨੈਸ ਇਜ਼ GTA 'ਚ ਇਸ ਸਾਲ ਕਹਿੰਦੇ ਕਿ ਅਰਲੀ ਆ ਗਈ ਆ। ਸੋ ਜੇ ਤੁਸੀਂ ਕਹਿੰਦੇ ਹੋ ਯਾਰ ਮੈਨੂੰ ਤਾਂ ਕਾਫੀ ਚਿਰ ਤੋਂ ਫਲੂ ਖੰਘ ਜ਼ੁਕਾਮ ਹੋਇਆ, ਫਿਕਰ ਨਾ ਕਰੋ ਤੁਸੀਂ ਇਕੱਲੇ ਨਹੀਂ। ਸੋ ਬਹੁਤ ਸਾਰੇ ਲੋਕ ਨੇ, ਭਾਵੇਂ ਮੌਸਮ ਫਿਰ ਵੀ ਇਟਸ ਨਾਟ ਟੂ ਕੋਲਡ, ਬਟ ਰੈਸਪਰੇਟਰੀ ਇਲਨੈਸ GTA ਦੇ ਵਿੱਚ ਐਤਕੀ ਅਰਲੀ ਆ ਗਿਆ। ਐਂਡ ਬੱਚਿਆਂ ਨੂੰ ਥੋੜ੍ਹੇ ਸੇਫ ਰੱਖਣ, ਸਕੂਲਸ ਵੀ ਸ਼ੁਰੂ ਹੋਏ, ਬੱਚੇ ਕੁਛ ਨਾ ਕੁਛ ਲੈ ਹੀ ਆਉਂਦੇ ਆ ਘਰੇ। ਬੜੇ ਲੋਕ ਨੇ ਜਿਹੜੇ ਸਿੱਖ ਨੇ, ਮੇਰੀ ਕੱਲ੍ਹ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਮੇਰਾ ਕਜ਼ਨ ਹੈ ਅਤੇ ਕਹਿੰਦਾ ਨਵੀਂ ਯਾਰ ਜਿਹਨੂੰ ਵੀ ਪੁੱਛੀਏ ਹਰੇਕ ਹੀ ਕਹਿੰਦਾ ਯਾਰ ਕਿ ਬਿਮਾਰ ਆ, ਖੰਘ ਹੈ, ਫਲੂ ਹੈ, ਫੀਵਰ ਹੋਇਆ ਪਿਆ। ਸੋ ਜਿਹਨਾਂ ਨੇ ਫਲੂ ਸ਼ਾਟ ਲਵਾਉਣੀ ਹੈ ਤੁਸੀਂ ਹੁਣ ਲਵਾ ਵੀ ਸਕਦੇ ਹੋ, ਐਂਡ ਥੋੜ੍ਹੇ ਜਿਹੇ ਆਪਣਾ ਤੁਸੀਂ ਖਿਆਲ ਵੀ ਜ਼ਰੂਰ ਰੱਖੋ। ਸਾਡੇ ਨਾਲ ਸੌਰਵ ਜੀ ਜੁੜ ਚੁੱਕੇ ਨੇ, ਅਤੇ ਸੌਰਵ ਜੀ ਦੇ ਨਾਲ ਮਾਰਕੀਟ ਦੀ ਕੁਝ ਗੱਲਬਾਤ ਕਰਦੇ ਹਾਂ। ਸੌਰਵ ਜੀ ਪਹਿਲਾਂ ਤਾਂ ਵੈਲਕਮ ਸਰ, ਕਿਵੇਂ ਹੋ?
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ, ਬਹੁਤ ਬਹੁਤ ਧੰਨਵਾਦ।
0: ਪਹਿਲਾਂ ਤਾਂ ਮੈਂ ਤੁਹਾਨੂੰ ਪਰਸੋਂ ਦੱਸ ਰਿਹਾ ਸੀ, ਇੱਕ ਲਿਸਨਰ ਆਏ ਪਰਸੋਂ ਅਤੇ ਉਹ ਕਹਿੰਦੇ ਕਿ ਨਵੀ ਹਮੇਸ਼ਾ ਸੌਰਵ ਜੀ ਨੂੰ ਤੁਹਾਡੇ ਪ੍ਰੋਗਰਾਮ 'ਤੇ ਸੁਣੀਦਾ, ਅਤੇ ਉਹ ਕਹਿੰਦੇ ਕਿ ਜੀ ਕੀਤਾ ਕਿ ਮਿਲੀਏ, ਅਤੇ ਕਹਿੰਦੇ ਯਾਰ ਅਸੀਂ ਤਾਂ ਇਹ ਫੀਲ ਕੀਤਾ ਕਿ ਸੌਰਵ ਜੀ ਇੰਨੇ ਚਿਰ ਤੋਂ ਪੰਜਾਬੀ ਦਰ 'ਤੇ ਆ ਰਹੇ, ਜੇ ਪਹਿਲਾਂ ਕਿਤੇ ਇਹਨਾਂ ਕੋਲ ਚਲ ਜਾਂਦੇ ਤਾਂ ਲਾਈਫ ਦੇ ਵਿੱਚ ਹੁਣ ਨੂੰ ਹੋਰ ਵੀ ਸੁਖਾਲੇ ਹੋਣਾ ਸੀ। ਬਟ ਹੀ ਵਾਜ਼ ਵੈਰੀ ਹੈਪੀ, ਬਹੁਤ ਸੈਟਿਸਫਾਈਡ ਸੀ, ਕਹਿੰਦੇ ਬਹੁਤ ਸਾਰੀ ਨੌਲੇਜ ਹੈ ਅਤੇ ਮਿਲ ਕੇ ਕਹਿੰਦੇ ਨਾਲੇ ਇਹ ਵਧੀਆ ਲੱਗਿਆ ਕਿ ਤੁਹਾਡਾ ਸਕੇਜੂਲ ਭਾਵੇਂ ਬਿਜ਼ੀ ਸੀ, ਕਹਿੰਦੇ ਫਿਰ ਵੀ ਸਾਡੇ ਲਈ ਟਾਈਮ ਕੱਢਿਆ।
1: ਨਵੀਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਪਲੇਟਫਾਰਮ ਦਾ, ਕਿਉਂਕਿ ਇੱਕ ਐਸਾ ਰਿਸ਼ਤਾ ਬਣਿਆ ਹੋਇਆ ਕਿ ਜਿਹਨੂੰ ਮੈਂ ਚੈਰਿਸ਼ ਕਰਦਾ ਹਾਂ ਡੇਲੀ ਬੇਸਿਸ। ਸੈਕਿੰਡਲੀ ਇਹ ਮੇਰਾ ਆਈ ਥਿੰਕ ਇਹ ਮੇਰੀ ਡਿਊਟੀ ਹੈਗੀ ਆ ਹੁਣ, ਕਿਉਂਕਿ ਲਾਈਫ ਦੇ ਵਿੱਚ ਸਟੇਜਿਸ ਆਉਂਦੀਆਂ ਨੇ ਕਿ ਜਦੋਂ ਆਪਾਂ ਹੁਣ ਮੈਕਸੀਮਮ ਕੋਸ਼ਿਸ਼ ਇਹ ਕਰਨੀ ਹੈ, ਪਹਿਲਾਂ ਵੀ ਕਰਦਾ ਸੀ, ਹੁਣ ਇਹ ਹੈਗਾ ਕਿ ਜਿੰਨਾ ਲੋਕਾਂ ਦੀ ਫਾਈਨੈਂਸ਼ੀਅਲ ਲਾਈਫ ਦੇ ਵਿੱਚ ਪੋਜ਼ਿਟਿਵ ਇੰਪੈਕਟ ਲਿਆਂਦਾ ਜਾ ਸਕੇ, ਕਿਉਂਕਿ ਇਹਦਾ ਮਤਲਬ ਸਿਰਫ ਪੈਸਾ ਨਹੀਂ ਹੈ, ਇਹਦਾ ਮਤਲਬ ਐਸੈਟ ਕ੍ਰੀਏਸ਼ਨ ਨਹੀਂ ਹੈ, ਟੈਕਸ ਪਲੈਨਿੰਗ ਨਹੀਂ ਹੈ, ਪੋਜ਼ਿਟਿਵ ਇੰਪੈਕਟ ਬਹੁਤ ਜ਼ਰੂਰੀ ਹੈ। ਭਾਵ ਕਿ ਉਹ ਇੰਪੈਕਟ ਜਿਹਦੇ ਨਾਲ ਤੁਹਾਡੀ ਹੈਲਥ, ਤੁਹਾਡਾ ਪੀਸ ਆਫ ਮਾਈਂਡ, ਤੁਹਾਡੀ ਮੈਂਟਲ ਹੈਲਥ, ਤੁਹਾਡੇ ਰਿਲੇਸ਼ਨਸ਼ਿਪ ਅੱਛੇ ਰਹਿਣ, ਇਹ ਚੀਜ਼ਾਂ ਜਿਹੜੀਆਂ ਨਵੀਂ ਉਹ ਮੈਂ ਕੋਸ਼ਿਸ਼ ਕਰਦਾ। ਔਰ ਬਹੁਤ ਬਹੁਤ ਧੰਨਵਾਦ,
0: ਦੇਖੋ ਜਿੱਥੇ ਕਿਸ ਦੀ ਹੈਲਪ ਹੁੰਦੀ ਹੈ ਖਾਸ ਤੌਰ ਤੇ ਫਾਈਨੈਂਸ਼ਲੀ, ਆਈ ਥਿੰਕ ਲੋਕ ਅਪਰੀਸ਼ੀਏਟ ਕਰਦੇ ਕਰਦੇ। ਸੋ ਸਰ ਵੀ ਨਾਲ ਅੱਜ ਫਿਰ ਕੀ ਮੈਸੇਜ ਆਪਣਾ?
1: ਨਵੀਂ ਸਭ ਤੋਂ ਜਿਹੜਾ ਇੰਪੋਰਟੈਂਟ ਆਸਪੈਕਟ ਹੈਗਾ ਨਾ, ਜਿਹੜਾ ਫਾਈਨੈਂਸ ਦੀ ਦੁਨੀਆ ਦੇ ਵਿੱਚ ਇੱਕ ਹਿਊਮਨ ਐਲੀਮੈਂਟ ਨੂੰ ਉਜਾਗਰ ਕਰਦਾ, ਉਹ ਹੈਗਾ ਬਿਹੇਵੀਅਰਲ ਫਾਈਨੈਂਸ। ਮਤਲਬ ਕਿ ਜਦੋਂ ਬਿਹੇਵੀਅਰਲ ਸਾਈਕੋਲੋਜੀ ਤੇ ਫਾਈਨੈਂਸ ਆਪਸ ਦੇ ਵਿੱਚ ਮਿਲਦੇ ਆ, ਇਹ ਸਾਡੇ ਫਾਈਨੈਂਸ਼ੀਅਲ ਡਿਸੀਜ਼ਨ ਲੈਣ ਦੇ ਵਿੱਚ ਸਭ ਤੋਂ ਵੱਡਾ ਇੱਕ ਜ਼ਰੀਆ ਬਣਦੇ ਹੈਗੇ ਨੇ। ਤੁਹਾਨੂੰ ਨੌਲੇਜ ਕਿੰਨੀ ਹੈ, ਤੁਸੀਂ ਕਿਤਾਬਾਂ ਕਿੰਨੀਆਂ ਪੜ੍ਹੀਆਂ ਨੇ, ਤੁਹਾਡੇ ਆਸ ਪਾਸ ਦੇ ਬੰਦੇ ਇਹ ਸਾਰਾ ਕੁਛ ਜੇ ਆਪਾਂ 1980s ਦੀ ਗੱਲ ਕਰੀਏ ਜਦੋਂ ਕੰਪਿਊਟਰ ਰੈਵੋਲੂਸ਼ਨ ਸਟਾਰਟ ਹੋਈ ਸੀ, ਫਿਰ ਇੰਟਰਨੈਟ ਤੇ ਸਮਾਰਟਫੋਨ ਆਏ, ਅੱਜ ਐਲਗੋਰਿਦਮ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ, ਫਿਰ ਵੀ ਇਕੁਐਲਿਟੀ ਆਫ ਡਿਸੀਜਨ ਮੇਕਿੰਗ ਇਨ ਟਰਮਸ ਆਫ ਬ੍ਰਿੰਗਿੰਗ ਪੋਜ਼ਿਟਿਵ ਇੰਪੈਕਟ ਆਫ ਫਾਈਨੈਂਸ ਔਨ ਐਵਰੀਵਨਸ ਲਾਈਫ ਮਿਸਿੰਗ ਹੈ। ਇਹ ਜਿਹੜੀ ਸਟੇਟਮੈਂਟ ਮੈਂ ਹੁਣੇ ਕ੍ਰੀਏਟ ਕੀਤੀ ਹੈ ਕਿ ਉਹ ਪੋਜ਼ਿਟਿਵ ਇੰਪੈਕਟ ਫਾਈਨੈਂਸ ਨੂੰ ਲੈ ਕੇ ਮਿਸਿੰਗ ਹੈ, ਔਰ ਉਹ ਕਿਉਂ ਹੈ? ਕਿਉਂਕਿ ਜਿਹੜੇ ਸਾਡੇ ਬਿਲੀਫਸ ਹੈਗੇ ਨੇ, ਜਿਹੜੇ ਸਾਡੇ ਵੈਲ ਰੂਟਡ ਬਿਲੀਫਸ ਨੇ ਪਰਸਨਲ ਐਕਸਪੀਰੀਅੰਸ ਦੇ ਵਿੱਚ, ਉਹ ਸਾਨੂੰ ਡਰਾਈਵ ਕਰਦੇ ਨੇ। ਸਾਡੀ ਫੈਮਿਲੀ, ਸਾਡੀ ਕਮਿਊਨਿਟੀ, ਸਾਡੇ ਸੁਸਾਈਟਲ ਲੈਜੈਂਡਸ, ਅਸੀਂ ਜਿਨ੍ਹਾਂ ਨੂੰ ਕਾਫੀ ਜਿਹੜਾ ਹੈਗਾ ਵੈ ਤਰਜੀਹ ਦਿੰਦੇ ਹਾਂ, ਰਿਸਪੈਕਟ ਦਿੰਦੇ ਹਾਂ, ਔਰ ਨਾਲ ਦੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਐਕਸਪੀਰੀਅੰਸਿਸ, ਤੁਹਾਡੇ ਬਚਪਨ ਦੇ ਐਕਸਪੀਰੀਅੰਸਿਸ, ਤੁਹਾਡੀ ਅਰਲੀ ਲਾਈਫ ਦੇ ਐਕਸਪੀਰੀਅੰਸਿਸ, ਤੁਹਾਡੀ ਫੈਮਿਲੀ ਦੇ ਐਕਸਪੀਰੀਅੰਸਿਸ, ਇਹਨਾਂ ਨੇ ਤੁਹਾਡੀ ਫਾਈਨੈਂਸ਼ੀਅਲ ਲਾਈਫ ਨੂੰ ਇੰਪੈਕਟ ਕਰਨਾ ਹੀ ਕਰਨਾ ਹੈ। ਕਿਉਂਕਿ ਉੱਥੋਂ ਫਿਰ ਸਾਨੂੰ ਬੇਸਿਕਲੀ 8 ਤਰ੍ਹਾਂ ਦੇ ਜਿਹੜੇ ਹੈਗੇ ਨੇ ਬਾਇਸ ਨਿਕਲ ਕੇ ਆਉਂਦੇ ਨੇ ਬਿਹੇਵੀਅਰ ਦੇ, ਐਂਕਰਿੰਗ ਬਾਇਸ, ਕਨਫਰਮੇਸ਼ਨ ਬਾਇਸ, ਰਿਸੈਂਸੀ ਬਾਇਸ, ਹਰਡਿੰਗ ਬਾਇਸ, ਐਂਬੀਗੁਇਟੀ ਤੇ ਮਾਇਓਪਿਕ। ਕੁਇਕਲੀ ਮੈਂ ਇੱਕ ਦੋ ਕਵਰ ਕਰ ਦਿੰਦਾ। ਐਂਕਰਿੰਗ ਬਾਇਸ ਦਾ ਮਤਲਬ ਇਹ ਹੁੰਦਾ ਕਿ ਨੋ ਵਨ ਇਜ਼ ਬਾਇੰਗ ਤੇ ਐਵਰੀ ਵਨ ਇਜ਼ ਡਾਇੰਗ ਟੂ ਬਾਏ। ਜਦੋਂ ਵੀ ਆਪਾਂ ਕੋਈ ਚੀਜ਼ ਖਰੀਦਣ ਜਾਂਦੇ ਹਾਂ ਤੇ ਅਸੀਂ ਰਿਲਾਈ ਕਰਦੇ ਹਾਂ ਹੈਵੀਲੀ ਔਨ ਦਾ ਇਨਫੋਰਮੇਸ਼ਨ ਜਿਹੜੀ ਫਸਟ ਹੈਂਡ ਅਸੀਂ ਰਿਸੀਵ ਕਰਦੇ ਹੈਗੇ ਹਾਂ। ਕਨਫਰਮੇਸ਼ਨ ਦਾ ਮਤਲਬ ਇਹ ਹੁੰਦਾ ਕਿ ਵਰਕਿੰਗ ਅਗੇਂਸਟ ਗੁੱਡ ਬਿਹੇਵੀਅਰ ਐਵਰੀ ਡੇ, ਕਿ ਸਾਨੂੰ ਆਨਸਰ ਚਾਹੀਦੇ ਹੁੰਦੇ ਨੇ। ਆਈ ਆਲਵੇਜ਼ ਡੋਂਟ ਨੋ ਵਟ ਆਮ ਟਾਕਿੰਗ ਅਬਾਊਟ ਬਟ ਆਈ ਨੋ ਆਈ ਐਮ ਰਾਈਟ, ਕਿ ਮੈਨੂੰ ਪਤਾ ਹੈ ਕਿ ਮੈਂ ਠੀਕ ਹੈ। ਕਨਫਰਮੇਸ਼ਨ ਜਿਹੜੀ ਹੈਗੀ ਹੈ, ਜਿਹੜੀ ਬਾਇਸਨੈਸ ਦੀ, ਇਹ ਵੀ ਸਾਡੀ ਜ਼ਿੰਦਗੀ ਤੇ ਬੜਾ ਇੰਪੈਕਟ ਕਰਦੀ ਹੈਗੀ ਹੈ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਐਕਸ਼ਨ ਐਜੂਕੇਸ਼ਨ ਡਰਿਵਨ ਹੋਣ, ਸਾਡੀ ਪਲੈਨਿੰਗ ਜਿਹੜੀ ਹੈਗੀ ਹੈ ਉਹ ਸਾਡੀ ਲਾਈਫ ਇਵੈਂਟਸ ਦੇ ਬੇਸਿਸ ਦੇ ਉੱਪਰ ਹੋਵੇ। ਸਾਡੀ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਇਹਦੀ ਕਨਫਰਮੇਸ਼ਨ ਲੈਣਾ ਬੜਾ ਜ਼ਰੂਰੀ ਹੈ। ਪੈਸਾ ਤਾਂ ਇੱਕ ਕਮੋਡਿਟੀ ਹੈ, ਇਹਨੂੰ ਮੈਨੇਜ ਕਰਨਾ ਹੀ ਇੱਕ ਕੰਮ ਹੈ। ਸੋ ਇਸ ਕਰਕੇ ਪੈਸੇ ਦੇ ਉੱਪਰ ਮੈਂ ਬਹੁਤ ਜ਼ਿਆਦਾ ਤਰਜੀਹ ਨਹੀਂ ਦਿੰਦਾ, ਅਨਲੈਸ ਵੀ ਆਰ ਲੇਟ ਇਨ ਟਰਮਸ ਆਫ ਆਰ ਪਲੈਨਿੰਗ ਟੂ ਅਚੀਵ ਗੋਲਸ। ਅਦਰਵਾਈਜ਼ ਜੇ ਟਾਈਮ ਔਰ ਪਲੈਨਿੰਗ ਨੂੰ ਤੁਸੀਂ ਜੱਫੀ ਪਾ ਲਈ ਪੰਜਾਬੀ ਚ ਕਹਿਣ ਵਾਂਗੋ, ਤੇ ਮੈਂ ਗਰੰਟੀ ਕਰਦਾ ਵਿਦ ਆਲ ਡਿਊ ਰਿਸਪੈਕਟ you will be better off in your life.
0: Very good. So number quick hai Saurabh ji nu tusi zarur call karo 416-833-8533-416-833-8533 phone number sir. Thank you so much.
1: Thank you ji.
0: Bahut shukriya sir. So program Punjabi da tusi sun rahe ho te kiven ho fir theek thaak ho balle balle ya and number hai apna 905-673-3337. So ajj thoda naal discussion karni hai ek expectations ਜਦੋਂ ਕੁਛ ਵਾਪਰਦਾ ਵੀ ਸਾਡੇ ਨਾਲ ਕਿਹੜਾ ਖੜਾ ਤੇ ਕਿਹੜਾ ਨਹੀਂ ਖੜਦਾ। ਸੋ ਥੋੜ੍ਹੀ ਜਿਹੀ ਅੱਜ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਹੋਵੇਗੀ। ਕੱਲ੍ਹ ਯਾਰ ਟੋਰਾਂਟੋ ਮੇਪਲੀ ਫਲੇ ਨੇ ਫੱਟੇ ਚੱਕ ਤੇ ਕੱਲ੍ਹ ਬੜਾ ਫਸਵਾਂ ਮੈਚ ਹੋਇਆ ਤੇ ਜਾ ਕੇ ਓਵਰ ਟਾਈਮ ਦੇ ਵਿੱਚ ਟੋਰਾਂਟੋ ਮੇਪਲੀ 5-4 ਦੇ ਫਰਕ ਦੇ ਨਾਲ ਜਿੱਤੇ। ਸੋ ਲੀਫ ਸਲਿਓ ਬਸ ਹੋ ਜਾਓ ਕਾਇਮ, ਹੁਣ ਅਸੀਂ ਤੁਹਾਡੇ ਨਾਲ ਹਾਂ। ਦੋ ਗੇਮਾਂ ਜਿੱਤੇ, ਦੋ ਹਾਰੇ ਨੇ। ਸੋ ਓਵਰ ਟਾਈਮ ਬਹੁਤ ਫਸਵਾਂ ਮੁਕਾਬਲਾ ਰਿਹਾ। ਕੱਲ੍ਹ ਤਾਂ ਲੀਫਸ ਨੇ ਦੂਜੇ ਪੀਰੀਅਡ ਦੇ ਵਿੱਚ ਦੇਖੋ ਤੁਸੀਂ 3 ਗੋਲ ਕੀਤੇ ਹੈ, ਨਹੀਂ ਤਾਂ ਹਾਰ ਰਹੇ ਸੀ ਉਸ ਤੋਂ ਪਹਿਲਾਂ। ਸੋ ਅਗਲਾ ਮੈਚ ਕੱਲ੍ਹ ਨੂੰ ਗੋਲਡਨ ਨਾਈਟਸ ਦੇ ਨਾਲ ਤੇ ਫਿਰ ਪਰਸੋਂ ਨਹੀਂ ਸੈਟਰਡੇ ਨੂੰ ਕੋਲੋਰਾਡੋ ਦੇ ਨਾਲ। ਸੋ ਲੀਫਸ ਵੈਰੀ ਗੁੱਡ ਤੇ ਗੈਵਿਨ ਮਕੈਨਾ ਲੀਫਸ ਦਾ ਰੁਕੀ, ਉਹਨੇ ਅੱਜ ਕੱਲ੍ਹ ਸੋਰੀ ਆਪਣਾ ਪਹਿਲਾ ਗੋਲ ਕੀਤਾ ਤੇ ਸਾਰਿਆਂ ਨੂੰ ਬੜਾ ਕਰੇਜ਼ ਸੀਗਾ ਕਿ ਯਾਰ ਗੈਵਿਨ ਮੁੰਡਾ ਆਵੇ ਤੇ ਛਾ ਜਾਵੇ। ਦੇਖੋ 18 ਸਾਲ ਦੀ ਉਮਰ ਦੇ ਵਿੱਚ ਮੁੰਡਾ NHL ਦੇ ਵਿੱਚ ਖੇਡ ਰਿਹਾ, ਕਿੱਡੀ ਵੱਡੀ ਗੱਲ ਹੈ। 18 ਸਾਲ ਚ ਆਪਾਂ ਤਾਂ ਹਜੇ ਮਿੱਟੀ ਚ ਖੇਡ ਰਹੇ ਸੀ, ਇਹ ਫਿਰ ਵੀ ਅੱਗੇ ਵੱਸ ਗਿਆ। ਸੋ ਵਕਾਰ ਖਾਨ ਜੀ ਵੀ ਸਾਡੇ ਨਾਲ ਨੇ ਕੁਝ ਕਰੋਡਰ ਦੀ ਇੰਡੀਆ ਲੈ ਕੇ। ਖਾਨ ਸਾਹਿਬ ਵੈਲਕਮ
2: ਜੀ। ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000
0: ਨੰਬਰ ਹੈ ਵਕਾਰ ਜੀ ਦਾ। 647-864-8000 ਇੱਕੋ ਇੱਕ ਫੋਨ ਨੰਬਰ ਹੈ ਸਰ। ਥੈਂਕ ਯੂ ਸੋ ਮਚ।
2: ਥੈਂਕ ਯੂ ਜੀ,
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਓਕੇ ਕਰੀਏ ਫਿਰ ਆਪਾਂ ਗੱਲਾਂ ਬਾਤਾਂ, ਹੋ ਰਹੀ ਹੈ ਕੈਮ ਅਤੇ ਤੁਸੀਂ ਵੀ ਉਡੀਕ ਕਰ ਰਹੇ ਹੋਵੋਗੇ ਕਿ ਨਾ ਵੀ ਯਾਰ ਆ ਜਾਓ ਹੁਣ ਅਤੇ ਕਰੋ ਆਪਣੀ ਗੱਲਬਾਤ ਦੀ ਸ਼ੁਰੂਆਤ। ਪਹਿਲਾਂ ਇੱਕ ਯਾਰ ਚੋਰੀਆਂ ਤੋਂ ਥੋੜ੍ਹਾ ਜਿਹਾ ਬਚੋ, ਰੀਟੇਲ ਥੈਫਟ ਜਿਹੜੇ ਨੇ ਸਟੋਰਾਂ ਸਟੂਰਾਂ 'ਤੇ ਨਾ ਮਿਸਾਗਤ ਬਰੈਂਪਟਨ ਦੇ ਵਿੱਚ ਬਹੁਤ ਵੱਧ ਚੁੱਕੇ ਨੇ। ਕਹਿੰਦੇ ਕਿ 225 ਨਾਲੋਂ ਜ਼ਿਆਦਾ ਐਤਕੀ ਰੀਟੇਲ ਚੋਰੀਆਂ ਹੋਣ ਦੀ ਇੱਕ ਉਮੀਦ ਹੈ ਅਤੇ ਪੁਲਿਸ ਵਾਰਨ ਕਰ ਰਹੀ ਹੈ ਕਿ ਬੜੇ ਨੈਟਵਰਕਸ ਨੇ ਜਿਹੜੇ ਕਿ ਇਹਨਾਂ ਚੋਰੀਆਂ ਦੇ ਪਿੱਛੇ ਨੇ। ਪੀਐਲ ਪੁਲਿਸ ਨੇ 2241 ਯਾਨੀ ਕਿ 2241 ਰੀਟੇਲ ਥੈਫ ਦੇ ਚਾਰਜ ਆਲਰੇਡੀ 226 ਦੇ ਵਿੱਚ ਲੇ ਕੀਤੇ ਆ ਐਂਡ 225 'ਚ 2310 ਸੀਗੇ ਪੂਰੇ ਸਾਲ 'ਚ, ਅਜੇ ਆਪਣੇ 3 ਮਹੀਨੇ ਪਏ, ਅਜੇ ਬਥੇਰੀਆਂ ਚੋਰੀਆਂ ਹੋਣਗੀਆਂ। ਸੋ ਜਸਟ ਯੂ ਨੋ ਸਾਰੇ ਜਿੰਨੇ ਵੀ ਰੀਟੇਲ ਕੋਈ ਮਾਲਕ ਨੇ ਕਿਸੇ ਸਟੋਰਾਂ ਸਟੂਰਾਂ ਦੇ, ਤੁਸੀਂ ਆਪਣਾ ਬਚ ਕੇ ਰਹੋ। ਬਹੁਤ ਸਾਰੀਆਂ ਯਾਰ ਦੁਕਾਨਾਂ ਨੇ ਉਹਨਾਂ 'ਚ ਆ ਆ ਕੇ, ਕੋਈ ਫੋਨ ਦੇ ਸਟੋਰ ਨੇ, ਕੋਈ ਜੂਲਰੀ ਸ਼ੋਪਸ ਨੇ, ਕਿੱਡੀਆਂ ਵੱਡੀਆਂ ਵੱਡੀਆਂ ਰੋਬਰੀਜ਼ ਹੋ ਰਹੀਆਂ ਨੇ। ਸੋ ਸਾਡੇ ਸਟੋਰਾਂ ਨੂੰ ਬੇਨਤੀ ਹੈ ਕਿ ਆਪਣੀ ਸੇਫ ਸਾਈਡ ਤੁਸੀਂ ਜ਼ਰੂਰ ਰੱਖੋ। ਸੋ ਅੱਜ ਥੋੜ੍ਹੀ ਜਿਹੀ ਅੱਜ ਆਪਾਂ ਗੱਲਬਾਤ ਕਰਨੀ ਹੈ, ਡਿਫਰੈਂਟ ਹੈ ਯੂ ਨੋ ਸਿਚੁਏਸ਼ਨ, ਬੜੇ ਲੋਕਾਂ ਨੇ ਨਹੀਂ ਇਹ ਚੀਜ਼ ਐਕਸਪੀਰੀਅੰਸ ਕੀਤੀ ਹੋਣੀ ਕਿਉਂਕਿ ਹੈ ਥੋੜ੍ਹੀ ਜਿਹੀ ਯੂਨੀਕ ਜਿਹੀ ਗੱਲ ਹੈ। ਸੋ ਦੋ ਦੋਸਤ ਨੇ ਬਹੁਤ ਹੀ ਚੰਗੇ ਅਤੇ ਇੱਕ ਦੋਸਤ ਦਾ ਕਿਤੇ ਡੌਗ ਹੈ, ਪੈਟ ਹੈ, ਅਤੇ ਉਸ ਡੌਗ ਦੀ ਮੌਤ ਹੋ ਜਾਂਦੀ ਆ, ਠੀਕ ਹੈ, ਡੌਗ ਦੀ ਪੈਟ ਦੀ ਮੌਤ ਹੋ ਗਈ ਅਤੇ ਜਿਹੜਾ ਉਹਦਾ ਦੂਜਾ ਬਹੁਤ ਹੀ ਖਾਸ ਦੋਸਤ ਹੈ ਉਹ ਆ ਕੇ ਪਤਾ ਨਹੀਂ ਲੈਣ ਆਇਆ ਵੀ ਯਾਰ ਤੂੰ ਠੀਕ ਹੈ, ਤੇਰੇ ਡੌਗ ਦੀ ਡੈਥ ਹੋ ਗਈ, ਇਜ਼ ਐਵਰੀਥਿੰਗ ਓਕੇ। ਅਤੇ ਉਸ ਤੋਂ ਬਾਅਦ ਜਿਹੜਾ ਦੂਜਾ ਦੋਸਤ ਹੈ ਜਿਹੜਾ ਪਤਾ ਨਹੀਂ ਲੈਣ ਆਇਆ ਉਹਦੇ ਕਿਤੇ ਡੈਡ ਦੀ ਡੈਥ ਹੋ ਜਾਂਦੀ ਹੈ, ਉਹਦੇ ਡੈਡ ਦੀ ਡੈਥ ਹੋ ਜਾਂਦੀ ਹੈ ਅਤੇ ਜਿਹਦਾ ਪਹਿਲਾਂ ਡੌਗ ਕੁੱਤਾ ਮਰਿਆ ਸੀ ਉਹ ਹੁਣ ਇਸ ਮੁੰਡੇ ਦਾ ਪਤਾ ਨਹੀਂ ਲੈਣਾ ਹੈ ਵੀ ਹਾਂ ਬਈ ਤੇਰੇ ਡੈਡ ਦੀ ਡੈਥ ਹੋਈ, ਤੂੰ ਠੀਕ ਹੈ, ਅਸੀਂ ਤੇਰੇ ਨਾਲ ਹਾਂ, ਕੋਈ ਪਤਾ ਨਹੀਂ ਲੈਣਾ ਆ। ਬਟ ਵਟ ਡੂ ਯੂ ਥਿੰਕ, ਹੁਣ ਉਹਨੇ ਫਿਰ ਉਹਨੂੰ ਫੋਨ ਕੀਤਾ ਕਿ ਯਾਰ ਮੇਰੇ ਪਿਓ ਦੇ ਮਰੇ 'ਤੇ ਤੂੰ ਆਇਆ ਹੀ ਨਹੀਂ। ਉਹ ਕਹਿੰਦਾ ਮੇਰੇ ਡੌਗ ਦੇ ਮਰੇ 'ਤੇ ਤੂੰ ਆਇਆ ਸੀ? ਉਹ ਕਹਿੰਦਾ ਯਾਰ ਉਹ ਤਾਂ ਤੇਰਾ ਡੌਗ ਹੈ, ਉਹ ਇੱਕ ਫਿਰ ਵੀ ਪੈਟ ਹੈ, ਤੇਰਾ ਜਾਨਵਰ ਹੈ, ਵੀ ਇਹ ਤਾਂ ਯਾਰ ਮੇਰਾ ਅਕਸਰ ਪਿਓ ਹੈ, ਮੇਰਾ ਬਾਪ ਸੀਗਾ ਜਿਹਦੇ ਨਾਲ ਤੂੰ ਇੰਨੀਆਂ ਗੱਲਾਂ ਬਾਤਾਂ ਕੀਤੀ, ਇਹਨਾਂ ਤੋਂ ਮਿਲਿਆ ਗਿਲਿਆ, ਤੂੰ ਪਤਾ ਤੱਕ ਨਹੀਂ ਲੈਣਾ ਆ। ਉਹ ਕਹਿੰਦਾ ਯਾਰ ਮੇਰੇ ਲਈ ਤਾਂ ਮੇਰਾ ਡੌਗ ਤਾਂ ਮੇਰੀ ਜਿੰਦ ਜਾਨ ਹੈ, ਜੇ ਤੂੰ ਇਹ ਸੋਚ ਰਿਹਾ ਵੀ ਇਹ ਤਾਂ ਸਿਰਫ ਤੇਰਾ ਪੈਟ ਹੈ, ਉਹ ਸਿਰਫ ਮੇਰਾ ਪੈਟ ਨਹੀਂ ਸੀ, ਉਹ ਮੇਰੇ ਲਈ ਹੋਰ ਬਹੁਤ ਕੁਛ ਸੀਗਾ। ਬਹੁਤ ਸਾਰੇ ਲੋਕ ਨੇ ਜਿਹੜੇ ਯਾਰ ਇਹ ਚੀਜ਼ ਨੂੰ ਬਿਲੀਵ ਕਰਦੇ ਆ ਕਿ ਸਾਡੇ ਪੈਟਸ ਤਾਂ ਸਾਡੀ ਫੈਮਿਲੀ ਨਾਲੋਂ ਵੱਧ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ। ਬੜੇ ਲੋਕ ਹੁਣ ਜਿਹੜੇ ਪੈਟ ਓਨਰਸ ਨੇ, ਆਈ ਥਿੰਕ ਤੁਸੀਂ ਮੇ ਬੀ ਰਿਲੇਟ ਕਰ ਸਕਦੇ ਹੋ, ਬਟ ਕੀ ਤੁਸੀਂ ਉਸ ਚੀਜ਼ ਨੂੰ ਇੱਕ ਫੈਮਿਲੀ ਮੈਂਬਰ, ਇੱਕ ਬਾਪ ਦੇ ਤੁਰ ਜਾਣ ਬਰਾਬਰ ਸਮਝਦੇ ਹੋ? ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ, 905-673-3337। ਸੋ ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਐਂਡ ਹੈ, ਮੈਨੂੰ ਪਤਾ ਯਾਰ ਗੱਲ ਥੋੜ੍ਹੀ ਜਿਹੀ ਡਿਫਰੈਂਟ ਹੈ ਬਟ ਸੋਚਣ ਨੂੰ ਮਜਬੂਰ ਤਾਂ ਕਰਦੀ ਹੈ ਨਾ ਕਿ ਹਾਂ ਯਾਰ ਠੀਕ ਹੈ, ਫਿਰ ਵੀ ਉਹਦਾ ਜੇ ਪੈਟ ਸੀਗਾ ਕਿੰਨੇ ਸਾਲਾਂ ਤੋਂ ਉਹਦੇ ਨਾਲ ਰਿਹਾ, ਬੜੇ ਲੋਕਾਂ ਦੀ ਅਟੈਚਮੈਂਟ ਹੋ ਜਾਂਦੀ ਹੈ ਆਪਣੇ ਪੈਟਸ ਦੇ ਨਾਲ। ਸਕਾਈ ਹਾਲ ਐਕਸਪ੍ਰੈਸ ਨੂੰ ਇੱਕ ਤਾਂ ਕਾਲ ਕਰੋ, ਇਹ ਹਾਇਰਿੰਗ ਕਰ ਰਹੇ ਆ, ਇਹਨਾਂ ਨੂੰ ਈਸਟ ਕੋਸਟ USA ਲਈ ਏਜ਼ਾ ਡਰਾਈਵਰ ਚਾਹੀਦੇ ਆ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੇਰੀਲੈਂਡ, ਡਰਾਈਵ ਵੈਨ ਦਾ ਕੰਮ ਹੈ, ਡੈਡੀਕੇਟਡ ਕੰਮ ਹੈ, 12 ਤੁਹਾਨੂੰ ਟ੍ਰਿਪਸ ਪਰ ਮੰਥ ਮਿਲਣਗੀਆਂ ਅਤੇ ਹਰ ਮਹੀਨੇ ਦੇ 5 ਅਤੇ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਣਗੇ। ਸਕਾਈ ਹਾਲ ਐਕਸਪ੍ਰੈਸ ਨੂੰ ਅੱਜ ਹੀ ਫੋਨ ਕਰ ਲਓ, 807-355-9292, 807-355-9292, 807-395-9992 Sky Hall Express. Ji, Mani ji, welcome sir. Kya hala?
3: Morning, Navi.
0: Good morning, ji.
3: Navi ji. ਅਦੇ ਵਿੱਚ ਨਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ। ਆਈ ਐਮ ਅ ਪੈਟ ਓਨਰ, ਤੁਹਾਨੂੰ ਪਤਾ ਵੀ ਸਾਡੇ ਵਾਸਤੇ ਉਹ ਪੈਟ ਕੀ ਮੀਨ ਕਰਦਾ ਸੀ। ਐਕਚੁਅਲੀ ਆਫਿਸ ਵਿੱਚ ਕੱਲ ਪਰਸੋਂ ਇਹੀ ਗੱਲ ਕਰ ਰਹੇ ਸੀਗੇ ਵੀ ਜਦੋਂ ਆਫਿਸ ਕਾਲ ਕਰੋ ਨਾ, ਜਿੱਥੇ ਪੈਟ ਲਵਰ ਨਹੀਂ ਹੈਗੇ ਉਹਨਾਂ ਨੂੰ ਕਹਿ ਦੋ ਵੀ ਅੱਜ ਮੇਰੇ ਪੈਟ ਦੀ ਤਬੀਅਤ ਖਰਾਬ ਹੈ ਜਾਂ ਮੈਨੂੰ ਐਮਰਜੈਂਸੀ 'ਚ ਘਰ ਜਾਣਾ ਪੈਣਾ, ਮੈਂ ਪੈਟ ਨੂੰ ਡਾਕਟਰ ਕੋਲ ਲਿਜਾਣਾ, ਤੇ ਉਹ ਦੇ ਲੁੱਕ ਐਟ ਯੂ ਡਿਫਰੈਂਟਲੀ। ਬਟ ਉਹੀ ਬੰਦਾ ਸਮਝ ਸਕਦਾ ਵੀ ਜਿਹਦੇ ਕੋਲ ਪੈਟ ਹੈਗਾ ਵੀ ਹਾਊ ਮੱਚ ਇੰਪੋਰਟੈਂਟ ਦੈਟ ਪੈਟ ਇਜ਼, ਉਹ ਫੈਮਿਲੀ ਮੈਂਬਰਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਸੋ ਉਹ ਮੇਰਾ ਪਰਸਨਲ ਪੁਆਇੰਟ ਆਫ ਵਿਊ ਵੀ ਹਾਊ ਇੰਪੋਰਟੈਂਟ ਮਾਈ ਸਿੰਬਾ ਇਜ਼ ਟੂ ਮੀ, ਰਾਈਟ? ਬਟ ਐਟ ਦ ਸੇਮ ਟਾਈਮ ਯੂ ਕੈਨ ਨਾਟ ਕੰਪੇਅਰ ਅ ਪੈਟ ਵਿਦ ਦ ਫਾਦਰ, ਦੇਰ ਇਜ਼ ਨੋ ਵੇ ਯੂ ਕੈਨ ਕੰਪੇਅਰ ਦੈਟ 100%। ਪਹਿਲੇ ਵਾਲੇ ਨੂੰ ਵੀ ਜੇ ਇੰਨਾ ਕਲੋਜ਼ ਫਰੈਂਡ ਹੈਗਾ ਤੇ ਉਹਨੂੰ ਫੋਨ ਕਰਕੇ ਪੁੱਛ ਲੈਣਾ ਚਾਹੀਦਾ ਯਾਰ ਮੈਨੂੰ ਪਤਾ ਲੱਗਾ, ਉਹ ਗੱਲ ਵੱਖਰੀ ਹੈ। ਬਟ ਕੰਪੇਅਰਿੰਗ ਇਟ ਵਿਦ ਪਾਸਿੰਗ ਅਵੇ ਆਫ ਫਾਦਰ ਐਂਡ ਅ ਡੌਗ ਇਜ਼ ਨੋ ਕੰਪੈਰੀਜ਼ਨ, ਦੇਰ ਇਜ਼ ਨੋ ਕੰਪੈਰੀਜ਼ਨ।
0: ਪਰ ਤੁਸੀਂ ਨਾਲ ਤਾਂ ਕਹਿੰਦੇ ਹੋ ਕਿ ਪੈਟ ਫੈਮਿਲੀ ਨਾਲੋਂ ਵੀ ਜ਼ਿਆਦਾ ਥੋੜ੍ਹੇ ਲਈ ਹੋ ਜਾਂਦਾ, ਬਟ ਐਟ ਦ ਸੇਮ ਟਾਈਮ ਤੁਸੀਂ ਕਿੰਨੇ ਵੀ ਕੰਪੇਅਰ ਨਹੀਂ ਕਰ ਸਕਦੇ।
3: ਤੁਸੀਂ ਉਸ ਸਿਚੁਏਸ਼ਨ ਨੂੰ ਨਹੀਂ ਨਾ ਕੰਪੇਅਰ ਕਰ ਸਕਦੇ, ਤੁਸੀਂ ਹੁਣ ਤੁਹਾਡਾ ਪੈਟ ਪਾਸ ਅਵੇ ਹੋਇਆ ਵੀ ਤੁਸੀਂ ਤੁਹਾਨੂੰ ਨਹੀਂ ਕਾਲ ਆਈ, ਕਈਆਂ ਦੀ ਨਹੀਂ ਆਉਂਦੀ ਕਿਉਂਕਿ ਦੇ ਆਰ ਨਾਟ ਪੈਟ ਲਵਰਸ, ਬਟ ਵੀ ਆਰ ਹਿਊਮਨ ਲਵਰਸ, ਦੈਟਸ ਦ ਡਿਫਰੈਂਸ। ਉਹ ਜਿੰਨੇ ਫੋਨ ਨਹੀਂ ਕੀਤਾ, ਹੀ ਮੇ ਨਾਟ ਅੰਡਰਸਟੈਂਡ ਦ ਫੀਲਿੰਗ ਅਬਾਊਟ ਦ ਪੈਟ, ਸੋ ਦੈਟਸ ਹਿਜ਼ ਓਪੀਨੀਅਨ। ਬਟ ਤੁਸੀਂ ਕਹਿ ਰਹੇ ਵੀ ਮੈਨੂੰ ਹਿਊਮਨ ਦੀ ਡੈਥ ਦੇ ਵੀ ਨਹੀਂ ਕੋਈ ਫਰਕ ਪੈਂਦਾ, ਯੂ ਆਰ ਕੰਪੇਅਰਿੰਗ ਯੂਅਰ ਸੈਲਫ ਔਰ ਦੈਟ ਹਿਊਮਨ ਹੂ ਪਾਸਡ ਅਵੇ ਐਜ਼ ਅ ਪੈਟ। ਆਪਾਂ ਨਹੀਂ ਕਹਿ ਸਕਦੇ ਵੀ ਉਹਨੇ ਮੈਨੂੰ ਫੋਨ ਨਹੀਂ ਕੀਤਾ ਮੇਰੇ ਪੈਟ ਤੇ ਪੂਰੇ ਤੇ, ਕਿਉਂਕਿ ਉਹ ਪੈਟ ਨੂੰ ਨਹੀਂ ਕੰਸੀਡਰ ਕਰਦਾ ਵੀ ਇੰਨਾ ਕਲੋਜ਼ ਹੋ ਸਕਦਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਪੈਟ ਕੀ ਹੁੰਦਾ ਹੈ। ਪਰ ਆਪਾਂ ਜੇ ਕਹੀਏ ਵੀ ਉਹਨੇ ਮੇਰੇ ਪੈਟ ਤੇ ਨਹੀਂ ਕੀਤਾ, ਮੈਂ ਉਹਨੂੰ ਉਹਦੇ ਫਾਦਰ ਦੇ ਪੂਰੇ ਹੋਏ ਤੇ ਨਹੀਂ ਕਰਨਾ, ਕਿਉਂਕਿ ਹੀ ਡਿਡ ਨਾਟ ਕਾਲ ਮੀ ਵੀ ਮੇਰਾ ਜਦੋਂ ਪੈਟ ਪਾਸ ਹੋਇਆ ਜਾਂ ਉਦੋਂ ਨਹੀਂ ਕਾਲ ਕੀਤਾ ਸੀ, ਤੇ ਉਹ ਕੰਪੈਰੀਜ਼ਨ ਗਲਤ ਹੈ, ਉਹ 80 ਗਲਤ ਹੈ। ਫਿਰ 80 ਗਲਤ ਹੈ ਵੀ ਮੈਂ ਫੋਨ ਨਹੀਂ ਕਰਨਾ ਕਿਉਂਕਿ ਮੈਂ ਉਹਦੇ ਫਾਦਰ ਨੂੰ ਆਪਣੇ ਪੈਟ ਦੇ ਨਾਲ ਕੰਪੇਅਰ ਕਰ ਰਿਹਾ, ਕਿਉਂਕਿ ਮੈਨੂੰ ਵੀ ਫੀਲਿੰਗ ਹੈਗੀ ਵੀ ਉਹਦਾ ਫਾਦਰ। ਆਪਾਂ ਨੂੰ ਜੇ ਪਤਾ ਚੱਲ ਜਾਏ ਕਿਸੇ ਉੱਪਰੇ ਬੰਦੇ ਦੀ ਡੈਥ ਦਾ, ਤੇ ਆਪਾਂ ਨੂੰ 2-3 ਮਿੰਟ ਦਾ ਵਾਸਤੇ ਸ਼ੌਕ ਵੀ ਲੱਗਦਾ, ਜਿਹੜਾ ਅਨਨੋਨ ਬੰਦਾ ਵੀ ਹੁੰਦਾ
0: ਜੀ।
3: ਸੋ ਆਈ ਥਿੰਕ ਆ ਬੰਦਾ ਬਿਲਕੁਲ ਗਲਤ ਹੈ, 100%।
0: ਠੀਕ ਹੈ ਸਰ, ਓਕੇ ਸਰ, ਬਹੁਤ ਸ਼ੁਕਰੀਆ। ਸੋ ਬੰਦਾ ਗਲਤ ਹੈ ਵੀ ਤੁਸੀਂ ਫਾਦਰ ਦੇ ਨਾਲ ਡੈਥ ਨਾਲ ਜਾਂ ਕਿਸੇ ਇਨਸਾਨ ਦੀ ਡੈਥ ਨਾਲ ਨਹੀਂ ਕੰਪੇਅਰ ਕਰ ਸਕਦੇ ਵੀਰ ਹੋਣਾ ਦਾ, ਮੈਂ ਨਹੀਂ ਹੋਣਾ ਦਾ ਸੋਚਣਾ। HK ਮੂਵੀਜ਼ ਨੂੰ ਯਾਦ ਰੱਖੋ, ਅਗਰ ਤੁਸੀਂ ਮੂਵ ਕਰ ਰਹੇ ਹੋ ਇੱਕ ਵਧੀਆ ਭਰੋਸੇ ਵਾਲੀ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ HK ਮੂਵਰਸ ਨਾਲ ਸੰਪਰਕ ਜ਼ਰੂਰ ਕਰੋ। ਬਹੁਤ ਵਧੀਆ ਟੀਮ ਹੈ ਯਾਰ, ਬੰਦੇ ਇੰਨੇ ਕਮਾਲ ਦੇ ਨੇ, ਇਹਨਾਂ ਕੋਲ 30-35 ਸਾਲ ਦਾ ਮੂਵਿੰਗ ਦਾ ਤਜਰਬਾ। HK ਮੂਵਰਸ 416-524-6704 ਮੂਵਰਸ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰੋ। 9258 ਹੈਲੋ
4: ਹੈਲੋ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
4: ਵਧੀਆ ਜੀ, ਵਧੀਆ। ਭਾਜੀ ਮੈਨੂੰ ਤਾਂ ਲੱਗਦਾ ਦੋਵਾਂ ਦੀ ਗਲਤੀ ਹੈ। ਪਹਿਲੀ ਗੱਲ ਤਾਂ ਜਿਹੜਾ ਫਰੈਂਡ ਹੈ ਜਿਹਨੇ ਆਪਣੇ ਦੂਜੇ ਫਰੈਂਡ ਨੂੰ ਕੰਸੋਲ ਨਹੀਂ ਕੀਤਾ ਕਿਉਂਕਿ ਉਹਦਾ ਡੌਗ ਮਰ ਗਿਆ, ਸਿੰਸ ਉਹ ਬੈਸਟ ਫਰੈਂਡ ਹੈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਬੈਸਟ ਫਰੈਂਡ ਲਈ ਉਹਦਾ ਡੌਗ ਕੀ ਮਾਇਨੇ ਰੱਖਦਾ ਹੈ ਨਾ। ਤੇ ਪਹਿਲੀ ਗਲਤੀ ਉਹ ਤੀ ਹੈ ਕਿ ਉਹਨੇ ਇੰਨੀ ਇੰਪੋਰਟੈਂਸ ਦਿੱਤੀ, ਉਹਦੇ ਲਈ ਡੌਗ ਇੰਪੋਰਟੈਂਟ ਨਹੀਂ ਪਰ ਉਹਦੇ ਫਰੈਂਡ ਲਈ ਜਿਹਦਾ ਪੈਟਿੰਗ ਉਹ ਬਹੁਤ ਇੰਪੋਰਟੈਂਟ ਸੀ। ਤੇ ਪਰ ਦੂਜਾ ਜੋ ਫਰੈਂਡ ਹੈ ਖੁਦ ਜੋ ਪੈਟ ਓਨਰ ਹੈ ਉਹਦੀ ਜ਼ਿਆਦਾ ਵੱਡੀ ਗਲਤੀ ਹੈ, ਕਿਉਂਕਿ ਉਹਨੇ ਉਹਦੇ ਫਰੈਂਡ ਨੇ ਜੋ ਕੀਤਾ ਸੋ ਕੀਤਾ, ਬਟ ਉਹਨੂੰ ਉਹਦੇ ਡੈਡ ਨੂੰ ਤੇ ਡੌਗ ਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ, ਕਿਉਂਕਿ ਹਾਂ ਵੀ ਉਹਨੇ ਮੇਰੇ ਡੌਗ ਦੀ ਗੱਲ ਨਹੀਂ ਕਿਹਾ ਤੇ ਮੈਂ ਉਹਦੇ ਡੈਡ ਦੀ ਵਾਰ ਕੋਈ ਕੰਸੋਲ ਨਹੀਂ ਕਰੂੰਗਾ। ਸੋ ਦੂਜੇ ਫਰੈਂਡ ਦੀ ਜ਼ਿਆਦਾ ਗਲਤੀ ਸੀ ਤੇ ਮੈਂ ਪੈਟ ਓਨਰ ਨਹੀਂ ਹੈ। ਹਾਂਜੀ,
0: ਸੋ ਨਹੀਂ ਤੁਸੀਂ ਕਹਿੰਦੇ ਹੋ ਜਿਹਨੇ ਜਿਹਦਾ ਡੌਗ ਮਰਿਆ ਉਹਦੀ ਜ਼ਿਆਦਾ ਗਲਤੀ ਹੈ?
4: ਹਾਂਜੀ।
0: ਓਕੇ, ਕਿਉਂ?
4: ਉਹਦੀ ਇਸ ਲਈ ਗਲਤੀ ਕਿ ਉਹਨੇ ਕੰਪੇਅਰ ਕੀਤਾ ਕਿ ਹਾਂ ਵੀ ਉਹਨੇ ਮੇਰੇ ਡੌਗ ਦੀ ਵਾਰ ਨਹੀਂ ਕਿਹਾ ਤੇ ਮੈਂ ਉਹਦੀ ਡੈਡ ਦੀ ਵਾਰ ਕਿਉਂ ਉਹਦਾ ਪਤਾ ਪੁੱਛਾ।
0: ਸੋ ਤੁਸੀਂ ਤੁਹਾਨੂੰ ਵੀ ਲੱਗਦਾ ਕਿ ਇੱਕ ਪੈਟ ਦਾ ਤੁਰ ਜਾਣਾ ਤੇ ਫੈਮਿਲੀ ਮੈਂਬਰ ਦਾ ਤੁਰ ਜਾਣਾ ਤੁਸੀਂ ਕੰਪੇਅਰ ਨਹੀਂ ਕਰ ਸਕਦੇ?
4: ਨਹੀਂ ਕਰ ਸਕਦੇ।
0: ਓਕੇ, ਠੀਕ ਹੈ। ਸੋ ਤੁਸੀਂ ਪੈਟ ਓਨਰ ਨਹੀਂ ਹੈਗੇ ਤਾਂ ਤੁਸੀਂ ਇਹ ਕਹਿ ਰਹੇ ਹੋ, ਜਿਹੜੇ ਹੁਣ ਕਈ ਪੈਟ ਓਨਰ ਨੇ ਆਈ ਥਿੰਕ ਉਹ ਕਹਿਣਗੇ ਕਿ ਯਾਰ ਅਸੀਂ ਤਾਂ ਯੂ ਨੋ ਜ਼ਰੂਰ ਬਰਾਬਰ ਸਮਝਦੇ ਹਾਂ।
4: ਭਾਜੀ ਪੈਟ ਓਨਰ ਦੀ ਤਾਂ ਕੀ ਗੱਲ ਕਰੀਏ, ਪੈਟ ਓਨਰ ਤਾਂ ਕੁੱਤੇ ਦੇ ਬੱਚੇ ਨੂੰ ਵੀ ਕੰਪੇਅਰ ਕਰ ਦਿੰਦੇ। ਮੈਂ ਕਈ ਵਾਰ ਸੁਣਿਆ
0: ਕਰਦੇ ਆ
4: ਨਿਊ ਬੋਰਨ ਹੋਏਗਾ, ਨਿਊ ਬੋਰਨ ਹੋਏਗਾ, ਸੋਚੋ ਕਿਸੇ ਨੇ ਨਿਊ ਬੋਰਨ ਆਪ ਲੇਡੀ ਨੇ ਹੈ ਨਾ ਨਿਊ ਬੋਰਨ ਬੇਬੀ ਪੈਦਾ ਕੀਤਾ ਹੈ ਤੇ ਉਹ ਤੁਸੀਂ ਜਾ ਕੇ ਮਾਰਕੀਟ ਤੋਂ ਖਰੀਦ ਕੇ ਲੈ ਕੇ ਆ ਗਏ ਹੋ ਤੇ ਤੁਸੀਂ ਕਹੋਗੇ ਉਹ ਮੇਰਾ ਬੇਬੀ ਹੈ ਉਹ, ਤੁਸੀਂ ਕਦੇ ਵੀ ਕੰਪੇਅਰ ਨਹੀਂ ਕਰ ਸਕਦੇ ਜੋ ਲੇਡੀ ਗੋ ਥਰੂ ਕਰਕੇ ਗਈ ਹੈ ਤੇ ਉਹਦੇ ਬੇਬੀ ਹੈ ਤੇ ਤੁਸੀਂ ਇੱਕ ਮਾਰਕੀਟ ਤੋਂ ਪੈਟ ਖਰੀਦ ਕੇ ਲੈ ਕੇ ਆ
0: ਗਏ,
4: ਦੇ ਟ੍ਰਾਈ ਟੂ ਕੰਪੇਅਰ ਕਿ ਹਾਂ ਵੀ ਸਾਡੀ ਲਾਈਫ ਬਹੁਤ ਡਿਫਿਕਲਟ ਹੈ, ਸਾਡੇ ਪੈਟ ਕਰਕੇ ਸਾਨੂੰ ਕੇਅਰ ਕਰਨੀ ਪੈਂਦੀ ਹੈ ਯੇ
0: ਜੀ ਜੀ ਚਲੋ ਲੈਟਸ ਸੀ ਸੋ ਥੈਂਕ ਯੂ ਵੈਰੀ ਨੀ ਦੇਖੋ ਇਹੀ ਤਾਂ ਫਿਰ ਗੱਲਾਂ ਨੇ ਵੀਰ ਹੋਣੇ ਕਹਿੰਦੇ ਕਿ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਹੁਣ ਨਹੀਂ ਹੈਗੇ ਆ ਕਿ ਲੋਕ ਜੋ ਕਿ ਹੁਣ ਜੇ ਕਿਸੇ ਦੇ ਨਿਊ ਬੋਰਨ ਬੇਬੀ ਹੋਇਆ ਤੇ ਕੋਈ ਹੋਰ ਹੈ ਉਹਨਾਂ ਦੇ ਬੇਬੀ ਹੈ ਨਹੀਂ ਬਟ ਉਹਨਾਂ ਕੋਲ ਕੁੱਤਾ ਉਹ ਕਹਿੰਦੇ ਹਾਂ ਵੀ ਸਾਡੇ ਕੁੱਤੇ ਨਾਲ ਵੀ ਇੱਦਾਂ ਹੀ ਸੀਗਾ ਸੋ ਜ਼ਰੂਰ ਪੈਟ ਓਨਰਸ ਦੇ ਡੂ ਕੰਪੇਅਰ ਸੁਖਪਾ ਜੀ ਸਾਡੇ ਨਾਲ ਨੇ ਗ੍ਰੈਂਡ ਓਫ ਫਰਨੀਚਰ ਤੋਂ ਪਰਸੋਂ ਨੂੰ ਫਰਾਈਡੇ ਨੂੰ ਸ਼ਾਮ ਨੂੰ 6 ਤੋਂ 9 ਪੰਜਾਬੀ ਦਾਰਾ ਲਾਈਵ ਹੋਵੇਗਾ ਐਟ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਸੁਖਪਾ ਜੀ ਵੈਲਕਮ ਸਰ
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ ਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਸੱਦਾ ਪੱਤਰ ਦੇਵਾਂਗੇ ਜੀ ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਸੋ ਫਰਾਈਡੇ ਤੋਂ ਲੈ ਕੇ ਮੰਡੇ ਤੱਕ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਚਾਰੋਂ ਦਿਨ ਜਿਹੜੀ ਸੇਲ ਲੱਗਣ ਜਾ ਰਹੀ ਆ ਸੋ ਜਿਹਦੇ ਵਿੱਚ ਤੁਸੀਂ ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਲੋਕੇਸ਼ਨ ਤੇ ਪਹੁੰਚਣਾ ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਬੇਸਮੈਂਟ ਦੇ ਲਈ ਅਪਾਰਟਮੈਂਟ ਦੇ ਲਈ ਐਲ ਸ਼ੇਪ ਦਾ ਸੋਫਾ ਲੈਣਾ ਐਲ ਸ਼ੇਪ ਦਾ ਸੋਫਾ ਗ੍ਰੇ ਕਲਰ ਦਾ ਕੋਡਰਾਈ ਫੈਬਰਿਕ ਦੇ ਵਿੱਚ 1-2-3 ਸੀਟਾਂ ਹੋਣਗੀਆਂ ਫਿਰ ਕਾਰਨਰ ਦੇ ਨਾਲ ਚੇਜ਼ ਲੱਗੀ ਹੋਗੀ ਚੇਜ਼ ਦੇ ਵਿੱਚ ਸਟੋਰੇਜ ਵੀ ਹੋਗੀ ਸੋ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੋਫਾ ਦੋਨੋਂ ਸਾਈਡ ਕੱਪ ਹੋਲਡਰ ਲੱਗੇ ਹੋਏ ਨੇ ਮਿਨੀਮਮ 5-6 ਬੰਦੇ ਜਿਹੜੇ ਤੇ ਬਹਿ ਸਕਦੇ ਨੇ ਆਰਮਾਂ ਦੇ ਵਿੱਚ ਕੱਪ ਹੋਲਡਰ ਵੀ ਲੱਗੇ ਹੋਏ ਨੇ ਸੋ ਐਲ ਸ਼ੇਪ ਦਾ ਸੋਫਾ ਗ੍ਰੇ ਕਲਰ ਦਾ ਕੋਡਰਾਈ ਫੈਬਰਿਕ ਦੇ ਵਿੱਚ ਜਿਹਦੀ ਰੈਗੂਲਰ ਕੀਮਤ $1,200 ਸੀ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ $499 ਦਾ ਜੀ ਹਾਂ $499 ਦੇ ਵਿੱਚ ਤੁਹਾਨੂੰ ਐਲ ਸ਼ੇਪ ਦਾ ਸੋਫਾ ਗ੍ਰੇ ਕਲਰ ਦਾ ਮਿਲੂਗਾ ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ ਸੋ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਫਰਾਈਡੇ ਸੈਚਰਡੇ ਸੰਡੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ ਪਹੁੰਚਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ
0: ਕੀ ਬਾਤ ਹੈ ਨਹੀਂ ਸਰ ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ ਐਕਿਰਾ ਦੀ ਗੱਡੀ ਲੈਣੀ ਹੈ ਐਕਿਰਾ ਦਾ ਐਸਯੂਵੀ ਲੈਣਾ ਤਾਂ ਕਰਨ ਸ਼ਰਮਾ ਤੇ ਜਗਦੀਪ ਭੱਲਾ ਬਾਈ ਜੀ ਨੂੰ ਜਾ ਕੇ ਮਿਲੋ ਐਟ ਏਰੀਅਨ ਮਿਲਸ ਐਕਿਰਾ ਨੰਬਰ ਇਜ਼ 9058288800 9058288800 ਗ੍ਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦਾ ਕੋਰਨਰ ਹੈ ਕੈਨੇਡੀ ਅਤੇ ਮੇਫਿਲ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੇ ਪਹੁੰਚੋ ਤੇ ਮਨਪਸੰਦ ਦੀ ਆਪਣੀ ਗ੍ਰੋਸਰੀ ਕਰੋ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵਰ ਲੋਕੇਟਡ ਹੈ ਰੋਮੀ ਬਾਈ ਜੀ ਤੁਹਾਡੇ ਲਈ ਅਵੇਲੇਬਲ ਨੇ ਇੱਕ ਐਨਕ ਲਓ ਦੂਜੀ ਐਨਕ ਬਿਲਕੁਲ ਫ੍ਰੀ 9057 ਬਿਯੋਂਡ ਆਈਵਰ ਨਿਗਾ ਚੈੱਕ ਕਰਾਓ ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ 9057 ਭਾਜੀ ਕਿਦੇ ਕਿਵੇਂ ਹੋ
6: ਸ਼ੁਕਰੀਆ ਨਵੀ ਜੀ ਡੌਗ ਐਂਡ ਡੈਡ ਦਾ ਕੰਪੈਰੀਜ਼ਨ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਗੱਲ ਇਹ ਸਾਰੀ ਸ਼ਰਧਾ ਭਾਵਨਾ ਮੋਹ ਪਿਆਰ ਦੀ ਹੈ ਹੁਣ ਜਿਹੜਾ ਉਹਦਾ ਦੋਸਤ ਡੌਗ ਦੇ ਅਫਸੋਸ ਉੱਤੇ ਨਹੀਂ ਗਿਆ ਉਹਦੀ ਗਲਤੀ ਆ ਹੁਣ ਕਈ ਤਾਂ ਇੰਨਾ ਪਿਆਰ ਕਰਦੇ ਨੇ ਫੈਮਿਲੀ ਦੇ ਮੈਂਬਰ ਵਾਂਗੂ ਕਰਦੇ ਨੇ ਜੇ ਉਹ ਮਰ ਜਾਂਦਾ ਉਹ ਪਾਠ ਰਖਾ ਕੇ ਭੋਗ ਪਾਉਂਦੇ ਨੇ ਰਿਸ਼ਤੇਦਾਰ ਸੱਦਦੇ ਨੇ ਸਾਰਾ ਤੇ ਫਿਰ ਹੋਰ ਉਹ ਕੀ ਕਰਦੇ ਨੇ ਕੀ ਕਰਨ ਅੱਛਾ ਉਹ ਕੁੱਤੇ ਨੂੰ ਕੁੱਤਾ ਕਹਿਣ ਤੇ ਵੀ ਨਾਰਾਜ਼ ਹੁੰਦੇ ਨੇ ਉਹਦਾ ਨਾਂ ਲੈਣਾ ਪੈਂਦਾ ਹੋ ਸਕਦਾ ਕੋਈ ਬਾਪ ਤੋਂ ਵੀ ਵੱਧ ਕੁੱਤੇ ਨੂੰ ਅਹਿਮੀਅਤ ਦਿੰਦਾ ਹੋਵੇ ਆਪਾਂ ਕਿਸੇ ਦੇ ਦਿਲ ਦੀ ਗੱਲ ਥੋੜੀ ਜਾਣ ਸਕਦੇ ਹਾਂ ਹੁਣ ਭਾਵੇਂ ਉਹ ਉਤਲੇ ਮੈਨੂੰ ਅਫਸੋਸ ਕਰਦਾ ਕਰਨਾ ਚਾਹੀਦਾ ਸੀ ਹੁਣ ਸਾਡੇ ਰਿਸ਼ਤੇਦਾਰਾਂ 'ਚ ਇੱਕ ਚਿੜੀਆਂ ਰੱਖੀਆਂ ਸੀ 3-4 ਕਿਸੇ ਨੇ ਉਹਦੀ ਇੱਕ ਚਿੜੀ ਮਰ ਗਏ ਸੀ ਅਸੀਂ ਚਿੜੀ ਦੇ ਅਫਸੋਸ ਉੱਤੇ ਵੀ ਗਏ ਸੀ ਭਾਵੇਂ ਅਸੀਂ ਸਾਨੂੰ ਕੋਈ ਅਫਸੋਸ ਨਹੀਂ ਸੀ ਫਿਰ ਵੀ ਮੂੰਹ ਤੋਂ ਰੱਖਣ ਲਈ ਗਏ ਸੀ
0: ਅੱਛਾ ਉਹਨਾਂ ਨੇ ਚਿੜੀ ਦਾ ਵੀ ਇੰਨਾ ਸੋਗ ਮਨਾਇਆ ਹੈ
6: ਹਾਂਜੀ 5-7 ਦਿਨ ਬੜਾ ਰੋਂਦੇ ਰਹੇ
0: ਅੱਛਾ
6: ਤੇ ਹੁਣ ਕੀ ਕਹਿ ਸਕਦੇ ਆ ਗਾਹਾਂ ਗਾਹਾਂ ਸਮਾਂ ਬਦਲ ਰਿਹਾ ਸਾਰਾ ਕੁਛ ਬਦਲ ਰਿਹਾ ਬੰਦੇ ਦਾ ਹੁਣ ਉਹ ਪਹਿਲੇ ਵਾਲੀਆਂ ਗੱਲਾਂ ਨੀ ਰਹੀਆਂ ਹੁਣ ਜਿਹਦੇ ਇੱਦਾਂ ਇਵੇਂ ਰੱਖੇ ਹੋਏ ਨੇ ਉਹਨਾਂ ਨੂੰ ਤੁਸੀਂ ਸਮਝੋ ਉਹਨਾਂ ਦਾ ਕੀ ਪਿਆਰ ਕਈ ਤਾਂ ਅੱਛਾ ਬੱਚੇ ਨੀ ਲੈਂਦੇ ਆਪਣੇ ਜਮਾਉਂਦੇ ਹੀ ਨੀ ਬੱਚੇ ਕਹਿੰਦੇ ਅਸੀਂ ਨੀ ਜੰਮਣੇ ਹੀ ਆ ਕੁੱਤੇ ਬਿੱਲੇ ਰੱਖਣੇ ਆ ਤੇ ਫਿਰ ਕੀ ਕਹਿ ਸਕਦੇ ਉਹਨਾਂ ਦੇ ਬੱਚੇ ਹੀ ਨੇ ਫਿਰ
0: ਨਹੀਂ ਸਹੀ ਕਿਹਾ ਤੁਹਾਡੀ ਗੱਲ ਬਿਲਕੁਲ ਨਹੀਂ ਹੁਣ ਬਹੁਤ ਸਾਰੇ ਲੋਕ ਕਿਸੇ ਫੰਕਸ਼ਨ ਤੇ ਉਹ ਜੇ ਜਾਂਦੇ ਆ ਉਹ ਕਹਿੰਦੇ ਅਸੀਂ ਤਾਂ ਹੀ ਜਾਵਾਂਗੇ ਜੇ ਸਾਡਾ ਕੁੱਤਾ ਆ ਸਕਦਾ
6: ਬਿਲਕੁਲ ਹਾਂ ਸਹੀ ਗੱਲ ਹੈ ਇਹੀ ਆ
0: ਕਈ ਹੁਣ ਮੈਂ ਜਾਣਦਾ ਭਾਜੀ ਕੀ ਇਹਨੇ ਕੁੱਤੇ ਰੱਖੇ ਆ ਉਹ ਨਾ ਕਿਤੇ ਰੈਸਟੋਰੈਂਟ ਤੇ ਜਾਂਦੇ ਆ ਉਹ ਸਿਰਫ ਉੱਥੇ ਜਾਣਗੇ ਜਿੱਥੇ ਜਿਹੜੇ ਰੈਸਟੋਰੈਂਟ ਤੇ ਕੁੱਤੇ ਅਲਾਊਡ ਹੈ
6: ਜੀ ਹਾਂ ਫਿਰ ਉਹ ਪਿਆਰ ਉਹੀ ਸਮਝ ਸਕਦੇ ਨੇ ਅਸੀਂ ਨੀ ਸਮਝ ਸਕਦੇ ਦੇਖੋ ਜਿਹੋ ਜਿਹੀ ਮਨੁੱਖ ਚ ਬੰਦੇ ਚ ਜਾਣ ਇਹੋ ਜਿਹੇ ਕੁੱਤੇ ਚ ਬੰਦੇ ਚ ਕੀ ਵਾਧੂ ਆ ਬੰਦੇ ਨੇ ਤਾਂ ਦੁਨੀਆਂ ਸਾਰਾ ਗੰਦ ਪਾਇਆ ਪਿਆ ਬਾਕੀ ਜਾਨਵਰਾਂ ਨੇ ਤਾਂ ਪਾਇਆ ਕੋਈ ਨੀ ਆ ਪਲੈਨਟ ਨੂੰ ਖਤਰਾ ਬੰਦੇ ਤੋਂ ਹੀ ਆ ਮਨੁੱਖ ਤੋਂ ਆ ਅਸੀਂ ਕਹਿੰਦੇ ਬਹੁਤ ਵਧੀਆ ਜੂਨ ਹੈ ਕੋਈ ਵਧੀਆ ਵਧੀਆ ਨੀ ਹੈ ਸੋਸ਼ਲ ਐਨੀਮਲ ਹੀ ਹੈ ਬੰਦਾ ਵੀ ਜਾਨਵਰ ਹੀ ਆ
0: ਬਿਲਕੁਲ ਠੀਕ ਹੈ ਸਰ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਤੁਹਾਡਾ ਸੋ ਨਹੀਂ ਦੇਖੋ ਪੁਆਇੰਟ ਟੂ ਬੀ ਨੋਟਿਡ ਐਂਡ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਐਂਡ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦੇਵਾਂ ਤੁਸੀਂ ਕਹਿੰਦੇ ਹੋ ਨਵੀਂ ਯਾਰ ਤੁਸੀਂ ਇੱਕ ਗੱਲ ਦੱਸੋ ਅਸੀਂ ਟਾਇਰ ਪਵਾਉਣੇ ਆ ਹੁਣ ਟਰੱਕਾਂ ਦੇ ਵੀ ਪਵਾਉਣੇ ਆ ਗੱਡੀਆਂ ਦੇ ਵੀ ਪਵਾਉਣੇ ਆ ਕਿੱਥੇ ਜਾਈਏ ਤੁਸੀਂ ਯਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਕੋਲ ਜਾਓ ਇਨ ਮਿਲਟਨ ਈਗਲ ਟਰੱਕ ਤੁਹਾਡੇ ਲਈ ਅਵੇਲੇਬਲ ਹੈ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ ਸੋ ਈਗਲ ਟਰੱਕ ਤੇ ਤੁਸੀਂ ਜਾਣਾ ਐਂਡ ਈਗਲ ਟਰੱਕ ਵਾਲੇ ਤੁਹਾਡੇ ਲਈ ਹਾਜ਼ਰ ਨੇ ਨੰਬਰ ਕੁਇਕ ਹੈ 6472346293 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦਾ ਓਇਲ ਚੇਂਜ ਟਰੱਕ ਦੀ ਅਲਾਈਨਮੈਂਟ ਟਰੱਕ ਦੀ ਰਿਪੇਅਰ ਜਾਂ ਗੱਡੀਆਂ ਦੇ ਵੀ ਟਾਇਰ ਤੁਹਾਡੇ ਲਈ ਹਾਜ਼ਰ ਨੇ 2660 ਹੈਲੋ ਗੁਡ ਮਾਰਨਿੰਗ ਜੀ ਕਿਵੇਂ ਹੋ
7: ਕੰਪੇਅਰ ਕਰਨਾ ਤਾਂ ਕਿਸੇ ਨੂੰ ਵੀ ਕਿਸੇ ਨਾਲ ਕੰਪੇਅਰ ਕਰਨਾ ਚੰਗੀ ਗੱਲ ਨੀ ਹੈ ਪਹਿਲੀ ਗੱਲ ਤਾਂ ਤੇ ਰਹੀ ਗੱਲ ਆਪਣਾ ਕੀ ਕਹਿੰਦੇ ਆ ਆਪਾਂ ਪੈਟ ਨੂੰ ਆਪਣਾ ਕਿੰਨਾ ਕਮਾਉਂਦੇ ਆ ਉਹੀ ਹੈ ਗੱਲ ਵੀ ਆਪਣਾ ਦਿਨ ਦਿਨ ਰੱਖਿਆ ਉਹਨੂੰ ਪਤਾ ਵੀ ਉਹਦੇ ਲਈ ਕੀ ਕਿੰਨਾ ਕਮਾਉਂਦੇ ਆ ਠੀਕ ਹੈ ਨਾ ਹੁਣ ਸਾਡੇ ਮੈਂ ਆਪਣੇ ਗੱਲ ਕਰਨਾ ਤਾਂ ਮੇਰੇ ਕੋਲ ਕੈਟ ਹੈ ਤੇ ਉਹ ਜੇ ਕਿਤੇ ਨਾ ਦੇਖੇ ਸਾਨੂੰ 5-10 ਮਿੰਟ ਤਾਂ ਸਾਨੂੰ ਏਦਾਂ ਹੋ ਜਾਂਦਾ ਵੀ ਪਤਾ ਨੀ ਕੀ ਹੋ ਗਿਆ ਆਪਣਾ ਵੀ ਨਾ ਰੋਟੀ ਪਾਣੀ ਸਭ ਉਹ ਭੁੱਲ ਜਾਈਦਾ ਜਦ ਤੱਕ ਨਾ ਮਿਲੇ ਉਹ ਤੇ ਮੇਰੇ ਕੋਲ ਇੰਡੀਆ ਚ ਆਪਣਾ ਡੋਗ ਹੈਗੇ ਦੋ ਸਾਡੇ ਕੋਈ ਰਿਸ਼ਤੇਦਾਰ ਆਣਗੇ ਉਹ ਕਹਿਣਗੇ ਵੀ ਆਪਣਾ ਪਹਿਲਾਂ ਇਹਨਾਂ ਨੂੰ ਬੰਨੋ ਫੇਰ ਆਪਾਂ ਆਵਾਂਗੇ
0: ਆਪਣੇ
7: ਘਰੇ ਰਹਿੰਦੇ ਹਾਂ ਸਾਨੂੰ ਕੋਈ ਬੰਨ ਕੇ ਰੱਖੇ ਆਪਣਾ ਕੋਈ ਚੰਗਾ ਥੋੜੀ ਲੱਗੂਗਾ ਠੀਕ ਹੈ ਚਲੋ ਬਾਹਰ ਲੈ ਕੇ ਜਾ ਰਹੇ ਹਾਂ ਕਿਸੇ ਹੋਰ ਕਿਸੇ ਦੂਸਰੇ ਬੰਦੇ ਤੋਂ ਆਪਣਾ ਕੀ ਕਹਿੰਦੇ ਆ ਨਾ ਕਿਸੇ ਨੂੰ ਆਪਣਾ ਕੋਈ ਅਗਰੈਸਿਵ ਹੋਏ ਕੋਈ ਨਹੀਂ ਪਸੰਦ ਕਰਦੇ ਕੁਛ ਆਪਣਾ ਗਲਤ ਕੁਛ ਆਪਣਾ ਮਤਲਬ ਕਿ ਏਦਾਂ ਮਾਰਦੇ ਆ ਕੁਛ ਵੀ ਫਿਰ ਕੁੱਤਾ ਦਾ ਆਪਣਾ ਜਾਂ ਕੁੱਤਾ ਜਾਂ ਬਿੱਲੀ ਆ ਜੋ ਵੀ ਅੱਗੇ ਉਹਦੀ ਤਾਂ ਆਪਣਾ ਦਿਖਾਊਗੇ ਆਪਣਾ ਐਂਗਰੀ ਮੂਡ ਪਰ ਬਾਹਰ ਆਪਣਾ ਬੰਨ ਕੇ ਲੈ ਗਿਆ ਘਰੇ ਵੀ ਬੰਨ ਕੇ ਰੱਖਣਾ ਮੈਨੂੰ ਨੀ ਚੰਗਾ ਲੱਗਦਾ ਮੈਂ ਨੀ ਆ ਤੱਕ ਬੰਨੇ
0: ਚਲੋ ਠੀਕ ਹੈ
7: ਜੋ ਵੀ ਆਪਣਾ ਮੇਰੇ ਪੈਟ ਹੈ ਮੈਂ ਨੀ ਬੰਨੇ ਆਪਣਾ ਤੇ ਕਿਸੇ ਨਾਲ ਕੰਪੇਅਰ ਕਰਨਾ ਉਹ ਮਾੜੀ ਗੱਲ ਹੈ ਵੀ ਉਹ ਕੰਪੇਅਰ ਕਰਨਾ ਤਾਂ ਕੁਝ ਹੈ ਹੀ ਨੀਗਾ ਪਰ ਹਾਂ ਉਹਨੂੰ ਪੁੱਛਣਾ ਚਾਹੀਦਾ ਸੀਗਾ ਨਹੀਂ ਪੁੱਛਿਆ ਤਾਂ ਮੈਂ ਇਹੀ ਕਹੂੰਗਾ ਵੀ ਉਹਨੇ ਕਦੇ ਰੱਖਿਆ ਨੀ ਉਹਨੂੰ ਪਤਾ ਨੀ ਹੈ ਵੀ ਉਹਨਾਂ ਦੀ ਕੀ ਫੀਲਿੰਗਸ ਆ ਉਹਦੇ ਨਾਲ
0: ਜਾਣਕਾਰੀ ਦੇ ਦਵਾਂ ਕਿ ਤੁਸੀਂ ਫੈਸ਼ਨ ਆਈ ਕਿਊ ਤੇ ਜ਼ਰੂਰ ਗੇੜਾ ਮਾਰਨਾ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਤੇ ਅਵੇਲੇਬਲ ਹੈ ਫੈਸ਼ਨ ਆਈ ਕਿਊ ਇੱਕ ਸੂਟ ਲਓ ਲੇਡੀਜ਼ ਦਾ ਦੂਜਾ ਬਿਲਕੁਲ ਅੱਧੀ ਪ੍ਰਾਈਸ 'ਚ ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਇੱਕ ਜੁਵਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਮਕਵੀਨ ਐਂਡ ਮੇਫੀਲਡ ਜਾਂ ਕਿਚਨਰ ਜਾਂ ਕੁਈਨ ਐਂਡ ਕੈਨੇਡੀ ਸੋ ਐਮੀ ਵਿਰਕ ਬਣੀ ਹੋਈ ਫੈਸ਼ਨ ਆਈ ਕਿਊ ਦੇ ਬ੍ਰਾਂਡ ਅੰਬੈਸਡਰ ਕਿਆ ਬਾਤਾਂ ਨੇ ਸੋ ਫੈਸ਼ਨ ਆਈ ਕਿਊ ਤੇ ਇੱਕ ਵਾਰ ਮਾਰੋ ਗੇੜਾ ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਹੋ ਗਈ ਤੇ ਵਾਹ ਨਹੀਂ ਰੀਸਾ 5786 ਹੈਲੋ
8: ਹੈਲੋ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
8: ਹਾਂਜੀ ਹਾਂਜੀ ਮੈਂ ਕਿਹਾ ਤੁਸੀਂ ਵੀ ਨਵਾਂ ਸੱਪ ਕੱਢ ਦਿੰਦੇ ਰੋਜ਼ ਕੋਈ ਨਾ ਕੋਈ ਮੇਰਾ ਤਾਂ ਇਹ ਕਹਿਣਾ ਭਾਜੀ ਵੀ ਬਹੁਤ ਆਪਾਂ ਵੀ ਪੈਟ ਕਹਿ ਲਓ, ਡੋਗੀ ਕਹਿ ਲਓ, ਕੁੱਤਾ ਕਹਿ ਲਓ, ਗੱਲ ਸੇਵੇਂ ਹੀ ਆ, ਬੜਾ ਰੱਖਦੇ ਰਹੇ ਇੱਥੇ, ਫੋਰਡ ਨਹੀਂ ਕਰ ਸਕਦੇ, ਬੜਾ ਦਿਲੋਂ ਰੱਖਦੇ ਰਹੇ ਆ ਡੋਗੀਆਂ ਨੂੰ ਇੰਡੀਆ ਚ, ਰਹਿੰਦੇ ਰਹੇ ਆ, ਉਮਰ ਭੋਗ ਕੇ ਮਰਦੇ ਵੀ ਰਹੇ ਆ, ਕੋਈ ਐਕਸੀਡੈਂਟ ਨਾ ਮਰ ਗਿਆ, ਕੁਛ ਕਿੱਦਾਂ ਵੀ ਹੁੰਦੀ ਰਹੀ ਆ ਨਾ, ਆਪਾਂ ਉਹ ਠੀਕ ਆ, ਉਹ ਬੰਦੇ ਦੀ ਫੀਲਿੰਗ ਹੋਊਗੀ, ਆਪਣੇ ਪੈਟ ਨਾਲ ਹੋਊਗੀ ਯਾਰ, ਤੁਸੀਂ ਕਿਸੇ ਨੂੰ ਭਾਜੀ ਨਾ ਵੀ ਤੁਸੀਂ ਕਿਸੇ ਨੂੰ ਪਿਆਰ ਕਰਦੇ, ਮੈਨੂੰ ਕੀ ਪਤਾ ਕਿੰਨਾ ਕਰਦੇ ਹੈ ਨਾ, ਮੈਨੂੰ ਥੋੜ੍ਹਾ ਪਤਾ, ਪਰ ਇਹ ਇਹ ਆ ਵੀ ਚਲੋ ਉਹਦਾ ਪਿੱਟ ਮੁੱਕ ਗਿਆ, ਠੀਕ ਆ, ਉਹਨੂੰ ਚਲੋ ਉਹਦੇ ਉਹਦੇ ਲਈ ਉਹਦੀ ਨਾ ਫੀਲਿੰਗ, ਉਹਨੂੰ ਇਹ ਹੋਊਗਾ ਵੀ ਚੱਲ ਇੱਕ ਮੁੱਕ ਗਿਆ, ਜਾ ਕੇ ਦੂਆ ਲੈ ਆਊਗਾ ਬੰਦਾ, ਮਹੀਨੇ ਦੋ ਮਹੀਨੇ ਬਾਅਦ ਉਹਨਾਂ ਪੈਰ ਪਾ ਲੈਂਦਾ, ਹੁਣ ਮੈਨੂੰ ਇਸ ਗੱਲ ਦਾ ਜਵਾਬ ਦਿਓ, ਜਦੋਂ ਕਹਿੰਦਾ ਪੇ ਮੁੱਕ ਗਿਆ, ਦੁਨੀਆਂ ਚ ਮੈਨੂੰ ਇੱਕ ਬੰਦਾ ਵੀ ਦੱਸ ਦੋ ਜਿਹਨੂੰ ਉਹ ਪੇ ਕਹਿ ਸਕਦਾ, ਪੈਟਰੂ ਦਾ ਪੈਟ ਕੱਲ ਹੋਰ ਆ ਜੂਗਾ ਯਾਰ, ਦੋ ਮਹੀਨਿਆਂ ਬਾਅਦ ਨੋ ਪ੍ਰੋਬਲਮ, ਉਦੋਂ ਵਧੀਆ ਕੁਆਲਿਟੀ ਦੇ ਵਿੱਚ ਹੱਥਾਂ ਦਾ ਵੇਖਦੇ ਫਿਰਦੇ ਆ, ਪੇ ਕਿੱਥੋਂ ਲੈ ਕੇ ਆਉਣਾ ਦੱਸੋ ਮੈਨੂੰ, ਕਿਸੇ ਬੰਦੇ ਨੇ ਏਦਾਂ ਦੇ ਯਾਰ ਦੋਸਤ, ਅੱਜ ਕੱਲ ਦੇ ਜਮਾਨੇ ਚ ਮੈਂ ਤਾਂ ਹੈਰਾਨ ਹੋ ਗਿਆ ਗੱਲਾਂ ਸੁਣ ਸੁਣ ਕੇ, ਕੁਛ ਭਾਈ ਸਾਹਿਬ ਹੁਣੀ ਵਿਆਹੇ ਸੀ ਉਹਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਿਆ, ਉਹ ਤਾਂ ਲੱਗਦਾ ਇਨਸਾਨੀਅਤ ਤੋਂ ਇੰਨਾ ਦੁਖੀ ਹੈ, ਕੁਛ ਕਹਿ ਨਹੀਂ ਸਕਦੇ,
0: ਨਹੀਂ ਪਰ ਭਾਜੀ ਨੂੰ ਦੇਖੋ ਹੁਣ ਤੁਸੀਂ ਕਹਿ ਦਿੰਦੇ ਹੋ ਵੀ ਤੁਸੀਂ ਹੁਣ ਕੁੱਤਾ ਤਾਂ ਕੋਈ ਹੋਰ ਵੀ ਲੈ ਆਓਗੇ, ਬਟ ਉਹ ਨੀ ਨਾ ਤੁਹਾਨੂੰ ਪੈਟ ਮਿਲਣਾ ਜਿਹੜਾ ਸੀਗਾ,
8: ਮੈਂ ਮੰਨ ਗਿਆ, ਪਰ ਆਪਸ਼ਨ ਤਾਂ ਹੈਗੀ ਆ, ਪੇ ਦੀ ਆਪਸ਼ਨ ਦੱਸੋ ਮੇਰੇ ਕੋਲ, ਕਿਸੇ ਕੋਲ ਹੈਗੀ ਆ ਕੋਈ
0: ਹੁਣ, ਨਹੀਂ ਮੈਂ ਤਾਂ ਤੁਹਾਡੇ ਨਾਲ ਠੀਕ ਹੈ, ਮੈਂ ਸਹਿਮਤ ਹਾਂ, ਬਟ ਜੇ ਕੋਈ ਹੋਰ ਸੁਣਦਾ ਹੋਊਗਾ ਜਿਹੜਾ ਆਪਣੇ ਪੈਟ ਨੂੰ ਕੁੱਤੇ ਨੂੰ ਇੰਨਾ ਪਿਆਰ ਕਰਦੇ, ਉਹਨੇ ਕਹਿਣਾ ਵੀ ਪਿਓ ਕਿਤੇ ਕਿਸੇ ਹੋਰ ਰੂਪ ਚ ਤੁਸੀਂ ਲੱਭ ਲਓ, ਉਹਨਾਂ ਨੇ ਇਹ ਕਹਿਣਾ,
8: ਕਿੱਥੋਂ ਕਿਹਨੂੰ ਭਾਜੀ ਕਹਿ ਸਕਦੇ ਆ, ਭਾਜੀ ਕਹਿ ਸਕਦੇ ਤੁਸੀਂ ਪੇ, ਡੈਡੀ ਕਹਿਣਾ ਕਿਸੇ ਨੂੰ, ਹੁਣ ਜੇ ਆਪਾਂ ਕਹਿ ਦਈਏ ਕਿਹੜਾ, ਹੁਣ ਮੈਂ ਛੱਡੂ ਕੀ ਕਹਿਣਾ, ਕਿਸੇ ਨੂੰ ਪੇ ਕਹਾਉਣਾ ਬਹੁਤ ਵੱਡੀ ਗੱਲ,
0: ਨਹੀਂ ਦੇਖੋ ਭਾਜੀ, ਪਰ ਜੇ ਹੁਣ ਸੁਪੋਜ਼ ਕਰੋ ਕਿਸੇ ਦਾ ਕੋਈ ਬੱਚਾ ਤੁਰ ਜਾਂਦਾ, ਜੇ ਕੋਈ ਉਹਨਾਂ ਨੂੰ ਕਵੇ ਕਿ ਤੁਸੀਂ ਜਾ ਕੇ ਕੋਈ ਹੋਰ ਵੀ ਬੱਚਾ ਅਡਾਪਟ ਕਰ ਲਓ, ਏਡੀ ਕਿਹੜੀ ਗੱਲ ਆ ਫਿਰ,
8: ਹਾਂ ਉਹ ਭਾਜੀ ਉਹ ਆਪਣਾ ਆਖੋ ਭਾਜੀ, ਬੱਚਾ ਕਿੱਦਾਂ ਪੈਦਾ ਹੁੰਦਾ ਤੁਹਾਨੂੰ ਪਤਾ ਹੀ ਆ, ਤੁਹਾਨੂੰ ਨੀ ਪਤਾ ਵੀ ਬੱਚਾ ਕਿੱਦਾਂ ਪੈਦਾ ਹੁੰਦਾ, ਕਿਸੇ ਲੇਡੀ ਨੂੰ ਬੱਚਾ ਪੈਦਾ ਕਰਨਾ ਕੀ ਕੀ ਕਿੱਥੋਂ ਗੁਜ਼ਰਨਾ ਪੈਂਦਾ, ਲੇਡੀ ਆਪਣੀ ਜਾ ਵੀ ਜਾ ਸਕਦੀ ਆ, ਇਹ ਤਾਂ ਆਪਸ਼ਨ ਹੀ ਬਹੁਤ ਨੇ ਰਾਈਟ, ਪਰ ਇਹ ਕੰਪੈਰੀਜ਼ਨ ਕਰਨਾ ਇਹ
0: ਠੀਕ ਹੈ ਨਹੀਂ, ਥੈਂਕ ਯੂ ਭਾਜੀ, ਅਤੇ ਬਿਲਕੁਲ ਤੁਹਾਡਾ ਦੇਖੋ ਤੁਹਾਡਾ ਓਪੀਨੀਅਨ ਹੈ ਜ਼ਰੂਰ, ਐਂਡ ਮੈਂ ਵੈਸੇ ਜਸਟ ਕਹਿ ਰਿਹਾ ਕਿ ਜਿਹੜੇ ਪੈਟ ਓਨਰਸ ਨੇ, ਆਈ ਥਿੰਕ ਉਹਨਾਂ ਦਾ ਕਿਤੇ ਨਾ ਕਿਤੇ ਡਿਫਰੈਂਟ ਓਪੀਨੀਅਨ ਵੀ ਹੋ ਸਕਦਾ ਕਿ ਨਹੀਂ ਯਾਰ, ਜੇ ਤੁਸੀਂ ਇੱਦਾਂ ਕਹਿ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਡਿਸਐਗਰੀ ਕਰਦੇ ਹਾਂ। ਹਾਰਡਵੁੱਡ ਜਾਇੰਟ 'ਤੇ ਜਾਓ ਜ਼ਰੂਰ, ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਟੋਰਬਰਮੈਨ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਹੈ ਹਾਰਡਵੁੱਡ ਜਾਇੰਟ, ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਜ਼ਰੂਰ ਜ਼ਰੂਰ ਕਰੋ, ਐਂਡ ਕੰਟਰੈਕਟਰਸ ਲਈ ਖਾਸ ਤੌਰ 'ਤੇ ਸਪੈਸ਼ਲ ਸਪੈਸ਼ਲ ਡਿਸਕਾਊਂਟ ਨੇ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ, ਕਿਸੇ ਨੂੰ ਵੀ ਚਾਹੀਦੀ ਹੈ ਮੋਰਗੇਜ ਬਈ, ਹਰਮਨ ਕੋਲ ਜਾਓਗੇ ਚੰਗੇ ਰਹੋਗੇ, ਕਿਸੇ ਹੋਰ ਕੋਲ ਜਾਓਗੇ ਬਾਅਦ ਚੋਂ ਮੈਨੂੰ ਹੀ ਕੰਪਲੇਨ ਕਰੋਗੇ ਕਿ ਭਾਜੀ ਐਵੇਂ ਕਿਸੇ ਹੋਰ ਕੋਲ ਚਲੇ ਗਏ, ਸਾਨੂੰ ਤਾਂ ਪੰਗਾ ਬਹੁਤ ਪੈ ਗਿਆ ਨੇ, ਆਹ ਨੀ ਕੀਤਾ ਨੇ, ਉਹ ਨੀ ਕੀਤਾ। ਸੋ ਵੈਲਕਮ ਹਰਮਨ, ਕਿਵੇਂ ਹੋ?
9: Thank you, Navi. Good morning, everyone. Navi, quickly, private lending, te second mortgage and home equity line of credit bare dasde ha clients nu. Mainu kaafi calls aa rahiyan ne jithe clients second mortgage request kar rahe ne. So basically, easy solution hunda je tuhanu immediate money chahidi hai within 1 to 2 business days and tode ghar ch equity hegi aa. First mortgage already hoi hoi hai and tusi break nahi karna chahunde, then second mortgage is easy solution. Interest rate high hunda jadon apan kise vi private lender kol jande ha, so we are looking close to 8-8.5%. je tusi second mortgage rate di gall karde ho, oh ch eh 8-8.5% good rate hunda second mortgage da, but je thode kol tus flexibility hegi ha ki tusi first mortgage thodi variable ha and penalty nahi jyada paini, then meri recommendation hundi ha ki puri property hi refinance kar lo taaki tonu overall better rate mil sake te apan nu second mortgage da 7-8-9% rate ਨਾ ਦੇਣਾ ਪਵੇ। ਸੇਮ ਵਿਦ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ, ਜੇ ਤੁਸੀਂ ਘਰ ਬਾਏ ਕਰ ਰਹੇ ਹੋ ਟਰਾਈ ਐਂਡ 20% ਡਾਊਨ ਕਰ ਰਹੇ ਹੋ, ਤੁਸੀਂ ਆਪਣੇ ਮੋਰਗੇਜ ਪ੍ਰੋਫੈਸ਼ਨਲ ਜ਼ਰੂਰ ਕਹੋ ਕਿ ਸਾਨੂੰ ਨਾਲ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਬਣਾ ਕੇ ਦਿਓ, ਜਿੱਦਾਂ ਜਿੱਦਾਂ ਤੁਸੀਂ ਮੋਰਗੇਜ ਪੇ ਆਫ ਕਰੀ ਆਓਗੇ ਉਦਾਂ ਤੁਹਾਡੀ ਉਹ ਬਿਲਡਅਪ ਹੋਈ ਜਾਊਗੀ। ਸੋ ਬਹੁਤ ਹੀ ਵਧੀਆ ਐਸੈਟ ਆ ਇਹ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ। ਮੇਰੇ ਕੋਲ ਫਾਈਲਸ ਆਉਂਦੀਆਂ ਨੇ ਜਿੱਥੇ ਕਲਾਇੰਟ ਘਰ ਬਾਏ ਕਰ ਲੈਂਦੇ ਨੇ, ਟਾਈਮ ਹੋ ਗਿਆ ਘਰ ਬਾਏ ਨੂੰ, ਐਂਡ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਨਹੀਂ ਹੁੰਦੀ, ਫਿਰ ਉਹਨਾਂ ਦੀ ਸਾਨੂੰ ਸ਼ੁਰੂ ਤੋਂ ਦੁਬਾਰਾ ਹੀ ਮੋਰਗੇਜ ਕਰਨੀ ਪੈਂਦੀ ਆ, ਬਣ ਜਾਂਦੀ ਆ। ਸੋ ਜੇ ਤੁਸੀਂ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਹੋ ਜਾਂ ਸੈਕਿੰਡ ਮੋਰਗੇਜ ਦੀ ਲੋੜ ਆ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਅਸੀਂ ਵਧੀਆ ਰੇਟ ਤੇ ਜਿਹੜਾ ਵੀ ਬੈਸਟ ਇੰਡਸਟਰੀ ਚ ਰੇਟ ਆ ਉਹ ਰੇਟ ਤੇ ਤੁਹਾਨੂੰ ਮੋਰਗੇਜ ਕਰਵਾ ਕੇ ਦੇ ਸਕਦੇ ਹਾਂ। ਟੀਮ ਹਰਮਨ ਬੱਤਾ 6476859000 647-685-9000। ਥੈਂਕ ਯੂ ਨਵੀ।
0: 647-685-9000 ਟੀਮ ਹਰਮਨ ਬੱਤਾ 9258 ਜੀ ਵੈਲਕਮ।
10: ਮੇਰੀ ਬੇਟੀ ਦੀ ਫ੍ਰੈਂਡ ਦਾ ਡੋਗ ਚਲਾ ਗਿਆ, ਸਾਰੀ ਰਾਤ ਰੋਈ ਬੇਟੀ
0: ਮੇਰੀ,
10: ਹਨਾ, ਜਿਹਨੇ ਰੱਖਿਆ ਹੁੰਦਾ। ਮੈਂ ਵੀ ਡੋਗ ਓਨਰ ਆ, ਮੈਨੂੰ ਪਤਾ ਵੀ ਜਿੰਨਾ ਉਹ ਕਰਦੇ ਆ, ਕੁਛ ਵੀ ਕੋਈ ਵੀ ਪੈਟ ਆ, ਜਿੰਨਾ ਇਹ ਕਰਦੇ ਇਨਸਾਨ ਨਹੀਂ ਓਨਾ ਕਰਦਾ। ਇਹਨਾਂ ਨਾਲ ਆਪਾਂ ਜਿਹੜੀਆਂ ਫੀਲਿੰਗ ਹੁੰਦੀਆਂ, ਇਹਨਾਂ ਦਾ ਆਪਾਂ ਨੂੰ ਬਿਨਾਂ ਬੋਲੇ ਤੋਂ ਆਪਾਂ ਨੂੰ ਅੱਖਾਂ ਚ ਸਮਝਣਾ ਪੈਂਦਾ ਕਹਿਣਾ ਕੀ ਚਾਹੁੰਦੇ ਆਪਾਂ।
0: ਨਹੀਂ, ਤੁਹਾਡੀ ਤੁਹਾਡੀ ਬੇਟੀ ਦੇ ਫਰੈਂਡ ਦੇ ਡੋਗ ਦੀ ਡੈਥ ਹੋਈ?
10: ਮੇਰੀ ਫਰੈਂਡ ਦੀ, ਹਾਂਜੀ ਮੇਰੀ ਬੇਟੀ ਦੀ ਫਰੈਂਡ ਸੀ, ਬੇਟੀ ਹੈਗੀ ਮੇਰੀ 18-19 ਸਾਲ ਦੀ। ਜਦੋਂ ਉਹਦਾ ਡੋਗੀ ਚਲਿਆ ਗਿਆ, ਉਹ ਸਾਰੀ ਰਾਤ ਹੋਂ ਕੇ ਲੈ ਲੈ ਰਹੀ। ਦੂਸਰੇ ਦਿਨ ਮੈਂ ਉਹਨੂੰ ਡਾਕਟਰ ਦੇ ਲੈ ਕੇ ਗਈ ਵੀ, ਇੰਨਾ ਉਹਦੀ ਫੀਲਿੰਗ ਸੀਗੀ ਉਹਦੀ ਫਰੈਂਡ ਦੇ ਡੋਗ ਦੇ,
0: ਫਰੈਂਡ ਦੇ ਡੋਗ ਨੂੰ ਲੈ ਕੇ। ਹਾਂ,
10: ਬਾਕੀ ਇਹ ਕਿ ਫੀਲਿੰਗ ਤੇ ਆ ਤੁਹਾਡੀਆਂ, ਤੁਸੀਂ ਕਿਹਾ ਜਦੋਂ ਅਸੀਂ ਘਰੇ ਵੜਦੇ ਆ, ਅਸੀਂ ਹਰ ਇੱਕ ਫੈਮਿਲੀ ਦਾ ਮੈਂਬਰ ਪਹਿਲਾਂ ਉਹਨੂੰ ਗਾਜ ਮਾਰਦਾ, ਉਹਨੇ ਭੱਜ ਕੇ ਡੋਰ ਚ ਆ ਜਾਣਾ। ਬੱਚੇ ਤਾਂ ਆਪਣੇ ਰੂਮਾਂ ਚ ਬੈਠੇ ਰਹਿੰਦੇ ਆ।
0: ਜੀ ਜੀ ਜੀ, ਠੀਕ ਹੈ।
10: ਹੋਰ ਇੰਨਾ ਪਿਆਰ ਲੈਂਦੇ ਆ, ਇਹ ਫੀਲਿੰਗ ਤੇ ਆ, ਤੁਸੀਂ ਕੀ ਸਮਝਦੇ ਹਾਂ ਸਕਦਾ ਉਹਦੀ ਫੀਲਿੰਗ ਨਾ ਹੋਣ ਉਹਦੀ ਫਰੈਂਡ ਦੀ, ਹਨਾ। ਪਰ ਇਹ ਜਾਇਜ਼ ਆ, ਉਹ ਬਿਲਕੁਲ ਸਹੀ ਹੈ। ਡੋਗ ਜਿਹਦਾ ਮਰਿਆ ਕਿ ਉਹਦੇ ਲਈ ਵੀ ਉਹ ਇੱਕ ਫੈਮਿਲੀ ਮੈਂਬਰ ਸੀ ਉਹਦਾ ਡੋਗ।
0: ਠੀਕ ਹੈ, ਠੀਕ ਹੈ,
10: ਹਨਾ
0: ਜੀ। ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਦੇਖੋ, ਅਗੇਨ ਆਪਾਂ ਨੂੰ ਨਾ ਕਈ ਵਾਰ ਲੱਗਦਾ ਹੁੰਦਾ ਵੀ ਨਹੀਂ ਯਾਰ ਇਹਨੂੰ ਐਡੀ ਕਿਹੜੀ ਗੱਲ ਹੈ, ਬਟ ਜਿਹੜਾ ਬੰਦਾ ਜਦੋਂ ਨਾ ਤੁਹਾਡੀ ਕਿਸੇ ਵੀ ਚੀਜ਼ ਨਾਲ ਅਟੈਚਮੈਂਟ ਹੋ ਜਾਂਦੀ ਹੈ। ਹੁਣ ਭਾਜੀ ਇੱਕ ਕਹਿ ਕੇ ਗਈ ਹੈ ਕਿ ਕਿਸੇ ਨੇ ਚਿੜੀਆਂ ਦੇ ਤੁਰ ਜਾਣ ਤੋਂ ਬਾਅਦ ਇੰਨਾ ਕੀਤਾ ਕਿ ਲੋਕ ਉਹਨਾਂ ਦੇ ਘਰੇ ਜਾ ਕੇ ਅਫਸੋਸ ਕਰਨ ਗਏ ਹੈ ਵੀ ਇਹਨਾਂ ਦੀਆਂ ਚਿੜੀਆਂ ਚਲੀਆਂ ਗਈਆਂ। ਹੁਣ ਆਪਾਂ ਨੂੰ ਕਈ ਕਿਤੇ ਕਹਿੰਦੇ ਐਡੀ ਕਿਹੜੀ ਗੱਲ ਹੈ, ਚਿੜੀ ਹੋਈ ਹੈ, ਬਟ ਹੁਣ ਉਹ ਤੁਹਾਨੂੰ ਤੁਹਾਨੂੰ ਲੱਗਦਾ ਹੁੰਦਾ ਵੀ ਚਿੜੀ ਹੋਈ ਹੈ, ਅਗਲੇ ਬੰਦੇ ਨੂੰ ਪੁੱਛ ਕੇ ਦੇਖੋ ਜਿਹਦੇ ਇਮੋਸ਼ਨਸ ਇੰਨੇ ਜੁੜੇ ਹੋਏ ਨੇ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜ਼ਰੂਰ ਕੈਲਡਨ ਮਿਤਸੂਬਿਸ਼ੀ ਦਾ ਨੰਬਰ ਦੇਵਾਂ। ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ ਤਾਂ 10 ਸਾਲ ਦੀ ਵਾਰੰਟੀ ਤੁਹਾਨੂੰ ਮਿਲ ਰਹੀ ਹੈ, 10 ਈਅਰਸ ਪੂਰੀ ਰਿਲਾਇਬਿਲਟੀ ਹੈ ਕੈਲਡਨ ਮਿਤਸੂਬਿਸ਼ੀ। 6478275467 ਕੈਲਡਨ ਮਿਤਸੂਬਿਸ਼ੀ। ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਜੀ ਸੁਜੋਕ ਹੋਮਿਓ ਕਲੀਨਿਕ ਤੋਂ, ਫਿਰ ਅਗਲੀ ਤੁਹਾਡੀ ਕਾਲ ਲਵਾਂਗੇ। ਪਰਮਿੰਦਰ ਜੀ ਵੈਲਕਮ, ਕੀ ਹਾਲ ਹੈ?
11: ਆਰਥਰਾਈਟਿਸ ਠੀਕ ਨਹੀਂ ਹੁੰਦਾ ਕਿਉਂਕਿ ਆਰਥਰਾਈਟਿਸ ਦੀ ਸਮਝ ਨਹੀਂ ਹੈ। ਆਰਥਰਾਈਟਿਸ ਐਗਜ਼ੈਕਟਲੀ ਕੀ ਹੈ? ਇਨਫਲਮੇਸ਼ਨ ਇਨ ਦਾ ਜੁਆਇੰਟ, ਜਿਹਦੇ ਨਾਲ ਪੇਨ, ਇਨਫਲਮੇਸ਼ਨ, ਡਿਫਾਰਮਿਟੀ, ਤੁਹਾਡੇ ਜੁਆਇੰਟਸ ਡਿਫਾਰਮ ਹੋ ਜਾਂਦੇ ਨੇ, ਸਹੀ ਤਰ੍ਹਾਂ ਉਹਨਾਂ ਦੀ ਮੂਵਮੈਂਟ ਨਹੀਂ ਹੁੰਦੀ, ਰੁਕ ਜਾਂਦੇ ਆ, ਜੋੜਾਂ 'ਚ ਵੀਕਨੈਸ ਹੋਣ ਲੱਗਦੀ ਹੈ, ਫੰਕਸ਼ਨ ਲਿਮਿਟਡ ਹੋ ਜਾਂਦਾ ਹੈ। ਹੁਣ ਜਦੋਂ ਆਰਥਰਾਈਟਿਸ ਹੁੰਦਾ ਹੈ, ਉਦੋਂ ਅਸੀਂ ਸੋਚਦੇ ਹਾਂ ਸਿਰਫ ਜੋੜਾਂ ਨਾਲ ਲਿਮਿਟਡ ਇੱਕ ਚੀਜ਼ ਹੈ, ਉੱਪਰੋਂ ਕਰੀਮ ਲਗਾਉਂਦੇ ਹਾਂ, ਲੋਸ਼ਨ ਲਗਾਉਂਦੇ ਹਾਂ, ਕਈ ਕੁਛ ਅਸੀਂ ਹੀਟ ਬਾਮਸ ਲਗਾਉਂਦੇ ਹਾਂ ਔਰ ਪੇਨ ਕਿਲਰਸ ਖਾਂਦੇ ਹਾਂ। ਵੈਰਾ ਜਦੋਂ ਅਸੀਂ ਆਰਥਰਾਈਟਿਸ ਨੂੰ ਸਮਝਣਾ ਹੋਵੇ ਤਾਂ ਇੱਕ ਜੋੜ ਦੀ ਬਣਤਰ ਦੇ ਵਿੱਚ, ਹਾਓ ਵਨ ਜੁਆਇੰਟ ਇਜ਼ ਕ੍ਰੀਏਟਿਡ, ਉਹਨੂੰ ਸਮਝਣਾ ਜ਼ਰੂਰੀ ਹੈ। ਤੁਹਾਡੇ ਜੋੜ ਦੇ ਅੰਦਰ ਹੱਡੀਆਂ ਨੇ, ਟੈਂਡਨਸ ਨੇ, ਲਿਗਾਮੈਂਟਸ ਨੇ, ਕਾਰਟਲੇਜਸ ਨੇ, ਮਸਲਸ ਨੇ, ਬਲੱਡ ਵੈਸਲਸ ਨੇ, ਨਰਵਸ ਨੇ, ਬਹੁਤ ਕੁਛ ਹੈ ਜਿਹੜਾ ਇੱਕ ਜੋੜ ਨੂੰ ਕ੍ਰੀਏਟ ਕਰਦਾ। ਤੇ ਤੁਹਾਡੇ ਕੇਸ ਦੇ ਅੰਦਰ ਆਰਥਰਾਈਟਿਸ, ਇਹਨਾਂ ਜਿਹੜੀਆਂ ਚੀਜ਼ਾਂ ਦਾ ਮੈਂ ਨਾਮ ਲਿਆ, ਬੋਨ, ਟੈਂਡਨ, ਲਿਗਾਮੈਂਟ, ਕਾਰਟਲੇਜ, ਮਸਲਸ ਜਾਂ ਫਿਰ ਤੁਹਾਡੇ ਨਰਵਸ, ਕਿਹੜੀ ਚੀਜ਼ 'ਚ ਪ੍ਰੋਬਲਮ ਹੈ, ਕਿਹੜੀ ਚੀਜ਼ ਇਨਫਲੇਮਡ ਹੈ, ਕਿਹੜੀ ਚੀਜ਼ ਮਾਲ ਫੰਕਸ਼ਨ ਕਰ ਲਈ ਹੈ, ਕਾਰਟਲੇਜ ਚਲਾ ਗਿਆ, ਮਸਲ ਫਟ ਗਿਆ, ਟੈਂਡਨ ਲਿਗਾਮੈਂਟ ਘਸ ਰਹੇ ਨੇ, ਉਹਨਾਂ 'ਚ ਟੀਅਰ ਆ ਗਿਆ ਹੈਗਾ, ਮੈਨਿਸਕਸ ਘਸ ਗਏ ਨੇ, ਉਹਨਾਂ 'ਚ ਪ੍ਰੋਬਲਮ ਆ ਗਈ ਹੈ, ਕੀ ਹੋ ਗਿਆ ਜਿਹਦੇ ਨਾਲ ਤੁਹਾਨੂੰ ਆਰਥਰਾਈਟਿਸ ਹੋ ਰਿਹਾ, ਤੁਹਾਨੂੰ ਪੇਨ, ਇਨਫਲਮੇਸ਼ਨ, ਡਿਫਾਰਮਿਟੀ, ਵੀਕਨੈਸ ਆਫ ਜੁਆਇੰਟ ਹੋ ਰਹੀ ਹੈ, ਇਹ ਸਮਝਣਾ ਜ਼ਰੂਰੀ ਹੈ। ਐਂਡ ਇੱਥੇ ਜਿਸੇ ਸਮਝੇ ਨਵੀ, ਟੂ ਯੋਰ ਸਰਪ੍ਰਾਈਜ਼, ਆਰਥਰਾਈਟਿਸ ਇਜ਼ 100 ਡਿਫਰੈਂਟ ਕਾਇੰਡਸ, 100 ਕਿਸਮ ਤੋਂ ਵੀ ਜ਼ਿਆਦਾ ਦਾ ਆਰਥਰਾਈਟਿਸ ਹੈ, ਵਿਦ ਵੇਰੀਏਸ਼ਨ ਆਫ ਆਲ ਦਿਸ। ਆਸਟੀਓ ਆਰਥਰਾਈਟਿਸ ਜਿਹੜਾ ਸਭ ਤੋਂ ਕਾਮਨ ਹੈ, ਜਿਹੜਾ ਬਜ਼ੁਰਗਾਂ ਦੇ ਅੰਦਰ ਆਉਂਦਾ, ਸਾਡੇ ਸਾਰਿਆਂ ਦੇ ਅੰਦਰ ਕਿਸੇ ਏਜ ਦੇ ਅੰਦਰ ਕਿਸੇ ਲਿਮਿਟ ਤੱਕ ਆਏਗਾ, ਵੇਅਰ ਐਂਡ ਟੇਅਰ ਆਫ ਦ ਜੁਆਇੰਟ, ਵੇਟ ਬੇਅਰਿੰਗ ਜੁਆਇੰਟਸ ਨੇ, ਗੋਡੇ ਘਸ ਰਹੇ ਨੇ ਕਿਉਂਕਿ ਸਾਰੀ ਬਾਡੀ ਦਾ ਵੇਟ ਉਹਨਾਂ ਤੇ। ਸਾਡਾ ਬਾਡੀ ਦਾ ਵੇਟ ਕਿੱਦਾਂ ਦਾ, ਮੇਰਾ ਕੰਮ ਕਾਰ ਕਿੱਦਾਂ ਦਾ, ਮੈਂ ਸਾਰਾ ਦਿਨ ਖੜੀ ਰਹਿੰਦੀ ਹਾਂ, ਤੁਰਦੀ ਰਹਿੰਦੀ ਹਾਂ, ਮੇਰਾ ਜਿਹੜਾ ਕੋਈ ਕੰਮ ਇੱਦਾਂ ਦਾ ਜਿਹਦੇ ਅੰਦਰ 18 ਮਤਲਬ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਨੇ 12 ਤੋਂ 16-16 ਘੰਟੇ ਤੁਰਦੇ ਨੇ, ਤੇ ਉਹਨਾਂ ਦੇ ਜੋੜ ਕੀ ਕਰਨਗੇ? ਆਬਵੀਅਸਲੀ ਵੇਅਰ ਐਂਡ ਟੀਅਰ ਇਨ ਦ ਜੁਆਇੰਟ ਜਾਂ ਆਸਟੀਓਆਰਥਰਾਈਟਿਸ ਉਮਰ ਤੋਂ ਪਹਿਲਾਂ ਆ ਜਾਏਗਾ। ਬਹੁਤ ਸਾਰੇ ਪੇਸ਼ੈਂਟ ਨੂੰ ਰੂਮੈਟਾਇਡ ਆਰਥਰਾਈਟਿਸ ਹੈ, ਜਿਨ੍ਹਾਂ 'ਚ ਤੁਸੀਂ ਦੇਖਿਆ ਹੋਏਗਾ ਜੋੜ ਵਿੰਗੇ ਟੇਢੇ ਹੋ ਜਾਂਦੇ, ਹੱਥ ਟੇਢਾ ਹੋ ਗਿਆ, ਫਿੰਗਰਸ ਟੇਢੀਆਂ ਹੋਣ ਲੱਗ ਗਈਆਂ ਹੈਗੀਆਂ, ਕਿਉਂਕਿ ਸਮੇਂ ਸਿਰ ਇਹ ਪਤਾ ਹੀ ਨਹੀਂ ਹੁੰਦਾ ਵੀ ਇਹ ਆਰਥਰਾਈਟਿਸ ਕਿਸ ਕਿਸਮ ਦਾ ਹੈ। ਤੁਹਾਡਾ ਇਮਿਊਨ ਸਿਸਟਮ ਜੋੜ ਤੋੜ ਰਿਹਾ, ਬਾਹਰੋਂ ਕੁਛ ਨਹੀਂ ਹੋ ਰਿਹਾ, ਤੁਸੀਂ ਜ਼ਿਆਦਾ ਕੰਮ ਕਾਰ ਕੀਤਾ ਨਹੀਂ ਕੀਤਾ, ਤੁਹਾਡਾ ਇਮਿਊਨ ਸਿਸਟਮ ਖਰਾਬ ਹੈ, ਜੋੜ ਨੂੰ ਤੋੜ ਰਿਹਾ। ਉੱਥੇ ਇਮਿਊਨ ਸਿਸਟਮ ਤੇ ਕੰਮ ਨਾ ਕਰੋਗੇ ਤਾਂ ਜੋੜ ਟੁੱਟਦੇ ਹੀ ਰਹਿਣਗੇ, ਪੇਨ ਕਿਲਰਸ ਉੱਥੇ ਕੰਮ ਨਹੀਂ ਕਰਨਗੇ। ਗਾਊਟ ਉਸ ਤਰ੍ਹਾਂ ਦਾ ਆਰਥਰਾਈਟਿਸ ਹੈ ਜਿਹਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ ਯੂਰਿਕ ਐਸਿਡ ਵੱਧ ਰਿਹਾ, ਉਹ ਜੋੜਾਂ 'ਚ ਬੈਠ ਰਿਹਾ, ਕੰਡੇ ਬਣ ਕੇ ਜੋੜ ਨੂੰ ਤੋੜ ਰਿਹਾ। ਜੇ ਅਸੀਂ ਸਰੀਰ ਦੇ ਅੰਦਰ ਯੂਰਿਕ ਐਸਿਡ ਨੂੰ ਕੰਟਰੋਲ ਨਹੀਂ ਕਰਾਂਗੇ ਬਾਏ ਕੰਟਰੋਲਿੰਗ ਪ੍ਰੋਟੀਨ ਇਨਟੇਕ ਔਰ ਇੰਪਰੂਵਿੰਗ ਮਾਈ ਕਿਡਨੀ ਫੰਕਸ਼ਨ ਤਾਂ ਕਿ ਕਿਡਨੀ ਯੂਰਿਕ ਐਸਿਡ ਨੂੰ ਬਾਹਰ ਕੱਢ ਸਕੇ, ਤਾਂ ਇਹ ਪ੍ਰੋਬਲਮ ਚੱਲਦੀ ਰਹੇਗੀ। ਦੇਰ ਕੁਡ ਬੀ ਬੈਕਟੀਰੀਅਲ ਔਰ ਵਾਇਰਲ ਆਰਥਰਾਈਟਿਸ, ਬੱਚਿਆਂ 'ਚ ਬਹੁਤ ਕਾਮਨ ਹੈਗੇ ਨੇ। ਸੋਰੈਟਿਕ ਆਰਥਰਾਈਟਿਸ ਉਹ ਪੇਸ਼ੈਂਟ ਜਿਨ੍ਹਾਂ ਦੇ ਅੰਦਰ ਚਮੜੀ ਤੇ ਸੋਰਾਇਸਿਸ ਹੈ, ਚਮੜੀ ਰੋਗ ਨੂੰ ਠੀਕ ਨਹੀਂ ਕੀਤਾ ਤੇ ਉਹ ਜੜਾਂ 'ਚ ਬਹਿ ਜਾਂਦਾ, ਭਾਵ ਜੋੜਾਂ 'ਚ ਬੈਠ ਜਾਂਦਾ, ਜੋੜਾਂ ਨੂੰ ਤੋੜਦਾ। ਰੇਨੋਟ ਡਿਜ਼ੀਜ਼ ਉਹ ਪੇਸ਼ੈਂਟਸ ਨੇ ਜਿਨ੍ਹਾਂ ਦੇ ਅੰਦਰ ਠੰਡ ਲੱਗਣ ਨਾਲ ਸਰਕੂਲੇਸ਼ਨ ਇਨ ਦ ਜੁਆਇੰਟ ਕਲੈਪਸ ਕਰ ਜਾਂਦੀ ਹੈ, ਬਲੱਡ ਵੈਸਲ ਸੁੰਗੜ ਜਾਂਦੀਆਂ, ਖੂਨ ਦੀ ਕਮੀ ਜੋੜ 'ਚ ਹੋਣ ਨਾਲ ਜੋੜ ਟੁੱਟਦੇ ਆ। ਸੋ ਇਹ ਐਗਜ਼ਾਮਪਲ ਮੈਂ ਇਸ ਕਰਕੇ ਦਿੱਤੀਆਂ ਕਿ ਸਮਝ ਆਏ ਕਿਉਂ ਆਰਥਰਾਈਟਿਸ ਹੋ ਰਿਹਾ, ਅਲੱਗ ਅਲੱਗ ਕਾਰਨਾਂ ਕਰਕੇ ਹੋ ਰਿਹਾ, ਇਹਨਾਂ ਕਾਰਨਾਂ ਤੇ ਨਵੀਂ ਕੰਮ ਕਰਨ ਦੀ ਜ਼ਰੂਰਤ ਹੈ। ਸੋ ਵੈਨ ਵੀ ਫੋਕਸ ਇਨ ਹੋਮਿਓਪੈਥੀ ਔਨ ਐਨੀ ਪੇਸ਼ੈਂਟ, ਇੱਕ ਤਾਂ ਇਹ ਕਾਰਨ ਨੂੰ ਲੱਭਣਾ ਜ਼ਰੂਰੀ ਹੈ, ਵੀ ਡੂ ਸੈਂਡ ਪੇਸ਼ੈਂਟ ਫਾਰ ਡਿਫਰੈਂਸ਼ੀਅਲ ਡਾਇਗਨੋਸਿਸ। ਉਸ ਤੋਂ ਬਾਅਦ ਵੈਨ ਪੇਸ਼ੈਂਟ ਕਮ ਟੂ ਅਸ, ਇਜ਼ ਨਾਟ ਆਰਥਰਾਈਟਿਸ ਹੀ ਇਹ ਦਵਾਈ ਹੈ। ਫੋਰ ਐਗਜ਼ਾਮਪਲ ਬਹੁਤ ਜ਼ਿਆਦਾ ਪੇਸ਼ੈਂਟਸ ਕੋਲ ਨੈਪਰੋਕਸਿਨ, ਪੇਨ ਕਿਲਰਸ, ਜ਼ਿਆਦਾਤਰ ਇਹੀ ਕੁਛ ਹੁੰਦਾ ਹੈ, ਬਟ ਇਨ ਹੋਮਿਓਪੈਥੀ ਸਿਮਟੋਮੈਟਿਕਲੀ ਕਿਹੜਾ ਜੋੜ ਦੁੱਖ ਰਿਹਾ, ਉਹਦਾ ਰੀਜ਼ਨ ਕੀ ਹੈਗਾ, ਇਹ ਜਿਹੜੀ ਤੁਹਾਡੀ ਦਰਦ ਹੈ ਕਿਸ ਤਰ੍ਹਾਂ ਦੀ ਹੈ, ਕਿਹੜੇ ਵੈਦਰ ਸੀਜ਼ਨ 'ਚ ਵੱਧਦੀ ਹੈ, ਕਿੱਦਾਂ ਵੱਧਦੀ, ਕਿੱਦਾਂ ਘਟਦੀ ਹੈ, ਨਿਗਾਹ ਕਰ ਲਵਾਂ, ਬੰਨ ਲਵਾਂ, ਟਾਈਟਲੀ ਜੋੜ ਲਵਾਂ ਤਾਂ ਮੈਨੂੰ ਆਰਾਮ ਮਿਲਦਾ, ਠੰਡੀ ਹਵਾ 'ਚ ਚਲੀ ਗਈ ਜੋੜ ਤਸ ਤਸ ਕਰਦੇ ਆ, ਪੌੜੀਆਂ ਚੜ੍ਹਨਾ ਔਖਾ, ਪੌੜੀਆਂ ਉਤਰਨਾ ਔਖਾ। ਇਹ ਸਾਰੀਆਂ ਵੇਰੀਏਸ਼ਨ ਅਲੱਗ ਅਲੱਗ ਦਵਾਈਆਂ ਵੱਲ ਇਸ਼ਾਰਾ ਕਰਦੀਆਂ, ਵਿਦ ਥੋਰੋ ਅਸੈਸਮੈਂਟ, ਡੀਟੇਲਡ ਅਸੈਸਮੈਂਟ, ਟੇਲਰ ਮੇਡ ਕੇਸ ਅਸੈਸਮੈਂਟ ਤੋਂ ਬਾਅਦ ਤੁਹਾਡੇ ਕੇਸ ਲਈ ਲੱਭੀ ਹੋਈ ਮੈਡੀਕੇਸ਼ਨ ਉਸ ਪਰਟੀਕੁਲਰ ਕਾਰਨ ਤੇ ਕੰਮ ਕਰਦੀ ਹੈ। ਆਰਥਰਾਈਟਿਸ ਨੂੰ ਰੋਕ ਤੇ ਰਿਵਰਸ ਵੀ ਕਰ ਸਕਦੀ ਹੈ, ਡਿਪੈਂਡਿੰਗ ਔਨ ਵਟ ਕਾਇੰਡ ਆਫ ਆਰਥਰਾਈਟਿਸ ਯੂ ਹੈਵ। ਸੋ ਇਸ ਕਰਕੇ ਇਹ ਨਾ ਸੋਚੋ ਆਰਥਰਾਈਟਿਸ ਹੋ ਗਿਆ ਬਸ ਪੇਨ ਕਿਲਰ ਹੈ ਤੇ ਸਫਰਿੰਗ ਹੈ, ਨੋ, there is solution to arthritis as well, for which to see Sujok Homeo Clinic contact kar sakte,
0: number hai 6478562516 6478562516 6478562516 Sujok Homeo Clinic. Bahut shukriya ji, dhanwad, thank you. Ji 0093, hello ji, welcome.
12: Haan ji, welcome Nabi bhai, ki haal
0: hai? Bahut vadiya ji, kivein ho?
12: Maneer Khan from Pakistan.
0: Kya baat hai Khan sahab, ki haal hai?
12: ਮਾਲਕ ਦੇ ਸਨ ਅਲਹਮਦੁਲਿਲਾ। ਮੈਂ ਬਾਈ ਜਾਨ ਤਾਜਬ ਹੁੰਦਾ, ਵੈਸੇ ਟੌਪਿਕ ਤੁਹਾਡਾ ਬਹੁਤ ਅੱਛਾ ਹੈ। ਮੇਰੇ ਕੋਲ ਤਿੰਨ ਡੌਗ ਨੇ ਜਿਹੜੇ ਮੈਂ ਤਿੰਨ ਤਿੰਨ ਲੱਖ ਦੇ ਖਰੀਦੇ। ਨਾਮੀ ਗ੍ਰਾਮੀ ਕੁੱਤੇ ਨੇ, ਪੂਰੇ ਪੰਜਾਬ ਚ ਮਸ਼ਹੂਰ ਨੇ ਹਰ ਸ਼ਿਕਾਰ ਵਿੱਚ, ਲੇਕਿਨ ਇਹ ਨਹੀਂ ਹੋ ਸਕਦਾ ਕਿ ਮੈਂ ਆਪਣੇ ਵਾਲਾ ਦੀ ਜੁੱਤੀ ਦੀ ਵੀ ਕੰਪੇਅਰ ਨਾ ਕਰਾਂ। ਵਾਲਾ ਤੇ ਬੜੀ ਦੂਰ ਦੀ ਗੱਲ ਹੈ ਨਾ, ਜੁੱਤੀ ਦੀ ਵੀ ਕੰਪੇਅਰ ਮੈਂ ਉਹਦੇ ਨਾਲ ਨਹੀਂ ਕਰ ਸਕਦਾ। ਇੱਕ ਮਨੇ ਮੇਰੇ ਵਾਲਾ ਦੀ ਜੁੱਤੀ ਪਈ ਹੋਵੇ, ਦੇਖ ਬਣੇ ਉਸ ਬੰਦੇ ਹੁਣ ਤੇ ਮੈਂ ਨਹੀਂ ਕਰ ਸਕਦਾ। ਲਵ ਜ਼ਰੂਰ ਹੁੰਦਾ ਉਹਦੇ ਨਾਲ, ਪਿਆਰ ਜ਼ਰੂਰ ਹੁੰਦਾ ਉਹਦੇ ਨਾਲ, ਲੇਕਿਨ ਵਾਲਬ ਨੇ ਦੁਨੀਆਂ ਤੇ ਲਿਆਂਦਾ। ਤੁਹਾਡਾ ਵਾਲਬ ਫੋਤ ਹੋ ਜਾਏ, ਤੁਹਾਡੇ ਸਿਰ ਤੋਂ ਛੱਤ ਲੈ ਜਾਂਦੀ ਹੈ, ਤੁਸੀਂ ਦੰਗੇ ਪਲੰਗੇ ਹੋ ਜਾਂਦੇ ਹੋ, ਉੱਤੋਂ ਹੋਰ ਲੱਭ ਜਾਂਦਾ, ਹੋਰ ਲੱਭ ਜਾਂਦਾ। ਜ਼ਰੂਰ ਦੁੱਖ ਜ਼ਰੂਰ ਹੁੰਦਾ, ਦੁੱਖ ਤਾਂ ਕਿਸੇ ਦਾ ਮੋਬਾਈਲ ਗੁੰਮ ਹੋ ਜਾਏ ਤਾਂ ਉਹਦਾ ਵੀ ਤੁਸੀਂ ਜਿੰਨਾ ਵੇਲੇ ਦੁੱਖ ਕਰਨਾ ਚਾਹੀਦਾ, ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਕਿ ਬੰਦੇ ਦਾ ਵਾਲਬ ਫੋਤ ਹੋ ਗਿਆ, ਦੂਜੇ ਦਾ ਕੁੱਤਾ ਫੋਤ ਹੋ ਗਿਆ, ਤੇ ਤੁਸੀਂ
0: ਹੋਸਪਿਟੈਲਿਟੀ ਇੰਨਾ ਪ੍ਰਬੰਧ ਕੀਤਾ, ਬਟ ਫਿਰ ਵੀ ਕਹਿੰਦੇ ਅਸੀਂ ਤਾਂ ਬਾਪ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਉਹਨਾਂ ਨੂੰ ਰੱਖ ਸਕਦੇ, ਇਹ ਇਹਨਾਂ ਦਾ ਕਹਿਣਾ ਹੈ। 5730, ਹੈਲੋ ਜੀ, ਵੈਲਕਮ। ਹਾਂਜੀ, ਸਤਿ ਸ਼੍ਰੀ
13: ਅਕਾਲ ਵੰਗਣਾ
0: ਜੀ। ਸਤਿ ਸ਼੍ਰੀ ਅਕਾਲ ਜੀ।
13: ਹਾਂਜੀ, ਪਰ ਮੈਂ ਤਾਂ, ਮੇਰੇ ਕੋਲ ਤਾਂ ਆਪ ਦੋ ਡੌਗੀ ਆ, ਪਰ ਮੇਰੇ ਤਾਂ ਆਪਣੇ ਦੋਨਾਂ ਡੌਗੀਆਂ ਨੂੰ ਆਪਣੇ ਬੱਚਿਆਂ ਨੂੰ ਜ਼ਿਆਦਾ, ਮੈਂ ਤਾਂ ਪਿਆਰ ਕਰਦੀ ਆ। ਪਰ ਜੇ
0: ਤੁਸੀਂ ਆਪਣੇ ਡੌਗੀਆਂ ਨੂੰ ਬੱਚਿਆਂ ਨਾਲ ਜ਼ਿਆਦਾ ਪਿਆਰ ਕਰਦੇ ਹੋ?
13: ਹਾਂ, ਮੇਰੇ ਬੱਚੇ ਵੀ ਬਹੁਤ ਪਿਆਰ ਕਰਦੇ, ਤਾਂ ਮੈਂ ਆਪਣੇ, ਮੇਰਾ ਹੁਣ ਆਪਣੇ ਬੱਚਿਆਂ ਨੂੰ ਉਹਨਾਂ 'ਚ ਜ਼ਿਆਦਾ ਪਿਆਰ ਆਪਣੇ ਦੋਨਾਂ ਡੌਗੀਆਂ 'ਚ ਆ।
0: ਅੱਛਾ,
13: ਜਦੋਂ ਮੈਂ ਕੰਮ ਤੋਂ ਜਾ, ਹੁਣ ਮੈਂ ਕੰਮ ਤੋਂ ਆਈ ਆ, ਕੰਮ ਤੋਂ ਚੱਲੀ ਆ, ਉਹਨਾਂ ਚਿਰ ਬੈਠੇ ਰਹਿਣਾ, ਜਦੋਂ ਮੈਨੂੰ ਦੇਖਣਾ ਇਹ ਕੰਮ ਤੇ ਚੱਲੀ ਆ, ਪਰ ਬਹੁਤ ਸੈਡ ਹੋ ਜਾਣਾ ਦੋਨਾਂ ਨੇ। ਜਦੋਂ ਮੈਂ ਕੰਮ ਤੋਂ ਜਾਣਾ, ਮੈਂ ਮੇਰਾ ਕੈਮਰਾ ਚੱਕ ਜਾਣਾ, ਮੇਰੇ ਕੈਮਰੇ ਲੱਗੇ ਕੰਮ ਦੇਖੀ ਜਾਣਾ ਵੀ ਜਦੋਂ ਆਊਗੀ ਮੇਰੀ ਗੱਡੀ ਖੜੀ, ਉਹ ਪਹਿਲਾਂ ਇਹਨੂੰ ਆ ਕੇ ਡੋਰ ਚ ਬਹਿ ਜਾਣਾ ਵੀ ਮੇਰੀ ਮੰਮੀ ਆ ਗਈ ਆ। ਉਹਨੂੰ ਸੋਨਾ ਵੀ ਮੇਰੇ ਨਾਲ ਆ, ਇੰਨਾ ਉਹਨੂੰ ਅਟੈਕਸ਼ਨ ਹੈ ਬਹੁਤ ਜ਼ਿਆਦਾ, ਪਰ ਮੈਂ ਤਾਂ ਕਹਿੰਦੀ ਜੇ ਬੱਚਿਆਂ ਨੂੰ ਜ਼ਿਆਦਾ ਡੋਗੀ ਆਪਣੇ ਨਾਲ ਜ਼ਿਆਦਾ ਪਿਆਰ ਕਰਦੇ, ਮੈਂ ਤਾਂ ਮੇਰਾ ਤਾਂ ਇਹੀ ਮੰਨਣਾ।
0: ਠੀਕ ਹੈ ਚਲੋ, ਨਹੀਂ ਤਾਂ ਹੁਣ ਥੈਂਕ ਯੂ ਸੋ ਬਹੁਤ ਤੁਹਾਨੂੰ ਤੁਹਾਡਾ, ਨਹੀਂ ਤਾਂ ਮੈਂ ਪਹਿਲੀ ਵਾਰ ਸੁਣਿਆ ਵੀ ਕਹਿੰਦੇ ਕਿ ਮੇਰਾ ਮੇਰੇ ਡੋਗਸ ਦੇ ਨਾਲ ਮੇਰੇ ਬੱਚਿਆਂ ਨਾਲੋਂ ਵੱਧ ਪਿਆਰ ਹੈ। ਵੈਰੀ ਗੁੱਡ, ਸੋ ਓਕੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦੇਵਾਂ ਕਿ ਹੁਣ ਮਿਊਨਿਸਪਲ ਇਲੈਕਸ਼ਨਸ ਆਪਣੀ ਆ ਰਹੀਆਂ ਨੇ, ਸੋ ਆਪਣੀ ਵੋਟ ਪਾਉਣੀ ਨਾ ਭੁੱਲਿਓ। 26 ਤਰੀਕ ਨੂੰ ਇਲੈਕਸ਼ਨ ਹੈ, ਜੇ ਵੋਟਿੰਗ ਡੇ 'ਤੇ ਵੋਟ ਨਹੀਂ ਕਰ ਸਕਦੇ ਤਾਂ ਐਡਵਾਂਸ ਵੋਟਿੰਗ ਵਿੱਚ ਆਪਣੀ ਵੋਟ ਪਾਓ। ਅਕਟੂਬਰ 9, 10, 11, 16, 17 ਨੂੰ ਐਡਵਾਂਸ ਪੋਲਿੰਗ ਹੈ। ਕੋਈ ਵੀ ਜਾਣਕਾਰੀ ਚਾਹੀਦੀ ਹੈ brampton.ca/brampton-votes, ਆਪਣਾ ਵੋਟਰ ਕਾਰਡ ਲੈ ਜਾਓ ਜਾਂ ਆਪਣੀ ID ਲੈ ਜਾਓ। ਲੋਕੇਸ਼ਨਸ, ਵੋਟਰ ਇਨਫੋਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes 'ਤੇ ਤੁਸੀਂ ਦੱਸ ਦਿਓ। 5134 ਹਾਂਜੀ ਭਾਜੀ,
14: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਵੈਲਕਮ ਜੀ।
14: ਪਹਿਲਾਂ ਇਹ ਗੱਲ ਹੈ ਵੀ ਹਰ ਇੱਕ ਦੁਨੀਆਂ ਦੇ ਵਿੱਚ ਹਰ ਇੱਕ ਦੀ ਅਹਿਮੀਅਤ ਹੈ, ਜਿਹੜੇ ਜਾਨਵਰ ਆਪਣੇ ਥਾਂ, ਜਿਹੜੇ ਮਨੁੱਖ ਹੈ ਉਹ ਆਪਣੇ ਥਾਂ ਆ, ਤੇ ਬਾਕੀ ਜੇ ਹੁਣ ਵੇਖ ਲਓ ਜੇ ਆਪਾਂ ਨਹੀਂ ਮਹਿਸੂਸ ਕੀਤਾ ਕੋਈ ਕਰਨਾ ਚਾਹੀਦਾ ਉਹਨੂੰ ਉਹਦੇ ਨਾਲ, ਤੇ ਜੇ ਹੁਣ ਵੇਖ ਲਓ ਇੱਕ ਫਾਦਰ ਇੱਕ ਮੁੰਡੇ ਨੂੰ ਪ੍ਰੋਪਰਟੀ ਨਹੀਂ ਦਿੰਦਾ ਤੇ ਆਪਾਂ ਉਹਨੂੰ ਮਾਰਨ ਤੱਕ ਵੀ ਜਾਂਦੇ ਹਾਂ, ਮਾਰੇ ਵੀ ਲੋਕਾਂ ਨੇ, ਹਾਂਜੀ
0: ਜੀ,
14: ਉਹ ਵੀ ਇਨਸਾਨ ਹੀ ਆ। ਇਹਨਾਂ ਦਾ ਇਹ ਪਿਆਰ, ਇਹਨਾਂ ਦਾ ਅਨਲਿਮਿਟਡ ਪਿਆਰ ਹੁੰਦਾ ਤੁਹਾਡੇ ਨਾਲ ਜਾਨਵਰਾਂ ਦਾ ਵੀ, ਬਾਕੀ ਮਨੁੱਖ ਆਪਣੇ ਥਾਂ ਆ, ਜਾਨਵਰ ਆਪਣੇ ਥਾਂ ਆ, ਦੋਨਾਂ ਨੂੰ ਪਿਆਰ ਕਰਨਾ ਚਾਹੀਦਾ। ਜਿਹਨੇ ਜਿਹਨੇ ਰੱਖਿਆ, ਜਿਹਨੇ ਰੱਖਿਆ ਨੀ ਜਿਹੜਾ ਉਹਨੇ ਕਹਿਣਾ ਲਿਆ ਰਿਹਾ ਕਿੱਥੇ ਰੱਖੀ ਫਿਰਦੇ ਨੇ, ਲੱਤ ਫੜ ਲੈਣੀ ਆ ਆਪਣੇ ਥਾਂ ਕੁਦਰਤ ਨੇ ਬਣਾਈ ਚੀਜ਼ ਹੈ, ਇਹਨਾਂ ਨੂੰ ਪਿਆਰ ਕਰਨਾ ਚਾਹੀਦਾ।
0: ਹਾਂਜੀ ਬਿਲਕੁਲ, ਚਲੋ ਸਰ ਜੀ, ਪਿਆਰ 100% ਪਿਆਰ ਕਰਨਾ ਚਾਹੀਦਾ, ਆਪਾਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਬਟ ਖੈਰ ਓਕੇ, ਇੱਕ ਨਾ ਅੱਖਾਂ ਦੀ ਸਰਜਰੀ ਲਈ ਨੰਬਰ ਦਿੰਦੇ ਹੁੰਦੇ ਹਾਂ ਤੁਸੀਂ, ਜੇ ਤੁਹਾਡੇ ਕੈਟਰੈਕਟ ਡੈਮੇਜ ਹੈ, ਉਮਰ ਦੇ ਨਾਲ ਨਾਲ ਨਿਗਾਹ ਕਮਜ਼ੋਰ ਹੋ ਰਹੀ ਹੈ, ਤਾਂ ਕੈਟਰੈਕਟ LAL eye ਸਰਜਰੀ ਹੈ, ਦੁਨੀਆ ਦੀ ਵਨ ਆਫ ਦਾ ਸੇਫੇਸਟ ਸਰਜਰੀ ਹੈ, ਤੁਹਾਡੀ ਵਿਜ਼ਨ ਪਰਫੈਕਟ ਹੋ ਜੂਗੀ। ਨੰਬਰ ਹੈ 2899829597, 2899829597, ਕੈਟਰੈਕਟ ਅੱਖਾਂ ਦੀ ਆਈ ਸਰਜਰੀ ਲਈ ਨੰਬਰ 1 ਨਾਮ। ਇੱਕ ਤੁਸੀਂ ਹੁਣ ਪੱਤੇ ਚੁਕਵਾਉਣੇ ਆ ਬਾਹਰ ਆਪਣੀ ਫਰੰਟ ਯਾਰਡ ਬੈਕ ਯਾਰਡ ਦੀ ਕਲੀਨਅਪ ਕਰਾਉਣੀ ਹੈ, ਤਾਂ ਨੰਬਰ ਮੈਂ ਦਿੰਦਾ SS ਲੋਨ ਕੇਅਰ ਵਾਲਿਆਂ ਦਾ 4376551984, 4376551984। ਸਕਾਈ ਹਾਲ ਐਕਸਪ੍ਰੈਸ ਨੂੰ ਬਹੁਤ ਸਾਰੇ ਡਰਾਈਵਰ ਚਾਹੀਦੇ ਆ, US ਦੇ ਰਾਨੇ ਹਰ 5 ਤਰੀਕ ਅਤੇ 20 ਤਰੀਕ ਨੂੰ ਤੁਹਾਡੇ ਅਕਾਊਂਟ 'ਚ ਡਾਇਰੈਕਟ ਡਿਪੋਜ਼ਿਟ ਪੈਸੇ ਆਉਣਗੇ। 12 ਟ੍ਰਿਪਸ ਪਰ ਮੰਥ ਬਹੁਤ ਕੰਮ ਹੈ। 8073555992, 8073555999।
15: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं।

ਅੰਦਰ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ஹரக் சேதா மீதன் கோஷ்குமார் சர்தி கலவள நிர்பவ் நிர்வேர் நான் டர்னா ட்ரோனா தே நிர்வேர் கிசே நாள் கோய் வேர் நீ ஜிந்தகீ நூ துசி இசே தரம் மானோகே துசி சல்தே ரஹோகே ரோஷனி ரஸ்தே திகாவேகி தே துசி ਜਿਹੜਾ ਚੱਲਦੇ ਰਹੋਗੇ ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ ਅਤੇ ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਸਾਡੇ ਨਾਲ ਪਾਰਟੀਸਪੇਟ ਕਰ ਰਹੇ ਹੋ ਸਟੂਡੀਓ ਨੰਬਰ 905-635-633-33 ਸੰਤੋਸ਼ ਮਹਿਨਾ ਸੰਤੋਸ਼ ਜੀ ਕੀ ਹਾਲ ਚਾਲ ਨੇ
1: ਸਤਿ ਸ਼੍ਰੀ ਅਕਾਲ ਅਮਨਜੀਤ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਰੇਡੀਓ ਵਾਸਤੇ ਅਤੇ ਅਸੀਂ ਤੁਹਾਡੇ ਨਾਲ 10 ਵਜੇ ਤੱਕ ਇੰਝ ਹੀ ਵਧੀਆ ਵਧੀਆ ਗੱਲਾਂ ਕਰਾਂਗੇ
0: ਸੋ ਮੈਂ ਅਜੇ ਵੀ ਤੁਸੀਂ ਐਕਸਾਈਟਡ ਨਹੀਂ ਹੈਗੇ ਕਿ ਮੈਂ ਕੁਐਸਚਨ ਪੁੱਛਣਾ ਤੁਹਾਡਾ ਕੁਐਸਚਨ ਕੀ ਹੈ
1: ਪੁੱਛ ਲਈਏ ਅਮਨ ਜੀ ਮੈਂ ਪੂਰਾ ਨੋਟ ਬਣਾਇਆ ਆ
0: ਚਲੋ ਥੋੜਾ ਜਿਹਾ ਕੁਐਸਚਨ ਕੀ ਪਹਿਲਾਂ ਤੁਹਾਡਾ ਕੁਐਸਚਨ ਏਅਰ ਕਰੀਏ ਬਾਕੀ ਕੰਮ ਬਾਅਦ ਚ ਹੋਣਗੇ ਸਾਰੇ ਟਰੰਪ ਦੀ ਵਾਰੀ ਬਾਅਦ ਚ ਆਊਗੀ ਪਹਿਲਾਂ ਤੁਹਾਡੀ
1: ਜੀ ਫੋਰ ਐਗਜ਼ਾਮਪਲ ਮੈਂ ਦੱਸਦੀ ਹਾਂ ਹੁਣੇ ਮੇਰੀ ਬੇਟੀ ਦੇ ਸਕੂਲ ਤੋਂ ਮੈਨੂੰ ਕਾਲ ਆਈ ਕਿ ਇਹਨੂੰ ਜਲਦੀ ਆ ਕੇ ਪਿਕ ਕਰੋ ਤੇ ਮੈਂ ਆਪਣੇ ਹਸਬੈਂਡ ਨੂੰ ਕਾਲ ਕੀਤੀ ਕਿ ਮੈਂ ਜਸਟ ਹੁਣੇ ਜਾ ਰਹੀ ਹਾਂ ਨਰਮੇ ਨੂੰ ਪਿਕ ਕਰਨ ਸੋ ਜਸਟ ਹੁਣੇ ਸੋ ਜਸਟ ਆਪਣਾ ਇੰਗਲਿਸ਼ ਦਾ ਵਰਡ ਹੈ ਤੇ ਹੁਣੇ ਆਪਣਾ ਪੰਜਾਬੀ ਸੋ ਅਸੀਂ ਬਹੁਤ ਜ਼ਿਆਦੀਆਂ ਏਦਾਂ ਦੀਆਂ ਚੀਜ਼ਾਂ ਹੈਗੀਆਂ ਮੈਂ ਬਹੁਤ ਇੰਟਰਸਟਿੰਗ ਚੀਜ਼ਾਂ ਕੱਢੀਆਂ ਜੋ ਕਿ ਤੁਸੀਂ ਇੰਗਲਿਸ਼ ਦੇ ਨਾਲ ਉਹਨੂੰ ਮਿੰਗਲਿਸ਼ ਕਰ ਜਾਂਦੇ ਹੋ ਸੋ ਤੁਸੀਂ ਵੀ ਦੱਸਣਾ ਕੁਝ ਡਿਫਰੈਂਟ ਡਿਫਰੈਂਟ ਜੀਆਂ ਜਿਹੜੀਆਂ ਤੁਸੀਂ ਇੰਗਲਿਸ਼ ਦੇ ਨਾਲ ਮਿਕਸਅਪ ਕਰ ਜਾਂਦੇ ਹੋ ਆਪਣੀ ਪੰਜਾਬੀ ਜਦਕਿ ਮੀਨਿੰਗ ਸੇਮ ਹੀ ਹੁੰਦਾ ਆ
0: ਅੱਛਾ ਅੱਜ ਅਸੀਂ ਗਿਫਟ ਦੇ ਰਹੇ ਹਾਂ ਤੁਹਾਨੂੰ ਨਾ ਗਰਮ ਠੰਡਾ ਰੱਖਣ ਵਾਲੇ ਵਾਟਰ ਬੋਟਲਸ ਨੇ APJ ਕੰਸਟਰਕਸ਼ਨ ਦੇ ਵੱਲੋਂ ਠੀਕ ਹੈ
1: ਵਾਓ
0: ਠੀਕ ਹੈ
1: ਜੀ ਜੀ ਬਿਲਕੁਲ ਸਹੀ ਆ
0: ਤੇ ਕੱਲ ਮੈਂ ਉਹਨਾਂ ਨਾਲ ਸੀਗਾ APJ ਕੰਸਟਰਕਸ਼ਨ ਵੱਲੋਂ ਗਿਫਟ ਨੇ ਤੁਹਾਡੇ ਵਾਸਤੇ ਪੈਨ ਹੋਣਗੇ ਪੈਨ ਦੇ ਨਾਲ ਬੋਟਲਸ ਹੋਣਗੇ ਤੁਸੀਂ ਤਿੰਨ ਵਰਡ ਦੱਸਣਾ ਜਿਹੜਾ ਆਪਾਂ ਅਕਸਰ ਯੂਜ਼ ਕਰਦੇ ਹਾਂ ਹੈਨਾ
1: ਜੀ
0: ਬਈ ਜਿਵੇਂ ਜਸਟ ਹੁਣੇ ਕਿਹਾ ਇਹਨਾਂ ਨੇ ਕਿ ਜਸਟ ਹੁਣੇ ਮੈਨੂੰ ਸਕੂਲ ਤੋਂ ਕਾਲ ਆਇਆ ਹੁਣੇ ਵੀ ਸੇਮ ਫਰਕ ਹੈਗਾ ਤੇ ਜਸਟ ਵੀ ਸੇਮ ਆ
1: ਜੀ ਬਿਲਕੁਲ
0: ਹੈਨਾ ਇਦਾਂ ਦੇ ਕਈ ਵਰਡਸ ਨੇ ਜਿਹੜੇ ਤੁਸੀਂ ਬੋਲਦੇ ਹੋ ਤੇ ਤਿੰਨ ਵਰਡਸ ਇੱਕ ਜਣਾ ਜਿਹੜਾ ਦੱਸੂਗਾ ਅਸੀਂ ਤੁਹਾਨੂੰ ਵਧੀਆ ਜਿਹੀ ਗਿਫਟ ਕੋਈ ਲੈ ਕੇ ਦੇਵਾਂਗੇ ਅੱਜ ਆਪਣੇ
1: ਅਮਨ ਜੀ ਇੱਕ ਕੁਐਸਚਨ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਹਮੇਸ਼ਾ ਪੁੱਛਦੀ ਹਾਂ ਜੇ ਤੁਹਾਨੂੰ ਪੁੱਛਿਆ ਜਾਏ ਤੁਸੀਂ ਦੱਸੋ ਦੋ ਕੋਈ ਵੀ ਇੱਦਾਂ ਦੇ
0: ਬਹੁਤ ਨੇ ਮੈਂ ਜੇ ਦੱਸੇ ਫਿਰ ਵਰਡਸ ਘੱਟ ਜਾਣਾ ਬੋਲਣ ਵਾਲੀ ਮੇਰੇ ਕੋਲ ਤਾਂ ਬਹੁਤ ਨੇ
1: ਬਸ ਜੋ ਤੁਸੀਂ ਦੱਸੋ ਫਿਰ ਡਿਫਰੈਂਟ ਹੋਣਾ ਚਾਹੀਦਾ ਨਾ ਕਾਮਨ ਵਾਲੇ ਨਹੀਂ ਦੱਸਣੇ
0: ਜਿਵੇਂ ਬੰਦਾ ਕਹਿੰਦਾ ਤੇਜ਼ ਸਪੀਡ ਨਾਲ ਆ ਰਿਹਾ ਸੀਗਾ
1: ਹਾਂਜੀ ਬਿਲਕੁਲ ਸਹੀ
0: ਹਨਾ ਤੇਜ਼ ਵੀ ਹੋਈ ਚੀਜ਼ ਹੈ ਸਪੀਡ ਵੀ ਹੋਈ ਚੀਜ਼ ਹੈ ਸਪੀਡ ਵੀ ਫਾਸਟ ਹੈ ਤੇਜ਼ ਰਫਤਾਰ ਹਨਾ ਕਈ ਸ਼ਬਦਾਵਲੀ ਇੱਦਾਂ ਵਰਤਦੇ ਨਾ
1: ਜੀ
0: ਹਾਂ ਤੇ ਹਾਂਜੀ ਕਈ ਸ਼ਬਦ ਨੇ ਐਸੇ ਜਿਵੇਂ ਆਪਣੇ ਲੋਕ ਕਹਿੰਦੇ ਮੈਂ ਕਰਟਨਾ ਵਿੰਡੋਆ ਹਨਾ ਇੱਦਾਂ ਕਰਕੇ ਕਈ ਵਰਡਸ ਨੇ ਪਰ ਤੁਸੀਂ ਦੱਸ ਰਹੇ ਹੋ ਕਈ ਵਰਡਸ ਨੇ 905-673-33-37 ਬਹੁਤ ਸਾਰੇ ਨੇ ਜਿਵੇਂ ਜਸਟ ਹੁਣੇ ਹੈਗਾ
1: ਜੀ
0: ਇੱਕ ਹੋਰ ਬੋਲਦੀ ਹੈ
1: ਜੀ ਜੀ ਬਿਲਕੁਲ
0: ਜਿਵੇਂ ਲੋਕ ਕਹਿੰਦੇ ਫਲ ਫਰੂਟ
1: ਜੀ
0: ਫਲ ਫਰੂਟ ਲੈ ਕੇ ਆਇਆ ਮੈਂ ਹੁਣੇ
1: ਬਿਲਕੁਲ
0: ਕਹਿੰਦੇ ਹੁੰਦੇ ਫਲ ਫਰੂਟ
1: ਜੀ ਜੀ ਬਿਲਕੁਲ ਜਦੋਂ ਅਸੀਂ ਬਿਮਾਰ ਵੀ ਹੋਈਦਾ ਸਾਡੇ ਘਰ ਦੇ ਕਹਿੰਦੇ ਫਲ ਫਰੂਟ ਖਾਇਆ ਕਰ ਕੁਛ ਖਾਇਆ ਕਰ ਫਲ ਫਰੂਟ
0: ਹਾਂ ਫਲ ਫਰੂਟ 905-673-33-37 905-673-33-37 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563333 7 9563

ਕੁਛ ਕਈ ਐਸੇ ਕੰਟਰੋਵਰਸ਼ਲ ਜਿਹੜੇ ਇੰਟਰਵਿਊਜ਼ ਦਿੱਤੇ। ਕੱਲ੍ਹ ਬਾਬਾ ਭੱਜਿਆ ਰਿਹਾ, ਕੱਲ੍ਹ ਅਤੇ ਪਰਸੋਂ ਜਦੋਂ ਪਤਾ ਲੱਗਿਆ ਕਿ ਵੋਟ ਬੈਂਕ ਇੰਨਾ ਕੁ ਡੈਮੇਜ ਹੋ ਚੁੱਕਿਆ। ਅਮੈਰੀਕਨ ਜੋ ਇਲੈਕਸ਼ਨਸ ਨੇ ਉਹਨਾਂ ਦੇ ਹਿਸਟੋਰੀਕਲ ਡੈਮੇਜਸ ਨੇ ਜਿਹੜੇ ਉਹ ਡੋਨਲਡ ਟਰੰਪ 'ਤੇ ਦੇਖੇ ਜਾ ਰਹੇ। ਇੰਨਾ ਕੋਈ ਵੀ ਰਾਸ਼ਟਰਪਤੀ ਡੈਮੇਜ ਨਹੀਂ ਹੋਇਆ, ਇੰਪੀਚਮੈਂਟਸ ਹੋਈਆਂ ਨੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀਆਂ ਦੀਆਂ, ਅਤੇ ਇਹ ਲੱਗ ਰਿਹਾ ਕਿ ਜੇ ਇੰਨੀ ਬੁਰੀ ਤਰ੍ਹਾਂ ਨਾਲ ਡੈਮੋਕਰੇਟਸ ਜਿਹੜੇ ਜਿੱਤਦੇ ਨੇ ਅਤੇ ਰਿਪਬਲਿਕਨ ਹਾਰਦੇ ਨੇ ਤਾਂ ਇੰਪੀਚਮੈਂਟ ਸੰਭਾਵੀ ਆ ਕਿ ਡੋਨਲਡ ਟਰੰਪ ਦੀ ਹੋ ਜਾਊਗੀ। ਦੂਸਰੇ ਪਾਸੇ ਜਿਹੜੇ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਅਤੇ ਜੰਗ ਆ ਜਿਹੜੀ, ਉਹ ਮਹਿੰਗਾਈ ਮੁੱਦਾ ਜੋ ਬਾਈਡਨ ਤੋਂ ਉੱਪਰ ਜਾ ਚੁੱਕਿਆ। ਸਲੀਪੀ ਕਹਿਣ ਵਾਲਾ ਜਿਹੜਾ ਹੈਗਾ ਜੋ ਬਾਈਡਨ ਨੂੰ ਅਕਸਰ ਸਟੇਜਸ ਦੇ ਉੱਪਰ ਸੁੱਤਾ ਪਿਆ ਪਾਇਆ ਜਾਂਦਾ। ਜੋ ਬਾਈਡਨ ਦਾ ਹਜੇ ਇੱਕ ਅੱਧਾ ਕੋਈ ਵੀਡੀਓ ਹੋ ਗਿਆ ਤਾਂ ਠੀਕ ਹੈ, ਪਰ ਡੋਨਲਡ ਟਰੰਪ ਦੇ ਵੀਕਲੀ ਵੀਡੀਓਜ਼ ਹੁੰਦੇ ਜਿਨ੍ਹਾਂ 'ਚ ਸੁੱਤਾ ਪਿਆ ਹੁੰਦਾ ਹੈਗਾ। ਅਤੇ ਕਾਫੀ ਸਾਰੀਆਂ ਜਿਹੜੀਆਂ ਕਮੈਂਟਸ ਨੇ ਉਹਨਾਂ ਨੇ ਕੁਛ ਅਮੈਰੀਕਾ ਦੇ ਦੋ ਸ਼ਹਿਰਾਂ ਦੇ ਉੱਪਰ ਕੀਤੇ ਕਿ ਜੇ ਇਰਾਨ ਦੇ ਲਈ ਸਾਨੂੰ ਇਹ ਦੋ ਸ਼ਹਿਰ ਮਿਟਾਉਣੇ ਵੀ ਪੈ ਗਏ ਨਕਸ਼ੇ 'ਚੋਂ ਸਾਡੇ ਆਪਣੇ ਅਮੈਰੀਕਾ ਦੇ, ਤਾਂ ਕੋਈ ਵੱਡੀ ਗੱਲ ਨਹੀਂ ਹੈ। ਦੁਨੀਆ ਨੂੰ ਬਚਾਉਣ ਲਈ ਅਸੀਂ ਇਰਾਨ ਨੂੰ ਖਤਮ ਕਰ ਦਾਂਗੇ, ਸਾਡੇ ਦੋ ਸ਼ਹਿਰ ਵੀ ਜੇ ਉਹ ਖਤਮ ਕਰ ਦਿਉ ਕੋਈ ਗੱਲ ਨਹੀਂ, ਉਹ ਸ਼ਹਿਰਾਂ ਦੇ ਨਾਲ ਏ। ਅਤੇ ਉੱਥੇ ਤਕਰੀਬਨ ਮਿਲੀਅਨਸ ਆਫ ਮਿਲੀਅਨ ਲੋਕ ਰਹਿ ਰਹੇ ਨੇ, ਅਤੇ ਆਦਮੀ ਉਹਨਾਂ ਦੇ ਮਾਰੇ ਜਾਣ ਨੂੰ ਮਜ਼ਾਕ ਸਮਝਦਾ ਹੈਗਾ ਐਜ਼ ਬਤੌਰ ਪ੍ਰੈਜ਼ੀਡੈਂਟ ਕਿ ਕੋਈ ਗੱਲ ਨਹੀਂ ਜੇ ਦੋ ਚਾਰ ਮਿਲੀਅਨ ਲੋਕ ਮਰਦੇ ਨੇ, ਕੋਈ ਗੱਲ ਨਹੀਂ, ਇਰਾਨ ਨਾਲ ਜੇ ਲੜਾਈ ਲੱਗੀ ਹੋਈ ਹੈ ਮੇਰੀ। ਸੋ ਇਸ 'ਤੇ ਵੀ ਕਾਫੀ ਨੈਗੇਟਿਵ ਇੰਪੈਕਟ ਜਿਹੜਾ ਬਣਿਆ ਹੋਇਆ। ਦੂਸਰੇ ਪਾਸੇ ਕੈਨੇਡਾ ਦੇ ਵਿੱਚ 3 ਸਾਲ ਹੋ ਗਏ ਨੇ ਜਿਹੜਾ ਇਜ਼ਰਾਇਲ ਅਤੇ ਫਲਸਤੀਨ ਦੇ ਵਿੱਚ ਜਿਹੜਾ ਹਮਾਸ ਦਾ ਰੌਲਾ ਪਿਆ ਸੀਗਾ। ਰਾਜਨੀਤਿਕ ਲੋਕ ਇਹਦੀਆਂ ਮਾਈਲੇਜ ਲੈਂਦੇ ਨੇ, ਗਰੀਬ ਅਤੇ ਮਜ਼ਬੂਰ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਫਸ ਜਾਂਦੇ ਨੇ। ਉਹਦੇ ਝੰਡੇ ਕੁਛ ਸਾੜਦੇ ਨੇ, ਉਹਦੇ 'ਤੇ ਕ੍ਰਾਈਮ ਜਿਹੜੀ ਹੈਗੀ ਹੈ, ਡਿਵੀਜ਼ਨ ਜਿਹੜੀ ਆ ਉਹ ਦੇਖ ਰਹੀ ਹੈਗੀ ਆ ਕਿ ਇਹ ਝੰਡੇ ਇਜ਼ਰਾਇਲ ਦੇ ਝੰਡੇ ਕਿਹਨੇ ਸਾੜੇ ਨੇ, ਉਹਨਾਂ ਨੂੰ ਫੜਨਾ ਜੀ, ਹੇਟ ਕ੍ਰਾਈਮ ਦੇ ਅੰਡਰ ਆਉਂਦਾ ਹੈਗਾ। ਕੁਛ ਹੋਰ ਵੀ ਕੰਸਰਨਸ ਨੇ ਜਿਨ੍ਹਾਂ ਵਿੱਚੋਂ ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਦੇ ਵਿੱਚ ਐਲੀਵੀਆ ਚਾਓ ਜਿਹੜੀ ਆ ਉਹ ਖਿਸਕਦੀ ਜਾ ਰਹੀ ਹੈ ਥੱਲੇ, ਬ੍ਰੈਡ ਜੌਨਸਨ ਜਿਹੜਾ ਹੈਗਾ ਉੱਪਰ ਜਾ ਰਿਹਾ, 2 ਪੁਆਇੰਟ ਦਾ ਫਰਕ ਰਹੇਗਾ। ਕ੍ਰਿਸ ਅਲੈਗਜ਼ੈਂਡਰ ਜਿਹੜਾ ਕਿ ਮੇਰੇ ਰੇਡੀਓ ਰਾਹੀਂ ਆਪਣੇ ਸ਼ੋਅ ਰਾਹੀਂ ਮੈਂ ਔਨ ਏਅਰ ਵੀ ਕੀਤਾ ਸੀ, ਉਦੋਂ ਇਹ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਹੁੰਦਾ ਸੀ। ਕ੍ਰਿਸ ਅਲੈਗਜ਼ੈਂਡਰ ਰੇਸ 'ਚੋਂ ਬਾਹਰ ਹੋ ਗਿਆ, ਉਹਦੇ ਨਾਲ ਬ੍ਰੈਡ ਜੌਨਸਨ ਨੂੰ ਜਿਹੜਾ ਹੈਗਾ ਕਾਫੀ ਫਾਇਦਾ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈਗਾ। ਐਲੀਵੀਆ ਚਾਓ ਉੱਧਰ ਅਤੇ ਇੱਧਰ ਮਿਸਿਸਾਗਾ ਦੀ ਮੇਅਰ, ਦੋਨਾਂ ਦੇ ਰੌਲੇ ਚੱਲਦੇ ਨੇ ਕਿ ਕੀ ਇਹ ਦੁਬਾਰਾ ਮੇਅਰ ਬਣ ਪਾਉਣਗੇ ਕਿ ਨਹੀਂ। ਲੈਟਸ ਸੀ ਊਂਟ ਕਿਸ ਕਰਵਟ ਬੈਠਦਾ। ਸਟੂਡੀਓਜ਼ ਨੰਬਰ ਨੇ 905-600-7373, 9:12 ਸਟੂਡੀਓਜ਼ ਦੀ ਘੜੀਆਂ ਦੇ ਉੱਪਰ 9:12 ਹੋ ਚੁੱਕੇ ਨੇ, ਔਰ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਅਤੇ ਉਹਦੇ ਜਵਾਬ ਦੇ ਲਈ 905-600-7373 ਤੁਹਾਡੇ ਕਾਲ ਆ ਰਹੇ ਨੇ।

0: ਜੀ ਫਸਟ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ
1: ਹਾਂਜੀ ਭਾਜੀ ਕੀ ਹਾਲ
0: ਚਾਲ? ਪਹਿਲਾਂ ਫੋਨ ਦਾ ਬਲੂਟੁੱਥ ਬੰਦ ਕਰੋ, ਤੁਹਾਡੇ ਦਾ ਕੁਛ ਨਹੀਂ ਸੁਣ ਰਿਹਾ ਸਾਨੂੰ। ਹਾਂਜੀ
1: ਓਕੇ ਜੀ, ਓਕੇ ਜੀ,
0: ਹਾਂਜੀ ਹੈਲੋ,
1: ਓਕੇ ਜੀ,
0: ਮੈਂ ਸਮਝ ਨਹੀਂ ਆਇਆ। ਓਕੇ
1: ਓਕੇ ਜੀ,
0: ਓਕੇ ਜੀ,
2: ਓਕੇ ਜੀ,
1: ਹਾਂਜੀ
0: ਠੀਕ ਹੈ ਜੀ। ਹੈ 905-6-7-3-3, ਪਲੀਜ਼ ਜਦੋਂ ਤੁਸੀਂ ਕਾਲ ਕਰਦੇ ਹੋ ਨਾ ਆਪਣਾ ਬਲੂਟੁੱਥ ਹੈ ਜਿਹੜਾ ਉਹ ਬੰਦ ਕਰ ਲਿਆ ਕਰੋ, ਕਿਉਂਕਿ ਮੈਨੂੰ ਸੁਣਿਆ। ਸੰਤੋਸ਼ ਉਹਨਾਂ ਨੇ ਕੀ ਕਿਹਾ ਮੈਨੂੰ ਸੁਣਿਆ ਨਹੀਂ
2: ਜੀ। ਓਕੇ ਜੀ ਕਿਹਾ ਜਿੱਥੇ ਤੱਕ ਮੈਨੂੰ ਵੀ ਸੁਣਿਆ।
0: ਓਕੇ ਜੀ ਵੀ ਠੀਕ ਹੈ, ਕਹਿਤਾ ਨਾਲੇ ਓਕੇ ਕਹਿਤਾ, ਹੈ ਨਾ
2: ਜੀ,
0: ਠੀਕ ਹੈ, ਓਕੇ ਠੀਕ ਹੈ, ਓਕੇ ਠੀਕ ਹੈ, ਓਕੇ ਹੈ ਨਾ,
2: ਹਾਂਜੀ ਓਕੇ ਜਿਵੇਂ, ਹਾਂਜੀ
0: ਹਾਂ। 905-6-7-3-3-3, ਅੱਜ ਮੇਰੀ ਮਾਰਟਿਨ ਮੈਡਰਸ ਜਿਹੜੇ ਹੈਗੇ ਨੇ ਰੀਜਨਲ ਕੌਂਸਲਰ ਨੇ 3 ਔਰ 4 ਵਾਰਡ ਤੋਂ, ਉਹਨਾਂ ਦੇ ਨਾਲ ਵੀ ਇੱਕ ਇੰਟਰਵਿਊ ਆ ਜਿਹੜਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਰੀਜਨਲ ਕੌਂਸਲਰ ਦੇ ਤੌਰ 'ਤੇ ਕੰਮ ਕਰ ਰਹੇ ਨੇ, ਕੀ ਗੱਲਾਂ ਬਾਤਾਂ ਨੇ ਜਿਹੜੀਆਂ ਕਰਨ ਵਾਲੀਆਂ ਉਹ ਵੀ ਅਸੀਂ ਜਿਹੜਾ ਲੈ ਕੇ ਆਵਾਂਗੇ ਸ਼ੋਅ ਦੇ ਵਿੱਚ। ਕੱਲ੍ਹ ਨੂੰ ਹਰਕੀਰਤ ਸਿੰਘ ਜਿਹੜੇ ਕਿ ਡਿਪਟੀ ਮੇਅਰ ਨੇ ਬ੍ਰੈਂਪਟਨ ਦੇ, ਉਹਨਾਂ ਨੂੰ ਮੈਂ ਲਾਈਨਅਪ ਕੀਤਾ। ਗੁਰਪ੍ਰੀਤ ਸਿੰਘ ਆ ਕੇ ਗਏ ਨੇ ਲਾਈਨ ਦੇ ਵਿੱਚ, ਸਾਰੇ ਜਿਹੜੇ ਇਲੈਕਸ਼ਨ ਦੇ ਵਿੱਚ ਜਿਹੜੇ ਖੜ੍ਹ ਰਹੇ ਕੈਂਡੀਡੇਟਸ ਨੇ ਉਹਨਾਂ ਨੂੰ ਲੈ ਕੇ ਆ ਰਹੇ ਆਪਾਂ। ਹੈਲੋ ਜੀ, ਕੇ ਰਾਣਾ?
3: ਹਾਂਜੀ ਸਰ ਜੀ, ਰਨ ਤੇਜ,
0: ਰਨ ਤੇਜ,
3: ਹਾਂਜੀ
0: ਕਿਵੇਂ ਯੂਜ਼ ਕਰਦੇ ਰਨ ਤੇਜ?
3: ਰਨ
0: ਤੇਜ ਰਨ ਕਰਨਾ ਤੁਸੀਂ, ਹਾਂ ਕਹਿੰਦੇ ਹੁੰਦੇ ਆਪਾਂ, ਹੈ ਨਾ,
3: ਰਨ ਵੀ ਆਇਆ ਤੇ ਤੇਜ ਵੀ ਹੋਇਆ।
0: ਹਾਂ ਵੀ ਤੇਜ ਰਨ ਕਰਨਾ ਬਹੁਤ, ਹੈ ਨਾ
3: ਜੀ,
0: ਹਾਂ ਵੈਰੀ ਗੁੱਡ। ਹੋਰ ਵੀ ਸੁਣ ਲਈ ਆਪਾਂ ਲੋਕਾਂ ਤੋਂ? 905-6-7-3-3-3, ਐਸੇ ਸ਼ਬਦ ਕੋਸ਼ ਨੇ ਅੰਗਰੇਜ਼ੀ ਤੇ ਪੰਜਾਬੀ ਜਾਂ ਅੰਗਰੇਜ਼ੀ ਤੇ ਹਿੰਦੀ ਨੂੰ ਇਕੱਠਾ ਹੀ ਵਰਤੀ ਜਾਂਦੇ ਹੁੰਦੇ ਆਪਾਂ। 905-6-7-3-3-3-3
4: ਦਰੇਵਾਲ ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ, ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਦਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
5: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
6: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
7: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
8: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, TAWAKitchen.ca।
0: Hello? Haan ji, Gurpreet?
9: Hello?
0: Haan ji?
9: Haan ji sir, Sat
0: Sri Akal. Sat Sri Akal ji.
9: Sir, ਮੈਨੂੰ ਨਾ ਪੈਸਟ ਕੰਟਰੋਲ ਦਾ ਨੰਬਰ ਚਾਹੀਦਾ ਸੀਗਾ।
0: ਪੈਸਟ ਕੰਟਰੋਲ ਦਾ?
9: ਹਾਂਜੀ।
0: ਰੈਜ਼ੀਡੈਂਸ਼ੀਅਲ ਚਾਹੀਦਾ ਹੈ ਕਮਰਸ਼ੀਅਲ ਵਾਸਤੇ?
9: ਰੈਜ਼ੀਡੈਂਸ਼ੀਅਲ।
0: ਅੱਛਾ, ਤੁਸੀਂ ਨਾ ਇੱਕ ਕੰਮ ਕਰ ਦਿਓ, 416-518-3200 ਤੇ ਟੈਕਸ ਕਰ ਦਿਓ, ਠੀਕ ਹੈ?
9: 416-518-3200
0: ਤੇ ਤੁਹਾਨੂੰ ਭੇਜ ਦਾਂਗੇ ਨੰਬਰ ਹੈਗਾ ਇੱਕ,
9: ਠੀਕ ਹੈ ਸਰ?
0: ਠੀਕ ਹੈ, 416-518-3200। ਤੇ ਮਨਦੀਪ ਮੇਰੇ ਨਾਲ ਨੇ, ਮਨਦੀਪ ਜੀ, ਮਨਦੀਪ, ਹੈਲੋ ਮਨਦੀਪ, ਮਨਦੀਪ ਸਰਾਏ,
10: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹਾਂਜੀ
10: ਹਾਂਜੀ, ਹਾਏ ਜੀ,
0: ਹਾਏ,
10: ਹਾਂਜੀ
0: ਨਹੀਂ, ਹਾਏ ਕਿਵੇਂ, ਮਤਲਬ ਦੋ ਵਾਰ ਹੁੰਦਾ ਯੂਸ?
10: ਨਹੀਂ ਹਾਏ ਇੱਕੋ ਵਾਰੀ ਹੁੰਦਾ, ਹਾਏ ਜਿੱਦਾਂ ਹੁਣ ਬੰਦੇ ਦਾ ਕੋਈ ਸਾਲਟੀ ਲੱਗ ਗਈ ਤਾਂ ਵੀ ਹਾਏ ਕਹਿੰਦਾ, ਕਿ ਇਹਨੂੰ ਆਪਾਂ ਬੁਲਾਉਣਾ ਹੈ ਹਾਏ।
0: ਹਾਂ ਅੱਛਾ, ਉਹ ਵੀ ਹਾਏ, ਤੁਸੀਂ ਆਵਾਜ਼ ਵਿੱਚ ਕੱਢੋ ਨਾ ਹਾਏ, ਉਹ ਵਾਲੀ ਹਾਏ ਤੇ ਹਾਏ ਤੇ ਬਹੁਤ ਫਰਕ ਹੈ ਨਾ, ਦੋ ਅਲੱਗ ਅਲੱਗ ਚੀਜ਼ਾਂ ਨੇ। ਸਟੂਡੀਓ ਨੰਬਰ 905-6-7-3-3-33-37, ਤੇ ਸਾਡੇ ਨਾਲ ਗੱਲਬਾਤ ਚੱਲ ਰਹੀ ਹੈ।
11: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-8401-8604-1
12: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
0: ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹੈਲੋ,
13: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
13: ਮੈਂ ਕਿਹਾ ਜੀ, ਇੱਕ ਹੁਣ ਤੁਸੀਂ ਕਹਿ ਕੇ ਹਟੇ ਐਵੇਂ ਫੂਡ ਇੰਨਾ ਹੀ ਖਾਂਦੇ ਖਾਂਦੇ ਥੱਕ ਗਏ।
0: ਫੂਡ ਤੇ ਖਾਣਾ?
13: ਹਾਂਜੀ, ਖਾਣਾ
0: ਠੀਕ ਹੈ।
13: ਹੁੰਦਾ ਜੀ, ਓਕੇ ਓਕੇ ਆਇਆ, ਓਕੇ ਆਇਆ ਮੈਂ।
0: ਹਾਂ, ਓਕੇ ਆਇਆ ਮੈਂ, ਠੀਕ ਹੈ।
13: ਇੱਕ ਹੋਰ ਕਹਿੰਦੇ ਆਲ ਰਾਈਟ, ਠੀਕ ਹੈ,
0: ਓਕੇ, ਥੈਂਕ ਯੂ ਸੋ ਮਚ। ਔਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਅਤੇ ਸਾਜਿਦ ਸਾਹਿਬ, ਤੁਸੀਂ ਵੀ ਹੋਲਡ ਰੱਖੋਗੇ? ਸੰਤੋਸ਼ ਜੀ, ਤੁਸੀਂ ਵੀ ਹੋਲਡ ਰੱਖੋਗੇ? ਅਸੀਂ ਕੁਇਕ ਇੱਕ ਗੱਲਬਾਤ ਦੇ ਵਿੱਚ ਜਾਵਾਂਗੇ, ਜਿਹਦੇ 'ਚ ਮਾਰਟਿਨ ਮੈਡਰਸ ਜਿਹੜੇ ਹੈਗੇ ਨੇ ਵਾਰਡ 3 ਐਂਡ 4 ਤੋਂ 2014 ਤੋਂ ਜਿਹੜੇ ਹੈਗੇ ਨੇ ਰਿਪ੍ਰਜੈਂਟ ਕਰ ਰਹੇ ਨੇ ਇੱਥੋਂ ਦੀ ਪਬਲਿਕ ਨੂੰ, ਕਿਹੜੇ ਕਿਹੜੇ ਜਿਹੜੇ ਚੀਜ਼ਾਂ ਨੇ, 3-4 ਵਾਰਡ ਜਿਹੜਾ ਹੈਗਾ ਉਹਦੀ ਬਾਉਂਡਰੀਜ਼ ਹੈਗੀਆਂ, ਵਿੰਸਟਰ ਚਰਚਿਲ, 407 ਕੁਈਨ ਸਟਰੀਟ ਅਤੇ 410 ਇਹ ਬਲੋਕ ਆ ਜਾਂਦਾ। ਸੋ ਮਲਟੀਪਲ ਪੀਪਲ ਆਰ ਰੈਜ਼ਾਈਡਿੰਗ, ਜਿਹੜੀ ਹੈਗੀ ਹੈ ਸਾਊਥ ਏਸ਼ੀਅਨ ਕਮਿਊਨਿਟੀ ਦੇ ਇਸ ਏਰੀਏ ਦੇ ਵਿੱਚ ਰੈਜ਼ਾਈਡ ਕਰਦੇ ਨੇ। ਸੋ ਮਾਰਟਿਨ ਮੈਡੋਰਸ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਟੂਡੀਓਜ਼ ਵਿੱਚ। ਸਟੇ ਟਿਊਨ, ਵਿਲ ਬੀ ਬੈਕ ਵਿਦ ਇਨ ਫਿਊ ਮਿੰਟਸ।

0: ਕਿ ਚਲੇ ਹਾਂ ਪਰ ਤੇਰੀ ਗੱਲ ਤੁਸੀਂ ਸ੍ਰੀ ਵਾਸਨ ਰਹੇ ਹੋ ਮੇਰੇ ਨਾਲ ਜਗਜੀਤ ਸਾਚਾ ਜੀ ਸਾਚਾ ਜੀ ਕੀ ਹਾਲ ਚਾਲ ਨੇ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੇ ਰੇਡੀਓ ਪ੍ਰੋਗਰਾਮ ਸਾਰੇ ਲਿਸਨਰਸ ਨੂੰ ਜਗਜੀਤ ਸਾਚਾ ਵੱਲੋਂ ਤੇ ਪੰਜਾਬ ਟੈਕਸੀ ਟੀਮ ਵੱਲੋਂ ਪਹਿਲਾਂ ਪਹਿਲੀ ਸਤਿ ਸ਼੍ਰੀ ਅਕਾਲ ਜੀ
0: ਥੈਂਕ ਯੂ ਸੋ ਮਚ ਔਰ ਮਿਸਟਰ ਗੁਪਤਾ ਜਿਹੜੇ ਕਿ ਕਹਿੰਦੇ ਬਹੁਤ ਟਾਈਮ ਬਾਅਦ ਅੱਜ ਉਹ ਔਨ ਕਰ ਰਹੇ ਨੇ ਸ਼ੋਅ ਨੂੰ ਅਨਿਲ ਗੁਪਤਾ ਫਰੋਮ ਲੁਧਿਆਣਾ ਮਿਲੇ ਸੀ ਮੈਨੂੰ ਗੁਪਤਾ ਜੀ ਸੇਮ ਐਜ਼ ਵੈਲ ਮੈਂ ਵੀ ਤੁਹਾਨੂੰ ਬੜਾ ਪਸੰਦ ਕੀਤਾ ਅੱਜ ਤੁਸੀਂ ਸਾਨੂੰ ਟੈਕਸ ਮੈਸੇਜ ਕੀਤਾ ਅਤੇ ਅੱਜ ਕੱਲ੍ਹ ਸੀ ਆਰ ਏ ਜਿਹੜਾ ਹੈਗਾ ਕੈਨੇਡਾ ਰੈਵਨਿਊ ਏਜੰਸੀ ਜਿਹੜਾ ਹੈ ਕਿ ਨਵੇਂ ਢੰਗ ਦੇ ਨਾਲ ਇੱਕ ਸਪੈਸ਼ਲ ਇੰਡਸਟਰੀ ਜਿਹਦੇ ਵਿੱਚ ਅਸੀਂ ਸੈਲਫ ਇੰਪਲੋਇਡ ਡਿਕਲੇਅਰ ਕਰ ਰਹੇ ਸੀਗੇ ਕਿ ਅਸੀਂ ਆਪਣੀ ਨੌਕਰੀ ਆਪ ਜਨਰੇਟ ਕੀਤੀ ਹੋਈ ਹੈ ਅਤੇ ਉਹਦੇ ਵਿੱਚ ਆਡਿਟਸ ਲੈ ਕੇ ਆ ਰਿਹਾ ਹੈਗਾ ਅਤੇ ਆਡਿਟਸ ਦੇ ਵਿੱਚ ਲੋਕ ਪ੍ਰੋਟੈਸਟ ਵੀ ਕਰ ਰਹੇ ਨੇ ਅਤੇ ਕੁਛ ਵੱਲ ਮਤਲਬ ਜੈਨੂਅਨ ਅਤੇ ਕੁਛ ਅਨਜੈਨੂਅਨ ਵੇ ਦੇ ਨਾਲ ਜਿਹੜਾ ਹੈਗਾ ਇਸ ਸਮੇਂ ਸਰਕਾਰ ਦਾ ਪ੍ਰਤੀਕਰਮ ਹੈਗਾ ਮੈਂ ਜਿੱਥੇ ਗੱਲ ਕਰਦਾ ਹਾਂ ਕਿ ਕੈਲੀਫੋਰਨੀਆ ਨੂੰ ਜਾਣ ਵਾਲਾ ਬੰਦਾ ਜੇ ਉਹ 100 ਟਰੱਕ 'ਚ ਰਿਹਾ ਤਾਂ ਉਹ ਵੀ ਉਹਦਾ ਓਵਰ ਟਾਈਮ 'ਚ ਫਿਰ ਅਕਾਊਂਟ ਹੋਣਾ ਚਾਹੀਦਾ ਜੇ ਨਹੀਂ ਹੈਗਾ ਤਾਂ ਫਿਰ ਇੱਥੇ ਫੈਕਟਰੀ 'ਚ ਵੀ ਲੋਕ ਕਹਿ ਸਕਦੇ ਵੀ ਸੌਂ ਜਾਓ ਇੱਥੇ ਬਿਸਤਰਾ ਲਾ ਕੇ ਸੋ ਇਹ ਹਿਊਮਨ ਰਾਈਟਸ ਨੇ ਜਿਹੜੇ ਕੁਛ ਉਹਨਾਂ ਨੂੰ ਵੀ ਵਾਇਲੇਟ ਕਰਦਾ ਹੈਗਾ ਪਰ ਸਰਕਾਰ ਤਾਂ ਸਰਕਾਰ ਹੋ ਜਾਂਦੀ ਐਂਡ ਦੇ ਵਿੱਚ ਕਿ ਜੀ ਜੋ ਮਰਜ਼ੀ ਕਹਿ ਸਕਦੇ ਨੇ ਕਰ ਸਕਦੇ ਨੇ ਸੋ ਜੋ ਉਹਦੇ ਉੱਪਰ ਵੀ ਗੱਲ ਚੱਲ ਰਹੀ ਹੈ ਪਰ ਲੈਟਸ ਸੀ ਕਿ ਸੀ ਆਰ ਏ ਇਸ ਵੇਲੇ ਕੀ ਕਹਿੰਦਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ ਜੋ ਤੁਹਾਡੀ ਐਜ਼ ਏ ਡਿਊਟੀ ਅਤੇ ਐਜ਼ ਏ ਇੰਪਲੋਇਰ ਸੁਣ ਰਹੇ ਹੋ ਐਜ਼ ਏ ਡਰਾਈਵਰ ਸੁਣ ਰਹੇ ਹੋ ਐਜ਼ ਏ ਓਨਰ ਆਪਰੇਟਰ ਸੁਣ ਰਹੇ ਹੋ ਸਾਚਾ ਸਾਹਿਬ ਕੀ ਕਹੋਗੇ
1: ਹਾਂਜੀ ਅਮਨ ਜੀ ਬਹੁਤ ਵਧੀਆ ਪੁਆਇੰਟ ਤੁਸੀਂ ਚੱਕਿਆ ਅੱਜ ਜਿਹੜਾ ਇਹਨੂੰ ਕਹਿੰਦਾ ਪੀ ਐਸ ਬੀ ਪਰਸਨਲ ਬਿਜਨਸ ਸਰਵਿਸਿਸ ਤੇ ਇਹਦੇ ਵਿੱਚ ਇਹ ਹੋਏਗਾ ਕਿ ਗੌਰਮੈਂਟ ਦਾ ਇੱਕ ਟੈਸਟ ਪਾਸ ਹੁੰਦਾ ਜਿਹੜਾ ਕਿ ਰੈਵਨਿਊ ਕੈਨੇਡਾ ਵੱਲੋਂ ਬੇਸਿਕਲੀ ਇੱਕ ਲਾਅ ਬਣਿਆ ਹੁੰਦਾ ਲਾਅ ਨੂੰ ਸੀ ਆਰ ਇਨਫੋਰਸਮੈਂਟ ਹੀ ਕਰਦੀ ਆ ਤੇ ਉਹਨੂੰ ਤੁਸੀਂ ਚੈਲੰਜ ਵੀ ਕਰ ਸਕਦੇ ਜੇ ਤੁਹਾਨੂੰ ਲੱਗ ਰਿਹਾ ਕਿ ਇਹਦੇ ਵਿੱਚ ਇਹਦੇ ਨਾਲ ਤੁਹਾਡੇ ਨਾਲ ਕੋਈ ਧੱਕਾ ਹੋਇਆ ਕੋਈ ਨਹੀਂ ਕਿ ਸੀ ਆਰ ਏ ਫਾਈਨਲ ਅਥਾਰਟੀ ਨਹੀਂ ਹੈਗੀ ਉਹਦੇ ਤੁਸੀਂ ਉਹਨੂੰ ਚੈਲੰਜ ਵੀ ਕਰ ਸਕਦੇ ਹੋ ਉਸ ਚੀਜ਼ ਨੂੰ ਉਹਦੇ ਵਿੱਚ ਅਮਨ ਜੀ ਜਿਸ ਤਰ੍ਹਾਂ ਹੁਣ ਜੇ ਮੈਂ ਹੁਣ ਰਾਈਟ ਗੱਲ ਕਰਾਂ ਤਾਂ ਜਿਹੜੇ ਬੰਦੇ ਹੁਣ ਓਨਰ ਆਪਰੇਟਰ ਬਣ ਰਹੇ ਆ ਜਾਂ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ ਰਹੇ ਆ ਸਾਡੇ ਕੋਲ ਫ੍ਰੀ ਟਾਈਮ ਹੁੰਦਾ ਕਿ ਐਨੀ ਟਾਈਮ ਆ ਕੇ ਸਾਡੇ ਨਾਲ ਕੰਸਲਟ ਕਰੋ ਕਿ ਤੁਸੀਂ ਇਹ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਕਿ ਜੈਨੂਅਨ ਹੈਗਾ ਸੀ ਆਰ ਵਾਸਤੇ ਕਿ ਨਹੀਂ ਹੈਗਾ ਅਸੀਂ ਤੁਹਾਨੂੰ ਪ੍ਰੋਪਰ ਕਰਕੇ ਦੇਵਾਂਗੇ ਉਸ ਚੀਜ਼ ਤੁਸੀਂ ਓਨਰ ਆਪਰੇਟਰ ਬਣ ਰਹੇ ਆ ਤੁਸੀਂ ਕੋਈ ਕੰਪਨੀ ਨਾਲ ਐਗਰੀਮੈਂਟ ਕੀਤਾ ਕਿਉਂਕਿ ਉਹ 'ਚ ਵੀ ਇਸ਼ੂ ਆ ਰਹੇ ਆ ਉਹ ਵੀ ਅਸੀਂ ਤੁਹਾਨੂੰ ਨਾਲ ਦੀ ਨਾਲ ਚੈੱਕ ਕਰਕੇ ਦਿੰਦੇ ਵੀ ਆਹ ਕੰਡੀਸ਼ਨ ਦਾ ਇਹ ਸੀ ਆਰ ਏ ਦੇ ਜਿਹੜੇ ਗਵਰਨਮੈਂਟ ਦੇ ਲਾਅ ਹੈਗੇ ਉਹਦੇ ਅਗੇਂਸਟ ਚੀਜ਼ਾਂ ਜਾ ਰਹੀਆਂ ਤਾਂ ਉਹਨੂੰ ਤੁਸੀਂ ਕਲੀਅਰ ਕਰੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਅਸੀਂ ਅਮਨ ਜੀ ਅੱਜ ਤੋਂ ਨਹੀਂ ਕਰ ਰਹੇ 2021 ਤੋਂ ਜਦੋਂ ਇਹਨਾਂ ਨੇ ਪਾਇਲਟ ਪ੍ਰੋਜੈਕਟ ਚਲਾਇਆ ਸੀ ਉਦੋਂ ਤੋਂ ਕਰ ਰਹੇ ਹਾਂ ਤੇ ਬਹੁਤ ਸਾਰੇ ਕੇਸ ਇੱਦਾਂ ਦੇ ਆਏ ਆ ਕਿ ਸਾਰੇ ਹੀ ਮੋਸਟਲੀ ਕਲੀਅਰ ਹੋ ਰਹੇ ਆ ਕਿਉਂਕਿ ਆਲਰੇਡੀ ਪਹਿਲਾਂ ਉਹਨਾਂ ਤੇ ਵਰਕਆਊਟ ਹੋਇਆ ਸੀ ਕਿਉਂਕਿ ਜੇ ਟੈਕਸ ਹੋ ਗਿਆ ਜਾਂ ਹੈਲਥ ਹੋ ਗਈ ਇਹ ਜੋ ਪਿਛਲੇ 3-4 ਸਾਲ ਦੇ ਉੱਪਰ ਆਇਆ ਹੁੰਦਾ ਉਹਨੂੰ ਉਹਨੂੰ ਅੱਗੇ ਬਾਅਦ ਚ ਤੁਹਾਨੂੰ ਬੇਸਿਕਲੀ ਵੈਰੀਫਾਈ ਕਰਦੇ ਕਿ ਤੁਸੀਂ ਸਾਰਾ ਕੁਝ ਸਹੀ ਭਰਿਆ
0: ਸੈਲਫ ਇੰਪਲੋਇਡ ਹੋ ਤਾਂ ਤੁਸੀਂ ਜ਼ਰੂਰ 416-720-3642 ਨੰਬਰ ਇਹਨਾਂ ਦੇ ਆਫਿਸ ਦਾ ਦੋ ਲੋਕੇਸ਼ਨ ਨੇ ਕੇਮਬ੍ਰਿਜ ਐਂਡ ਮਿਸਿਸਾਗਾ 416-720-3642 4167203642 ਨੰਬਰ ਟੂ ਕਾਲ ਜਗਜੀਤ ਸਾਚਾ ਪੰਜਾਬ ਟੈਕਸ ਸੋਲਿਊਸ਼ਨ ਅਰਾਊਂਡ 1500 ਓਵਰ ਕਲਾਇੰਟਸ ਜਿਹੜੇ ਹੈਗੇ ਨੇ ਇਸ ਕੰਪਨੀ ਦੇ ਵਿੱਚ ਨੇ ਬਟ ਦੇ ਆਰ ਟੇਕਿੰਗ ਕੇਅਰ ਐਵਰੀ ਸਿੰਗਲ ਪਰਸਨ 416-720-3642 ਅਤੇ ਸਾਚਾ ਸਾਹਿਬ ਕੁਛ ਹੋਰ ਜਾਣ ਤੋਂ ਪਹਿਲਾਂ ਕਹੋਗੇ
1: ਹਾਂ ਜੀ ਜਾਣ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਜੇ ਤੁਸੀਂ ਇਸ ਇੰਡਸਟਰੀ 'ਚ ਆ ਰਹੇ ਹਾਂ ਜਾਂ ਇਸ ਇੰਡਸਟਰੀ 'ਚ ਤੁਹਾਡਾ ਨਾਂ ਤੇ ਕੋਈ ਸੀ ਆਰ ਏ ਦਾ ਕੋਈ ਲੈਟਰ ਆਇਆ ਹੈਗਾ ਜਾਂ ਮਿਨਿਸਟਰੀ ਆਫ ਲੇਬਰ ਜਿਹਦੇ ਵੱਡੀਆਂ ਕੰਪਨੀਆਂ ਜਿੱਦਾਂ ਹੁਣ ਤੁਸੀਂ ਕਿਹਾ ਸੀ ਤੁਸੀਂ ਟਰੱਕ 'ਚ ਸੌਂ ਵੀ ਸਕਦੇ ਆ ਪਰ ਓਵਰ ਟਾਈਮ ਕਿਉਂ ਨਹੀਂ ਮਿਲਦਾ ਹਰੇਕ ਡਿਪਾਰਟਮੈਂਟ ਤੁਹਾਨੂੰ ਜਿਹੜੇ ਉਹਦੇ ਗਾਈਡਲਾਈਨਸ ਉਹ ਵਾਚ ਕਰ ਤੁਸੀਂ ਉਹਨਾਂ ਦੇ ਵਿੱਚੋਂ ਕਿੱਦਾਂ ਨਿਕਲਣਾ ਤੇ ਅੱਗੇ ਨੂੰ ਤੁਹਾਨੂੰ ਪ੍ਰੋਬਲਮ ਨਾ ਆਵੇ ਜਾਂ ਤੁਸੀਂ ਟੈਕਸ ਨਹੀਂ ਭਰੇ ਅਸੀਂ ਉਹਨਾਂ ਐਡਵਾਂਸ ਪਲੈਨਿੰਗ ਸਾਰੀ ਹੁਣ ਕਰਕੇ ਦੇਣਾ ਅਕਤੂਬਰ ਨਵੰਬਰ ਦਸੰਬਰ ਜੇ ਕੋਈ ਪਿੱਛੇ ਇੱਦਾਂ ਦੀ ਚੀਜ਼ ਹੋਈ ਹੈ ਜਾਂ ਅੱਗੇ ਤੁਹਾਨੂੰ ਲੱਗ ਰਿਹਾ ਕਿ ਇੱਦਾਂ ਦੀ ਨਾ ਹੋਵੇ ਐਨੀ ਟਾਈਮ ਤੁਸੀਂ ਕਾਲ ਕਰਕੇ ਆ ਸਕਦੇ ਆ ਤੇ ਮੇਰਾ ਫੋਨ ਨੰਬਰ ਸੇਮ ਆ 416-720-3642 ਸਪੈਸ਼ਲੀ ਜੇ ਕੋਈ ਟਰੱਕ ਵੀਰ ਟਾਈਮ ਪਰ ਆ ਗਿਆ ਕੋਈ ਲੈਟਰ ਆਈ ਹੈ ਤੁਹਾਨੂੰ ਇੱਦਾਂ ਦੀ ਸਾਨੂੰ ਇੱਕ ਵਾਰ ਜ਼ਰੂਰ ਦਿਖਾਓ ਫ੍ਰੀ ਕੰਸਲਟੇਸ਼ਨ ਆ ਅਸੀਂ ਤੁਹਾਨੂੰ ਕੋਈ ਨਾ ਕੋਈ ਦਾ ਵੇ ਆਊਟ ਲੱਭ ਕੇ ਦੇਵਾਂਗੇ ਹੋਵੇਗਾ ਕਿ ਨਹੀਂ ਹੋਵੇਗਾ ਅੱਗੇ ਨੂੰ ਕੀ ਕਰਨਾ ਸਾਰੀ ਚੀਜ਼ ਨਾਲ ਦੀ ਨਾਲ ਚੱਲੇਗੀ ਥੈਂਕ ਯੂ ਅਮਨ ਜੀ
0: 416-720-3642 ਪੰਜਾਬ ਟੈਕਸ ਸੋਲਿਊਸ਼ਨ ਟੂ ਲੋਕੇਸ਼ਨ ਕੇਮਬ੍ਰਿਜ ਐਂਡ ਮਿਸਿਸਾਗਾ ਗੁਰਦੁਆਰਾ ਦੇ ਕੋਲ ਡਿਕਸੀ ਗੁਰਦੁਆਰਾ ਸਾਹਿਬ ਦੇ ਕੋਲ ਬ੍ਰੈਂਪਟਨ ਮਿਸਿਸਾਗਾ ਦੀ ਜਿਹੜੀ ਪ੍ਰਾਈਮ ਲੋਕੇਸ਼ਨ ਆ 410 ਦੇ ਉੱਪਰ 416-720-3642 ਦੇ ਉੱਤੇ ਕਾਲ ਕਰਨੀ ਬਹੁਤ ਸ਼ੁਕਰੀਆ ਥੈਂਕ ਯੂ ਜੀ
2: ਉਹ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਇੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
3: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
4: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
5: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
6: ਰੇਡੀਓ ਆਵਾਜ਼ ਰੇਡੀਓ ਆਵਾਜ਼
3: ਖਾਸ ਰੋਜ਼ਾਨਾ ਸਵੇਰੇ 9 to 10 ਵਜੇ ਤੱਕ ਐਵਰੀ ਸੈਟਰਡੇ 10 to 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200
0: वापस आ गए और मार्टिन मिटर्स मेरे नाल है गुड मॉर्निंग मार्टिन
5: गुड मॉर्निंग थैंक यू इट्स ऑलवेज प्लेजर टू बी हियर
0: थैंक यू सो मच सीमे मार्टिन वी विल मूविंग फॉरवर्ड इलेक्शंस आर ऑन द फाइनल स्टेज राइट नाउ एंड एवरीवन इज डिलीवरिंग देयर मैसेज एज ए बेस्ट कैंडिडेट दे आर सेइंग आई एम बेस्ट आई एम बेस्ट एंड पीपल हैव अ लॉट ऑफ कंफ्यूजन व्हाट दे हैव टू डू व्हेयर दे हैव टू डू व्हेन दे हैव टू डू सो वी आर एजुकेटिंग देम एंड वी आर अवेयरिंग देम विद देयर लोकल इश्यूज बिकॉज समटाइम पीपल गॉट कंफ्यूज बिटवीन टू ऑफ द डिफरेंट गवर्नमेंट्स लाइक आई हैव सीन इन पास्ट लाइक वट एवर द ड्यूटीज आर ऑब्लिगेटेड बाय द प्रोविंशियल गवर्नमेंट they are saying city council or mayors or these people are not doing we are just educating them these are the issues
5: sure.
0: we have to delve with the which government so municipal government is very important government because as a regional councillor can you describe us the duties of the regional councillor
5: yeah and first of all thank you very much because there is sometimes complexity when you think about municipal governance in your life over 60% of all the services you get in your life come from municipal governments So way more than federal and provincial. So regional councillor, we have, for example, services are at the city. So I work as a city councillor as well. So those are the issues that you have regarding parks, road maintenance, other areas, parks and rec. Your property tax is 40% of the city of Brampton. So we do the city stuff. At the region, it was actually Bill Davis from Brampton who created the region. As a regional councillor, we meet on Thursdays and we discuss issues such as policing, first responders, social services, waste collection now used to be, was at the region, it's going to be going down to the municipality at the city of Brampton. So those are the distinctions. And then what we have, what the province gave the mayor strong powers for the budget. So now at the region appeal, the chair is going to have strong chair powers, which basically gives them the ability to introduce the budget and appoint department heads.
0: Okay, so we got you. So tons of people living in the riding of your, which I told Queen Street, if I'm wrong, please correct me, 410, 407 and Winston Churchill.
5: So it would be Dixie to Mississauga Road,
0: okay.
5: Queen to 407.
0: Queen to 407, okay,
5: yeah.
0: No problem. So I will correct myself. And,
5: yeah, no problem.
0: Sorry. You go
5: on. Yeah. No, essentially it's an area, 130,000 people, 60,000 people are eligible to vote. Mm-hmm. It's an area which I was born and raised, and I was born right at Peel Memorial, so I'm a Bramptonian born and blood, so.
0: Yeah, so I have seen your educational background also, and from 2014 you have doing this duty. So, question of mine is, we are living approximate population, counted, uncounted, I can say close to 800,000 plus people.
5: Yeah.
0: And we have approximate, I'm just giving roughly idea, 800 beds towards the people as a medical emergency we have.
5: Yeah.
0: So, what about the... like because it's under the region so healthcare what do you think about the healthcare
5: so I think you touched on something to me which is the most important issue that we have in Brampton which is the population because you just said 800,000 official but we know there's probably 120-150,000 people who are unofficial so our population is probably way more than we know and we know that from the schools so if you think of the pressure on the hospitals just with the official population I've gone to 2 saw turnings and I'm not trying to put a swipe at the provincial government but they did an announcement in 2023 we did a saw turning in 2025 right after the election and we still haven't started apparently we're in design phase we expect it the next couple of years to be built should have been built yesterday as we focus on the second hospital we at council have already identified possible areas for a third hospital and that's something we've lobbied we're collecting our local share we're doing our due diligence council's being united really lobbying the provincial government we have assurances from them but certainly I am disappointed as the representative of where Peel Memorial Hospital is that we should have had those beds before. And what ends up happening, and basically everything that you see from social, from investments in social services, investments in healthcare, Brampton and Peel Region often is not getting its fair share. So if you're someone who lives in London, Ontario, you live in Oshawa, you're getting more health dollars, you're getting more support, so your chances of getting maintaining healthier are better there than you get here in Brampton. And it doesn't make sense when you have two parties, be it blue or red, all same parties. We have the, you know, people in ministerial roles, and we're still waiting for a hospital to be built. So as much as people and any candidate who comes here and says, I will get a hospital done, they might as well go find a new job, because that's a provincial responsibility. I deliver parks. What we do is advocate to the province. We've had assurances from them, and we need people also to step up as well and call their MPPs, because ultimately it stops with them. It's not us. Mm-hmm. And one thing I keep hearing from candidates is, I will get the hospital done. There's no one counselor, and this is another thing, or a candidate. Anyone comes to your door so they can do anything at City Hall. You can't do anything as a single counselor without approval from the council. So that can take it off the road. And second, when you have a budget that's controlled by the mayor with strong mayor powers, you really have to have a good working relationship with the mayor and rest of the council for you to get stuff done.
0: Yeah, so you were just giving some names of the cities. I'm just comparing, because I have seen Oshawa very closely from past one decade. Oshawa is growing well. I'm always calling on air mini Brampton, because most of the immigrants in East are moving into Oshawa. Yeah. You can see all kind of the region, all kind of the people are living there, right? But if we compare Oshawa with the density-wise, like population-wise, and area-wise, the Oshawa is way more growing competitive to Brampton. Brampton is a huge city in North America.
5: Yeah, 100%.
0: It's not like a small city we are going to count. Like. So they have more GO stations, they have more highways, they have more timing for the trains, even attached to the GO station of the Union Station, which is a hub of the jobs in Ontario for high-end paid jobs. So they are motivating people from downtown to bring them there with the cheaper things like housing price, all those kind of things are competitive to West. East is way lower than in expenses. They can care about it. And secondly, they have more GO stations, which I mentioned before. They are bringing more school there, because I have seen there. So now I'm coming on the crime. So crime is Oshawa is 150,000 people approximately, but if you are listening news agencies, every month there are few news from that city related to crime, same as Brampton. People are highlighting that Brampton is a hub of the crime, because I've been to Cambridge yesterday. I was asking the guy, like, I haven't seen any sign of the election there. Do you guys have elections there? I was just joking with them, and they were saying our elections are a little bit like that. So my concern is going to be crime in the next question. What do you think about the crime? As the policing system is under your control too.
5: So just to, because there's also a little bit of confusion, we approve the budget. So under the Police Act for Ontario, the police determine what resources they need to make a city or to give adequate policing. That's the exact terminology. So the police chief with the police board, they're the ones who identify the resources. So we at council almost just rubber stamp the budget. We ask questions, but essentially what we've done working with the police, because before with our population that grew so fast, we didn't have enough police officers in ratio to our population. So we were one of the lowest. So what we've done is over the last 4 years, we've added over 800 police officers. So we've had to work with the provincial government. And I got to recognize, thank you for their support, because there's not like so many schools who are producing police officers. So we had to do double cohorts. So the ability to allow us to take police officers. And after one of the challenges you have here in Peel right now, if you're a police officer and you just came out of school, it's probably easier for you to go up to Barrie, be a police officer there, get paid just as well, and standard of living is a lot cheaper. So we're losing sort of that competitive edge when it comes to recruitment. But certainly we've added 800 police officers, we added more technology, infrastructure. You're building new police headquarters on the west side of Brampton, along Mississauga Road. You're going to get telecommunications center. So we're making those investments, trying to catch up to the population. We're being successful. In terms of, for example, I know in the South Asian community, extortion was a big issue. There was extortion task force in May 2026. And you know, one thing you've really rightfully talked about, when we saw at the federal government that released a report about organized crime coming from different countries, we do have that issue here in Peel, where there are sort of organized crime groups. They've been identified. Peel Police continues to investigate them, work with them, and you know, Peel Police have done a good job. We have seen stats, unfortunately, data come up that
0: from Pasban area, we have seen.
5: Yeah, we saw that. We saw, you know, auto theft go down. Now it's trickling up again, and we've seen some indicators. We continue to work with Peel Police. I have my full confidence and support in them, and we'll continue to support the resources that they need. But just to clarify to people, we do not tell police what
0: to do.
5: We share information.
0: Yes.
5: But they're the ones who ultimately decide where they should go.
0: Yeah. Good to go. Lastly, I will ask if someone wants to contact you. I have number 647-262-3002-647-262-3002. ਤੁਸੀਂ ਕਾਲ ਕਰਨੀ ਆ ਮਾਰਟਿਨ ਮੈਟੋਰਿਸ ਜਿਹੜੇ ਕਿ ਰੀਜਨਲ ਕਾਉਂਸਲਰ ਨੇ ਸਿਟਿੰਗ ਕਾਉਂਸਲਰ ਨੇ ਅਤੇ ਇਹਨਾਂ ਦਾ ਆਫਿਸ ਹੈਗਾ ਜੋ ਹਰ ਓਨਟਾਰੀਓ ਐਂਡ ਤੁਸੀਂ ਮੇਨ ਸਟਰੀਟ ਐਂਡ ਹਰ ਓਨਟਾਰੀਓ ਉੱਪਰ ਕੋਈ ਗੱਲ ਹੈ ਮੇਨ ਸਟਰੀਟ ਐਂਡ ਸਟੀਲਸ ਉੱਪਰ ਸ਼ੋਪਰ ਵਰਡਸ ਦੇ ਨਾਲ ਵਾਲੰਟੀਅਰਸ ਕੰਮ ਕਰ ਸਕਦੇ ਨੇ ਜੇ ਕੋਈ ਵਾਲੰਟੀਅਰਸ ਐਜ਼ ਏ ਜੋ ਦੇਖ ਰਿਹਾ ਹੈਗਾ ਸਕੂਲ ਕਿਡਸ ਔਰ ਯੂਨੀਵਰਸਿਟੀ ਸਟੂਡੈਂਟਸ ਜੋ ਵੀ ਹੈਗੇ ਨੇ ਵਾਲੰਟੀਅਰਸ ਇਨਵਾਈਟਡ ਨੇ ਅਤੇ ਤੁਸੀਂ ਆਪ ਵੀ ਆਪਣੇ ਘਰ ਕੋਈ ਸਾਈਨ ਲਗਵਾਉਣਾ ਹੈਗਾ ਤੁਸੀਂ ਕੋਈ ਕੰਸਰਨ ਹੈਗਾ ਤੁਹਾਡਾ ਇਹਨਾਂ ਨਾਲ ਗੱਲ ਕਰਨ ਲਈ ਬੀਂਗ ਲਾਈਕ ਅ ਪੋਲੀਟੀਸ਼ੀਅਨ I know I called their office few times for someone called me from their riding area. They are saying like we have this issue. I have seen wonderfully their office proceed on that. I remember one of the colleague of mine, they were working here. The builder have cut their driveway from half because they started next to their home subdivision and Martin's office fight for them and they rebuilt their driveway back. So is tarah de there are many cases I remember which I refer to their office. People call me, sometimes they don't have a number. I appreciate for your work you have done for community. Thank you so much for your time and we will do other interviews over the phone.
5: Thank you so much and I just encourage everyone to vote this weekend. It's early voting from 10 to 5 o'clock at Brampton City Hall, Friday, Saturday and Sunday.
0: So Brampton City Hall, advance polling waste tuhanu sare nu invite kita ja rahega. Martin Medeiros tusi yaad rakhoge aur pichle 2014 to leke hun tak te successfully jehda hega lokan de dil jitte hege ne. So a kind heart te ek knowledgeable fully experienced ਜਿਹੜੇ ਤੁਸੀਂ ਇੱਕ ਕੈਂਡੀਡੇਟ ਨੂੰ ਸਪੋਰਟ ਕਰਨ ਜਾ ਰਹੇ ਹੋ ਪੇਡ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਥੈਂਕ ਯੂ ਮੋਡ
5: ਥੈਂਕ ਯੂ ਸੋ ਮਚ
0: ਥੈਂਕ ਯੂ ਸੋ ਮਚ ਔਰ ਵਾਪਸ ਆ ਰਹੇ ਹਾਂ ਯੂੰ ਗਏ ਔਰ ਯੂੰ ਵਾਪਸ ਆਏ
6: ਪਤਲੀ ਹੋ ਗਈ ਕੁਝ ਖਾਂਦੀ ਖੁੰਦੀ ਨਹੀਂ
7: ਲੈ ਦੱਸ ਕੰਮ ਤੇ ਜਾ ਮੈਂ ਘਰੇ ਰੋਟੀਆਂ ਬਣਾਵਾਂ
6: ਤਾਂ ਟਿਫਨ ਲਵਾ ਲਾ
7: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ
6: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ ਤਵਾ ਕਿਚਨ ਬਿਲਕੁਲ
8: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
9: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਚ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
10: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।

0: 9:43 ਦੇ ਸ਼ੋਅ ਭੱਜਿਆ ਜਾ ਰਿਹਾ ਹੈਗਾ ਔਰ ਮੇਰੇ ਨਾਲ ਪ੍ਰਨੀਤ ਪ੍ਰਨੀਤ ਕੀ ਹਾਲ ਚਾਲ ਨੇ ਡਾਕਟਰ ਜਦੋਂ ਪਜਾਨੇ ਆ ਤੇ ਕੁਇਕ ਮੈਸੇਜ ਕੋਈ ਵੀ ਕਿਸੇ ਦਾ ਵੀ ਇਵੈਂਟ ਹੈਗਾ ਗੈਟ ਟੂਗੈਦਰ ਹੈਗਾ 10-20 ਬੰਦੇ ਤੁਸੀਂ ਬਹਿਣਾ ਚਾਹੁੰਦੇ ਹੋ ਜਨਮ ਦਿਨ ਹੈਗਾ ਤੁਹਾਡਾ ਤੁਹਾਡਾ ਤੁਹਾਡਾ ਬਹੁਤ ਸ਼ਾਨਦਾਰ ਤਰੀਕੇ ਨਾਲ ਮਤਲਬ ਵੀ ਤੁਸੀਂ ਐਂ ਕਹੋ ਵੀ ਡੀ ਜੇ ਲੱਗਿਆ ਹੋਇਆ ਉੱਥੇ ਡੀ ਜੇ ਦਾ ਕੰਟਰੋਲ ਤੁਹਾਡੇ ਕੋਲ ਆਉਂਦਾ ਲੇਜ਼ਰ ਲਾਈਟਿੰਗ ਹੈਗੀ ਹੈ ਡਿਸਕੋਵਰ ਲਾਈਟਿੰਗ ਜਿਹਨੂੰ ਕਹਿ ਦਿੰਦੇ ਆਪਾਂ ਬਾਰ ਬਣਿਆ ਹੋਇਆ ਬਹੁਤ ਵਧੀਆ ਜਿਹਦੇ ਵਿੱਚ ਅਲਕੋਹਲਿਕ ਔਰ ਨੋਨ ਅਲਕੋਹਲਿਕ ਡਰਿੰਕਸ ਜਿਹੜੇ ਤੁਹਾਡੇ ਲਈ ਅਵੇਲੇਬਲ ਨੇ ਅਲੱਗ ਅਲੱਗ ਤਰ੍ਹਾਂ ਦੇ ਸ਼ੈੱਫ ਨੇ ਜਿਹੜੇ ਟੋਪ ਆਫ ਲਾਈਨ ਸ਼ੈੱਫ ਜਿਨ੍ਹਾਂ ਨੇ 4 ਅਲੱਗ ਅਲੱਗ ਮੁਲਕਾਂ 'ਚ ਕੰਮ ਕੀਤਾ ਐਜ਼ ਏ ਕਾਰਪੋਰੇਟ ਸ਼ੈੱਫ ਕੰਮ ਕਰ ਰਹੇ ਨੇ ਵੱਡੇ ਇਵੈਂਟਸ ਜਿਹਦੇ ਵਿੱਚ ਕਲੋਜ਼ ਟੂ 125 ਬੰਦੇ ਤੱਕ ਦਾ ਇਵੈਂਟ ਜਿਹੜਾ ਹੈਗਾ ਐਂ ਕੱਢ ਦਿੰਦੇ ਨੇ ਐਂ ਪਤਾ ਵੀ ਨਹੀਂ ਲੱਗਣ ਦਿੰਦੇ ਅਤੇ ਤੁਸੀਂ ਖੂਬ ਇੰਜੋਏ ਕਰਦੇ ਹੋ ਉੱਥੇ ਹਾਈ ਐਂਡ ਟੇਬਲਸ ਜਿੱਥੇ ਗ੍ਰੇਨਾਈਟ ਦੇ ਕਾਊਂਟਰ ਟੋਪਸ ਨੇ ਉੱਥੇ ਗੋਲਡ ਮੈਟਲ ਦੇ ਨਾਲ ਬਣੇ ਹੋਏ ਚੇਅਰਸ ਜਿਹੜੇ ਹੈਗੇ ਨੇ ਬਹੁਤ ਹਾਈ ਐਂਡ ਮਤਲਬ ਐਂਬੀਅੰਸ ਦੇ ਵਿੱਚ ਤੁਸੀਂ ਬੈਠ ਕੇ ਆਪਣਾ ਫੰਕਸ਼ਨ ਇੰਜੋਏ ਕਰਦੇ ਹੋ ਕੋਈ ਭਾਂਡੇ ਟੀਂਡੇ ਭੰਨਣੇ ਨਹੀਂ ਕੁਛ ਨਹੀਂ ਕਰਨਾ ਅਤੇ ਪ੍ਰਨੀਤ ਜਿਹੜਾ ਹੈਗਾ ਐਜ਼ ਏ ਹੋਸਟ ਮੈਨੇਜ ਕਰਦੇ ਆ ਤੁਹਾਡੇ ਇਵੈਂਟ ਨੂੰ ਔਰ ਜਿੱਥੇ ਹੋਰੇ ਫੋਟੋ ਬੂਥ ਵਾਲੇ ਮੇਰੇ ਕੋਲ ਬੈਠੇ ਨੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ
1: ਜੀ ਠੀਕ ਠਾਕ
0: ਥੋੜ੍ਹੀ ਆਵਾਜ਼ ਤੁਸੀਂ ਤਾਂ ਕੱਢੋ ਗਲਾ ਠੀਕ ਆ
1: ਹਾਂਜੀ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਕਿਵੇਂ
0: ਬਸ ਵਧੀਆ ਹੋਰੇ ਫੂਟ ਬੂਥ ਤੁਸੀਂ ਇੱਥੇ ਇਹਨਾਂ ਨਾਲ ਕਲੈਬ ਵੀ ਕਰਦੇ ਹੋ ਜੇ ਕਿਸੇ ਨੇ ਫੰਕਸ਼ਨ ਬੁੱਕ ਕਰਨਾ ਅਤੇ ਵੈਸੇ ਵੀ ਤੁਸੀਂ ਪ੍ਰਾਈਵੇਟਲੀ ਵੀ ਲੋਕਾਂ ਨਾਲ ਕੰਮ ਕਰਦੇ ਆ ਨਾ
1: ਵੀ ਕਰਦੇ
0: ਸੋ ਹਾਂਜੀ ਤੁਹਾਡੇ ਕੋਲ ਕੀ ਹੈਗਾ ਬੂਥ ਜਿਹੜਾ ਤੁਹਾਡੇ ਇਵੈਂਟਸ ਦੇ ਵਿੱਚ
1: 360 ਬੂਥ ਆ ਫੋਟੋ ਬੂਥ ਆ
0: 360 ਬੂਥ ਹੁੰਦਾ ਜਿਹੜੇ ਆਲੇ ਦੁਆਲੇ ਕੈਮਰਾ ਘੁੰਮਦਾ ਹੈ
1: ਹਾਂਜੀ ਵੀਡੀਓ ਬਣਾਉਂਦਾ ਹੁੰਦਾ
0: ਵੀਡੀਓ ਬਣਾਉਂਦਾ ਆਪਾਂ ਖੜ ਜਾਂਦੇ ਉਹਦੇ ਤੇ
1: ਹਾਂਜੀ
0: ਪਲੇਟਫਾਰਮ ਦੇ ਉੱਤੇ ਤੇ ਕੈਮਰਾ ਆਲੇ ਦੁਆਲੇ ਘੁੰਮਦਾ
1: ਜੀ
0: ਤੇ ਫੋਟੋ ਬੂਥ ਕੀ ਹੁੰਦਾ ਹੈਗਾ
1: ਫੋਟੋ ਖਿੱਚ ਕੇ DSLR ਕੈਮਰੇ ਨਾਲ ਫੋਟੋ ਖਿੱਚ ਕੇ ਰਾਈਟ ਵੇ ਪ੍ਰਿੰਟਡ ਕਾਪੀ ਤੁਹਾਨੂੰ ਮਿਲੇਗੀ ਵਿਦ ਉਹਦੇ ਉੱਤੇ ਤੋਂ ਅਸੀਂ ਆਪਣਾ ਲੋਗੋ ਜਾਂ ਕੋਈ ਕਸਟਮ ਮੈਸੇਜ ਵੀ ਫੋਟੋ ਦੇ ਉੱਤੇ ਲਵਾ ਸਕਦੇ ਡਿਫਰੈਂਟ ਸਾਈਜ਼ ਆਫ ਪ੍ਰਿੰਟਸ
0: ਸੋ ਤੁਸੀਂ ਉਹ ਕੀ ਚੇਨ ਛੱਲੇ ਬਣਾ ਕੇ ਦਿੰਦੇ ਹੋ ਛੋਟੀ ਸਾਲੀ ਦੇ ਵਿਆਹ ਦੇ ਵਿੱਚ ਭੱਜਿਆ ਫਿਰ ਇੱਦਾਂ ਦਾ ਭਾਲੂ ਆ ਜਿਹੜਾ ਤੇ ਉਹਨੂੰ ਡਾਂਸਿੰਗ ਕੀ ਕਹਿੰਦੇ
1: ਮੈਸਕੌਟ
0: ਸੋ ਗੋਰਿਲਾ ਜਾਂ ਡਾਂਸਿੰਗ ਮੈਸਕੌਟ ਤੁਹਾਡੇ ਬੱਚਿਆਂ ਦਾ ਐਂਟਰਟੇਨਮੈਂਟ ਕਰਦਾ ਹੈਗਾ ਵੀਡੀਓ ਗੈਸਟ ਬੁੱਕ ਹੈਗੀ ਹੈ ਜਿਹਦੇ ਵਿੱਚ ਤੁਸੀਂ ਜਾਂਦੇ ਹੋ ਸਾਰਾ ਪਰਿਵਾਰ ਖੜ ਕੇ ਕਹਿੰਦਾ ਹੈਪੀ ਬਰਥਡੇ ਟੂ ਯੂ ਪ੍ਰਨੀਤ ਪ੍ਰਨੀਤ ਤੇਰੀ 100 ਸਾਲ ਉਮਰ ਹੈ 50 ਸਾਲ ਬਾਅਦ ਤੂੰ ਸਾਡਾ ਵੀਡੀਓ ਇੰਸਟਾਗ੍ਰਾਮ ਫੇਸਬੁੱਕ ਵਟਸਐਪ ਜਾਂ ਆਪਣੀ ਈਮੇਲ ਦੇ ਵਿੱਚ ਦੇਖ ਸਕੇ ਸੋ ਮੈਮਰੀਜ਼ ਨੂੰ ਕੈਪਚਰ ਕਰਕੇ ਲੋਕਾਂ ਤੱਕ ਦਿੰਦਾ ਹੈ ਨਾ ਅਤੇ ਤੁਹਾਡਾ ਨੰਬਰ ਪਹਿਲਾਂ ਬੋਲੋ ਕਿ ਪ੍ਰੀਤ
1: 4379882315 437-988-2315
0: ਕਿਸੇ ਨੇ ਵੀ ਇਹ ਸਾਰਾ ਜਿਹੜਾ ਹੈਗਾ ਆਪਣੇ ਬੱਚੇ ਲਈ ਸਰਪ੍ਰਾਈਜ਼ ਰੱਖਣਾ ਵਾਈਫ ਲਈ ਸਰਪ੍ਰਾਈਜ਼ ਰੱਖਣਾ ਬਹੁਤ ਆਲਾ ਤਰੀਕੇ ਦੇ ਨਾਲ ਇਹ ਸਰਪ੍ਰਾਈਜ਼ ਨੂੰ ਡਿਜ਼ਾਈਨ ਕਰਦੇ ਨੇ ਅਤੇ ਫਿਰ ਇਹ ਜਿਹੜਾ ਸਰਪ੍ਰਾਈਜ਼ ਆ ਤੁਹਾਡੇ ਪਿਆਰਿਆਂ ਵਾਸਤੇ ਯਾਦਗਾਰ ਬਣ ਜਾਂਦਾ ਕਿ ਯਾਰ ਜ਼ਿੰਦਗੀ 'ਚ ਆਹ ਚੀਜ਼ਾਂ ਮੈਨੂੰ ਗਿਫਟ ਕੀਤੀਆਂ ਗਈਆਂ 437-988-2315 ਦੇ ਉੱਤੇ ਤੁਸੀਂ ਹੁਰੇ HURRAY ਹੁਰੇ ਫੋਟੋ ਬੂਥ ਵਾਲਿਆਂ ਨਾਲ ਕੰਟੈਕਟ ਕਰਨਾ ਅਤੇ ਨਾਲ ਨਾਲ ਪ੍ਰਨੀਤ ਹੋਣਾ ਨੂੰ 416-803-1616 ਦੇ ਉੱਤੇ ਨਜ਼ਾਰਾ ਗੂਗਲ ਦੇ ਉੱਤੇ ਨਜ਼ਾਰਾ ਪਾ ਲਓ ਵੀਡੀਓਜ਼ ਦੇਖ ਲਓ ਅਤੇ ਹੰਡਰਡਸ ਆਫ ਈਵੈਂਟ ਅਰਾਊਂਡ ਤਕਰੀਬਨ 6-7 ਹਜ਼ਾਰ ਲੋਕ ਪਿਛਲੇ 4 ਮਹੀਨਿਆਂ ਦੇ ਵਿੱਚ ਆਪਣੇ ਇਵੈਂਟਸ ਇੱਥੇ ਡਿਜ਼ਾਈਨ ਕਰ ਚੁੱਕੇ ਨੇ ਗੈਦਰਿੰਗ ਕਰ ਚੁੱਕੇ ਨੇ ਵਿਆਹਾਂ ਦੇ ਲਈ ਮੁੰਦੀਆਂ ਪਾਉਣੀਆਂ ਸ਼ਗਨ ਨੇ ਜਿਹੜੇ ਛੋਟੇ ਵਿਆਹ ਜਿਹੜੇ ਕਰ ਰਹੇ ਨੇ ਆਪਣੇ ਖਰਚਾ ਵੀ ਬਚਾਉਂਦੇ ਨੇ ਅਤੇ ਇਵੈਂਟ ਨੂੰ ਸ਼ਾਨਦਾਰ ਬਣਾਉਂਦੇ ਨੇ ਨੰਬਰ ਟੂ ਕਾਲ 437-988-2315 ਜਿਹੜਾ ਹੈਗਾ ਹੁਰੇ ਫੋਟੋ ਬੂਥ ਵਾਲਿਆਂ ਦਾ ਅਤੇ ਇਹਨਾਂ ਨੂੰ ਨਜ਼ਾਰਾ ਵਾਲਿਆਂ ਨੂੰ 416 ਜੋ ਹੈਗਾ 803-1616 ਤੁਹਾਨੂੰ ਕਿ ਪੈਕੇਜ ਬਣਾ ਦੇਣਗੇ ਟੋਟਲ ਸਾਰਾ ਇੱਦਾਂ ਦਾ ਇਵੈਂਟ ਡਿਜ਼ਾਈਨ ਹੋਊਗਾ ਕਿ ਤੁਸੀਂ ਅੱਜ ਤੱਕ ਸੋਚਿਆ ਨਹੀਂ ਹੋਗਾ ਸੰਤੋਸ਼ ਜੀ ਤੁਸੀਂ ਕੁਝ ਸੋਚ ਰਹੇ ਹੋ
2: ਜੀ ਬਿਲਕੁਲ ਮੈਂ ਵੀ ਸੋਚ ਰਹੀ ਹਾਂ ਕਿ ਨੈਕਸਟ ਮੰਥ ਮੈਂ ਵੀ ਇੱਦਾਂ ਦਾ ਕੁਝ ਪਲਾਨ ਕਰ ਲਾਂ ਔਰ ਵਿੱਚ ਹੀ ਮੈਨੂੰ ਬੂਥ ਮਿਲ ਜੇ ਔਰ ਮੇਰੇ ਗੈਸਟ ਜਿਹੜੇ ਆਣਗੇ ਉਹਨਾਂ ਦੇ ਰਿਟਰਨ ਗਿਫਟ ਮੈਗਨੇਟ ਵਾਲੀਆਂ ਪਿਕਚਰਸ ਤਾਂ ਬਹੁਤ ਹੀ ਵਧੀਆ ਆਈਡੀਆ ਅਮਨ ਜੀ
0: ਹਾਂ ਨੰਬਰ ਆ 437-988-2315 ਹੁਰੇ ਫੋਟੋ ਬੂਥ ਯਾਨੀ ਫੋਟੋ ਬੂਥ ਕੱਲਾ ਨਾ ਇਹਨਾਂ ਕੋਲ 7 ਤੋਂ ਵੱਧ ਇੰਟਰਟੇਨਮੈਂਟ ਦੇ ਜਿਹੜੇ ਅਲੱਗ ਅਲੱਗ ਇਕਿਉਪਮੈਂਟਸ ਨੇ ਜਿਹੜੇ ਤੁਹਾਨੂੰ ਉੱਥੇ ਦੇਣਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਪ੍ਰਨੀਤ ਜੀ ਥੈਂਕ ਯੂ ਸੋ ਮਚ 416-803-1616 ਤੁਸੀਂ ਕੰਟੈਕਟ ਕਰ ਸਕਦੇ ਹੋ। ਨਾਲ ਨਾਲ ਜੋਰਾ ਗਰਚਾ ਜੀ ਦਾ ਨੰਬਰ ਨੋਟ ਕਰੋ, 20 acre ਲੈਂਡ ਵਿਦ ਫਾਰਮ ਹਾਊਸ ਹੈ, 4 bedroom ਦਾ ਘਰ ਬਣਿਆ ਹੋਇਆ ਹੈਗਾ, ਨੀਅਰ ਹੈਮਿਲਟਨ ਇਨ ਨੈਗਰਾ ਫਾਲਸ, ਸਿਟੀ ਹਾਲ, ਟਿਮ ਹੋਟਨ, ਸਾਰੇ ਬਾਹਲੇ ਦੂਰ ਨਹੀਂ ਹੈਗੇ, 15-20 ਮਿੰਟ ਦੂਰ ਹੈ, ਮਤਲਬ ਇਹ ਵੀ ਖੇਤਾਂ 'ਚ ਨਹੀਂ ਇਕੱਲਾ ਬੈਠੇ, ਆਲੇ ਦੁਆਲੇ ਬੀਚ ਹੈ, ਇੱਕ ਬੜੀ ਵੱਡੀ ਬੀਚ ਹੈ, ਲੌਂਗ ਬੀਚ ਇਹਦੇ ਕੋਲ ਆ। ਤੁਸੀਂ 20 acre ਦੀ ਲੈਂਡ 9,70,80,90 ਦੇ ਨੰਬਰਾਂ 'ਚ ਲੈਣੀ ਹੈ, ਤਾਂ ਤੁਸੀਂ ਕੰਟੈਕਟ ਕਰਨਾ ਜੋਰਾ ਗਰਚਾ ਜੀ ਨੂੰ 416-271-6339 416-271-6339 ਨੰਬਰ ਦੇ ਉੱਤੇ। ਤੇਰੇ ਨਾਲ ਨਾਲ ਕੈਲਡਨ ਦੇ ਵਿੱਚ ਨਾ ਇੱਕ 1 acre ਲੈਂਡ ਦੇ ਵਿੱਚ ਕਾਰ ਡੀਲਰਸ਼ਿਪ, ਰੈਸਟੋਰੈਂਟਸ, ਕੋਈ ਬੈਂਕਟ ਫੈਸਿਲਿਟੀ ਮੂਵ ਕਰਨਾ ਚਾਹੁੰਦੇ, 3 buildings ਬਣੀਆਂ ਹੋਈਆਂ ਇਸ 1 acre ਲੈਂਡ ਦੇ ਵਿੱਚ, ਰੈਂਟਲ ਇਨਕਮ ਆਉਂਦੀ ਹੈ, ਅਤੇ ਤੁਸੀਂ ਆਪਣਾ ਨਾਲ ਕਾਰੋਬਾਰ ਸਟਾਰਟ ਕਰਨਾ। ਹਾਈਵੇ 10 ਦੀ ਫੇਸਿੰਗ ਆ, ਹਰ ਅੰਟੈਰੀਓ ਸਟਰੀਟ ਦੀ, ਕੈਲਡਨ ਦੇ ਵਿੱਚ, 416-271-6339 416-271-6339 ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ, ਇਹਨਾਂ ਖੁਸ਼ੀਆਂ ਦੇ ਦਿਨਾਂ ਨੂੰ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ ਹੋਰ ਖੂਬਸੂਰਤ ਬਣਾਓ। ਤੁਸੀਂ ਕਿਸੇ ਵੀ ਨੇੜੇ ਦੀ ਲੋਕੇਸ਼ਨ ਤੋਂ ਇਹਨਾਂ ਦੇ ਰੋਜ਼ ਤਾਜ਼ਾ ਬਣ ਰਹੀਆਂ ਮਿਠਾਈਆਂ, ਸਮੋਸਾ ਇਹਨਾਂ ਦਾ ਜਾਂ ਇਹਨਾਂ ਦੇ ਗਿਫਟ ਪੈਕਸ ਨੇ ਜਿਹੜੇ ਤਿਆਰ ਕਰਕੇ ਦਿੰਦੇ ਨੇ, ਅਤੇ ਇਸ ਦਿਵਾਲੀ ਨੂੰ ਅਸੀਂ ਐਡਵਾਂਸ 'ਚ ਤਿਆਰੀ ਕਰ ਰਹੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ, ਹਰਪਾਲ ਜੀ ਅਤੇ ਅਸੀਂ ਸਾਰੇ ਮਿਲ ਕੇ, ਕਿ ਤੁਹਾਡੇ ਲਈ ਹੋਰ ਵੀ ਬਿਹਤਰ ਬਣਾਈਏ। ਸਮੋਸਾ ਐਂਡ ਸਵੀਟ ਫੈਕਟਰੀ 3 locations ਤੋਂ ਸਰਵ ਕਰਦੇ ਆ, ਆਪਣਾ ਟੇਸਟ ਬ੍ਰਾਂਡ ਹੈ ਇਹਨਾਂ ਦਾ, ਤੁਸੀਂ ਰਸ ਮਲਾਈ ਤੋਂ ਲੈ ਕੇ ਆਪਣਾ ਟੇਸਟ ਦਾ, ਆਈਸਕ੍ਰੀਮ, ਕੁਲਫੀਆਂ, ਤੁਸੀਂ ਬਹੁਤ ਕੁਛ ਐਸਾ ਜਿਹੜਾ ਪੈਕ ਕਰਕੇ ਦਿੰਦੇ ਆਪਣਾ ਟੇਸਟ ਦੇ ਅੰਡਰ, ਤੁਸੀਂ ਕਿਸੇ ਵੀ ਭਾਰਤੀ ਗ੍ਰੋਸਰੀ ਸਟੋਰ ਤੋਂ ਪਿੱਕ ਕਰ ਸਕਦੇ ਹੋ। ਨੰਬਰ ਟੂ ਕਾਲ ਹੈੱਡ ਆਫਿਸ ਨੂੰ 416-213-1165 416-213-1165। ਔਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਢਿੱਲੋਂ ਨੇ, ਤੁਹਾਡੇ ਕੋਲ RRSP 'ਚ ਪੈਸਾ ਪਿਆ ਪਰ ਉਹ ਪਿਆ ਅਕਾਊਂਟ 'ਚ, ਕੁਛ ਨਹੀਂ ਆ ਰਿਹਾ, ਇਹਨਾਂ ਕੋਲ ਨੰਬਰਸ ਨੇ ਪਿਛਲੇ 24 months ਦੇ ਵਿੱਚ, ਇਹ ਚਾਰਟ ਕੱਢ ਕੇ ਦੇਣਗੇ ਵਿਦ ਇੰਟਰੋਡਕਸ਼ਨ ਕਿ ਆਹ ਬੰਦੇ ਨੇ, ਤੁਸੀਂ ਉਹਨਾਂ ਬੰਦਿਆਂ ਨੂੰ ਕੰਟੈਕਟ ਕਰ ਸਕਦੇ ਹੋ ਜਿਨ੍ਹਾਂ ਦੇ RRSP ਚੈਕਿੰਗ ਸੇਵਿੰਗ 'ਚ ਜਾਂ ਕਿਸੇ ਟੈਕਸ ਸੇਵਿੰਗ ਅਕਾਊਂਟ ਦੇ ਵਿੱਚ ਪੈਸਾ ਪਿਆ, ਉਹਨੂੰ ਪੈਸੇ ਨੂੰ ਉੱਥੇ ਇਨਵੈਸਟ ਕਰਦੇ ਨੇ ਜਿੱਥੇ ਬੈਂਕਸ ਇਨਵੈਸਟ ਕਰਦੀਆਂ ਨੇ, ਪੈਸੇ ਨੂੰ ਉੱਥੇ ਇਨਵੈਸਟ ਕਰਦੇ ਨੇ ਜਿੱਥੇ ਮਤਲਬ ਸੁਪਰ ਸੇਫ ਵਿਜ਼ਨ ਹੋਵੇ ਤੁਹਾਡਾ ਫਿਊਚਰ ਦਾ, ਅਤੇ ਰਿਟਰਨ ਵੀ ਆਵੇ। ਕੰਟੈਕਟ ਕਰਨ ਲਈ ਨੰਬਰ 416-268-6869 416-278-6869 ਜਸਵਿੰਦਰ ਸਿੰਘ ਢਿੱਲੋਂ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਨਵੈਸਟਮੈਂਟ ਸਪੈਸ਼ਲਿਸਟ, ਘਰੇ ਬੈਠਿਆਂ ਨੂੰ ਇਨਕਮ ਚਾਹੁੰਦੇ ਹੋ ਜਿਹੜੇ ਲੋਕ ਰਿਟਾਇਰ ਹੋਏ ਹੋਏ ਨੇ, ਸੇਫ ਐਂਡ ਸਿਕਿਓਰ 416-268-6869 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ। ਆਈਲੈਂਡ ਆਟੋ ਰਿਪੇਅਰ ਸੈਂਟਰ ਕਹਿੰਦੇ ਨੇ ਕਿ ਆ ਜਾਓ ਅਤੇ ਤੁਸੀਂ ਸਾਡੇ ਕੋਲ ਆਪਣੀ ਗੱਡੀ ਲੈ ਕੇ ਆਓ। 20+ ਹੋ ਗਏ ਨੇ ਵਰਕਸ਼ਾਪ ਨੂੰ, ਅਤੇ ਪਹਿਲੇ ਵਰਕਸ਼ਾਪ ਦੇ ਉਹਨਾਂ ਨੇ, ਸਾਹਿਲ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
3: ਚੜ੍ਹਦੀ ਕਲਾ ਜੀ,
0: ਜਿਹੜਾ ਜੈਕਟ ਪਾ ਕੇ ਨਹੀਂ ਕੋਟ ਪਾ ਕੇ ਘਰੋਂ ਆਉਂਦੇ ਆ, ਠੀਕ ਹੈ, ਅਤੇ ਐਨ ਸਾਈਜ਼ ਧਰ ਕੇ ਬਹਿੰਦੇ ਨੇ, ਲੋਕਾਂ ਦਾ ਕੰਮ ਮੰਨਦੇ ਨਾ ਕਰਦੇ ਨੇ, ਅਤੇ ਹਾਈਲੈਂਡ ਦਾ ਮੈਸੇਜ ਆ ਕਿ 10% ਆਫ ਆ, ਪਹਿਲਾਂ ਤੁਸੀਂ ਐਸਟੀਮੇਟ ਲੈ ਲਓ, ਐਸਟੀਮੇਟ ਲੈਣ ਤੋਂ ਬਾਅਦ ਗੱਡੀ ਖੜਾਓ, ਫਿਰ ਬਿੱਲ ਪੇ ਕਰਨ ਤੋਂ ਪਹਿਲਾਂ ਸਾਨੂੰ ਕਿਹੋ, ਰੇਡੀਓ ਆਵਾਜ਼ 10% ਉਹ 'ਚੋਂ ਮਾਈਨਸ ਕਰ ਦਾਂਗੇ। 905-403-3363-9054-63-63-63 RSG ਕਸਟਮ ਸੋਫੇ ਵਾਲੇ ਨੇ। ਪੁਰਾਣੇ ਨਾ ਮੈਂ ਸੋਫੇ ਸਿੱਟਣ ਲੱਗਿਆ ਸੀ, ਸੋਚਦਾ ਸੀ ਕਿੱਥੇ ਸਿੱਟਾਂਗੇ,
3: ਜੀ ਜੀ,
0: ਫਰੇਮ ਬੜੇ ਮੋਟੇ ਸੀ, ਮੋਟੇ ਹੱਡਾਂ ਵਾਲੇ
3: ਜੀ,
0: ਪਰ ਉਹਨਾਂ 'ਤੇ ਨਾ ਹੁਣ ਕੱਪੜਾ ਅਤੇ ਫੋਮ ਨਵੀਂ ਪਾਤੀ, ਥੋੜ੍ਹਾ ਜਿਹਾ ਡਿਜ਼ਾਇਨ ਚੇਂਜ ਕਰਾਤਾ,
3: ਜੀ ਜੀ,
0: ਟੋਪ ਦੇ ਸੋਫੇ ਬਣਾਤੇ
3: ਜੀ,
0: RSG ਕਸਟਮ ਸੋਫਾ, ਕਸਟਮ ਸੋਫਾ ਤਿਆਰ ਕਰਾਇਆ ਇੱਕ ਮੈਂ,
3: ਮੈਂ ਦੇਖਿਆ ਸਰ ਜਿਹੜਾ ਪੌਚ 'ਚ ਪਿਆ,
0: ਹਾਂ ਜਿਹੜਾ ਬਾਹਰ ਪਿਆ,
3: ਹਾਂ ਮੈਂ ਦੇਖਿਆ,
0: ਸੋ ਉਹ ਉੱਚਾ ਜਿਹਾ ਸੋਫਾ ਰਾਜਿਆਂ ਜਿਹਾ ਬਣਾਇਆ ਹੈਗਾ, ਤਾਂ ਮਲੰਗਾ ਪਰ ਰਾਜਿਆਂ ਵਰਗਾ ਬਣਾਤਾ, ਸੋ 647-13-17 ਅਤੇ ਤੁਸੀਂ RSG ਕਸਟਮ ਸੋਫਾ, ਜਿਹੜੇ ਕਿ 20 Melanie ਡਰਾਈਵ ਯੂਨਿਟ 10 ਦੇ ਵਿੱਚ ਨੇ, ਸਟੀਲ ਐਂਡ ਮੈਲਨੀ ਦੇ ਉੱਤੇ, 647-705-1317 ਦੇ ਉੱਤੇ ਕਾਲ ਕਰਨੇ। ਗੁਰਪ੍ਰੀਤ ਸਿੰਘ ਢਿੱਲੋਂ, ਪੇਡ ਇਨਫੋਰਮੇਸ਼ਨ ਹੈ, ਇਹਨਾਂ ਇਲੈਕਸ਼ਨ ਦੇ ਵਿੱਚ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਕਰੋ, ਅਤੇ ਤੁਸੀਂ ਰੀਜਨਲ ਕਾਊਂਸਲਰ ਦੇ ਕੈਂਡੀਡੇਟ ਨੇ 9 ਅਤੇ 10 ਵਾਰਡ ਤੋਂ, ਯਾਨੀ ਕਿ ਪੰਜਾਬ ਤੋਂ, ਬਰੈਂਪਟਨ ਦਾ ਪੰਜਾਬ ਆ 9-10 ਵਾਰਡ, ਅਤੇ ਇਹਦੇ ਨਾਲ ਨਾਲ ਇਸੇ ਵਾਰਡ ਤੋਂ ਜਿਹੜਾ ਹੈਗਾ ਹਰਕੀਰਤ ਸਿੰਘ, ਜਿਹੜੇ ਕਿ ਆਲਰੇਡੀ ਕੌਂਸਲ ਦੇ ਵਿੱਚ ਨੇ, ਤੁਹਾਡੇ ਲਈ ਡਿਪਟੀ ਮੇਅਰ ਦਾ ਰੋਲ ਵੀ ਅਦਾ ਕਰ ਰਹੇ ਨੇ, ਹਰਕੀਰਤ ਸਿੰਘ ਹੋਣਾਂ ਦਾ ਵੀ ਮੈਸੇਜ ਦਈਏ, ਤੁਸੀਂ ਇਹਨਾਂ ਦੀ ਕੈਂਪੇਨ ਨੂੰ ਵੀ ਸਕਸੈਸਫੁਲ ਬਣਾਓ। ਪੇਡ ਇਨਫੋਰਮੇਸ਼ਨ ਹੈ, ਅਤੇ ਸਕੂਲ ਟਰੱਸਟੀ ਵੀ, ਇਹ ਸਾਰੇ ਇੱਕੋ ਵਾਰਡ ਦੇ ਸਾਰੇ ਸਾਡੇ ਕੋਲ ਹੈਗਾ, ਚੱਲ ਰਿਹਾ ਪੇਡ ਕਮਰਸ਼ਲ, ਸਕੂਲ ਟਰੱਸਟੀ ਨੇ, ਉਹਨਾਂ ਨਾਲ ਵੀ ਕੱਲ੍ਹ ਦੀ ਮੁਲਾਕਾਤ ਹੋਊਗੀ, ਅਤੇ ਕੱਲ੍ਹ ਮਿਲਾਂਗੇ ਸਾਰਿਆਂ ਨੂੰ। ਅਤੇ ਨਾਲ ਨਾਲ ਤੁਸੀਂ ਜਿਹੜਾ ਹੈਗਾ ABS ਆਟੋ ਕਲੀਜ਼ਨ, ਕਿਚਨਰ ਵਾਟਲੂ, ਕੇਂਬਰਿਜ ਏਰੀਏ ਦੇ ਵਿੱਚ ਕੋਈ ਗੱਡੀ ਫੁੱਟ ਗਈ, ਡੈਂਟ ਪੈ ਗਿਆ, ਤਾਂ ABS ਆਟੋ ਕਲੀਜ਼ਨ ਨੂੰ 416-520-1946 ਦੇ ਉੱਤੇ ਕੰਟੈਕਟ ਕਰਨਾ। ਕਿਚਨਰ ਵਾਟਲੂ ਕੇਂਬਰਿਜ 'ਚ ਟਰੱਕ ਆ ਤੁਹਾਡਾ, ਬ੍ਰੈਂਟਨ ਤੋਂ ਜਾ ਰਿਹਾ, ਟਾਈਮ ਖਰਾਬ ਕਰਨ ਦੀ ਲੋੜ ਨਹੀਂ, ਟਰੈਕਟਰ ਟ੍ਰੇਲਰ ਸਮੇਤ ਉੱਥੇ ਪਹੁੰਚ ਕੇ ਕੋਈ ਵੀ ਡੈਂਟਿੰਗ ਪੇਂਟਿੰਗ ਕੋਈ ਕੰਮ ਆ ਕਰਾ ਸਕਦੇ ਹੋ। 416-520-1940 ਦੇ ਉੱਤੇ ਕਾਲ ਕਰਨੀ ਹੈ। ਔਰ ਇੱਕ ਬੋਲਟਨ ਸਪਰਿੰਗ ਸ਼ੋਪ ਆ, ਫਾਇਰ ਟਰੱਕ ਦੇ ਸਪਰਿੰਗ ਸ਼ੋਪ ਜਿਹੜੇ ਨੇ ਨਾ ਉਹ ਬਹੁਤ ਸਟਰੋਂਗ ਚਾਹੀਦੇ ਨੇ, ਝੋਲ ਬਹੁਤ ਮਾਰ ਦਿੰਦਾ ਟਰੱਕ
3: ਜੀ।
0: ਮੈਂ ਇੱਕ ਵਾਰੀ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ
3: ਜੀ ਜੀ,
0: ਦੇਖੋ ਆਪਾਂ ਨਾ ਹਰ ਇਵੈਂਟ ਨੂੰ ਛੋਟਾ ਕਰ ਦਿੰਦੇ ਹਾਂ, ਨਵੀਂ ਮੁਸੀਬਤ ਨੂੰ ਵੱਡਾ ਕਰ ਦਿੰਦੇ ਹਾਂ, ਹੈ ਨਾ। ਉਸ ਟਾਈਮ ਮੈਨੂੰ ਐਂ ਲੱਗਿਆ ਸੀ ਕਿ ਜਿਵੇਂ ਮੇਰੀ ਡੈਥ ਹੋ ਗਈ ਆ, ਤੇ ਮੇਰੇ ਪਿੱਛੋਂ ਮਾਰਿਆ ਲਿਆ ਕੇ ਟਰੱਕ, ਛੋਟਾ ਟੈਂਪੂ ਜਿਹਾ ਟਾਈਪ ਟਰੱਕ ਨਹੀਂ ਹੁੰਦੇ, ਉਹ ਮਾਰਿਆ ਮੂਹਰੇ ਟਰੱਕ, ਸਰੀ ਵਾਲਿਆਂ ਨੇ ਬ੍ਰੇਕ ਮਾਰਿਆ ਸੀ, ਮੂਹਰੇ ਕਰਕੇ ਨੀ ਮਾਰ ਦਿੰਦੇ ਸਲੋ ਕਰ ਦਿੰਦੇ ਨੇ। ਸੋ ਅਸੀਂ ਤੇਜ਼ ਆ ਰਹੇ ਸੀਗੇ ਤੇ ਮੈਂ ਸਲੋ ਹੋ ਗਿਆ, ਮਗਰਲੇ ਦੀ ਨੀਂਦ ਲੱਗੀ ਸੀ, ਉਹਨੇ ਉਵੇਂ ਲਿਆ ਕੇ ਮਾਰੀ। ਮੇਰੀ ਗੱਡੀ ਵੱਡੀ ਸੀ, ਤਕੜੀ ਗੱਡੀ ਸੀ, ਤੇ ਉਹ ਨਾ ਜੀ ਟੀ ਰੋਡ ਦਾ ਫੁੱਟਪਾਥ ਟੱਪ ਗਈ, ਟੱਪ ਕੇ ਨਾ ਪਰਲੇ ਪਾਸੇ ਚਲੀ ਗਈ, ਉਧਰ ਭੱਠੇ ਵਾਲਾ ਟਰੱਕ ਆਉਂਦਾ ਸੀ ਟਾਲਾ, ਹੈ ਨਾ, ਵੀ ਰਾਤ ਨੂੰ ਉਹ ਪਲਟ ਗਿਆ, ਕਿਉਂਕਿ ਮੂਹਰੇ ਇੱਕਦਮ ਮੈਂ ਕਹਿੰਦਾ ਬ੍ਰੇਕਾਂ ਮਾਰੀਆਂ, ਉਹ ਵੀ ਪਲਟ ਗਿਆ, ਉਹ ਵੀ ਝੋਲ ਮਾਰ ਗਿਆ।
3: ਅੱਛਾ।
0: ਤੇ ਮੇਰੀ ਕਾਰ ਜਾ ਕੇ ਥੱਲੇ ਖੱਡੇ 'ਚ ਗਿਰ ਗਈ, ਜਿਹੜਾ ਪਰਲੇ ਪਾਸੇ ਜੀ ਟੀ ਰੋਡ ਦਿੰਦਾ।
3: ਅੱਛਾ।
0: ਜਦੋਂ ਮੇਰੀ ਕਾਰ ਡਿੱਗੀ, ਮੈਨੂੰ ਮੇਰਾ ਸਿਰ ਬਹੁਤ ਜ਼ੋਰ ਨਾਲ ਛੱਤ 'ਚ ਵੱਜਿਆ, ਅਤੇ ਮੈਨੂੰ ਗਰਮ ਗਰਮ ਹੋ ਗਈ ਸੀ ਬੋਡੀ ਮੇਰੀ, ਮੈਨੂੰ ਐਂ ਲੱਗਿਆ ਵੀ ਲੈ ਮੈਂ ਨਿਕਲ ਗਿਆ ਵਿੱਚੋਂ ਬਾਹਰ, ਅਤੇ ਨਾ ਮੈਂ ਹੱਥ ਲਾ ਕੇ ਦੇਖਿਆ ਆਪਣੇ ਆਪ ਨੂੰ, ਫਿਰ ਮੈਂ ਸਟੇਰਿੰਗ 'ਤੇ ਜ਼ੋਰ ਨਾਲ ਹੱਥ ਮਾਰਿਆ, ਮੇਰਾ ਸਿਰ ਵੀ ਵੱਜਿਆ ਸੀ ਸਟੇਰਿੰਗ 'ਤੇ, ਹੈ ਨਾ, ਸਿਰਫ ਦੁਖਦਾ ਸੀ ਬਹੁਤ ਜ਼ਿਆਦਾ, ਅਤੇ ਜਦੋਂ ਮੈਂ ਦੇਖਿਆ ਕਿ ਮੈਂ ਤਾਂ ਜਿਉਂਦਾ, ਪਰ ਜਦੋਂ ਮੈਂ ਨਿਕਲਿਆ ਮੇਰੀ ਗੱਡੀ ਰੂੜੀ ਸਿੱਟੀ ਸੀ ਕਿਸੇ ਬੀਬੀ ਦੀ, ਉੱਥੇ ਗੋਹਾ ਨੀ ਪਤਾ ਦਿੰਦੇ ਸੀ, ਰੂੜੀ ਸਿੱਟਦੇ, ਉਹ ਰੂੜੀ ਸਿੱਟੀ ਸਾਈਡ 'ਤੇ, ਗੱਡੀ ਉਹ 'ਚ ਧੱਸ ਗਈ ਮੇਰੀ, ਨਹੀਂ ਤਾਂ ਝੋਲ ਮਾਰ ਕੇ ਪਲਟਣੀ ਸੀ, ਬਹੁਤ ਤੇਜ਼ ਸੀ ਨਾ ਗੱਡੀ, ਅਰਾਊਂਡ 90 ਸਪੀਡ 'ਤੇ ਇੱਕਦਮ ਕੋਈ ਚੀਜ਼ ਪਿੱਛੋਂ ਆ ਕੇ ਵੱਜੇ, ਹੋਰ ਤੇਜ਼ ਕਰ ਦਵੇ ਤੁਹਾਨੂੰ।
3: ਅਤੇ
0: ਮੈਨੂੰ ਇਹ ਯਾਦ ਆਉਂਦਾ ਹੁੰਦਾ ਬਈ ਉੱਥੋਂ ਨਾ ਮੈਂ ਇੱਕ ਟਰੱਕ 'ਚ ਬੈਠ ਕੇ ਆਇਆ ਜਿਹਦੇ ਵਿੱਚ ਪਾਣੀ ਸੀਗਾ, ਫਿਰ ਬੈਕ ਆਉਂਦੇ, ਮੈਨੂੰ ਪੁਲਿਸ ਵਾਲਿਆਂ ਨੇ ਕੱਢ ਕੇ ਇੱਥੋਂ ਵਿੱਚੋਂ ਟਰੱਕ 'ਚ ਬਿਠਾ ਤਾ, ਉਹਨਾਂ 'ਚ ਟਰੱਕ ਝੋਲ ਮਾਰਦਾ ਆਵੇ ਸਾਰੇ ਰਸਤੇ ਆਏ, ਉਹ ਜਿਵੇਂ ਮੇਰੀ ਗੱਡੀ ਹਿੱਲੀ ਸੀ, ਮੈਨੂੰ ਯਾਦ ਆ ਵੀ ਮੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਮੈਂ ਲੁਧਿਆਣੇ ਪਹੁੰਚ ਗਿਆ ਸੀਗਾ। ਸੋ ਜਿਹੜੇ ਟਰੱਕ ਟ੍ਰੇਲਰ ਦੇ ਪਟੇ ਕਮਾਣੀਆਂ ਨੇ ਉਹ ਬਹੁਤ ਵੱਡਾ ਕੰਮ ਕਰਦੇ ਨੇ, ਤੁਹਾਡੀ ਕਾਰ ਦੇ ਪਟੇ ਕਮਾਣੀਆਂ ਬੋਲਟਨ ਸਪਰਿੰਗ ਸ਼ੋਪ ਵਾਲੇ ਨੇ, ਬੋਲਟਨ ਦੇ ਵਿੱਚ 570 ਪ੍ਰੇਸੀ ਰੋਡ ਬੋਲਟਨ, 905-857-8282, 905-857-8222 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਬੋਲਟਨ ਸਪਰਿੰਗ ਸ਼ੋਪ ਨੂੰ, ਔਰ ਤੁਸੀਂ ਆਪਣੇ ਪਟੇ ਕਮਾਣੀਆਂ ਦਾ ਕੰਮ ਕਰਾ ਸਕਦੇ ਹੋ। ਇੱਕ ਜਿਨ੍ਹਾਂ ਨੇ ਵੀ ਕਿਸੇ ਨੇ ਇੰਪੋਰਟ ਐਕਸਪੋਰਟ ਦਾ ਕੰਮ ਹੈ, ਕੋਈ ਮੈਨੇਜਰ ਹੈ ਕਿਸੇ ਫੈਕਟਰੀ ਦੇ ਵਿੱਚ, ਕ੍ਰੋਸ ਟੋਕਿੰਗ ਦਾ ਕੰਮ ਕਰਦੇ ਹੋ, ਸਕਿੱਡ ਬਣਵਾਉਣੀਆਂ ਨੇ, MK ਪੈਲਟਸ, 365-866-2080 ਨੰਬਰ ਹੈ, 365-866-2080 ਨੰਬਰ ਦੇ ਉੱਤੇ ਪੈਲਟਸ ਤੁਸੀਂ ਇਹਨਾਂ ਤੋਂ ਪਿੱਕ ਕਰੋ। ਆਪਣੇ ਪੰਜਾਬੀ ਭਰਾਵਾਂ ਦੀ ਕੰਪਨੀਆਂ, ਵੱਡੀ ਕੰਪਨੀਆਂ ਬਹੁਤ, MISPM ਇਹਨਾਂ ਦੀ ਸਕਿੱਡ ਦੀ ਸਟੈਂਪਿੰਗ ਆ, ਪੂਰੀ ਦੁਨੀਆ 'ਚ ਕਿਤੇ ਵੀ ਸਕਿੱਡ ਭੇਜ ਸਕਦੇ ਐਕਸਪੋਰਟ ਵਾਸਤੇ। MK ਪੈਲਟਸ 365-866-2080, 365-866-2080 ਇਹਨਾਂ ਦੇ ਫਾਦਰ ਨੇ ਮੇਰਾ ਰੈਫਰੈਂਸ ਦਿੱਤਾ। ਰੀਅਲ ਸਟੇਟ ਦਾ ਕੋਰਸ ਕਰਨਾ, ਜਾਂ ਮੋਰਗੇਜ ਦਾ, ਜਾਂ ਕਾਰ ਇੰਸ਼ੋਰੈਂਸ ਦਾ, ਜਾਂ ਕਾਰ ਦੀ ਡੀਲਰਸ਼ਿਪ ਖੋਲ੍ਹਣੀ ਹੈ ਕਾਰਾਂ ਦੀ, ਤੁਸੀਂ ਬੈਂਕ ਦੇ ਵਿੱਚ ਜੋਬ ਕਰਨੀ ਹੈ, ਕਈ ਇਗਜ਼ਾਮ ਨੇ, 8-10 ਇਗਜ਼ਾਮ ਨੇ ਜਿਨ੍ਹਾਂ ਦੀ ਤਿਆਰੀ ਕਰਾਉਂਦੇ ਨੇ, ਮਾਸਟਰ ਯੂਰ ਐਗਜ਼ਾਮ, ਅਤੇ 90+% ਸਕਸੈਸ ਰੇਟ ਦੇ ਨਾਲ ਤੁਸੀਂ ਕਾਲ ਕਰਨੀ ਹੈ 437-376-5656, 437-376-5656, ਨਾਨਕ ਡਕਟ ਕਲੀਨਿੰਗ, ਡਕਟ ਕਲੀਨ ਕਰਾ ਲਓ, ਸਾਰਿਆਂ ਦੇ ਘਰਾਂ 'ਚ ਰੌਲਾ ਪੈਂਦਾ ਹੋਊਗਾ, ਡਕਟ ਕਲੀਨਿੰਗ ਵਾਲੇ ਨੂੰ ਦੱਸ ਦਿਓ, ਕਿਉਂਕਿ ਮਿੱਟੀ ਘੱਟਾ ਬਹੁਤ ਇਕੱਠਾ ਹੋਇਆ ਸਰਦੀਆਂ ਦਾ, ਗਰਮੀਆਂ ਦਾ ਅੰਦਰ, ਹੁਣ ਸਰਦੀਆਂ 'ਚ ਉਹ ਅੰਦਰੇ ਸਾਹ ਦੇ ਵਿੱਚ ਜਾਊ, ਫਿਰ ਐਲਰਜਿਕ ਬਾਡੀ ਬਣਦੀਆਂ ਨੇ, ਉਹਦਾ ਕਾਰਨ ਇਹ ਹੈ ਕਿ ਹਵਾ ਬਾਹਰਲੀ ਅੰਦਰ ਨਹੀਂ ਆਉਂਦੀ, ਆਰਟੀਫਿਸ਼ਲ ਹਵਾ 'ਚ ਆਪਾਂ ਰਹਿੰਦੇ ਹਾਂ ਅਗਲੇ 6 ਮਹੀਨੇ ਲਈ। ਡਕਟ ਕਲੀਨਿੰਗ ਦੇ ਉੱਪਰ ਸਪੈਸ਼ਲ ਹੈ, ਜਿੰਨੇ ਵੀ ਲੋਕ ਕਾਲ ਕਰਨਗੇ ਫਿਲਟਰ ਬਿਲਕੁਲ ਫ੍ਰੀ ਚੇਂਜ ਹੋਊਗਾ ਤੁਹਾਡੇ ਫਰਨਸ ਦਾ, 416-769-1521 ਨੰਬਰ ਦੇ ਉੱਤੇ ਤੁਸੀਂ ਕਾਲ ਕਰੋਗੇ। ਹੁਣ ਮੈਂ ਡਕਟ ਕਲੀਨਿੰਗ ਦੀ ਗੱਲ ਕੀਤੀ ਹੈ ਕਾਕਾ ਜੀ,
3: ਹਾਂਜੀ,
0: ਅਤੇ ਫਰਨਸ ਦੀ
3: ਜੀ,
0: ਅਤੇ ਫਰਨਸ ਔਰ ਏ ਸੀ ਦੇ ਉੱਪਰ ਤੁਹਾਡੀ ਕੰਪਨੀ ਦਾ ਨਾਮ?
3: ਹਾਂਜੀ, ਰਿਲਾਇਬਲ ਹੀਟਿੰਗ ਐਂਡ ਕੂਲਿੰਗ।
0: ਰਿਲਾਇਬਲ ਹੀਟਿੰਗ ਐਂਡ ਕੂਲਿੰਗ, ਔਰ ਸਾਹਿਲ ਦੀ ਕੰਪਨੀ ਦਾ ਨੰਬਰ ਹੈ 905-757-6611
3: ਜੀ।
0: ਅਤੇ ਕਿਸੇ ਦਾ ਵਾਟਰ ਹੀਟਰ ਟੈਂਕ ਲਵਾਇਆ ਹੋਇਆ ਪਰ ਉਹਨਾਂ ਨੇ ਅੱਜ ਤੱਕ ਚੈੱਕ ਹੀ ਨਹੀਂ ਕੀਤਾ
3: ਜੀ,
0: ਪਿਛਲੇ ਮਕਾਨ ਮਾਲਕ ਨੇ ਇਹਨਾਂ ਨੂੰ ਵੇਚਤਾ
3: ਜੀ ਜੀ,
0: ਆਲਮੋਸਟ ਪੇਡ ਹੋਇਆ ਹੋਇਆ,
3: ਹਾਂਜੀ,
0: ਪਰ ਸਟਿਲ $40 ਮਹੀਨੇ ਦੇ ਪੇ ਕਰੀ ਜਾ ਰਹੇ, ਬਿੱਲ ਦੇ ਵਿੱਚ ਆਈ ਜਾਂਦੇ, ਐਮਬਰੇਚਰ ਉਹਨਾਂ ਨੂੰ ਪਤਾ ਹੀ ਲੱਗਦਾ ਪਿਆ, ਕਦੇ ਪੜ੍ਹੇ ਨਹੀਂ ਪਹਿਲਾਂ ਉਹਨਾਂ ਨੇ
3: ਜੀ, ਬਿਲਕੁਲ।
0: ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ?
3: ਬਿਲਕੁਲ ਸਰ,
0: ਕਾਲ ਕਰ ਦੇਣਗੇ?
3: ਹਾਂਜੀ,
0: ਕੁਇਕ ਰੱਖਣਾ ਪੈਣਾ ਕੀ ਕਰੋਗੇ?
3: ਹਾਂਜੀ, ਕਿਸੇ ਦਾ ਵੀ ਤੁਹਾਡਾ ਰੈਂਟਲ ਵਾਟਰ ਹੀਟਰ ਚੱਲ ਰਿਹਾ ਆ, ਠੀਕ ਹੈ, ਤੁਹਾਨੂੰ ਨਹੀਂ ਪਤਾ ਹੈਗਾ ਕਿ ਕਦੋਂ ਇੰਸਟਾਲ ਹੋਇਆ, ਇਹ ਕਦੋਂ ਐਕਸਪਾਇਰ ਹੋਣਾ, ਠੀਕ ਹੈ, ਤੁਸੀਂ ਉਹ ਸਾਨੂੰ ਆਪਣੀ ਇਨਫੋਰਮੇਸ਼ਨ ਦਿਓ, ਠੀਕ ਹੈ, ਅਸੀਂ ਫ੍ਰੀ ਆਫ ਕੋਸਟ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਨੂੰ ਕਦੋਂ ਹਟਾ ਸਕਦੇ ਹਾਂ, ਠੀਕ ਹੈ, ਕਿਉਂਕਿ ਹਰ ਇੱਕ ਹੁੰਦਾ ਕੀ ਹੈ ਕਿ ਬਹੁਤ ਲੋਕਾਂ ਦੇ ਓਵਰਪੇਡ ਹੁੰਦੇ ਨੇ, ਕਈਆਂ ਦੇ 5 ਸਾਲ, ਕਈਆਂ ਦੇ 10 ਸਾਲ, ਠੀਕ ਹੈ, ਕਸਟਮਰ ਕੋਲ ਤੁਹਾਡੇ ਕੋਲ ਚੋਇਸ ਹੈ ਕਿ ਤੁਸੀਂ, ਜ਼ਰੂਰੀ ਨਹੀਂ ਕਿ ਤੁਸੀਂ
0: $500 ਸਾਲ ਦਾ ਬਚਾ ਸਕਦੇ ਹੋ, $500 ਸਾਲ ਦਾ ਬਚੂਗਾ। ਸਾਹਿਲ ਨੂੰ ਕਾਲ ਕਰਦੇ ਹਾਂ, ਸਾਹਿਲ ਨੰਬਰ ਕੀ ਹੈ?
3: ਹਾਂਜੀ 905-757-5111
0: 905-757-6111 ਮੇਰੇ ਕੋਲ ਪੈਸੇ ਹੈ ਨਹੀਂ ਪਰ ਘਰ ਹੈਗਾ ਮੈਂ ਦੋ ਲੈ ਲਏ
3: ਜੀ
0: ਭੂਆ ਦੀ ਕੁੜੀ ਸੀ ਰਿਅਲਟਰ ਇੱਕ
3: ਜੀ
0: ਇੱਕ ਚਾਚੇ ਦਾ ਮੁੰਡਾ ਸੀ
3: ਹਾਂਜੀ
0: ਦੋਨੋਂ ਫੋਨ ਨਹੀਂ ਚੱਕਦੇ
3: ਜੀ
0: ਹੁਣ ਫਰਨੇਸ ਇਸ ਚੇਂਜ ਹੋਣ ਵਾਲਾ
3: ਜੀ
0: ਮਾਇਆ ਆਉਂਦੀ ਹੈ ਸ਼ਵਾਸ ਚੱਲਦੇ ਨੇ ਮਾਇਆ ਜਾਂਦੀ ਹੈ ਸ਼ਵਾਸ ਵੀ ਨਿਕਲ ਜਾਂਦੇ ਆ
3: ਜੀ
0: ਮਾਇਆ ਹੈ ਨਹੀਂ ਇਸ ਵੇਲੇ ਕੀ ਕਰੋਗੇ
3: ਜੀ ਸਾਡੇ ਕੋਲ ਤਿੰਨ ਆਪਸ਼ਨ ਅਵੇਲੇਬਲ ਹੈ ਤੁਸੀਂ ਅਗਰ ਮਾਇਆ ਨਹੀਂ ਹੈਗੀ ਤੁਸੀਂ ਫਾਈਨੈਂਸਿੰਗ ਵੀ ਲੈ ਸਕਦੇ ਹੋ ਠੀਕ ਹੈ ਤੁਸੀਂ ਚਾਹੇ ਇੱਕ ਸਾਲ ਦੀ ਦੋ ਸਾਲ ਦੀ ਪੰਜ ਸਾਲ ਦੀ ਜਿੰਨੇ ਟਾਈਮ ਦੀ ਵੀ ਤੁਹਾਨੂੰ ਫਾਈਨੈਂਸਿੰਗ ਚਾਹੀਦੀ ਹੈ ਅਸੀਂ ਤੁਹਾਨੂੰ ਫਾਈਨੈਂਸਿੰਗ ਵੀ ਪ੍ਰੋਵਾਈਡ ਕਰ ਸਕਦੇ ਹਾਂ ਅਗਰ ਤੁਸੀਂ ਰੈਂਟਲ ਲੈਣਾ ਚਾਹੁੰਦੇ ਹੋ ਤੁਹਾਡੀ ਪ੍ਰੋਪਰਟੀ ਹੀ ਰੈਂਟਲ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਪੈਸਾ ਤੁਸੀਂ ਕਲੇਮ ਕਰ ਸਕੋ ਤੁਹਾਡੀ ਪਾਕਟ 'ਚੋਂ ਜਾਵੇ ਹੀ ਨਾ ਠੀਕ ਹੈ
0: ਟੈਕਸ 'ਚ ਕਲੇਮ ਕਰੋ
3: ਟੈਕਸ 'ਚ ਵੀ ਕਲੇਮ ਕਰ ਸਕਦੇ ਪਲੱਸ ਤੁਸੀਂ ਕਸਟਮਰ ਕੋਲੋਂ ਦਵਾ ਸਕਦੇ ਹੋ
0: ਸੋ ਨੰਬਰ ਕੀ ਹੈ ਤੁਹਾਡਾ
3: ਨੰਬਰ ਹੈਗਾ ਜੀ 905-757-5111
0: ਕਿੰਨੇ 'ਚ ਲੱਗ ਜਾਓ ਆਲਮੋਸਟ
3: ਸਿਰਫ 50 to 60 ਡਾਲਰ ਦੇ ਵਿੱਚ ਤੁਸੀਂ ਫਰਨਸ ਏ ਸੀ ਕੁਛ ਵੀ ਟੈਂਕਲੈਸ ਟੈਂਕ ਕੁਛ ਵੀ ਲਗਵਾਉਣਾ ਚਾਹੋ
0: ਅਲੱਗ ਅਲੱਗ ਕੀਮਤਾਂ ਨੇ ਬੁੜੀਆਂ ਮਗਰ ਪੈ ਜਾਂਦੇ ਕਿ 50 ਡਾਲਰ ਤੋਂ ਏ ਸੀ ਫਰਨਸ ਅਤੇ ਟੈਂਕਲੈਸ ਕਿਹਾ ਸੀ ਐਵੇਂ ਨਾ ਮਗਰ ਪਵਾ ਲਈ
3: ਜੀ
0: ਸੋ
3: ਅਲੱਗ ਅਲੱਗ
0: ਅਲੱਗ ਅਲੱਗ ਨੇ ਹਾਂ ਕਈ ਬੰਦੇ ਹੀ ਪੈ ਜਾਂਦੇ ਨੇ ਇਕੱਲੇ ਬੁੜੀਆਂ ਨਹੀਂ ਪੈਂਦੀਆਂ ਸੋ ਨੰਬਰ ਹੈ 905
3: ਹਾਂਜੀ 905-757-5111
0: 905-757-6111 ਕੱਲ੍ਹ ਨੂੰ ਸੰਤੋਸ਼ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕੱਲ ਨੂੰ ਆਪਾਂ ਇੱਕ ਸਟੋਰੀ ਕਵਰ ਕਰਾਂਗੇ ਜਿਹਦੇ ਵਿੱਚ ਇੱਕ ਕਲਾਇੰਟ ਨੇ ਜਿਹਨਾਂ ਨੂੰ ਏਅਰ ਤੇ ਲਵਾਂਗੇ ਜਿਹਨਾਂ ਨੇ ਅਪਰੋਕਸੀਮੇਟਲੀ $1 million ਰੀਅਲ ਸਟੇਟ ਚ ਹੁਣ ਬਣਾਇਆ ਹੈਗਾ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ
2: ਜੀ ਬਿਲਕੁਲ
0: ਸੰਤੋਸ਼ ਉਹਨਾਂ ਦਾ ਨੰਬਰ ਨੋਟ ਕਰੋ ਜੇ ਉਹ ਪ੍ਰਾਪਰਟੀ ਰੈਂਟ ਕਰ ਦੇਣ ਮਹੀਨੇ ਦਾ $5,000 ਬੈਂਕ ਨੂੰ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਬਚਦਾ ਪਿਆ 5+7-8,000 ਹੀ ਕਹੋ ਸੰਤੋਸ਼ ਨੰਬਰ ਬੋਲੋ ਤੁਹਾਡਾ
2: ਜੀ 416-473-4242
0: 416-473-4242 ਜਿਹਨਾਂ ਕੋਲ ਕਰਜ਼ਾ ਮੈਨੂੰ ਕਾਲ ਕਰ ਲਿਓ 416-518-3200 416-518-3200 416-518-3200 ਤੇ ਜਿਹਨਾਂ ਨੇ ਫੰਕਸ਼ਨ ਕਰਨੇ ਆ ਘਰਾਂ ਦੇ ਵਿੱਚ ਤੇ ਹੋਰੇ
4: Everyone knows you don't let a kid swim unsupervised. You don't touch a baking tray straight out of the oven.
5: Ouch!
4: You're careful when using a sharp knife. And you don't drive without a seatbelt.
5: Buckle up!
4: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
6: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any action taken by the listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਅਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 6479191002 6479 919 1002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਾਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ। ਕਾਲ 905 450 0054 9054

0: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਨੇ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20

0: ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
1: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਕਤੂਬਰ ਮਹੀਨੇ ਦੀ 7 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ। ਤੇ ਜੇ ਗੱਲ ਕਰੀਏ ਅੱਸੂ ਮਹੀਨੇ ਦੀ, ਅੱਜ ਹੋ ਗਈ ਜੀ 21 ਤਰੀਕ, ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ 10:09। ਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ 'ਚ ਤੁਸੀਂ ਕਾਲ ਕਰੋਗੇ। 647-8713-13 ਆਪਣੇ ਸਟੂਡੀਓ ਦਾ ਨੰਬਰ ਹੈ, 6478741313। ਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਉਹ ਹੋ ਸਕਦੀ ਹੈ ਜੀ ਸਟੂਡੀਓ ਦੇ ਵਿੱਚ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ। ਟੈਂਪਰੇਚਰ 15 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਫੀਲ ਤੁਸੀਂ ਕਰ ਰਹੇ ਹੋ 10 ਡਿਗਰੀ ਸੈਲਸੀਅਸ। ਹਾਈ ਜਾਣਾ 21 ਡਿਗਰੀ, ਲੋ ਜਾਣਾ 10 ਡਿਗਰੀ ਸੈਲਸੀਅਸ। ਤੇ ਅੱਜ ਪਾਰਟਲੀ ਕਲਾਊਡੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ 11 ਵਜੇ ਤੱਕ। ਵਿੰਡ ਜਿਹੜੀ ਹਵਾ ਹੈਗੀ ਹੈ 41 ਕਿਲੋਮੀਟਰ 41 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ। ਸੋ ਬਾਹਰ ਠੰਡਾ ਹੈ, ਸੋ ਤੁਸੀਂ ਫੀਲ 10 ਡਿਗਰੀ ਕਰ ਰਹੇ ਹੋ। ਸੋ ਇਸ ਕਰਕੇ ਜੇ ਬਾਹਰ ਜਾਣਾ ਬੜੇ ਧਿਆਨ ਦੇ ਨਾਲ ਤੁਸੀਂ ਬਾਹਰ ਜਾਓ, ਆਪਣਾ ਰੱਖੋ ਧਿਆਨ, ਕਿਉਂਕਿ ਜਿਹੜੀ ਇਹ ਠੰਡ ਹੈ ਉਹ ਲੱਗ ਰਹੀ ਹੈ। ਸੋ ਰੈਸਪੀਰੇਟਰੀ ਇਲਨੈਸਿਸ ਜਿਹੜੀਆਂ ਹੈਗੀਆਂ ਉਹ ਇਸ ਸੀਜ਼ਨ ਦੇ ਵਿੱਚ ਹੋ ਜਾਂਦੀਆਂ। ਸੋ ਇਸ ਕਰਕੇ ਆਪਣਾ ਰੱਖੋ ਜੀ ਪੂਰਾ ਪੂਰਾ ਧਿਆਨ, ਪੂਰੇ ਆਪਣੇ ਕੱਪੜੇ ਪਾ ਕੇ ਰੱਖੋ। ਕਈ ਵਾਰ ਆਪਾਂ ਨੂੰ ਲੱਗ ਰਿਹਾ ਹੁੰਦਾ ਨਹੀਂ ਨਹੀਂ ਠੀਕ ਹੈ ਮੌਸਮ ਤੇ ਅਸੀਂ ਇੰਨਾ ਧਿਆਨ ਨਹੀਂ ਕਰਦੇ, ਪਰ ਇਹੀ ਠੰਡ ਹੈ ਜਿਹੜੀ ਲੱਗ ਜਾਂਦੀ ਹੈ। ਫਿਰ ਜਦੋਂ ਜ਼ੁਕਾਮ ਹੋ ਜਾਂਦਾ, ਖਾਂਸੀ ਹੋ ਜਾਂਦੀ ਹੈ, ਗਲਾ ਖਰਾਬ ਹੋ ਜਾਂਦਾ, ਪੂਰਾ 1 ਮਹੀਨਾ ਤੁਸੀਂ ਲਾ ਲਓ ਵੀ 15-20 ਦਿਨ ਤਾਂ ਤੁਹਾਡੇ ਇੱਦਾਂ ਹੀ ਲੰਘ ਜਾਂਦੇ ਹੈ ਨਾ ਗਲੇ ਦੀ ਖਰਾਸ਼ ਦੇ ਵਿੱਚ। ਸੋ ਕਈ ਐਨ ਜਿਵੇਂ ਕਹਿੰਦੇ ਨਾ ਟੱਲੀ ਵਾਂਗ ਰਹਿੰਦੇ ਆ, ਪੂਰੀ ਠੰਡ ਇੱਦਾਂ ਹੀ ਨਿਕਲ ਜਾਂਦੀ ਹੈ ਅਤੇ ਉਹਨਾਂ ਨੂੰ ਕਦੇ ਵੀ ਇੱਕ ਵਾਰ ਵੀ ਜਿਹੜਾ ਕੋਲਡ ਨਹੀਂ ਹੁੰਦਾ। ਕਿਉਂ? ਕਿਉਂਕਿ ਉਹ ਆਪਣਾ ਧਿਆਨ ਰੱਖਦੇ ਆ, ਜਿਵੇਂ ਠੰਡਾ ਪਾਣੀ ਨਹੀਂ ਪੀਂਦੇ ਕਈ ਨਾ, ਬੜਾ ਜਿਵੇਂ ਲਿਊਕ ਵਾਰਮ ਵਾਟਰ ਜਿਹੜਾ ਥੋੜ੍ਹਾ ਜਿਹਾ ਜਿਹਨੂੰ ਆਪਾਂ ਗੁਣਗੁਣਾ ਪਾਣੀ ਕਹਿੰਦੇ ਆ, ਕਈ ਉਹ ਪੀਂਦੇ ਆ ਅਤੇ ਨਾ ਬਹੁਤਾ ਠੰਡਾ ਹੋਵੇ ਨਾ ਗਰਮ ਹੋਵੇ। ਅਤੇ ਵੈਸੇ ਵੀ ਕਹਿੰਦੇ ਹੈਲਥ ਵਾਈਜ਼ ਵੀ ਡਾਈਜੈਸਟਿਵ ਸਿਸਟਮ ਵੀ ਵਧੀਆ ਰਹਿੰਦਾ, ਸੋ ਉਹ ਵੀ ਵਧੀਆ ਰਹਿੰਦਾ। ਅਤੇ ਬਾਕੀ ਜਿਹੜੇ ਇੱਦਾਂ ਦੇ ਠੰਡ ਜ਼ੁਕਾਮ ਹੋ ਜਾਂਦੇ ਆ ਠੰਡ ਲੱਗ ਕੇ ਉਹ ਵੀ ਨਹੀਂ ਹੁੰਦੇ। ਸੋ ਰੱਖੋ ਜੀ ਆਪਣਾ ਪੂਰਾ ਪੂਰਾ ਧਿਆਨ। ਜੇ ਆਪਾਂ ਗੱਲ ਕਰੀਏ ਇਸ ਸਮੇਂ ਤਾਂ 15 ਡਿਗਰੀ ਸੈਲਸੀਅਸ ਆ, ਫੀਲ ਤੁਸੀਂ 10 ਡਿਗਰੀ ਕਰ ਰਹੇ ਹੋ। ਅਤੇ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਸਨਸੈੱਟ 6:49 'ਤੇ ਅੱਜ ਹੋ ਜਾਣਾ, ਔਰ ਰਾਤ ਦਾ ਟੈਂਪਰੇਚਰ ਵੀ 17-16, ਥੋੜ੍ਹੀ ਬਹੁਤੀ ਜਿਹੜੇ ਆ ਮੀਂਹ ਦੇ ਆਸਾਰ ਹੈ ਰਾਤ ਨੂੰ, ਪਰ ਜ਼ਿਆਦਾ ਨਹੀਂ। 7:25 'ਤੇ ਸਵੇਰੇ ਸਨਰਾਈਜ਼ ਹੋਵੇਗਾ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ।

0: लो जी, बिल्कुल बड़ा खूबसूरत गीत है, बिल्कुल नवा गीत अमरिंदर गिल दा। सो अमरिंदर गिल तां कमाल ही कर दिंदा है, गीत एक तो एक इहनां दे हुंदे, आवाज़ भी बड़ी प्यारी है। सो लो जी, गल्लां मतां थोड़े नाल करांगे क्योंकि समा बड़ी तेजी नाल भजदा, 10:13 हो चुके हैं ते फिर 11 बजे तक गलबात अपनी चलेगी। तो लो जी, जदों रोड ते तुसीं विचरदे हो ना, बड़े ध्यान दे नाल विचरो क्योंकि आपां देखदे हां कई वार हिट एंड रन दे मसले बड़े हुंदे आ। वॉन दे विच वी ना इदां दी इक वारदात हुई है, तो एक लेडी जिहड़ी मिली है कि उहनूं जदों देखिया गया, होस्पिटल ले जाया गया तो कहिंदे इह तां एक दो दिन पहलां कोई गड्डी मार के चला गया होना, तो उन्होंने किसी ने पता नहीं देखिया ही नहीं है, तो फिर वो डैथ हो गई है। सो जिहड़े ड्राइव करते हैं ना, जदों मोड़ते हैं आपां लैफ्ट राइट टर्न बड़ा रखो जी ध्यान, बाकी जिहड़े पेडेस्ट्रियन हैगे आ पैदल जिहड़े चलते आ वह भी रखो अपना ध्यान, क्योंकि उन्हां नूं हुंदा भी साडा तां अधिकार ही है ना। सो असी तां जिवें कहना भी जा ही सकते हैं, सानूं किसी ने रोकना नहीं हैगा, पर इदां नहीं हैगा, कई बार कोई बेध्यान ना हुंदा, कई बार कोई किसी की गड्डी तेज़ फास्ट हो सकती है ना स्पीड, या कई बार रुकदी नहीं, रोकदे रोकदे है ना, सो समा लग जाता। सो इस करके जी रखो अपना पूरा पूरा ध्यान। बाकी हुण इलैक्शनस चल रहे हैं, हुण साइन बोर्ड बड़े लगने हैं जी, तो घरों घरी जिहड़े आ डोर नॉक कर रहे हैं, जिन्हें भी कैंपेनिंग कर रहे हैं, जिन्हें भी कैंडीडेट्स हैगे आ, चाहे वह मिसीसागा की गल करिए, जिथे जिथे इलैक्शन अपने इत्थे हो रही है ना। सो आप ब्रैम्पटन की गलबात ज़्यादा करते हैं क्योंकि इत्थे दा सानू ज़्यादा चिंता है, तो सारे सिटीज़ नालों ब्रैम्पटन जिहड़ा वह पिछे है हर एक चीज़ नालों। सो इस करके बड़ी हुण जिन्हें भी कैंडीडेट खड़े हुए हर एक वार्ड के म्यूनसिपल इलैक्शन सब नूं इदां हैगा कि असीं बड़ा कुछ कर देना, पता नहीं हुण इह तां समां दसूगा क्योंकि जदों तां हुंदे इलैक्शन है ना, सारे पब्बां भार हुंदे आ भी हाँ जी हुण असीं आह करना आह करना, सारिआं ने अपने अपने इलैक्शन मैनीफेस्टो बनाए हुए आ। उस तों बाद बड़े घट जिहड़े कैंडीडेट हुंदे आ जिहड़े पूरे 4 सालां दे विच जिहड़े रेजीडेंट्स आ उहनां नूं मिलदे आ, उन्हां नूं दसदे आ भी उन्हां दी जिहड़ियां प्रॉब्लम्स असीं देखियां सी उह अगे तक पहुँचाईआं ते किन्ने उह सफल होए किन्ने असफल होए, पर बड़ी घट गिणती है। अदरवाइज़ तां बस फिर उस तों बाद गुम जांदे आ, 4 साल तों बाद जदों दुबारा इलैक्शन आउंदे आ फिर कई वारी मूहरे नज़र आउंदे आ। ते हुण कैंडीडेट्स तुहानूं मिलदे आ, तुसीं उन्हां नूं रिस्पोंसिबल बनाओ, घर आउंदे आ जां उन्हां दा कैंपेन ऑफिस है जां फिर तुहाडे कोल फोन नंबर हुंदे आ, उहनां नाल गल्लबात करो, उहनां नूं पुछो, उहनां नूं अपनी तकलीफ दसो की प्रॉब्लम्स तुहाडे सिटी दे विच तुहाडे एरिए च हैगे ते की करन जे उह जित जांदे आ। सो बाकी जिन्ने भी कैंडीडेट्स हैगे आ आपां तां उहनां नूं हमेशा खुल्ला सद्दा दिंदे आ, तुसीं जरूर आओ अपने रेडियो इस प्लेटफॉर्म दे उपर। जे तुसीं इह प्लेटफॉर्म यूज़ करदे हो फिर तुसीं इदां हैगा लोकां नाल रूबरू हुंदे हो, उन्हां दी तकलीफ दुख तकलीफ सुनदे हो, अपनी दस दिओ कि तुसीं की करोगे, फिर ही तुसीं विन करोगे ना, फिर ही जाओगे अपना कौंसिल च बैठोगे जाके। सो इस करके समय समय ते अपनी गल्लबात जिहड़ी लोकां अगे रखदे रहना चाहिए तां कि उन्हां नूं भी तुहाडे बारे पता लगे, हुण जे पता ही ना होऊगा ते वोट किहनूं पाउणगे। सो एक जिहड़ी खबर आ रही है जी, ओसैप इनवैसटीगेशन जिहड़ी है प्राइवेट करियर कॉलेज जिहड़े हैगे आ, कहिंदे उन्हां नूं 3 कॉलेज हैगे जिन्हां नूं इह ओसैप दी जिहड़ी रकम है कहिंदे पहुंची है। सो हुण इनवैसटीगेशन खोली गई है, हुण देखदे आ इह इनवैसटीगेशन होऊगी तां की निकल के सामने आउंदा। देखो जिहड़ियां ना सुख सहूलतां हैगियां ਉਹ ਦਿੱਤੀਆਂ ਤਾਂ ਜਾਂਦੀਆਂ ਬਈ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਹੈ ਨਾ, ਅਤੇ ਪੜ੍ਹਾਈ ਲਿਖਾਈ ਕਰਨ ਜਿਹੜੀ ਗੌਰਮੈਂਟ ਆ ਉਹ ਹੈਲਪ ਕਰਦੀ, ਵੱਖੋ ਵੱਖਰੇ ਜਿਹੜੇ ਪ੍ਰੋਗਰਾਮ ਆ ਉਹ ਬਣਾਏ ਹੋਏ ਹੁੰਦੇ ਆ, ਪਰ ਕਈ ਵਾਰ ਨਾ ਉਹਨਾਂ ਦਾ ਕਈ ਵਾਰ ਕਿ ਮੋਸਟ ਆਫ ਦਾ ਟਾਈਮ ਮਿਸਯੂਜ਼ ਜਿਹੜਾ ਉਹਨਾਂ ਦਾ ਜ਼ਿਆਦਾ ਹੁੰਦਾ, ਪਰ ਇਹ ਚੀਜ਼ਾਂ ਤੋਂ ਬਹੁਤ ਬਚਣ ਦੀ ਲੋੜ ਹੈ। ਅਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਪਤਾ ਨਹੀਂ ਲੱਗਣਾ, ਪਰ ਜਿਹੜੀ ਸਰਕਾਰ ਹੁੰਦੀ ਹੈ ਨਾ ਪਹਿਲਾਂ ਉਹ ਹੌਲੀ ਹੌਲੀ ਦੇਖਦੇ ਰਹਿੰਦੇ ਆ ਵੀ ਕੀ ਕੁਛ ਚੱਲ ਰਿਹਾ, ਫਿਰ ਉਹ ਇੱਕਦਮ ਜਿਹੜਾ ਧਮਾਕਾ ਹੀ ਕਰਦੇ ਆ। ਹੁਣ ਦੇਖਦੇ ਹਾਂ ਜੀ ਇਹ ਜਿਹੜੀ ਓਸੈਪ ਇਨਵੈਸਟੀਗੇਸ਼ਨ ਖੋਲ੍ਹੀ ਆ ਅਤੇ ਕੀ ਨਿਕਲ ਕੇ ਸਾਹਮਣੇ ਆਉਂਦਾ, ਕਿਉਂਕਿ ਆਪਾਂ ਕਈ ਵਾਰ ਦੇਖਦੇ ਹਾਂ ਬੜਾ ਕੁਛ ਵਿੱਚੋਂ ਵਿੱਚ ਚੱਲੀ ਜਾਂਦਾ ਹੈ। ਸੋ ਬਿਲਕੁਲ ਜੀ, ਓਨਟੈਰੀਓ ਲਿਬਰਲਸ ਜਿਹੜੇ ਆ ਉਹਨਾਂ ਨੇ ਓਸੈਪ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਖੋਲ੍ਹੀ ਹੈ, ਕਹਿੰਦੇ ਆ 46 million ਡੋਲਰ ਆਪਾਂ ਕਹਿ ਸਕਦੇ ਹਾਂ ਗ੍ਰਾਂਟ ਇਨਕਰੀਜ਼ ਜਿਹੜੀ ਆ ਉਹ ਕਹਿੰਦੇ ਕਿੱਥੇ ਚਲੇ ਗਈ ਹੈ ਔਰ ਕੀ ਕੀਤਾ ਪ੍ਰਾਈਵੇਟ ਕੈਰੀਅਰ ਕੋਲਜ ਉਹਨਾਂ ਨੂੰ ਵੀ ਦੇ ਦਿੱਤੀ ਹੈ। ਸੋ ਦੇਖ ਲਓ, ਕਈ ਵਾਰੀ ਜਿਨ੍ਹਾਂ ਨੂੰ ਤਾਂ ਮਿਲਣਾ ਹੁੰਦਾ ਉਹ ਸਹੂਲਤ ਉਹਨਾਂ ਨੂੰ ਨਹੀਂ ਮਿਲਦੀ, ਹੋਰੇ ਪਾਸੇ ਚਲੀ ਜਾਂਦੀ ਆ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਇਲੈਕਸ਼ਨਸ ਜਿਹੜਾ ਬੜਾ ਜ਼ੋਰਾਂ 'ਤੇ ਹੈ ਹੁਣ, ਕਿਉਂਕਿ ਸਮਾਂ ਬੜਾ ਥੋੜ੍ਹਾ ਰਹਿ ਗਿਆ। ਹੁਣ ਤਾਂ ਜਿਹੜਾ ਸਮਾਂ ਐਡਵਾਂਸ ਪੋਲਿੰਗ ਦਾ ਆ ਗਿਆ ਨੇੜੇ, 9 ਤਰੀਕ ਤੋਂ ਹੈ, ਹੈ ਨਾ। ਸੋ ਉਹ ਵੀ ਗੱਲਬਾਤ ਕਰਾਂਗੇ। ਅਤੇ ਬਹੁਤ ਸਾਰੇ ਸਾਡੇ ਕੈਂਡੀਡੇਟਸ ਹੈਗੇ ਆ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਵੀ ਕਰਨੀ ਹੈ, ਅਤੇ ਤੁਸੀਂ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹੋ, ਯਾਨੀ ਕਿ ਆਪਣੀ ਪ੍ਰੋਬਲਮ ਦੱਸਦੇ ਹੋ। ਬਿਲਕੁਲ, ਦੱਸਣੀ ਵੀ ਚਾਹੀਦੀ ਹੈ, ਪਰ ਕਈ ਵਾਰ ਅਸੀਂ ਸੋਚਦੇ ਹਾਂ ਵੀ ਪਤਾ ਨਹੀਂ ਇੱਦਾਂ ਹੀ ਸਾਰਾ ਕੁਝ ਹੋ ਜਾਣਾ। ਪਰ ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਕੰਮ ਹੈ ਉਹ ਤਾਂ ਹੈਗਾ ਵੋਟ ਪਾਉਣ ਦਾ। ਸੋ ਇਸ ਕਰਕੇ ਵੋਟ ਜ਼ਰੂਰ ਪਾਓ, ਜੇ ਵੋਟ ਪਾਓਗੇ ਤਾਂ ਹੀ ਤੁਹਾਡਾ ਮਨਪਸੰਦ ਕੈਂਡੀਡੇਟ ਜਿੱਤੂਗਾ, ਅਤੇ ਫਿਰ ਉਹ ਅੱਗੇ ਜਾ ਕੇ ਕੁਛ ਕਰੂਗਾ। ਅਦਰਵਾਈਜ਼ ਸਮਾਂ ਫਿਰ ਇੱਦਾਂ ਹੀ ਨਿਕਲ ਜਾਣਾ ਹੈਗਾ, ਜਿਵੇਂ ਪਿਛਲੇ ਸਮੇਂ ਨਿਕਲ ਗਏ, ਉਵੇਂ ਹੀ ਅਗਲੇ 4 ਸਾਲ ਲੰਘ ਜਾਣੇ ਆ। ਸੋ ਇਸ ਕਰਕੇ ਜ਼ਰੂਰ ਬਈ, ਜਿੰਨੇ ਵੀ ਕੈਂਡੀਡੇਟਸ ਹੈਗੇ ਆ ਉਹਨਾਂ ਜਿਹੜੇ ਜਿਹੜੇ ਤੁਹਾਡੇ ਵਾਰਡ 'ਚ ਆ, ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਦੂਜੀ ਗੱਲ ਮੈਂ ਇਹ ਕਰਨੀ ਹੈ, ਦੇਖੋ ਡਿਬੇਟਸ ਹੋ ਰਹੀਆਂ ਵੱਖੋ ਵੱਖਰੀ ਜਗ੍ਹਾ 'ਤੇ, ਪਰ ਬਹੁਤ ਸਾਰੇ ਕੈਂਡੀਡੇਟ ਜਿਹੜਾਂ ਨੇ ਨੋਮੀਨੇਸ਼ਨ ਫਾਈਲ ਕੀਤਾ, ਯਾਨੀ ਕਿ ਇਲੈਕਟ ਹੋਣ ਵਾਸਤੇ ਪੱਤਰ ਪੇਪਰ ਭਰੇ ਆ, ਪਰ ਜਦੋਂ ਕਿਤੇ ਵੀ ਡਿਬੇਟ ਹੁੰਦੀ ਆ, ਉਹਨਾਂ ਨੂੰ ਬੁਲਾਇਆ ਜਾਂਦਾ, ਉਹ ਪਹੁੰਚਦੇ ਹੀ ਨਹੀਂ। ਜਿਹੜੇ ਤਾਂ ਫਿਲਹਾਲ ਹੈਗੇ ਕੌਂਸਲ ਦੇ ਵਿੱਚ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਕੈਂਡੀਡੇਟਸ ਅਲੱਗ ਅਲੱਗ ਵਾਰਡਸ ਦੇ ਆਪਾਂ ਨੇ ਦੇਖਿਆ, ਉਹ ਨਹੀਂ ਪਹੁੰਚੇ। ਸੋ ਕਿਉਂਕਿ ਹੁਣ ਨਾ ਡਿਬੇਟ ਹੋਈ, ਜਿਹਦੇ ਵਿੱਚ ਜਿੰਨੇ ਵੀ ਵਾਰਡ ਸੀਗੇ ਉਹਨਾਂ ਦੇ ਕੈਂਡੀਡੇਟਸ ਜਿਨ੍ਹਾਂ ਨੇ ਇਲੈਕਸ਼ਨ ਹੁਣ ਲੜਨੀ ਹੈ, ਚਾਹੇ ਉਹ ਰੀਜਨਲ ਕੌਂਸਲਰ ਹੈ, ਚਾਹੇ ਉਹ ਸਿਟੀ ਕੌਂਸਲਰ ਹੈ, ਚਾਹੇ ਉਹ ਮੇਅਰ ਹੈ, ਜੇ ਮੈਂ ਲਿਸਟ ਦੱਸਾਂ ਤੁਹਾਨੂੰ, ਕਿਉਂਕਿ ਨਾ ਡਿਬੇਟ ਹੋਈ ਆ ਜਿਹਦੇ ਵਿੱਚ ਮੈਂ ਵੀ ਪਾਰਟੀਸਪੇਟ ਕੀਤਾ, ਆਪਾਂ ਗਏ, ਅਤੇ ਇਹ ਜਿਹੜੇ 8-10 ਦਿਨ ਸੀਗੇ, ਮੰਗਲਵਾਰ ਤੋਂ ਸ਼ੁਰੂ ਹੋਈ ਸੀ, ਮੰਗਲਵਾਰ ਨੂੰ ਖਤਮ ਹੋਈ, ਇੱਕ ਵੀਕ ਸ਼ੁਰੂ ਹੋ ਕੇ ਟਿਊਜ਼ਡੇ ਨੂੰ, ਦੂਜੇ ਵੀਕ ਟਿਊਜ਼ਡੇ, ਯਾਨੀ ਕਿ ਕੱਲ੍ਹ ਤੱਕ ਜਿਹੜੀ ਡਿਬੇਟ ਸੀਗੀ ਹੋਈ। ਅਤੇ ਉਹਦੇ ਵਿੱਚ ਜੇ ਮੈਂ ਪੂਰੀ ਆਪਣੀ ਲਿਸਟ ਜਿਹੜੀ ਰੈਡੀ ਕੀਤੀ ਆ ਵੀ ਕਿੰਨੇ ਕਿੰਨੇ ਕੈਂਡੀਡੇਟ ਸੀਗੇ ਅਤੇ ਕਿੰਨੇ ਉੱਥੇ ਪਹੁੰਚੇ। ਜੇ ਮੈਂ ਗੱਲ ਕਰਾਂ ਵਾਰਡ ਨੰਬਰ 3 ਅਤੇ 4 ਦੀ, ਇਹ ਸਿਟੀ ਕੌਂਸਲਰ ਉੱਥੇ 6 ਖੜੇ ਹੋਏ ਆ, ਅਤੇ ਉਹਦੇ ਵਿੱਚੋਂ 3 ਜਣੇ ਉੱਥੇ ਪਹੁੰਚੇ ਆ, ਗੀਤਾ ਦੇਵੀ, ਜੁਗਰਾਜ ਸਿੰਘ ਖਿੰਦਾ ਅਤੇ ਕੈਰਨ। ਰੀਜਨਲ ਕੌਂਸਲਰ ਖੜੇ ਹੋਏ ਆ ਇਸ ਵਾਰਡ ਦੇ ਵਿੱਚ 4, ਉੱਥੇ ਪਹੁੰਚੇ ਆ ਸੰਦੀਪ ਕੁਮਾਰ ਗੋਇਲ, ਮਨਮੀਤ ਸਿੰਘ ਚੌਧਰੀ। ਵਾਰਡ ਨੰਬਰ 7 ਅਤੇ 8 ਸਿਟੀ ਕੌਂਸਲਰ ਜਿਹੜੇ ਆ ਉਹ ਹੈਗੇ ਟੋਟਲ 7 ਜਿਹੜੇ ਪਾਰਟੀਸਪੇਟ ਕਰ ਰਹੇ ਆ, ਅਤੇ ਸਿਰਫ ਇੱਕੋ ਇੱਕ ਸਿਟੀ ਕੌਂਸਲਰ ਉੱਥੇ ਪਹੁੰਚੇ, ਉਹ ਪਹੁੰਚੇ ਜੀ ਰਿਪੂ ਦਮਨ ਸਾਹਿਬ, ਰਿਪੂ ਦਮਨ ਸਿੰਘ ਢਿੱਲੋਂ। ਅਤੇ ਰੀਜਨਲ ਕੌਂਸਲਰ ਟੋਟਲ 6 ਹੈਗੇ ਇੱਥੇ, ਅਤੇ ਉੱਥੇ ਇਕੱਲੇ ਪਹੁੰਚੇ ਵਿਦਾਂਤ ਵਿਆਸ। ਵਾਰਡ ਨੰਬਰ 1 ਅਤੇ 5 ਇਹ ਟਿਊਜ਼ਡੇ ਨੂੰ ਹੋਈ ਸੀਗੀ, ਅਤੇ ਜਿਹੜੀ ਡਿਬੇਟ ਹੈ ਇਹਦੇ ਵਿੱਚ ਸਿਟੀ ਕੌਂਸਲਰ ਹੈਗੇ 9, ਅਤੇ ਉੱਥੇ ਪਹੁੰਚੇ ਸੀਗੇ, ਆਈ ਥਿੰਕ ਉੱਥੇ ਪਹੁੰਚੇ ਸੀਗੇ 3 ਅਤੇ 4, ਇਹ ਮੈਂ ਮਿਸ ਕਰਤਾ ਆਈ ਥਿੰਕ, ਅਤੇ ਕਿਉਂਕਿ ਇੱਕ ਦਾ ਹੀ ਨਾਮ ਲਿਖ ਹੋਇਆ ਟਰੇਸੀ ਪੈਪੇ, ਇੱਥੇ 3 ਜਾਂ 4 ਜਣੇ ਸੀਗੇ ਟੋਟਲ 9 ਦੇ ਵਿੱਚੋਂ, ਤੁਸੀਂ ਲਾ ਲਓ, ਹੈ ਨਾ। ਰੀਜਨਲ ਕੌਂਸਲਰ ਟੋਟਲ 4 ਸੀਗੇ ਜਿਨ੍ਹਾਂ ਨੇ ਇਲੈਕਟ ਹੋਣ ਲਈ ਅਪਲਾਈ ਕੀਤਾ ਹੋਇਆ, ਯਾਨੀ ਕਿ ਨੋਮੀਨੇਸ਼ਨ ਪੇਪਰ ਭਰੇ ਹੋਏ ਆ। ਸਟੀਵਨ ਲੀ ਪਹੁੰਚਿਆ ਉੱਥੇ, ਇਡਰਿਸ ਔਰਗੂ ਪਹੁੰਚਿਆ, 2 ਸਿਰਫ 4 ਦੇ ਵਿੱਚੋਂ। ਫਿਰ ਫਰਾਈਡੇ ਨੂੰ ਹੋਈ ਜਿਹੜੀ ਇਹ ਸੀਗੀ ਵਾਰਡ 2 ਅਤੇ 6 ਦੀ, ਸਿਟੀ ਕੌਂਸਲਰ ਟੋਟਲ 9 ਹੈ, ਉੱਥੇ ਪਹੁੰਚੇ ਆਮਿਰ ਖਵਾਜਾ ਹਸਨ ਅਤੇ ਰਾਘਵ ਧੀਰ, ਇਹ 2 ਜਣੇ ਪਹੁੰਚੇ। ਰੀਜਨਲ ਕੌਂਸਲਰ ਉੱਥੇ ਪਹੁੰਚੇ ਜੀ ਪ੍ਰੇਮਪਾਲ ਗਿੱਲ, ਸਮੀਰ ਟੰਡਨ ਅਤੇ ਰੋਮੀ ਡੋਗਰਾ, ਆਈ ਥਿੰਕ ਇੱਕ ਹੋਰ ਬਾਅਦ 'ਚੋਂ ਆਏ ਸੀਗੇ, ਉਹ ਪਹੁੰਚੇ ਉੱਥੇ, ਹੈ ਨਾ। ਸੋ ਉਸ ਤੋਂ ਬਾਅਦ ਵਾਰਡ ਨੰਬਰ 9 ਅਤੇ 10 5 ਅਕਤੂਬਰ ਨੂੰ ਹੋਈ ਹੈ ਇਹ, ਅਤੇ ਸਿਟੀ ਕੌਂਸਲਰ ਇਹ ਟੋਟਲ 8 ਹੈ, ਅਤੇ ਉੱਥੇ ਪਹੁੰਚੇ ਆਜ਼ਾਦ ਗੋਇਲ ਸਾਹਿਬ ਅਤੇ ਸੰਦੀਪ ਕੁਮਾਰ, 2 ਜਣੇ ਸਿਰਫ। ਰੀਜਨਲ ਕੌਂਸਲਰ ਪਹੁੰਚੇ ਆ ਜੀ 4, ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਭ ਜੋਤ ਸਿੰਘ ਧਾਲੀਵਾਲ, ਨਿਰਮਲਾ ਦੇਵੀ ਮਧੂ ਅਤੇ ਮਾਈਕਲ ਡੈਂਸੀ, ਇਹ 4 ਜਣੇ ਰੀਜਨਲ ਕੌਂਸਲਰ ਦੇ ਉੱਥੇ ਪਹੁੰਚੇ। ਅਤੇ ਉਸ ਤੋਂ ਬਾਅਦ ਜੇ ਆਪਾਂ ਮੇਅਰ ਦੀ ਗੱਲ ਕਰੀਏ, ਜਿਨ੍ਹਾਂ ਨੇ ਸਿਟੀ ਦੇ ਆਪਣੇ ਬ੍ਰੈਂਪਟਨ ਸਿਟੀ ਦੇ ਮੇਅਰ ਵਜੋਂ ਕੰਮ ਕਰਨਾ ਹੈ। ਕੋਈ ਇੱਕ ਤਾਂ ਸਿਲੈਕਟ ਹੋਊਗਾ ਹੀ ਨਾ, ਕੋਈ ਤਾਂ ਇੱਕ ਵਿਨ ਕਰੂਗਾ। ਉਹਦੇ ਵਿੱਚੋਂ ਤੁਸੀਂ ਟੋਟਲ ਹੈਗੇ 12, ਉਹਦੇ ਵਿੱਚੋਂ ਪਹੁੰਚੇ ਆ ਸਿਰਫ 5 ਜਣੇ ਜਿਹੜੇ ਉੱਥੇ ਪਹੁੰਚੇ। ਇਹ ਸੀਗੇ ਵੈਸਲੇ ਜੈਕਸਨ, ਪ੍ਰਭ ਗਿੱਲ, ਪੌਲ ਧਾਰੀਵਾਲ, ਨੈਥਨਲ ਪੇਅਰਟ, ਵਿਦਿਆ ਸਾਗਰ ਗੌਤਮ। ਇਹ 5 ਜਣੇ ਉੱਥੇ ਹਾਜ਼ਰ ਹੋਏ ਡਿਬੇਟ ਦੇ ਵਿੱਚ। ਸੋ ਡਿਬੇਟ ਬੜੀ ਵਧੀਆ ਹੋਈ, ਸਾਰੇ ਜਿੰਨੇ ਵੀ ਚਾਹੇ ਸਿਟੀ ਕੌਂਸਲਰ, ਰੀਜਨਲ ਕੌਂਸਲਰ, ਚਾਹੇ ਮੇਅਰ, ਕੱਲ੍ਹ ਬੜੀ ਵਧੀਆ ਡਿਬੇਟ ਸੀਗੀ। ਸੋ ਬੜੇ ਵਧੀਆ ਕੁਐਸਚਨ ਉਹਨਾਂ ਨੂੰ ਕੀਤੇ ਗਏ, ਬੜੇ ਵਧੀਆ ਉਹਨਾਂ ਨੇ ਆਨਸਰ ਦਿੱਤੇ। ਸੋ ਕਹਿਣ ਦਾ ਮਤਲਬ ਇਹ ਹੈ, ਠੀਕ ਹੈ, ਤੁਸੀਂ ਜਦੋਂ ਵੀ ਕਿਤੇ ਵੀ ਡਿਬੇਟ 'ਤੇ ਬੁਲਾਇਆ ਜਾਂਦਾ, ਤੁਸੀਂ ਆਪਣਾ ਇਲੈਕਸ਼ਨ 'ਚ ਪਾਰਟੀਸਪੇਟ ਕਰ ਰਹੇ ਹੋ, ਖੜ੍ਹੇ ਹੋ ਰਹੇ ਹੋ ਐਜ਼ ਏ ਕੈਂਡੀਡੇਟ, ਤਾਂ ਤੁਹਾਡੀ ਡਿਊਟੀ ਬਣਦੀ ਹੈ ਤੁਸੀਂ ਡਿਬੇਟ 'ਚ ਜਾਓ। ਕਿਉਂਕਿ ਜੇ ਉੱਥੇ ਨਹੀਂ ਤੁਸੀਂ ਬੋਲ ਪਾਉਂਦੇ ਨਾ, ਫਿਰ ਤੁਸੀਂ ਕੌਂਸਲ 'ਚ ਵੀ ਕੀ ਕਰੋਗੇ, ਕਿਉਂਕਿ ਉਹ ਆਪਣੇ ਆਪ ਹੀ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਚਾ ਭਾਵੇਂ ਉਹ ਕਰਨ ਵਾਲਾ ਵੀ ਹੋਵੇ, ਹੈ ਨਾ, ਫਿਰ ਵੀ ਇੱਦਾਂ ਲੱਗ ਜਾਂਦਾ ਵੀ ਨਹੀਂ, ਇਹ ਤਾਂ ਮੈਨੂੰ ਲੱਗਦਾ ਵੀ ਬੰਦਾ ਇੱਥੇ ਡਰ ਗਿਆ ਤਾਂ ਉੱਥੇ ਕੀ ਬੋਲੂਗਾ, ਇੱਦਾਂ ਹੋ ਜਾਂਦਾ। ਸੋ ਇਸ ਕਰਕੇ ਜਦੋਂ ਵੀ ਕਿਤੇ ਕੋਈ ਤੁਹਾਨੂੰ ਇਨਵਾਈਟ ਕਰਦਾ ਡਿਬੇਟ ਦੇ ਵਿੱਚ ਕਿਤੇ ਵੀ, ਸੋ ਜ਼ਰੂਰ ਤੁਸੀਂ ਪਹੁੰਚੋ। ਸੋ ਵਿਦਾਂਤ ਉੱਥੇ ਪਹੁੰਚੇ ਆ, ਸੋ ਵਿਦਾਂਤ ਸਾਡੇ ਨਾਲ ਵੀ ਇੱਥੇ ਵੀ ਗੱਲਬਾਤ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਕੱਲ੍ਹ ਵੀ ਡਿਬੇਟ ਸੀਗੀ, ਵਿਦਾਂਤ ਉੱਥੇ ਵੀ ਪਹੁੰਚੇ ਆ। ਸੋ ਇਸ ਕਰਕੇ ਜ਼ਰੂਰ ਤੁਸੀਂ ਉੱਥੇ ਪਹੁੰਚਣਾ ਜੀ, ਜਿੱਥੇ ਵੀ ਤੁਹਾਨੂੰ ਬੁਲਾਇਆ ਜਾਂਦਾ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਪਰ ਹੁਣ ਇੱਕ ਆਪਾਂ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ।
1: ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557।
2: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
3: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ, ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।

0: ਛਿਆਸੀ ਪੰਜਾਬ ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਬ੍ਰਾਂਚਰ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ
2: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ ਉਹਨਾਂ 'ਚ ਅਕਾਊਂਟੇਬਿਲਟੀ ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ ਲੋਕਲ ਡਿਵੈਲਪਮੈਂਟ ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ ਫੁੱਲ ਪੁਲਿਸ ਸਟੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ
1: ਇਲੈਕਸ਼ਨ ਡੇਟ 26 October 2026 ਐਡਵਾਂਸ ਵੋਟਿੰਗ ਔਨ 9, 10, 11, 16 and 17 October ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca paid for and authorized by campaign of Dr. Azad Goyat
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ ਜਿਵੇਂ ਕਿ ਰੈਸਟੋਰੈਂਟਸ ਕੈਫੇ ਰੀਟੇਲ ਸਟੋਰ ਕੰਟਰੈਕਟਰਸ ਟ੍ਰੇਡਰਸ ਔਰ ਟ੍ਰਾਂਸਪੋਰਟੇਸ਼ਨ ਇੰਡਸਟਰੀ ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ
4: 6472-9102-6470-900-1902 ਖੜੇ ਹੋਏ ਨਾ ਇੱਕ ਤਾਂ ਤੁਹਾਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਦੂਜੇ ਨੰਬਰ ਤੇ ਤੁਸੀਂ ਆਪਣਾ ਸਿਲੈਕਸ਼ਨ ਵੀ ਕਰਨੀ ਹੈ ਚੂਜ਼ ਕਰਨਾ ਕਿਹਨੂੰ ਤੁਸੀਂ ਵੋਟ ਪਾਉਣੀ ਹੈ ਤੇ ਸੰਤੋਖ ਰੰਧਾਵਾ ਇਹ ਕੈਂਡੀਡੇਟ ਹੈਗੇ ਸਿਟੀ ਕੌਂਸਲਰ ਦੇ ਲਈ 3 ਤੇ 4 ਵਾਰਡ ਦੇ ਵਿੱਚ ਇਹ ਖੜੇ ਹੋਏ ਆ ਜੀ ਸੋ ਇਹਨਾਂ ਨੂੰ ਤੁਸੀਂ ਵੋਟ ਪਾ ਕੇ ਜਿਤਾ ਸਕਦੇ ਹੋ ਕਿਉਂਕਿ ਇਹ ਕਹਿੰਦੇ ਆ ਕਿ ਮੈਂ ਤੁਹਾਡੇ ਲਈ ਬਹੁਤ ਵਧੀਆ ਅਫੋਰਡੇਬਲ ਹਾਊਸਿੰਗ ਟੈਕਸ ਸਪੋਰਟ ਫੋਰ ਸੀਨੀਅਰਸ ਐਂਡ ਯੂਥ ਪਾਰਕਸ ਐਂਡ ਰੀਕ੍ਰੀਏਸ਼ਨ ਇਹ ਕੰਮ ਕਰਾਂਗੇ ਸਨੋਅ ਰਿਮੂਵਲ ਦਾ ਮੁੱਦਾ ਬੜਾ ਵੱਡਾ ਹੈਗਾ ਬਰੈਂਪਟਨ ਦੇ ਵਿੱਚ ਸੋ ਸੰਤੋਖ ਰੰਧਾਵਾ ਜਿਹੜੇ ਕਿ ਸਿਟੀ ਕੌਂਸਲਰ ਵਾਰਡ ਨੰਬਰ 3 ਤੇ 4 ਬਰੈਂਪਟਨ ਦੇ ਵਿੱਚ ਇਹ ਖੜੇ ਹੋਏ ਆ ਸੋ ਇਲੈਕਸ਼ਨ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਸਕਦੇ ਹੋ ਤੇ ਲਓ ਜੀ ਇੱਕ ਨੰਬਰ ਮੈਂ ਹੋਰ ਦਵਾਂ ਤੁਹਾਨੂੰ ਇਹ ਹੈਗੇ ਆ ਵਿਦਾਂਤ ਤੁਸੀਂ ਵਿਦਾਂਤ ਜਿਹੜੇ ਕਿ ਰੀਜਨਲ ਕੌਂਸਲਰ ਵਜੋਂ ਖੜੇ ਹੋਏ ਆ ਇਹ ਹੈਗੇ ਆ ਜੀ ਰੀਜਨਲ ਕੌਂਸਲਰ ਵਾਰਡ ਨੰਬਰ 7 ਤੇ 8 ਦੇ ਵਿੱਚੋਂ ਸੋ ਇਹਨਾਂ ਦਾ ਵੀ ਮੈਨੂੰ ਸਲੋਗਨ ਜਾਂ ਇਹਨਾਂ ਦਾ ਕਹਿਣਾ ਬੜਾ ਵਧੀਆ ਲੱਗਦਾ ਇਹ ਕਹਿੰਦੇ ਆ ਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਮਿਊਂਸੀਪਲ ਇਲੈਕਸ਼ਨਸ ਹੋ ਰਹੇ ਆ ਤੇ ਅਸੀਂ ਉਹਦੇ 'ਚ ਪਾਰਟੀਸਪੇਟ ਨਹੀਂ ਕਰਦੇ ਔਰ ਪਾਰਟੀਸਪੇਟ ਕਿਵੇਂ ਕਰਾਂਗੇ ਜੇ ਅਸੀਂ ਇਹਨਾਂ ਬਾਰੇ ਜਾਣਕਾਰੀ ਰੱਖਾਂਗੇ ਤੇ ਸਿਲੈਕਟ ਕਰਾਂਗੇ ਚੂਜ਼ ਕਰਾਂਗੇ ਕਿਹਨੂੰ ਅਸੀਂ ਵੋਟ ਪਾਉਣੀ ਹੈ ਇਹ ਕਹਿੰਦੇ 4 ਦੇ ਵਿੱਚੋਂ ਸਿਰਫ ਇੱਕ ਬੰਦਾ ਜਿਹੜਾ ਕਿ ਮਿਊਂਸੀਪਲ ਇਲੈਕਸ਼ਨਸ ਵੱਲ ਧਿਆਨ ਦਿੰਦਾ ਹੈ ਤੇ ਜਦੋਂ ਪਤਾ ਹੀ ਨਹੀਂ 4 ਚੋਂ ਇੱਕ ਨੂੰ ਪਤਾ ਹੈ ਤੇ ਉਹ ਇੱਕੋ ਹੀ ਵੋਟ ਪਾਊਗਾ ਨਾ ਫਿਰ ਕਹਿੰਦੇ ਆ ਕਿਵੇਂ ਸਾਰਾ ਕੁਛ ਠੀਕ ਹੋ ਸਕਦਾ ਹੈ ਨਾ ਫਿਰ ਕਹਿੰਦੇ ਤੁਸੀਂ ਕਿਵੇਂ ਪੁੱਛ ਸਕਦੇ ਹੋ ਕਿ ਤੁਹਾਡੇ ਜਿਹੜੇ ਟੈਕਸ ਡਾਲਰਸ ਹੈਗੇ ਆ ਉਹ ਫੰਡ ਇਹਨਾਂ ਨੇ ਜਿਹੜਾ ਲਿਆ ਤੁਹਾਡੇ ਕੋਲੋਂ ਉਹ ਕਿੱਥੇ ਖਰਚ ਕੀਤਾ ਸੋ ਇਸ ਕਰਕੇ ਇਹ ਕਹਿੰਦੇ ਬਾਹਰ ਨਿਕਲੋ ਜਾਣੋ ਤੇ ਵੋਟ ਪਾਓ ਸੋ ਇਹ 7 ਤੇ 8 ਦੇ ਵਾਰਡ ਨੰਬਰ ਦੇ ਵਿੱਚ ਆ ਰੀਜਨਲ ਕੌਂਸਲਰ ਵਜੋਂ ਖੜੇ ਹੋਏ ਆ ਵਿਦਾਂਤ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਤੇ ਜੇ ਤੁਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਮੈਂ ਨੰਬਰ ਜਿਹੜਾ ਹੈਗਾ ਇਹਨਾਂ ਦਾ ਦੇ ਦੂੰਗੀ ਅੱਗੇ ਜਾ ਕੇ ਪਰ ਹਾਲੇ ਜਿਹੜਾ ਹੈਗਾ ਤੁਸੀਂ ਵੇਟ ਕਰੋ ਤੇ ਬਾਕੀ ਇੱਕ ਨੰਬਰ ਤੁਸੀਂ ਹੋਰ ਲਓਗੇ ਇਹ ਹੈਗੇ ਆ ਜੀ ਸਮੀਰ ਟੰਡਨ ਇਹ ਐਜ਼ ਏ ਰੀਜਨਲ ਕੌਂਸਲਰ ਖੜੇ ਹੋਏ ਆ 2 ਤੇ 6 ਵਾਰਡ ਦੇ ਵਿੱਚੋਂ ਇਹ ਕਹਿੰਦੇ ਆ ਕਿ ਮੈਂ ਤੁਹਾਡੀ ਆਵਾਜ਼ ਬਣੂੰਗਾ ਤੁਸੀਂ ਮੈਨੂੰ ਵੋਟ ਪਾਓ ਤੇ ਜਿਤਾਓ ਤੇ ਵੋਟ ਫੋਰ ਚੇਂਜ ਵੋਟ ਫੋਰ ਤੁਸੀਂ ਆਪਣੇ ਲਈ ਵੀ ਵੋਟ ਪਾਉਣੀ ਹੈ ਮਤਲਬ ਜੇ ਵੋਟ ਤੁਸੀਂ ਪਾਉਂਦੇ ਹੋ ਇੱਕ ਤਾਂ ਤੁਸੀਂ ਆਪਣੇ ਜਿਹੜਾ ਤੁਹਾਡੀ ਡਿਊਟੀ ਆ ਉਹਦਾ ਇਸਤੇਮਾਲ ਕਰ ਰਹੇ ਹੋ ਦੂਜੇ ਨੰਬਰ 'ਤੇ ਇਹ ਕਹਿੰਦੇ ਜਿਹੜੀਆਂ ਵੀ ਮੁਸ਼ਕਲਾਂ ਤੁਹਾਨੂੰ ਲੱਗ ਰਹੀਆਂ ਇਸ ਵਾਰਡ ਦੇ ਵਿੱਚ ਤੇ ਉਹ ਮੈਂ ਸੁਲਝਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਡੀ ਆਵਾਜ਼ ਬਣੂੰਗਾ ਸੋ ਕਹਿੰਦੇ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਉੱਥੇ ਪਹੁੰਚੂੰਗਾ ਆਈ ਵਿਲ ਬੀ ਦੇਅਰ ਵੈਨ ਯੂ ਨੀਡ ਮੀ ਮੋਸਟ ਸੋ ਇਹਨਾਂ ਦਾ ਨੰਬਰ ਹੈਗਾ 437-602-0715 ਤੇ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਵਲੰਟੀਅਰ ਵੀ ਚਾਹੀਦੇ ਹੁੰਦੇ ਆ ਹੈ ਨਾ ਤੁਸੀਂ ਇਹਨਾਂ ਦੀ ਹੈਲਪ ਕਰੋ ਫਿਰ ਅੱਗੇ ਜਾ ਕੇ ਇਹ ਤੁਹਾਡੀ ਜਿਹੜੀ ਹੈ ਹੈਲਪ ਕਰਨਗੇ ਸੁਣਨਗੇ ਤੁਹਾਡੀ ਗੱਲਬਾਤ ਨੂੰ ਤੇ ਮਿਸਟਰ ਆਜ਼ਾਦ ਗੋਇਤ ਤਾਂ ਹੈ ਹੀ ਜੀ ਜਿਹੜੇ ਕਿ ਬੜੇ ਵਧੀਆ ਤਰੀਕੇ ਦੇ ਨਾਲ ਕੱਲ੍ਹ ਵੀ ਜਦੋਂ ਮੇਅਰ ਦੀ ਡਿਬੇਟ ਹੋਈ ਨਾ ਉੱਥੇ ਪਹੁੰਚੇ ਸੋ ਪੂਰੀ ਡਿਬੇਟ ਸੁਣੀ, ਇਹਨਾਂ ਨੇ ਵੀ ਦੇਖਿਆ ਵੀ ਕੌਣ ਕਿੱਦਾਂ ਕੀ ਗੱਲਬਾਤ ਕਰਦਾ ਹੈ ਨਾ। ਸੋ ਤੁਸੀਂ ਡਾਕਟਰ ਆਜ਼ਾਦ ਇਹਨਾਂ ਦੀ ਤਾਂ ਕਮਰਸ਼ੀਅਲ ਜਿਹੜਾ ਹੈਗਾ ਉਹ ਤੁਸੀਂ ਆਡੀਓ ਸੁਣੀ ਹੋਣੀ ਇਹਨਾਂ ਦੀ। ਸੋ ਜੁਗਰਾਜ ਸਿੰਘ ਖਿੰਦਾ, ਸੋ ਇਹ ਦੇਖ ਲਓ ਜਿਵੇਂ ਆਪਾਂ ਕਹਿੰਦੇ ਜੈਨਜ਼ੀ ਅੱਗੇ ਆਉਣੇ ਚਾਹੀਦੇ ਆ, ਜੇ ਜੈਨਜ਼ੀ ਆ ਕੇ ਅੱਗੇ ਕੰਮ ਕਰਦੇ ਆ ਵਧੀਆ ਤੇ ਫਿਰ ਬਦਲ ਜਿਹੜਾ ਹੋ ਸਕਦਾ ਵਧੀਆ ਤਰੀਕੇ ਦੇ ਨਾਲ, ਹੈ ਨਾ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿੱਦਾਂ ਦੀਆਂ ਮੁਸ਼ਕਲਾਂ ਹੈਗੀਆਂ, ਕਿਵੇਂ ਅਸੀਂ ਇਹਨਾਂ ਨੂੰ ਹੱਲ ਕਰ ਸਕਦੇ ਹਾਂ। ਜੁਗਰਾਜ ਸਿੰਘ ਖਿੰਦਾ ਇਹ ਹੈਗੇ ਸਿਟੀ ਕੌਂਸਲ ਕੈਂਡੀਡੇਟ ਵਾਰਡ ਨੰਬਰ 3 ਤੇ 4 ਬ੍ਰੈਂਪਟਨ ਦੇ ਵਿੱਚ। ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ 647-803-3858 ਜੇ ਤੁਸੀਂ ਇਹਨਾਂ ਦੀ ਕਿਸੇ ਵੀ ਤਰੀਕੇ ਹੈਲਪ ਕਰਨੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਤੁਸੀਂ ਜਾਣਾ ਚਾਹੁੰਦੇ ਹੋ ਵੀ ਹਾਂਜੀ ਅਸੀਂ ਵਲੰਟੀਅਰ ਵਰਕ ਇਹਨਾਂ ਦੇ ਨਾਲ ਕਰਨਾ, ਕਿਉਂਕਿ ਬੱਚਿਆਂ ਨੂੰ ਕ੍ਰੈਡਿਟਸ ਵੀ ਮਿਲ ਜਾਂਦੇ ਆ, ਹੈ ਨਾ। ਸੋ ਲਓ ਜੀ ਹੁਣ ਆਪਾਂ ਨਿਰਮਲਾ ਦੇਵੀ ਮਧੂ ਇਹਨਾਂ ਨਾਲ ਕਰਦੇ ਹਾਂ ਗੱਲਬਾਤ, ਕਿਉਂਕਿ ਨਿਰਮਲਾ ਦੇਵੀ ਮਧੂ ਜਿਹੜੇ ਆ ਉਹ ਤੁਹਾਡੀ ਆਵਾਜ਼ ਬਣ ਸਕਦੇ ਆ ਸਿਟੀ ਹਾਲ ਦੇ ਵਿੱਚ। ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਉਣਾ, ਕਿਉਂਕਿ ਇਹਨਾਂ ਦੇ ਜਿਹੜੇ ਇਲੈਕਸ਼ਨ ਮੈਨੀਫੈਸਟੋ ਹੈ ਨਾ ਉਹ ਬਹੁਤ ਵਧੀਆ ਹੈਗੇ ਆ। ਸੋ ਜੇ ਆਪਾਂ ਵਿਮੈਨ ਇੰਪਾਵਰਮੈਂਟ ਦੀ ਵੀ ਗੱਲ ਕਰਦੇ ਹਾਂ ਨਾ, ਵਿਮੈਨ ਇੰਪਾਵਰਮੈਂਟ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ ਵੀ ਮੈਨ ਵਿਮੈਨ ਇਕੁਅਲ ਰਾਈਟਸ ਹੈਗੇ ਆ। ਸੋ ਕੌਂਸਲ 'ਚ ਜੇ ਕਹਿੰਦੇ ਮੈਂ ਜਾਂਦੀ ਹਾਂ ਤਾਂ ਮੈਂ ਲੇਡੀਜ਼ ਲਈ ਵਿਮੈਨ ਦੇ ਲਈ ਵੀ ਕੰਮ ਕਰੂੰਗੀ, ਉਹਨਾਂ ਦੀ ਇੰਪਾਵਰਮੈਂਟ ਦੇ ਲਈ ਕੰਮ ਕਰੂੰਗੀ। ਸੋ ਅੱਜ ਸਾਡੇ ਨਾਲ ਹੈ ਜੀ ਨਿਰਮਲਾ ਦੇਵੀ ਮਧੂ, ਇਹ ਰੀਜਨਲ ਕੌਂਸਲਰ ਦੇ ਲਈ ਖੜੇ ਹੋਏ ਆ, ਔਰ ਤੁਸੀਂ ਇਹਨਾਂ ਨੂੰ ਜੇ ਕੰਟੈਕਟ ਕਰੋਗੇ ਤਾਂ 9 ਤੇ 10 ਵਾਰਡ ਦੇ ਵਿੱਚ ਹੈ, ਇਹ ਵਾਰਡ ਨੰਬਰ 9 ਤੇ 10 ਐਜ਼ ਏ ਰੀਜਨਲ ਕੌਂਸਲਰ ਖੜੇ ਹੋਏ ਆ ਨਿਰਮਲਾ ਦੇਵੀ ਮਧੂ। ਸੋ ਇਹਨਾਂ ਨਾਲ ਛੋਟੀ ਜਿਹੀ ਗੱਲਬਾਤ ਆਪਾਂ ਕਰਦੇ ਹਾਂ। ਨਿਰਮਲਾ ਜੀ ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਗੁੱਡ ਮਾਰਨਿੰਗ।
4: ਕੈਸੇ ਹੋ?
5: ਗੁੱਡ ਮਾਰਨਿੰਗ ਕੰਪਨ, ਸਲਾਮ ਅਲੈਕੁਮ, ਨਮਸਕਾਰ
4: ਜੀ, ਕਿਆ ਹਾਲ ਚਾਲ ਹੈ ਆਪਕੇ?
5: ਯਾ ਠੀਕ ਠਾਕ ਹੈ, ਬਹੁਤ ਬੜੀਆ ਹੈ।
4: ਪਹਿਲੇ ਤੋਂ ਆਪਣੀ ਇੰਟਰੋਡਕਸ਼ਨ ਦੇ ਇੱਕ ਵਾਰ ਹਮਾਰੇ ਲਿਸਨਰਸ ਕੋ।
5: ਡੀਅਰ ਅਟੋਨੀਅਨ, ਦਿਸ ਇਜ਼ ਨਿਰਮਲਾ ਦੇਵੀ ਮਧੂ, ਕੰਟੈਸਟਿੰਗ ਐਜ਼ ਦ ਰੀਜਨਲ ਕਾਉਂਸਲਰ ਕੈਂਡੀਡੇਟ ਵਾਰਡ 9 ਐਂਡ 10।
4: ਰੇਡੀਓ ਤੋਂ ਨੀ ਆਨ ਕੀਆ ਹੋਇਆ, ਸਪੀਕਰ ਆਨ ਨੀ ਕੀਆ
5: ਹੋਇਆ? ਨਹੀਂ ਜੀ, ਨਹੀਂ ਜੀ, ਜਸਟ ਆਈ ਸਿਟ ਇਨ ਮਾਈ ਆਫਿਸ।
4: ਠੀਕ ਹੈ ਜੀ, ਬਿਲਕੁਲ ਜੀ, ਸਾਡੇ ਨਾਲ ਨਿਰਮਲਾ ਦੇਵੀ ਮਧੂ ਜੀ ਹੈਗੇ ਰੀਜਨਲ ਕੌਂਸਲਰ। ਇੱਕ ਵਾਰ ਮੈਂ ਫਿਰ ਦੱਸਵਾਂ, ਵਾਰਡ ਨੰਬਰ 9 ਤੇ 10 ਤੋਂ ਇਹ ਬ੍ਰੈਂਪਟਨ ਤੋਂ ਖੜੇ ਹੋਏ ਆ। ਸੋ ਨਿਰਮਲਾ ਜੀ, ਪਹਿਲੇ ਤੋਂ ਆਪ ਥੋੜਾ ਸਾ ਬਤਾਏ ਕਿ ਆਪਕੀ ਬੈਕਗ੍ਰਾਉਂਡ ਕਿਆ ਹੈ, ਆਪ ਕਿਆ ਕਾਮ ਕਰਤੇ ਹੈ, ਪਿਛਲੇ ਸਮੇਂ ਮੇਂ ਕਿਆ ਕੀਆ ਹੈ, ਕੋਈ ਐਕਟਿਵ ਪਾਰਟਿਸਿਪੇਸ਼ਨ ਕੀਆ ਹੈ, ਯਾ ਅਬ ਕਿਆ ਕਰਤੇ ਆਪ?
5: ਯੈਸ, ਇੰਟਰੋਡਿਊਸ ਮਾਈ ਸੈਲਫ, ਦਿਸ ਇਜ਼ ਨਿਰਮਲਾ ਦੇਵੀ ਮਧੂ, ਕੰਟੈਕਟਿੰਗ ਐਜ਼ ਅ ਰੀਜਨਲ ਕਾਉਂਸਲਰ ਵਾਰਡ 9 ਐਂਡ 10। ਆਈ ਡਿਡ ਮਾਈ masters in political science and maine physical education masters in physical education bhi kiya tha. I was a kabaddi player, a national player hu maine. Now saal government ko maine service kiya back home, and also maine international referee hu kabaddi mein, so mere dada students national players bhi the. So ਅੱਛਾ ਲਾਈਫ ਥਾ ਮੇਰੇ ਕੋਲ, ਦੋ ਕਿਡਸ ਹੈ, ਆਈ ਕੇਮ ਕੈਨੇਡਾ ਟੂ ਲਿਵ ਬੈਟਰ ਲਾਈਫ ਫਾਰ ਮਾਈ ਕਿਡਸ, ਬਟ ਆਈ ਵਰਕ ਵੈਰੀ ਹਾਰਡ ਹੇਅਰ ਟੂ ਸਸਟੇਨ, ਬਟ 2011 ਵੀ ਕੇਮ ਟੂ ਕੈਨੇਡਾ, ਬ੍ਰੈਂਪਟਨ 2007 ਟੂ ਅੰਟਿਲ ਨਾਓ ਵੀ ਆਰ ਸਟੇਇੰਗ, ਫਾਰ ਵੈਨ ਵੀ ਕੇਮ ਬ੍ਰੈਂਪਟਨ ਵਾਸ ਵੈਰੀ ਬਿਊਟੀਫੁਲ, ਨਾਓ it is not like that same. So first we feel very happy when we are in Canada, now we are feeling guilty why we are here. Why? Because due to corruption, you know, mera awaz mere ko disturb kar rahi
4: hai. Kitna samay hua ye jo 9 and 10 ward hai yahi pe rehte hain aap?
5: Ha, 9 and 10 pe rehti
4: hu. Kitni der hogi aapko yahan rehte hue?
5: Almost 10-12 years.
4: ਠੀਕ ਹੈ, ਤੋ ਅਭੀ ਪਿਛਲੇ ਸਮੇਂ ਮੈਂ ਆਪਕੋ ਲਗਾ ਕਿ ਯਹਾਂ ਪੇ ਕਾਫੀ ਕੁਛ ਐਸਾ ਹੋ ਰਹਾ ਹੈ ਜੋ ਨਹੀਂ ਹੋਣਾ ਚਾਹੀਏ?
5: नहीं होना चाहिए. तो जो आप पीपल आर सफरिंग विद प्रॉपर्टी टैक्सेस एंड क्राइम्स, नो रोड सेफ्टी एंड दे आर सफरिंग विद, ऑलरेडी दे आर सफरिंग विद प्रॉपर्टी टैक्स ऊपर ऊपर से आरआरएल लेके आया. तो सारे ये रॉबरी है. ये काउंसिल एंड हायर अथॉरिटीज आर दे आर रॉबरिंग द पीपल. सो वी हैव रेज्ड वॉइस.
4: जी अगर आप काउंसिल में चले जाते हैं, सबसे पहला काम आप क्या करना चाहोगे?
5: अगर इफ आई इलेक्टेड टू एज ए रीजनल काउंसलर.
4: जी
5: मेरा आवाज रिटर्न आ रही
4: है. आपने वहां पे कुछ रेडियो या कुछ लगाया होगा तो सुन रही होगी आपको.
5: नहीं
4: क्योंकि मेरे पास तो आ रही है, पर आप देखें थोड़ा वहां पे.
5: सो या व्हाट आई एम सेइंग, बीइंग एज ए रीजनल काउंसलर आई विल गेट इलेक्टेड, आई विल डू माय कंट्रीब्यूशन इन माय पावर ऑफ पावर. सो फर्स्ट आई विल टेक केयर ऑफ प्रॉपर्टी टैक्सेस. आई रिकमेंड रिमेनिंग काउंसिल टू freeze. I cannot say freeze. I can recommend my council to work towards public taxes. And also I will ask the higher authorities, remaining council, to do the audit, third party audit. So I will make sure, I will raise my voice very clearly towards corruption.
4: Okay.
5: करेंगे
4: और प्रॉपर्टी टैक्सेस के लिए कि कैसे रिड्यूस किए जाएं, फ्रीज किए जाएं, तो उसके बारे में आप
5: अपोज करती हूँ. व्हेन आई इनटू द रीजनल काउंसलर आई कैन स्टॉप आरआरएल. आई कैन रिकमेंड.
4: ठीक है. अच्छा अब आप जैसे कंपेनिंग के लिए जाते हो तो लोग आपको अपनी प्रॉब्लम जो बताते हैं उसमें सबसे बड़ी प्रॉब्लम वो क्या बताते हैं?
5: एग्जैक्टली वेयर एवर आई गो सिंस स्टार्टिंग व्हाइल डोर नॉकिंग पीपल कीप टेलिंग मी टू थ्री प्रॉब्लम्स. वन इज मेजर वन इज प्रॉपर्टी टैक्स. अंटिल नाउ सिंस फोर आई थिंक सिंस 8 इयर्स दे इंक्रीज द प्रॉपर्टी टैक्सेस 30%. व्हाई? Why they increase that 30%? Where is the money going?
4: Mm-hmm.
5: So why the all councils are unanimously signed the bill? Why they are not raising their voice? I want to ask whoever stood already 4 years, I think 8 years council. I want to ask direct question to that council. I think Dilan. So why he did unanimously sign for the bill? What he did for the society? What he did for the public property tax justification?
4: नहीं पर लास्ट जो अभी लास्ट
5: he was there in company.
4: लास्ट ईयर
5: ये
4: वाली की बात कर रहे हैं कि उससे पहले का?
5: उसके पहले जी मैंने बोल रही हूँ. तो अगेन ही इज कमिंग बैक एंड आस्किंग फॉर वोट. हाउ कम?
4: वो तो मेरी बात सुने आप, वो आप उनसे बात करके आप पूछ सकते हैं. यहाँ पर आप अपने बारे में बताएं, व्हाट विल यू डू और आपकी कंपेनिंग कैसे चल रही है और कौन
5: मेरा कंपेनिंग. हाँ जी बोलिए.
4: जी जी काउंसिल में आप जैसे जेंडर इक्वलिटी की कैसे बात करेंगे, मेन वीमेन की बात कुछ करेंगे उस वहां पे, वीमेन एम्पावरमेंट की बात कुछ करेंगे, इस संबंध में आपके पास कोई आइडिया है?
5: अगर आइडिया तो है. आई इलेक्टेड मीन वुमेन एम्पावर इज अनराइट राइट. सो व्हाट आई वुड सजेस्ट, आई कैन रिकमेंड माय काउंसिल आवर हार्ड वर्किंग कम्युनिटी हार्ड वर्किंग मनी हैज टू बी फेयर.
4: हेलो हाँ जी. नहीं हाँ जी. जैसे मैं ये पूछना चाहती हूँ कि जैसे काउंसलर इलेक्ट होते हैं चाहे सिटी या अपने रीजनल काउंसलर, इसमें आप चाहते हैं कि विमेन है जो उनके लिए भी सीट्स होनी चाहिए भी, हाँ कोई एक या दो या तीन कोई परसेंटेज हो कि उस पे विमेन ही उनकी सिलेक्शन हो एज ए काउंसलर, वही जाए।
5: पीपल हैज टू डिसाइड, नो एक मदर मदर घर को संभालते ना, तो वाई नॉट इन पॉलिटिक्स,
4: ठीक है,
5: तो एवरी वन हैड मदर राइट, तो मदर को ट्रस्ट करते ना इलेक्शन में, तो ऐसी सोचना पड़ेगी वुमेन को, वी हैव टू गिव द चांस फॉर द वुमेन, वुमेन हैज टू कम आउट, शी हैज टू रेज द वॉइस टुवर्ड्स द कम्युनिटी,
4: ठीक है गुड। तो अच्छा अब आपको वॉलंटियर वर्क के लिए चाहिए, आपके साथी कोई आपकी फ्रेंड्स या और लोग आपकी हेल्प करते हैं कि आपको वॉलंटियर्स चाहिए, तो अगर चाहिए तो आप कह सकते हैं, मैसेज दे सकते हैं लोगों को।
5: यस एग्जैक्टली आई कैन डू इट, या यस आई नीड द वॉलंटियर एंड यू नो डिफरेंट टाइप्स, दे कैन डू सोशल मीडिया, दे कैन ए माउथ टू माउथ, and physically they can come for a door knocking, I'm asking for everyone help who can work for me, so that yeah, that will be grateful to me, and advance voting also coming soon, so 9th, today is 7th, so I request the people come out and vote for new candidate, choose best candidate for the society who will work for a basic in ground level, so cash is for you know society and the people, they have to vote and they have to choose new place. If they elect the same people, they have to suffer again 4 years. So people has to come out and show the change first of all.
4: Okay.
5: If they, yeah. So I request everyone come out and vote. If you don't vote, you don't have right to ask the people justification for the leader.
4: हाँ जी मधु जी, मैं आपको ये पूछ रही हूँ कि जैसे आपने अपने जो आपकी प्रॉब्लम्स आप कह रहे हैं मैं सुलझाऊंगी इनको, इसमें एक मेन ये है कि अफेक्टिव कम्युनिकेशन भी आप रेजिडेंट्स के साथ रखेंगी अगर आप काउंसिल में एज ए काउंसलर जाते हैं, तो कैसे आप कम्युनिकेट कैसे करोगे रेजिडेंट्स के साथ, क्या स्ट्रेटेजी है आपकी?
5: Communication, I can do it. You know, we have to work and do it. Show the, you know, communication in the sense, it's a common sense. Whatever people need, we have to do for them the work. So language is not barrier for the, to do the justification for the society. I believe.
4: Okay. ਤੇ ਲਓ ਜੀ ਬਿਲਕੁਲ ਆਪਾਂ ਨੇ ਗੱਲਬਾਤ ਕੀਤੀ ਨਿਰਮਲਾ ਦੇਵੀ ਮਧੂ ਜੀ ਦੇ ਨਾਲ ਐਜ਼ ਅ ਰੀਜਨਲ ਕੌਂਸਲਰ, ਇਹ ਖੜੇ ਹੋਏ ਆ ਇਲੈਕਸ਼ਨ ਦੇ ਵਿੱਚ ਤੇ ਵਾਰਡ ਹੈਗਾ 9 ਤੇ 10, ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਓ ਤੇ ਤੁਹਾਡੀ ਆਵਾਜ਼ ਇਹ ਬਣਨਗੇ। ਇੱਕ ਵਾਰ ਆਪਣਾ ਨੰਬਰ ਦੇ ਦੇ ਨਿਰਮਲਾ ਜੀ।
5: ਡੈਫੀਨੇਟਲੀ ਜੀ, ਥੈਂਕ ਯੂ, ਮਾਈ ਨੰਬਰ ਇਜ਼ 6473265763, ਸੋ ਆਈ ਰਿਕੁਐਸਟ ਐਵਰੀ our society community, so please come out and vote for new state and choose your you know correct person, whoever work for down level, so then we will get you know justice from the government, so please I am urging everyone vote for me, Nirmala Devi Madhu, contesting as a regional councillor ward 9 and 10. I will work for you, I will raise voice and I will put your concern on the table.
4: Ballot paper mein aapka naam kitne number pe hai?
5: Mera naam I think 6. Take a minute. Give me a second, please.
4: Kitne number pe hai? 6 pe?
5: Eight minutes.
4: 6th ਨੰਬਰ ਪੇ ਆ ਜੀ ਜੀ ਬਿਲਕੁਲ ਤੇ ਬਿਲਕੁਲ ਜੀ ਜਿਹੜੇ ਕੌਂਸਲਰ ਰੀਜਨਲ ਕੌਂਸਲਰ ਹੈ 9 ਤੇ 10 ਤੇ ਨਿਰਮਲਾ ਦੇਵੀ ਮਧੂ ਇਹਨਾਂ ਦਾ 6ਵੇਂ ਨੰਬਰ ਤੇ ਨਾਮ ਹੈਗਾ ਸੋ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਤੇ ਬਿਲਕੁਲ ਜੀ ਇਹ ਤੁਹਾਡੀ ਆਵਾਜ਼ ਬਣਨਗੇ ਕਿਉਂਕਿ ਇਹ ਕਹਿੰਦੇ ਆ ਵੀ ਵਿਮੈਨ ਐਮਪਾਵਰਮੈਂਟ ਦੀ ਗੱਲਬਾਤ ਵੀ ਇਹ ਕਰਦੇ ਆ ਕਿਉਂਕਿ ਮੈਨ ਵਿਮੈਨ ਇਕੁਅਲ ਹੈ ਸੋ ਕੌਂਸਲ ਦੇ ਵਿੱਚ ਵਿਮੈਨਸ ਵੀ ਹੋਣੀਆਂ ਚਾਹੀਦੀਆਂ ਹੈ ਨਾ ਵਿਮੈਨ ਹੋਣੀਆਂ ਚਾਹੀਦੀਆਂ ਤਾਂ ਕਿ ਇੱਕ ਨਾ ਥੋੜ੍ਹਾ ਜਿਹਾ ਮਾਹੌਲ ਵੀ ਉੱਦਾਂ ਦਾ ਰਹਿੰਦਾ ਜਿੱਥੇ ਮੈਨ ਵਿਮੈਨ ਦੋਨੋਂ ਹੋਣ ਇੱਕ ਜੇ ਕੋਈ ਪ੍ਰੋਬਲਮ ਹੈਗੀ ਹੈ ਉਹ ਵੀ ਸੁਲਝਾ ਸਕਦੀਆਂ ਕਿਉਂਕਿ ਕੋਈ ਨਾ ਕੋਈ ਹੁੰਦੀ ਹੈ ਇੱਦਾਂ ਦੀ ਗੱਲਬਾਤ ਜਿਵੇਂ ਆਪਾਂ ਕਹਿੰਦੇ ਹਾਂ ਵਿਮੈਨ ਐਮਪਾਵਰਮੈਂਟ ਹੋਣੀ ਚਾਹੀਦੀ ਹੈ ਜੋਬਸ ਦੇ ਵਿੱਚ ਕਈ ਵਾਰ ਹੁੰਦਾ ਵੀ ਹਾਂ ਲੜਕੀਆਂ ਨੂੰ ਜੋਬ ਨਹੀਂ ਦਿੱਤੀ ਜਾਂਦੀ ਜਾਂ ਕੌਂਸਲ ਦੇ ਵਿੱਚ ਲੜਕੀਆਂ ਨਹੀਂ ਵਿਮੈਨ ਨਹੀਂ ਹੈਗੀਆਂ ਜਾਂ ਫਿਰ ਮੀਡੀਆ ਦੇ ਵਿੱਚ ਨਹੀਂ ਹੈਗੀਆਂ ਇਹ ਵੀ ਬੜਾ ਹੁੰਦਾ ਹੈ ਨਾ ਸੋ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਵਿਮੈਨ ਹੈ ਉਹ ਹਰੇਕ ਖੇਤਰ 'ਚ ਮਾਰਕਾਂ ਮਾਰ ਰਹੀਆਂ ਸੋ ਬਿਲਕੁਲ ਜੀ ਨਿਰਮਲਾ ਦੇਵੀ ਮਧੂ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਓ ਅਤੇ ਇਹ ਤੁਹਾਡੀ ਆਵਾਜ਼ ਬਣਨਗੇ ਥੈਂਕ ਯੂ ਸੋ ਮੱਚ ਨਿਰਮਲਾ ਜੀ ਆਉਣ ਵਾਲੇ ਸਮੇਂ 'ਚ ਆਪਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ
5: ਥੈਂਕ ਯੂ ਜਸਵਿੰਦਰ ਜੀ ਥੈਂਕ ਯੂ ਫੋਰ ਯੂਅਰ ਟਾਈਮ
4: ਥੈਂਕ ਯੂ ਵੈਰੀ ਮੱਚ ਬਿਲਕੁਲ ਜੀ ਇਹ ਸੀਗੇ ਨਿਰਮਲਾ ਦੇਵੀ ਮਧੂ ਰੀਜਨਲ ਕੌਂਸਲਰ ਜਿਹੜੇ ਕਿ ਤੁਹਾਡੀ ਆਵਾਜ਼ ਬਣਨਗੇ ਇਹ ਕਹਿੰਦੇ ਮੈਨੂੰ ਵੋਟ ਪਾਓ ਤੇ ਜਿਤਾਓ ਤਾਂ ਕਿ ਤੁਹਾਡੀ ਗੱਲਬਾਤ ਅਸੀਂ ਅੱਗੇ ਲੈ ਕੇ ਜਾਈਏ ਸੋ ਮੈਂ ਨੰਬਰ ਇਹਨਾਂ ਦਾ ਇੱਕ ਵਾਰ ਫਿਰ ਤੁਹਾਨੂੰ ਦੇ ਦਿੰਦੀ ਹਾਂ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰ ਲਓ ਨੰਬਰ ਹੈਗਾ 647-3563-63 6473265763 ਤੇ ਤੁਸੀਂ ਗੱਲਬਾਤ ਜਿਹੜੀ ਇਹਨਾਂ ਨਾਲ ਕਰ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ ਰੀਅਲ ਅਸਟੇਟ ਸੰਬੰਧੀ ਤੇ ਫਿਰ ਪਰਮਪਾਲ ਗਿੱਲ ਜੀ ਵੀ ਸਾਡੇ ਨਾਲ ਜੁੜੇ ਆ ਭਾਜੀ ਦੀ ਵੀ ਗੱਲਬਾਤ ਸੁਣਦੇ ਹਾਂ ਕਿਉਂਕਿ ਪ੍ਰੇਮਪਾਲ ਗਿੱਲ ਭਾਜੀ ਜਿਹੜੇ ਆ ਇਹ ਰੀਜਨਲ ਕੌਂਸਲਰ ਵਜੋਂ 2 ਤੇ 6 ਵਾਰਡ ਦੇ ਵਿੱਚ ਖੜੇ ਹੋਏ ਆ ਇਹਨਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਰਹਿੰਦੀ ਹੈ ਸਮੇਂ ਸਮੇਂ ਤੇ ਸੋ ਅੱਜ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਗੱਲਬਾਤ ਕਰੀਏ ਪਰਮਜੀਤ ਜੀ ਦੇ ਨਾਲ ਜੀ ਸਰ ਕੀ ਹਾਲ ਚਾਲ ਤੁਹਾਡਾ
6: ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਨਿਊਲੀ ਲਿਸਟ ਕੀਤਾ ਗਿਆ ਵਾ ਇਹ ਪੀਜ਼ਾ ਸਟੋਰ ਤੁਹਾਨੂੰ ਬਿਲਕੁਲ ਡੰਡਾਸ ਐਂਡ ਐਪਲਬੀ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ ਜਿਸ ਦੀ 10,000 ਪਰ ਵੀਕ ਗਰੰਟੀ ਨਾ ਹੋਵੇਗੀ ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ ਸਟਿਲ ਨੈਗੋਸ਼ੀਏਬਲ ਆ ਆਸਕਿੰਗ ਪ੍ਰਾਈਸ 249,000 ਆ ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਦੂਸਰਾ ਇੱਕ ਰੈਸਟੋਰੈਂਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਤੁਹਾਨੂੰ ਡੰਡਾਸ 427 ਦੇ ਨਜ਼ਦੀਕ ਡੰਡਾਸ ਸਟਰੀਟ ਦੇ ਉੱਪਰ ਮਿਲ ਰਿਹਾ 4,000 ਸਕੇਅਰ ਫੁੱਟ ਤੋਂ ਉੱਪਰ ਦਾ ਇਹ ਰੈਸਟੋਰੈਂਟ ਆ ਜਿਸ ਦੇ ਵਿੱਚ 240% ਦੀ ਸਿਟਿੰਗ ਆ ਅਤੇ ਬਿਗ ਕਿਚਨ ਬਣੀ ਹੋਈ ਆ ਅਤੇ ਨਾਲ ਇਸਦੇ ਪਾਟੀਓ ਬਣਿਆ ਹੋਇਆ ਵਾ ਕਾਫੀ ਵੱਡਾ ਅਤੇ ਇਹਦੀ ਸੇਲ ਜਿਹੜੀ ਆ $100,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ ਤੁਸੀਂ ਖੜ ਕੇ ਵੀਕ 2 ਵੀਕ 4 ਵੀਕ ਚੈੱਕ ਕਰ ਸਕਦੇ ਹੋ ਅਤੇ ਇਹਦੀ ਪ੍ਰਾਈਸ ਸਿਰਫ ਆਸਕਿੰਗ ਪ੍ਰਾਈਸ $120,000 ਰੱਖੀ ਗਈ ਆ ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਹੈ ਡੈਨਫੋਰਥ ਦੇ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਤੁਹਾਨੂੰ ਡਿਕਸੀ ਅਤੇ ਇਗਲੈਂਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ ਜਿਸ ਦੇ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਰਨ ਹੋ ਰਿਹਾ ਵਾ ਅਤੇ ਇਹ ਜਿਹੜਾ ਯੂਨਿਟ ਵਾ ਤੁਹਾਨੂੰ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਆਸਕਿੰਗ ਪ੍ਰਾਈਸ $499,000 ਰੱਖੀ ਗਈ ਆ ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਪੀਜ਼ਾ ਸਟੋਰ ਵਿਦ ਬਿਜ਼ਨਸ ਵਿਦ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਖਰੀਦ ਸਕਦੇ ਹੋ ਜਾਂ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਕਮਰਸ਼ੀਅਲ ਯੂਨਿਟ ਵਿਦ ਬਿਜ਼ਨਸ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰਾ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
4: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਲਓ ਜੀ ਨੈਕਸਟ ਕਾਲ ਲੈਂਦੇ ਹਾਂ ਤੇ ਪ੍ਰੇਮ ਗਿੱਲ ਸਾਡੇ ਨਾਲ ਜੁੜ ਚੁੱਕੇ ਆ। ਹਾਂਜੀ ਭਾਜੀ ਕੀ ਹਾਲ ਚਾਲ?
7: ਹਾਂਜੀ
4: ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੇ ਬਿਲਕੁਲ ਜੀ, ਪ੍ਰੇਮ ਪਾਲ ਗਿੱਲ ਜੀ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਓ। ਬੜੇ ਡੈਡੀਕੇਟਿਡ ਹੈ ਇਹ, ਤੁਹਾਡੇ ਵਧੀਆ ਰੀਜਨਲ ਕੌਂਸਲਰ ਹੋਰ ਨਿਬੜਨਗੇ ਵਾਰਡ ਨੰਬਰ 2 ਤੇ 6 ਤੇ। ਦੋ ਭਾਜੀ ਮੈਸੇਜ ਆਪਣਾ।
7: ਹਾਂਜੀ ਭੈਣ ਜੀ, ਵਾਕਈ ਜੀ ਡੈਡੀਕੇਸ਼ਨ ਐਕਸਪੀਰੀ ਪੈਂਦੀ ਹੈ। ਜੇ ਆਪਾਂ ਕੁਛ ਕੰਮ ਕਰਨਾ ਨਾ, ਕਿਸੇ ਵੀ ਕੰਮ ਲਈ ਡੈਡੀਕੇਸ਼ਨ ਨਹੀਂ ਹੁੰਦੀ ਤੇ ਫਿਰ ਉਹ ਕੰਮ ਕਰਨ ਵਾਲੇ ਨੂੰ ਵੀ ਮਜ਼ਾ ਨਹੀਂ ਆਉਂਦਾ ਤੇ ਕਰਾਉਣ ਵਾਲੇ ਨੂੰ ਵੀ ਕੋਈ ਮਜ਼ਾ ਨਹੀਂ ਆਉਂਦਾ।
4: ਜੀ ਜੀ ਜੀ ਜੀ, ਕਿਵੇਂ ਚੱਲ ਰਿਹਾ ਡੋਰ ਨੋਕਿੰਗ ਤੁਹਾਡੀ? ਵਧੀਆ ਲੋਕਾਂ ਦਾ ਰਿਸਪੌਂਸ ਮਿਲ ਰਿਹਾ?
7: ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ। ਸਾਡੇ ਬਹੁਤ ਭੈਣ ਭਰਾਵਾਂ ਦਾ, ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ, ਮਾਤਾਵਾਂ ਭੈਣਾਂ, ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ। ਔਰ ਹੁਣ ਤਾਂ ਬਸ ਉਹ ਇਹ ਕਹਿੰਦੇ ਜੀ ਬਸ ਇੱਥੇ ਸਾਡੇ ਸਾਈਨ ਇੱਥੇ ਵੀ ਲਗਾ ਦੋ, ਜਿੱਥੇ ਵੀ ਜਾਈਦਾ ਹੈ। ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਜੀ। ਜ਼ਰੂਰੀ ਹੈ ਭੈਣ ਜੀ, ਇਸ ਵਾਰ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਨਾਲ ਕਿਹਾ ਕਿ ਇਸ ਵਾਰ ਵਿਲੱਖਣ ਕੰਮ ਹੋਣ ਵਾਲਾ, ਕਿਉਂਕਿ ਪਰ ਦੂਸਰੇ ਪਾਸੇ ਮੈਂ ਥੋੜਾ ਜਿਹਾ ਮੈਨੂੰ ਹੈਗਾ ਕਿ ਆਈ ਡੋਂਟ ਨੋ ਸੱਚਾਈ ਕਿੰਨੀ ਕਿ ਜੇ ਈਵੀਐਮ ਮਸ਼ੀਨਾਂ ਦੇ ਨਾਲ
4: ਐਡਵਾਂਸ ਪੁੱਛਣ ਲੱਗੀ ਸੀ ਕਿ ਈਵੀਐਮ ਮਸ਼ੀਨਾਂ ਦੀ ਗੱਲ ਹੋ ਰਹੀ ਹੈ ਕਿ ਉਹ ਲਿਆਂਦੀਆਂ ਜਾ ਰਹੀਆਂ ਇੱਥੇ, ਪਰ ਇਲੈਕਸ਼ਨ ਤਾਂ ਹੈਗੇ ਆ 26 ਨੂੰ ਤੇ 9 ਤੋਂ 9 ਕੀ ਕਿਤੇ ਕਿਤੇ ਤਾਂ ਜਿਹੜੀ ਹੈ ਆਪਣੀ ਐਡਵਾਂਸ ਪੋਲਿੰਗ ਸ਼ੁਰੂ ਵੀ ਹੋ ਗਈ ਮਿਸੀਸਾਗਾ ਜਾਂ ਟੋਰਾਂਟੋ ਦੇ ਵਿੱਚ ਨਾ।
7: ਜੀ ਜੀ ਜੀ, ਜੇ ਮਸ਼ੀਨਾਂ ਲਿਆਂਦੀਆਂ ਜਾਂਦੀਆਂ ਤਾਂ ਫਿਰ ਸਾਰੇ ਪਾਸੇ ਹੋਣੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਕਿਤੇ ਵੀ ਹੋਣੀ ਚਾਹੀਦੀ, ਕਿਉਂਕਿ ਜੋ ਹਾਲਾਤ ਇਸ ਵੇਲੇ ਇੰਡੀਆ ਦੇ ਹੋ ਰਹੇ ਆ, ਲੋਕਾਂ ਨੇ ਦੱਸਤਾ ਕਿ ਇਹਦੀਆਂ ਮਸ਼ੀਨਾਂ ਦੇ ਨਾਲ ਬਹੁਤ ਵੱਡੇ ਵੱਡੇ ਕੱਪੜੇ ਹੋ ਰਹੇ, ਤੇ ਫਿਰ ਉਹੋ ਕੱਪੜੇ ਜੇ ਇੱਥੇ ਹੋਏ ਤਾਂ ਫਿਰ ਭੈਣ ਜੀ ਡੈਮੋਕ੍ਰੇਸੀ ਦਾ ਫਿਰ ਕਹੀ ਨਾ। ਕਿਉਂਕਿ ਹੁਣ ਦੇਖੋ ਆਪਾਂ ਸਾਰੇ ਹੀ ਜਾਣੇ, ਮਤਲਬ ਲੋਕ ਵੀ ਚਾਹੁੰਦੇ ਆ ਬਦਲਾਵ, ਜਿਹੜੇ ਕੈਂਡੀਡੇਟ ਆ ਉਹ ਵੀ ਆਪਣੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ, ਅੱਜ ਤੋਂ ਬਾਅਦ ਹਨਾ ਸੌਂ ਕੇ ਵੀ ਨੀ ਦੇਖ ਰਹੇ ਆਪਾਂ
4: ਹਨਾ।
7: ਮਿਹਨਤ ਇਸ ਕਰਕੇ ਕਰ ਰਹੇ ਭੈਣ ਜੀ ਕਿ ਬਦਲਾਵ ਆਵੇ ਹਨਾ। ਮਿਹਨਤ ਇਸ ਕਰਕੇ ਨਹੀਂ ਕੱਲਾ ਕਿ ਸਾਨੂੰ ਬਸ ਜੋਬ ਮਿਲ ਜਾਵੇ ਬਸ ਠੀਕ ਹੈ ਹਨਾ, ਕਿਉਂਕਿ ਲੋਕਾਂ ਨੂੰ ਵੀ ਬਹੁਤ ਆਸਾ ਜੀ ਇਸ ਵਾਰ ਨਾ ਬਦਲਾਅ ਆਊਗਾ ਤੇ ਫੇਰ ਹੀ ਕੁਛ ਹੋ ਸਕਦਾ ਨਾ ਜੀ। ਆਪਾਂ ਵੋਟਾਂ ਪਾਈਏ ਜੀ, ਵੱਧ ਤੋਂ ਵੱਧ। ਥੈਂਕ ਯੂ ਭੈਣ ਜੀ।
4: ਜੀ ਬਹੁਤ ਬਹੁਤ ਧੰਨਵਾਦ। ਤੇ ਨਾਲੇ ਨਾ ਈਵੀਐਮ ਮਸ਼ੀਨਾਂ ਵਾਲਾ ਹੈ, ਬਿਲਕੁਲ ਦੇਖੋ ਕੀ ਹੈ ਨਾ, ਹੈ ਕੁਛ ਕਿ ਸਿਰਫ ਰੌਲਾ ਜਿਹਾ ਪੈ ਗਿਆ ਤੇ, ਕਿਉਂਕਿ ਮੈਂ ਵੀ ਦੇਖ ਰਹੀ ਹਾਂ ਕੁਛ ਇੰਨਾ ਇਹਦਾ ਪਤਾ ਲੱਗ ਨਹੀਂ ਰਿਹਾ।
7: ਜੀ ਜੀ ਜੀ, ਮੈਂ ਵੀ ਜਦੋਂ ਤੱਕ ਪੂਰਾ ਹੁੰਦਾ ਨੀ, ਕਿਉਂਕਿ ਅਜੇ ਤਾਂ ਖਬਰ ਆਈ ਹੈ।
4: ਹਾਂਜੀ,
7: ਪ੍ਰੋਪਰ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਹੋਣੀ ਬਾਕੀ ਹੈ।
4: ਠੀਕ
7: ਹੈ, ਕਰਦੇ ਪਏ ਜੀ।
4: ਠੀਕ ਹੈ ਠੀਕ ਹੈ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਲਓ ਜੀ, ਹੁਣ ਆਪਾਂ ਗੱਲਬਾਤ ਕਰੀਏ ਮਯੰਕ ਭਟਨਾਗਰ ਜੀ ਦੇ ਨਾਲ। ਸਾਡੇ ਨਾਲ ਮਯੰਕ ਭਟਨਾਗਰ ਜੀ ਜੁੜੇ ਆ ਤੇ ਮਯੰਕ ਜੀ ਸਾਨੂੰ ਦੱਸਣਗੇ ਮੌਰਗੇਜ ਦੀ ਦੇਣਗੇ ਜਾਣਕਾਰੀ। ਤੁਹਾਡਾ ਵੀ ਕੋਈ ਸਵਾਲ ਹੁੰਦਾ ਨਾ ਮੌਰਗੇਜ ਨੂੰ ਲੈ ਕੇ ਤਾਂ ਨੰਬਰ ਮੈਂ ਪਹਿਲਾਂ ਦੇ ਦਿੰਦੀ ਹਾਂ 647-702-2023 6477-02-2023 ਤੇ ਤੁਸੀਂ ਮਯੰਕ ਜੀ ਨਾਲ ਗੱਲਬਾਤ ਕਰ ਸਕਦੇ ਹੋ। ਮਯੰਕ ਜੀ ਆਪਾਂ ਕੋਲ 2 ਮਿੰਟ ਹੈ ਤੇ ਆਪਣਾ ਮੈਸੇਜ ਦਿਓ।
8: ਜੀ ਮੈਮ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਾਈਕ ਪਟਾਗੜ ਤੇ ਜੀਐਨਈ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਕੁਇਕਲੀ ਅੱਜ ਗੱਲ ਕਰਾਂਗੇ ਔਨ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ। ਕੋਈ ਵੀ ਭੈਣ ਭਰਾ ਹਜੇ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਲੱਭ ਰਿਹਾ ਹੈਗਾ ਜਾਂ ਸੋਚਦੇ ਸੀਗੇ ਕਿ ਬਈ ਆਪਾਂ ਨੂੰ ਹੁਣ ਪੈਸੇ ਧੱਲੇ ਦੀ ਨੀਡ ਪੈ ਰਹੀ ਆ ਤੇ ਕਿਹੜੇ ਡਾਇਰੈਕਸ਼ਨ ਨੂੰ ਜਾਈਏ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਇੱਕ ਬਹੁਤ ਵਧੀਆ ਆਪਸ਼ਨ ਆ ਜਿੱਥੇ ਤੁਹਾਨੂੰ ਅਪ ਟੂ 1 ਮਿਲੀਅਨ ਤੱਕ ਦੀ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਹੈ ਜੇ ਤੁਹਾਡੇ ਕੋਲ ਐਕੁਇਟੀ ਹੈਗੀ ਆ ਪ੍ਰੋਪਰਟੀ ਦੇ ਵਿੱਚ ਤੇ ਅਪਰੇਜ਼ਲ ਤੁਹਾਡੀ ਐਡਣੀ ਆ ਤੇ ਆਪਾਂ ਉਹਦੇ ਵਿੱਚ ਤੁਹਾਨੂੰ ਪੂਰੀ ਅਪ ਟੂ 1 ਮਿਲੀਅਨ ਤੱਕ ਦੀ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹਾਂ। ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਡਾ ਸਟਾਰਟ ਹੋ ਰਿਹਾ ਜੀ ਐਸ ਲੋ ਐਸ 4.99 ਤੋਂ ਫਸਟ ਪੋਜੀਸ਼ਨ ਤੇ ਸੈਕੰਡ ਪੋਜੀਸ਼ਨ ਤੇ ਹੈਗੀ ਆ ਤਾਂ ਉਹ ਸਾਡਾ ਸਟਾਰਟ ਹੋ ਰਿਹਾ ਜੀ 6.99 ਤੋਂ। ਗੱਲ ਕੀਤੀ ਜਾਵੇ ਆਪਣੇ ਹੋਰ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਵੀ ਹੈਗੀ ਹੈ, ਕ੍ਰੈਡਿਟ ਬਰੂਸਡ ਹੈਗਾ ਜਾਂ ਨੋ ਇਨਕਮ ਤੇ ਹੈਗੇ ਆ, ਤਾਂ ਵੀ ਜਿਹੜੀ ਹੈਗੀ ਹੈ ਤੁਹਾਡੀ ਫਾਈਨੈਂਸਿੰਗ ਹੋ ਸਕਦੀ ਹੈ। ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸ ਨੂੰ ਵੀ ਕੋਈ ਕੁਐਸਚਨ ਹੈਗਾ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਨਾ। ਨੰਬਰ ਆਪਣਾ ਇੱਕੋ ਹੀ ਹੈ ਜੀ, ਸਾਰੀ ਗੱਲਬਾਤ ਦਾ 647 702-2023 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਬਾਕੀ ਮੈਮ ਤੁਹਾਡੇ ਨਾਲ ਕੱਲ ਗੱਲ ਕਰਾਂਗੇ।
4: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਮਯੰਕ ਭਟਨਾਗਰ ਜੀ ਨਾਲ ਗੱਲਬਾਤ ਤੁਹਾਡੀ ਹੋ ਸਕਦੀ ਹੈ 647-702-2023 ਤੇ ਗੱਲਬਾਤ ਹੋ ਸਕਦੀ ਹੈ। ਤੇ ਦੁਆਬਾ ਟਰੈਵਲਸ ਜਿਹੜੇ ਕਿ ਕਹਿੰਦੇ ਆ ਬੜੇ ਵਧੀਆ ਰੇਟ ਤੇ ਤੁਸੀਂ ਟਿਕਟਾਂ ਲਓ, ਘੁੰਮੋ ਫਿਰੋ, ਐਸ਼ ਕਰੋ, ਠੀਕ ਹੈ। ਤੇ ਨੰਬਰ ਤੁਸੀਂ ਨੋਟ ਕਰੋਗੇ ਦੀਪਾਂਸ਼ ਦਾ, ਕਿਉਂਕਿ ਇਹ ਕਹਿੰਦੇ ਆ ਤੁਸੀਂ ਕਿਤੇ ਵੀ ਜਾਣਾ ਬੈਕ ਹੋਮ ਜਾਣਾ, ਕਿਉਂਕਿ ਹੁਣ ਹੈਗਾ ਅੱਗੇ ਅੱਗੇ ਸੀਜ਼ਨ ਆਪਣੇ ਤਿਉਹਾਰਾਂ ਦਾ, ਫਿਰ ਹਰੇਕ ਨੂੰ ਹੁੰਦਾ ਕਿ ਅਸੀਂ ਬੈਕ ਹੋਮ ਜਾਈਏ, ਜਿਵੇਂ ਕਹਿੰਦੇ ਨਾ ਦੀਵਾ ਬੱਤੀ ਬਾਲੀਏ ਹੁਣੇ ਘਰ ਜਾ ਕੇ, ਬੜਾ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਕਹਿੰਦੇ ਆ। ਸੋ ਹੁੰਦਾ ਹੀ ਹੈ ਨਾ ਵੀ ਜ਼ਰੂਰ ਆਪਣੇ ਘਰ ਨੂੰ ਰੌਸ਼ਨ ਕਰੀਏ। ਤੇ ਲਓ ਜੀ, ਦੁਆਬਾ ਟਰੈਵਲਸ ਵਾਲੇ ਕਹਿੰਦੇ ਟਿਕਟਾਂ ਬੜੇ ਵਧੀਆ ਰੇਟ ਤੇ ਤੁਹਾਨੂੰ ਮਿਲ ਰਹੀਆਂ। ਜੇ ਤੁਸੀਂ ਇੱਥੇ ਜਦੋਂ ਹੁਣ ਠੰਡ ਸ਼ੁਰੂ ਹੋ ਜਾਣੀ ਹੈ, ਠੰਡ ਠੰਡ ਆਪਣੇ ਇੰਡੀਆ 'ਚ ਰਹਿਣਾ, ਉਹ ਵੀ ਹੈਗੀਆਂ ਇਹਨਾਂ ਕੋਲ ਟਿਕਟਾਂ ਬੜੇ ਵਧੀਆ ਰੇਟ ਤੇ, ਸਰਵਿਸ ਲਾਜਵਾਬ ਹੈ। ਦੁਆਬਾ ਟਰੈਵਲਸ 905-673-1400 ਤੇ ਗੱਲਬਾਤ ਕਰੋ, 905-673-1400 ਤੇ ਗੱਲਬਾਤ ਹੋ ਸਕਦੀ ਹੈ। ਤੇ ਟ੍ਰੈਂਕੁਅਲ ਸਲੀਪ ਮੈਟਰਸ ਜਿਹੜੇ ਕਿ ਬਹੁਤ ਵਧੀਆ ਤੁਹਾਡੇ ਲਈ, ਇਹ ਤੁਹਾਨੂੰ ਜਿਹੜੇ ਹੈਗਾ ਮੈਟਰਸਿਸ ਤੁਹਾਨੂੰ ਦਿੰਦੇ ਆ, ਤੇ ਮੈਟਰਸਿਸ ਵੀ ਬੜੇ ਕਮਾਲ ਦੇ ਆ, ਕਿਉਂਕਿ ਫੈਕਟਰੀ ਇਹਨਾਂ ਦੀ ਆਪਣੀ ਆ। ਰੀਜ਼ਨੇਬਲ ਰੇਟ ਤੇ ਵਧੀਆ ਮੈਟਰਸਿਸ ਜਿਹੜੇ ਇਹ ਬਣਾਉਂਦੇ ਆ, ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ। ਤੇ ਸ਼ੈਲਬਰਨ ਦੇ ਵਿੱਚ ਇਹਨਾਂ ਦੀ ਫੈਕਟਰੀ ਆ ਜਿੱਥੇ ਇਹ ਸਭ ਕੁਝ ਰੈਡੀ ਕਰਦੇ ਆ। ਨੰਬਰ ਹੈਗਾ 905-495-9041, 905-495-9041 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਬੇਸਮੈਂਟ ਲੈਣੀ ਰੈਂਟ ਤੇ, ਤੇ ਫਿਰ ਇੱਕੋ ਨਾਮ ਹੈ ਜੀ, ਇਹ ਈਟੋਬੀਕੋ ਚ ਹੈ, 1 ਨਵੰਬਰ ਤੋਂ ਖਾਲੀ ਹੈ ਇਹ ਬੇਸਮੈਂਟ। ਤੇ ਬੜੇ ਵਧੀਆ ਤੁਹਾਡੇ ਨਾਲ ਤੁਹਾਨੂੰ ਇਹ ਬੰਦੇ ਮਿਲਣਗੇ, ਕਹਿੰਦੇ ਵਧੀਆ ਹੀ ਸਾਡੇ ਕੋਲ ਆਉਣੇ ਚਾਹੀਦੇ ਆ, ਕਿਉਂਕਿ ਨਾ ਤਾਂ ਉਹ ਮੀਟ ਮੱਛੀ ਖਾਂਦੇ ਹੋਣ, ਨਾ ਉਹਨਾਂ ਕੋਲ ਕੋਈ ਪੈਟ ਹੋਵੇ, ਤੇ ਵਧੀਆ ਐਨ ਸ਼ਾਂਤਮਈ ਤਰੀਕੇ ਦੇ ਨਾਲ ਰਹਿਣ। ਤੇ ਨੰਬਰ ਤੁਸੀਂ ਨੋਟ ਕਰ ਲਓ, 647-833-2771, 647-833-2771 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਬਹੁਤ ਸਾਰੇ ਸਾਡੇ ਜਿਹੜੇ ਕੈਂਡੀਡੇਟ ਆ ਉਹ ਡੇਲੀ ਬੇਸ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨਗੇ, ਤੇ ਤੁਸੀਂ ਉਹਨਾਂ ਦੀ ਗੱਲਬਾਤ ਨੂੰ ਸੁਣਨਾ ਤੇ ਡਿਸਾਈਡ ਕਰਨਾ ਕਿ ਕਿਹਨੂੰ ਤੁਸੀਂ ਵੋਟ ਪਾਉਣੀ ਆ। ਤੇ ਵੋਟ ਜ਼ਰੂਰ ਪਾਉਣੀ ਹੈ ਇਸ ਵਾਰ ਦਾ, ਮੈਂ ਕਹਿੰਦੀ ਹਾਂ। ਬਸ ਜਿਵੇਂ ਕਹਿੰਦੇ ਆ ਨਾ ਵੀ ਧੂੜੇ ਹੀ ਪੱਟ ਦਿਓ ਕਿ 100% ਵੋਟਿੰਗ ਹੋ ਜਾਵੇ, ਵੀ ਇੰਨੇ ਸਾਰੇ ਵੋਟਰ ਨਿਕਲ ਕੇ ਵੋਟਾਂ ਪਾ ਰਹੇ ਆ, ਇੱਦਾਂ ਹੋਣਾ ਚਾਹੀਦਾ ਇਸ ਵਾਰ। ਬਾਕੀ EVM ਮਸ਼ੀਨਾਂ ਦਾ ਰੌਲਾ ਜਿਹਾ ਪੈ ਰਿਹਾ, ਪਰ ਕੋਈ ਕਲੀਅਰ ਕੱਟ ਮੈਨੂੰ ਕਿਤੇ ਦਿਖੀ ਨਹੀਂ। ਜਦ ਤੱਕ ਦਿਖਦੀ ਨਹੀਂ ਤੇ ਆਪਾਂ ਫਿਰ ਤੁਹਾਡੇ ਨਾਲ ਕਹਿਣਾ ਨਹੀਂ ਵੀ ਹਾਂ ਆ ਗਈਆਂ, ਪਰ ਕਹਿੰਦੇ ਆ ਵੀ ਆਰਡਰ ਕੀਤਾ ਹੋਇਆ ਆ ਰਹੀਆਂ, ਪਰ EVM ਮਸ਼ੀਨਾਂ ਬੈਲਟ ਪੇਪਰ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈਗੀ। ਸੋ ਲਓ ਜੀ, ਮੇਰਾ ਨੰਬਰ ਤੁਸੀਂ ਨੋਟ ਕਰੋ, ਕੋਈ ਤੁਹਾਨੂੰ ਇੰਸ਼ੋਰੈਂਸ ਦੀ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਆਟੋ ਹੋਮ ਕਮਰਸ਼ੀਅਲ, 647-765-2340 ਮੇਰਾ ਨੰਬਰ ਹੈ, 647-765-2340 ਤੇ ਕਿਸੇ ਕੈਂਡੀਡੇਟ ਨੇ ਕੰਟੈਕਟ ਕਰਨਾ ਤੇ ਪ੍ਰਮੋਸ਼ਨ ਕਰਵਾਉਣੀ ਆਪਣੀ ਤਾਂ ਕਿ ਪਤਾ ਲੱਗੇ ਤੁਹਾਡਾ ਲੋਕਾਂ ਨੂੰ, ਤਾਂ 647-765-2340 ਤੁਹਾਡਾ ਦਿਨ ਹੋਵੇ ਵਧੀਆ। ਮਿਲਦੇ ਹਾਂ ਜੀ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: इंश्योरेंस स्पेशलिस्ट फ्रॉम टॉप चॉइस इंश्योरेंस।
1: डांडिया या गरबा यानी नवरात्रि भारत वर्ष का सबसे बड़ा त्योहार माना जाता है कि नवरात्रि के 9 दिनों में दुर्गा माता अपने 9 रूप लेकर घर में आगमन करती हैं। तो ऐसे में दुर्गा माता के सुंदर स्टैचूज घर लाना ना भूलें। आइए इंडिया सजावट एंड पूजा हट और सिर्फ दुर्गा माता स्टैचूज ही नहीं बल्कि नवरात्रि पूजा थाली कलश कोकोनट मैंगो लीव्स केथरी पॉट्स और फैंसी डांडिया स्टिक्स भी अवेलेबल हैं। GTS बिगेस्ट एंड ओरिजिनल डिवाइन शॉप इंडिया सजावट एंड पूजा हट 31 Melanie Drive, Unit 5, Brampton, 905-458-6808.
2: आज खुश तो बात हो गई
3: था। वो तो होना ही है जब तक नो वीडियो दा नो फ्रीजिंग नो बफरिंग आला 4K अल्ट्रा हाई क्वालिटी IPTV बॉक्स होवे तई नकता बनदा ही है।
4: आज मेरे पास बिल्ली के हैं, प्रॉपर्टी है, बैंक बैलेंस है, बंगला है, गाड़ी है।
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ ਹੈ?
5: ਚੱਲ ਕੇ ਰਹੇ ਹੋ ਪਰ
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
7: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
9: ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
10: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
12: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।

0: ਗੁਰਪ੍ਰੀਤ
1: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10,
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
4: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਲਓ ਜੀ, 11:12 ਸਟੂਡੀਓ ਦੀ ਘੜੀ ਮੁਤਾਬ ਹੋ ਗਏ ਆ, ਔਰ ਤੁਹਾਡੀਆਂ ਘੜੀਆਂ ਦੇ ਹੱਥ ਵਾਲੀਆਂ ਦੇ ਕਿੰਨਾ ਟਾਈਮ ਹੋਇਆ ਮੈਨੂੰ ਬਿਲਕੁਲ ਨਹੀਂ ਪਤਾ, ਪਰ ਤੁਹਾਡੇ ਟੈਲੀਫੋਨ ਦੇ ਉੱਤੇ ਸੇਮ ਟਾਈਮ ਹੋਇਆ ਹੋਣਾ 11:12। ਅਤੇ ਨਾ ਮੈਨੂੰ ਇਹ ਪਤਾ ਤੁਹਾਡੀਆਂ ਗੱਡੀਆਂ 'ਚ ਟਾਈਮ ਹੈ ਸਰ ਕਿੰਨਾ, ਕਿਉਂਕਿ 2-4-5 ਮਿੰਟ ਆਪਾਂ ਅੱਗੇ ਰੱਖਦੇ ਹਾਂ ਵੀ ਆਪਾਂ ਟਾਈਮ ਸਿਰ ਪਹੁੰਚੀਏ। ਸਿਆਣੇ ਬੰਦੇ ਕਹਿੰਦੇ ਹੁੰਦੇ ਜੇ ਕਿਤੇ ਪਹੁੰਚਣਾ ਤਾਂ ਕੰਮ ਸਿਰ ਪਹੁੰਚੋ, ਟਾਈਮ ਸਿਰ ਪਹੁੰਚੋ, ਤਾਂ ਕਿ ਜਾਂਦਿਆਂ ਤੋਂ ਪਹਿਲਾਂ ਅਗਲਿਆਂ ਨੂੰ ਪਤਾ ਲੱਗ ਜਾਏ ਕੰਮ ਵਾਲੇ ਬੰਦੇ ਪਹੁੰਚ ਗਏ ਆ। ਪਰ ਕੈਨੇਡਾ ਦੇ ਵਿੱਚ ਥਕਾਵਟ ਦੂਰ ਨਹੀਂ ਹੁੰਦੀ, ਕੈਨੇਡਾ ਵਿੱਚ ਸੁਸਤੀ ਜੀ ਪਈ ਰਹਿੰਦੀ ਆ ਬੰਦਿਆਂ ਨੂੰ, ਬੰਦੇ ਥੱਕੇ ਹੁੰਦੇ ਆ, 4-5 ਵਜੇ ਕੰਮ ਤੋਂ ਆ ਕੇ ਬੰਦੇ ਪੈ ਜਾਂਦੇ ਆ, ਟਰੱਕ ਤੋਂ ਕੰਮ 'ਤੇ ਆ ਕੇ ਬੰਦੇ ਪੈ ਜਾਂਦੇ, ਬੰਦਾ ਕਰੇ ਅਤੇ ਕੀ ਕਰੇ, ਉਹ ਜਾਵੇ ਤਾਂ ਕਿੱਧਰ ਜਾਵੇ। ਹਰਜੀਤ ਜੀ, ਹਰ ਪਾਸੇ ਮੈਨੂੰ ਤੇਰਾ ਸੋਹਣੀਏ ਮੁੱਖ ਦਿਖਦਾ। ਲਓ ਜੀ, ਬਾਹਰ ਦਾ ਮੌਸਮ ਬੜਾ ਹੀ ਰੋਮਾਂਟਿਕ ਹੈ, ਇਹੋ ਜਿਹੇ ਰੋਮਾਂਟਿਕ ਮੌਸਮ ਵਿੱਚ ਫਿਰ ਗਾਣਾ ਵੀ ਰੋਮਾਂਟਿਕ ਚਾਹੀਦਾ। ਹਰਜੀਤ ਜੀ, ਤੁਸੀਂ ਤਾਂ ਬੰਦੇ ਰੋਮਾਂਟਿਕ ਆ, ਅਤੇ ਗਾਣੇ ਵੀ ਰੋਮਾਂਟਿਕ ਚਾਹੀਦਾ ਸਵੇਰੇ ਸਵੇਰੇ। ਅਤੇ ਅੱਗੇ ਵੀ ਕੰਮ ਲੇਟ ਹੋਇਆ, ਅੱਜ ਕੱਲ੍ਹ ਇਲੈਕਸ਼ਨ ਦਾ ਦੌਰ ਚੱਲ ਰਿਹਾ, ਗਰਮਾ ਗਰਮੀ ਹੋ ਰਹੀ ਹੈ, ਕੈਂਡੀਡੇਟ ਠਾ ਕੈਂਡੀਡੇਟ, ਹਰ ਬੰਦੇ ਦਾ ਰਾਈਟਸ ਹੈ, ਔਰ ਇਹ ਜ਼ਰੂਰ ਹੋਣਾ ਚਾਹੀਦਾ। ਜਿਨ੍ਹਾਂ ਨੇ ਵੀ ਇਲੈਕਸ਼ਨ ਦੇ ਵਿੱਚ ਭਾਗ ਲਿਆ ਹੈ, ਜਿਹੜੇ ਕੈਂਡੀਡੇਟ ਬਣੇ ਆ, ਸਾਡੇ ਵੱਲੋਂ ਪੰਜਾਬੀ ਵਿਰਸਾ ਰੇਡੀਓ ਵੱਲੋਂ ਔਰ ਸਾਰਿਆਂ ਨੂੰ ਵੀ ਗੁੱਡ ਵਿਸ਼ਿਜ਼ ਔਰ ਬਹੁਤ ਬਹੁਤ ਮੁਬਾਰਕਬਾਦ। ਅਤੇ ਜਿਤਨਾ ਦੇਖਣੇ ਹੁੰਦਾ ਇੱਕ ਵਾਰਡ ਦੇ 'ਚੋਂ, ਪਰ ਇਹ ਤੁਸੀਂ ਫੈਸਲਾ ਕਰਨਾ, ਇਹ ਪਰਿਵਾਰਾਂ ਨੇ ਫੈਸਲਾ ਕਰਨਾ ਕਿ ਕਿਹੜੇ ਬੰਦੇ ਚੰਗੇ ਆ, ਕਿਹੜੇ ਬੰਦੇ ਕੰਮ ਕਰ ਸਕਦੇ ਆ, ਉਹਨਾਂ ਦੀ ਹਿਸਟਰੀ ਦੇਖਣੀ ਚਾਹੀਦੀ ਹੈ। ਬਾਕੀ ਤੁਸੀਂ ਆਪ ਸਮਝਦਾਰ ਆ, ਕਹਿੰਦੇ ਸਿਆਣੇ ਬੰਦੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ। ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ, ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਆਓ ਜੀ, ਕਿਹੜਾ ਇੱਦਾਂ ਦਾ ਗੀਤ ਲਾਈਏ ਸਵੇਰੇ ਸਵੇਰੇ ਜਿਹੜਾ ਕਿ
1: ਬਲਵਿੰਦਰ ਬੋਲਦਾ ਜੀ, ਬਲਵਿੰਦਰ ਬੋਲਦਾ ਜੀ,
0: ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ ਜੀ
1: ਬਾਜੀ, ਜਿਹੜਾ ਬਾਜੀ ਆ ਤੁਹਾਡੀ ਪਸੰਦ ਬਹੁਤ ਵਧੀਆ, ਆਪਾਂ ਨੂੰ ਬਹੁਤ ਚੰਗੀ ਲੱਗਦੀ,
0: ਮੇਰੀ ਪਸੰਦ ਵਧੀਆ ਹੈ। ਨੈਕਸਟ ਕਾਲ ਤੇ ਜਾਂਦੇ ਆ। ਹੈਲੋ,
2: ਤੁਹਾਡਾ ਮਾਨ ਰਹੀ ਹੈ ਸਾਰਾ, ਸਤਿ ਸ਼੍ਰੀ ਅਕਾਲ।
0: ਓਏ ਆਓ ਜੀ, ਕਾਲੇ ਵੀਰੇ ਕੀ ਹਾਲ ਚਾਲ ਆ?
2: ਹੈਪੀ ਬੁੱਧਵਾਰ ਬਾਈ ਜੀ, ਬਾਹਰ ਠੰਡ ਆ ਤੇ ਤੱਤਾ ਜਾ ਸੁਣਾਓ, ਕੋਈ ਵਧੀਆ ਚੋਂਦਾ ਚੋਂਦਾ ਜਾਂ ਬੰਦੇ?
0: ਪਤਾ ਨਹੀਂ ਠੰਡ ਕਿੱਥੋਂ ਆ ਗਈ, ਮੈਨੂੰ ਨਹੀਂ ਸਮਝ ਠੰਡ ਕਿੱਥੋਂ ਆ ਗਈ।
2: ਇੱਧਰ ਨੌਰਥ ਚ ਪੈਂਦੀ ਬਹੁਤ ਜੀ, ਤੁਸੀਂ ਤਾਂ ਹੁਣ ਵੱਡੇ ਲੋਕ ਆ, ਵੱਡੀਆਂ ਤੁਹਾਡੀਆਂ ਗੱਲਾਂ ਤੇ ਤੁਸੀਂ ਤਾਂ ਗਾਣੇ ਦੀ ਮੰਗ ਹੀ ਕਰ ਸਕਦੇ ਤੁਹਾਡੇ ਕੋਲੋਂ।
0: ਚਲੋ, ਬੜੀ ਮਿਹਰਬਾਨੀ, ਤੁਹਾਨੂੰ ਠੰਡ ਲੱਗਦੀ ਹੈ, ਕੰਬਲ ਲੈ ਕੇ ਰੱਖੋ, ਡੱਬੀਆਂ ਵਾਲਾ ਜਿਹੜਾ ਭੂਰਾ ਲੈ ਕੇ ਰੱਖੋ, ਭੂਰਾ ਕਹਿੰਦੇ ਹੁੰਦੇ ਸੀ ਇੰਡੀਆ 'ਚ, ਭੂਰਾ ਵੀ ਕਹਿੰਦੇ ਹੁੰਦੇ ਸੀ। 905-673-3337, ਇੱਕ ਵੀ ਮੈਨੂੰ ਕੋਈ ਸੱਜਣ ਕਾਲ ਕਰੇ ਕਿਚਨਰ ਦੇ ਵਿੱਚ, ਜਿਹੜੇ ਕੋਈ ਸਾਡੇ ਵੀਰ ਸੁਣ ਰਹੇ ਆ ਜਿਨ੍ਹਾਂ ਦਾ ਹੀਟਿੰਗ ਦਾ ਕੰਮ ਹੈ, ਇੱਕ ਉੱਥੇ ਕੰਮ ਹੈ ਕਿਚਨਰ ਦੇ ਵਿੱਚ, ਆਪਣੀ ਫੈਮਿਲੀ ਆ ਉੱਥੇ ਇੱਕ, ਅਤੇ ਉਹਨਾਂ ਦੀ ਹੀਟ ਬੰਦ ਹੋ ਗਈ ਹੈ, ਅਤੇ ਜੇ ਕੋਈ ਸੱਜਣ ਸੁਣਦੇ ਹੋਣ ਤਾਂ ਪਲੀਜ਼ ਮੈਨੂੰ ਟੈਕਸ ਕਰ ਦੇਣ, ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਵੇ, ਉਹਨਾਂ ਦਾ ਮੁੰਡਾ ਕੰਮ ਕਰਦਾ ਹੋਵੇ ਹੀਟ ਦਾ ਉੱਥੇ, ਜਾਂ ਉਹਨਾਂ ਦਾ ਕੋਈ ਸੱਜਣ ਮਿੱਤਰ ਹੋਵੇ ਕੋਈ ਜਿਹੜਾ ਹੀਟ ਠੀਕ ਕਰ ਦੇਵੇ ਉੱਥੇ ਜਾ ਕੇ, ਔਰ ਜ਼ਰੂਰ ਕਾਲ ਕਰਿਓ। ਉਹ ਪਰਿਵਾਰ ਉੱਥੇ ਥੋੜ੍ਹਾ ਜਿਹਾ ਹੀਟ ਦੀ ਪ੍ਰੋਬਲਮ ਆਈ ਹੈ, ਅਤੇ ਜਿਹੜੇ ਇੱਥੋਂ ਬੰਦੇ ਜਾਂਦੇ ਤੁਹਾਨੂੰ ਪਤਾ ਥੋੜ੍ਹਾ ਜਿਹਾ ਉਹਨਾਂ ਦਾ ਵੀ ਸਮਾਂ ਲੱਗਦਾ, ਮੈਂ ਇੱਥੋਂ ਜਾਣ ਲੱਗਿਆ ਘੰਟਾ ਡੇਢ ਘੰਟਾ ਜਾਣ ਨੂੰ, ਘੰਟਾ ਡੇਢ ਘੰਟਾ ਲੱਗਦਾ ਆਉਣ ਨੂੰ, ਅਤੇ ਜੇ ਕੋਈ ਕਿਚਨਰ ਦੇ ਵਿੱਚ ਸਾਡੀਆਂ ਫੈਮਿਲੀਜ਼ ਵੀਰ ਮੇਰੇ ਸੁਣ ਰਹੇ ਆ ਜਿਹੜੇ ਹੀਟਿੰਗ ਦਾ ਕੰਮ ਕਰਦੇ ਆ, ਸੋ ਪਲੀਜ਼ ਕਾਲ ਮੇਰੇ ਨੰਬਰ 'ਤੇ ਕਰ ਲਿਓ, ਜਾਂ ਮੈਨੂੰ ਟੈਕਸਟ ਮੈਸੇਜ ਕਰ ਦਿਓ 6474481000, 647-448-1000, ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਦਿਓ, ਪਰ 12 ਵਜੇ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਸੰਪਰਕ ਕਰ ਲੂੰਗਾ, ਉਹਨਾਂ ਦਾ ਨੰਬਰ ਦੇ ਦੂੰਗਾ ਤੁਹਾਨੂੰ ਪਰਿਵਾਰ ਦਾ, ਤੁਸੀਂ ਉਹਨਾਂ ਨਾਲ ਜਾ ਕੇ ਪਲੀਜ਼ ਗੱਲਬਾਤ ਕਰ ਲਿਓ, ਇਹ ਜ਼ਰੂਰੀ ਹੈ ਵੀਰ ਮੇਰੇ। ਉਹ ਕਈ ਵਾਰੀ ਨਾ ਆਪਣੀਆਂ ਫੈਮਲੀਆਂ ਆਪਣੇ ਬੰਦੇ ਕੋਲ ਕੰਮ ਕਰਾ ਕੇ ਖੁਸ਼ ਹੁੰਦੀਆਂ, ਅਤੇ ਉਹ ਪੰਜਾਬੀ ਬੋਲਣ ਲਈ ਫੈਮਲੀ ਆ, ਅਤੇ ਮੈਂ ਕਿਹਾ ਚਲੋ ਆਪਾਂ ਰੇਡੀਓ 'ਤੇ ਐਡ ਕਰ ਦਿੰਦੇ ਹਾਂ, ਕੋਈ ਇੱਦਾਂ ਦੀ ਗੱਲ ਨਹੀਂ। ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਦਿਓ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 6474481000, 647-448-1000। ਜਿਹੜੇ ਸਾਡੇ ਵੀਰ ਕਿਚਨਰ ਦੇ ਏਰੀਆ ਦੇ ਵਿੱਚ ਸੱਜੇ ਖੱਬੇ ਕੋਈ ਕੰਮ ਕਰਦੇ ਆ ਹੀਟ ਦਾ, ਅਤੇ ਮੇਰੇ ਨੰਬਰ 'ਤੇ ਮੈਨੂੰ ਟੈਕਸਟ ਮੈਸੇਜ ਕਰ ਦਿਓ 6474481000 'ਤੇ ਕਾਲ ਕੀਤੀ ਜਾ ਸਕਦੀ ਹੈ। ਨੰਬਰ ਭਾਅ ਜੀ ਦਾ ਆਉਣਾ ਵੀ ਸ਼ੁਰੂ ਹੋ ਗਿਆ ਮੈਨੂੰ, 437 ਨੰਬਰ ਵਾਲੇ ਵੀਰ ਦਾ ਇੱਕ ਕਾਲ ਆਈ ਹੈ, ਥੈਂਕ ਯੂ ਵੀਰੇ। 437-229 ਲੱਗਦਾ ਤੁਹਾਡਾ ਇਹ ਹੀਟਿੰਗ ਦਾ ਕੰਮ ਹੋਏਗਾ, ਮੈਂ ਤੁਹਾਨੂੰ ਵੀਰ ਜੀ 12 ਵਜੇ ਤੋਂ ਬਾਅਦ ਡੈਫੀਨੇਟਲੀ ਕਾਲ ਕਰੂੰਗਾ, ਟੈਕਸਟ ਮੈਸੇਜ ਵੀ ਕਰ ਦਿਓ ਮੈਨੂੰ, ਹੈ ਨਾ, ਸ਼ਾਇਦ ਇਹ ਨੰਬਰ ਹੋਰ ਹੀ ਕਿਸੇ ਦਾ ਨਾ ਹੋਵੇ, ਨਾ ਟੈਕਸਟ ਮੈਸੇਜ ਕਰ ਦਿਓ, ਫਿਰ ਮੈਂ ਤੁਹਾਨੂੰ 12 ਵਜੇ ਤੋਂ ਬਾਅਦ ਡੈਫੀਨੇਟਲੀ ਕਾਲ ਜੂਟ ਕਰੂੰਗਾ। ETN ਟਰੈਵਲ ਵਾਲਿਆਂ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ, ਜਿਹੜੀਆਂ ਫੈਮਿਲੀ ਇੰਡੀਆ ਜਾ ਰਹੀਆਂ ਸੁਣ ਲਓ ਧਿਆਨ ਦੇ ਨਾਲ, ਕਿਉਂਕਿ ਇਹ ਰੇਟ ਕਦੀ ਕਦੀ ਮਿਲਦੇ ਆਉਂਦੇ ਆ, ਅਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਸਾਡੇ ਅਰੋੜਾ ਸਾਹਿਬ ਰੇਟ ਕੱਢ ਕੇ ਕਿੱਥੋਂ ਲੈ ਕੇ ਆਉਂਦੇ ਆ। ਸੰਜੇ ਕੁਮਾਰ ਜੀ ਅਰੋੜਾ, ਬਈ ਵਾਹ, ਟੋਰਾਂਟੋ ਟੂ ਦਿੱਲੀ 1-way ਟਿਕਟ ਜਾਣੀ ਆ ਜੀ ਏਅਰ ਫਰਾਂਸ ਦੀ। ਬੱਲੇ ਬੱਲੇ ਬੱਲੇ, ਏਡਾ ਵੱਡਾ ਜਹਾਜ਼ ਲੈ ਕੇ ਜਾਓਗੇ ਸਾਨੂੰ। 2 ਘੰਟੇ ਦੀ ਰਸਤੇ ਵਿੱਚ ਹੋਏਗੀ ਸਟੇ, ਕੁਛ ਵੀ ਨਹੀਂ। ਅਰੋੜਾ ਸਾਹਿਬ, ਕਮਾਲ ਦੀ ਫਲਾਈਟ ਕਿਹੜੀ ਤੁਸੀਂ ਸਾਡੇ ਵਾਸਤੇ। 2 ਘੰਟੇ ਦਾ ਬੰਦਾ ਗੋਡੇ ਗੋਡੇ ਤੁਰ ਲੈਂਦਾ, ਮੂੰਹ ਹੱਥ ਧੋ ਲੈਂਦਾ, ਕਿਤੇ ਵਾਸ਼ਰੂਮ ਜਾਂਦਾ, ਏਅਰਪੋਰਟ ਤੋਂ ਕੋਈ ਸਮਾਨ ਸਮੂਹ ਕਿਹਾ, ਕੋਈ ਬੋਤਲਾਂ ਖਰੀਦਣਾ, 2 ਜਿਹੜੀਆਂ ਉੱਥੇ ਲੈ ਕੇ ਜਾਣੀਆਂ ਇੰਡੀਆ ਆਪਾਂ, ਉੱਥੇ ਦੇਣੀਆਂ ਵੀ ਹੁੰਦੀਆਂ ਬੋਤਲਾਂ ਜਾ ਕੇ, ਨਾਲੇ ਫਰਾਂਸ ਦੀ ਬੋਤਲ ਉੱਥੇ ਵਧੀਆ ਹੁੰਦੀ ਕਹਿੰਦੇ। 2 ਬੈਗ ਨਾਲ ਜਾ ਸਕਦੇ ਆ, ਕਮਾਲ ਹੋ ਗਈ ਹੈ, ਇਹਦਾ ਰੇਟ ਹੀ ਬੜਾ ਘੱਟ ਆ। ਮੈਂ ਫਿਰ ਦੱਸ ਰਿਹਾ, ਟੋਰਾਂਟੋ ਟੂ ਦਿੱਲੀ 1-way ਟਿਕਟ ਆ, $1,290 ਦੀ ਔਨ ਏਅਰ ਦੱਸ ਰਹੇ ਆ। ਫਲਾਈਟ ਕਿਹੜੀ ਆ? ਏਅਰ ਫਰਾਂਸ ਦਾ ਜਹਾਜ਼ ਆ, ਵੱਡਾ ਜੰਬੋ ਜਹਾਜ਼ ਆਊਗਾ, ਜੰਬੋ ਦਾਰੂ ਜਿੰਨੀ ਮਰਜ਼ੀ ਪੀਓ ਉਹਦੇ 'ਚ ਜਾ ਕੇ, ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ ਖਾਓ, ਅਤੇ ਰੇਟ $1,290। ਨੰਬਰ ਮੈਂ ਦੇ ਰਿਹਾ, ਕਾਲ ਤੁਸੀਂ ਕਰਨੀ ਆ 905-463-1301, 905-463-1301। ETN ਟਰੈਵਲ, ਰੇਟ ਕਿੰਨਾ? $1,290। ਉਹ ਬੱਲੇ, ਅੱਗੇ ਸੁਣੋ, ਅੱਗੇ ਸੁਣੋ। ਟੋਰਾਂਟੋ ਟੂ ਬੰਬਈ ਕਿਸੇ ਨੇ ਜਾਣਾ ਬਈ, ਦਿੱਲੀ ਵਾਲਾ ਰੇਟ ਸਾਨੂੰ ਦਿਆ ਕਰੋ ਜ਼ਿਆਦਾ, ਬੰਬਈ ਵਾਲੇ ਬੰਦੇ ਸਾਡੇ ਘੱਟ ਹੀ ਹੋਣੇ ਲੱਗਦੇ ਜਾਣ ਵਾਲੇ। ਅਰੋੜਾ ਸਾਹਿਬ, 2 ਬੈਗ ਦੇ ਨਾਲ 25 ਦਸੰਬਰ ਤੋਂ ਲੈ ਕੇ 16 ਜਨਵਰੀ ਤੱਕ ਜਿਹਨਾਂ ਨੇ ਜਾਣਾ, ਅਤੇ ਰੇਟ ਕਿੰਨਾ? 2,050। ਲੈ ਕਰ ਲਓ ਜਿਹਨੂੰ ਮਰਜ਼ੀ ਟਰੈਵਲ ਏਜੰਸੀ ਵਾਲਿਆਂ ਨੂੰ ਫੋਨ, ਕਮਾਲ ਨਹੀਂ ਹੋ ਗਈ ਫਿਰ। 2,050 ਦੀ ਟਿਕਟ ਵਿੱਚ 2 ਲਗੇਜ 23-23 ਕਿਲੋ ਵਾਲੇ, ਨਾਲੇ ਹੈਂਡ ਬੈਗ ਵੀ ਜਾਊਗਾ ਤੁਹਾਡਾ ਨਾਲ, ਠੀਕ ਹੈ ਜੀ। ਨੰਬਰ ਤੁਸੀਂ ਨੋਟ ਕਰ ਲਓ ETN ਟਰੈਵਲ ਵਾਲਿਆਂ ਦਾ, 905-463-1301। ਅਤੇ ਜਿਨ੍ਹਾਂ ਨੇ ਦਿਵਾਲੀ ਦੇ ਇੰਡੀਆ ਜਾਣਾ, ਸਪੈਸ਼ਲ ਕੀਮਤ ਆ ਉਹ ਮੈਨੂੰ ਸੰਜੇ ਅਰੋੜਾ ਜੀ ਕਹਿੰਦੇ, ਹਰਜੀਤ ਜੀ ਰੇਟ ਨਾ ਦੱਸਿਓ ਤੁਸੀਂ, ਨਹੀਂ ਤਾਂ ਫਲਾਈਟ ਸਾਡੇ ਕੋਲ ਇੰਨੀਆਂ ਟਿਕਟਾਂ ਨਹੀਂ ਹੋਣੀਆਂ, ਉਹ ਥੋੜ੍ਹੀਆਂ ਟਿਕਟਾਂ ਹੀ ਆ ਘੱਟ ਕੇ ਰੇਟ ਵਾਲੀਆਂ ਜਿਹੜੇ ਦਿਵਾਲੀ ਦੇ ਇੰਡੀਆ ਜਾ ਰਹੇ ਆ। ਨੰਬਰ ਫਿਰ ਨੋਟ ਕਰ ਲਓ, ਨੰਬਰ ਇੱਕੋ ਹੀ ਆ, 905-463-1301, ਅਤੇ ETN ਟਰੈਵਲ ਨੂੰ ਕਾਲ ਕਰ ਲਿਓ। $1,290 ਦੀ 1-way ਟਿਕਟ ਮਿਲ ਰਹੀ ਹੈ ਬਾਈ ਜੀ, ਟੋਰਾਂਟੋ ਟੂ ਦਿੱਲੀ, ਮੁੜ ਕੇ ਜਦੋਂ ਮਰਜ਼ੀ ਆਓ, ਭਾਵੇਂ 6 ਮਹੀਨੇ ਲਾ ਕੇ ਆਓ ਉੱਥੇ। ਨੰਬਰ ਇੱਕੋ ਹੀ ਆ, 905-463-1301। ਪੱਟਾ ਸਾਹਿਬ, ਕੀ ਹਾਲ ਚਾਲ ਹੈ ਸਰ?
3: ਮੈਂ ਠੀਕ ਹਾਂ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਅਤੇ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਵੈਰੀ ਵੈਰੀ ਗੁੱਡ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਔਰ ਤੁਹਾਡੇ ਵੈਲਕਮ ਲਈ ਕੋਈ ਨਾ ਕੋਈ ਗਾਣਾ ਪਹਿਲਾਂ ਲਾਈਏ ਆਪਾਂ, ਵਧੀਆ ਜਿਹਾ ਨਾ?
3: ਠੀਕ ਹੈ ਸਰ,
0: ਅਤੇ ਫਿਰ ਆਪਾਂ ਕੁਛ ਨਾ ਕੁਛ ਸ਼ੁਰੂਆਤ ਕਰਦੇ ਹਾਂ, ਕਿਉਂਕਿ ਬਾਹਰ ਦਾ ਮੌਸਮ ਬੜਾ ਖੂਬਸੂਰਤ ਹੈ। ਆਹ ਕਾਲਾ ਭਾਈ ਸਾਡੇ ਠੰਡ 'ਚ ਰਹਿੰਦੇ ਹਰ ਵੇਲੇ, ਉਹ ਭਾਈ ਆਪਣਾ ਭੂਰਾ ਨਾਲ ਲੈ ਜਾਇਆ ਕਰੋ ਤੁਸੀਂ, ਜਿਹੜੇ ਵੀਰ ਦੂਰ ਠੰਡ ਏਰੀਏ ਜਾਂਦੇ ਆ, ਜ਼ਰੂਰ ਭੂਰਾ ਨਾਲ ਲੈ ਕੇ ਜਾਇਆ ਕਰੋ। ਭੂਰਾ ਕਹਿੰਦੇ ਹੁੰਦੇ ਸੀ ਇੰਡੀਆ,
3: ਬਿਲਕੁਲ
0: ਸ਼ਹਿਰਾਂ 'ਚ ਨਹੀਂ ਭੂਰਾ ਕਹਿੰਦੇ, ਪਿੰਡਾਂ 'ਚ ਭੂਰਾ,
3: ਚਿਰਾਂ ਬਾਅਦ ਸੁਣਿਆ ਬਾੜੇ,
0: ਭੂਰਾ ਪਿੰਡਾਂ 'ਚ ਕਹਿੰਦੇ ਹੁੰਦੇ ਭੂਰਾ, ਹੈ ਨਾ? ਭੂਰਾ ਲਿਆ ਬਈ, ਭੂਰਾ ਡੱਬੀਆਂ ਦਾ, ਉਹ ਖਾਨੇ ਵਾਲਾ। ਅੱਛਾ, ਉਹ ਅੱਜ ਕੱਲ੍ਹ ਚੱਲਦੇ ਉੱਥੇ ਭੂਰੇ ਪਾਡਾ ਸਾਹਿਬ?
3: ਸਰ ਜੀ ਬਿਲਕੁਲ ਚੱਲਦੇ ਆ, ਮਤਲਬ ਮੇਰੇ ਖਿਆਲ ਮੇਰੇ ਕੋਲ ਤਾਂ ਇੱਥੇ ਵੀ ਇੱਕ ਹੈਗਾ, ਇੰਡੀਆ ਤੋਂ ਮੈਂ ਲਿਆਂਦਾ ਆ।
0: ਤੁਹਾਡੇ ਕੋਲ ਹੈਗਾ?
3: ਹਾਂਜੀ,
0: ਕਿਤੇ ਲੈ ਕੇ ਆਓ ਫਿਰ ਸਟੂਡੀਓ ਇੱਥੇ, ਕਿਤੇ ਤੁਹਾਡੀ ਫੋਟੋ ਫੋਟੋ ਖਿੱਚ ਕੇ ਪਾਈਏ,
3: ਠੀਕ ਆ? ਬੁੱਕਲ ਮਾਰ ਕੇ ਆਊਂਗਾ,
0: ਬੁੱਕਲ ਮਾਰ ਕੇ ਆਓ ਕਿਤੇ ਤੁਹਾਡਾ ਇੱਥੇ, ਫਿਰ ਫੋਟੋ ਖਿੱਚੀਏ ਤੁਹਾਡੀ, ਤੇ ਨਾਲੇ ਸਾਰਿਆਂ ਦਿਖਾਈਏ ਵੀ ਇੰਡੀਆ ਵਾਲੇ ਭੂਰੇ ਨਹੀਂ, ਕਈ ਪਰਿਵਾਰ ਲੈ ਕੇ ਤਾਂ ਆਏ ਹੁਣ ਇੱਥੇ ਭੂਰੇ, ਪਰ ਅੱਜ ਕੱਲ ਨਹੀਂ, ਪਰ ਆਪਣੇ ਪਿੰਡਾਂ 'ਚ ਉੱਥੇ ਮੈਨੂੰ ਲੱਗਦਾ ਹੋਣਗੇ ਖੇਸੀਆਂ, ਭੂਰੇ, ਲੋਹੀਆਂ, ਲੋਹੀਆਂ ਬਹੁਤ ਚੱਲਦੀਆਂ। ਲੋਹੀਆਂ ਦਾ ਮੈਂ, ਲੋਹੀ ਦਾ ਮੈਂ ਇੱਥੇ ਵੀ ਲੈਣਾ ਵੀ, ਲੋਹੀ ਦਾ ਤਾਂ ਇੱਕ ਆਪਣਾ ਹੀ ਨਿੱਘ ਹੈ। ਸਾਨੂੰ ਇੱਕ ਪਲ ਚੈਨ ਆਵੇ, ਉਹ ਸਜਣਾ ਤੇਰੇ ਬਿਨਾਂ, ਇਹ ਬੰਦਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚ ਗਿਆ ਆਲਰੇਡੀ, ਪਿਛਲੇ ਹਫ਼ਤੇ ਸਾਡੇ ਸਟੂਡੀਓ 'ਚ ਵੀ ਆਏ ਸੀ, ਔਰ ਇਹ ਕਵਾਲੀ ਨਾਈਟ ਤੁਹਾਡੇ ਵਾਸਤੇ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ ਆਉਣ ਵਾਲੀ 17 ਤਰੀਕ ਨੂੰ। ਅੱਜ ਤਰੀਕ ਨਹੀਂ ਹੋ ਗਈ ਬੇਟਾ ਸਾਹਿਬ, 7 ਅਤੇ ਦਿਨ ਰਹਿ ਗਏ ਵਿੱਚੋਂ 10, ਅਤੇ 17 ਤਰੀਕ ਨੂੰ ਨਾਲੇ ਦਾਰੂ ਸ਼ਰੂ ਪੀਆਂਗੇ ਉੱਥੇ ਵਧੀਆ, ਤੁਹਾਨੂੰ ਬਲੈਕ ਲੇਬਲ ਪਿਲਾਵਾਂਗੇ, ਜੇ ਕਿਸੇ ਨੇ ਗਰੇ ਗੁਸ ਵੀ ਨਹੀਂ ਉਹ ਪੀ ਲਿਓ, ਜੇ ਸਿੰਗਲ ਮਾਲਟ ਵੀ ਨਹੀਂ 12 ਸਾਲ ਵਾਲੀ ਉਹ ਪਿਲਾ ਦਾਂਗੇ, ਜੇ ਕਿਸੇ ਨੇ ਜੇਮਸਨ ਵੀ ਨਹੀਂ ਉਹ ਪਿਲਾ ਦਾਂਗੇ, ਟਿਕਟ ਦੇ ਵਿੱਚ ਇਨਕਲੂਡ ਆ, ਕੂਪਨ ਕੱਪਣ ਹੀ ਦੇਣੇ ਅਸੀਂ ਤੁਹਾਨੂੰ। ਸਿੰਘਾਂ ਦੀ ਪਾਰਟੀ ਹੋਵੇ ਉੱਥੇ ਅਤੇ ਸਰਦਾਰਾਂ ਦੀ ਪਾਰਟੀ ਹੋਵੇ, ਕਹਿੰਦੇ ਆ ਨਾ ਸਰਦਾਰਾਂ ਦਾ ਵਿਆਹ ਦਾਰੂ ਤੋਂ ਬਿਨਾਂ ਨਹੀਂ ਹੁੰਦਾ, ਅਤੇ ਮੀਟ ਮੁਰਗਾ ਚਿਕਨ ਤੁਹਾਡੇ ਵਾਸਤੇ ਸਾਰਾ ਅਸੀਂ ਉੱਥੇ ਇੰਤਜ਼ਾਮ ਕਰਾਂਗੇ ਬਈ, ਔਰ ਤੁਹਾਡੇ ਵਾਸਤੇ ਵੈਜ ਨੋਨ ਵੈਜ ਫੂਡ ਹੀ ਹੋਏਗਾ। ਭਾਜੀ ਦਾ ਮੈਨੂੰ ਆ ਰਿਹਾ ਜੀ, ਐਚ ਵੈਕ ਕੰਪਨੀ ਵਜਾ ਦਾ 647, ਚਲੋ ਵੀ ਮੈਂ ਤੁਹਾਡੀ ਐਡ ਵੀ ਵੀਰ ਜੀ ਬੋਲ ਦੇਣਾ, ਜਿਨ੍ਹਾਂ ਨੇ ਬਈ ਕਿਚਨ ਏਰੀਏ 'ਚ ਜਿਨ੍ਹਾਂ ਦੀ ਹੀਟ ਖਰਾਬ ਹੋਈ ਹੈ, ਔਰ ਮੈਨੂੰ ਵੀਰੇ ਦਾ ਨਾਂ ਤਾਂ ਪਤਾ ਨਹੀਂ ਵੈਸੇ, ਚਲੋ ਜਿਨ੍ਹਾਂ ਦਾ ਵੀ ਨਾਂ ਆਇਆ ਬਿਲਾਲ, ਐਚ ਵੈਕ ਕਮਰਸ਼ੀਅਲ ਕੰਪਨੀ ਤੋਂ ਇਹਨਾਂ ਦਾ ਮੈਸੇਜ ਆਇਆ ਮੈਨੂੰ, ਮੈਂ ਨੰਬਰ ਦੇ ਦਿੰਦਾ ਜੀ, ਜੇ ਕਿਸੇ ਨੇ ਕਿਚਨ ਏਰੀਏ ਵਿੱਚ ਹੀਟ ਠੀਕ ਕਰਾਉਣੀ ਹੈ, ਅਤੇ ਬੜਾ ਜ਼ਰੂਰੀ ਹੁੰਦਾ ਕਿਉਂਕਿ ਠੰਡ ਆ ਗਈ, ਹੀਟ ਦਾ ਕੰਮ ਆ, 647-763-6880। ਇਸ ਨੰਬਰ ਤੇ ਕਾਲ ਕਰ ਲਓ। ਇੱਕ ਨੰਬਰ ਹੋਰ ਵੀ ਆਇਆ ਹੁਣ, ਮੈਨੂੰ ਪਤਾ ਨਹੀਂ ਇਹ ਹੀਟ ਵਾਲਿਆਂ ਦਾ, ਜੇ ਮੈਂ ਐਵੇਂ ਨੰਬਰ ਬੋਲ ਦੇਵਾਂ ਤੇ ਮੁੜ ਕੇ ਮੇਰੇ ਅਗਲੇ ਗੱਲ ਪੈ ਜਾਣਾ ਬਈ ਹਰਜੀਤ ਜੀ ਤੂੰ ਸਾਡਾ ਨੰਬਰ ਕਿੱਥੇ ਦੇ ਦਿੱਤਾ ਸੀ, ਤਾਂ ਨੁਮਾਨ ਦੀਆਂ ਟਿਕਟਾਂ ਲੈਣੀਆਂ ਸੀ ਕੁਆਲੀ ਨਾਈਟ ਦੀਆਂ, ਇਹਨਾਂ ਦੇ ਨੰਬਰ ਤੋਂ ਲਿਖਿਆ ਆ ਰਿਹਾ। ਪਰ ਇਹ ਨਹੀਂ ਵੀਰੇ, ਜੇ 437 ਵਾਲੇ ਵੀਰ ਆ, ਜੇ ਇਹਨਾਂ ਦਾ ਵੀ ਹੀਟ ਦਾ ਕੰਮ ਆ ਤਾਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਡਾ ਨੰਬਰ ਵੀ ਵੀਰ ਜੀ ਬੋਲ ਦਿੰਦਾ। ਪਲੀਜ਼ ਆਈ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਯੂਅਰ ਇਨ ਦਾ ਸੇਮ ਬਿਜ਼ਨਸ। ਨੁਮਾਨ ਦੀ ਜਿਹੜੀ ਕੁਆਲੀ ਨਾਈਟ ਆ 17 ਤਰੀਕ ਨੂੰ ਹੋ ਰਹੀ ਆ ਮੈਰੀਅਟ ਹੋਟਲ ਦੇ ਵਿੱਚ, ਵੈਜ ਨੋਨ ਵੈਜ ਫੂਡ ਹੋਏਗਾ ਤੁਹਾਡੇ ਵਾਸਤੇ, ਸਾਰਾ ਕੁਛ ਵਿੱਚ ਇਨਕਲੂਡ ਹੋਏਗਾ। ਇੱਕ ਤੁਹਾਨੂੰ ਸ਼ੇਅਰ ਸੁਣਾਉਣਾ ਸਵੇਰੇ ਸਵੇਰੇ ਨੁਮਾਨ ਦੀ ਆਵਾਜ਼ ਦੇ ਵਿੱਚ, ਅਤੇ ਫਿਰ ਸੁਣੋ, ਉਸ ਤੋਂ ਬਾਅਦ ਆਪਾਂ ਤੁਹਾਨੂੰ ਵਾਪਸ ਆਉਂਦੇ ਹਾਂ, ਪੱਡਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਉਹ ਭਾਈ 1290 ਦੀ ਟਿਕਟ, ਮੈਂ ਵਨ ਵੇ ਟਿਕਟ ਕਹਿ ਰਿਹਾ, ਟੋਰਾਂਟੋ ਟੂ ਦਿੱਲੀ ਨੰਬਰ ਮੇਰੇ ਕੋਲ ਪੁੱਛ ਰਿਹਾ, ਮੈਸੇਜ ਆ ਰਿਹਾ 9054631301, ਨੰਬਰ ਦੁਬਾਰਾ ਨੋਟ ਕਰ ਲਓ 9054631301।

ਮੈਂ ਅੱਗੇ ਵੀ ਆਪ ਜੀ ਨੂੰ ਦੱਸਦਾ ਹੁੰਦਾ ਸਾਰਿਆਂ ਨੂੰ, ਕੱਲ ਮੈਂ ਪ੍ਰੋਗਰਾਮ ਕੀਤਾ ਸੀ ਕਿ ਤੁਸੀਂ ਕਮਾਉਂਦੇ ਕਾਹਦੇ ਵਾਸਤੇ ਆ, ਪੈਸਿਆਂ ਨੂੰ ਖਰਚਿਆ ਕਰੋ। ਆ ਖਾਸ ਕਰ ਜਿਹੜੇ ਬਜ਼ੁਰਗ ਹੋ ਗਏ ਆ ਨਾ, 65-70 ਦੇ ਹੋ ਗਏ ਆ, ਆਰਾਮ ਨਾਲ ਬਿਜ਼ਨਸ ਕਲਾਸ ਜਾਇਆ ਕਰੋ ਇੰਡੀਆ ਟੌਰ ਨਾਲ। ਮੁੰਡਿਆਂ ਨੇ ਕਿਸੇ ਨਾਲ ਨਹੀਂ ਪੁੱਛਣਾ ਪੁੱਛਣਾ ਤੁਹਾਨੂੰ, ਧੀਆਂ ਧਿਆਣੀਆਂ ਨੂੰ ਜ਼ਰੂਰ ਕਰਿਆ ਕਰੋ, ਕੋਈ ਦਿਨ ਤਿਆਰ ਆਵੇ ਧੀਆਂ ਨੂੰ ਕੋਈ ਸੋਨੇ ਦੀ ਚੀਜ਼ ਬਣਾ ਨੂੰ ਦਿਆ ਕਰੋ, ਪੋਤੇ ਪੋਤੀਆਂ ਨੂੰ ਕੋਈ ਨਾ ਕੋਈ ਚੀਜ਼ ਦਿਓ। ਇਹ ਜਿਹੜੀਆਂ ਨਾ ਉਮਰਾਂ ਹੁੰਦੀਆਂ, ਇਹ ਬੜਾ ਕੁਛ ਆਪਾਂ ਕਮਾਇਆ ਜ਼ਿੰਦਗੀ ਦੇ ਵਿੱਚ, ਕਾਹਦੇ ਵਾਸਤੇ ਕਮਾਉਂਦੇ ਹਾਂ? ਧੀਆਂ ਪੁੱਤਰਾਂ ਵਾਸਤੇ। ਪਰ ਧੀਆਂ ਦਾ ਜ਼ਿਆਦਾ ਕਰਿਆ ਕਰੋ, ਧੀਆਂ ਦਾ ਸਤਿਕਾਰ ਜ਼ਿਆਦਾ ਹੁੰਦਾ ਕਿਉਂਕਿ ਮਾਂ ਪਿਓ ਦੇ ਬੜੇ ਪਿਆਰ ਜ਼ਿਆਦਾ ਕਰਦੀਆਂ ਧੀਆਂ। ਪੁੱਤ ਕਿਤੇ ਨਾ ਕਿਤੇ ਕਰਦੇ ਤਾਂ ਹੁੰਦੇ ਹੀ ਆ, ਪਰ ਬਿਜ਼ੀ ਹੋ ਜਾਂਦੇ ਆ, ਕਈ ਵਾਰ ਆਪਣੀ ਘਰਵਾਲੀ ਦੀ ਆਖੇ ਲਾ ਕੇ ਵੀ ਪਿਆਰ ਕਰਨਾ ਛੱਡ ਦਿੰਦੇ ਆ। ਘਰਵਾਲੀ ਜਦੋਂ ਰਾਤ ਨੂੰ ਕਹਿੰਦੀ ਹੈ ਨਾ ਬਿਸਤਰੇ 'ਤੇ ਜਾ ਕੇ ਬੈਠਦੇ, ਜਦੋਂ ਕੰਨਾਂ 'ਚ ਫੂਕਾਂ ਵੱਜਦੀਆਂ, ਅਤੇ ਫਿਰ ਮੁੰਡਾ ਸਵੇਰੇ ਚੜ੍ਹ ਜਾਂਦਾ ਬਾਪੂ ਦੇ, ਠੀਕ ਹੈ ਨਾ? ਅਤੇ ਜਿਹੜੇ ਬਜ਼ੁਰਗ ਸੁਣ ਰਹੇ ਆ ਮੇਰੇ ਵੱਡੇ ਸਤਿਕਾਰਯੋਗ, ਤੁਸੀਂ ਇੰਡੀਆ ਜਾਂਦੇ ਹੋ, ਬਿਜ਼ਨਸ ਕਲਾਸ 'ਤੇ ਜਾਇਆ ਕਰੋ, ਲੱਤਾਂ ਲੰਬੀਆਂ ਕਰਕੇ ਵਧੀਆ ਟੌਰ ਦੇ ਨਾਲ, ਸਰਦਾਰੀ ਨਾਲ, ਵਧੀਆ ਦਸਤਾਰ ਸਜਾ ਕੇ, ਕੁੜਤੇ ਜਿਵੇਂ ਪਾ ਕੇ ਦੇਖੋ, ਕੰਬਲ ਵੀ ਕਿੱਡਾ ਵੱਡਾ ਮਿਲਦਾ ਉੱਥੇ ਵੀ ਤੁਹਾਨੂੰ ਸੌਣ ਲਈ ਰਾਤ ਨੂੰ, ਅਤੇ ਲੱਤਾਂ ਸਿੱਧੀਆਂ ਕਰਕੇ ਸਿੱਧੇ ਪਿੰਡ ਨੂੰ ਜਾ ਕੇ ਛਾਲਾਂ ਮਾਰਦੇ ਜਾਓਗੇ। ਬਈ ਸਵਾਦ ਆ ਗਿਆ ਅੱਜ ਵੀ ਟਰੈਵਲ ਕਰਕੇ, ਟੋਰਾਂਟੋ ਤੋਂ ਦਿੱਲੀ ਆਏ ਆ, ਮਜ਼ਾ ਆ ਗਿਆ। ਉਹਨਾਂ ਤੁਸੀਂ ਥੱਕਣਾ ਨਹੀਂ ਦਿੱਲੀ ਜਾਣ ਲੱਗੇ ਆ, ਜਿੰਨਾ ਤੁਸੀਂ ਦਿੱਲੀਓ ਪੰਜਾਬ ਨੂੰ ਥੱਕ ਜਾਣਾ ਚਾਹੁੰਦੇ ਆ। ਅਤੇ ਟਿਕਟਾਂ ਲੈਣ ਲਈ ਕੱਲ੍ਹ ਵੀ ਮੈਂ ਅਨਾਊਂਸ ਕੀਤਾ ਸੀ, ਕੱਲ੍ਹ ਬਿਜ਼ਨਸ ਦਾ ਟਿਕਟਾਂ ਬਹੁਤ ਵਿਕੀਆਂ ਇਹਨਾਂ ਦੀਆਂ, ETN ਵਾਲਿਆਂ ਦੀਆਂ 905-463-1301। ਆ ਸੁਣਿਓ ਧਿਆਨ ਨਾਲ, ਲਿਰਿਕ ਸੁਣੋ ਧਿਆਨ ਨਾਲ।

ਵਾਹ ਬਈ ਵਾਹ ਸ਼ਨੀਵਾਰ ਨੂੰ ਨਾਈਟ ਹੋ ਰਹੀ ਹੈ 17 ਅਕਤੂਬਰ ਸ਼ਾਮ ਨੂੰ 7:30 ਵਜੇ ਮੈਰੀਅਟ ਹੋਟਲ 410 ਐਂਡ ਸਟੀਲ ਦੇ ਕਾਰਨਰ ਤੇ ਕੋਸਕੋ ਵਾਲਾ ਪਲਾਜ਼ਾ ਦੇ ਨਾਲ ਜਿਹੜਾ ਹੋਟਲ ਹੈ ਉਹਦੇ ਵਿੱਚ ਹੋ ਰਹੀ ਹੈ।

0: ਕੁਛ ਇਸ ਤਰ੍ਹਾਂ ਦੇ ਗੀਤ ਕਵਾਲੀਆਂ ਹੋਣਗੇ ਤੁਹਾਡੇ ਵਾਸਤੇ ਸ਼ਨੀਵਾਰ ਸ਼ਾਮ ਨੂੰ ਔਰ ਮੈਰੀਅਟ ਹੋਟਲ ਦਾ ਨਾਂ ਲੈ ਦਈਏ ਤੇ ਫਿਰ ਤੁਹਾਡਾ ਸਟੈਂਡਰਡ ਤਾਂ ਉਦਾਂ ਹੀ ਸੋਹਣਾ ਹੋ ਜਾਂਦਾ ਵੱਡਾ ਹੋ ਜਾਂਦਾ ਸਟੈਂਡਰਡ ਠੀਕ ਹੈ ਨਾ ਤੇ ਇਸ ਕਰਕੇ ਫਿਰ ਤੁਸੀਂ ਸੋਹਣੇ ਸੋਹਣੇ ਬਣ ਕੇ ਆਓ ਵਧੀਆ ਸਾਡੀਆਂ ਲੇਡੀਜ਼ ਸ਼ਾਰਟ ਡਰੈਸ ਲੌਂਗ ਡਰੈਸ ਪਾ ਕੇ ਹਨ ਉੱਥੇ ਸਾਡੇ ਵੀਰ ਵਧੀਆ ਕੁੜਤੇ ਪਜਾਮੇ ਪਾ ਕੇ ਹਨ ਕਵਾਲੀ ਦਾ ਮਾਹੌਲ ਉੱਤੇ ਲੋਈਆਂ ਛੋਈਆਂ ਲੈ ਕੇ ਆਉਣ ਪਤਾ ਲੱਗੇ ਵੀ ਸਾਡੇ ਪਾਕਿਸਤਾਨ ਦੇ ਸ਼ੇਰ ਆਏ ਆ ਔਰ ਟਿਕਟਾਂ ਲੈਣ ਲਈ ਤੁਹਾਨੂੰ ਮੈਨੂੰ ਕਾਲ ਕਰਨੀ ਪੈਣੀ ਆ 6474481000 ਗਲੈਕਸੀ ਹੋਮ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਔਰ 905-460-1222 ਦੇ ਕਾਲ ਕੀਤੀ ਜਾ ਸਕਦੀ ਹੈ ਗਲੈਕਸੀ ਹੋਮ ਪੱਡਾ ਸਾਹਿਬ ਸੁਣਾਓ ਕੀ ਹਾਲ ਚਾਲ ਆ
1: ਬਸ ਠੀਕ ਸਰ ਜੀ ਮੈਂ ਥੋੜ੍ਹਾ ਜਿਹਾ ਜਿੱਦਾਂ ਅੱਜ ਆਪਣਾ ਬਿਜ਼ਨਸ ਮੈਨਾਂ ਬਾਰੇ ਗੱਲ ਕਰੂੰਗਾ ਜਿਹੜੇ ਸੋਚਦੇ ਪਏ ਸਾਡੀ ਕੋਈ ਆਪਣੀ ਰਿਟਾਇਰਮੈਂਟ ਨਹੀਂ ਹੈਗੀ ਰਿਟਾਇਰਮੈਂਟ ਤੇ ਜਾ ਕੇ ਜਿੱਦਾਂ ਵੈਸੇ ਤਾਂ ਬਿਜ਼ਨਸ ਵਾਸਤੇ ਕੋਈ ਰਿਟਾਇਰਮੈਂਟ ਹੁੰਦੀ ਵੀ ਨਹੀਂ
0: ਠੀਕ ਹੈ
1: ਕਿਉਂਕਿ ਬਿਜ਼ਨਸਮੈਨ ਜਦੋਂ ਵੀ ਚਾਹੋ ਉਦੋਂ ਹੀ ਰਿਟਾਇਰਮੈਂਟ ਹੁੰਦੀ ਆ
0: ਸਿਆਣੀ ਗੱਲ ਹਾਂ
1: ਬਾਕੀ ਦੂਸਰੀ ਰਿਟਾਇਰਮੈਂਟ ਮੈਂ ਇੱਕ ਮੈਂ ਪੜ੍ਹਿਆ ਸੀ ਜੇ ਫੇਸਬੁੱਕ ਦੇ ਉੱਤੇ ਵੀ ਰਿਟਾਇਰਮੈਂਟ ਜਿਹੜੇ ਆਮ ਬੰਦਿਆਂ ਦੀ ਉਦੋਂ ਹੁੰਦੀ ਆ ਜਦੋਂ ਉਹਨਾਂ ਦੇ ਬੱਚੇ ਚਾਹੁੰਦੇ ਆ ਮਤਲਬ ਉਸ ਵੇਲੇ ਬੰਦਾ ਜਾਂ ਰਿਟਾਇਰ ਹੁੰਦਾ ਹੈਗਾ ਮਤਲਬ ਹਰਜੀਤ ਜੀ ਮੈਂ ਉਹਨਾਂ ਬਿਜ਼ਨਸ ਬਾਰੇ ਮੈਂ ਜ਼ਰੂਰ ਗੱਲ ਕਰੂੰਗਾ ਵੀ ਜਿਹਨਾਂ ਨੇ ਜਿਹੜੇ ਬੱਚੇ ਆਪਣੇ ਬਿਜ਼ਨਸ ਕਿਉਂ ਬਹੁਤ ਸਾਰੀਆਂ ਪੋਲਿਸੀ ਇੱਦਾਂ ਦੀ ਹੈਗੇ ਜਿਹਨੇ ਇੰਸ਼ੋਰੈਂਸ ਰਿਟਾਇਰਮੈਂਟ ਪਲਾਨ ਜਿਹਨਾਂ ਨੂੰ ਅਸੀਂ ਕਹਿੰਦੇ ਹੈਗੇ ਉਹਦੇ ਵਿੱਚ ਕੀ ਆ ਕਿ ਤੁਸੀਂ ਆਪਣੀ ਰਿਟਾਇਰਮੈਂਟ ਤੁਸੀਂ ਆਪ ਉਹਨੂੰ ਸੈਟਲ ਕਰ ਸਕਦੇ ਵੀ ਮੈਨੂੰ ਜਿੱਦਾਂ 14-15 ਹਜ਼ਾਰ ਮੇਰੀ ਜਿਹੜੀ ਆਪਣੀ ਪੈਨਸ਼ਨ ਆ ਰਹੀ ਹੈਗੀ ਆ ਮਤਲਬ ਬਾਕੀ ਜੇ ਮੈਂ ਆਪਣੀ ਰਿਟਾਇਰਮੈਂਟ ਦੇ ਵਿੱਚ ਬਣਾਵਾਂ ਪਿਆ ਆਪਣੀ ਪੋਲਿਸੀ ਵੀ ਮੈਨੂੰ ਜੇ 65 ਸਾਲ ਤੋਂ ਲੈ ਕੇ 85 ਸਾਲ ਦੀ ਜਾਂ 87 ਸਾਲ ਦੀ ਜਾਂ 90 ਸਾਲ ਦੇ ਮੈਨੂੰ $17,000 ਸਾਲ ਦਾ ਜਾਂ 20,000 ਸਾਲ ਜਾਂ 50,000 ਡਾਲਰ ਸਾਲ ਦਾ ਮੈਨੂੰ ਮਿਲਣਾ ਚਾਹੀਦਾ
0: ਠੀਕ ਹੈ
1: ਅਸੀਂ ਸਰ ਜਿਹੜੀ ਜਿਹੜੀਆਂ ਪੋਲਿਸੀਆਂ ਉਸ ਮੈਂ ਡਿਜ਼ਾਈਨ ਕਰ ਦਿੰਦੇ ਹੈਗੇ ਹਾਂ
0: ਠੀਕ ਹੈ
1: ਮਤਲਬ ਉਹਦੇ ਵਿੱਚ ਕੀ ਆ ਕਿ ਉਹ ਤੁਹਾਡੇ ਉਹਨਾਂ ਨੂੰ ਪੋਲਿਸੀਆਂ ਜਿੱਦਾਂ ਜ਼ਿਲ੍ਹਾ ਤੋਂ ਐਜ ਤੁਸੀਂ 65 ਸਾਲ ਦੇ ਹੋਏ ਜਾਂ ਤੁਸੀਂ ਕਹਿੰਦੇ ਪੈਂਦੇ ਮੈਂ 55 ਤੋਂ ਹੀ ਲੈਣੀ ਚਾਹੁੰਦਾ ਹੈਗਾ ਕਿਉਂਕਿ ਬਿਜ਼ਨਸ ਮੈਨ ਆਪ ਆਪਣੇ ਹਿਸਾਬ ਨਾਲ ਤੁਸੀਂ ਉਹ ਰਿਟਾਇਰਮੈਂਟ ਪਲਾਨ ਜਿਹੜਾ ਸੈੱਟ ਕਰ ਸਕਦੇ ਹੈਗੇ
0: ਆ
1: ਅਤੇ ਉਹ ਪਲਾਨ ਇਸ ਤਰ੍ਹਾਂ ਹੁੰਦਾ ਹੈਗਾ ਵੀ ਜਿੱਦਾਂ ਤੁਸੀਂ ਆਪਣੇ ਜਿੱਦਾਂ ਆਪਣਾ ਜਿਹੜਾ ਲਾਈਫ ਸਟਾਈਲ ਹੈ ਉਹਨੂੰ ਮੇਨਟੇਨ ਕਿੱਦਾਂ ਕਰ ਸਕਦੇ ਆ 65 ਸਾਲ ਤੋਂ ਬਾਅਦ ਸਾਡੇ ਬਿਜ਼ਨਸਮੈਨ ਬਹੁਤ ਸਾਰੇ ਜਿੱਦਾਂ ਸਾਡੇ ਡਾਕਟਰਸ ਵਗੈਰਾ ਜਾਂ ਬਿਜ਼ਨਸਮੈਨ ਕਿਸੇ ਤਰ੍ਹਾਂ ਦੇ ਵੀ ਹੈਗੇ ਉਹ ਆਪਣੇ ਮਤਲਬ ਕਿਸੇ ਵੀ ਫੀਲਡ ਵਿੱਚ ਹੈਗੇ ਆ ਉਹ ਪੋਲਿਸੀਆਂ ਜੇ ਤੁਸੀਂ ਉਹਨਾਂ ਨੂੰ ਡਿਜ਼ਾਇਨ ਕਰਦੇ ਹੋ ਤਾਂ ਤੁਸੀਂ ਉਹਨਾਂ ਪੋਲਿਸੀਆਂ ਨੂੰ ਇਹਨਾਂ ਪੋਲਿਸੀਆਂ ਨੂੰ ਅਸੀਂ 2-3 ਤਰ੍ਹਾਂ ਡਿਜ਼ਾਇਨ ਕਰ ਦਿੰਦੇ ਹੈਗੇ ਆ ਇੱਕ ਤਾਂ ਤੁਸੀਂ ਰਿਟਾਇਰਮੈਂਟ ਲਈ ਕਰ ਸਕਦੇ ਹਾਂ ਇੱਕ ਤੁਸੀਂ ਪੋਲਿਸੀ
0: ਸਾਹਿਬ ਤਜਰਬਾ ਬਹੁਤ ਆ ਤੁਹਾਡੇ ਕੋਲ ਗੱਲ ਕੀ ਆ ਕਿ ਇੰਨੇ ਸਾਲ ਬੰਦਾ ਤੁਸੀਂ ਇੰਸ਼ੋਰੈਂਸ ਦਾ ਕੰਮ ਹੀ ਕਰ ਰਹੇ ਹੋ ਪੋਲਿਸੀਆਂ ਕਰ ਰਹੇ ਹੋ ਇਸ ਕਰਕੇ ਤੁਹਾਨੂੰ ਪਤਾ ਕਿਹੜੀ ਪਰਿਵਾਰ ਨੂੰ ਕਿਹੜੀ ਪੋਲਿਸੀ ਡਿਜ਼ਾਈਨ ਤੁਸੀਂ ਕਿਵੇਂ ਕਰਨੀ ਹੈ ਨਾ ਉਸ ਚੀਜ਼ ਬਾਰੇ ਤੁਹਾਨੂੰ ਸਮਝ ਆ ਜੀ ਸਰ
1: ਤੇ ਦੂਸਰੀ ਤਰ੍ਹਾਂ ਹਰਜੀਤ ਜੀ ਤੁਸੀਂ ਇਸ ਪੋਲਿਸੀ ਨੂੰ ਜਿੱਦਾਂ ਪਹਿਲੇ ਸਿਰ 20 ਸਾਲ ਦੇਣੇ ਹੈਗੇ ਆ ਤੁਸੀਂ ਜੋ ਤੁਸੀਂ ਕਹਿੰਦੇ ਵੀ ਨਹੀਂ ਮੈਂ 12 ਸਾਲ ਤੋਂ ਜਾਂ 14 ਸਾਲ ਤੋਂ ਬਾਅਦ ਮੈਂ ਗਾਹ ਪੇਮੈਂਟ ਨਹੀਂ ਦੇਣੀ ਉਹ ਵੀ ਪੋਲਿਸੀਆਂ ਅਸੀਂ ਇਸ ਤਰ੍ਹਾਂ ਸੈੱਟ ਕਰਦੇ ਵੀ ਤੁਸੀਂ 12 ਜਾਂ ਵੈਸੇ ਜੇ 20 ਪੇ ਪੋਲਿਸੀ ਅਸੀਂ ਵੀ 12 ਜਾਂ 14 ਸਾਲ ਬਾਅਦ ਕਹਿੰਦੇ ਵੀ ਨਹੀਂ ਅਸੀਂ ਗਾਹ ਕਿਸ਼ਤ ਨਹੀਂ ਦੇਣੀ ਹੈਗੀ ਉਹ ਪੋਲਿਸੀਆਂ ਵੀ ਸੈਟਲ ਹੁੰਦੀਆਂ ਭਾਅ ਜੀ ਉਹਨਾਂ ਪੋਲਿਸੀਆਂ ਵਿੱਚੋਂ ਹਰਜੀਤ ਜੀ ਜੇ ਤੁਸੀਂ ਐਜ਼ ਏ ਮਤਲਬ ਕਦੀ ਉੱਦਾਂ ਨਹੀਂ ਪੈਸੇ ਚੱਕਣੇ ਐਜ਼ ਏ ਤੁਸੀਂ ਲੋਨ ਲੈਂਦੇ ਤਾਂ ਤੁਹਾਨੂੰ ਉਹਦੇ ਕੋਈ ਟੈਕਸ ਨਹੀਂ ਪੈਂਦਾ ਤੇ ਉਹ ਤੁਸੀਂ ਲੋਨ ਐਨੀ ਟਾਈਮ ਤੁਸੀਂ ਜਾ ਕੇ ਜਿੱਦਾਂ 65 ਦੇ ਉੱਤੇ ਜਾ ਕੇ ਵੀ ਚੱਕ ਸਕਦੇ ਹਾਂ 45 ਤੇ ਵੀ ਚੱਕ ਸਕਦੇ ਹੈਗੇ ਹਾਂ ਤੁਸੀਂ ਮਤਲਬ ਉਹ ਜਿਹੜੀਆਂ ਪੋਲਿਸੀਆਂ ਵਿੱਚ ਘੱਟੋ ਘੱਟ ਜਿਹੜੇ ਤੁਹਾਡੇ ਇੰਨੇ ਪੈਸੇ ਹੋਣੇ ਚਾਹੀਦੇ ਜਦੋਂ ਤੁਸੀਂ ਲੋਨ ਉੱਥੇ ਜਿਹੜੀ ਅਮਾਊਂਟ ਆ ਉਹ ਤੁਸੀਂ ਚੱਕ ਸਕੋ
0: ਠੀਕ ਹੈ
1: ਤੇ ਉਹ ਮਤਲਬ ਜੇ ਵੈਸੇ ਇਹ ਪੋਲਿਸੀਆਂ ਜ਼ਿਆਦਾਤਰ ਜਿਹੜੀਆਂ ਆਮ ਜਿਹੜੀਆਂ ਇਸ ਵੇਲੇ ਫੀਲਡ ਵਿੱਚ ਵਿਕ ਰਹੀਆਂ ਹੈਗੀਆਂ ਉਹ ਬੱਚਿਆਂ ਵਾਸਤੇ ਹੈਗੀਆਂ
0: ਠੀਕ ਹੈ
1: ਮਤਲਬ ਬਹੁਤ ਸਾਰੇ ਆਪਣੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਉਹ ਪੋਲਿਸੀ ਲੈ ਰਹੇ ਹੈਗਾ ਕਿ ਭਈ ਜੇ ਅਸੀਂ ਇਹ ਪੋਲਿਸੀ 20 ਸਾਲ ਵਾਸਤੇ ਲੈਣੀ ਆ 20 ਸਾਲ ਤੋਂ ਬਾਅਦ ਜੇ ਬੱਚਾ ਯੂਨੀਵਰਸਿਟੀ ਜਾਂਦਾ ਅਸੀਂ ਉੱਥੋਂ ਇੰਨਾ ਕੁ ਲੋਨ ਚੱਕ ਸਕਦੇ ਹਾਂ
0: ਠੀਕ ਹੈ
1: ਅਸੀਂ ਜੇ ਉਸ ਵੇਲੇ ਤੁਸੀਂ ਉਸ ਵੇਲੇ ਵੀ ਨਹੀਂ ਲੋਨ ਚੱਕਣਾ ਜੇ ਚਲੋ ਬੱਚਾ 30-32 ਸਾਲ ਦੇ ਉੱਤੇ ਜਾ ਕੇ ਵਿਆਹ ਕਰਾਉਂਦਾ ਉਹ ਕਹਿੰਦੇ ਪਏ ਅਸੀਂ ਨਹੀਂ ਇੱਥੋਂ ਅਸੀਂ ਇੰਨਾ ਪੈਸਾ ਚੱਕ ਗਿਆ ਸੀ ਤੇ ਉਹ ਬੱਚੇ ਦੇ ਵਿਆਹ ਦੇ ਉੱਤੇ ਲਾ ਸਕਦੇ ਹਾਂ ਜੇ ਤੁਸੀਂ ਉਸ ਵੇਲੇ ਵੀ ਨਹੀਂ ਚੱਕਣਾ ਚਾਹੁੰਦੇ ਤੁਸੀਂ 35-40 ਸਾਲ ਤੇ ਜਾ ਕੇ ਉੱਥੋਂ ਪੈਸੇ ਚੱਕ ਕੇ ਬੱਚੇ ਦੀ ਆਪਣੇ ਅਪਾਰਟਮੈਂਟ ਦੀ ਡਾਊਨ ਪੇਮੈਂਟ ਦੇ ਸਕਦੇ ਹਾਂ
0: ਅੱਛਾ
1: ਇਹ ਪੋਲਿਸੀਆਂ ਇਸ ਤਰ੍ਹਾਂ ਹੈਗਾ ਜੇ ਤੁਸੀਂ 65 ਸਾਲ ਦੇ ਚੱਕ ਜਾ ਕੇ ਚੱਕਣ ਜਾਂਦੇ ਉਸ ਵੇਲੇ ਵੀ ਚੱਕ ਸਕਦੇ ਤੁਸੀਂ ਇਹ ਪੈਸਾ ਵਾਪਸ ਨਹੀਂ ਕਰਨਾ
0: ਅੱਛਾ
1: ਮਤਲਬ ਉਹ ਪੈਸਾ ਜਿਸ ਵੇਲੇ ਵੀ ਜਿੱਦਾਂ ਬੱਚਾ ਤਾਂ ਜਿੱਦਾਂ ਤੁਸੀਂ ਆਪਣੇ ਲਈ ਪੋਲਿਸੀ ਲਈ ਆ 80-85 ਜਾਂ ਜਦੋਂ ਵੀ ਜਾ ਕੇ ਤੁਹਾਡੀ ਡੈਥ ਹੁੰਦੀ ਉਸ ਜਿਹੜਾ ਵੀ ਡੈਥ ਸਰਟੀਫਿਕੇਟ ਬਣਿਆ ਹੋਊਗਾ ਉਹਦੇ ਵਿੱਚ ਉਹਨਾਂ ਨੇ ਪੈਸੇ ਕੱਟ ਲੈਣੇ
0: ਠੀਕ ਹੈ
1: ਤੇ ਉਹ ਤੋਂ ਬਾਅਦ ਬਾਕੀ ਦਾ ਜਿੰਨਾ ਵੀ ਪੈਸਾ ਹੋਊਗਾ ਬਾਕੀ ਤੁਹਾਡੇ ਗਾਹ ਉਹਨਾਂ ਦੇ ਬੱਚੇ ਨੂੰ ਮਿਲ ਜਾਊਗਾ
0: ਬਹੁਤ ਅੱਛੀ ਗੱਲ ਹੈ ਸਰ
1: ਬਾਕੀ ਇਹਨਾਂ ਪੋਲਿਸੀਆਂ ਬਾਰੇ ਜੇ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਹਰਜੀਤ ਜੀ ਕੋਈ ਨੰਬਰ ਹੈਗਾ 6374-3100-310 ਬਾਕੀ ਇਹ ਪੋਲਿਸੀਆਂ ਨੂੰ ਬਹੁਤ ਸੌਦ ਤਰੀਕੇ ਨਾਲ ਹੋਰ ਵੀ ਡਿਜ਼ਾਈਨ ਕੀਤੀਆਂ ਜਾ ਸਕਦੀਆਂ ਇਹ ਸਾਰੀ ਇਨਫੋਰਮੇਸ਼ਨ ਵਾਸਤੇ ਤੁਹਾਨੂੰ ਇੱਕ ਵਾਰ ਜ਼ਰੂਰ ਸਾਨੂੰ ਬੈਠਣਾ ਪਊਗਾ
0: ਬਹੁਤ ਅੱਛੀ ਗੱਲ ਹੈ ਸਰ ਨੰਬਰ ਦਿਓ ਆਪਣਾ ਸਰ
1: ਮੇਰਾ ਨੰਬਰ ਹੈਗਾ 6474-3100-310
0: ਨੰਬਰ ਪੱਡਾ ਸਾਹਿਬ ਦਾ ਬਹੁਤ ਈਜ਼ੀ ਹੈ ਔਰ ਲੰਬੇ ਸਾਲਾਂ ਤੋਂ 24-25 ਸਾਲ ਹੋ ਗਏ ਇਹਨਾਂ ਨੂੰ ਇੰਸ਼ੋਰੈਂਸ ਲਾਈਨ ਦੇ ਵਿੱਚ ਕਿਚਨਰ ਵਾਟਰਲੂ ਵਾਲੇ ਸੁਣਦੇ ਹੋਣ ਤੇ ਉਧਰ ਕਰਾਉਣਾ ਇਹਨਾਂ ਨੇ ਓਕਵਿਲ, ਨੈਗਰਾ ਫਾਲ, ਇਧਰ ਉਰਲੀਆ, ਇਧਰ ਹੋਰ ਪਾਸੇ ਕਿੰਗਸਟਨ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ। ਓਨਟੈਰੀਓ ਜੀ ਤੁਸੀਂ ਜਿੱਥੇ ਵੀ ਇਹਨਾਂ ਨੂੰ ਬੁਲਾਉਣਾ ਬੁਲਾ ਲਿਓ, ਤੁਹਾਡੇ ਵਾਸਤੇ ਹਾਜ਼ਰ ਹੋਣਗੇ, ਚਾਹ ਪਾਣੀ ਜ਼ਰੂਰ ਪਿਲਾ ਦਿਓ, ਠੀਕ ਹੈ ਨਾ। ਤੇ ਨੰਬਰ ਇਹਨਾਂ ਦੇ ਇੱਕੋ ਹੀ 647-3300-3100 ਤੇ ਪੱਡਾ ਸਾਨੂੰ ਹੁਣੇ ਤੁਸੀਂ ਕਾਲ ਕਰ ਲਿਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਮੈਂ ਗਲੈਕਸੀ ਹੋਮ ਦੀ ਗੱਲ ਕਰ ਰਿਹਾ ਸੀ, ਪੱਡਾ ਸਾਹਿਬ ਏਡਾ ਵੱਡਾ ਇਹ ਵੇਅਰ ਹਾਊਸ ਬਣਿਆ ਆਪਣੇ ਪੰਜਾਬੀ ਵੀਰਾਂ ਨੇ ਬਣਾਇਆ, ਔਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਘਰ ਦੀ ਕੱਲੀ ਕੱਲੀ ਕੰਸਟਰਕਸ਼ਨ ਦੀ ਚੀਜ਼ ਤੁਹਾਨੂੰ ਮਿਲ ਜਾਂਦੀ ਹੈ,
1: ਕੀ ਬਾਤ ਹੈ।
0: ਔਰ ਇੰਨਾ ਕੁ ਜ਼ਿਆਦਾ ਇੱਥੇ ਤੁਹਾਨੂੰ ਸਮਾਨ ਮਿਲਦਾ, ਵਰਾਇਟੀ ਮਿਲਦੀ ਹੈ, ਡਿਜ਼ਾਈਨਿੰਗ ਮਿਲਦੀ ਹੈ, ਜਿਹੜੀ ਕਿ ਤੁਹਾਨੂੰ ਆਮ ਸਟੋਰਾਂ ਤੋਂ ਨਹੀਂ ਮਿਲਦੀ। ਕੋਸਕੋ ਦੋ ਤਿੰਨ ਇਕੱਠੇ ਕਰ ਲਈ, ਏਡਾ ਵੱਡਾ ਵੇਅਰ ਹਾਊਸ ਹੈ, ਤੇ ਤੁਸੀਂ ਦੇਖਦੇ ਦੇਖਦੇ ਥੱਕ ਜਾਣਾ। ਇਹਨਾਂ ਨੇ ਨਹੀਂ ਥੱਕਣਾ ਤੁਹਾਨੂੰ ਦਿਖਾਉਂਦੇ ਦਿਖਾਉਂਦੇ, ਜਿਹੜੇ ਬੰਦੇ ਇਹਨਾਂ ਦੇ ਅੰਦਰ ਕੰਮ ਵੀ ਕਰਦੇ ਆ, 50,000 ਸਟੈਪ ਹੋ ਜਾਂਦੇ ਰੋਜ਼ ਦੇ।
1: ਕਿਆ ਬਾਤ ਹੈ, ਕਿਆ ਬਾਤ।
0: ਮੈਂ ਗਿਆ, ਤੁਸੀਂ ਤਾਂ ਡਾਕਟਰ ਦੇ ਜਾਣ ਦੀ ਲੋੜ ਹੀ ਨਹੀਂ। ਮੈਂ ਤਾਂ ਸੋਚਿਆ ਵੀਕਐਂਡ ਤੇ ਮੈਂ ਵੀ ਉੱਥੇ ਜਾਇਆ ਕਰਾਂ, ਨਾਲੇ ਜੌਬ ਕਰ ਲਾਂ ਦੋ ਦਿਨ, ਨਾਲੇ ਵਧੀਆ ਸਟੈਪ ਹੀ ਹੋ ਜਾਇਆ ਕਰੂ। ਆ ਜਿਮ ਤੇ ਵੀ ਆ ਪੈਸੇ ਦੇਣੇ ਹੀ ਆ, ਨਾਲੇ ਉੱਥੇ ਅਗਲੇ ਪੈਸੇ ਦੇਣਗੇ ਸਾਨੂੰ ਵਧੀਆ। ਤੇ ਭਾਈ ਨੰਬਰ ਨੋਟ ਕਰੋ ਤੁਸੀਂ, ਜੇ ਗਲੈਕਸੀ ਹੋਮ ਵਾਲਿਆਂ ਦੇ ਵਧੀਆ ਤੁਸੀਂ ਬਈ ਫਲੋਰਿੰਗ ਚਾਹੀਦੀ ਆ ਤੁਹਾਨੂੰ, ਕੋਈ ਤੁਹਾਨੂੰ ਡਰਾਈ ਵਾਲ ਚਾਹੀਦੀ ਆ, ਤੁਹਾਨੂੰ ਕੋਈ ਪਲੰਬਿੰਗ ਦਾ ਸਮਾਨ ਚਾਹੀਦਾ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੀਕਲ ਦਾ ਸਮਾਨ ਚਾਹੀਦਾ, ਤੁਹਾਨੂੰ ਕੋਈ ਹੈਂਡਲ ਚਾਹੀਦੇ, ਕਬਜੇ ਚਾਹੀਦੇ, ਕਿੱਲ ਚਾਹੀਦੇ, ਤਾਰਾਂ ਚਾਹੀਦੀਆਂ, ਪੋਟ ਲਾਈਟਾਂ ਚਾਹੀਦੀਆਂ, ਟੋਇਲਟ ਸੀਟ ਚਾਹੀਦੀ, ਸਿੰਕ ਚਾਹੀਦੀ, ਵੈਨਟੀ ਚਾਹੀਦੀ, ਦੱਸੋ ਕਿੰਨਾ ਸਮਾਨ ਬੋਲਦਾ ਤੁਹਾਨੂੰ ਮੈਂ। ਜਿਹੜੀ ਮਰਜ਼ੀ ਲਓ, ਘਰ ਦੇ ਵਿੱਚ ਜਿਹੜੀ ਯੂਜ਼ ਹੁੰਦੀ ਹੈ। ਨੰਬਰ ਇੱਕੋ ਹੀ ਆ ਗਲੈਕਸੀ ਹੋਮ ਵਾਲਿਆਂ ਦਾ, ਬਹੁਤ ਜ਼ਿਆਦਾ ਇਹ। ਹਾਂ, ਲੋਕੇਸ਼ਨ ਜ਼ਰੂਰ ਦੱਸੋ ਹਰਜੀਤ ਜੀ, ਵਿਲੀਅਮ ਪਾਰਕ ਐਂਡ ਮੈਕਲੋਗਨ ਦਾ ਕਾਰਨਰ ਆ, ਗੂਗਲ ਦੇ ਪਾ ਲਿਓ ਗਲੈਕਸੀ ਹੋਮ, ਜਾਂ ਤੁਸੀਂ ਵਿਲੀਅਮ ਪਾਰਕ ਐਂਡ ਮੈਕਲੋਗਨ ਦੇ ਕਾਰਨਰ ਦੇ ਇਸ ਏਰੀਏ 'ਚ। ਆਪਣੇ ਕੋਈ ਕਮਿਊਨਿਟੀ ਵਾਲਿਆਂ ਦਾ ਕੋਈ ਵੇਅਰ ਹਾਊਸ ਨਹੀਂ ਸੀ, ਬਹੁਤ ਵੱਡਾ ਵੇਅਰ ਹਾਊਸ ਆ, ਕਮਾਲ ਕਰਤੀ ਆ। ਨੰਬਰ ਤੁਸੀਂ ਨੋਟ ਕਰ ਲਓ, ਇੱਕ ਜਾਣ ਤੋਂ ਪਹਿਲੇ ਕਾਲ ਵੀ ਕਰ ਲਓ ਜੇ ਤੁਹਾਨੂੰ ਲੋਕੇਸ਼ਨ ਨਹੀਂ ਮਿਲਦੀ। 905-4601-222, 905-460-1222 ਦੇ ਕੋਕ ਦੀ ਜਾ ਸਕਦੀ ਹੈ, 905-460-1222 ਦੇ ਤੁਸੀਂ ਕਾਲ ਵੀ ਕਰ ਸਕਦੇ ਹੋ। ਐਡਵਾਂਸ ਪੋਲਿੰਗ 9 ਤਰੀਕ ਨੂੰ ਹੋ ਰਹੀ ਹੈ, 10 ਨੂੰ ਹੋ ਰਹੀ ਹੈ ਤੁਹਾਡੇ ਵਾਸਤੇ, ਸਿਟੀ ਆਫ ਬ੍ਰੈਂਪਟਨ ਵੱਲੋਂ ਇਹ ਤੁਹਾਨੂੰ ਮੈਸੇਜ ਦਿੱਤਾ ਜਾ ਰਿਹਾ। ਔਰ ਜੇ ਤੁਸੀਂ ਵੀ ਐਡਵਾਂਸ ਪੋਲਿੰਗ ਦੇ ਵਿੱਚ ਵੀ ਵੋਟਾਂ ਪਾਉਣੀਆਂ, ਤੇ ਚੰਗੀ ਗੱਲ ਆ, ਲਾਈਨਾਂ 'ਚ ਲੱਗਣ ਦੀ ਲੋੜ ਨਹੀਂ। 9, 10, 11, 16, 17 ਤੇ ਅੱਗੋਂ ਵੋਟਿੰਗ ਡੇ ਜਿਹੜਾ ਹੈ 26 ਤਰੀਕ ਹੈ। ਇਹ ਮੈਸੇਜ ਜਿਹੜਾ ਸਿਟੀ ਆਫ ਬ੍ਰੈਂਪਟਨ ਵੱਲੋਂ ਤੁਹਾਨੂੰ ਭੇਜਿਆ ਜਾ ਰਿਹਾ। ਆਪਣੀ ਮਰਜ਼ੀ ਦੇ ਮਨਪਸੰਦ ਦੇ ਕੈਂਡੀਡੇਟ ਨੂੰ ਵੋਟਾਂ ਪਾਓ, ਜਿਹੜਾ ਵੀ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਉਹਨੂੰ ਤੁਸੀਂ ਵੋਟਾਂ ਪਾਓ। ਤੁਹਾਡੀ ਆਪਣੀ ਮਨ ਤੇ ਪਸੰਦ ਹੋਣੀ ਚਾਹੀਦੀ ਹੈ, ਪਰ ਸੋਚ ਕੇ ਵੋਟਾਂ ਪਾਇਓ। ਇਸ ਵਾਰੀ ਨਾ ਧੱਕਾ ਲਾ ਦਿਓ ਕਿ ਪਤਾ ਲੱਗ ਜਾਏ ਜੇ ਪੰਜਾਬੀਆਂ ਨੇ ਵੋਟਾਂ ਪਾਈਆਂ। ਮੈਂ ਤੁਹਾਨੂੰ ਇੰਨੀ ਗੱਲ ਆਨ ਏਅਰ ਕਹਿ ਦੇਣਾ, ਜੇ ਪੰਜਾਬੀ ਚੋਂ ਜਿੰਨੀ ਆਪਣੀ ਵਸੋਂ ਹੈ ਨਾ ਬ੍ਰੈਂਪਟਨ ਵਿੱਚ, ਤੁਸੀਂ ਆਪਣੇ ਮੇਅਰ ਬਣਾ ਸਕਦੇ ਆ। ਤੁਹਾਡੀ ਸਿਟੀ ਆਫ ਬ੍ਰੈਂਪਟਨ 'ਚ ਇਕੱਲਾ ਇਕੱਲਾ ਬੰਦਾ ਪੰਜਾਬੀ ਬੈਠਿਆ ਹੋਵੇ, ਇੰਨੀ ਵੋਟ ਆ ਆਪਣੀ ਬ੍ਰੈਂਪਟਨ ਦੀ। ਪਰ ਪਾਰਟੀਆਂ ਬਾਜੀ ਉਹ ਭਾਈ ਆਪਣੇ ਚਲੋ ਮੈਂ ਛੱਡੋ, ਆਪਾਂ ਕਿੰਤੂਪੁਰਾਂ ਤੋਂ ਹੀ ਨਹੀਂ ਪੈਣਾ ਹਰਜੀਤ ਜੀ, ਵੋਟਾਂ ਤੁਸੀਂ ਪਾਉਣੀਆਂ ਭਾਈ, ਪਸੰਦ ਤੁਹਾਨੂੰ ਜਿਹੜਾ ਕੈਂਡੀਡੇਟ ਆ ਉਹਨੂੰ ਕਰਨਾ ਤੁਸੀਂ। ਐਡਵਾਂਸ ਪੋਲਿੰਗ ਸਿਟੀ ਆਫ ਬ੍ਰੈਂਪਟਨ ਵੱਲੋਂ ਇਹ ਮੈਸੇਜ ਹੈ, 9, 10, 11, 16, 17 ਤੇ ਵੋਟਿੰਗ ਡੇ 26 ਤਰੀਕ ਆ। ਵਕਾਰ ਖਾਨ ਸਾਹਿਬ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਵਕਾਰ ਖਾਨ ਸਾਹਿਬ ਜੀ, ਕੀ ਹਾਲ ਹੈ
2: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਸਰ,
2: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ,
0: ਠੀਕ ਹੈ।
2: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ,
0: ਠੀਕ ਹੈ।
2: ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478-6480-6478-6480000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ।
0: ਵੈਰੀ ਗੁੱਡ।
2: ਨੰਬਰ ਅਗੇਨ 6478-6480000, 6478-6480000।
0: ਨੰਬਰ ਇੱਕ ਵਾਰ ਫਿਰ ਦੇ ਦੋ ਆਪਣੇ, ਕਿਆ ਕਹਿੰਦੇ ਹੈ ਵਕਾਰ ਖਾਨ ਸਾਹਿਬ
2: ਜੀ? ਸਰ ਨੰਬਰ ਹੈ 6478-6480000, 6478-6480000।
0: ਬਹੁਤ ਸ਼ੁਕਰੀਆ ਸਰ ਆਪਕਾ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ, ਹੈਲੋ ਜੀ।
3: ਹੈਲੋ
0: ਜੀ ਸਰ।
3: ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਹੋਰ ਏਅਰ ਤੇ ਤਾਂ ਨੀ?
0: ਹਾਂਜੀ ਏਅਰ ਤੇ ਆ ਸਰ, ਕੌਣ ਬੋਲ ਰਹੇ ਵੀਰ ਜੀ?
3: ਓਕੇ ਸਰ, ਆਫ ਦੇ ਆਵਾਂ ਥਾਕੀ ਆਫ ਦਾ ਏਅਰ ਪਲੀਜ਼।
0: ਹੋਲਡ ਕਰ ਲਓ ਵੀਰੇ ਲਾਈਨ, ਇੱਕ ਸੈਕਿੰਡ ਹੋਲਡ ਕਰੋ, ਆਪਾਂ ਆਫ ਦੀ ਏਅਰ ਗੱਲਬਾਤ ਕਰ ਲੈਣੇ ਵੀਰ ਜੀ, ਨੋ ਪ੍ਰੋਬਲਮ, ਗਿਵ ਮੀ ਵਨ ਮੋਮੈਂਟ ਪਲੀਜ਼। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਉਹਨੀ ਦੇਰ ਤਾਂ ਏ ਟੂ ਜ਼ੀ ਕਿਚਨ ਕੈਬਨਟ ਦੀ ਆਪਾਂ ਐਡ ਲਾ ਦਿੰਦੇ ਹਾਂ।
4: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073, 905-720-7073 ਦੇ ਕਾਲ ਕਰ ਸਕਦੇ ਹੋ।

0: 105. ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600
1: ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ
3: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਨੇ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
5: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
6: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
7: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
6: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
0: ਥੈਂਕ ਯੂ ਵੈਰੀ ਮੱਚ ਜਿੰਨੇ ਵੀ ਕੈਂਡੀਡੇਟ ਹਰ ਇੱਕ ਕੈਂਡੀਡੇਟ ਦੀ ਪਹਿਲੀ ਚੁਆਇਸ ਆ ਕਿ ਪੰਜਾਬੀ ਵਿਰਸਾ ਰੇਡੀਓ 'ਚ ਉਹਨਾਂ ਦਾ ਕਮਰਸ਼ੀਅਲ ਚਲਾਇਆ ਜਾਵੇ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਪਿਆਰ ਕਰਨ ਵਾਲੇ ਆ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜੀ ਆ ਉਸ ਇਸ ਸ਼ੋਅ ਨੂੰ ਸੁਣਦੇ ਆ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਈ ਵੁੱਡ ਸੇ ਅਗੇਨ ਕਿ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਮੈਂ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਆਪ ਦੀ ਚੁਆਇਸ ਹੈ ਪਰ ਇੱਕ ਗੱਲ ਪੱਕੀ ਆ ਵੋਟਾਂ ਪਾ ਦਿਓ ਇਸ ਵਾਰੀ ਜਿਵੇਂ ਪੰਜਾਬੀ ਕਹਿੰਦਾ ਨੇਰੀ ਲਿਆ ਗਏ ਵੋਟਾਂ ਪਾ ਕੇ ਪਤਾ ਲੱਗ ਜਾਵੇ ਪੰਜਾਬੀ ਖੜ ਗਏ ਆ ਜਿਵੇਂ ਦਲਜੀਤ ਦੁਸਾਂਝ ਕਹਿੰਦਾ ਹੁੰਦਾ ਹਰ ਸਟੇਜ ਤੇ ਪੰਜਾਬੀ ਆ ਗਏ ਓਏ ਤੇ ਇਦਾਂ ਕਰਕੇ ਜਿਹੜਾ ਪਾ ਦਿਓ ਵੋਟਾਂ ਪਤਾ ਲੱਗ ਜਾਣ ਕਿ ਬ੍ਰੈਂਪਟਨ ਸ਼ਹਿਰ ਦੇ ਪੰਜਾਬੀਆਂ ਦੀਆਂ ਵੋਟਾਂ ਪੈ ਗਈਆਂ ਘਰੇ ਨਾ ਬੈਠੇ ਰਿਹਾ ਕਰੋ ਤੇ ਬਾਅਦ 'ਚ ਫਿਰ ਅਸੀਂ ਚਾਰ ਬੰਦੇ ਬੈਠੇ ਹੁੰਦੇ ਮਹਿਫਲਾਂ 'ਚ ਬੈਠੇ ਗੱਲਾਂ ਕਰਦੇ ਹਾਂ ਭਾਈ ਆਹ ਹੋ ਗਿਆ ਸਿਟੀ ਵਾਲਿਆਂ ਨੇ ਇਹ ਕਰਤਾ ਤੇ ਉਹ ਕਰਤਾ ਹੁਣ ਤੁਹਾਡੇ ਹੱਥ ਦੇ ਵਿੱਚ ਸ਼ਕਤੀ ਹੈ ਇਕੱਲੇ ਇਕੱਲੇ ਬੰਦਿਆਂ ਦੇ ਵਿੱਚ ਇਸ ਵੇਲੇ ਕਹਿੰਦੇ ਆ ਨਾ ਬਈ ਕਲਮ ਫੜੀ ਹੋਈ ਹੈ ਤੇ ਉਹ ਕਲਮ ਨੂੰ ਕਿੱਥੇ ਜਾ ਕੇ ਮੋਹਰ ਲਾਉਣੀ ਆ ਤੁਸੀਂ ਕਿੱਥੇ ਜਾ ਕੇ ਟਿੱਕ ਕਰਨਾ ਇਹ ਤੁਹਾਨੂੰ ਪਤਾ ਤੇ ਚੱਕ ਦਿਓ ਕੰਮ ਨੂੰ ਬੱਬਰ ਸ਼ੇਰੋ ਲਿਆ ਦਿਓ ਹਨੇਰੀ ਐ ਸਾਰੀ ਪਤਾ ਲੱਗ ਜਾਵੇ ਸਿਟੀ ਆਫ ਬ੍ਰੈਂਪਟਨ ਵਿੱਚ ਵੀ ਐ ਸਾਰੀ ਪੰਜਾਬੀਆਂ ਨੇ ਵੋਟਾਂ ਪਾਈਆਂ ਇਹ ਬੜੀ ਜ਼ਰੂਰੀ ਹੁੰਦੀ ਹੈ ਵੋਟ ਪਾਉਣੀ ਤੁਹਾਡਾ ਰਾਈਟਸ ਆ ਯੂ ਆਰ ਲੱਕੀ ਪਰਸਨ ਯੂ ਲਿਵ ਇਨ ਕੈਨੇਡਾ ਔਰ ਤੁਹਾਡੇ ਵਾਸਤੇ ਰਾਈਟ ਆ ਤੁਹਾਡੇ ਵਾਸਤੇ ਕਿ ਤੁਸੀਂ ਆਪਣੀਆਂ ਵੋਟਾਂ ਪਾ ਰਹੇ ਆ ਯੂ ਆਰ ਲੱਕੀ ਪਰਸਨ ਵੋਟ ਪਾਉਣੀ ਬੜਾ ਵੱਡਾ ਅਧਿਕਾਰ ਹੁੰਦਾ ਬੰਦੇ ਦਾ ਤੇ ਇਸ ਕਰਕੇ ਤੁਹਾਡਾ ਬੜਾ ਵੱਡਾ ਇੱਕ ਰਾਈਟਸ ਆ ਤੁਸੀਂ ਇਸ ਦਿਨ ਨੂੰ ਪਲੀਜ਼ ਨਾ ਜਾਣ ਦਿਆ ਕਰੋ ਜ਼ਰੂਰ ਪਾਇਆ ਕਰੋ ਵੋਟਾਂ ਤੁਹਾਡੀ ਇੱਕ ਇੱਕ ਵੋਟ ਕਰਕੇ ਹੀ ਕਈ ਵਾਰੀ ਬੰਦੇ ਆਪਣੇ ਬੰਦੇ ਹੋਰ ਮੂਹਰੇ ਆ ਜਾਂਦੇ ਆ ਨੰਬਰ ਤੁਸੀਂ ਨੋਟ ਕਰੋ ਇਹ $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਜਿਹੜਾ ਕੁਆਰਟਸ ਆ ਦਿੱਤਾ ਜਾ ਰਿਹਾ 6474004550 ਦੇ ਤੁਹਾਡੇ ਘਰੇ ਰੰਗ ਬਿਰੰਗੇ ਵਧੀਆ ਵਧੀਆ ਲਾਈਟ ਕਲਰ ਦੇ ਕੁਆਰਟਸ ਲਵਾਉਣੇ ਆ ਕਾਊਂਟਰ ਟੋਪ ਲਵਾਉਣੇ ਆ $35 ਸਕੇਅਰ ਫੁੱਟ ਦੇ ਵਿੱਚ 6474004550 ਤੇ ਤੁਸੀਂ ਕਾਲ ਵੀ ਕਰ ਸਕਦੇ ਆ 6474004550 ਤੇ ਕਾਲ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ

0: ਖੰਨਾ ਸਾਹਿਬ ਜੀ, ਕੰਮ ਵੀ ਕਰਨਾ ਪੈਣਾ ਕੋਈ ਨਾ ਕੋਈ, ਤੁਸੀਂ ਤਾਂ ਆਪਣੀ ਜ਼ਿੰਦਗੀ ਪੂਰੀ ਕਰਕੇ ਚਲੇ ਗਏ, ਜਿੰਨੀ ਦੇਰ ਤੱਕ ਬੰਦਾ ਜਿੰਦਾ ਹੈ ਉਨੀ ਦੇਰ ਤੱਕ ਕਿਰਤ ਕਰਨੀ ਪੈਣੀ ਹੈ। ਕਿਉਂ ਬੜਾ ਸਾਹਿਬ?
1: ਦੇਖੋ
0: ਰਜੇਸ਼ ਖੰਨਾ ਸਾਹਿਬ ਦਾ ਪੈਸਾ ਹੀ ਬੜਾ ਸੀ, ਕਹਿੰਦੇ ਗਰਲਫ੍ਰੈਂਡ ਰੱਖੀ ਸੀ ਇਹਨਾਂ ਨੇ, ਪਤਾ ਨਹੀਂ ਉਹਨੇ ਦੇ ਦੋ ਗਏ ਸਭ ਕੁਛ, ਕਹਿੰਦੇ ਬੜਾ ਕਮਾਲ ਦਾ ਬੰਦਾ ਸੀ ਯਾਰੇ। ਕਹਿੰਦੇ ਜਦੋਂ ਰਜੇਸ਼ ਖੰਨਾ ਸਵੇਰੇ ਬਾਹਰ ਆਉਂਦਾ ਸੀ ਤੇ ਗੱਡੀ ਖੜੀ ਹੁੰਦੀ ਸੀ ਬਾਹਰ, ਤੇ ਕਹਿੰਦੇ ਕੁੜੀਆਂ ਦੀ ਲਿਪਸਟਿਕ ਦੇ ਨਾਲ ਗੱਡੀ ਭਰੀ ਹੁੰਦੀ ਸੀ।
1: ਕੀ ਬਾਤ,
0: ਇਹ ਹਿਸਟਰੀ ਹੈ। ਉਹ ਬੱਲੇ ਰਜੇਸ਼ ਖੰਨਾ ਸਾਹਿਬ ਸੁਪਰ

0: ਇਹਨਾਂ ਕੈਂਡੀਡੇਟ ਹੋਰ ਆ ਜਿਨ੍ਹਾਂ ਦੀ ਅੱਜ ਰਿਕਾਰਡਿੰਗ ਐਡ ਸਾਡੇ ਕੋਲ ਪੰਜਾਬੀ ਵਿਰਸਾ ਰੇਡੀਓ 'ਚ ਪਹੁੰਚ ਜਾਏਗੀ। ਕੱਲ ਤੋਂ ਉਹਨਾਂ ਦੀ ਐਡਵਰਟਾਈਜ਼ਮੈਂਟ ਵੀ ਸਟਾਰਟ ਕੀਤੀ ਜਾਏਗੀ। ਪੇਡ ਐਡਵਰਟਾਈਜ਼ਮੈਂਟ ਹੁੰਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਕੈਂਡੀਡੇਟ ਦੀ ਐਡਵਰਟਾਈਜ਼ਮੈਂਟ ਚੱਲਦੀਆਂ ਹੁੰਦੀਆਂ। ਔਰ ਪੱਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਸਰ?
1: ਸਰ ਥੋੜ੍ਹਾ ਜਿਹਾ ਮੈਂ ਜਿਹੜਾ ਟਰਮੇਸ਼ਨ ਤੁਹਾਡੇ ਗੱਲ ਕਰਨੀ ਚਾਹੁੰਦਾ, ਕਿਉਂਕਿ ਆਮ ਜਿੰਨੇ ਵੀ ਸਾਡੇ ਕਈ ਵਾਰ ਸਾਡੇ ਜਿਹੜੇ ਪੁਰਾਣੇ ਬੰਦੇ ਉਹਨਾਂ ਦੇ ਦਿਮਾਗ 'ਚ ਹੁੰਦਾ ਜਿਵੇਂ ਟਰਮੇਸ਼ਨ ਦਾ ਵੇਸਟ ਆਫ ਮਨੀ ਹੈਗੀ ਆ। ਪਰ ਮੈਂ ਇਹ ਗੱਲ ਕਰਨੀ ਚਾਹੁੰਦਾ, ਜਿੱਦਾਂ ਕੋਈ ਬੰਦਾ ਨਵਾਂ ਕੈਨੇਡਾ ਵਿੱਚ ਆਉਂਦਾ ਹੈਗਾ, ਜਾਂ ਸਾਡੇ ਜਿਹੜੇ ਬਿਜ਼ਨਸਮੈਨ ਵੀਰ ਆ, ਜਾਂ ਸਾਡੇ ਇਨਵੈਸਟਮੈਂਟ ਵਾਲੇ ਬੰਦੇ ਹੈਗੇ ਆ, ਉਹਨਾਂ ਵਾਸਤੇ ਜਿਹੜੇ ਟਰਮ ਇਨਸ਼ੋਰੈਂਸ ਇੱਕ ਵਰਦਾਨ ਆ, ਕਿਉਂਕਿ ਜਿੱਦਾਂ ਨਵੇਂ ਕੈਨੇਡਾ ਵਿੱਚ ਆਉਂਦੇ ਆ ਹਜੇ ਜੀ, ਉਹ ਇੰਨੇ ਉਹਨਾਂ ਕੋਲ ਖਰਚੇ ਨਹੀਂ ਹੁੰਦੇ ਵੀ ਜਿਹੜਾ ਉਹ ਇਹਨਾਂ ਬੜੀਆਂ ਇਨਸ਼ੋਰੈਂਸਾਂ ਨੂੰ ਪੇ ਆਫ ਕਰ ਮਤਲਬ ਖਰੀਦ ਸਕਣ। ਪਰ ਇਸ ਤਰ੍ਹਾਂ ਹੀ ਜਿੱਦਾਂ ਸਾਡੇ ਇਨਵੈਸਟਮੈਂਟ ਵੀਰ ਹੈਗੇ, ਉਹਨਾਂ ਨੇ ਜਿੱਦਾਂ ਇਨਵੈਸਟਮੈਂਟ ਪ੍ਰੋਪਰਟੀਆਂ ਲੈਣੀਆਂ ਹੁੰਦੀਆਂ, ਜਾਂ ਕੋਈ ਇਸ ਤਰ੍ਹਾਂ ਦਾ ਬਿਜ਼ਨਸ ਲੈਣਾ ਹੁੰਦਾ ਜਿਹੜਾ 10 ਜਾਂ 20 ਸਾਲ ਰੱਖਿਆ ਬਾਅਦ 'ਚ ਕੱਢ ਦਿੱਤਾ,
0: ਠੀਕ ਹੈ,
1: ਜਾਂ ਜਿਸ ਵਾਰ ਉਹਦੇ ਚੰਗੇ ਪੈਸੇ ਮਿਲੇ ਉਹਨਾਂ ਨੇ ਕੱਢ ਦਿੱਤਾ। ਬਿਜ਼ਨਸਮੈਨ ਵੀਰ ਜਿੰਨੇ ਵੀ ਹੈਗੇ, ਉਹਨਾਂ ਨੇ ਉਹਨਾਂ ਦਾ ਜਿਹੜਾ ਟੀਚਾ ਆਲਵੇਜ਼ ਹੁੰਦਾ ਕਿ 10 ਜਾਂ 20 ਸਾਲ ਵਾਸਤੇ ਹੁੰਦਾ,
0: ਠੀਕ ਹੈ,
1: ਉਹਨਾਂ ਨੇ ਹਾਂ ਜਿਹੜੇ ਯੰਗ ਜਨਰੇਸ਼ਨ ਆ ਉਹ ਜ਼ਰੂਰ ਵੱਡੀਆਂ 65 ਸਾਲ ਵਾਲੀ ਪਾਲਿਸੀ ਲੈ ਲੈਂਦੇ ਆ, ਫਿਰ ਰਿਟਾਇਰਮੈਂਟ ਤੱਕ ਲੈ ਲੈਂਦੇ ਆ। ਪਰ ਆਮ ਜਿਹੜਾ ਉਹਦੇ ਵਿੱਚ ਕੀ ਹੋ ਗਿਆ ਹਰਜੀਤ ਜੀ, ਆਮ ਜਿਹੜੇ ਵੀ ਬਿਜ਼ਨਸਮੈਨ ਵੀਰ ਆ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ, ਅਸੀਂ ਥੋੜ੍ਹੇ ਚਿਰ ਜਿੱਦਾਂ 10 ਜਾਂ 20 ਸਾਲ ਬਿਜ਼ਨਸ ਕੀਤਾ, ਬੱਚੇ ਸੈਟਲ ਹੋ ਜਾਣਾ, ਬੱਚੇ ਸੈੱਟ ਹੋ ਗਏ ਤਾਂ ਆਪ ਵੀ ਸੈੱਟ ਹੈਗੇ ਆ। ਅਤੇ ਆਮ ਇਹਨਾਂ ਵਾਸਤੇ ਮੈਂ ਇੱਕ ਇਹ ਕਹਿੰਦਾ ਉਹ ਇਹ ਸਮਝਦੇ ਸਾਡੇ ਪਾਸ ਵਧਾ, ਕਿਉਂਕਿ ਜਿਹੜੀਆਂ ਮਿਲੀਅਨ ਜਾਂ $2 million ਦੀਆਂ ਪੋਲਿਸੀਆਂ, ਉਹ ਟਰਮ ਪੋਲਿਸੀਆਂ ਨਾਲ ਉਹ ਆਪਣੇ ਸਾਰੇ ਲੋਨ ਕਵਰ ਕਰ ਲੈਂਦੇ ਹੈਗੇ। ਇਸ ਤਰ੍ਹਾਂ ਜਿਹੜੇ ਸਾਡੇ ਇਨਵੈਸਟਮੈਂਟ ਵੀਰ ਆ, ਉਹ ਵੀ ਇਹਨਾਂ ਪੋਲਿਸੀਆਂ ਦੇ ਨਾਲ ਆਪਣਾ ਜਿੰਨਾ ਜਿੰਨੀਆਂ ਵੀ ਪ੍ਰੋਪਰਟੀਆਂ ਉਹਨਾਂ ਨੇ 1 ਲਈ 2 ਲਈ 4 ਲਈ, ਜਾਂ ਕਈਆਂ ਨੇ ਸਾਡੇ ਬਹੁਤ ਸਾਰੇ ਪੇਰੈਂਟਸ ਨੇ ਕੁਆਟਰਸ ਵਗੈਰਾ ਲਈਆਂ ਹੁੰਦੀਆਂ, ਮਤਲਬ ਆਪਣਾ ਇਨਵੈਸਟਮੈਂਟ ਪ੍ਰੋਪਰਟੀ ਆ, ਉਹ ਇਹਨਾਂ ਨੂੰ ਇਹਨਾਂ ਚੀਜ਼ਾਂ ਨਹੀਂ ਕਵਰ ਕਰਦੇ ਵੀ ਜੇ ਕੱਲ੍ਹ ਨੂੰ ਸਾਨੂੰ ਕੁਛ ਹੋ ਗਿਆ ਤਾਂ ਚਲੋ ਜਿਹੜਾ ਇਹ ਆਪਣੇ ਜਿਹੜਾ ਟੈਕਸ ਦਾ ਪੈਸਾ ਜਿਹੜਾ ਗਵਰਨਮੈਂਟ ਨੂੰ ਦੇਣਾ, ਆਪਾਂ ਇਹਨਾਂ ਨੂੰ ਸਾਡੇ ਬੱਚੇ ਪੇ ਕਰ ਦੇਣਗੇ,
0: ਠੀਕ ਹੈ।
1: ਅਤੇ ਇਹ ਜਿਹੜੀਆਂ ਟਰਮ ਇਨਸ਼ੋਰੈਂਸ ਪੋਲਿਸੀਆਂ ਹਰ ਤਰ੍ਹਾਂ ਦੀਆਂ ਫੀਲਡ ਵਿੱਚ ਹੈਗੀਆਂ, 10 ਸਾਲ ਦੀ ਵੀ ਹੈਗੀ, 15 ਸਾਲ ਦੀ ਵੀ ਹੈਗੀ, 20 ਸਾਲ ਦੀ ਹੈਗੀ, 25 ਸਾਲ ਦੀ ਹੈਗੀ, 30 ਸਾਲ ਦੀ ਹੈਗੀ, 40 ਸਾਲ ਦੀ ਹੈਗੀ, 65 ਸਾਲ ਦੀ ਹੈਗੀ।
0: ਅੱਛਾ,
1: ਅਤੇ ਮਤਲਬ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਜਿੱਦਾਂ ਜਿੱਦਾਂ ਦੇਖੋ ਤੁਸੀਂ ਯੰਗ ਏਜ ਵਿੱਚ ਹੈਗੇ ਆ ਤਾਂ ਤੁਸੀਂ 65 ਸਾਲ ਤੱਕ ਆਪਣੇ ਆਪ ਨੂੰ ਕਵਰ ਕਰ ਲਓ,
0: ਠੀਕ ਹੈ।
1: ਜੇ ਤੁਸੀਂ ਆਪਣੇ ਹੁਣ 45 ਸਾਲ ਦੇ ਹੈਗੇ ਆ ਤਾਂ ਤੁਸੀਂ ਉਸ ਵੇਲੇ ਵੀ ਜੇ 65 ਸਾਲ ਤੱਕ ਕਰਨੇ ਆ 20 ਸਾਲ ਦੀ ਪੋਲਿਸੀ ਲੈ ਲਓ। ਪਰ ਫਿਰ ਨੰਬਰ 2 ਉੱਤੇ ਜਿਸ ਵੇਲੇ ਤੁਸੀਂ 50+ ਹੋ ਜਾਂਦੇ ਆ ਤਾਂ ਸਾਡੇ ਬਹੁਤ ਸਾਰੇ ਬਜ਼ੁਰਗ ਹੁੰਦੇ ਵੀ ਨਹੀਂ ਯਾਰ 85 ਸਾਲ ਤਾਂ SRC ਕਵਰ ਹੋਣੇ ਚਾਹੀਦੇ ਆ,
0: ਠੀਕ ਹੈ।
1: ਫਿਰ 45 ਸਾਲ ਤੋਂ ਬਾਅਦ ਹਜੇ ਜੀ ਇਹ ਕੰਪਨੀ ਜਿੱਦਾਂ 40 ਸਾਲ ਦੀ ਪੋਲਿਸੀ ਦੇ ਰਹੀ ਆ।
0: ਅੱਛਾ, 40 ਸਾਲ ਪੈਸੇ ਦੇਣੇ ਕਿ ਨਹੀਂ,
1: ਮਤਲਬ ਜਿਹੜਾ ਇੱਕ ਡੇਟ ਬਚ ਗਿਆ 45 ਸਾਲ ਦੀ ਉਮਰ ਤੋਂ ਉਹ ਜਾਊਗਾ 85 ਸਾਲ ਤੇ।
0: ਅੱਛਾ,
1: ਮਤਲਬ ਕਹਾਂ ਰੇਟ ਨਹੀਂ ਚੇਂਜ ਹੋਊਗਾ,
0: ਠੀਕ ਹੈ ਠੀਕ।
1: ਫਿਰ ਉਹਨਾਂ ਨੇ
0: ਉਸ ਉਮਰ ਜਾਂਦੇ ਹੁੰਦੇ ਭਾਵੇਂ ਕੋਈ ਪ੍ਰੋਬਲਮ ਆ ਜਾਵੇ,
1: ਹਾਂਜੀ ਕੋਈ ਫਰਕ ਨਹੀਂ ਪੈਂਦਾ,
0: ਰੇਟ ਨਹੀਂ
1: ਸੈਟ ਹੋਏ
0: ਸੈਟ ਹੋਗਾ। ਤੁਸੀਂ ਕਮਾਲ ਦੀ ਪਾਲਿਸੀ ਲੈ ਗਏ ਆ।
1: ਅੱਗੇ ਜੀ ਉਹਨਾਂ ਨੇ ਇਸ ਪਾਲਿਸੀ ਵਿੱਚ ਇੱਕ ਚੀਜ਼ ਹੋਰ ਸੈਟਅਪ ਕੀਤੀ ਹੈਗੀ, ਜੇ ਤੁਸੀਂ ਹੁਣ 46 ਸਾਲ ਦੇ ਹੋ ਗਏ ਆ ਤੁਸੀਂ 39 ਸਾਲ ਦੀ ਟਰਮ ਲੈ ਲਓ, 47 ਸਾਲ ਦੇ ਤੁਸੀਂ 38 ਸਾਲ ਦੀ ਟਰਮ ਲੈ ਲਓ।
0: ਉਹ ਅੱਛਾ,
1: ਤੁਸੀਂ ਆਪਣੇ ਹਿਸਾਬ ਨੂੰ ਜਿੱਦਾਂ ਤੁਸੀਂ ਹੁਣ ਐਸਾ ਨਾ ਤੁਹਾਡੀ ਉਮਰ ਵੱਧਦੀ ਜਾਂਦੀ ਹੈ, ਤੁਸੀਂ 85 ਸਾਲ ਦੀ ਕਰੋ, ਉਹ ਕੰਪਨੀ ਕਹਿੰਦੀ
0: ਨਾਲੇ ਬੰਦਾ ਜਵਾਨ ਰਹਿੰਦਾ,
1: ਹਾਂਜੀ ਉਹ
0: ਹੋਵੇ 47 ਦਾ ਲਗਾ ਕੇ 38 ਦੀ ਲੈ ਲਓ, ਮੈਂ 38 ਸਾਲ ਹੁੰਦਾ ਗੱਲ ਖਤਮ ਜੀ।
1: ਮਤਲਬ ਉਹ ਕਹਿੰਦੇ ਤੁਸੀਂ ਆਪਣੇ ਸਾਨੂੰ 85 ਸਾਲ, ਉਹ ਕਹਿੰਦੇ ਚੂਜ਼ ਯੋਰ ਟਰਮ, ਉਹਨਾਂ ਨੇ ਪਾਲਿਸੀ ਦੇ ਉੱਤੇ ਲਿਖਿਆ, ਮਤਲਬ ਤੁਸੀਂ ਆਪਣੇ ਹਿਸਾਬ ਨਾਲ ਟਰਮ 85 ਸਾਲ ਤੁਸੀਂ ਚੂਜ਼ ਕਰ ਸਕਦੇ 45 ਸਾਲ ਤੋਂ ਬਾਅਦ,
0: ਠੀਕ ਹੈ।
1: ਅਤੇ ਮੈਂ ਆਪਣੇ ਸੋਤਿਆਂ ਨੂੰ ਇਹ ਜ਼ਰੂਰ ਗੱਲ ਕਹਿਣੀ ਕਿ ਉਹਨਾਂ ਨੇ ਵੀ ਤੁਸੀਂ ਜਿਸ ਵੇਲਾ ਵੀ ਆਪਣੇ ਆਪ ਨੂੰ ਤੁਸੀਂ ਬਿਲਕੁਲ ਯੰਗ, ਮੈਂ ਉਹ ਕਹਿੰਦਾ ਹੁੰਦਾ ਇਹ ਸ਼ੋਸ ਆ ਉਸ ਵੇਲੇ ਲੋ ਜਿਹੜਾ ਤੁਹਾਨੂੰ ਇਹਨਾਂ ਦੀ ਬਿਲਕੁਲ ਹੀ ਲੋੜ ਨਹੀਂ, ਮਤਲਬ ਜਿਹੜਾ ਤੁਹਾਨੂੰ ਲੋੜ ਪਈ ਉਸ ਵੇਲੇ ਕਈ ਕੰਪਨੀ ਲੋੜ ਕਦੋਂ ਪੈਂਦੀ, ਜਿਹੜਾ ਸਾਨੂੰ BP ਦੱਸਦਾ, ਸ਼ੂਗਰ ਹੋ ਗਈ
0: ਜੀ,
1: ਮੈਂ ਮਤਲਬ ਮੈਂ ਫਾਰਮ ਵਗੈਰਾ ਲਾ ਕੇ ਫਿਰ ਬੰਦਾ ਸੋਚਦਾ ਯਾਰ ਮੇਰੇ ਕੋਲ ਤਾਂ ਕੋਈ ਪਾਲਿਸੀ ਹੈ ਨਹੀਂ,
0: ਫਿਰ ਕੰਪਨੀਆਂ ਵੀ ਕਹਿੰਦੇ ਆ ਹਾਂ ਬਈ ਹੁਣ ਡਿੱਕੇ ਸਾਡੇ
1: ਜੀ, ਹਾਂ ਨਹੀਂ ਹਜੇ ਜਿਹੜੀਆਂ ਫਿਰ ਰੈਗੂਲਰ ਪਾਲਿਸੀਆਂ ਤੁਹਾਨੂੰ ਰੇਟਿੰਗ ਨਾਲ ਮਿਲਦੀਆਂ, ਜੇ 100 ਦਾ 100 ਦਾ 150 ਸਾਲ ਦੀ ਮਿਲ,
0: ਆਹ ਤੁਸੀਂ ਇਹਨਾਂ ਪੱਟਾ ਸਾਹਿਬ ਬੜੀ ਕਮਾਲ ਦੀ ਗੱਲ ਕੀਤੀ ਆ।
1: ਹਾਂਜੀ,
0: ਇੱਕ ਮੂਵੀ ਵੀ ਕਹਿੰਦਾ ਮੇਰੇ ਮੁੰਡੇ ਦੀ ਬਸ ਆਹ ਗੱਲ ਜੱਜ ਗਈ, ਤੇ ਮੈਨੂੰ ਵੀ ਤੁਹਾਡੀ ਆਹ ਗੱਲ ਜੱਜ ਗਈ, ਬੰਦਾ ਹੋਵੇ 47 ਦਾ ਪਾਲਿਸੀ ਦੇ ਲਿਖਿਆ ਜਾਵੇ 38 ਸਾਲ,
1: ਹਾਂਜੀ
0: ਤੇ ਪ੍ਰੀਮੀਅਮ ਵੀ ਘੱਟ ਜਾਣਾ ਨਾਲੇ, ਵਧੀਆ ਗੱਲ ਆ। ਨੰਬਰ ਦਿਓ ਪੱਟਾ ਸਾਹਿਬ ਆਪਣਾ।
1: ਹਾਂਜੀ ਹਾਂਜੀ, ਮੇਰਾ ਨੰਬਰ ਹੈ 647-3300-3100। ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਸੇਮ ਹੀ ਨੰਬਰ 647-3300-3100।
0: ਉਹ ਮੂਵੀ ਨਹੀਂ ਸੀ, ਮੈਨੂੰ ਮੂਵੀ ਦਾ ਨਾਂ ਭੁੱਲ ਗਿਆ ਕਿਹੜਾ ਸੀ, ਉਹ ਕਹਿੰਦਾ ਅੱਗੇ ਤਾਂ ਮੈਂ ਖਾ ਗਿਆ ਸੀ ਧੋਖਾ, ਪਰ ਇਸ ਵਾਰੀ ਮੈਂ ਧੋਖਾ ਨਹੀਂ ਖਾਧਾ, ਮੈਨੂੰ ਉਹਨੇ ਮੁੰਡੇ ਦੀ ਆਹ ਗੱਲ ਜੱਜ ਗਈ, ਆਹ ਗੱਲ ਮੈਨੂੰ ਫੱਬ ਗਈ ਮੁੰਡੇ ਦੀ, ਤੇ ਮੈਨੂੰ ਵੀ ਆਹੀ ਗੱਲ ਤੁਹਾਡੀ ਫੱਬ ਗਈ। ਹਰਜੀਤ ਜੀ ਗਾਣਾ ਸੁਣਾਓ ਜਰਾ।

0: ਕੈਸਾ ਗੀਤ ਹੈ ਯਾਰ, ਜਿੰਨੀ ਵਾਰੀ ਮਰਜ਼ੀ ਸੁਣ ਲਓ ਬਸ ਨਾ ਤੁਹਾਡੇ ਕਹਿੰਦੇ ਹਰਜੀਤ ਜੀ ਆਪਕੇ ਸੋਹਣੇ ਸੋਹਣੇ ਮਹਿਬੂਬ ਕੀ ਤਰ੍ਹਾਂ ਲਗਤੇ ਹੈ ਯੇ ਗੀਤ ਹੈ ਬੜਾ ਸਾਹਿਬ
1: ਬਿਲਕੁਲ ਜੀ ਬਿਲਕੁਲ
0: ਆਪਕੇ ਸੋਹਣੇ ਸੋਹਣੇ ਮਹਿਬੂਬ ਕੀ ਤਰ੍ਹਾਂ ਲਗਤੇ ਹੈ ਯੇ ਗੀਤ
2: Toronto's number one station, AM 530.
3: Punjabi Vrata!
4: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
5: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
2: ਕ੍ਰਿਟੀਕਲ ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
5: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6475300 3100
2: ਯਾਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।
0: ਪੱਡਾ ਸਾਹਿਬ ਦੀ ਗ੍ਰੇਟ ਜਿੰਦਾਬਾਦ। ਅੱਛਾ, ਮੈਨੂੰ ਸਾਡੇ ਜਗਰਾਜ ਸਿੰਘ ਜੀ ਕਲਕੱਤੇ ਵਾਲਿਆਂ ਦਾ ਫੋਨ ਆ ਰਿਹਾ ਬਾਰ ਬਾਰ ਮੇਰੇ ਸੈੱਲ ਫੋਨ ਤੇ। ਜਗਰਾਜ ਸਿੰਘ ਜੀ ਕਲਕੱਤੇ ਵਾਲੇ ਇੰਡੀਆ ਬੈਠੇ ਪ੍ਰੋਗਰਾਮ ਸੁਣ ਰਹੇ ਆ।
1: ਕੀ ਬਾਤ ਹੈ ਜੀ,
0: ਤੇ ਤੁਹਾਡੀ ਬੜੀ ਮਿਹਰਬਾਨੀ, ਮੈਨੂੰ ਸੈੱਲ ਫੋਨ ਤੇ ਫੋਨ ਮੈਂ ਚੱਕ ਨਹੀਂ ਸਕਦਾ। ਜੇ ਤੁਸੀਂ ਦੂਜੇ ਪਾਸੇ ਫੋਨ ਕਰਦੇ ਤਾਂ ਪੈਸੇ ਬਹੁਤ ਪੈ ਜਾਣੇ ਆ, ਠੀਕ ਆ। ਤੇ ਤੁਹਾਡੀ ਬੜੀ ਮਿਹਰਬਾਨੀ, ਤੁਹਾਡੀ ਹਾਜ਼ਰੀ ਲਵਾ ਦਿੰਦੇ ਅਸੀਂ। ਜਗਰਾਜ ਸਿੰਘ ਜੀ ਕਲਕੱਤੇ ਵਾਲੇ ਬੈਠੇ ਇਸ ਵੇਲੇ ਇੰਡੀਆ 'ਚ ਪ੍ਰੋਗਰਾਮ ਨੂੰ ਸੁਣ ਰਹੇ ਆ। ਜਗਰਾਜ ਸਿੰਘ ਜੀ ਆਪਕੀ ਜੀ ਬਹੁਤ ਬਹੁਤ ਬਹੁਤ ਬਹੁਤ ਮਿਹਰਬਾਨੀ ਹੈ।
6: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
7: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828।
0: ਹਰਜੀਤ ਜੀ, ਜਿਨ੍ਹਾਂ ਨੇ ਡਰਟ ਕਲੀਨਿੰਗ ਕਰਾਉਣੀ ਆ, ਕਰਾ ਦਿਓ, ਰੱਬ ਦਾ ਹੀ ਵਾਸਤਾ ਕਰਾ ਦਿਓ, ਇੰਨੀ ਸਸਤੀ ਲੱਗੀ ਆ, ਕਰਾ ਦਿਓ ਭਾਈ। ਨੰਬਰ ਨੋਟ ਕਰ ਲਓ, $149 ਦੇ ਵਿੱਚ 3000 ਸਕੁਅਰ ਫੁੱਟ ਦਾ ਘਰ ਹੋਏਗਾ ਜਿਹੜਾ ਤੁਹਾਡਾ ਡਰਟ ਕਲੀਨਿੰਗ ਕਰ ਦੇਣਾ। ਪੱਡਾ ਸਾਹਿਬ ਕੈਸੇ ਬੰਦੇ, ਕਮਾਲ ਦੇ ਯਾਰ ਏ। ਮੈਂ ਤਾਂ
1: ਭਾਜੀ ਮੈਂ ਇਹਨਾਂ ਤੋਂ ਕਰਵਾਈ ਆ, ਮੈਂ ਪੈਸੇ ਪਹਿਲਾਂ 20 ਸਾਲ ਮੈਂ ਕਿਹਾ 25 ਸਾਲ ਇੱਕ ਬੰਦੇ ਤੋਂ ਕਰਾਉਂਦਾ ਜਾ, ਪਰ ਐਤਕੀ ਮੈਂ ਜਦੋਂ ਤੁਹਾਡੇ ਇੱਥੇ ਆਈਡੀਆ ਸੁਣੀ, ਮੈਂ ਤਾਂ ਬੰਦੇ ਨੇ ਕੰਮ ਬਹੁਤ ਸੋਹਣਾ ਕੀਤਾ।
0: ਮੈਂ ਕਹਿੰਦਾ ਯਾਰ ਏਦਾਂ ਚੱਕਦੀ ਮਿੱਟੀ ਦਾ ਘਰ ਦਿਸੀ ਨੀ, ਮੇਰੇ ਆਪ ਕਰਕੇ ਗਏ ਆ।
1: ਹਾਂਜੀ ਹਾਂਜੀ,
0: ਮੈਨੂੰ ਇਹਨਾਂ ਨੇ ਫੋਟੋਆਂ ਭੇਜੀਆਂ,
1: ਹਾਂਜੀ,
0: ਕਹਿੰਦੇ ਆਹ ਚੱਕੋ ਹਰਜੀਤ ਜੀ ਫੋਟੋ। ਮੈਂ ਗਿਆ ਫੋਟੋ, ਕਿਤੇ ਮੇਰੀ ਭੇਜੀ ਹੋਣੀ ਇਹਨਾਂ ਨੇ ਕਿਤੇ ਖਿੱਚੀ ਹੋਣੀ, ਪਤਾ ਉਦੋਂ ਲੱਗਾ ਇੰਨਾ ਗੰਦ ਥੱਲੇ।
1: ਹਾਂਜੀ ਹਾਂਜੀ,
0: ਉਹ ਫਿਰ ਮੁੜ ਕੇ ਇਹਨਾਂ ਨੇ ਦੁਬਾਰਾ ਭੇਜੀ ਫੋਟੋ, ਕਹਿੰਦੇ ਆਹ ਲਓ ਹਰਜੀਤ ਜੀ ਹੁਣ ਅਸੀਂ ਇਹ ਕੰਮ
1: ਕੰਮ ਬਹੁਤ ਬੰਦਾ ਰੋਹ ਨਾ ਕਰਦੇ ਬੱਚੇ।
0: ਦੇਖੋ ਵੀਰ ਮੇਰੇ, ਉਹ ਪੈਸੇ ਤਾਂ ਦੇਣੇ ਹੀ ਆ ਤੁਸੀਂ।
1: ਹਾਂਜੀ ਹਾਂਜੀ,
0: ਜੇ ਤੁਸੀਂ $149 ਦੇ ਕੇ, ਤੁਹਾਨੂੰ ਕੈਮਰੇ ਨਾਲ ਦਿਖਾ ਰਹੇ ਆ ਸਾਰੀਆਂ ਚੀਜ਼ਾਂ, ਹਨਾ, ਪਹਿਲਾਂ ਦਿਖਾ ਦੇਣਗੇ ਕੈਮਰੇ ਦੇ ਨਾਲ, ਬਾਅਦ 'ਚ ਵੀ ਦੇਖ ਲਈਓ ਕੈਮਰੇ ਨਾਲ, ਨਾਲੇ ਵੈਂਟ ਸਾਰੇ ਘਰ ਦੇ ਸਾਫ਼।
1: ਹਾਂਜੀ,
0: ਸਭ ਤੋਂ ਵੱਡੀ ਗੱਲ ਇਹ, ਜਿਹੜੀਆਂ ਲਾਂਡਰੀ ਮਸ਼ੀਨਾਂ ਹੁੰਦੀਆਂ ਨਾ ਪੱਡਾ ਸਾਹਿਬ, ਉਹਦਾ ਜਿਹੜਾ ਵੈਂਟ ਹੁੰਦਾ ਉਹ ਬੜਾ ਗੰਦਾ ਹੁੰਦਾ।
1: ਅਜੇ ਵਾਸ਼ਰੂਮ ਦੇ ਪੱਖੇ ਤੱਕ ਸਾਫ਼ ਕਰਕੇ ਗਏ,
0: ਫਿਰ ਤੁਸੀਂ 149 ਦਿੱਤੇ ਨਾ?
1: ਨਹੀਂ, ਮੈਂ ਵੈਸੇ ਉਹਨਾਂ ਨੂੰ ਟਿਪ ਦਿੱਤੀ ਨਾਲ,
0: ਤੇ ਚੰਗੀ ਗੱਲ ਆ। ਦੇਣੀ ਚਾਹੀਦੀ $10-$20 ਦੇ ਦਿਓ ਅਗਲੇ ਯਾਰ, ਮਿਹਨਤ ਕਰਦੇ ਵੀਰ ਸਾਡੇ ਨਾਲ। ਇਹ ਦੇਖੋ, ਇਹ ਜ਼ਰੂਰ ਕਰਾਓ ਇਹਨਾਂ ਕੋਲੋਂ, ਕਿਉਂਕਿ ਨਾਲੇ ਪਤਾ ਕੀ ਹੋਣਾ, ਹੀਟ ਚਲਾਉਣ ਤੋਂ ਪਹਿਲੇ ਪਹਿਲੇ ਆਪਾਂ ਨੂੰ ਇਹਦੀ ਲੋੜ ਹੁੰਦੀ ਆ ਡਕਟ ਕਲੀਨਿੰਗ ਦੀ। ਮੈਂ ਕਹਿੰਦਾ ਆਪਾਂ ਨੇ ਕਿੰਨੇ ਬੰਦੇ ਇਹਨਾਂ ਨੂੰ ਹੀਟ ਕਰਾਈਏ, ਤੁਸੀਂ ਕਰੇ, ਮੈਨੂੰ ਦੱਸਿਆ ਤੁਸੀਂ ਹੁਣ ਦੱਸ ਰਹੇ ਆ।
1: ਹਾਂਜੀ,
0: ਮੈਨੂੰ ਬਹੁਤ ਨੰਬਰ ਮੈਂ ਦਿੱਤੇ ਪਰਸਨਲੀ ਤੌਰ ਤੇ, ਔਰ ਬੰਦਿਆਂ ਦੇ ਮੈਨੂੰ ਫੀਡਬੈਕ ਇਹੀ ਆਈ, ਹਰਜੀਤ ਭਾਜੀ ਯਾਰ ਕੈਸਾ ਬੰਦਾ ਦਿੱਤਾ, ਕੈਸਾ ਬੰਦਾ ਦਿੱਤਾ।
1: ਹਾਂਜੀ,
0: ਉਹ ਜਲਦੀ ਨਹੀਂ ਕਰਦੇ, ਘੱਟੋ ਘੱਟ 2 ਘੰਟੇ ਲਾ ਦਿੰਦੇ ਘਰ ਨੂੰ, ਘੱਟੋ ਘੱਟ ਇੰਨਾ ਵਧੀਆ ਕੰਮ ਕਰਦੇ ਵੀਰ ਮੇਰੇ। ਉਹ ਨੰਬਰ ਤੁਸੀਂ ਇੱਕ ਵਾਰੀ ਫਿਰ ਨੋਟ ਕਰ ਲਓ, ਬਰੀਜ਼ ਡਕਟ ਕਲੀਨਿੰਗ ਵਾਲਿਆਂ ਦਾ, $149 ਪੇ ਕਰਨਾ ਤੁਸੀਂ ਸਾਰਾ ਵੀਰ ਮੇਰੇ। 905-330-8900, ਠੀਕ ਹੈ ਜੀ, ਬੜਾ ਸੌਖਾ ਨੰਬਰ ਆ, 905-330-8900, 905-330-9900 ਦੇ ਕਾਲ ਕੀਤੀ ਜਾ ਸਕਦੀ ਹੈ। ਜਗਜੀਤ ਸਿੰਘ ਜੀ ਸਾਚਾ ਇੰਸ਼ੋਰੈਂਸ ਦੇ ਮਾਸਟਰ ਬੰਦੇ ਆ, ਔਰ ਤੁਹਾਡੀਆਂ ਕਮਰਸ਼ੀਅਲ ਜੇ ਤੁਸੀਂ ਇੰਸ਼ੋਰੈਂਸ ਕਰਾਉਣੀ ਆ, ਆਪਣੀਆਂ ਦੁਕਾਨਾਂ ਦੀਆਂ, ਘਰਾਂ ਦੀਆਂ, ਵੇਅਰ ਹਾਊਸ ਦੀਆਂ ਇੰਸ਼ੋਰੈਂਸ ਕਰਾਉਣੀ ਆ, ਜਗਜੀਤ ਸਿੰਘ ਸਾਚਾ ਸਾਹਿਬ ਨੂੰ ਕਾਲ ਕਰ ਲਿਓ। ਨੰਬਰ ਇੱਕੋ ਹੀ ਹੈ ਤੁਹਾਡੇ ਵਾਸਤੇ, 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਕਈ ਵਾਰੀ ਜਿਵੇਂ ਪੱਡਾ ਸਾਹਿਬ ਨੂੰ ਦੱਸਿਆ, ਇੱਕੋ ਬੰਦੇ ਕੋਲ ਆਪਾਂ ਡਕਟ ਕਲੀਨਿੰਗ ਕਰਾਈ ਜਾਂਦੇ ਹੁੰਦੇ ਹਾਂ, ਅਤੇ ਕਈ ਵਾਰੀ ਇੱਕੋ ਹੀ ਬੰਦੇ ਕੋਲ ਸਾਡੀਆਂ ਇੰਸ਼ੋਰੈਂਸ ਹੁੰਦੀਆਂ ਕਮਰਸ਼ੀਅਲ, ਅਤੇ ਜਦੋਂ ਤੁਹਾਡੇ ਫਿਰ ਪਾਲਿਸੀ ਘੱਟ ਜਾਣੀ ਆ, ਰੇਟ ਘੱਟ ਜਾਣਾ, ਇੱਕ ਵਾਰੀ ਕਾਲ ਕਰ ਲਓ, ਨਾਲੇ ਫਿਰ ਉਹਦੇ 'ਚ ਕਵਰੇਜ ਜਾਰੀ ਕਰ ਦਿੰਦੇ ਆ। ਜਗਜੀਤ ਸਿੰਘ ਜੀ ਸਾਚਾ, 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਮਸਾਜ ਕਰਾਓ ਅਤੇ ਬੈਕ ਪੇਨ ਭਜਾਓ, ਗੋਡਿਆਂ 'ਚ ਪੇਨ ਹੋ ਰਹੀ ਆ, ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਬਜ਼ੁਰਗਾਂ ਦੇ ਕੋਈ ਕੁੱਬ ਪੈ ਗਿਆ, ਸਿੱਧਾ ਕਰ ਦੇਣਗੇ, ਬਿਲਕੁਲ ਕਾਇਮ ਕਰ ਦੇਣਗੇ ਘੋੜੇ ਵਰਗੇ। ਨੰਬਰ ਤੁਸੀਂ ਨੋਟ ਕਰ ਲਓ, ਇਹ ਬੰਦੇ ਭਰਾਵਾ ਬੜੇ ਹਾਲੇ ਦੇ ਬੰਦਾ ਆਇਆ ਸਾਡੇ ਸ਼ਹਿਰ ਦੇ ਵਿੱਚ, ਟੋਰਪਮੈਨ ਸਟੀਲ ਦੇ ਕਾਰਨਰ ਤੇ ਹੈ। ਬੈਕ ਪੇਨ ਨੂੰ ਮੈਂ ਕਹਿੰਦਾ ਜ਼ਿੰਦਗੀ ਚੋਂ ਦੂਰ ਕਰ ਦੇਣਗੇ। ਨਾੜ ਤੇ ਨਾੜ ਚੜ ਗਈ, ਕੋਈ ਤੁਹਾਡੀਆਂ ਨਸਾਂ ਬਲੌਕ ਹੋ ਗਈਆਂ, ਦੱਸ ਦੇਣਗੇ ਤੇਲ ਲਾ ਕੇ, ਆਹ ਚੱਕੋ ਤੁਹਾਡੀ ਨਸ ਖੋਲਤੀ। ਹੁਣ ਮੈਂ 905-584-3000 ਦੇ ਕੋਲ ਕੀਤੀ ਜਾ ਸਕਦੀ ਹੈ। 905-584-3000 ਬੈਕ ਪੇਨ ਦੇ ਜਾਦੂਗਰ ਆ ਗਏ ਆਪਣੇ ਸ਼ਹਿਰ ਦੇ ਵਿੱਚ। ਗਰੰਟੀ ਨਾਲ ਬੈਕ ਪੇਨ ਠੀਕ ਹੋ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਪੇਨ ਹੋ ਰਹੀ ਹੋਵੇ ਬਾਡੀ 'ਚ। 905-584-3000।

0: ਬਾਹਰ ਜਾਂਦੇ ਆ ਆਪਣੀ ਟਰੈਵਲ ਇੰਸ਼ੋਰ ਜ਼ਰੂਰ ਕਰਾ ਕੇ ਜਾਓ ਕਿਉਂਕਿ ਇੰਨੀ ਮਹਿੰਗੀ ਨਹੀਂ ਹੁੰਦੀ ਹਾਂ ਜੇ ਤੁਸੀਂ ਆਪਣੇ ਜ਼ਿਆਦਾ ਉਮਰ ਹੋ ਗਈ ਆ ਤੁਸੀਂ ਦਵਾਈਆਂ ਵਗੈਰਾ ਖਾਂਦੇ ਫਿਰ ਤਾਂ ਜ਼ਰੂਰ ਮਹਿੰਗੀ ਹੁੰਦੀ ਆ ਪਰ ਫਿਰ ਵੀ ਹਰਜੀਤ ਜੀ ਕੱਲ੍ਹ ਤੁਹਾਡਾ ਮੈਂ ਥੋੜ੍ਹਾ ਜਿਹਾ ਬਹੁਤਾ ਨਹੀਂ ਸੁਣਿਆ ਥੋੜ੍ਹਾ ਜਿਹਾ ਸੁਣ ਰਿਹਾ ਸੀ ਤੁਸੀਂ ਕਹਿੰਦੇ ਪੈਸੇ ਖਰਚੋ ਸਾਡੇ ਕਿਹਾ ਕਿੱਥੇ ਗਰੁੱਪ ਹੈਗਾ ਮੈਂ ਕਿਹਾ 8 ਜਾਂ 9 ਬੰਦਿਆਂ ਦਾ ਹੈਗਾ ਹਰਜੀਤ ਜੀ ਉਹਨਾਂ ਨੇ ਤਕਰੀਬਨ 7 ਸਾਲ ਦੀ ਟਰੈਵਲ ਇੰਸ਼ੋਰੈਂਸ ਕਰਵਾਉਂਦੇ ਆ ਉਹਨਾਂ ਦੇ ਵਿੱਚ ਇਹ ਹੁੰਦਾ ਜੇ 15 ਦਿਨ ਦੇ ਜਿੰਨੇ ਮਰਜ਼ੀ ਟ੍ਰਿਪ ਲਾ ਲਓ ਤੁਸੀਂ ਵੀ ਇਸ ਤਰ੍ਹਾਂ ਜੇ ਤੁਸੀਂ ਆਪਣੇ ਬਾਹਰ 10-15 ਦਿਨ ਦੇ ਜਾਂ ਹਫ਼ਤੇ ਲਈ ਤੁਸੀਂ ਬਾਹਰ ਜਾਂਦੇ ਤੁਸੀਂ ਆਪਣਾ ਗਰੁੱਪ ਹੈਗਾ ਤੁਸੀਂ ਬਾਹਰ ਜਾਂਦੇ ਤੁਸੀਂ ਉਹ ਸਾਲ ਦੀ ਇੰਸ਼ੋਰੈਂਸ ਲਓ ਮੈਂ ਫਿਰ ਇੱਕ ਵਾਰ ਪਹਿਲੀ ਵਾਰ ਜਾਂਦਾ ਕਿਉਂਕਿ ਸਾਲ ਦੀ ਇੰਸ਼ੋਰੈਂਸ ਤੁਹਾਨੂੰ ਕਾਫ਼ੀ ਸਸਤੀ ਪੈ ਜਾਂਦੀ ਆ ਅਤੇ ਮੈਂ ਬਾਕੀ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਬਾਹਰ ਪੜ੍ਹਨ ਵਾਸਤੇ ਵੀ ਜਾਂਦੇ ਆ ਉਹਨਾਂ ਵਾਸਤੇ ਵੀ ਤੁਸੀਂ ਆਪਣੇ ਬੱਚਿਆਂ ਦੀ ਇੰਸ਼ੋਰੈਂਸ ਕਰਾਓ ਮੈਂ ਬਾਕੀ ਹੋਰ ਜੇ ਇਹ ਆਪਣੇ ਸੋਚਣਾ ਕਹਿਣਾ ਚਾਹੁੰਦਾ ਤੁਸੀਂ ਕਿਸੇ ਤਰ੍ਹਾਂ ਵੀ ਕੋਈ ਇੰਸ਼ੋਰੈਂਸ ਕਰਵਾਉਣੀ ਆ ਭਾਵੇਂ ਲਾਈਫ ਹੈਗੀ ਆ ਕ੍ਰੈਡਿਟ ਕਾਰਡ ਹੈਗੀ ਆ ਮੋਰਗੇਜ ਇੰਸ਼ੋਰੈਂਸ ਹੈਗੀ ਆ ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਆ ਵਿਜ਼ਟਰ ਮੈਡੀਕਲ ਇੰਸ਼ੋਰੈਂਸ ਹੈਗੀ ਆ ਜਾਂ ਕੋਈ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਆ ਮਤਲਬ ਬੱਚਿਆਂ ਦੀ RESP ਕਰਾਉਣੀ ਚਾਹੁੰਦੇ ਅਸੀਂ ਕਈ ਵਾਰੀ ਬੱਚਿਆਂ ਦੀ RESP ਨਹੀਂ ਕਰਾਉਂਦੇ ਫਿਰ ਵੀ ਅਸੀਂ ਬਹੁਤੇ ਪੈਸੇ ਨਹੀਂ ਜੋੜ ਪਾਉਂਦੇ ਪਰ ਤੁਹਾਨੂੰ ਉਹ ਵੀ ਪੈਸੇ ਕਿਉਂ ਪੈਸੇ ਤੁਹਾਡੇ ਜੁੜਦੇ ਹੌਲੀ ਹੌਲੀ ਕਰਕੇ ਆ ਬਾਕੀ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਕੋਈ ਵੀ ਮਤਲਬ ਜਿੱਥੇ ਇੰਸ਼ੋਰੈਂਸ ਦਾ ਵਾੜਾ ਗਿਆ ਕੋਈ ਵੀ ਤੁਹਾਨੂੰ ਕੁਐਸਚਨ ਹੈਗਾ ਤੁਸੀਂ ਇੱਕੋ ਉਸ ਵਾਸਤੇ ਮੇਰੇ ਨੰਬਰ 'ਤੇ ਕਾਲ ਕਰ ਸਕਦੇ ਆ ਮੇਰਾ ਨੰਬਰ ਹੈ 647-3300-310-3100 ਜੇ ਤੁਹਾਡੇ ਤੁਸੀਂ ਆਪਸ਼ਨ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਵੀ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸੇਮ ਨੰਬਰ
1: ਫਿਰ ਵੀ ਜੁਆਇਨ ਕਰ ਸਕਦੇ
0: ਹਾਂ 647-300-3100
1: ਨੰਬਰ ਪਟਾ ਸਾਹਿਬ ਇੱਕ ਦੁਬਾਰਾ ਦਿਓ
0: ਹਾਂਜੀ 647-300-3100-6473-0-0-3100
1: ਜਿਨ੍ਹਾਂ ਦੀ ਹੀਟ ਟੋਰਾਂਟੋ 'ਚ ਖਰਾਬ ਹੋ ਗਈ ਆ ਬਰੈਂਪਟਨ ਖਰਾਬ ਹੋ ਗਈ ਆ ਮਿਸੀਸਾਗਾ 'ਚ ਖਰਾਬ ਹੋ ਗਈ ਆ ਅਤੇ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰ ਲਿਓ ਨੰਬਰ ਤੁਹਾਡੇ ਕੋਲ ਹਾਜ਼ਰ ਆ ਇਹ ਨੰਬਰ ਹੈ ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲੇ ਆ 40 ਸਾਲ ਦਾ ਤਜਰਬਾ ਹੈ ਇਹਨਾਂ ਨੂੰ ਹੀਟ ਦੇ ਏਸੀ ਦਾ ਕੰਮ ਕਰਦੇ ਆ ਲਾਇਸੈਂਸ ਬੰਦੇ ਆ ਟੋਰਾਂਟੋ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਬ੍ਰੈਂਪਟਨ ਦੇ ਵਿੱਚ ਨੰਬਰ ਤੁਸੀਂ ਨੋਟ ਕਰੋ ਜੇ ਤੁਹਾਡੇ ਘਰਾਂ ਦੀ ਹੀਟ ਬ੍ਰੈਂਪਟਨ 'ਚ ਖਰਾਬ ਹੋ ਗਈ ਹੈ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ 416-720-2081 17 ਅਕਤੂਬਰ ਨੂੰ ਨੁਮਾਨ ਦੀ ਕੁਆਲੀ ਨਾਈਟ ਹੋ ਰਹੀ ਹੈ ਆਪਕੇ ਸ਼ਹਿਰ ਬ੍ਰੈਂਪਟਨ ਮੇਂ ਬਾਈ ਜਾਨ ਮੈਰੀਅਟ ਹੋਟਲ ਜਾਣਕਾਰੀ ਤਾਂ ਮੈਨੂੰ ਹੀ ਕਾਲ ਕਰਨਾ ਪੈਣਾ 6474481000 ਲਵ ਯੂ ਆਲ

0: पार्टी करनी है नो प्रॉब्लम 6474290406474940
1: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵਾਰਡ ਤੇ Sanu Vote Paake Kamyab Karo. Authorized by the Harkirat Singh and Khushpal Singh Pawar campaigns.
3: Ladies and gentlemen, introducing from CHLO AM 530, the number one radio host in the world, Dave Tatla. From the Dave Tatla News Desk, locally covered, nationally connected.
0: गुड मॉर्निंग आफ्टरनून वेलकम टू डेव टावला शो आज के प्रोग्राम में बहनों और भाइयों आप सबका स्वागत है

0: ਆਸ਼ਾਵਾਦੀਆਂ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ। ਸਾਡੀ ਕੋਸ਼ਿਸ਼ ਰਹੇਗੀ 2 ਵਜੇ ਤੱਕ ਨੈਸ਼ਨਲ ਇੰਟਰਨੈਸ਼ਨਲ ਖਬਰਾਂ ਨਾਲ ਜੋੜ ਕੇ ਰੱਖੀਏ। ਅੱਗੇ ਚੱਲ ਕੇ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕੀਤਾ ਜਾਏਗਾ 1 ਵਜੇ ਤੋਂ 2 ਵਜੇ ਤੱਕ, ਔਰ ਹਿੰਦੁਸਤਾਨ ਤੋਂ ਮਨਪ੍ਰੀਤ ਜੀ ਇੰਡੀਆ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਪੇਸ਼ ਕਰਨਗੇ। ਸਾਡੇ ਸਟੂਡੀਓ ਦੇ ਨੰਬਰ ਰਹੇਗੇ ਹੁਣ ਤੋਂ ਲੈ ਕੇ 2 ਵਜੇ ਤੱਕ 9057990999। ਅੱਜ ਦਾ ਜਿਹੜਾ ਤਾਪਮਾਨ ਹੈ ਮਿਕਸ ਆਫ ਸਨ ਐਂਡ ਕਲਾਊਡ ਦੇ ਤਕਰੀਬਨ 24 ਡਿਗਰੀ ਤਾਪਮਾਨ ਰਹੇਗਾ। ਮੰਗਲਵਾਰ ਨੂੰ ਮੈਚ ਹੋਇਆ ਹਾਕੀ ਦਾ, 1 ਗੋਲ ਕਰਾਇਆ ਲੀਫਸ ਵਾਲਿਆਂ ਨੇ, 2 ਕਰਾਏ, 3 ਕਰਾਏ, ਫਿਰ ਆ ਗਈ ਬਾਰੀ ਇਹਨਾਂ ਦੀ, 1 ਕੀਤਾ, 2 ਕੀਤਾ, 3 ਕੀਤੇ, ਫਿਰ ਉਹ ਦੂਜੀ ਟੀਮ ਨੇ ਫਿਰ 1 ਕਰਤਾ, ਫਿਰ ਇਹਨਾਂ ਨੇ ਕਰਤਾ, ਗੇਮ ਟਾਈ ਹੋ ਗਈ। ਓਵਰ ਟਾਈਮ 'ਚ ਜਾ ਕੇ ਮੇਪਲ ਲੀਫ ਵਾਲੇ ਜਿੱਤ ਗਏ। ਹਰਪ੍ਰੀਤ ਜੀ ਪੁਰਾਣਾ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। 2009 ਦੀ ਗੱਲ ਹੈ ਜੀ, ਜਦੋਂ ਇੱਕ ਬੰਦਾ ਸੀ ਜਿਹਦਾ ਨਾਂ ਸੀ ਨਿਡਾਲ ਮਲਿਕ ਹੁਸੈਨ, ਜਿਹੜਾ ਕਿ US ਆਰਮੀ ਦਾ ਆਫਿਸਰ ਸੀ, ਉਸ ਨੇ ਅਟੈਕ ਕੀਤਾ ਮਿਲਟਰੀ 'ਤੇ, 13 ਲੋਕਾਂ ਦਾ ਕਤਲ ਕਰਤਾ, 30 ਤੋਂ ਵੱਧ ਜ਼ਖਮੀ ਹੋਏ। ਹੁਣ ਉਹਨੂੰ ਸਜ਼ਾਏ ਮੌਤ ਦਿੱਤੀ ਹੈ, ਔਰ ਸਜ਼ਾਏ ਮੌਤ ਵੀ ਦਿੱਤੀ ਹੈ ਵੀ ਉਹਨੂੰ ਕਢਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਏ। ਉਹ ਜਿਹੜੀ ਟੀਕੇ ਵਾਲੀ ਬੀਬੀ ਸੀ ਜਿਹਦੇ 1 ਟੀਕੇ ਦੀ ਜਗ੍ਹਾ 2 ਟੀਕੇ ਲੱਗੇ ਸੀਗੇ ਜ਼ਹਿਰ ਦੇ, ਉਹ ਫਿਰ ਵੀ ਬਚ ਗਈ, ਫਿਰ ਹੌਸਪੀਟਲ ਲੈ ਗਏ, ਫਿਰ ਉਹਨੂੰ ਬਚਾਉਣ ਲੱਗ ਗਏ, ਹੁਣ ਬਚ ਗਈ, ਹੁਣ ਗੱਲਾਂ ਗੁੱਲਾਂ ਜਿਹੀਆਂ ਕਰਨ ਲੱਗ ਗਈ ਉਹ ਬੀਬੀ। ਇਲੈਕਸ਼ਨਾਂ ਹੋ ਰਹੀਆਂ, ਸਾਇੰਸ ਹੁਣ ਲੱਗਣ ਲੱਗ ਗਏ ਜੀ,
1: ਪਰ ਉਹ ਬਿਨਾਂ ਪੁੱਛੇ ਲਾ ਦਿੰਦੇ?
0: ਕਾਨੂੰਨੀ ਤੌਰ ਤੇ ਘਰਾਂ ਦੇ ਵਿੱਚ ਬਿਨਾਂ ਪੁੱਛੇ ਨਹੀਂ ਲਾ ਸਕਦੇ,
1: ਪਰ ਸਾਡੇ ਤਾਂ 2 ਵਾਰ ਲੱਗ ਗਏ।
0: ਉਹਨਾਂ ਫੋਨ ਕਰੋਗੇ ਲਾ ਕੇ, ਕਹੋਗੇ ਚਾ ਪਟੋ ਇਥੋਂ,
1: ਮਤਲਬ ਐਟਲੀਸਟ ਪਰਮਿਸ਼ਨ ਤਾਂ ਲੈਣੀ ਚਾਹੀਦੀ ਹੈ।
0: ਹਾਂਜੀ ਬਿਲਕੁਲ, ਹੁਣ ਆਪਣੇ ਘਰੇ 2 ਲੱਗੇ ਆ, ਦੋਨਾਂ ਦੇ ਫੋਨ ਆਏ ਆ, ਅਸੀਂ ਲਾ ਦਈਏ, ਮੈਂ ਆ ਕੇ ਲਾ ਦੋ। ਤੇ ਜਿਹੜੇ ਗਲਤ ਢੰਗ ਨਾਲ ਬਿਨਾਂ ਪੁੱਛੇ ਤੋਂ, ਬਿਨਾਂ ਕਿਸੇ ਦੇ ਕਹੇ ਸੁਣੇ ਤੋਂ ਸਾਈਨ ਲਾਉਂਦੇ ਆ, ਇਹ ਇਲੀਗਲ ਕੰਮ ਤਾਂ ਪਹਿਲਾਂ ਹੀ ਕਰੀ ਜਾਂਦੇ, ਜਿੱਤ ਕੇ ਕੀ ਕਰਨਗੇ ਇਹ ਲੋਕ? ਨਹੀਂ ਸੀਰੀਅਸਲੀ ਜੇ ਦੇਖਿਆ ਜਾਏ, ਜਿਹੜੇ ਤੁਸੀਂ ਕਿਸੇ ਦੇ ਪ੍ਰਾਈਵੇਟ ਪ੍ਰੋਪਰਟੀ ਤੇ ਨਹੀਂ ਲਾ ਸਕਦੇ ਬਿਨਾਂ ਪੁੱਛੇ ਤੋਂ, ਸਿਟੀ ਆਫ ਬ੍ਰੈਂਪਟਨ ਦੀ ਪ੍ਰੋਪਰਟੀ ਤੇ ਨਹੀਂ ਲਾ ਸਕਦੇ ਬਿਨਾਂ ਪੁੱਛੇ ਤੋਂ, ਇਹਦਾ $250 ਫਾਈਨ ਆ। ਇੱਕ ਇਸ ਤਰ੍ਹਾਂ ਜੇ ਤੁਸੀਂ ਸਿਟੀ ਨੂੰ ਫੋਨ ਕਰੋ ਵੀ ਮੇਰੇ 2 ਬੰਦੇ ਗਲਤ ਲਾ ਗਏ, ਉਹ ਤਾਂ $500 ਚ ਠੋਕੇ ਨਾ,
1: ਮੈਨੂੰ ਤਾਂ ਨਹੀਂ ਲੱਗਦਾ।
0: ਤੁਸੀਂ ਫੋਨ ਹੀ ਨਹੀਂ ਕੀਤਾ, ਲੱਗਦਾ ਕੀ ਹੋਊਗਾ? ਫੋਨ ਕਰੋਗੇ ਨਾ ਵੀ ਇਲੀਗਲ ਆਏ ਹੋਏ ਸਾਡੇ ਸਾਈਨ। ਐਨੀਵੇ, ਜਿਹੜਾ ਕੰਮ ਆਲਰੇਡੀ ਇਲੀਗਲ ਕਰਦਾ ਉਹ ਤਾਂ ਕੀ ਉਮੀਦ ਕੀਤੀ ਜਾਂਦੀ ਤੁਸੀਂ ਆਪ ਸਿਆਣੇ। ਖੈਰ, ਅੱਜ ਦੇ ਪ੍ਰੋਗਰਾਮ ਚ ਹਰਪ੍ਰੀਤ ਜੀ ਲਾਈਫ ਇੰਸ਼ੋਰੈਂਸ ਤੋਂ ਰਿਲੇਟਡ ਹੈ, ਨਾਲ ਦੀ ਨਾਲ ਤੁਹਾਡੇ ਬੱਚਿਆਂ ਦਾ ਭਵਿੱਖ, ਤੁਹਾਡਾ ਭਵਿੱਖ ਦੀ ਖਾਸੋ ਖਾਸ ਜਾਣਕਾਰੀ ਰੱਖਦੇ ਨੇ, ਅੱਜ ਕੀ ਸੁਨੇਹਾ?
1: ਬਿਲਕੁਲ ਦੇਵ ਜੀ, ਸੋ ਹਮੇਸ਼ਾ ਆਪਾਂ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਪਰ ਗੱਲ ਕਰਦੇ ਹੁੰਦੇ ਹਾਂ। ਜਦੋਂ ਵੀ ਆਪਾਂ ਵੈਸੇ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਨਾ, ਬੜੀਆਂ ਚੀਜ਼ਾਂ ਦਿਮਾਗ ਦੇ ਵਿੱਚ ਘੁੰਮਦੀਆਂ ਰਹਿੰਦੀਆਂ ਬੰਦੇ ਦੀਆਂ ਕਿ ਹਾਂ ਕਿੰਨੀ ਕੁ ਕਵਰੇਜ ਲਈ ਹੈ, ਸਾਨੂੰ ਲੈਣ ਦੀ ਜ਼ਰੂਰਤ ਵੀ ਹੈਗੀ ਹੈ ਕਿ ਨਹੀਂ ਹੈਗੀ, ਉਹ ਸਾਰੀਆਂ ਚੀਜ਼ਾਂ। ਲਾਸਟ ਵੀਕ ਇੱਕ ਫਿਊਨਰਲ ਤੇ ਗਈ ਮੈਂ, ਉੱਥੇ ਜਿਹੜੀਆਂ ਸਪੀਚ ਕਰਦੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਪਰਸਨ ਨੇ ਸਪੀਚ ਕੀਤੀ ਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਕਿ ਲਾਈਫ ਇਜ਼ ਇਰਰਿਪਲੇਸੇਬਲ, ਕਿਉਂਕਿ ਲਾਈਫ ਸਾਡੇ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ। ਜਿਹੜੀ ਹਿਊਮਨ ਲਾਈਫ ਹੈਗੀ ਆ ਉਹਨੂੰ ਕਿਸੇ ਚੀਜ਼ ਨਾਲ ਜਾਂ ਕਿਸੇ ਪੈਸੇ ਦੇ ਨਾਲ ਕਿਸੇ ਚੀਜ਼ ਨਾਲ ਰਿਪਲੇਸ ਨਹੀਂ ਕੀਤਾ ਜਾ ਸਕਦਾ।
0: ਇਸੇ ਕਰਕੇ ਮੈਂ ਕਹਿੰਦਾ ਨਾ, ਦੇਰ ਇਜ਼ ਓਨਲੀ ਵਨ ਲਾਈਫ ਟੂ ਲਿਵ।
1: ਯੈਸ, ਬਟ ਜਿਹੜੀਆਂ ਸਾਡੀਆਂ ਰਿਸਪੋਂਸਿਬਿਲਟੀਜ਼ ਆ ਉਹਨਾਂ ਨੂੰ ਰਿਪਲੇਸ ਕੀਤਾ ਜਾ ਸਕਦਾ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ। ਹੁਣ ਜਦੋਂ ਆਪਾਂ ਰਿਪਲੇਸਮੈਂਟ ਦੀ ਗੱਲ ਕਰਦੇ ਹਾਂ, ਆਪਣਾ ਕੋਈ ਫੋਨ ਆ ਟੁੱਟ ਗਿਆ ਆਪਾਂ ਨਵਾਂ ਲੈ ਸਕਦੇ ਹਾਂ, ਆਪਣੀ ਗੱਡੀ ਆ ਕੋਈ ਡੈਮੇਜ ਹੋ ਗਈ ਆਪਾਂ ਨਵੀਂ ਲੈ ਸਕਦੇ ਹਾਂ, ਕੋਈ ਇਨਵੈਸਟਮੈਂਟਾਂ ਕੀਤੀਆਂ ਸੀਗੀਆਂ ਲੋਸਟ ਹੋ ਗਈਆਂ, ਸੇਵ ਕਰਕੇ ਦੁਬਾਰਾ ਵਰਕ ਕਰਕੇ ਉਹਨੂੰ ਵਧਾ ਸਕਦੇ ਹਾਂ। ਸੋ ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਆ ਉਹਦੇ ਲਈ ਦੁਬਾਰਾ ਤੋਂ ਕੰਮ ਕਰਕੇ ਉਹਨੂੰ ਰਿਪਲੇਸ ਕੀਤਾ ਜਾ ਸਕਦਾ ਆ। ਬਟ ਲਾਈਫ ਇੰਸ਼ੋਰੈਂਸ ਇੱਥੇ ਹੀ ਇੱਕ ਵਧੀਆ ਯੂਨੀਕ ਟੂਲ ਆ, ਕਿਉਂਕਿ ਲਾਈਫ ਇੰਸ਼ੋਰੈਂਸ ਤੁਹਾਨੂੰ ਰਿਪਲੇਸ ਨਹੀਂ ਕਰਦਾ। ਸੋ ਬੇਸਿਕਲੀ ਨਾ ਤਾਂ ਉਹ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੀ ਪ੍ਰੈਜੈਂਸ ਨੂੰ ਰਿਪਲੇਸ ਕਰ ਸਕਦਾ ਆ, ਨਾ ਹੀ ਕੋਈ ਵੀ ਬੰਦਾ ਜਿਹੜਾ ਹੈਗਾ ਆ, ਮਤਲਬ ਕਿ ਜਿਹੜੀਆਂ ਤੁਸੀਂ ਆਪਣੇ ਬੱਚਿਆਂ ਨੂੰ ਐਡਵਾਈਸ ਦਿੱਤੀਆਂ, ਤੁਹਾਡੇ ਜਿਹੜੇ ਸਪਾਊਸ ਦੇ ਨਾਲ ਤੁਹਾਡੀ ਪਾਰਟਨਰਸ਼ਿਪ ਰਹੀ ਆ, ਉਹਨਾਂ ਨੂੰ ਕੋਈ ਵੀ ਬੰਦਾ ਰਿਪਲੇਸ ਨਹੀਂ ਕਰ ਸਕਦਾ। ਲਾਈਫ ਇੰਸ਼ੋਰੈਂਸ ਜਿਹੜੀਆਂ ਉਸ ਫੈਮਿਲੀ ਦੇ ਲਈ ਤੁਹਾਡੀਆਂ ਰਿਸਪੋਂਸੀਬਿਲਟੀ ਸੀਗੀਆਂ ਉਹਨਾਂ ਨੂੰ ਪ੍ਰੋਟੈਕਟ ਕਰ ਸਕਦਾ ਆ। ਸੋ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਆਪਣੀ ਪ੍ਰੋਟੈਕਸ਼ਨ ਜ਼ਰੂਰ ਕਰਵਾ ਕੇ ਰੱਖੋ। ਐਂਡ ਕਈ ਵਾਰ ਨਾ ਦੇਵ ਜੀ, ਜਦੋਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਈ ਵਾਰ ਕਈ ਬੰਦਿਆਂ ਦਾ ਕੁਐਸਚਨ ਹੁੰਦਾ ਹੈ ਕਿ ਮੇਰੀ ਲਾਈਫ ਕਿੰਨੀ ਕੁ ਵਰਥ ਆ। ਇਹ ਤਾਂ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਆਪਣੀ ਲਾਈਫ ਦਾ ਪ੍ਰਾਈਸ ਲੈਸ ਆ। ਸੋ ਆਪਣੀਆਂ ਰਿਸਪੋਂਸੀਬਿਲਟੀਜ਼ ਕਿੰਨੀਆਂ ਹੈਗੀਆਂ ਆ ਉਹਨੂੰ ਪ੍ਰੋਟੈਕਟ ਕਰਨਾ,
0: ਉਹ ਤੇ ਚਰਚਾ ਕੀਤੀ ਜਾ ਸਕਦੀ ਹੈ।
1: ਬਿਲਕੁਲ, ਔਰ ਉਹਦੇ ਲਈ ਤੁਸੀਂ ਹੁਣੇ ਆਪਣੇ ਆਪ ਨੂੰ, ਵੈਸੇ ਅੱਗੇ ਵੀ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਹਾਂ ਕਿ ਆਪਣੇ ਆਪ ਨੂੰ ਜਰਾ ਕਿ ਨਾ 5 ਮਿੰਟ ਦੇ ਕੇ ਦੇਖੋ, ਜਾਂ ਆਪਣੇ ਆਪ ਨੂੰ ਇਹ ਕੁਐਸਚਨ ਪੁੱਛ ਕੇ ਦੇਖੋ ਕਿ ਜੇ ਮੈਂ ਅੱਜ ਪਿਕਚਰ 'ਚ ਨਹੀਂ ਹੈਗਾ ਤਾਂ ਮੇਰੀ ਫੈਮਿਲੀ ਨੂੰ ਫਾਈਨੈਂਸ਼ੀਅਲੀ ਕਿੰਨੇ ਕੁ ਪੈਸੇ ਦੀ ਜ਼ਰੂਰਤ ਆ ਜਿਹਦੇ ਨਾਲ ਜਿਹੜੀਆਂ ਮੇਰੀਆਂ ਅੱਜ ਦੀਆਂ ਰਿਸਪੋਂਸੀਬਿਲਟੀਜ਼ ਹੈਗੀਆਂ ਉਹ ਪ੍ਰੋਟੈਕਟ ਹੋ ਸਕਣ। ਜੇ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮੌਰਗੇਜ, ਤੁਹਾਡੇ ਬੱਚਿਆਂ ਦੀ ਪੜ੍ਹਾਈ ਤੇ ਸਾਡੀਆਂ ਸਾਰੀਆਂ ਅੱਜ ਦੀਆਂ ਰਿਸਪੋਂਸੀਬਿਲਟੀਜ਼ ਜਿਹੜੀਆਂ ਹੈਗੀਆਂ ਉਹਦੇ ਨਾਲ ਰਿਲੇਟਡ ਤੁਹਾਡੇ ਕੋਲ ਇਨਫ ਪੈਸੇ ਪਏ ਆ ਸੇਵਿੰਗ ਅਕਾਊਂਟ ਦੇ ਵਿੱਚ, ਔਰ ਜੇ ਤੁਹਾਨੂੰ ਅੱਜ ਕੁਛ ਹੋ ਜਾਂਦਾ ਹੈ ਤੇ ਉਹ ਸਾਰਾ ਕੁਛ ਕਵਰ ਹੋ ਜਾਣਾ। ਮੇ ਬੀ ਫਿਰ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈਗੀ, ਬਟ ਕਿਹੜਾ ਪਰਸਨ ਹੈਗਾ ਆ ਜਿਹੜਾ ਉਸ ਸਿਨੈਰੀਓ ਦੇ ਵਿੱਚ ਹੈਗਾ। ਸੋ ਜਿਨ੍ਹਾਂ ਦੇ ਕੋਲ ਮੌਰਗੇਜ ਹੈਗੀ ਆ, ਜੇ ਮੌਰਗੇਜ ਪੇ ਆਫ ਨਹੀਂ ਹੋਈ ਹੈਗੀ, ਇਹਦਾ ਮਤਲਬ ਸਾਡੇ ਕੋਲ ਇੰਨੇ ਪੈਸੇ ਹੈ ਹੀ ਨਹੀਂ ਗਏ ਕਿ ਜਿਹਦੇ ਨਾਲ ਮੌਰਗੇਜ ਪੇ ਆਫ ਹੋਣੀ ਸੀ। ਸੋ ਇਸ ਕਰਕੇ ਆਪਾਂ ਨੂੰ ਕਵਰੇਜ ਬਹੁਤ ਜ਼ਰੂਰੀ ਚਾਹੀਦੀ ਆ, ਐਂਡ ਉਸ ਦਿਨ ਦੀ ਵੇਟ ਨਾ ਕਰੋ, ਕਿਉਂਕਿ ਸਾਨੂੰ ਕਈ ਵਾਰ ਉਦੋਂ ਕਾਲਸ ਆਉਂਦੀਆਂ ਹੈਗੀਆਂ ਆ ਜਦੋਂ ਬੰਦੇ ਨੂੰ ਕੋਈ ਹੈਲਥ ਕੰਸਰਨ ਆ ਜਾਂਦਾ ਕਿ ਹੁਣ ਇੰਸ਼ੋਰੈਂਸ ਲੈ ਲਈਏ ਹੁਣ ਤਾਂ ਹੈਲਥ ਕੰਸਰਨ ਆ ਗਿਆ, ਜਾਂ ਇਹ ਹੁੰਦਾ ਹੈ ਕਿ ਅਸੀਂ ਆਲੇ ਦੁਆਲੇ ਦੇ ਵਿੱਚ ਨਜ਼ਰ ਮਾਰ ਕੇ ਦੇਖੀਏ ਜਾਂ ਸਾਡੇ ਕਿਸੇ ਕਲੋਜ਼ ਰਿਸ਼ਤੇਦਾਰ ਦੀ ਡੈਥ ਹੁੰਦੀ ਆ, ਫਿਰ ਸਾਨੂੰ ਆਉਂਦਾ ਕਿ ਨਹੀਂ ਸਾਨੂੰ ਵੀ ਇੰਸ਼ੋਰੈਂਸ ਦੀ ਜ਼ਰੂਰਤ ਆ। ਸੋ ਆਪਾਂ ਉਸ ਦਿਨ ਦੀ ਵੇਟ ਕਾਹਤੇ ਕਰਨੀ ਆ। ਸੋ ਜੇ ਸਾਨੂੰ ਪਤਾ ਹੀ ਹੈ ਕਿ ਸਾਡੀਆਂ ਅੱਜ ਦੇ ਦਿਨ 'ਚ ਹਰ ਰਿਸਪੋਂਸੀਬਿਲਟੀਜ਼ ਹੈਗੀਆਂ ਆ, ਸਾਨੂੰ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਜ਼ਰੂਰਤ ਆ, ਦੈਨ ਤੁਸੀਂ ਅੱਜ ਹੀ ਕਾਲ ਕਰਕੇ ਮੈਨੂੰ ਫਾਇੰਡ ਆਊਟ ਕਰ ਸਕਦੇ ਆ ਕਿ ਕਿੰਨੇ ਕੁ ਅਮਾਊਂਟ ਦੀ ਇੰਸ਼ੋਰੈਂਸ ਦੀ ਜ਼ਰੂਰਤ ਆ, ਕਿਹੜੇ ਪਲਾਨ ਦੀ ਜ਼ਰੂਰਤ ਆ। ਨੰਬਰ ਹੈਗਾ ਜੀ 416-817-6500, 416-817-6500.
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
3: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
4: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
5: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
6: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
5: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
6: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
7: ਬੇਦਾਗ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
8: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
7: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
8: 905-671-8400 or 905-796-8800 or visit giltravels.ca.
2: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
9: Hello everyone, my name is Jagraj Sekhon, running to be your next counselor for Ward number 2 in Caledon. Me and my family have proudly called Ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
10: I am Dev Takla and you are not.
0: ਲੋ ਜੀ, ਤੁਹਾਡੇ ਨੋਟ ਵਿਚਾਈਏ, ਡਾਲਰ ਵਿਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੀ ਅਪਡੇਟ ਹੈ?
11: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ। 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ 'ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1499 ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ 38.99 ਜਦਕਿ ਅੱਜ ਵੀ ਤੁਹਾਨੂੰ 29.99 ਦਾ ਮਿਲ ਜਾਏਗਾ ਸੋ 6 ਮਹੀਨੇ ਚ ਤੁਸੀਂ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਮਿਲੇਗੀ ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਕਰ ਸਕਦੇ ਹੋ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਨੰਬਰ ਹੈ ਜਿਨ੍ਹਾਂ ਨੇ ਟੀਵੀ ਲੈਣੇ ਹੈ ਸਾਡੇ ਕੋਲ ਸੈਮਸੰਗ ਦਾ 75 ਇੰਚ ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ 799 ਦਾ 75 ਇੰਚ ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਜੀ ਅੱਜ ਮਿਲੇਗਾ ਸਿਰਫ 15.99 ਦਾ ਤੇ 6 ਮਹੀਨੇ ਚ ਪੇ ਕਰਨੇ ਆ 905-450-2828 ਨੰਬਰ ਹੈ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ 905-450-2828 905-450-2828 ਜੀ
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ ਕੋਈ ਵਿਆਜ ਨਹੀਂ ਕੋਈ ਇੰਟਰਸਟ ਨਹੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਸੁਲਤਾਨ ਜੀ ਥੈਂਕ ਯੂ ਸੋ ਮਚ
11: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
10: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ
0: ਆਪਣੇ ਬਾਈਆਂ ਨੇ ਜੀ ਕਜ਼ਨ ਡਿਸਟਿਲਰੀ ਖੋਲੀ ਹੈ ਉਹਨਾਂ ਵੱਲੋਂ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਕਜ਼ਨ ਵੋਡਕਾ ਕਜ਼ਨ ਬਲੂ ਅਗਾਵਾ ਇਹ ਜਿਹੜਾ ਆਇਆ ਮੈਕਸੀਕੋ ਤੋਂ ਕਜ਼ਨ ਟਕੀਲਾ ਕਜ਼ਨ ਵਿਸਕੀ ਇਹ ਚਾਰੇ ਬ੍ਰਾਂਡ ਆ ਆਪਣੇ ਬੋਲਟਨ ਜਿਨ੍ਹਾਂ ਨੇ ਖੋਲੀ ਹੈ ਆਪਣੀ ਇਹ ਡਿਸਟਿਲਰੀ ਔਰ ਅਗਰ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ ਜਿਵੇਂ ਹੈਮਿਲਟਨ ਓਕਵਲ ਦੇ ਜਿਹੜੇ ਵਸਨੀਕ ਨੇ ਉਹ ਬਰਲਿੰਗਟਨ ਤੋਂ ਜਾ ਕੇ ਲੈ ਸਕਦੇ ਆ ਪੈਰਿਸ ਤੇ ਬ੍ਰੈਂਟਫੋਰਡ ਵਾਲੇ ਬ੍ਰੈਂਟਫੋਰਡ ਤੋਂ ਲੈ ਸਕਦੇ ਆ ਆਪਣੇ ਇੱਥੇ ਲੋਕਲ ਵੀ ਬੜੀ ਜਲਦੀ ਆ ਰਹੀ ਹੈ ਕੋਈ ਜਾਣਕਾਰੀ ਲੈਣੀ ਹੈ ਇਹਦੇ ਲਈ 289-585-2000 ਜ਼ਿੰਮੇਵਾਰੀ ਨਾਲ ਪੀਓ ਡੋਂਟ ਡਰਿੰਕ ਐਂਡ ਡਰਾਈਵ ਰਾਈਟ ਇਲੈਕਸ਼ਨ ਤਾਂ ਪੂਰੇ ਜ਼ੋਰਾਂ 'ਤੇ ਆ ਜਿਸ ਤਰ੍ਹਾਂ ਹਰਪ੍ਰੀਤ ਨੇ ਦੱਸਿਆ ਸਾਈਨ ਬਿਨਾਂ ਪੁੱਛੇ ਤੋਂ ਲਾਈ ਜਾਂਦੇ ਆ ਆਪਣੇ ਓਲੀਵੀਆ ਮੂਹਰੇ ਜਾ ਰਹੀ ਹੈ ਬ੍ਰੈਡਫੋਰਡ 'ਤੇ ਦੂਜੇ ਨੰਬਰ 'ਤੇ ਤੀਜੇ ਨੰਬਰ 'ਤੇ ਕ੍ਰਿਸ ਅਲੈਗਜ਼ੈਂਡਰ ਹੈ ਕੱਲ੍ਹ ਉਹਨੇ ਆਪਦੇ ਆਪ ਨੂੰ ਬੈਕਆਊਟ ਕਰ ਲਿਆ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਪਰ ਉਹਦਾ ਜਿਹੜਾ ਨਾਮ ਹੈ ਬੈਲਟ 'ਤੇ ਰਹੇਗਾ ਕਿਉਂਕਿ 21 ਅਗਸਤ ਤੋਂ ਪਹਿਲਾਂ ਇਹ ਨਾਮ ਆਪਣਾ ਹਟਾਉਣਾ ਹੁੰਦਾ ਜੀ ਉੱਥੇ ਸਿਰਫ 50 ਜਣੇ ਖੜੇ ਆ ਜੀ ਮੇਅਰ ਲਈ ਸਿਰਫ 50 ਔਰ ਰਾਈਟ ਇੱਕ ਕੁੱਤਾ ਉਹ ਇੱਕ ਪੁਲਿਸ ਅਫਸਰ ਨੂੰ ਜਾ ਕੇ ਕਿਹਾ ਵੀ ਮੇਰੇ ਮਗਰ ਮਗਰ ਆ ਕੁੱਤਾ ਮਗਰ ਮਗਰ ਚੱਲਿਆ ਪੁਲਿਸ ਅਫਸਰ ਉਹਦਾ ਜਿਹੜਾ ਮਾਲਕ ਸੀ ਉਹ ਟ੍ਰਬਲ 'ਚ ਸੀਗਾ ਹੈਲਥ ਵਾਈਜ਼ ਉਹ ਕੁੱਤੇ ਨੇ ਉਹਨੂੰ ਬਚਾਇਆ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਇੱਕ ਜਿਮ ਬੇਕਰ ਹੁੰਦਾ ਸੀ ਉਹ ਟੀਵੀ 'ਚ ਸੰਡੇ ਨੂੰ ਬਹੁਤ ਵੱਡਾ ਉਹਦਾ ਸ਼ੋਅ ਆਉਂਦਾ ਹੁੰਦਾ 2-3 ਘੰਟੇ ਦਾ ਜੀਸਸ ਕ੍ਰਾਈਸਟ ਜੀਸਸ ਕ੍ਰਾਈਸਟ ਦੇ ਨਾਲ ਉਹਦੀ ਘਰ ਵਾਲੀ ਹੁੰਦੀ ਸੀ ਉਹਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਅਤੇ ਬਹੁਤ ਪੈਸੇ ਇਕੱਠੇ ਕਰਦੇ ਹੁੰਦੇ ਧਰਮ ਦੇ ਨਾਮ 'ਤੇ ਫਿਰ ਸੈਕਸ਼ੂਅਲ ਅਸਲਟ ਦੇ ਚਾਰਜਸ ਲੱਗ ਗਏ ਹੋਰ ਫਾਈਨੈਂਸ਼ੀਅਲ ਸਕੈਂਡਲ ਆ ਗਏ ਫਿਰ ਉਹ ਰੋਈ ਜਾਵੇ ਮੈਨੂੰ ਮਾਫ਼ ਕਰੋ ਉਹਨਾਂ ਦੀ ਆਦਤ ਹੀ ਸੀ ਰੋਣੇ ਪੈਸੇ ਮੰਗਣੇ ਤਾਂ ਰੋਣਾ ਤਾਂ ਪੈਂਦਾ ਹੀ ਆ ਜੀ ਊਂ ਕੋਈ ਪੈਸੇ ਦਿੰਦਾ ਨਹੀਂ ਗਾ ਖੈਰ 86 ਸਾਲ ਦੀ ਉਮਰ ਸੀ ਹੁਣ ਜਾਂਦਾ ਲੱਗਿਆ ਆਲਰਾਈਟ ਐਡਵਾਂਸ ਪੋਲਿੰਗ ਆਪਣੇ ਬ੍ਰੈਂਪਟਨ 'ਚ 9, 10, 11, 16 ਅਤੇ 17 ਅਕਤੂਬਰ ਨੂੰ ਹੋ ਰਹੀ ਹੈ ਵੋਟਿੰਗ ਦਾ ਸਮਾਂ ਵੀਕਡੇ ਦੇ ਵਿੱਚ 12-8 ਵਜੇ ਤੱਕ ਹੈ ਵੀਕਐਂਡ 'ਤੇ 10 ਸ਼ਾਮ ਦੇ 5 ਵਜੇ ਤੱਕ ਹੈ ਵੋਟ ਪਾਉਣ ਲਈ ਆਪਣਾ ਵੋਟਰ ਨੋਟਿਸ ਨਾਲ ਲਿਆ ਸਕਦੇ ਹੋ ਜਿਹੜਾ ਮੇਲ 'ਚ ਹੈ ਜੇ ਨਹੀਂ ਹੈ ਆਪਣਾ ਨਾਮ ਅਤੇ ਪਤਾ ਦਰਸਾਉਣ ਵਾਲਾ ਪਛਾਣ ਪੱਤਰ ਨਾਲ ਲੈ ਕੇ ਜਾਇਓ ਔਰ ਤੁਸੀਂ ਵੋਟ ਪਾ ਸਕਦੇ ਹੋ ਵੋਟਿੰਗ ਸਥਾਨਾਂ 'ਤੇ ਵੋਟਰ ਜਾਣਕਾਰੀ ਅਤੇ ਉਮੀਦਵਾਰਾਂ ਦੀ ਸੂਚੀ ਬਾਰੇ ਜਾਣਕਾਰੀ ਲੈਣੀ ਹੈ brampton.ca/brampton-votes 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਅੱਗਾਂ ਬਹੁਤ ਤੇਜ਼ੀ ਨਾਲ ਲੱਗ ਰਹੀਆਂ ਜੀ ਆਪਣੇ ਇੱਥੇ ਖਾਸ ਕਰਕੇ ਲੀਥੀਅਮ ਆਇਨ ਜਿਹੜੀ ਬੈਟਰੀਆਂ ਨੇ ਹਰਪ੍ਰੀਤ ਜੀ
1: ਹਾਂਜੀ
0: ਔਰ ਬ੍ਰੈਂਪਟਨ ਵੱਲੋਂ ਦੱਸਿਆ ਜਾ ਰਿਹਾ ਹੈ ਫੋਨਾਂ ਲੈਪਟਾਪ ਈ ਬਾਈਕ ਜਿਹੜੇ ਮੋਟਰਸਾਈਕਲ ਆੜ ਗਏ ਹੁੰਦੇ ਪਰ ਟਾਇਰ ਜੇ ਮੋਟੇ ਜਾਂਦੇ ਭਜਾਈ ਫਿਰਦੇ ਆ ਗੋਲੀਆਂ ਗੋਲੀਆਂ ਉਹਨਾਂ ਦੇ ਹਫ਼ਤੇ 'ਚ 1-2 ਅੱਗ ਲੱਗੀ ਰਹਿੰਦੀ ਆ ਕਈ ਵਾਰ ਘਰ 'ਚ ਪਿਆ ਹੁੰਦਾ ਜਿੱਥੇ ਵੀ ਹੋਵੇ ਖੈਰ ਉਹਨਾਂ ਨੇ ਆਖਿਆ ਵੀ ਜਦੋਂ ਇਹਨਾਂ ਨੂੰ ਤੁਸੀਂ ਚਾਰਜ ਕਰਨਾ ਡਿਵਾਈਸ ਨੂੰ ਸੇਫਲੀ ਕਰੋ ਓਵਰ ਚਾਰਜ ਨਾ ਕਰੋ ਬੈਟਰੀਆਂ ਨੂੰ ਸੁਰੱਖਿਅਤ ਢੰਗ ਨਾਲ ਰੀਸਾਈਕਲ ਕਰੋ ਜਾਂ ਨਸ਼ ਕਰੋ ਰੋਜ਼ਾਨਾ ਬੈਟਰੀ ਸੁਰੱਖਿਆ ਦੇ ਸਹੀ ਤਰੀਕਿਆਂ ਨੂੰ ਅਪਣਾਉਣ ਲਈ ਤੁਸੀਂ brampton-fire.com 'ਤੇ ਵੀ ਜਾ ਸਕਦੇ ਹੋ ਇਹ 5:30 ਡੇਵ ਟਾਕਲਾ ਸ਼ੋਅ ਗਏ ਤੇ ਆਏ ਜੀ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਇਹ ਲੈਂਡ ਨਾ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099-905-460-9099-460-9099
12: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
13: ਬਸ ਇੰਨੀ ਗੱਲ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: ਮੈਡਮ ਜੀ।
2: ਹਾਂਜੀ।
1: ਬਾਹਰ ਇੰਨਾ ਤੂਫਾਨ, ਠੰਡ, ਮੰਦਾ ਹਾਲ।
2: ਹਾਂਜੀ।
1: ਪੀਜ਼ਾ ਦੇ ਦਿਓ ਇੱਕ।
2: ਕਿਹੜਾ ਲਾਉਂਗੇ ਸਰ?
1: ਉਹ ਕੋਈ ਦੇ ਦੇ ਪੀਜ਼ਾ, ਪੀਜ਼ਾ ਹੁੰਦਾ, ਮੈਂ ਕਿਹੜਾ ਖਾਣਾ।
2: ਓਕੇ, ਆਰ ਯੂ ਮੈਰਿਡ?
1: ਹੋਰ ਇਹੋ ਜੇ ਤਾਂ ਝੱਕੜ ਤੂਫਾਨ ਚ ਮੇਰੀ ਮਾਂ ਭੇਜੂਗੀ ਮੈਨੂੰ।
3: ਫਿੱਟੇ ਮੂੰਹ ਤੇਰੇ।
0: ਇੰਡੀਅਨ ਫਰੂਟ ਲੈਂਡ ਤੇ ਨਾਲ ਹੈ ਤੰਦੂਰੀ ਗ੍ਰਿਲ, ਜਿੱਥੇ ਸਪੈਸ਼ਲ ਸੇਲ ਲਗਾ ਦਿੱਤੀ ਹੈ। ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 4.99 ਈਚ, ਵੈਜੀ ਬਰਗਰ 3.99 ਤੇ ਸਟਫਡ ਕੁਲਚਾ 2.99, ਚਿਕਨ ਬਿਰਿਆਨੀ 6.99, ਚਿਕਨ ਕਰੀ ਦਾ ਵੱਡਾ ਸਾਰਾ ਕੋਲਾ ਨਾਲ ਇੱਕ ਨਾਨ 9.99 ਦਾ। ਟਰੂ ਟੇਸਟ ਆਫ ਇੰਡੀਆ, ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ।

0: जीवन के लिए छह नियम। कभी नफरत मत करो। नंबर दो, चिंता मत करो। नंबर थ्री, सादगी से जियो। नंबर चार, उम्मीद थोड़ी रखो। नंबर पांच, बहुत कुछ दो। नंबर छह, हमेशा मुस्कुराते रहो। फर्म है जिन्हां नूं एज़ ए ड्राइवर चाहिए। टोरंटो तो मॉन्ट्रियल दे रन ने, टोरंटो तो यूएस दे रन ने, पैसे चंगे दिंदे ने, बाई वीकली दिंदे ने, टॉप दी पे है। 6479726455 6479724 6475 इन्हां दा नंबर है। कुलदीप मांगड़ होरां नूं फोन कर लो। करीना कपूर शाहरुख खान दी मूवी आ रही है किंग। दस्या जा रहा है कि ओहदे विच इह कोई डांस डूंस या कोई एक्ट करनगे, कुछ वो करनगे नहीं करनगे यदि डिटेल पढ़नी है तो devtala.com से चले जाओ। न्यूयॉर्क शहर के मेयर जोहरान ममदानी की जित तो सीध लेंदे हुए यूरोपी शहर बिल्कुल इन बिन मुद्दे उठन लगे हैं। बर्लिन शहर में नवा मेयर सस्ते घर मकान किराए के मुद्दे से चुनिया गया। कैनेडा में चुप चुपीते वध्या ब्याज दर। डिड यू नो दैट बैंक ने ब्याज दर बढ़ा दिया। मुख्यमंत्री मान दे ओएसडी दे घर च सीबीआई ने कीती रेड, केस दर्ज। सीबीआई टीम दी फूलां नाल स्वागत करन ते एसओचओ नूं सस्पेंड। पूरे पंजाब विच 12 घंटे चली रेड तो बाद सीबीआई ने लिखिया किते कुछ नहीं मिलिया। पिंड पखोपुर विच अड्डे उपर दो नौजवानां दा बेरहमी नाल कतल कर दिता गया। खबरां पंजाब दीआं ने। एम 530 devtala शो। एयरपोर्ट के मेफील्ड के कॉर्नर से डी पॉल्स जिहड़ी पूजा हट है उत्थे तुहानू बहुत कुछ मिलता है। मैडम साडे नाल जुड़ चुके ने। हाँ जी,
1: हाँ जी देव जी। डी पॉल्स ब्रैम्पटन जिहड़ा हैगा एयरपोर्ट एंड मेफील्ड इंटरसेक्शन ते 6141 मेफील्ड रोड यूनिट नंबर 4445। साडा फोन नंबर हैगा 9059130030। अब मैं तुहानू ते तुहाडे लिसनर नूं दसना चाहुंदी हां कि आपां कंप्लीटली रेडी हैगे ऑल फेस्टिव सीजन दे लई। नवरात्रि होवे, करवा चौथ, दिवाली, धनतेरस, तुहानू कोई भी समान चाहिदा हो घर दे लई, होम एसेंशियल्स तों लेकर पूजा दा समान, वेडिंग नीड्स, गिफ्टिंग दे लई तुहानू कुछ भी चाहिदा हो, एक वन स्टॉप शॉप आपां बना रखी आ। तुसी वी आओ, सारे विजिट करियो डी पॉल्स ब्रैम्पटन। थैंक यू जी।
0: बड़ी मेहरबानी, बड़ी मेहरबानी, थैंक यू। गुरबाणी रेडियो $20 दा, $20 च गुरबाणी रेडियो लैण लई नंबर है 4167401100। ओए धर्म दे नाम ते पैसे नहीं कमाए जांदे। ना ना ना ना मिठिया, ए कम नहीं करना। गुरबाणी रेडियो कॉस्ट प्राइस ते 4167401100। कनेडियन सरकार ने ऐलान किया है कि जाली विआह राही वीजा हासिल करन वाले जिहड़े वीजा लेके इत्थे आउंदे ने उन्हां दा वीजा रद्द कर दिता जाएगा ते 5 साल लई कैनेडा विच दाखिल होण लई मुकम्मल पाबंदी लगाई जाएगी। जे लभण लाजो बथेरे लभणगे, कई 40 लख लैके आए आ, कोई 50 लख लैके आया, असली नकली पता नहीं की कुछ होई जांदा। हरबीर जी होर की कहना चाहोगे?
2: बिल्कुल देव जी, सो जिथे आपां लाइफ दी इंपोर्टेंस दी गल कर रहे हैं, सो उथे आपां लाइफ इंश्योरेंस दे नाल दे प्लान्स वी गल करांगे। क्योंकि जदों भी आपां अपनियां रिस्पोंसिबिलिटीज काउंट करन लगदे हां, जिहदे विच अपनियां मॉर्गेजेस हैगियां, अपने बच्चियां दी एजुकेशन हैगी आ, जिन्ने भी अपने लोन हैगे आ उन्हां दी आपां गल करदे हां, इस तों इलावा जिहड़ियां अपनियां इनवैसटमेंट प्रॉपर्टीज हैगियां जां जिहड़ियां अपनियां म्यूचुअल फंड्स दी इनवैसटमेंट आ, अगर इनके सानूं कुछ हुंदा हैगा जदों साडी फैमिली नूं पास ऑन होणी आ, जिहड़े उहदे उप्पर कैपिटल गेन टैक्सिस हैगे आ उहनां नूं आपां कवर करन दी गल करदे हां। एंड लास्टली जिहड़ी फाइनल एक्सपेंस या फ्यूनरल कॉस्ट या उन्हों आपा कवर करन दी गल करदे हां। सो ये सारिया चीजा जिहड़ियां हैगियां साडियां रिस्पोंसिबिलिटीज आ जिन्हां नूं आपा लाइफ इंश्योरेंस दे नाल प्रोटेक्ट कर सकदे हां। सो डिफरेंट डिफरेंट प्लान्स हैगे आ, अगर तुसीं हजे तक बिल्कुल कोई कवरेज नहीं लई हैगी जां तुहानूं लग रिहा कि साडे कोल कवरेज हैगी आ बट बहुत घट अमाउंट दी आ, इक वार जरूर तुसीं साडे नाल बैठ के उन्हां प्लान्स नूं रिव्यू कर सकदे हां कि तुहाडे कोल किन्ने क अमाउंट दी कवरेज आ, किन्ने टाइम पीरियड दे लई ऑलरेडी कवरेज हैगी आ, ते जे तुसीं एक्सट्रा कवरेज लैनी हैगी आ ओ आपां नैक्सट किन्ने क टाइम तक दी लईए जिहदे नाल साडी जिहड़ी कवरेज हैगी आ साडियां सारियां लाइबिलिटीज कवर हो सकण ओहदे नाल। सो टर्म इंश्योरेंस जिहदे विच 10 साल दी टर्म तों लै के 50 ईयरस तक दी, 50 साल तक दी टर्म अवेलेबल आ। सो जिहदे विच तुसीं चूज कर सकदे आ कि अगले किन्ने टाइम पीरियड दे लई तुहानूं कवरेज चाहीदी आ। एंड मेनली इह हैगा कि जिहड़ी टर्म इंश्योरेंस हुंदी हैगी उहदा प्रीमियम घट हुंदा आ क्योंकि ओह इक सर्टेन टाइम पीरियड तक तुहानूं कवर करदी आ, ते इक वधिया अमाउंट दी कवरेज तुसीं ਉਹਦੇ ਵਿੱਚ ਲੈ ਸਕਦੇ ਹਾਂ, ਬਟ ਉਹਦੇ ਵਿੱਚ ਤੁਹਾਡੇ ਕੋਲ ਇਸ ਚੀਜ਼ ਦਾ ਰਾਈਟ ਹੈਗਾ ਆ ਕਿ ਜਦੋਂ ਟਰਮ ਖਤਮ ਹੋਣ ਵਾਲੀ ਆ ਉਸ ਤੋਂ ਪਹਿਲਾਂ ਅਗਰ ਤੁਸੀਂ ਉਸ ਪਾਲਿਸੀਜ਼ ਨੂੰ ਅੱਗੇ ਰਿਨਿਊ ਕਰਨਾ ਹੈਗਾ ਆ ਜਾਂ ਤੁਸੀਂ ਉਸ ਪਾਲਿਸੀ ਨੂੰ ਅੱਗੇ ਕਨਵਰਟ ਕਰਨਾ ਹੈਗਾ ਤਾਂ ਤੁਹਾਡੇ ਕੋਲ ਉਹ ਵਾਲੀਆਂ ਆਪਸ਼ਨਸ ਉਹਦੇ ਵਿੱਚ ਐਡਿਡ ਹੋਣ। ਸੋ ਟਰਮ ਇੰਸ਼ੋਰੈਂਸ, ਪਰਮਾਨੈਂਟ ਪਲੈਨ, ਡਿਵੀਡੈਂਡ ਵਾਲੇ ਪਲੈਨ, ਯੂਨੀਵਰਸਲ ਪਲੈਨ, ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਬੈਠ ਕੇ ਸਮਝ ਸਕਦੇ ਆ, ਦੈਨ ਤੁਸੀਂ ਆਪਣਾ ਜਿਹੜਾ ਡਿਸੀਜਨ ਹੈਗਾ ਉਹ ਲੈ ਸਕਦੇ ਆ ਕਿ ਕਿਹੜਾ ਪਲਾਨ ਆਪਾਂ ਨੂੰ ਕਿੰਨੀ ਅਮਾਊਂਟ ਦੀ ਕਵਰੇਜ ਵਾਲਾ ਕੀ ਚਾਹੀਦਾ ਹੈਗਾ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਲਾਈਫ ਇੰਸ਼ੋਰੈਂਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 416-817-6500-416-817-6500।
0: ਸਿੱਧੂ ਮੂਸੇਵਾਲੇ ਦਾ ਸ਼ੋਅ ਹੋ ਰਿਹਾ ਜੀ, ਸੋਲਡ ਆਊਟ ਆਲਰੇਡੀ ਹੋ ਚੁੱਕਿਆ।
2: ਰੀਅਲੀ?
0: ਯਾ, ਸੋਲਡ ਆਊਟ। ਇੱਕ ਜਹਾਜ਼ ਦੂਜੇ ਜਹਾਜ਼ ਨਾਲ ਟਕਰਾਇਆ ਉਹਦੀ ਗੱਲ ਕਰਦੇ ਹਾਂ ਕੁਝ ਸੰਦੇਸ਼ਾਂ ਤੋਂ ਬਾਅਦ, ਤੁਹਾਨੂੰ ਨਾਲੇ ਪੈਸੇ ਬਚਾਉਂਦੇ ਹਾਂ ਫਰਨੀਚਰ ਵਿੱਚ। ਸਟੇ ਟਿਊਨ, ਗਏ ਤੇ ਆਏ।
3: ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫ੍ਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫ੍ਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇ ਚ ਅਪਰੂਵ ਨਹੀਂ ਹੋਈ ਹੈ।
5: ਓ ਤੂੰ ਰੇਫੜਾ, ਉਹ ਮੋਰਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ। 416-356-1870, 416-356-1870 ਪੈਗੀ ਪੱਲੇ।
6: Okay, let's go.
0: All right, Indian Fruitland te autumn di special sale laga ditti hai ji. Aashirwad aata 1199 da 20 pound, Barad da desi ke 399 da 1.8 kilo, Bansi Shakkar 199 di 2 pound, Tata Tea premium brand 899 da kilo, number 1817, rice da jehde 1099 de 8.8 pound, Meherban juice 299 de 10 liter di bottle, Swarna Maida 199 da 4 pound, Indian Fruitland 7 location to serve you, Bachat da dusra naam Indian Fruitland. ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਸਹੀ ਗੱਲ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਨੋਟ ਬਚਾਈਏ, ਨੋਟ ਬਚਾਉਣ ਲਈ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ, ਔਰ ਸੁੱਖ ਬਾਈ ਸਾਡੇ ਨਾਲ ਜੁੜ ਚੁੱਕੇ ਨੇ। ਜਨਾਬ, ਵੈਲਕਮ ਟੂ ਦ ਸ਼ੋ।
7: ਬਹੁਤ ਸ਼ੁਕਰੀਆ, ਧੰਨਵਾਦ ਜੀ ਭਾਜੀ। ਬਿਲਕੁਲ, ਇਸ ਲੌਂਗ ਵੀਕਐਂਡ ਦੇ ਉੱਪਰ ਭਾਰੀ ਭਾਰੀ ਭਾਰੀ ਡਾਲਰਾਂ ਦੀ ਸੇਵਿੰਗ ਹੋਣੀ ਆ, ਕਿਉਂਕਿ 4 ਦਿਨ ਦੀ ਜਿਹੜੀ ਸੇਲ ਹੋਣ ਜਾ ਰਹੇ ਆ, ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ, ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਜਿਹਦੇ ਵਿੱਚ ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਬੈਡਰੂਮ ਸੈੱਟ ਚਾਹੀਦੇ ਨੇ, ਤੇ ਨਾਲ ਦੀ ਨਾਲ ਦੇ ਭਾਜੀ ਪੂਰਾ ਕੰਟੇਨਰ, ਇੱਕ ਕੰਟੇਨਰ ਤਾਂ ਤੋਹਫਿਆਂ ਨਾਲ ਮੰਗਾ ਲਿਆ 53 ਫੁੱਟਾਂ। ਸੋ ਫਰਾਈਡੇ ਦੇ ਤੋਂ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਆ, ਬਹੁਤ ਸਾਰੇ ਕੱਲ ਵੀ ਪਰਿਵਾਰਾਂ ਦੀ ਕਾਲ ਆ ਰਹੀ ਸੀ ਵੀ ਸੇਲ ਅੱਜ ਤੋਂ ਜਿਹੜੀ ਸਟਾਰਟ ਹੋਣ ਜਾ ਰਹੀ ਹੈ, ਨਹੀਂ ਭਾਈ, ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ, ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। 294 ਵੋਕਰ ਡਰਾਈਵ ਦੇ ਉੱਪਰ ਪਹੁੰਚਣਾ, 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਰਿਵਾਰਾਂ ਨੇ ਪਹੁੰਚਣਾ, ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਵੱਡੀ ਹੈੱਡਬੋਰਡ ਦੇ ਨਾਲ ਬਲੈਕ ਕਲਰ ਦਾ ਸਾਰਾ ਵੈਲਵਟ ਦਾ ਬਣਿਆ ਹੋਇਆ ਹੈ ਬੈੱਡ, ਸੋ ਕੁਈਨ ਸਾਈਜ਼ ਦਾ ਬਲੈਕ ਕਲਰ ਦਾ ਵੈਲਵਟ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਸੋ ਕੁਈਨ ਸਾਈਜ਼ ਦਾ ਵੈਲਵਟ ਵਾਲਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਜਿਹੜਾ ਤੁਸੀਂ $1500 ਦਾ ਲੈਂਦੇ ਹੋ, ਚਾਰੋ ਦਿਨ ਜਿੱਤੇ ਵੀ ਪਰਿਵਾਰ ਆਉਣਗੇ ਕੁਈਨ ਸਾਈਜ਼ ਦਾ ਵੈਲਵਟ ਵਾਲਾ ਬੈੱਡ ਸਿਰਫ 199 ਕਰਕੇ ਨੰਬਰ ਟੂ ਕਾਲ 905-302-9494 905-302-9494 ਜਾਂ ਪਹੁੰਚ ਸਕਦੇ ਹੋ 294 ਵਾਕਰ ਡਰਾਈਵ ਪਰ ਬੈੱਡ ਨੂੰ ਰਾਈਟ ਵੇ ਕਾਲ ਕਰਕੇ ਤੁਸੀਂ ਹੋਲਡ ਕਰ ਸਕਦੇ ਹੋ ਕੁਈਨ ਸਾਈਜ਼ ਦਾ ਬੈੱਡ ਬਲੈਕ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ 199 ਦਾ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਤੁਸੀਂ ਲੈ ਕੇ ਜਾਣਾ ਸੋ ਨੰਬਰ ਟੂ ਕਾਲ 905-302-9494 ਧੰਨਵਾਦ ਜੀ ਭਾਜੀ
0: ਥੈਂਕ ਯੂ ਸਰ ਹਰਪ੍ਰੀਤ ਜੀ ਆਪਣੇ ਲੋਸ ਐਂਜਲਸ ਏਅਰਪੋਰਟ ਤੇ ਏਅਰ ਕੈਨੇਡਾ ਦਾ ਜਹਾਜ਼ ਸੀ ਉਧਰੋਂ ਆ ਗਿਆ ਡੈਲਟਾ ਦਾ ਜਹਾਜ਼ ਆਪਸ ਚ ਟਕਰਾ ਗਏ ਇਹ ਨੀ ਪੁੱਛਿਆ ਸੱਟ ਫੇਰ ਨੀ ਲੱਗੀ ਕਿਸੇ ਬਚਾਅ ਹੋ ਗਿਆ ਅਮਰੀਕਾ ਵਿਚ ਸਫ਼ਲ ਫਾਂਸੀ ਤੋਂ ਬਾਅਦ ਕ੍ਰਿਸਟਾ ਪਾਇਕ ਹੋਸ਼ ਵਿਚ ਆ ਗਈ ਗੱਲ ਕਰ ਰਹੀ ਹੈ ਕੁਬੈਕ ਚੋਣ ਨਤੀਜਿਆਂ ਤੋਂ ਬਾਅਦ ਅਲਬਰਟਾ ਵਿਚ ਵੱਖ ਹੋਣ ਦੀ ਚਰਚਾ ਤੇਜ਼ ਹੋ ਗਈ ਦਿੱਲੀ ਦੇ ਸੀਮਾਪੁਰ ਵਿਚ 5 ਮੰਜ਼ਿਲਾ ਇਮਾਰਤ ਡਿੱਗੀ 8 ਤੋਂ 10 ਲੋਕ ਮਲਬੇ ਹੇਠ ਦੱਬੇ ਗਏ ਨੇ ਉਹਨਾਂ ਦੀ ਜਾਂਚ ਪੜਤਾਲ ਚੱਲ ਰਹੀ ਹੈ ਦੇਖਦੇ ਹਾਂ ਕੀ ਬਣਦਾ ਆਲ ਰਾਈਟ ਆਪਣੇ ਕੋਲ ਐਵਰੇਸਟ ਟਰਾਂਸਪੋਰਟ ਵਾਲਿਆਂ ਨੇ ਸੁਨੇਹਾ ਭੇਜਿਆ ਏ ਜ਼ੈਡ ਡਰਾਈਵਰ ਚਾਹੀਦੇ ਇਹਨਾਂ ਨੂੰ ਡੈਡੀਕੇਟਡ ਰੂਟਸ ਨੇ ਔਰ ਆਟੋ ਪਾਰਟ ਦੇ ਰੂਟਸ ਨੇ 3000 ਮੀਲ ਮਿਲਣਗੇ ਵੀਕ ਦੇ ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ ਸੁਨਹਿਰੀ ਮੌਕਾ ਹੈ ਜੀ ਵੱਡੀ ਕੰਪਨੀ ਨਾਲ ਕੰਮ ਕਰਨ ਦਾ 905-846-2229 ਐਕਸਟੈਂਸ਼ਨ 4 ਹਾਂਜੀ ਹਰਪ੍ਰੀਤ ਜੀ
2: ਬਿਲਕੁਲ ਜੀ ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੇ ਪਲਾਨਸ ਦੀ ਗੱਲ ਕਰ ਰਹੇ ਹਾਂ ਟਰਮ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ ਇਸ ਤੋਂ ਇਲਾਵਾ ਜਿਹੜੇ ਪਰਮਾਨੈਂਟ ਇੰਸ਼ੋਰੈਂਸ ਪਲਾਨ ਆ ਸੋ ਅਗਰ ਤੁਸੀਂ ਚਾਹੁੰਦੇ ਹੈਗੇ ਆ ਕੋਈ ਇੱਦਾਂ ਦੀ ਕਵਰੇਜ ਜਿਹੜੀ ਤੁਹਾਡੀ ਲਾਈਫ ਟਾਈਮ ਦੇ ਲਈ ਕਵਰ ਕਰੇ ਤੁਹਾਨੂੰ ਐਂਡ ਸੇਮ ਪਲਾਨ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕੈਸ਼ ਵੈਲਿਊ ਜਨਰੇਟ ਕਰਕੇ ਦੇਵੇ ਤੁਹਾਡੀ ਪਾਲਿਸੀ ਤਾਂ ਸਾਡੇ ਕੋਲ ਇੱਦਾਂ ਦੀਆਂ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ ਆ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਤੁਹਾਨੂੰ ਇੱਦਾਂ ਦਾ ਪਲਾਨ ਚਾਹੀਦਾ ਹੈ ਜਿਹਦੇ ਵਿੱਚ ਤੁਸੀਂ ਐਕਸਟਰਾ ਇਨਵੈਸਟਮੈਂਟ ਕਰ ਸਕੋ ਪਲਾਨ ਦੇ ਵਿੱਚ ਜਿਹਦੇ ਵਿੱਚ ਟੈਕਸ ਡੈਫਰਲ ਗਰੋਥ ਹੋਵੇ ਤੇ ਮਾਰਕੀਟ ਦੇ ਵਿੱਚ ਜਿਹੜੇ ਹੈਗੇ ਆ ਪੈਸੇ ਉਹ ਇਨਵੈਸਟ ਹੋਣ ਸੋ ਤੁਹਾਡੀ ਰਿਸਕ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਡੇ ਫੰਡਸ ਚੂਜ਼ ਹੋਣ ਜਿੱਥੇ ਤੁਹਾਡੀ ਲਾਈਫ ਇੰਸ਼ੋਰੈਂਸ ਹੋਊਗੀ ਉੱਥੇ ਨਾਲ ਤੁਹਾਡੀ ਇਹ ਜਿਹੜੀ ਇਨਵੈਸਟਮੈਂਟ ਹੈਗੀ ਆ ਉਹ ਵੀ ਗਰੋ ਕਰੂਗੀ ਤੇ ਇਹ ਟੈਕਸ ਫਰੀ ਗਰੋ ਕਰਦੀ ਰਹਿਣੀ ਆ ਤੇ ਜਦੋਂ ਵੀ ਤੁਸੀਂ ਚਾਹੋ ਤੁਸੀਂ ਇਸ ਪੈਸੇ ਨੂੰ ਯੂਜ਼ ਕਰ ਸਕਦੇ ਆ ਦੂਸਰੀ ਆਪਸ਼ਨ ਇਹ ਹੈਗੀ ਆ ਉਹਨਾਂ ਕਲਾਇੰਟਸ ਦੇ ਲਈ ਜਿਹੜੇ ਨਹੀਂ ਚਾਹੁੰਦੇ ਹੈਗੇ ਮਾਰਕੀਟ ਦੇ ਹਿਸਾਬ ਦੇ ਨਾਲ ਇਨਵੈਸਟਮੈਂਟ ਕਰਨਾ ਜਾਂ ਮਾਰਕੀਟ ਦੀ ਜਿਹੜੀ ਵੋਲੇਟੈਲਿਟੀ ਹੈਗੀ ਆ ਉਹਨੂੰ ਇੰਜੋਏ ਕਰਨਾ ਤਾਂ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡਾ ਜਿਹੜਾ ਰਿਸਕ ਪ੍ਰੋਫਾਈਲ ਆ ਲੋ ਲੈਵਲ ਆ ਅਸੀਂ ਮਾਰਕੀਟ ਦੇ ਵਿੱਚ ਇਨਵੈਸਟ ਨਹੀਂ ਕਰਨੇ ਹੈਗੇ ਤਾਂ ਤੁਸੀਂ ਲਾਈਫ ਇੰਸ਼ੋਰੈਂਸ ਦਾ ਜਿਹੜਾ ਡਿਵੀਡੈਂਡ ਵਾਲਾ ਪਲਾਨ ਹੈਗਾ ਉਹਦੇ ਵਿੱਚ ਆਪਣੀ ਕਵਰੇਜ ਲੈ ਸਕਦੇ ਆ ਸੋ ਕਿਉਂਕਿ ਜਿਹੜੇ ਡਿਵੀਡੈਂਡਸ ਹੈਗੇ ਆ ਉਹ ਇੰਸ਼ੋਰੈਂਸ ਕੰਪਨੀ ਦੇ ਪ੍ਰੋਫਿਟ ਦੇ ਉੱਪਰ ਡਿਸਾਈਡ ਹੁੰਦੇ ਆ ਐਵਰੀ ਈਅਰ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਆ ਆਪਣਾ ਡਿਵੀਡੈਂਡ ਸਕੇਲ ਲਾਂਚ ਕਰਦੀ ਆ ਤੇ ਇਹਦੇ ਵਿੱਚ ਕਲਾਇੰਟ ਨੇ ਕੋਈ ਵੀ ਹੈਡਿਕ ਨਹੀਂ ਲੈਣੀ ਕਿ ਕਿੱਥੇ ਪੈਸੇ ਇਨਵੈਸਟ ਹੋਣਗੇ ਕਿੱਦਾਂ ਪੈਸੇ ਜਿਹੜੇ ਹੈਗੇ ਉਹ ਗਰੋ ਹੋਣਗੇ ਸੋ ਇੰਸ਼ੋਰੈਂਸ ਕੰਪਨੀਜ਼ ਨੇ ਜਿਹੜੇ ਹੈਗੇ ਆਪਣੇ ਡਿਵੀਡੈਂਡਸ ਜਿਹੜੇ ਆ ਤੁਹਾਨੂੰ ਡਿਕਲੇਅਰ ਕਰਨੇ ਆ ਉਹਦੇ ਨਾਲ ਤੁਹਾਡੀਆਂ ਪਾਲਿਸੀਜ਼ ਦੇ ਵਿੱਚ ਜਿਹੜੀ ਡਿਵੀਡੈਂਡਸ ਦੇ ਨਾਲ ਪਾਲਿਸੀ ਦਾ ਵੈਲਿਊ ਜਿਹੜੀ ਹੈਗੀ ਆ ਉਹ ਗਰੋ ਕਰੂਗੀ ਪਲੱਸ ਜਿੰਨੀ ਉਹਦੇ ਵਿੱਚ ਕੈਸ਼ ਵੈਲਿਊ ਹੈਗੀ ਆ ਉਹ ਵੀ ਨਾਲ ਐਡ ਆਨ ਹੋਊਗੀ ਸੋ ਬੇਸਿਕਲੀ ਤੁਹਾਡੀਆਂ ਪਾਲਿਸੀਜ਼ ਦੇ ਵਿੱਚ ਡਿਵੀਡੈਂਡਸ ਐਡ ਆਨ ਹੋਣਗੇ ਜਿਨ੍ਹਾਂ ਦੇ ਨਾਲ ਤੁਸੀਂ ਉਸ ਪੈਸੇ ਨੂੰ ਕਦੀ ਵੀ ਇਨ ਫਿਊਚਰ ਦੇ ਵਿੱਚ ਯੂਜ਼ ਕਰ ਸਕਦੇ ਆ ਤੇ ਲਾਈਫ ਟਾਈਮ ਦੀਆਂ ਕਵਰੇਜਸ ਹੁੰਦੀਆਂ ਇਹਨਾਂ ਪਲਾਨਸ ਦੇ ਵਿੱਚ ਕਿਉਂਕਿ ਇਹ ਪਰਮਾਨੈਂਟ ਇੰਸ਼ੋਰੈਂਸ ਪਲਾਨ ਆ ਸੋ ਤੁਸੀਂ ਐਜ਼ ਅ ਕਲਾਇੰਟ ਇਹ ਪਲਾਨ ਸਮਝ ਕੇ ਡਿਸਾਈਡ ਕਰ ਸਕਦੇ ਆ ਕਿ ਆਪਾਂ ਕਿਹੜੀ ਕਵਰੇਜ ਲਈਏ ਕਿਹਦੇ ਨਾਲ ਸਾਨੂੰ ਜ਼ਿਆਦਾ ਬੈਨੀਫਿਟ ਹੋ ਸਕਦੇ ਆ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਨੰਬਰ ਹੈਗਾ ਜੀ 416-816-5004-1687-6500
0: ਅੱਜ ਪ੍ਰੋਗਰਾਮ ਨੂੰ ਤੰਦੂਰੀ ਗ੍ਰਿਲ ਅਤੇ ਇੰਡੀਅਨ ਫੂਡ ਲੈਂਡ ਨੇ ਸਪੌਂਸਰ ਕੀਤਾ ਹੈ ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਰਿਆਨੀ 499 ਦੀ ਹੈ ਵੈਜੀ ਬਰਗਰ 399 ਤੇ ਸਟਫ ਕੁਲਚਾ 299 ਚਿਕਨ ਬਰਿਆਨੀ 699 ਚਿਕਨ ਕਰੀ ਵੱਡਾ ਸਾਰਾ ਕੋਲਾ ਨਾਲ ਇੱਕ ਨਾਨ ਜਿਹੜਾ ਹੈ 999 ਦਾ ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ ਟਰੂ ਟੇਸਟ ਆਫ ਇੰਡੀਆ ਲਓ ਜੀ ਜਾਣੇ ਆਉਂਦੇ ਸਟੇ ਟਿਊਨ
8: ਆਰ ਯੂ ਰੈਡੀ
0: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040-647-429-4040
9: ਭਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ ਜੋ ਫਿੱਟੀਆਂ ਮਾਰਦੇ ਨੇ ਪਾਪੀ ਨੇ ਮੁੱਤਖੋਰੇ ਨੇ ਕਮੀਨੇ ਨੇ ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
10: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
11: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
12: From the Dave Patla News Desk, locally covered, nationally connected.
0: All right, Israel ਵਿੱਚ 15-20 ਦਿਨਾਂ ਬਾਅਦ ਵੋਟਿੰਗ ਹੋਣੀ ਆ, ਨਤਨਯਾਹੂ ਹਾਰ ਸਕਦੇ ਨੇ। ਰੂਸ ਦੇ ਹਵਾਈ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਘੱਟੋ ਘੱਟ 19 ਲੋਕਾਂ ਦੀ ਮੌਤ, 60 ਤੋਂ ਵੱਧ ਜ਼ਖਮੀ। No one is lucky. ਕਿਸੇ ਨੂੰ ਜਿਹੜਾ ਲਾਟਰੀ ਦਾ ਟਿਕਸ ਨਿਕਲਿਆ ਨੀਗਾ, ਸੋ ਆਸਾਂ ਹੈਗੀਆਂ ਅਗਲਾ ਡਰਾਅ ਚ ਨਿਕਲਣਗੇ। 80 million ਜੀ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਾਹ ਦੀਆਂ ਬਿਮਾਰੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਲਓ ਜੀ ਜਾਣੇ ਆ ਉਹਨੇ, ਪਹਿਲਾਂ ਜੇ ਨਿੱਜਰ ਬਾਈ ਦਾ ਸੁਨੇਹਾ ਸੁਣ ਲਓ।
13: ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ, 647-201-6002।
14: ਮੇਮ ਸਾਹਿਬ, ਅੱਲਾ ਕੇ ਨਾਮ ਪੇ 20 ਰੁਪਏ ਦੇ ਰਹੇ ਹੋ ਕਾਫੀ ਪੀਣੀ ਹੈ।
15: ਪਰ ਕਾਫੀ ਤਾਂ 10 ਰੁਪਏ ਦੀ ਆਉਂਦੀ ਹੈ।
14: ਗਰਲਫ੍ਰੈਂਡ ਵੀ ਨਾਲ ਹੈ ਨਾ ਮੈਡਮ?
15: ਭਿਖਾਰੀ ਹੋ ਕੇ ਗਰਲਫ੍ਰੈਂਡ ਰੱਖੀ ਹੈ?
14: ਉਹਨੇ ਤਾਂ ਬਣਾਇਆ।
16: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ।
17: ਇਟਸ ਯੋਰ ਪ੍ਰੋਬਲਮ।
0: ਆਲਰਾਈਟ,
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
6: Okay, let's go.
0: All right, Indian Fruitland te autumn di special sale laga ditti hai ji. Aashirwad aata 1199 da 20 pound, Barad da desi ke 399 da 1.8 kilo, Bansi Shakkar 199 di 2 pound, Tata Tea Premium Brand 899 da kilo, number 1817 rice da jehde 1099 de 8.8 pound, Meherwan Juice 299 de 3 liter di bottle, Swarna Maida 199 da 4 pound. Indian Fruitland, 7 locations to serve you. Bachat da dusra naam Indian Fruitland.
18: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੇਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਏਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ 647-792-7000, 647-792-7000।

0: ਕੈਨੇਡਾ ਅਮਰੀਕਾ ਨਸ਼ਾ ਤਸਕਰੀ ਗਰੋਹ ਦੇ ਮੁੱਖ ਸੂਤਰਧਾਰ ਕੈਲੀਫੋਰਨੀਆ ਦੇ 60 ਸਾਲਾ ਪਰਮਜੀਤ ਸਿੰਘ ਨੂੰ 10 ਸਾਲਾਂ ਲਈ ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ ਕਈ ਵਾਰ ਹਰਪ੍ਰੀਤ ਜੀ ਕੁੱਤੇ ਬਿੱਲੇ ਨੂੰ ਨਾਲ ਲੈ ਜਾਂਦੇ ਆ ਗੱਡੀ ਚ ਬਿਠਾ ਕੇ, ਕੁੱਤਾ ਪਿਛਲੀ ਗੱਡੀ ਤੇ ਬੈਠਾ ਹੁੰਦਾ ਆਰਾਮ ਨਾਲ ਸੀਟ ਤੇ, ਸੱਜੇ ਖੱਬੇ ਦੇਖਦਾ ਰਹਿੰਦਾ ਗੱਡੀਆਂ ਤੁਰ ਜਾਂਦੇ ਆ। ਕੁੱਤੇ ਨੇ ਛਾਲ ਮਾਰ ਲਈ ਮੂਹਰਲੀ ਸੀਟ ਤੇ ਜਾ ਵੱਜਿਆ, ਮੂਹਰਲੀ ਸੀਟ ਤੇ ਜਿਹੜਾ ਬੈਠਾ ਸੀਗਾ ਚਲਾ ਰਹੇ ਗੱਡੇ ਉਹ ਘਬਰਾ ਜਾਏਗਾ, ਕੁੱਤੇ ਨੂੰ ਫੜੇ ਸਟੇਅਰ ਨੂੰ ਫੜੇ ਜਾ ਗੱਡੀ ਕਦੇ ਠੋਕਤੀ। ਅਗਲੀ ਅੱਛਾ, ਪਾਕਿਸਤਾਨੀ ਜਲ ਸੈਨਾ ਨੇ ਨਸ਼ਾ ਰੋਕੂ ਦੇ ਦੋ ਮੁਹਿੰਮਾਂ ਚਲਾਈਆਂ, 96 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਲੈਂਗਲੀ ਕੈਕਟਸ ਕਲੱਬ ਦੀ ਪਾਰਕਿੰਗ ਵਿੱਚ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਹੋਰ ਕੀ ਕਹਿਣਾ ਚਾਹੋਗੇ?
1: ਸੁਦੇਵ ਜੀ, ਆਪਾਂ ਜਿੱਥੇ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕੀਤੀ ਆ, ਉੱਥੇ ਲਾਈਫ ਇੰਸ਼ੋਰੈਂਸ ਦੇ ਨਾਲ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ, ਕਿਉਂਕਿ 3 ਤਰ੍ਹਾਂ ਦੀਆਂ ਕਵਰੇਜਿਸ ਹੈਗੀਆਂ ਜਿਹਦੇ ਨਾਲ ਆਪਾਂ ਆਪਣੇ ਪੂਰੇ ਰਿਸਕ ਨੂੰ ਕਵਰ ਕਰ ਸਕਦੇ ਹਾਂ। ਜਿੱਥੇ ਲਾਈਫ ਇੰਸ਼ੋਰੈਂਸ ਸਾਡੀ ਫੈਮਿਲੀ ਲਈ ਪ੍ਰੋਟੈਕਸ਼ਨ ਹੈਗੀ ਆ, ਉੱਥੇ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਲਿਵਿੰਗ ਬੈਨੀਫਿਟਸ ਹੈਗੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਅਗਰ ਤੁਸੀਂ ਚਾਹੁੰਦੇ ਹਾਂ ਕਿ ਇੱਕੋ ਕਵਰੇਜ ਇੱਕੋ ਪਲਾਨ ਦੇ ਵਿੱਚ ਤੁਹਾਡੀਆਂ ਇਹ ਤਿੰਨੋਂ ਪੋਲਿਸੀਜ਼ ਐਡ ਆਨ ਹੋ ਸਕਣ, ਤਾਂ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ, ਕਿਉਂਕਿ ਕੰਬੀਨੇਸ਼ਨ ਕਰ ਸਕਦੇ ਹਾਂ ਆਪਾਂ ਡਿਫਰੈਂਟ ਡਿਫਰੈਂਟ ਪਲਾਨਸ ਦਾ। ਸੇਮ ਪਲਾਨ ਦੇ ਵਿੱਚ ਆਪਾਂ ਲਾਈਫ ਇੰਸ਼ੋਰੈਂਸ ਦਾ ਟਰਮ ਪਲਾਨ ਪਰਮਾਨੈਂਟ ਕਵਰੇਜ ਐਡ ਆਨ ਕਰ ਸਕਦੇ ਹਾਂ, ਉਹਦੇ ਵਿੱਚ ਹੀ ਆਪਾਂ ਜਿੰਨੀ ਵੀ ਤੁਹਾਡੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਨੀਡ ਹੈਗੀ ਆ ਉਹਨੂੰ ਐਡ ਆਨ ਕਰ ਸਕਦੇ ਹਾਂ। ਐਂਡ ਲਾਸਟਲੀ, ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਆ ਜਾਂ ਤੁਹਾਨੂੰ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਆ, ਤਾਂ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਦੀ ਕਵਰੇਜ ਨੂੰ ਵੀ ਨਾਲ ਐਡ ਆਨ ਕਰ ਸਕਦੇ ਹਾਂ। ਸੋ ਤਿੰਨੋਂ ਕਵਰੇਜਿਸ ਇੱਕੋ ਪਾਲਿਸੀ ਦੇ ਵਿੱਚ ਹੋ ਸਕਦੀਆਂ ਆ, ਤੇ ਅਗਰ ਤੁਸੀਂ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰਨਾ ਹੈਗਾ, ਉਹਨਾਂ ਨੂੰ ਵੀ ਨਾਲ ਜਿਹੜਾ ਹੈਗਾ ਐਡ ਆਨ ਕੀਤਾ ਜਾ ਸਕਦਾ। ਸੋ ਜਿੰਨੇ ਆਪਾਂ ਕੰਬੀਨੇਸ਼ਨਸ ਕਰਾਂਗੇ ਉਨਾ ਪ੍ਰੀਮੀਅਮ ਡਿਸਕਾਊਂਟ ਆਪਾਂ ਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਪ੍ਰੋਵਾਈਡ ਕੀਤਾ ਜਾਊਗਾ। ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਆ ਕਿ ਕਿੱਦਾਂ ਤੁਹਾਨੂੰ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਡਿਸਕਾਊਂਟ ਮਿਲ ਸਕਦੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8176500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ
2: 5-year price guarantee, $55 international roaming including 64 countries, no contract. ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
0: ਆਓ ਇੱਕ ਵਾਰ ਫੇਰ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਂਸਸ ਤੇ, ਸੁਲਤਾਨ ਜੀ ਇੱਕ ਵਾਰ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ, ਹੋਰ ਕਿਹੜੀਆਂ ਸਪੈਸ਼ਲ ਪ੍ਰਾਈਜ਼ ਦੇ ਰਹੇ ਹੋ ਅੱਜ?
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੀ ਗੱਲ ਕਰਾਂਗੇ, ਜਦੋਂ ਟੀਵੀ ਸੈਕਸ਼ਨ ਦੀ ਗੱਲ ਕਰਦੇ ਹਾਂ ਦੇਵ ਭਾਜੀ, ਸਾਡੇ ਕੋਲ 75 ਇੰਚ ਸੈਮਸੰਗ ਸਿਰਫ $799 ਦਾ ਦਿੱਤਾ ਜਾ ਰਿਹਾ, ਜਦਕਿ ਇਹਦੀ $1099 ਯਾਨੀ $1100 ਪ੍ਰਾਈਸ ਹੈ, $799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਮਿਲੇਗਾ। 85 ਇੰਚ ਦੀ ਗੱਲ ਕਰੀਏ ਤੇ 85 ਇੰਚ ਵੀ ਜਿਹਦੀ $1700 ਪ੍ਰਾਈਸ ਹੈ, ਸਿਰਫ $1199 ਦਾ ਮਿਲੇਗਾ। $500 ਤੁਸੀਂ 85 ਇੰਚ ਸੈਮਸੰਗ ਮਿੰਨੀ LED 2026 ਦੇ ਲੇਟੈਸਟ ਮਾਡਲ ਤੇ ਸੇਵ ਕਰ ਸਕਦੇ ਹੋ ਜੀ। ਜਿਨ੍ਹਾਂ ਨੇ 55 ਇੰਚ ਲੈਣਾ 399 ਦਾ ਜਾਂ 65 ਇੰਚ ਲੈਣਾ 499 ਦਾ, ਉਹ ਵੀ ਕਸਟਮਰ ਪਹੁੰਚ ਸਕਦੇ ਜੀ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। 905-450-2828 ਨੰਬਰ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, $1700 ਵਾਲਾ $1099 ਦਾ ਪੇਅਰ ਮਿਲ ਜਾਏਗਾ, ਵਾਸ਼ਰ ਡਰਾਇਰ ਦੋਨੋਂ $1099 ਚ। ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $1499 ਚ। ਤੇ $1499 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਫ੍ਰਿਜ ਸਟੋਵ ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ $5000 ਵਾਲਾ 29.99 ਚ ਮਿਲੇਗਾ। $2,000 ਤੁਸੀਂ ਬੰਡਲ ਪੈਕੇਜ ਤੇ ਸੇਵ ਕਰ ਸਕਦੇ ਹੋ, ਜਾਂ ਸਿੰਗਲ ਫ੍ਰਿਜ ਵੀ ਚਾਹੀਦਾ ਤੇ ਤੁਹਾਨੂੰ $2,200 ਵਾਲਾ 14.99 ਚ 36 ਇੰਚ ਵਾਈਡ ਫੁੱਲ ਸਾਈਜ਼ ਦਾ ਫ੍ਰਿਜ ਮਿਲੇਗਾ। ਫ੍ਰੈਂਚ ਡੋਰ ਬੋਟਮ ਫ੍ਰੀਜ਼ਰ ਡਬਲ ਡੋਰ ਔਨ ਟੋਪ, ਫ੍ਰੀ ਹੋਮ ਡਿਲੀਵਰੀ ਹੈ ਤੇ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਹੈ ਜੀ। 905-450-2828 ਨੰਬਰ ਹੈ। ਕੱਲੀ ਸਿੰਗਲ ਡਿਸ਼ਵਾਸ਼ਰ ਚਾਹੀਦੀ ਹੈ, $900 ਵਾਲੀ 499 ਦੀ ਦਿੱਤੀ ਜਾ ਰਹੀ ਹੈ। ਕੱਲਾ ਵਾਸ਼ਰ ਚਾਹੀਦਾ 599 ਚ ਮਿਲੇਗਾ। ਬੋਵੇਟ ਐਂਡ ਟੰਕੂਜ਼ੀ ਤੇ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਹੋਰ ਖਬਰਾਂ ਚੋਂ ਖਬਰ ਹੈ, ਅੰਮ੍ਰਿਤਸਰ ਤੋਂ ਖਬਰ ਆਈ ਹੈ, ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ 3 ਨੈਟਵਰਕ ਬੇਨਕਾਬ ਕੀਤੇ ਗਏ, 8 ਨੂੰ ਗ੍ਰਿਫਤਾਰ ਕੀਤਾ ਗਿਆ। ਯੂਕਰੇਨੀ ਟੈਂਕਾਂ ਦਾ ਹਮਲਾ, 24 ਘੰਟਿਆਂ ਵਿਚ ਰੂਸ ਦੇ 2000 ਸੈਨਿਕ ਮਾਰੇ ਗਏ। ਯੂਪੀ ਦੇ 7 ਜ਼ਿਲ੍ਹਿਆਂ ਵਿਚ ਹੜ੍ਹ, ਲਖਨਊ ਵਿਚ 6 ਦੋਸਤ ਵਹਿ ਗਏ, ਉੱਤਰਾਖੰਡ ਅਤੇ ਹਰਿਆਣਾ ਵਿਚ ਗੜੇਮਾਰੀ, MP ਅਤੇ ਬਿਹਾਰ ਸਮੇਤ 9 ਰਾਜਾਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
4: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
5: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ DJ ਨਾਈਟ ਦੇ ਨਾਲ।
4: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040। ਟਿੱਕਾ ਜੰਕਸ਼ਨ, 2958 Queen Street East, Unit 26, Brampton.

0: ਅਗਰ ਤੁਸੀਂ ਵਨ ਵੇ ਟਿਕਟਾਂ ਲੈਣੀਆਂ ਨੇ ਇੰਡੀਆ ਜਾਣ ਲਈ, ਟੋਰਾਂਟੋ ਤੋਂ ਦਿੱਲੀ 1275 ਤੋਂ ਹੈ ਸ਼ੁਰੂ ਹੁੰਦੀਆਂ, ਟੋਰਾਂਟੋ ਅੰਮ੍ਰਿਤਸਰ 1395, ਰਿਟਰਨ ਟੋਰਾਂਟੋ ਅੰਮ੍ਰਿਤਸਰ 2480, ਟੋਰਾਂਟੋ ਦਿੱਲੀ 1599। ਪਾਕਿਸਤਾਨ ਜਾਣ ਲਈ ਵਨ ਵੇ ਹੈ ਕਰਾਚੀ ਟੋਰਾਂਟੋ ਕਰਾਚੀ 1245, ਇਸਲਾਮਾਬਾਦ 1290। ਜਿਹੜੀ ਪਾਕਿਸਤਾਨ ਨੂੰ ਰਿਟਰਨ ਹੈ ਟੋਰਾਂਟੋ ਕਰਾਚੀ 2220, ਟੋਰਾਂਟੋ ਇਸਲਾਮਾਬਾਦ ਦੀ ਜਿਹੜੀ ਹੈ 2095। ਆਲ ਇਨਕਲੂਸਿਵ ਵਕੇਸ਼ਨ ਡੀਲ ਜਿਹੜੀਆਂ ਨੇ ਡੋਮਿਨਿਕਨ ਰਿਪਬਲਿਕ 1200 ਤੋਂ, ਮੈਕਸੀਕੋ ਜਿਹੜੀ ਹੈ ਉਹ 1175 ਤੋਂ। ਕਟਾਰੀਆ ਟੂਰ ਐਂਡ ਟਰੈਵਲ 9056781200, 6781200। ਜਦੋਂ ਆਪਾਂ ਯੂਜ ਟਰੱਕ ਦੇਖਦੇ ਹਾਂ ਉਹਦੇ 'ਚ ਬਹੁਤ ਚੀਜ਼ਾਂ ਦੇਖਣ ਵਾਲੀ ਹੁੰਦੀਆਂ, ਮਾਇਲੇਜ ਕਿੰਨੀ ਆ, ਟਾਇਰ ਕਿਹੋ ਜਿਹਾ, ਇੰਜਣ ਕਿਹੋ ਜਿਹਾ, ਕਿੰਨਾ ਚੱਲਿਆ ਕਿੰਨਾ ਨਹੀਂ ਚੱਲਿਆ। ਲੇਕਿਨ ਨਿਸਕੂ ਟਰੱਕ ਕੋਲ ਜਿਹੜੇ ਟਰੱਕ ਖੜੇ ਨੇ ਸਾਰੇ ਟੋਪ ਨੌਚ ਟਰੱਕ ਨੇ, ਟੋਪ ਦੇ ਟਰੱਕ ਨੇ। ਤੁਸੀਂ ਜਿਸ ਵੀ ਮੇਕ ਐਂਡ ਮਾਡਲ ਦਾ ਟਰੱਕ ਦੇਖ ਰਹੇ ਹੋ, ਜਿਸ ਬ੍ਰਾਂਡ ਦਾ ਟਰੱਕ ਦੇ ਰਹੇ ਹੋ, ਸਾਰੇ ਖੜੇ ਆ। ਔਰ ਨਾਲ ਦੀ ਨਾਲ ਜਿਹੜੀ ਫਾਈਨੈਂਸਿੰਗ ਆ ਉਹ ਖੁਦ ਆਪ ਕਰਕੇ ਦਿੰਦੇ ਆ, ਆਪ ਕਰਵਾ ਕੇ ਦਿੰਦੇ ਆ। ਸੁਣੋ, ਸੱਜੇ ਖੱਬੇ ਜਾਣ ਦੀ ਕਿਤੇ ਨਹੀਂ ਲੋੜ। ਆਹ ਸੁਣੋ ਨਿਸਕੂ ਟਰੱਕ ਵਾਲਿਆਂ ਦਾ ਸੁਨੇਹਾ।
1: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 4169915939, 416-999-5949।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ, 416-817-6500।
0: ਵੀਕਐਂਡ ਤੇ ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ, ਅਗਰ ਖੁਦ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਰੇਡੀਓ ਸ਼ੋਅ ਕਰਨਾ ਚਾਹੁੰਦੇ ਹੋ, ਸਾਡੇ ਨੰਬਰ ਨੇ
1: 1 ','2 855 88 ','3 2 55 88 ','4 855 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2 8 9 055 450 2 8 2
0: ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
7: Hello AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: CHLO AM 530. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਜੀ ਦੋਸਤੋ, ਵਤਨਾ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹੁਣੇ ਹੁਣੇ 5:30 AM ਦੇ ਤੁਸੀਂ ਦੇਵ ਤਾਤਾ ਜੀ ਦੇ ਨਾਲ ਜੁੜੇ ਸੀ ਤੇ ਹੁਣ ਸਾਡੀ ਵਾਰੀ ਆਈ ਹੈ ਤੁਹਾਨੂੰ ਭਾਰਤ ਦੀਆਂ ਖਬਰਾਂ ਤੇ ਕੁਝ ਇੱਥੋਂ ਦੀਆਂ ਇਲੈਕਸ਼ਨ ਦੀ ਗਤੀਵਿਧੀਆਂ ਤੇ ਨਾਲ ਹਰਪ੍ਰੀਤ ਸੈਣੀ ਹੋਰੀ ਸਾਥ ਦੇਣਗੇ ਸਟੂਡੀਓ ਦੇ ਵਿੱਚੋਂ। ਹਰਪ੍ਰੀਤ ਜੀ, ਵੈਲਕਮ ਜੀ ਐਨ।
1: ਥੈਂਕ ਯੂ ਸੋ ਮਚ ਸੁਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040-6474-29-4040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਖੁਦਾ ਨਾ ਕਰੇ ਅਗਰ ਆਪਕਾ ਕਾਰ ਐਕਸੀਡੈਂਟ ਹੋ ਗਿਆ ਔਰ ਆਪ ਕਾਨੂੰਨੀ ਮਦਦ ਲੈਣਾ ਚਾਹਤੇ ਹੈਂ ਤੋ ਨਾ ਸਿਰਫ ਹਮ ਆਪਕੇ ਹੱਕ ਕਾ ਜਾਇਜ਼ ਜ਼ਿਆਦਾ ਸੇ ਜ਼ਿਆਦਾ ਪੈਸਾ ਲੇਕਰ ਦਿਲਵਾਤੇ ਹੈਂ ਬਲਕਿ ਆਪਣੀ ਫੀਸ ਵੀ ਆਪਕਾ ਕਲੇਮ ਦਿਲਵਾਨੇ ਕੇ ਬਾਅਦ ਹੀ ਲੇਤੇ ਹੈਂ ਔਰ ਮੈਂ ਆਪਕੀ ਆਪਣੀ ਅੰਜੁਮ ਕੁਰੈਸ਼ੀ ਆਪਕੀ ਆਪਣੀ ਜ਼ਬਾਨ ਬੋਲਤੀ ਹੂੰ ਔਰ ਹਮਾਰੇ ਪਰਸਨਲ ਇੰਜੀਨੀਅਰ ਲਾਇਰਸ ਕੀ ਟੀਮ ਆਪਕੇ ਕਲੇਮ ਕੋ ਪ੍ਰੋਫੈਸ਼ਨਲੀ ਹੈਂਡਲ ਕਰਤੇ ਹੈਂ ਔਰ ਅਗਰ ਆਪਣੇ ਕਲੇਮ ਕੇ ਸਿਲਸਿਲੇ ਮੇਂ ਆਪ ਹਮਾਰੇ ਲਾਇਰ ਕੇ ਸਾਥ ਮੀਟਿੰਗ ਕਰਨਾ ਚਾਹਤੇ ਹੈਂ ਤੋ ਹਮਾਰੀ ਕੰਸਲਟੈਂਸੀ ਬਿਲਕੁਲ ਫ੍ਰੀ ਹੈ। ਆਜ ਹੀ ਮੁਝੇ ਕਾਲ ਕਰੇਂ, ਆਪਕੇ ਕਾਰ ਐਕਸੀਡੈਂਟ ਕੇਸ ਮੇਂ ਆਪਕਾ ਇਨਫਾਰਮੇਸ਼ਨ ਲੈਣਾ ਆਪਕਾ ਹੱਕ ਹੈ। 416-570-0157 416-570-0157।

0: ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਸ਼ੌਪ, ਟੌਪਿੰਗਸ ਨਾਨ ਸਟੌਪ।
2: ਜੇ ਮੈਨੂੰ ਯਾਰ ਨਾ ਮਿਲੇ ਤੇ ਮਰ ਜਾਵਾਂ, ਜੇ ਮੈਨੂੰ ਪਿਆਰ ਨਾ ਮਿਲੇ ਤੇ ਮਰ ਜਾਵਾਂ।
3: What's up everybody, this is Jasmine Sandlers ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਵਿਦ ਸੁਖੀ ਨਿੱਜਰ।
4: ਜੀ ਹਾਂ ਦੋਸਤੋ, ਇੱਕ ਵਾਰੀ ਫਿਰ ਵਤਨੋਂ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹਾਂ। ਤਿੰਨ ਲੋਕੇਸ਼ਨਾਂ ਨੇ, ਹੈੱਡ ਆਫਿਸ ਦੇ ਨੰਬਰ 416-213-1165 ਤੇ ਨਾਲ ਹੀ ਜਿਹੜਾ ਸਹਿਯੋਗ ਹੈ ਬੁੱਡਵਾਈਨ ਬੈਂਕਟ ਹਾਲ ਦਾ। ਆਉਣ ਵਾਲੇ ਦਿਨਾਂ 'ਚ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ, ਕੋਈ ਨਵੇਂ ਸਾਲ ਦੇ ਆਸ ਪਾਸ, ਕ੍ਰਿਸਮਸ ਦੇ ਆਸ ਪਾਸ ਕੋਈ ਵੀ ਸਮਾਗਮ ਕਰਨਾ ਚਾਹੁੰਦੇ ਹੋ, ਡ੍ਰੀਮ ਕਨਵੈਨਸ਼ਨ ਸੈਂਟਰ ਜਾਂ ਫਿਰ ਬੁੱਡਵਾਈਨ ਬੈਂਕਟ ਹਾਲ, ਦੋਨਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਹੈ 416-7743-0003। ਜੁਵਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤਾਂ ਸਿੰਘਾਪੁਰ ਜੁਵਲਰ ਤੁਹਾਨੂੰ ਵੈਲਕਮ ਕਰ ਰਿਹਾ ਹੈਗਾ। ਮਾਲਟਨ ਦੇ ਇਲਾਕੇ ਦੇ ਵਿੱਚ ਹੈ, 70% ਤੁਹਾਨੂੰ ਡਾਇਮੰਡ ਦੀ ਜੁਵਲਰੀ ਤੇ ਡਿਸਕਾਊਂਟ ਮਿਲ ਰਿਹਾ ਇਸ ਟਾਈਮ। 905-612-1500 ਇਹਨਾਂ ਦਾ ਨੰਬਰ ਹੈ ਤੇ ਇਲੈਕਟ੍ਰੋਨਿਕ ਦਾ ਸਮਾਨ ਕੋਈ ਵੀ ਖਰੀਦਣਾ ਤੇ ਟੈਲੀ ਟੈਮ ਤੇ ਮਾਈ ਫਰਨੀਚਰ ਤੇ ਪਹੁੰਚੋ, ਕਾਫੀ ਵੱਡੀ ਸੇਲ ਲੱਗੀ ਹੈ, ਇਹਦਾ ਫਾਇਦਾ ਲੈ ਸਕਦੇ ਹੋ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਸਹਿਯੋਗ ਹੈ ਹਰਪ੍ਰੀਤ ਸੈਣੀ ਹੋਰਾਂ ਦਾ। ਸੋ ਹਰਪ੍ਰੀਤ ਜੀ, ਇੱਕ ਵਾਰੀ ਫਿਰ ਵੈਲਕਮ।
5: ਥੈਂਕ ਯੂ ਸੋ ਮਚ ਸੁਖੀ ਜੀ।
4: ਅੱਛਾ ਜੀ, ਅੱਜ ਆਪਾਂ ਗੱਲ ਕਰਦੇ ਹਾਂ ਕਿ ਕਹਿੰਦੇ ਕੋਈ ਵੀ ਕੰਮ ਈਜ਼ੀ ਨਹੀਂ ਹੁੰਦਾ।
5: ਹਾਂਜੀ,
4: ਤੁਹਾਡੇ ਫੀਲਡ ਦੇ ਵਿੱਚ ਵੀ ਜਿਹੜਾ ਕਿ ਕਾਫੀ ਕਹਿ ਲਈਏ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਜਿਨ੍ਹਾਂ ਦੀ ਇੰਸ਼ੋਰੈਂਸ ਨਹੀਂ ਹੁੰਦੀ, ਬਹੁਤ ਹਾਰਡ, ਕਈ ਵਾਰੀ ਕੋਈ ਨਾ ਕੁਛ ਉਹਨਾਂ ਦੇ ਮੈਡੀਕਲ ਦੇ ਇਸ਼ੂ ਹੁੰਦੇ ਆ ਜਾਂ ਕੁਛ ਹੋਰ, ਇਹ ਕਿਹੜੇ ਕਿਹੜੇ ਕਾਰਨਾਂ ਕਰਕੇ ਕਈ ਵਾਰੀ ਉਹ ਡਿਕਲਾਈਨ ਕਰ ਦਿੰਦੇ?
5: ਸੋ ਸੁਖੀ ਜੀ, ਮੇਜਰ ਰੀਜ਼ਨ ਤਾਂ ਹੈਗੇ ਆ ਜਿਹੜੇ ਹੈਲਥ ਦੇ ਰੀਜ਼ਨ ਆ। ਸੋ ਸਾਡੇ ਆਪਣੇ ਕੋਈ ਮੈਡੀਕਲ ਰੀਜ਼ਨਸ ਦੇ ਕਰਕੇ ਸਾਨੂੰ ਕਵਰੇਜ ਨਾ ਮਿਲੇ।
4: ਓਕੇ,
5: ਸੋ ਉਹਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਸਟੈਂਡਰਡ ਇੰਸ਼ੋਰੈਂਸ ਕੰਪਨੀਜ਼ ਆ, ਜਦੋਂ ਅਸੀਂ ਉਹਨਾਂ ਦੇ ਵਿੱਚ ਐਪਲੀਕੇਸ਼ਨ ਪਾਉਂਦੇ ਹਾਂ, ਉਹਦੇ ਵਿੱਚ ਪਹਿਲਾਂ ਮੈਡੀਕਲ ਕੁਐਸਚਨਸ ਜਿਹੜੇ ਹੈਗੇ ਆ ਆਪਾਂ ਨੂੰ ਆਨਸਰ ਕਰਨੇ ਪੈਂਦੇ ਆ, ਉਸ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਉਹਨਾਂ ਦੇ ਬੇਸ ਦੇ ਉੱਪਰ ਅੰਡਰ ਰਾਈਟਿੰਗ ਕਰਦੀ ਆ। ਉਹਦਾ ਮਤਲਬ ਇਹ ਹੈਗਾ ਹੁਣ ਕਿਸੇ ਪਰਸਨ ਨੂੰ ਆਲਰੇਡੀ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਹੈ, ਡਾਇਬਟੀਜ਼ ਦੇ ਲਈ ਇੰਸੂਲਿਨ ਤੇ ਡਿਪੈਂਡ ਕਰਦੇ ਸੀਗੇ, ਉਹਨਾਂ ਦੀ ਫੈਮਿਲੀ ਹਿਸਟਰੀ ਦੇ ਵਿੱਚ ਇੱਕ ਤੋਂ ਵੱਧ ਫੈਮਿਲੀ ਮੈਂਬਰਸ ਨੂੰ ਸੇਮ ਮੈਡੀਕਲ ਕੰਸਰਨ ਸੀਗਾ, ਸੋ ਉਹਦੇ ਕਰਕੇ ਵੀ ਕਈ ਵਾਰ ਆਪਾਂ ਨੂੰ ਰੈਗੂਲਰ ਪਾਲਿਸੀ ਨਹੀਂ ਮਿਲਦੀ ਹੈਗੀ। ਬਟ ਜਿਹੜੇ ਮੈਡੀਕਲ ਰੀਜ਼ਨਸ ਹੈਗੇ ਆ, ਇਹਨਾਂ ਤੋਂ ਬਿਨਾਂ ਕੁਛ ਕੁ ਨਾਨ ਮੈਡੀਕਲ ਰੀਜ਼ਨਸ ਵੀ ਹੈਗੇ ਜਿਨ੍ਹਾਂ ਦੇ ਕਰਕੇ ਰੈਗੂਲਰ ਪਾਲਿਸੀ ਨਹੀਂ ਮਿਲਦੀ।
4: ਉਹ ਕਿਹੜੇ ਆ ਜੀ?
5: ਸੋ ਉਹ ਹੈਗਾ ਕਿ ਜੇ ਕਿਸੇ ਬੰਦੇ ਨੇ ਰੀਸੈਂਟਲੀ ਬੈਂਕਰਪਸੀ ਕੀਤੀ ਹੋਵੇ,
4: ਓਕੇ,
5: ਸੋ ਉਹਦੇ ਕਰਕੇ ਵੀ ਸਾਨੂੰ ਰੈਗੂਲਰ ਲਾਈਫ ਇੰਸ਼ੋਰੈਂਸ ਪਾਲਿਸੀ ਨਹੀਂ ਮਿਲਦੀ।
4: ਅੱਛਾ ਜੀ, ਬੜਾ ਵਧੀਆ ਤੁਸੀਂ ਸਵਾਲ, ਕਿਉਂਕਿ ਇਹ ਆਮ ਲੋਕਾਂ ਨੂੰ ਨਹੀਂ ਪਤਾ ਸਾਰੇ ਮੈਡੀਕਲ ਦਾ, ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੁੰਦਾ। ਜੇ ਮੰਨ ਲਓ ਕਿਸੇ ਨੇ ਪਹਿਲਾਂ ਇੰਸ਼ੋਰੈਂਸ ਕਰਾਈ ਆ, ਬਾਅਦ ਚੋਂ ਬੈਂਕਰਪਸੀ ਕਰਦੇ?
5: ਹਾਂਜੀ, ਇੱਕ ਵਾਰੀ ਪਾਲਿਸੀ ਹੋ ਗਈ, ਉਸ ਤੋਂ ਬਾਅਦ ਕੀ ਹੋ ਰਿਹਾ ਹੈਗਾ ਉਹਦਾ ਕੋਈ ਇੰਪੈਕਟ ਨਹੀਂ ਆ ਪਾਲਿਸੀ ਦੇ ਉੱਪਰ। ਬਟ ਜਦੋਂ ਤੁਸੀਂ ਪਾਲਿਸੀ ਕਰਾਉਣੀ ਆ, ਉਸ ਤੋਂ ਪਹਿਲਾਂ ਕੀ ਹੋ ਰਿਹਾ ਹੈਗਾ ਉਹਦਾ ਇੰਪੈਕਟ ਹੈਗਾ।
4: ਓਕੇ,
5: ਸੋ ਇਸ ਕਰਕੇ ਜਿੱਥੇ ਬੈਂਕਰਪਸੀ ਇੱਕ ਰੀਜ਼ਨ ਹੈਗਾ ਆ, ਉੱਥੇ ਕ੍ਰਿਮੀਨਲ ਚਾਰਜਿਸ ਜਾਂ ਡਰਿੰਕ ਐਂਡ ਡਰਾਈਵ ਦੇ ਵਿੱਚ ਚਾਰਜਿਸ।
4: ਓਕੇ,
5: ਸੋ ਅਗਰ ਤੁਸੀਂ ਚਾਰਜ ਹੋ ਗਏ ਆ ਇੱਕ ਵਾਰੀ, ਤਾਂ ਉਹਦੇ ਨਾਲ ਵੀ ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲਦੀ।
4: ਓਕੇ ਜੀ,
5: ਜੇ ਕੁਝ ਕੰਪਨੀਜ਼ ਦੇ ਵਿੱਚ ਹੈਗਾ ਆ ਕਿ 4 ਤੋਂ ਵੱਧ ਡਰਾਈਵਿੰਗ ਲਾਇਸੈਂਸ ਦੇ ਉੱਪਰ ਟਿਕਟਾਂ,
4: ਅੱਛਾ,
5: ਸੋ ਅਗਰ ਉਹ ਵੀ ਹੈਗੀਆਂ ਆ ਤਾਂ ਵੀ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲਣੀ।
4: ਤੁਸੀਂ ਤੇ ਚੰਗੀਆਂ ਗੱਲਾਂ, ਆਮ ਪਤਾ ਹੀ ਨਹੀਂ ਕਿਸੇ ਨੂੰ।
5: ਹਾਂਜੀ, ਐਂਡ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਮੈਂ ਦੱਸ ਦਵਾਂ ਕਿ ਜਿੱਥੇ ਆਪਾਂ ਟਿਕਟਸ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਬੈਂਕਰਪਸੀ ਦੀ ਗੱਲ ਕੀਤੀ ਹੈ, ਜਿੱਥੇ ਆਪਾਂ ਚਾਰਜਸ ਦੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਈ ਨਾਨ ਮੈਡੀਕਲ ਰੀਜ਼ਨਸ ਹੁੰਦੇ ਹੈਗੇ ਆ, ਸੋ ਜਿਨ੍ਹਾਂ ਦੇ ਵਿੱਚ ਇਹ ਹੈਗਾ ਕਿ ਅਗਰ ਤੁਸੀਂ ਅਲਕੋਹਲ ਯੂਜ਼ ਕਰਦੇ ਆ, ਤੁਸੀਂ ਡਰਿੰਕ ਕਰਦੇ ਆ, ਤੁਹਾਨੂੰ ਡਾਕਟਰ ਨੇ ਮਨਾ ਕੀਤਾ ਸੀਗਾ ਜਾਂ ਤੁਹਾਨੂੰ ਘਟਾਉਣ ਦੇ ਲਈ ਕਿਹਾ ਹੋਇਆ, ਸੋ ਅਲਕੋਹਲਿਜ਼ਮ ਦਾ ਕੁਐਸਚਨ ਵੀ ਹੈਗਾ ਆ ਉੱਥੇ ਕਿ ਅਗਰ ਤੁਸੀਂ ਜ਼ਿਆਦਾ ਡਰਿੰਕ ਕਰਦੇ ਸੀਗੇ ਬਟ ਡਾਕਟਰ ਨੇ ਤੁਹਾਨੂੰ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ, ਤੁਹਾਨੂੰ ਮਤਲਬ ਘੱਟ ਕਰਨ ਦੇ ਲਈ ਕਿਹਾ ਹੋਇਆ, ਸੋ ਉਹਨਾਂ ਚੀਜ਼ਾਂ ਦੇ ਕਰਕੇ ਵੀ ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਜਿਹੜੀ ਹੈਗੀ ਆ ਕੁਡ ਪੋਸੀਬਲ ਨਾ ਮਿਲੇ, ਕੁਡ ਪੋਸੀਬਲ ਜਿਹੜੀ ਹੈਗੀ ਆ ਰੇਟਿਡ ਹੋ ਕੇ ਮਿਲੇ।
4: ਓਕੇ, ਸੋ ਨਾਲ ਨਾਲ ਮੈਂ ਹਰਪ੍ਰੀਤ ਹੋਰਾਂ ਦਾ ਨੰਬਰ ਵੀ ਦੇ ਦਿੰਦਾ ਜੀ, 416-817-6500, 416-817-6500 ਇਹਨਾਂ ਦਾ ਡਾਇਰੈਕਟ ਨੰਬਰ ਹੈ। ਹੁਣ ਜਿੱਦਾਂ ਤੁਸੀਂ ਕਈ ਰੀਜ਼ਨ ਦੱਸੇ, ਬੈਂਕਰਪਸੀ ਦਾ ਦੱਸਤਾ, ਟਿਕਟਾਂ ਦਾ ਦੱਸਤਾ ਔਰ ਡਰਿੰਕ ਐਂਡ ਡਰਾਈਵ ਦਾ ਦੱਸਤਾ, ਹੁਣ ਕਈ ਵਾਰੀ ਜਦੋਂ ਬਹੁਤ ਸਾਰੇ ਬੰਦੇ ਆ ਉਹਨਾਂ ਨੇ ਕੋਈ ਨਾ ਕੋਈ ਇੱਦਾਂ ਦੀ ਗਲਤੀ ਕੀਤੀ ਹੁੰਦੀ ਆ ਪਰ ਉਹ ਦੱਸਦੇ ਨਹੀਂ ਕਿਸੇ ਨੂੰ,
5: ਬਿਲਕੁਲ ਕੋਨਫੀਡੈਂਸ਼ੀਅਲ ਹੋਊਗੀ ਕਿਉਂਕਿ ਇਹ ਸਾਡਾ ਮਤਲਬ ਕਿ ਇਸ ਇੰਡਸਟਰੀ ਦਾ ਵੈਸੇ ਰੂਲ ਹੀ ਇਹ ਆ ਔਰ ਈਵਨ ਤੋਂ ਮੈਨੂੰ ਲੱਗਦਾ ਜਿੰਨੇ ਵੀ ਆਪਾਂ ਲਾਇਸੈਂਸ ਹੋਲਡਰ ਆ ਚਾਹੇ ਉਹ ਇੰਸ਼ੋਰੈਂਸ ਦਾ ਹੋਵੇ ਚਾਹੇ ਮੋਰਗੇਜ ਦਾ ਹੋਵੇ ਚਾਹੇ ਉਹ ਰੀਅਲ ਸਟੇਟ ਦਾ ਹੋਵੇ ਸਾਰੀ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹ ਕੋਨਫੀਡੈਂਸ਼ੀਅਲ ਹੀ ਹੁੰਦੀ ਆ ਸੋ ਕਿਸੇ ਨੂੰ ਵੀ ਉਹ ਇਨਫੋਰਮੇਸ਼ਨ ਸ਼ੇਅਰ ਨਹੀਂ ਹੁੰਦੀ ਜਿਹੜੀ ਚੀਜ਼ ਦੱਸਣ ਵਾਲੀ ਹੈਗੀ ਆ ਕਿ ਕਈ ਵਾਰੀ ਆਪਾਂ ਸ਼ੇਅਰ ਨਹੀਂ ਕਰਦੇ ਐਡਵਾਈਜ਼ਰ ਦੇ ਨਾਲ ਤੁਹਾਨੂੰ ਡੈਫੀਨੇਟਲੀ ਸ਼ੇਅਰ ਕਰਨੀ ਚਾਹੀਦੀ ਆ ਇਨਫੋਰਮੇਸ਼ਨ ਕਿਉਂਕਿ ਐਡਵਾਈਜ਼ਰ ਤੁਹਾਨੂੰ ਗਾਈਡ ਕਰ ਸਕਦਾ ਆ ਕਿ ਕਿਹੜੇ ਪਲਾਨ ਦੇ ਲਈ ਤੁਸੀਂ ਕੁਆਲੀਫਾਈ ਕਰਦੇ ਆ ਕਿਉਂਕਿ ਹੁਣ ਇਹਨਾਂ ਦੇ ਵਿੱਚੋਂ ਕੋਈ ਵੀ ਰੀਜ਼ਨ ਹੋਵੇ ਆਪਾਂ ਰੈਗੂਲਰ ਇੰਸ਼ੋਰੈਂਸ ਕੰਪਨੀ ਦੇ ਵਿੱਚ ਐਪਲੀਕੇਸ਼ਨ ਪਾਉਂਦੇ ਆ ਰੈਗੂਲਰ ਇੰਸ਼ੋਰੈਂਸ ਕੰਪਨੀ ਮਨਾ ਕਰ ਦਿੰਦੀ ਆ ਡਿਕਲਾਈਨ ਕਰ ਦਿੰਦੀ ਆ ਤੁਹਾਡੀ ਪਾਲਿਸੀ ਨੂੰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਕਵਰੇਜ ਨਹੀਂ ਮਿਲਣੀ ਹੁਣ ਆਪਣੇ ਕੋਲ ਜੇ ਆਪਾਂ ਰੈਗੂਲਰ ਪਾਲਿਸੀ ਲਈ ਕੁਆਲੀਫਾਈ ਨਹੀਂ ਕਰਦੇ ਤਾਂ ਨਾਨ ਮੈਡੀਕਲ ਪਲਾਨਸ ਹੈਗੇ ਆ ਡੈਫੀਨੇਟਲੀ ਉਹਨਾਂ ਦਾ ਪ੍ਰੀਮੀਅਮ ਜਿਹੜਾ ਹੈਗਾ ਉਹ ਰੈਗੂਲਰ ਪਲਾਨ ਨਾਲੋਂ ਥੋੜਾ ਜਿਹਾ ਜ਼ਿਆਦਾ ਹੋਗਾ ਕਿਉਂਕਿ ਉਹ ਰਿਸਕ ਲੈ ਰਹੇ ਆ ਇਸ ਚੀਜ਼ ਦਾ ਬਟ ਉਹਦੇ ਵਿੱਚ ਤੁਹਾਨੂੰ ਕਵਰੇਜ ਮਿਲ ਸਕਦੀ ਆ ਹੁਣ ਜੇ ਤੁਸੀਂ ਡਿਸਕਲੋਜ਼ ਨਹੀਂ ਕਰਦੇ ਇਹਦਾ ਮਤਲਬ ਇਹ ਆ ਕਿ ਅਸੀਂ ਝੂਠ ਬੋਲ ਕੇ ਪਾਲਿਸੀ ਲੈ ਰਹੇ ਹਾਂ ਤਾਂ ਕਲੇਮ ਦੇ ਟਾਈਮ ਦੇ ਉੱਪਰ ਡੈਫੀਨੇਟਲੀ ਪ੍ਰੋਬਲਮ ਆਉਣੀ ਹੀ ਆਉਣੀ ਆ ਸੋ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਰੀਜ਼ਨ ਜਿਹੜੇ ਹੈਗੇ ਆ ਤੁਸੀਂ ਦੱਸੇ ਨਹੀਂ ਆ ਆਪਣੀ ਐਪਲੀਕੇਸ਼ਨ ਦੇ ਟਾਈਮ ਦੇ ਉੱਪਰ ਤੁਸੀਂ ਕਿਤੇ ਡਰਿੰਕ ਐਂਡ ਡਰਾਈਵ 'ਚ ਚਾਰਜ ਹੋਏ ਸੀ ਜਾਂ ਤੁਸੀਂ ਜ਼ਿਆਦਾ ਐਲਕੋਹਲ ਲੈਂਦੇ ਸੀ ਤੁਹਾਨੂੰ ਡਾਕਟਰ ਨੇ ਮਨਾ ਕੀਤਾ ਸੀ ਤੁਸੀਂ ਇਹ ਚੀਜ਼ਾਂ ਨਹੀਂ ਦੱਸੀਆਂ ਤੁਸੀਂ ਪਾਲਿਸੀ ਕਰਵਾ ਲਈ ਕਿਉਂਕਿ ਹੁਣ ਇਹ ਚੀਜ਼ਾਂ ਤੁਹਾਡੇ ਦੱਸੇ ਤੋਂ ਬਿਨਾਂ ਤਾਂ ਇੰਸ਼ੋਰੈਂਸ ਕੰਪਨੀ ਨੂੰ ਪਤਾ ਨਹੀਂ ਲੱਗਣੀ ਪਰ ਜਦੋਂ ਤੁਹਾਡਾ ਕਲੇਮ ਆਇਆ ਔਰ ਉਸ ਵੇਲੇ ਤੁਹਾਡੇ ਡਾਕਟਰ ਦੇ ਰੈਕਡ ਦੇ ਵਿੱਚੋਂ ਇਹ ਚੀਜ਼ਾਂ ਪਤਾ ਲੱਗ ਗਈਆਂ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਕਲੇਮ ਹੈਗਾ ਉਹ ਡਿਕਲਾਈਨ ਹੋਣਾ ਇਸ ਕਰਕੇ ਜੇ ਤੁਸੀਂ ਪਹਿਲਾਂ ਹੀ ਉਹ ਚੀਜ਼ ਦੱਸ ਦਿੰਦੇ ਆ ਤਾਂ ਤੁਹਾਡਾ ਐਡਵਾਈਜ਼ਰ ਉਸ ਵੇਲੇ ਤੁਹਾਨੂੰ ਗਾਈਡ ਕਰ ਸਕਦਾ ਹੈ ਕਿ ਤੁਸੀਂ ਇਸ ਪਲਾਨ ਲਈ ਕੁਆਲੀਫਾਈ ਨਹੀਂ ਕਰਦੇ ਬਟ ਤੁਸੀਂ ਇਸ ਪਲਾਨ ਲਈ ਕਰਦੇ ਆ
4: ਬਈ ਉਹਦਾ ਕੋਈ ਨਾ ਕੋਈ ਹੱਲ ਹੈ
5: ਬਿਲਕੁਲ ਸੋਲੂਸ਼ਨ ਹੈਗਾ ਉਹਦਾ
4: 416-800-1765 ਹਰਪ੍ਰੀਤ ਸੈਣੀ ਹੋਰਾਂ ਦਾ ਨੰਬਰ ਹੈ ਔਰ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਇਹਨਾਂ ਨੂੰ ਵੀ ਕਰ ਸਕਦੇ ਹੋ ਜਿਹੜਾ ਸਾਡਾ ਸਟੂਡੀਓ ਦਾ ਨੰਬਰ ਹੈ ਇਸ ਟਾਈਮ ਉਹ ਹੈ 905-799-0999 905-799-0999 ਸਟੂਡੀਓ ਦਾ ਲਾਈਨਾਂ ਸਾਰੀਆਂ ਸਾਡੀਆਂ ਓਪਨ ਹੈ ਤੁਹਾਡਾ ਕੋਈ ਸਵਾਲ ਹੋਵੇ ਕਿਸੇ ਇਲੈਕਸ਼ਨਾਂ ਸੰਬੰਧੀ ਹੋਵੇ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਮਿਊਂਸੀਪਲ ਚੋਣਾਂ ਹੋ ਰਹੀ ਆ ਔਰ ਉਹਦੇ ਵਿੱਚ ਤੁਹਾਨੂੰ ਆਸ ਪਾਸ ਕੁਛ ਦੇਖਣ ਨੂੰ ਚੰਗਾ ਜਾਂ ਮਾੜਾ ਲੱਗਦਾ ਹੋਵੇ ਉਹਦੀ ਵੀ ਤੁਸੀਂ ਜਿਹੜੀ ਆ ਇਨਫੋਰਮੇਸ਼ਨ ਹੈ ਪਬਲਿਕ ਤੱਕ ਪਹੁੰਚਾਉਣ ਲਈ ਫੋਨ ਕਰ ਸਕਦੇ ਹੋ 905-799-0999 ਦੇ ਉੱਤੇ ਤੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਜਿਹੜਾ ਹੈਗਾ ਉਹ ਅਸੀਂ ਪੇਸ਼ ਕਰ ਰਹੇ ਹੈਗੇ ਆ ਜੀ ਇਸ ਟਾਈਮ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਰਦਰਫੋਰਡ ਤੇ ਕੁਈਨ ਦੇ ਕੋਰਨਰ ਦੇ ਉੱਪਰ ਟਿੱਕਾ ਜੰਕਸ਼ਨ ਹੈ ਜਿੱਥੇ ਵਧੀਆ ਖਾਣਾ ਹੁੰਦਾ ਲਾਈਵ ਮਿਊਜ਼ਿਕ ਹੁੰਦਾ ਬਹੁਤ ਹੀ ਵਧੀਆ ਮਾਹੌਲ ਹੁੰਦਾ ਜੇਕਰ ਤੁਹਾਡੇ ਰਿਸ਼ਤੇਦਾਰ ਬਾਹਰੋਂ ਆਏ ਨੇ ਜਾਂ ਕਿੱਦਾਂ ਤੁਸੀਂ ਉਹਨਾਂ ਨੂੰ ਉੱਥੇ ਲਿਜਾ ਸਕਦੇ ਹੋ ਬੜਾ ਚੰਗਾ ਫੀਲ ਕਰਨਗੇ ਨੰਬਰ ਹੈ 6474294040 ਤੇ ਜੇਕਰ ਤੁਸੀਂ ਨਾਗਰਾ ਫਾਲ ਵਗੈਰਾ ਜਾ ਰਹੇ ਹੋ ਤੇ ਢਾਬਾ ਆਉਂਦਾ ਫਾਲ ਉਹ ਵੀ ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਆ ਪਾਰਕਿੰਗ ਬਿਲਕੁਲ ਫ੍ਰੀ ਹੁੰਦੀ ਹੈ ਇਹਨਾਂ ਦਾ ਵੀ ਖਾਣਾ ਬਹੁਤ ਵਧੀਆ ਔਰ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਪੱਤਝੜ ਦਾ ਵੀ ਮੌਸਮ ਹੈ ਰੰਗ ਵੀ ਜਿਹੜੇ ਪੱਤਿਆਂ ਦੇ ਉਹ ਬੜੇ ਸੁਨਹਿਰੀ ਹੋਏ ਆ ਜੇਕਰ ਫੋਟੋ ਵਗੈਰਾ ਕਰਨੀਆਂ ਹੋਣ ਤਾਂ ਬੜਾ ਚੰਗਾ ਤੇ ਉੱਥੇ ਜ਼ਰੂਰ ਜਾਓ ਤੁਸੀਂ ਢਾਬਾ ਆਨ ਦਾ ਫਾਲ ਦੇ ਉੱਤੇ ਨਵੀਆਂ ਗੱਡੀਆਂ ਕੀਆ ਦੀਆਂ ਲੈਣੀਆਂ ਚਾਹੁੰਦੇ ਹੋ ਤਾਂ ਕੀਆ 427 ਜਿੱਥੇ ਕਿ ਤੁਸੀਂ ਗੱਡੀ ਲੀਜ਼ ਵੀ ਕਰ ਸਕਦੇ ਹੋ ਬਾਏ ਵੀ ਕਰ ਸਕਦੇ ਹੋ ਨੰਬਰ ਹੈ 6474615001 ਇਹਨਾਂ ਦਾ ਨੰਬਰ ਹੈ ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ ਤੇ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ ਐਚ ਡੀ ਗੋਲਡ ਪ੍ਰੋਗਰਾਮ ਵਾਲੇ ਤੁਸੀਂ ਆਈ ਪੀ ਬਾਕਸ ਲੈਣੇ ਆ ਜਾਂ ਫਿਰ ਕੋਈ ਟੈਬਲੇਟ ਲੈਣੀ ਚਾਹੁੰਦੇ ਹੋ ਪੰਜਾਬੀ ਹਿੰਦੀ ਵਾਲੀ ਜਾਂ ਫਿਰ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਹੋ ਤੇ ਢਿੱਲੋਂ ਵੀਡੀਓ 905-204-1313 ਇਹਨਾਂ ਦਾ ਨੰਬਰ ਹੈ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਅਸੀਂ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ ਪੀਜ਼ਾ ਡਿਪੂ ਦੀਆਂ 70 ਤੋਂ ਵੱਧ ਜਿਹੜੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਹੈ ਔਰ ਜਿੱਥੋਂ ਤੁਸੀਂ ਪੀਜ਼ਾ ਵੈਜ ਨਾਨ ਵੈਜ ਖਾਂਦੇ ਹੋ ਨਾਲ ਉਹਨਾਂ ਦੇ ਕਈ ਤਰ੍ਹਾਂ ਦੇ ਵਿੰਗਸ ਨੇ ਉਹ ਵੀ ਤੁਸੀਂ ਟਰਾਈ ਕਰ ਸਕਦੇ ਹੋ pizzadepu.ca ਤੇ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਕਿ ਸਾਡੀ ਰੀਅਲ ਸਟੇਟ ਦੀ ਟੀਮ ਵੀ ਹੈ ਜੀ ਔਰ ਸਾਡੇ ਕੋਲ ਕੁਝ ਇੱਕ ਜਿਹੜੀਆਂ ਲਿਸਟਿੰਗ ਹੈ ਜਿਹਨਾਂ ਦੇ ਵਿੱਚੋਂ ਤਕਰੀਬਨ 7-8 ਹੋਟਲ ਜਿਹੜੇ ਉਹ ਸਾਡੇ ਕੋਲ ਆਏ ਨੇ 100 ਰੂਮ ਤੋਂ ਲੈ ਕੇ 200 ਰੂਮ ਤੱਕ ਦੇ ਹੋਟਲ ਨੇ ਵੱਖਰੀਆਂ ਵੱਖਰੀਆਂ ਫਰੈਂਚਾਈਜ਼ੀਆਂ ਹੈਗੀਆਂ ਜੀ ਪੂਰੇ ਬ੍ਰਾਂਡ ਨੇਮ ਔਰ ਬੜਾ ਵਧੀਆ ਬਿਜ਼ਨਸ ਵੀ ਕਰ ਰਹੇ ਨੇ ਕੋਈ ਇਨਫੋਰਮੇਸ਼ਨ ਤੁਸੀਂ ਲੈਣੀ ਹੋਵੇ ਤੇ ਤੁਸੀਂ ਕਾਲ ਕਰ ਲਿਓ 416-881-7070 ਦੇ ਉੱਤੇ 416-881-7070 ਦੇ ਉੱਤੇ ਤੇ ਓਕਵਿਲ ਦੇ ਵਿੱਚ ਇੱਕ 2.5 ਏਕੜ ਲੈਂਡ ਆਈ ਹੈ ਜਿਹੜੀ ਕਿ ਹੋਟਲ ਦੀ ਅਪਰੂਵ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣਾ ਉੱਥੇ ਬਿਲਡ ਕਰਨਾ ਹੋਟਲ ਬਹੁਤ ਵਧੀਆ ਇਲਾਕਾ ਕਾਫੀ ਬਿਜ਼ੀ ਲੋਕੇਸ਼ਨ ਹੈ ਤੇ ਉੱਥੇ ਉਸ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਉਹ ਵੀ ਤੁਸੀਂ ਲੈ ਸਕਦੇ ਹੋ 416-881-7070 ਦੇ ਉੱਤੇ ਵੁੱਡਸਟਾਕ ਦੇ ਵਿੱਚ ਇੱਕ ਬਿਲਡਰ ਨੇ ਜੀ ਇਸ ਵੀਕਐਂਡ ਦੇ ਉੱਤੇ ਤੁਹਾਡੇ ਲਈ ਘਰ ਓਪਨ ਕਰਨੇ ਆ ਜੇਕਰ ਚਾਹੁੰਦੇ ਤੁਸੀਂ ਆਪਣਾ ਨਵਾਂ ਘਰ ਬੁੱਕ ਕਰਾਉਣਾ ਇਹ ਟਾਊਨ ਹਾਊਸ ਆਉਣਗੇ ਤੇ $5 ਲੱਖ ਤੋਂ ਇਹਨਾਂ ਦੀ ਸਟਾਰਟਿੰਗ ਹੈ ਵੁੱਡਸਟਾਕ ਦੇ ਏਰੀਆ ਦੇ ਵਿੱਚ ਇਹਦੀ ਇਨਫੋਰਮੇਸ਼ਨ ਕਰਨ ਹੋਰ ਜਾਣਕਾਰੀ ਲਈ ਵੀ ਤੁਸੀਂ ਨੰਬਰ ਆਹੀ 416-881-7070 ਤੇ ਗੱਲਬਾਤ ਹੋ ਸਕਦੀ ਹੈ। ਸੋ ਹਰਪ੍ਰੀਤ ਜੀ, ਤੁਹਾਡੇ ਸ਼ਹਿਰ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਜਿੱਥੇ ਵੋਟਾਂ ਦੀ ਵੀ ਗੱਲਬਾਤ ਕਰ ਰਹੇ ਹਾਂ, ਵੋਟਾਂ ਵੀ ਸ਼ੁਰੂ ਆ, ਉੱਥੇ ਸ਼ੋਅ ਵੀ ਹੋਣ ਜਾ ਰਿਹਾ ਲਖਵਿੰਦਰ ਵਡਾਲੀ ਹੋਰਾਂ ਦਾ ਜੀ। ਇਹ ਰੋਜ਼ ਥੀਏਟਰ ਦੇ ਵਿੱਚ ਸ਼ੋਅ ਹੋਵੇਗਾ 11 ਤਰੀਕ ਨੂੰ, ਔਰ ਰੋਜ਼ ਥੀਏਟਰ ਦਾ ਸਾਊਂਡ, ਰੋਜ਼ ਥੀਏਟਰ ਦੀ ਸਿਟਿੰਗ ਸਾਰਾ ਕੁਛ ਬਹੁਤ ਵਧੀਆ ਹੁੰਦਾ, ਤੇ ਵਡਾਲੀ ਸਾਹਿਬ ਆਪਣੀ ਪੂਰੀ ਟੀਮ ਦੇ ਨਾਲ ਪਹੁੰਚ ਰਹੇ ਨੇ। ਅਗਰ ਟਿਕਟਾਂ ਨਹੀਂ ਲਈਆਂ ਤੇ ਤੁਸੀਂ ਟਿਕਟ ਲੈ ਲਓ ਆਨਲਾਈਨ ਜਾ ਕੇ, ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਵੀ ਮਿਲਦੀਆਂ, ਟਿਕਟ ਮਾਸਟਰ ਤੋਂ ਵੀ ਮਿਲਦੀਆਂ, ਤੇ ਕੋਈ ਇਨਫੋਰਮੇਸ਼ਨ ਜੇ ਚਾਹੀਦੀ ਹੈ ਤੇ ਤੁਸੀਂ ਸਾਡੇ ਨਾਲ ਫੋਨ ਕਰ ਲੈਣਾ 905-799-0999 ਤੇ ਲਓ ਇੱਕ ਗੀਤ ਤਾਂ ਆਪਾਂ ਸੁਣਾਉਂਦੇ ਹਾਂ ਵਡਾਲੀ ਸਾਹਿਬ ਦੀ ਆਵਾਜ਼

0: ਜੀ ਇੱਕ ਵਾਰੀ ਫਿਰ ਯਾਦ ਕਰਾਉਂਦੇ ਕਿ 11 ਤਰੀਕ ਨੂੰ ਰੋਜ਼ ਥੀਏਟਰ ਬ੍ਰੈਂਪਟਨ ਦੇ ਵਿੱਚ ਲਖਵਿੰਦਰ ਵਡਾਲੀ ਹੋਣਾ ਦਾ ਲਾਈਵ ਜਿਹੜਾ ਸ਼ੋਅ ਆ ਉਹ ਹੋਣ ਜਾ ਰਿਹਾ ਹੈਗਾ। ਟਿਕਟਾਂ ਤੁਸੀਂ ਰੋਜ਼ ਥੀਏਟਰ ਦੀ ਵੈਬਸਾਈਟ ਤੇ ਜਾ ਕੇ ਵੀ ਲੈ ਰਹੇ ਹੋ ਤੇ ਜਾਂ ਫਿਰ ਤੁਸੀਂ ਕੁਝ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤੇ ਤੁਸੀਂ ਵਤਨੋਂ ਦੂਰ ਦੇ ਨਾਲ ਸੰਪਰਕ ਕਰ ਲੈਣਾ। ਔਰ ਪ੍ਰੋਗਰਾਮ ਦਾ ਹਿੱਸਾ ਜਿਹੜਾ ਹੈਗਾ ਉਹ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਦੋ ਲੋਕੇਸ਼ਨਾਂ ਹੈ, ਦੋਨਾਂ ਲੋਕੇਸ਼ਨਾਂ ਤੇ ਆਲਵੇਜ਼ ਜਿਹੜੀ ਉਹ ਸੇਲ ਲੱਗੀ ਰਹਿੰਦੀ ਹੈ। ਤੁਸੀਂ ਪੈਸਿਆਂ ਦੀ ਬਚਤ ਕਰਨੀ ਹੈ, ਐਨਕਾਂ ਸਨ ਗਲਾਸਿਸ ਲੈਣੀਆਂ ਜਾਂ ਨਿਗਾਹ ਦੀਆਂ ਲੈਣੀਆਂ, ਆਪਣੇ ਵਾਸਤੇ ਲੈਣੀਆਂ, ਬੱਚਿਆਂ ਵਾਸਤੇ ਲੈਣੀਆਂ, ਨੰਬਰ ਨੋਟ ਕਰ ਲਓ 905-460-88-88 ਇਹਨਾਂ ਦਾ ਨੰਬਰ ਹੈ ਜੀ। ਤੇ ਨਾਲ ਹੀ ਅਗਰ ਤੁਸੀਂ ਆਟੋ ਇੰਸ਼ੋਰੈਂਸ ਜਾਂ ਘਰ ਦੀ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ ਤੇ ਇੱਕ ਫੋਨ ਕਾਲ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਕਾਫੀ ਫਰਕ ਪਾ ਸਕਦਾ, ਉਹ ਹੈ ਜੇਡੀ ਇੰਸ਼ੋਰੈਂਸ। 416-902-0706 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹਾਂ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਪ੍ਰਾਈਮ ਇੰਟਰਨੈਸ਼ਨਲ ਕਾਲਜ ਹੈ ਜਿੱਥੋਂ ਤੁਸੀਂ ਆਪਣੇ ਵਧੀਆ ਫਿਊਚਰ ਦੇ ਵਾਸਤੇ ਬਹੁਤ ਸਾਰੇ ਕੋਰਸਿਸ ਇੱਥੇ ਚੱਲਦੇ ਆ, ਤੁਸੀਂ ਕਰ ਸਕਦੇ ਹੋ। ਜੋਬ ਦੀ ਭਾਲ ਦੇ ਵਿੱਚ ਉਹ ਤੇ ਤੁਹਾਨੂੰ ਜੋਬ ਵੀ ਲੱਭ ਕੇ ਦਿੰਦੇ ਨੇ, ਗੌਰਮੈਂਟ ਤੋਂ ਕਾਫੀ ਗ੍ਰਾਂਟਸ ਵਗੈਰਾ ਮਿਲਦੀਆਂ ਨੇ, ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਆ। ਨੰਬਰ ਇਹਨਾਂ ਦਾ ਹੈ 6474991009 ਦੇ ਉੱਤੇ ਗੱਲ ਕਰ ਲਓ। ਔਰ ਜੇਕਰ ਤੁਹਾਡੇ ਘਰ ਦਾ ਕੋਈ ਵੀ ਸਮਾਨ ਜਾਣੀ ਜੇ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਓਵਨ ਕੁਛ ਵੀ ਜਿਹੜਾ ਹੈਗਾ ਉਹ ਅਗਰ ਖਰਾਬ ਹੋ ਗਿਆ ਤੇ ਤੁਹਾਡੇ ਘਰੇ ਹੀ ਆ ਕੇ ਕੁਇਕ ਫਿਕਸ ਮਾਸਟਰ ਵਾਲੇ ਉਹਦੇ ਰਿਪੇਅਰ ਕਰਦੇ ਨੇ। ਬਹੁਤ ਰੀਜਨੇਬਲ ਜਿਹਾ ਰੇਟ ਉਹਨਾਂ ਦੇ ਕੋਲ ਹੈ। ਨੰਬਰ ਨੋਟ ਕਰ ਲਓ ਉਹਨਾਂ ਦਾ 905-226-2425 905-226-2425 ਤੇ ਗੱਲ ਕਰ ਲਓ। ਤੁਹਾਡੇ ਇਹ ਹਰ ਤਰ੍ਹਾਂ ਦਾ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਹੈ ਉਹਦੀ ਰਿਪੇਅਰ ਤੁਹਾਡੇ ਘਰ ਆ ਕੇ ਹੀ ਕਰ ਦਿੰਦੇ ਨੇ। ਸੋ ਨਾਲ ਸਟੂਡੀਓ ਦੇ ਵਿੱਚ ਹਰਪ੍ਰੀਤ ਹੋਰੀ ਵੀ ਨੇ। ਸੋ ਹਰਪ੍ਰੀਤ ਜੀ ਗੱਲ ਕਰਦੇ ਹਾਂ ਜੀ, ਹੁਣ ਜਿੱਦਾਂ ਇੱਕ ਕੱਲ ਪਰਸੋਂ ਕਿਸੇ ਬੈਠੇ ਸੀਗੇ ਗੱਲ ਹੋਈ ਕਿ ਜੇ ਕਿਸੇ ਨਾਲ ਤੁਸੀਂ ਪਿਆਰ ਮੁਹੱਬਤ ਵਿਗਾੜਨਾ ਹੋਵੇ ਤਾਂ ਉਹਨੂੰ ਪੈਸੇ ਉਧਾਰੇ ਦੇ ਦਿਓ।
1: ਇਹ ਤਾਂ ਪੁਰਾਣੀ ਉਧਾਰ ਹੋਇਆ ਨਾ,
0: ਨਹੀਂ ਬੰਦੇ ਨੂੰ ਫਿਰ ਜਿਹੜੀ ਆਪਣੀ ਕਹਿੰਦੇ ਜਿਹੜਾ ਸਭ ਤੋਂ ਵਧੀਆ ਬੋਲਦਾ ਹੈ ਨਾ ਉਹ ਉਧਾਰ ਲੈਣ ਵਾਲਾ ਹੀ ਬੋਲਦਾ ਤੇ ਬਾਅਦ ਚੋਂ ਵਿਚਾਰਾ ਜਿਹਨੇ
1: ਪੈਸੇ ਦਿੱਤੇ ਹੁੰਦੇ ਆ
0: ਉਹ ਫਿਰ
1: ਵਿਚਾਰਾ ਫਿਰ ਉਹ ਪਿਆਰ ਨਾ ਮੰਗਦਾ
0: ਉਹ ਫਿਰ ਮਿਹਨਤਾਂ ਕਰ ਕਰਕੇ ਲੈਂਦਾ।
1: ਆਈ ਨੋ ਬਸ ਹੋਣਾ ਨਹੀਂ ਚਾਹੀਦਾ ਕਿਉਂਕਿ ਬਟ ਰੂਟੀਨ ਇਹੀ ਬਣੀ ਹੋਈ ਆ, ਸਾਰਿਆਂ ਦਾ ਐਕਸਪੀਰੀਅੰਸ ਇਦਾਂ ਦਾ ਹੀ ਸ਼ੇਅਰ ਹੋਇਆ।
0: ਉਹ ਇੱਕ ਨਾ ਬੰਦਾ ਮੈਨੂੰ ਦੱਸਦਾ ਸੀ ਕਹਿੰਦਾ ਕਿ ਮੇਰੇ ਦੋਸਤ ਸੀ ਤੇ ਉਹ ਕਹਿ ਰਿਹਾ ਸੀਗਾ ਉਹਨੇ ਇੱਕ ਬਹਾਨਾ ਲਾਇਆ ਪੈਸੇ ਲੈਣ ਲਈ ਤੇ ਕਹਿੰਦਾ ਮੈਂ ਹੁਣ 100 ਬਹਾਨਾ ਲਾ ਰਿਹਾ ਵਾਪਸ ਲੈਣ ਲਈ ਉਹ ਤਾਂ ਵੀ ਨਹੀਂ ਦੇ ਰਿਹਾ।
1: ਦੈਟਸ ਰੀਅਲੀ ਬੈਡ।
0: ਉਹ ਕਹਿੰਦਾ ਹੁਣ ਤੇ ਇੱਕ ਉਸ ਟਾਈਮ ਮੈਂ ਕਿਹਾ ਚਲੋ ਇਹਨੂੰ ਬੰਦੇ ਨੂੰ ਜ਼ਰੂਰਤ ਹੋਊਗੀ ਤੇ ਕਹਿੰਦਾ ਜੀ ਹੁਣ ਤਾਂ ਬਸ ਆਪਣੇ ਪੈਸੇ ਵੀ ਬੰਦੇ ਨੂੰ ਮੰਗਤਿਆਂ ਵਾਂਗੂ ਮੰਗਣੇ ਪੈਂਦੇ। ਹਾਂਜੀ ਕਿਸੇ ਨਾਲ ਵੀ ਐਕਸਪੀਰੀਅੰਸ ਹੋਇਆ ਹੋਵੇ ਜੇ ਕੁਛ ਸਾਂਝਾ ਕਰਨਾ ਚਾਹੋ ਤੇ 905-799-0999 ਦੇ ਉੱਤੇ ਜਿਹੜੀ ਹੈਗੀ ਆ ਉਹ ਗੱਲ ਕਰ ਸਕਦੇ ਹੋ ਜੀ। ਤੇ ਇਹਦੇ ਨਾਲ ਨਾਲ ਜੀ ਹੈਗਾ ਇੱਕ ਬੜਾ ਵਧੀਆ ਹੋਰ ਕਿਸੇ ਨੇ ਜੀ ਹਰਪ੍ਰੀਤ ਜੀ ਜੋਕ ਭੇਜਿਆ।
1: ਹਾਂਜੀ
0: ਕਿਸੇ ਨੇ ਉਹ ਕੋਈ ਹਸਬੈਂਡ ਵਾਈਫ ਉਹ ਕਿਤੇ ਉਹਨਾਂ ਨੇ ਰੂਮ ਕਿਤੇ ਗਏ ਘੁੰਮਣ ਫਿਰਨ ਗਏ ਉਹਨਾਂ ਨੇ ਹੋਟਲ ਬੁੱਕ ਕਰਾਇਆ ਤੇ ਉਹ ਲੜ ਪਏ ਆਪਸ ਉਹ ਲੜ ਪਿਆ ਉਹਨਾਂ ਤੇ ਰਿਸੈਪਸ਼ਨ ਤੇ ਉਹਨਾਂ ਨੇ ਫੋਨ ਕੀਤਾ ਬੰਦੇ ਨੇ ਕਹਿੰਦਾ ਜੀ ਸਾਡੀ ਆਪਸ ਚ ਲੜਾਈ ਹੋ ਗਈ ਆ ਤੇ ਮੇਰੀ ਵਾਈਫ ਇਹਨੂੰ ਕਹਿੰਦੀ ਕਿ ਮੈਂ ਉੱਤੋਂ ਛਾਲ ਮਾਰਨ ਲੱਗੀ ਥੱਲੇ ਉਹ ਥੱਲੇ ਰਿਸੈਪਸ਼ਨ ਵਾਲਾ ਕਹਿੰਦਾ ਜੀ ਇਹ ਤੁਹਾਡਾ ਪਰਸਨਲ ਮਾਮਲਾ ਹੈਗਾ ਤੇ ਅਸੀਂ ਕੀ ਕਰ ਸਕਦੇ ਕਹਿੰਦਾ ਕਿਉਂ ਨੀ ਕਰ ਸਕਦੇ ਹੁਣ ਕਹਿੰਦਾ ਵਿੰਡੋ ਨੀ ਖੁੱਲਦੀ ਕਹਿੰਦਾ ਹੁਣ ਇਹ ਤਾਂ ਤੁਹਾਡੀ ਆ ਕਹਿੰਦਾ ਉਹਨੂੰ ਛਾਲ ਮਾਰਨ ਨੂੰ ਤਿਆਰ ਹੈ ਉਹ ਵਿੰਡੋ ਨੀ ਖੁੱਲਦੀ ਕਹਿੰਦਾ। ਸੋ 905-799-0999 ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। ਔਰ ਕੁਛ ਇੱਕ ਇਲੈਕਸ਼ਨ ਦੇ ਕੈਂਡੀਡੇਟਸ ਜਿਹੜੇ ਨੇ ਉਹ ਵੀ ਕਾਲ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਨੰਬਰ ਦੇ ਦੇਣਾ ਔਨ ਏਅਰ ਵਾਲਾ ਵੀ ਤੁਸੀਂ 905-799-0999 ਤੇ ਸਾਨੂੰ ਕਾਲ ਕਰ ਸਕਦੇ ਹੋ। ਸੋ ਹਰਪ੍ਰੀਤ ਜੀ ਹੋਰ ਜਿਹੜੀ ਇੰਸ਼ੋਰੈਂਸ ਲੈਣ ਵੇਲੇ ਆਮ ਹੁਣ ਤੁਸੀਂ ਅੱਜ ਬਹੁਤ ਵਧੀਆ ਗੱਲਾਂ ਦੱਸੀਆਂ ਕਿਉਂਕਿ ਆਮ ਵੀ ਨਹੀਂ ਪਤਾ ਸੀ, ਬੇਸ਼ੱਕ ਆਪਾਂ ਇੰਨੇ ਸਾਲਾਂ ਤੋਂ ਤੁਸੀਂ ਰੇਡੀਓ ਤੇ ਆਪਾਂ ਗੱਲ ਕਰਦੇ ਹਾਂ ਪਰ ਆਪਾਂ ਇਸ ਵਿਸ਼ੇ ਤੇ ਗੱਲ ਨਹੀਂ ਕੀਤੀ, ਹੋਰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ?
1: ਸਭ ਤੋਂ ਮੇਨ ਜ਼ਰੂਰੀ ਸੁਖੀ ਜੀ ਇਹ ਹੈਗਾ ਕਿ ਜਦੋਂ ਵੀ ਆਪਾਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਰਹਿੰਦੇ ਹਾਂ ਕਦੇ ਵੀ ਤੁਸੀਂ ਆਪ ਇਹ ਚੀਜ਼ ਡਿਸਾਈਡ ਨਾ ਕਰੋ ਕਿ ਅਸੀਂ ਆਹ ਇਨਫੋਰਮੇਸ਼ਨ ਡਿਸਕਲੋਜ਼ ਕਰੀਏ ਜਾਂ ਆਹ ਨਾ ਕਰੀਏ। ਸੋ ਜਿਹੜੇ ਵੀ ਮੈਡੀਕਲ ਕੁਐਸਚਨ ਤੁਹਾਡਾ ਐਡਵਾਈਜ਼ਰ ਤੁਹਾਡੇ ਨਾਲ ਕਲੀਅਰ ਕਰ ਰਿਹਾ ਆ ਸੋ ਉਹਨੂੰ ਉਹਨਾਂ ਦੇ ਆਨਸਰ ਜਿਹੜੇ ਹੈਗੇ ਉਹ ਟਰੂਥਫੁਲੀ ਹੋਣੇ ਚਾਹੀਦੇ ਆ ਕਿਉਂਕਿ ਇਹ ਜਿਹੜੀ ਆਪਾਂ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰਦੇ ਹਾਂ ਅੱਜ ਤੋਂ ਅਸੀਂ ਲਾਈਫ ਟਾਈਮ ਦੀਆਂ ਕਵਰੇਜਿਸ ਦੀ ਗੱਲ ਕਰਦੇ ਹਾਂ ਸੋ ਅਗਲੇ 25-30 ਸਾਲ ਪੂਰੀ ਉਮਰ ਦੀ ਤੁਹਾਡੀ ਕਵਰੇਜ ਹੈਗੀ ਆ ਪੂਰੀ ਉਮਰ ਦੇ ਲਈ ਤੁਹਾਡਾ ਪ੍ਰੀਮੀਅਮ ਜਾਣਾ ਆ ਸੋ ਇਸ ਕਰਕੇ ਆਪਾਂ ਇਸ ਚੀਜ਼ ਦੇ ਉੱਪਰ ਨਹੀਂ ਛੱਡ ਸਕਦੇ ਕਿ ਕੋਈ ਗੱਲ ਨਹੀਂ ਆਹ ਚੀਜ਼ ਨਾ ਦੱਸੀ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਜਾਂ ਜਿੰਨੀਆਂ ਵੀ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਉਹਨਾਂ ਦੇ ਬਿਹਾਇੰਡ ਦੇ ਉੱਪਰ ਅੰਡਰ ਰਾਈਟਿੰਗ ਹੁੰਦੀ ਆ ਔਰ ਅੱਜ ਕੱਲ ਬਹੁਤੀਆਂ ਕੰਪਨੀਆਂ ਨੇ ਇਹ ਕਰ ਦਿੱਤਾ ਕਿ ਮਿਲੀਅਨ ਦੀ ਕਵਰੇਜ ਆ 2 ਮਿਲੀਅਨ ਦੀ ਕਵਰੇਜ ਆ ਤੁਹਾਡਾ ਮੈਡੀਕਲ ਨਹੀਂ ਕਰਦੇ ਐਂਡ ਮੈਡੀਕਲ ਦੇ ਵਿੱਚ ਵੀ ਜੇ ਉਹ ਤੁਹਾਡਾ ਬਲੱਡ ਸੈਂਪਲ ਯੂਰਿਨ ਸੈਂਪਲ ਲੈ ਵੀ ਲੈਣਗੇ ਜੇ ਬੰਦੇ ਨੂੰ ਪਹਿਲਾਂ ਕੋਈ ਹਾਰਟ ਕੰਡੀਸ਼ਨ ਸੀਗੀ ਉਹ ਕਿਤੇ ਬਲੱਡ ਸੈਂਪਲ ਦੇ ਵਿੱਚ ਥੋੜੀ ਆਉਣੀ ਆ ਜਦ ਤੱਕ ਤੁਸੀਂ ਡਿਸਕਲੋਜ਼ ਨਹੀਂ ਕਰੋਗੇ ਤਦ ਤੱਕ ਇੰਸ਼ੋਰੈਂਸ ਕੰਪਨੀ ਨੂੰ ਉਹ ਚੀਜ਼ ਫਾਇੰਡ ਆਊਟ ਨਹੀਂ ਹੋਣੀ ਸੋ ਇਸ ਕਰਕੇ ਉਹ ਚੀਜ਼ ਜਿਹੜੀ ਹੈਗੀ ਆ ਅਪ ਫਰੰਟ ਤੁਹਾਨੂੰ ਦੱਸਣੀ ਚਾਹੀਦੀ ਹੈ ਐਡਵਾਈਜ਼ਰ ਨੂੰ ਕਿ ਆਹ ਕੰਸਰਨ ਹੈਗੇ ਆ ਦੂਜੀ ਚੀਜ਼ ਇਹ ਹੈਗੀ ਆ ਕਿ ਜਦੋਂ ਤੁਹਾਡਾ ਮੈਡੀਕਲ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈਗਾ ਕਿ ਤੁਹਾਡੇ ਮੈਡੀਕਲ ਕੁਐਸਚਨ ਆਨਸਰਸ ਹੋਣੇ ਚਾਹੀਦੇ ਆ ਤੇ ਤੁਹਾਡਾ ਐਡਵਾਈਜ਼ਰ ਦੀ ਰਿਸਪੋਂਸੀਬਿਲਟੀ ਇਹ ਹੈਗੀ ਆ ਕਿ ਉਹਦੇ ਵਿੱਚ ਜਿਹੜੇ ਉਹ 10-12 ਕੁਐਸਚਨ ਹੈਗੇ ਆ ਉਹ ਕਲੀਅਰਲੀ ਤੁਹਾਨੂੰ ਪੁੱਛਣ ਤੇ ਜੇ ਕਲਾਇੰਟ ਨੂੰ ਉਹਨਾਂ ਦੇ ਆਨਸਰ ਨਹੀਂ ਪਤਾ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਕਈ ਵਾਰ ਕਲਾਇੰਟ ਕਹਿੰਦੇ ਸਾਨੂੰ ਯਾਦ ਨਹੀਂ ਕਿ ਆਹ ਚੀਜ਼ ਹੈਗੀ ਸੀਗੀ ਕਿ ਨਹੀਂ ਸੀਗੀ ਜਾਂ ਸਾਡੇ ਕੋਈ ਟੈਸਟ ਹੋਏ ਸੀਗੇ ਜਾਂ ਨਹੀਂ ਹੋਏ ਸੀਗੇ ਸਾਨੂੰ ਕੁਛ ਨਹੀਂ ਯਾਦ ਹੈਗਾ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਉਹਨਾਂ ਦੇ ਆਨਸਰ ਦੇ ਸਕਦੇ ਹਾਂ ਸੋ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਸੇ ਵੇਲੇ ਰਾਈਟ ਵੇ ਉਹਨਾਂ ਦਾ ਆਨਸਰ ਦੇਣਾ ਹੈਗਾ ਆ ਸੋ ਆਪਣੇ ਕੋਲ ਅਸਿਊਮ ਕਰਨ ਦੀ ਬਜਾਏ ਅਗਰ ਤੁਹਾਨੂੰ ਯਾਦ ਨਾ ਹੋਣ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰ ਲਓ ਆਨਸਰ ਦੇਣ ਤੋਂ
0: ਪਹਿਲਾਂ ਕਿਉਂਕਿ ਉਹਨਾਂ ਦੀ ਫਾਈਲ 'ਚ ਤੁਹਾਡਾ ਸਾਰਾ ਕੁਝ
1: ਬਿਲਕੁਲ ਉਹਨਾਂ ਦੀ ਫਾਈਲ ਦੇ ਵਿੱਚ ਤੁਹਾਡਾ ਸਾਰਾ ਰੈਕਡ ਹੁੰਦਾ ਐਂਡ ਜਦੋਂ ਕੋਈ ਕਲੇਮ ਆਉਂਦਾ ਹੈਗਾ ਆ ਇੰਸ਼ੋਰੈਂਸ ਕੰਪਨੀ ਦੇ ਕੋਲ ਰਾਈਟ ਆ ਕਿ ਉਹ ਤੁਹਾਡੇ ਡਾਕਟਰ ਦੀ ਫਾਈਲ ਵੀ ਲੈ ਸਕਦੇ ਆ ਉਹ ਹਿਪ ਤੋਂ ਵੀ ਰੈਕਡ ਕਢਾ ਸਕਦੇ ਆ ਸੋ ਅਗਰ ਤੁਹਾਡਾ ਡਾਕਟਰ ਚੇਂਜ ਵੀ ਹੋਇਆ ਹੋਵੇ ਤੁਹਾਨੂੰ ਲੱਗੇ ਕਿ ਹੁਣ ਤਾਂ ਡਾਕਟਰ ਚੇਂਜ ਹੋ ਗਿਆ ਇਹਦੇ ਕੋਲ ਤਾਂ ਇੰਨੀ ਕੁ ਇਨਫੋਰਮੇਸ਼ਨ ਹੀ ਆ ਪਿਛਲੇ ਡਾਕਟਰ ਦੇ ਕੋਲ ਸੀਗੀ ਤਾਂ ਉਹੀ ਉਹਦੇ ਰੈਕਡ ਤੋਂ ਉਹੀ ਦਾ ਮਤਲਬ ਕਿ ਤੁਹਾਡਾ ਜਿੱਥੇ ਜਿੱਥੇ ਹੈਲਥ ਕਾਰਡ ਸਕੈਨ ਹੋਇਆ ਆ ਉਹਦਾ ਰੈਕਡ ਜਿਹੜਾ ਹੈਗਾ ਆ ਉਹ ਇੰਸ਼ੋਰੈਂਸ ਕੰਪਨੀ ਮੰਗ ਸਕਦੀ ਆ ਔਰ ਉੱਤੇ ਬੇਸ ਦੇ ਉੱਪਰ ਉਹਨਾਂ ਨੇ ਆਪਣਾ ਡਿਸੀਜਨ ਦੇਣਾ ਹੁੰਦਾ ਆ ਇਸ ਕਰਕੇ ਪਹਿਲੇ ਹੀ ਸਾਰੇ ਜਿਹੜੇ ਆਨਸਰਸ ਹੈਗੇ ਉਹ ਟਰੁੱਥਫੁਲੀ ਦਿਓ ਕੋਈ ਵੀ ਕਲੇਮ ਦੇ ਟਾਈਮ ਦੇ ਉੱਪਰ ਕਦੀ ਵੀ ਤੁਹਾਨੂੰ ਕਿਸੇ ਹੈਲਪ ਦੀ ਜ਼ਰੂਰਤ ਹੋਵੇ ਈਵਨ ਦੋ ਤੁਸੀਂ ਸਾਡੇ ਤੋਂ ਪਾਲਿਸੀ ਨਹੀਂ ਵੀ ਕਰਵਾਈ ਜ਼ਰੂਰ ਤੁਸੀਂ ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ ਤੁਸੀਂ ਕੋਈ ਆਨਲਾਈਨ ਕਲੇਮ ਓਪਨ ਕਰਨਾ ਹੈਗਾ ਆ ਜਾਂ ਤੁਹਾਨੂੰ ਆਨ ਗੋਇੰਗ ਪ੍ਰੋਸੈਸ ਦੇ ਵਿੱਚ ਕੋਈ ਹੈਲਪ ਚਾਹੀਦੀ ਆ ਤਾਂ ਡੈਫੀਨੇਟਲੀ ਤੁਸੀਂ ਸਾਡੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਕਾਲ ਕਰ ਸਕਦੇ ਆ
0: ਜੀ 416-817-6500 ਹਰਪ੍ਰੀਤ ਹੋਰਾਂ ਦਾ ਨੰਬਰ ਹੈਗਾ ਔਰ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਆ ਫਿਰ ਵਾਪਸ ਆ ਰਹੇ ਹਾਂ ਜੀ
2: ਮਿੱਤਰਾਂ ਦੇ ਜੰਕਸ਼ਨ ਤੇ
3: ਉਹ ਕਿਹੜੇ ਜੰਕਸ਼ਨ ਤੇ
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ
5: ਰਾਤ ਲੱਗੀਆਂ ਮਹਿਫਲਾਂ ਨਾਰੇ
6: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ
7: ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
8: ਖੁਦਾ ਨਾ ਕਰੇ ਅਗਰ ਆਪਕਾ ਕਾਰ ਐਕਸੀਡੈਂਟ ਹੋ ਗਿਆ ਔਰ ਆਪ ਕਾਨੂੰਨੀ ਮਦਦ ਲੈਣਾ ਚਾਹਤੇ ਹੈਂ ਤੋ ਨਾ ਸਿਰਫ ਹਮ ਆਪਕੇ ਹੱਕ ਕਾ ਜਾਇਜ਼ ਜ਼ਿਆਦਾ ਸੇ ਜ਼ਿਆਦਾ ਪੈਸਾ ਲੇਕਰ ਦਿਲਵਾਤੇ ਹੈਂ ਬਲਕਿ ਆਪਣੀ ਫੀਸ ਵੀ ਆਪਕਾ ਕਲੇਮ ਦਿਲਵਾਨੇ ਕੇ ਬਾਅਦ ਹੀ ਲੇਤੇ ਹੈਂ ਔਰ ਮੈਂ ਆਪਕੀ ਆਪਣੀ ਅੰਜੁਮ ਕੁਰੈਸ਼ੀ ਆਪਕੀ ਆਪਣੀ ਜ਼ਬਾਨ ਬੋਲਤੀ ਹੂੰ ਔਰ ਹਮਾਰੇ ਪਰਸਨਲ ਇੰਜਰੀ ਲਾਇਰਸ ਕੀ ਟੀਮ ਆਪਕੇ ਕਲੇਮ ਕੋ ਪ੍ਰੋਫੈਸ਼ਨਲੀ ਹੈਂਡਲ ਕਰਤੇ ਹੈਂ ਔਰ ਅਗਰ ਆਪਣੇ ਕਲੇਮ ਕੇ ਸਿਲਸਿਲੇ ਮੇਂ ਆਪ ਹਮਾਰੇ ਲਾਇਰ ਕੇ ਸਾਥ ਮੀਟਿੰਗ ਕਰਨਾ ਚਾਹਤੇ ਹੈਂ ਤੋ ਹਮਾਰੀ ਕੰਸਲਟੈਂਸੀ ਬਿਲਕੁਲ ਫ੍ਰੀ ਹੈ ਆਜ ਹੀ ਮੁਝੇ ਕਾਲ ਕਰੇਂ ਆਪਕੇ ਕਾਰ ਐਕਸੀਡੈਂਟ ਕੇਸ ਮੇਂ ਆਪਕਾ ਇਨਫੋਰਮੇਸ਼ਨ ਲੇਣਾ ਆਪਕਾ ਹੱਕ ਹੈ 416-570-0157 416-570-0157

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: भाई साहब, जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
2: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-6500।
3: जी, जिथे साडे नाल स्टूडियो च हरप्रीत सैनी हो रही ने, उस दे नाल नाल साडे इस टाइम फोन कॉल दे उत्ते वार्ड 7 ते 8 तों राकेश शर्मा जी, जो कि सिटी काउंसलर दे कैंडिडेट ने, ओ आ गए ने। कुछ गल्लां बातां इन्हां नाल भी करदे आं। शर्मा साहब, वेलकम।
4: थैंक यू सुखी भाजी, और सारे अपने श्रोतियां नूं मेरे वल्लों प्यार भरी सत श्री अकाल, नमस्कार, आदाब एंड हैलो जी।
3: हैलो जी, सत श्री अकाल। अच्छा शर्मा जी, किवें चल रहियां तैयारियां?
4: सर जी, कैंपेन बहुत जोरा शोरा ते चल रहा हैगा, और अपन नूं भरमा हुंगारा अपनी कम्युनिटी जिन्ने भी अपने रेजिडेंस हैगे साडे वार्ड सैबनेट्स बहुत ही उन्ना साडे बाहां खोल के साडी मदद करदे आ और सानू वेलकम करदे आ, और ओह चाहुंदे आ कि तुहाडे वर्गा कोई बंदा साडे जिहड़ा सिटी हॉल जावे, साडी आवाज बन के जो साडियां कंसर्नस इशू हैगे आ उहनूं रिजोल्व करे।
3: जी बिल्कुल। अच्छा शर्मा जी, मेरे कुछ सवाल होणगे। तुसीं किन्ने साल तों ब्रैम्पटन ਚਲਾ ਰਹੇ ਹੋ?
4: ਹਾਂਜੀ ਸੁਖੀ ਭਾਜੀ, ਤੁਸੀਂ ਮੈਨੂੰ ਜਾਣਦੇ ਹੀ ਹੋ ਤੇ ਮੈਂ 33 ਸਾਲ ਤੋਂ ਰਹਿ ਰਿਹਾ। ਮੈਂ ਮੋਸਟਲੀ ਜ਼ਿਆਦਾ ਮੇਰਾ ਕੱਲ ਟਾਈਮ ਮੈਂ ਤੁਹਾਡੇ ਨਾਲ ਹੀ ਸਪੈਂਡ ਕੀਤਾ। ਮੇਰੇ ਇੱਕ ਜਿਹੜੇ ਅੱਛੇ ਦੋਸਤ ਸੁਖੀ ਨਿੱਜਰ ਹੈ, ਤੇ ਉਹ ਮੇਰੇ ਬਹੁਤ ਹੀ ਖਾਸ ਭਰਾਵਾਂ ਨਾਲੋਂ ਜ਼ਿਆਦਾ ਆ, ਤੇ ਬਹੁਤ ਹੀ ਇੱਕ ਇਨਸਾਨ ਜਿਹੜੇ ਮਿਹਨਤ ਕਰਦੇ ਹੈਗੇ ਆ, ਜਿਹਨਾਂ ਨੇ ਰੀਅਲ ਸਟੇਟ ਜੀ ਪਲੰਘਾ ਮੀਡੀਆ ਤਾਂ ਹੈ ਹੀ ਹੈ, ਹੁਣ ਰੀਅਲ ਸਟੇਟ ਖੇਤਰ ਦੇ ਵਿੱਚ ਵੀ ਉਹਨਾਂ ਨੇ ਕਾਫੀ ਪਲੰਘਾ ਪੁੱਟੀਆਂ ਜੀ।
3: ਨਹੀਂ ਬਿਲਕੁਲ, ਆਪਾਂ ਨੂੰ ਤਾਂ ਪਤਾ ਇੱਕ ਦੂਸਰੇ ਦਾ, ਕਿਉਂਕਿ ਬਹੁਤ ਸਾਰੇ ਲਿਸਨਰ ਜਿਹੜੇ ਇਸ ਬ੍ਰੈਮਪਟਨ ਦੇ ਵਾਰਡ ਨੰਬਰ 7-8 ਦੇ ਵਿੱਚ ਰਹਿ ਰਹੇ ਹੋਣਗੇ, ਪਰ ਉਹਨਾਂ ਨੂੰ ਨਹੀਂ ਸ਼ਾਇਦ ਪਤਾ। ਇਸ ਕਰਕੇ ਆਪਾਂ ਦੱਸਣਾ ਕਿ ਪਿਛਲੇ 30-31 ਸਾਲ ਤੋਂ ਤੁਸੀਂ ਰਹਿ ਰਹੇ ਹੋ, ਤੇ ਤੁਸੀਂ ਫਿਰ ਬ੍ਰੈਮਪਟਨ ਨੂੰ ਗਰੋ ਕਰਦੇ ਹੋਏ, ਡਿਵੈਲਪ ਹੁੰਦੇ ਹੋਏ ਵੀ ਦੇਖਿਆ ਹੋਵੇਗਾ।
4: ਬਿਲਕੁਲ ਜੀ, ਦੇਖੋ ਆਪਾਂ, ਦੇਖੋ ਮੈਂ ਪ੍ਰਾਊਡ ਬ੍ਰੈਮਟੋਨੀਅਨ ਹੈ, ਇੱਥੇ ਦਾ ਨਾਗਰਿਕ ਹੈ। ਦੇਖੋ ਮੈਂ ਬ੍ਰੈਮਪਟਨ ਚ ਹੀ ਆਇਆ ਪਹਿਲਾਂ, ਜਦੋਂ ਦਾ ਵੀ ਆਇਆ 93 ਤੋਂ, ਤੇ ਮੈਂ ਬ੍ਰੈਮਪਟਨ ਦੇ ਵਿੱਚ ਸਾਨੂੰ ਬਹੁਤ ਕੁਛ ਮਿਲਿਆ। ਇੱਕ ਅੱਛੀ, ਅਸੀਂ ਦੇਖੋ ਇੱਥੇ ਆ ਕੇ ਮੈਰਿਜ ਹੋਏ, ਬੱਚੇ ਹੋਏ, ਬੱਚੇ ਪੜ੍ਹੇ ਲਿਖੇ, ਤਾਂ ਮੈਂ ਸਿਟੀ ਨੂੰ ਗਰੋ ਹੁੰਦੇ ਵੀ ਦੇਖਿਆ ਹੈਗਾ। ਜਿਸ ਤਰ੍ਹਾਂ ਹੁਣ ਇੱਕਦਮ ਜਿੱਦਾਂ ਪਾਪੂਲੇਸ਼ਨ ਵਧੀ ਹੈਗੀ ਆ, ਪਹਿਲਾਂ ਬ੍ਰੈਮਪਟਨ ਬਹੁਤ ਵਧੀਆ ਸੀ, ਹੁਣ ਉਹਦੇ ਮੁਤਾਬਿਕ ਜਿੱਦਾਂ ਆਪਾਂ ਨੇ ਜਿੱਦਾਂ ਗਰੋਥ ਹੋਈ ਹੈ, ਉਹਦੇ ਨਾਲ ਇਨਫਰਾਸਟ੍ਰਕਚਰ ਨਹੀਂ ਵਧਿਆ ਹੈਗਾ। ਇੱਕੋ ਹੀ ਜਿਹੜੀ ਹੁਣ ਮੈਂ ਡੋਰ ਨੋਕਿੰਗ ਵੀ ਕਰਦਾ, ਮੇਜਰ ਕੰਸਰਨ ਜਿਹੜੇ ਰੈਜੀਡੈਂਸ ਦੀ ਇਹੀ ਹੈਗੀ ਆ।
3: ਤੇ ਜੇਕਰ ਤੁਸੀਂ ਸਿਟੀ ਹਾਲ ਦੇ ਵਿੱਚ ਜਾਂਦੇ ਹੋ, ਤੇ ਫਿਰ ਤੁਸੀਂ ਕੀ ਉਪਰਾਲੇ ਕਰੋਗੇ ਇਹਨੂੰ ਹੋਰ ਵਧੀਆ ਕਰਨ ਦੇ?
4: ਬਿਲਕੁਲ ਜੀ, ਸਾਡੀ ਜਿਹੜੀ ਵਧੀਆ ਕੋਸ਼ਿਸ਼, ਦੇਖੋ ਜਿੰਨੇ ਵੀ ਕੰਸਰਨਸ ਹੈ, ਪਹਿਲਾਂ ਹੈਗਾ ਪ੍ਰੋਪਰਟੀ ਟੈਕਸ ਦਾ, ਪ੍ਰੋਪਰਟੀ ਟੈਕਸ ਜਿੱਦਾਂ ਕਾਫੀ ਵਧਿਆ ਹੈਗਾ, ਰਾਈਟ, ਉਹਦੇ ਤੇ ਆਪਾਂ ਫਰੀਜ਼ ਲਾਵਾਂਗੇ, ਤੇ ਆਪਾਂ ਜਿਹਨੂੰ ਇਹਦੇ ਰਿਸੋਰਸ ਜਿਹੜੇ ਆ ਸਿਟੀ ਨੂੰ ਚਾਹੀਦੇ ਰੈਵੀਨਿਊ ਜਨਰੇਸ਼ਨ ਦੇ, ਰਾਦਰ ਪ੍ਰੋਪਰਟੀ ਟੈਕਸ ਲੋਕਾਂ ਦਾ ਵਧਾਈਏ, ਜਦਕਿ ਉਹ ਅਕੋਰਡਿੰਗ ਦੇਖੋ ਇਕੋਨਮੀ ਕਿੰਨੀ ਮਾੜੀ ਆ, ਕਿੰਨੇ ਬਿਜ਼ਨਸ ਖਰਾਬ ਆ, ਕਿੰਨਾ ਇੱਥੇ ਆਪਣੇ ਸੇਫਟੀ ਨਹੀਂ ਹੈਗੀ, ਮੇਜਰ ਇਸ਼ੂ ਹੈਗਾ, ਲੋਕੀ ਬਿਜ਼ਨਸ ਪੀਪਲ ਛੱਡ ਕੇ ਇੱਥੋਂ ਜਾ ਰਹੇ ਹੈਗੇ ਆ, ਉਹ ਚੀਜ਼ਾਂ ਤੇ ਆਪਾਂ ਅੱਗੇ ਆਵਾਂਗੇ, ਤੇ ਪ੍ਰੋਪਰਟੀ ਟੈਕਸ ਨਹੀਂ ਵਧੇਗਾ, ਤੇ ਹੋਰ ਰਿਸੋਰਸਿਸ ਲੱਭੇ ਜਾਣਗੇ ਕਿ ਕਿੱਦਾਂ ਆਪਣਾ ਜਨਰੇਸ਼ਨ ਰੈਵੀਨਿਊ ਜਨਰੇਟ ਹੋਵੇ। ਮੇਨ ਚੀਜ਼ ਹੋਰ ਮੇਰੇ ਲੋਕਾਂ ਦਾ ਕੰਸਰਨ ਹੈਗਾ ਕਿ ਜਿਹੜੀ ਇੱਥੇ ਕੰਸਟਰਕਸ਼ਨ ਹੈ, ਜਦੋਂ ਕੋਈ ਕੰਮ ਸ਼ੁਰੂ ਹੁੰਦਾ, ਕੰਸਟਰਕਸ਼ਨ ਬੰਦੇ ਹੀ ਨਹੀਂ ਹੁੰਦੀ, ਉਹ ਸ਼ੁਰੂ ਕਰ ਦਿੰਦੇ ਆ, ਉਹਦਾ ਐਂਡ ਦਾ ਕੋਈ ਪਤਾ ਨਹੀਂ, ਉਹ ਆਪਾਂ ਟਾਈਮ ਬਾਉਂਡ ਕੰਸਟਰਕਸ਼ਨ ਆਪਾਂ ਇੱਥੇ ਲੈ ਕੇ ਆਵਾਂਗੇ। ਔਰ ਤੀਜੀ ਜਿਹੜਾ ਮੇਜਰ ਇਸ਼ੂ ਹੈਗਾ ਕਿ ਆਪਣਾ ਜਿਹੜੀ ਸਪੈਂਡਿੰਗ ਜਿਹੜੀ ਆ ਹੋ ਰਹੀ ਆ, ਇੱਥੇ ਜਿੰਨੇ ਜਿਹੜੇ ਫੰਡਸ ਹੈ, ਆਪਣੇ ਲੋਕਾਂ ਦਾ ਮਿਹਨਤ ਦਾ ਕਮਾਇਆ ਹੋਇਆ ਪੈਸਾ ਜਿਹੜਾ ਪ੍ਰੋਪਰਟੀ ਟੈਕਸ ਦੇ ਰੂਪ ਚ ਦੇ ਰਹੇ ਆ, ਉਹਨੂੰ ਆਪਾਂ ਵੀ ਗੋਨਾ ਟ੍ਰੀਟ ਵਿਦ ਰਿਸਪੈਕਟ, ਤੇ ਉਹਨਾਂ ਦਾ ਜਿਹੜਾ ਉਹਦੀ ਰਿਸਪੋਂਸੀਬਲ ਬਜਟਿੰਗ ਹੋਏਗੀ, ਪ੍ਰੋਪਰ ਟ੍ਰਾਂਸਪੇਰੈਂਸੀ ਹੋਏਗੀ, ਪ੍ਰੋਪਰ ਅਕਾਊਂਟੇਬਿਲਟੀ ਹੋਏਗੀ, ਔਰ ਕੋਈ ਵੀ ਜਿਹੜੀ ਆ ਅਨਨੈਸੈਸਰੀ ਵੇਸਟ ਨਹੀਂ ਹੋਏਗੀ, ਕਿ ਜਿਸ ਤਰ੍ਹਾਂ ਸਿਟੀਆਂ ਜਿੱਦਾਂ ਹੋਈਆਂ ਹੈਗੀਆਂ, ਲੋਕਾਂ ਨੂੰ ਸਾਰਾ ਪਤਾ ਹੈਗਾ ਕਿ ਕੋਈ ਵੀ ਕੋਈ ਬਿਲਡਿੰਗ ਲੈਣੇ ਕੋਈ ਵੀ ਵਾਧੂ ਨਾ ਹੀ ਲਈ ਜਾਵੇ ਜਾਂ ਵੈਲਿਊ ਜਿਹੜੀ ਅਪਰੇਜ਼ਲ ਵੈਲਿਊ ਉਸ ਤੋਂ ਜ਼ਿਆਦਾ ਨਾ ਲਈ ਜਾਵੇ। ਪ੍ਰੋਪਰ ਯਾਨੀ ਕਿ ਜਿਹੜਾ ਬਜਟਿੰਗ ਆ ਹੋਵੇ, ਪ੍ਰੋਪਰ ਯੂਜ਼ ਫੰਡ ਦਾ ਹੋਵੇ, ਤਾਂ ਕਿ ਕੱਲ ਨੂੰ ਸਾਨੂੰ ਪ੍ਰੋਪਰਟੀ ਟੈਕਸ ਵਧਾਉਣ ਦੀ ਲੋੜ ਨਾ ਪਵੇ।
3: ਤੇ ਹੁਣ ਥੋੜਾ ਜਿਹਾ ਦੱਸੋਗੇ ਕਿ ਜਿਹੜੀ ਐਡਵਾਂਸ ਪੋਲਿੰਗ ਹੋਣੀ, ਐਡਵਾਂਸ ਵੋਟਾਂ ਹੋਣੀਆਂ, ਤੇ ਇਹ ਕਦੋਂ ਨੂੰ ਹੋਣੀਆਂ, ਕੀ ਟਾਈਮਿੰਗ ਇਹਨਾਂ ਦੀ ਤੇ ਕਿੱਥੇ ਇਹ ਹੋਣੀਆਂ?
4: ਅਸੀਂ ਦੋ ਦਿਨ ਰਹਿ ਗਏ ਆ ਆਪਣੇ, ਅਕਤੂਬਰ 9, 12 ਤੋਂ 8 ਸਿਟੀ ਹਾਲ ਦੇ ਵਿੱਚ ਹੈ ਤੇ ਅਕਤੂਬਰ 10, 11 ਤੇ 16, 17 ਨੂੰ ਐਡਵਾਂਸ ਪੋਲਿੰਗ ਹੈਗੀ ਆ। ਇਹ ਵੀ ਤੁਸੀਂ 10 ਤੋਂ 5 ਵਜੇ ਤੱਕ ਹੈ, 10 ਤੋਂ 11 ਅਕਤੂਬਰ ਨੂੰ ਤੇ ਅਕਤੂਬਰ 16 ਤੇ 17 ਨੂੰ 12 ਤੋਂ ਲੈ ਕੇ 8 ਵਜੇ ਤੱਕ ਤੇ ਅਕਤੂਬਰ 17 ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੈਗੀ ਆ ਤੇ ਜਿਹੜਾ ਫਾਈਨਲ ਇਲੈਕਸ਼ਨ ਡੇ ਹੈਗਾ ਅਕਤੂਬਰ 26 ਉਹ 10 ਵਜੇ ਤੋਂ ਲੈ ਕੇ 8 ਵਜੇ ਤੱਕ ਹੈਗੀ ਆ। ਤੇ ਤੁਸੀਂ ਜਿਹੜੀ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਜਿੱਥੇ ਵੀ ਰਹਿੰਦੇ ਹੋ ਤੁਸੀਂ ਸਾਨੂੰ ਫੋਨ ਕਰਕੇ ਸਾਤੋਂ ਇਨਫੋਰਮੇਸ਼ਨ ਲੈ ਸਕਦੇ ਆ। ਸਾਡਾ ਕੈਂਪੇਨ ਆਫਿਸ 9300 ਗੋਰਬੇ ਡਰਾਈਵ ਤੇ ਆ, SU205 ਸਾਨੂੰ ਫੋਨ ਕਰ ਸਕਦੇ ਹੋ 416-823-9505 ਤੇ ਸਾਨੂੰ ਇੰਸਟਾਗ੍ਰਾਮ ਤੇ ਮੇਰੀਆਂ ਵੀਡੀਓਜ਼ ਵਗੈਰਾ ਤੁਸੀਂ ਫੋਲੋ ਕਰ ਸਕਦੇ ਹੈਗੇ ਆ। ਰਾਕੇਸ਼ ਫਾਰ ਬ੍ਰੈਂਪਟਨ ਸਾਡਾ ਇੰਸਟਾਗ੍ਰਾਮ ਦਾ ਪੇਜ ਹੈ ਤੇ ਅਸੀਂ ਸੁਖੀ ਬਾਜੀ ਚਾਹੁੰਦੇ ਹਾਂ ਕਿ ਇੱਕ ਜਿਹੜਾ ਬ੍ਰੈਂਪਟਨ ਵਧੀਆ ਬਣੇ, ਕਿ ਸਾਨੂੰ ਬ੍ਰੈਂਪਟਨ ਨੇ ਬਹੁਤ ਕੁਛ ਦਿੱਤਾ, ਹੁਣ ਸਾਡਾ ਫਰਜ਼ ਹੈ ਕਿ ਅਸੀਂ ਇੱਕ ਅੱਛੀ ਲੈਗੇਸੀ ਛੱਡ ਕੇ ਜਾਈਏ, ਅੱਛਾ ਨਾਮ ਛੱਡ ਕੇ ਜਾਈਏ ਕਿ ਅੱਛੇ ਇੱਕ ਰਿਸਪੋਂਸੀਬਲ ਨਾਗਰਿਕ ਹੋਣ ਦੇ ਕਰਕੇ ਆਪਾਂ ਬ੍ਰੈਂਪਟਨ ਨੂੰ ਕੁਛ ਦੇ ਕੇ ਜਾਈਏ। ਦੇਖੋ ਆਪਾਂ ਇੰਨੇ ਸਾਲਾਂ ਦੇ ਇੱਥੇ ਰਹਿੰਦੇ ਹਾਂ, ਆਪਾਂ ਨੂੰ ਬ੍ਰੈਂਪਟਨ ਨੇ ਬਹੁਤ ਕੁਛ ਦਿੱਤਾ, ਹੁਣ ਆਪਾਂ ਨੂੰ ਨਾ ਕੋਈ ਨਾਮ ਦੀ ਜ਼ਰੂਰਤ ਹੈ, ਨਾ ਕੋਈ ਫੇਮ ਦੀ, ਨਾ ਕੋਈ ਪੈਸੇ ਦੀ ਜ਼ਰੂਰਤ ਹੈ, ਬਹੁਤ ਕੁਛ ਆਪਾਂ ਨੂੰ ਮਿਲਿਆ ਹੈਗਾ ਤੇ ਹੁਣ ਆਪਾਂ ਇੱਕ ਅੱਛਾ ਇੱਕ ਜਿਹੜਾ ਸ਼ਹਿਰ ਛੱਡ ਕੇ ਜਾਈਏ ਪਿੱਛੇ ਵੀ। ਹਾਂ ਵੀ ਅਸੀਂ ਬ੍ਰੈਂਪਟਨ ਦੇ ਨਿਵਾਸੀ ਹਾਂ, ਕੋਈ ਜਿੱਦਾਂ ਲੱਗਿਆ ਜੀ ਹਾਂਜੀ ਤੁਸੀਂ ਬ੍ਰੈਂਪਟਨ ਰਹਿੰਦੇ ਹੋ, ਲੋਕੀ ਬਾਹਰ ਮਖੌਲ ਉਠਾਉਂਦੇ, ਉਹ ਚੀਜ਼ ਨਾ ਹੋਵੇ। ਪ੍ਰੋਪਰ ਇੱਥੇ ਹਾਂਜੀ ਉੱਥੇ ਕ੍ਰਾਈਮ ਬਹੁਤ ਹੈ ਜੀ ਬ੍ਰੈਂਪਟਨ 'ਚ, ਇੱਥੇ ਤਾਂ ਸੇਫਟੀ ਨਹੀਂ ਹੈਗੀ, ਉਹ ਚੀਜ਼ਾਂ ਤੇ ਨੱਥ ਪਾਈ ਜਾਵੇ। ਪ੍ਰੋਪਰ ਆਡਿਟਿੰਗ ਹੋਵੇ, ਜਿੰਨਾ ਬਜਟ ਦਿੰਦਾ ਆ ਜਾਂਦਾ ਆ ਬਿਲਕੁਲ ਪ੍ਰੋਪਰ ਸਰਵਿਸ ਮਿਲੇ ਲੋਕਾਂ ਨੂੰ, ਜਿੰਨੀ ਬੈਟਰ ਸਿਟੀ ਦੀ ਸਰਵਿਸ ਹੋਏਗੀ ਉਨਾ ਅੱਛਾ ਸਾਡਾ ਸ਼ਹਿਰ ਹੋਏਗਾ। ਜਿੰਨਾ ਵੀ ਅਸੀਂ ਪ੍ਰੋਪਰ ਕੋਈ ਸਿਟੀ ਨੂੰ ਫੋਨ ਕਰਦਾ ਕੋਈ ਵੀ ਇਸ਼ੂ ਆਉਂਦਾ ਉਹਨੂੰ ਟਾਈਮਲੀ ਮੈਨਰ 'ਚ ਰਿਸਪੋਂਸ ਮਿਲੇ, ਐਫੀਸੈਂਟ ਮਿਊਨਸੀਪਲ ਸਰਵਿਸਿਜ਼ ਮਿਲਣ, ਰਾਈਟ? ਤੇ ਜੇ ਕੋਈ ਇਸ਼ੂ ਹੈਗਾ ਕਿ ਹਾਂ ਵਿੱਚ ਕਿਉਂ ਨਹੀਂ ਦੇ ਪਾਉਂਦੇ, ਉਹਨੂੰ ਮਾਡਰਨਾਈਜ਼ ਪ੍ਰੋਸੈਸ ਕੀਤਾ ਜਾਵੇ, ਉਹ ਰਿਡਿਊ ਆਪਾਂ ਡਿਲੇ ਜਿਹੜੀ ਵੀ ਆ ਕੋਈ ਰਿਸਪੋਂਸ ਦੀ ਉਹ ਕਿਉਂ ਹੋ ਰਹੀ ਆ ਉਹਨੂੰ ਦੇਖਿਆ ਜਾਵੇ, ਰੂਟ ਕੋਜ਼ ਲੱਭਿਆ ਜਾਵੇ ਤੇ ਉਹਨੂੰ ਇੰਪਰੂਵ ਕੀਤਾ ਜਾਵੇ। ਹਰੇਕ ਬੰਦਾ ਅਕਾਊਂਟੇਬਲ ਹੋਣਾ ਚਾਹੀਦਾ ਸਿਟੀ ਹਾਲ ਦੇ ਵਿੱਚ, ਜਿਹੜੀ ਵੀ ਆਪਣੇ ਸਿਟੀ ਦੀ ਕੋਈ ਵੀ ਜੋਬ ਹੈ, ਕੋਈ ਚਾਹੇ ਪੁਲਿਸ ਨੂੰ ਕਾਲ ਕਰਦੇ ਆ, ਉਹਦਾ ਆਡਿਟ ਹੋਣਾ ਚਾਹੀਦਾ ਵੀ ਇੰਨੇ ਟਾਈਮ ਦੇ ਵਿੱਚ ਤੁਹਾਨੂੰ ਰਿਸਪੋਂਸ ਕਰਨਾ, ਕੋਈ ਚੀਜ਼ ਕਿਤੇ ਥੈਫਟ ਹੋ ਰਿਹਾ, ਕੁਛ ਚੀਜ਼ ਹੋ ਰਹੀ ਉੱਥੇ ਰਿਸਪੋਂਸ, ਇਹ ਨਹੀਂ ਆਨਸਰ ਜਾਣਾ ਚਾਹੀਦਾ ਹਜੇ ਤੁਹਾਡਾ ਤੇ, ਇਹ ਤਾਂ ਤੁਹਾਡਾ ਤੇ 405 ਕੇਸ ਹੈ, ਹਜੇ ਤੁਸੀਂ ਵੇਟ ਕਰੋ, ਅਸੀਂ ਆ ਨਹੀਂ ਸਕਦੇ। ਸਰਵਿਸ ਕਲਾਇੰਟ ਅਗਰ ਆਪਣੇ ਜਿਹੜੇ ਰੈਜੀਡੈਂਸ ਹੈ ਇੱਥੇ ਪ੍ਰੋਪਰਟੀ ਟੈਕਸ ਦੇ ਰਹੇ ਤਾਂ ਉਹ ਡਿਜ਼ਰਵ ਕਰਦੇ ਆ, ਆਪਣੀ ਜਿਹੜੀ ਸਰਵਿਸ ਮਿਲਣੀ ਚਾਹੀਦੀ ਆ ਇਹਨਾਂ ਨੂੰ, ਉਹਨਾਂ ਦਾ ਪ੍ਰੋਪਰਟੀ ਟੈਕਸ ਜਿਹੜਾ ਦੇ ਰਹੇ ਆ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਜਸਟੀਫਿਕੇਸ਼ਨ ਜਿਹੜੀ ਸਪੈਂਡਿੰਗ ਦੀ ਉਹਨਾਂ ਨੂੰ ਮਿਲਣੀ ਚਾਹੀਦੀ ਆ। ਯਾਨੀ ਕਿ ਬਹੁਤ ਕੁਛ ਹੈ ਸੁਖੀ ਭਾਜੀ, ਤੇ ਬਹੁਤ ਜੋ ਸਿਟੀ ਦੇ ਵਿੱਚ ਹੋ ਰਿਹਾ ਹੈਗਾ ਆਪਾਂ ਉਹਨੂੰ ਇੱਕ ਸਿਟੀ ਨੂੰ ਇੰਪਰੂਵ ਕਰਨਾ ਹੈਗਾ, ਆਪਣੇ ਨਾਗਰਿਕ ਜਿਹੜੇ ਹੈਗੇ ਆ ਇੱਥੇ ਦੇ ਉਹਨਾਂ ਲਈ ਕੰਮ ਕਰਨਾ ਹੈਗਾ, ਉਹਨਾਂ ਦਾ ਪੈਸੇ ਦਾ ਪ੍ਰੋਪਰ ਯੂਟੀਲਾਈਜੇਸ਼ਨ ਕਰਨੀ ਹੈਗੀ ਆ। ਦੋ ਚੀਜ਼ਾਂ ਮੈਂ ਕਹੂੰਗਾ, ਜੇ ਅਗਰ ਦੋ ਜੇ ਮੈਂ ਜਾਂਦਾ, ਦੋ ਚੇਂਜਸ ਜ਼ਰੂਰ ਹੋਣਗੀਆਂ। ਇੱਕ ਆਪਾਂ ਐਡਵੋਕੇਟ ਕਰਾਂਗੇ ਜਿਹੜਾ ਸਿਟੀ ਆਡੀਟਰ ਹੈ ਜਿਹੜਾ ਉਹ ਇੰਡੀਪੈਂਡੈਂਟ ਹੋਵੇ, ਜਿਹੜਾ ਡਾਇਰੈਕਟ ਜਿਹੜਾ ਕੌਂਸਲ ਨੂੰ ਰਿਪੋਰਟ ਕਰੇ, ਨਾ ਕਿ ਉਹ ਮੇਅਰ ਦੇ ਆਫਿਸ ਦੇ ਥਰੂ ਆਵੇ, ਪਹਿਲੀ ਚੀਜ਼। ਦੂਜੀ ਚੀਜ਼, ਜਿੰਨੇ ਵੀ ਆਪਣੇ ਕੰਪੈਟੀਟਿਵ ਜਿਹੜੇ ਟੈਂਡਰ ਹੈਗੇ ਆ, ਜਿਹੜੇ ਕੰਟਰੈਕਟ ਸਿਟੀ ਦੇ ਓਵਰ 50,000 ਕੋਈ ਵੀ ਟੈਂਡਰ ਹੈ, ਓਪਨ ਬਿਡਿੰਗ ਹੋਵੇ, ਜਿਹੜਾ ਵੀ ਕੰਟਰੈਕਟਰ ਬੈਸਟ ਪ੍ਰਾਈਸ ਦਿੰਦਾ ਹੈਗਾ ਉਹਨੂੰ ਕੰਮ ਦਿੱਤਾ ਜਾਵੇ, ਔਰ ਉਹਦੀ ਅਕਾਊਂਟੇਬਿਲਟੀ ਹੋਵੇ ਕਿੰਨੇ ਟਾਈਮ 'ਚ ਕੰਮ ਫਿਨਿਸ਼ ਹੋਣਾ। ਇਹ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਤੇ ਅਗਰ ਆਪਾਂ ਸਿਟੀ ਨੂੰ ਵਧੀਆ ਬਣਾਉਣਾ ਹੈਗਾ। ਔਰ ਦੂਜੀ ਚੀਜ਼, ਅਗਰ ਕੋਈ ਸ਼ਹਿਰ ਫਲਰਿਸ਼ ਕਰਨਾ ਹੈਗਾ, ਵਧੀਆ ਸ਼ਹਿਰ ਬਣਾਉਣਾ ਹੈਗਾ, ਉੱਥੇ ਜਿੰਨੇ ਵੀ ਸਮਾਲ ਬਿਜ਼ਨਸ ਹੈਗੇ ਆ ਉਹਨਾਂ ਨੂੰ ਵਧੀਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ, ਉਹਨਾਂ ਨੂੰ ਪ੍ਰੋਪਰ ਸੇਫਟੀ ਮਿਲੇ, ਜਾਂ ਇੱਥੇ ਆਪਾਂ ਨੂੰ ਬੰਦਿਆਂ ਨੂੰ ਬਾਹਰੋਂ ਇੱਥੇ ਲਿਆਂਦਾ ਜਾਵੇ ਤਾਂ ਕਿ ਇੰਟਰੋਡਿਊਸ ਕੇ ਬਿਜ਼ਨਸ ਇੱਥੇ ਖੋਲਣ, ਇੱਥੇ ਇੰਡਸਟਰੀ ਆਵੇ, ਇੱਥੇ ਸਮਾਲ ਬਿਜ਼ਨਸ ਆਵੇ, ਤਾਂ ਕਿ ਆਪਣਾ ਜਿਹੜਾ ਯੂਥ ਹੈ ਉਹਨਾਂ ਨੂੰ ਜੋਬਸ ਮਿਲਣ, ਤੇ ਜਿਹੜੇ ਇਹਦੇ ਲਾਇਸੈਂਸਿੰਗ ਹੈ ਜਿਹੜੀ ਆ ਇਹਨੂੰ ਫਾਸਟ ਟਰੈਕ ਕੀਤਾ ਜਾਵੇ, ਨਾ ਕਿ ਉਹਨਾਂ ਨੂੰ 2-3 ਮਹੀਨੇ ਲਾਇਸੈਂਸ ਲੈਣ ਲਈ ਲੱਗਣ। ਕੋਈ ਡਿਵੈਲਪਮੈਂਟ ਹੁੰਦੀ ਆ ਆਪਣੇ ਸਿਟੀ ਦੇ ਵਿੱਚ, ਉਹਦੀ ਪ੍ਰੋਪਰ ਡਿਵੈਲਪਮੈਂਟ ਹੋਵੇ, ਇੱਕੋ ਤਰ੍ਹਾਂ ਦੀ ਡਿਵੈਲਪਮੈਂਟ ਨਾ ਹੋਵੇ। ਮੈਂ ਇੱਕ ਚੀਜ਼ ਹੋਰ ਅਪੋਜ਼ ਕਰਾਂਗਾ ਜਿਹੜਾ ਕਿ ਜਿਹੜੀ ਆ ਲੈਂਡ ਬੈਂਕਿੰਗ ਆ, ਉਹ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜਾ ਜੋ ਵੀ ਆਪਾਂ ਨੂੰ ਇੰਟਰੋਡਿਊਸ ਕਰਾਂਗੇ, ਯੂਜ਼ ਇਟ ਔਰ ਲੂਜ਼ ਇਟ, ਕੋਈ ਵੀ ਤੁਸੀਂ ਅਗਰ ਪ੍ਰੋਪਰ ਲੈਂਡ ਲੈਂਦੇ ਆ, ਲੈਂਡ ਦਾ ਪ੍ਰੋਪਰ ਯੂਟੀਲਾਈਜ਼, ਉਹਦੀ ਡਿਵੈਲਪਮੈਂਟ ਰਾਈਟ ਵੇ ਹੋਣੀ ਚਾਹੀਦੀ, ਨਾ ਕਿ ਤੁਸੀਂ 5-10 ਸਾਲ ਉਹਨੂੰ ਲੈਂਡ ਨੂੰ ਲੈ ਕੇ ਰੱਖੀ ਰੱਖੋ। ਤੇ ਬਹੁਤ ਕੁਛ ਹੈ ਸਾਡੇ ਕੋਲ, ਮੇਰੇ ਕੋਲ ਆਪਣੇ ਸਿਟੀ ਨੂੰ ਵਧੀਆ ਬਣਾਉਣ ਲਈ। ਅਸੀਂ 33 ਸਾਲਾਂ ਤੋਂ ਇੱਥੇ ਰਹਿ ਰਹੇ ਔਰ ਲੋਕਾਂ ਨੂੰ, ਲੋਕਾਂ ਦੀ ਪੇਨ ਜਾਣਦੇ ਆ। ਹੁਣ ਇਹ ਚੀਜ਼ ਅਗਰ ਤੁਸੀਂ ਬਦਲਾਵ ਚਾਹੁੰਦੇ ਹੋ, ਇਹ ਤੁਹਾਡੇ ਉੱਤੇ ਆ। ਹੁਣ ਜਿਹੜੀਆਂ ਮਿਊਂਸੀਪਲ ਵੋਟਾਂ ਹੁੰਦੀਆਂ, ਲੋਕੀ ਵੋਟਸ ਪਾਉਣ ਕਿਉਂ ਨਹੀਂ ਜਾਂਦੇ, ਉਹ ਅੱਕ ਚੁੱਕੇ ਆ ਕਿ ਇੱਥੇ ਹੋਣਾ ਕੁਛ ਨਹੀਂ ਹੈਗਾ। ਹੁਣ ਇਸ ਵਾਰ ਅਗਰ ਤੁਸੀਂ ਚੇਂਜ ਚਾਹੁੰਦੇ ਹੋ, ਅੱਛੇ ਕੈਂਡੀਡੇਟਸ ਹੈ, ਉਹਨਾਂ ਨੂੰ ਤੁਸੀਂ ਲਿਆਓ। ਅਗਰ ਬ੍ਰੈਂਪਟਨ ਨੂੰ ਬੈਟਰ ਕਰਨਾ ਚਾਹੁੰਦੇ ਹੋ ਔਰ ਬ੍ਰੈਂਪਟਨ ਬਾਰੇ ਸੋਚਦੇ ਹੋ, ਬੈਟਰ ਬ੍ਰੈਂਪਟਨ ਬਣਾਉਣਾ, ਤੁਹਾਨੂੰ ਸਟਰੋਂਗ ਲੀਡਰਸ਼ਿਪ ਚਾਹੀਦੀ ਆ, ਰੀਅਲ ਰਿਜ਼ਲਟ ਚਾਹੀਦੇ, ਤਾਂ ਰਕੇਸ਼ ਸ਼ਰਮਾ ਨੂੰ ਇਲੈਕਟ ਕਰੋ। ਤੇ ਮੇਰੀ ਵੈਬਸਾਈਟ ਹੈ electrakeshsharma.ca, ਤੁਸੀਂ ਮੇਰੇ ਨਾਲ ਕਦੀ ਵੀ ਗੱਲਬਾਤ ਕਰ ਸਕਦੇ, ਕਿਸੇ ਬਾਰੇ ਸਾਡੇ ਆਫਿਸ ਆ ਕੇ ਮਿਲ ਸਕਦੇ, ਜਾਂ ਫੋਨ ਕਦੀ ਵੀ ਚੇਂਜ ਨਹੀਂ ਹੋਇਆ 33 ਸਾਲਾਂ ਤੋਂ, ਇੱਕੋ ਹੀ ਫੋਨ ਹੈ 416-8235905।
3: ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਗੁੱਡ ਲੱਕ ਤੇ ਬਹੁਤ ਬਹੁਤ ਮਿਹਰਬਾਨੀ। ਸੋ ਇਹ ਸਨ ਜੀ ਰਕੇਸ਼ ਸ਼ਰਮਾ ਜੀ, ਵਾਰਡ ਨੰਬਰ 7-8 ਤੋਂ। ਤੇ ਸੀ ਜੇ ਹੋਰ ਵੀ ਕੋਈ ਕੈਂਡੀਡੇਟ ਆਪਣਾ ਮੈਸੇਜ ਦੇਣਾ ਚਾਹੁੰਦਾ ਜਾਂ ਆਪਣਾ ਕੋਈ ਸੁਨੇਹਾ ਦੇਣਾ ਚਾਹੁੰਦਾ, ਜੀ ਆਇਆਂ ਨੂੰ ਸਾਡਾ ਨੰਬਰ 9057990999 ਹੈ। ਤੇ ਸਿਟੀ ਵੱਲੋਂ ਇੱਕ ਜ਼ਰੂਰੀ ਸੂਚਨਾ ਤੁਹਾਡੇ ਲਈ ਆ, ਉਹ ਇਹ ਹੈ ਕਿ ਐਡਵਾਂਸ ਜਿਹੜੀ ਵੋਟਾਂ ਆ ਉਹ 9, 10, 11, 16 ਤੇ 17 ਤਰੀਕ ਨੂੰ, ਇਹ ਐਡਵਾਂਸ ਦੇ ਵਿੱਚ ਜਿਹੜੀਆਂ ਵੋਟਾਂ ਤੁਸੀਂ ਪਾ ਸਕਦੇ ਹੋ, ਉਸ ਤੋਂ ਬਾਅਦ ਫਿਰ ਜਿਹੜੀਆਂ ਹੋਣਗੀਆਂ ਉਹ 26 ਤਰੀਕ ਨੂੰ ਪੈਣੀਆਂ ਨੇ। ਸੋ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਤੁਹਾਡੇ ਤੱਕ ਹੈਗਾ, ਅਸੀਂ ਮੁਕੇਸ਼ ਚੌਹਾਨ ਹੋਰਾਂ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ। ਕਿਸੇ ਤਰ੍ਹਾਂ ਦੀ ਵੀ ਕੋਈ ਮੌਰਗੇਜ ਲੈਣੀ, ਕਿਸੇ ਤਰ੍ਹਾਂ ਦਾ ਕੋਈ ਤੁਸੀਂ ਲੋਨ ਲੈਣਾ, ਤੇ ਮੁਕੇਸ਼ ਚੌਹਾਨ ਹੋਰਾਂ ਦਾ ਐਕਸਪੀਰੀਅੰਸ ਹੈ, ਤੁਸੀਂ ਉਹਨਾਂ ਦਾ ਫਾਇਦਾ ਲੈ ਸਕਦੇ ਹੋ। 6475127000, 6475127000 ਦੇ ਉੱਤੇ ਜਿਹੜਾ ਇਹਨਾਂ ਨਾਲ ਗੱਲ ਹੋ ਸਕਦੀ ਹੈ। ਔਰ ਪ੍ਰੋਗਰਾਮ ਦਾ ਇਹ ਹਿੱਸਾ ਅਨਾਜ ਮਾਰਟ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। ਬਹੁਤ ਵੱਡਾ ਗਰੋਸਰੀ ਦਾ ਸਟੋਰ ਤੁਹਾਡੇ ਲਈ ਖੁੱਲ੍ਹ ਚੁੱਕਾ ਏਅਰਪੋਰਟ ਤੇ ਮੇਅਫੀਲਡ ਦੇ ਕਾਰਨ ਦੇ ਉੱਤੇ, ਜਿੱਥੋਂ ਜਾ ਕੇ ਤੁਸੀਂ ਘਰ 'ਚ ਵਰਤਣ ਵਾਲਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਉਹ ਲੈ ਸਕਦੇ ਹੋ। ਬਹੁਤ ਸਸਤਾ ਮਿਲ ਰਿਹਾ ਤੁਹਾਨੂੰ ਓਪਨਿੰਗ ਦੀ ਖੁਸ਼ੀ ਦੇ ਵਿੱਚ, ਅਤੇ ਬਹੁਤ ਸਾਰੇ ਉਹਨਾਂ ਦੇ ਲੱਕੀ ਡਰਾਅ ਨੇ, ਉਹਨਾਂ ਵਿੱਚ ਵੀ ਤੁਸੀਂ ਆਪਣਾ ਨਾਮ ਐਂਟਰ ਕਰ ਸਕਦੇ ਹੋ। ਏਅਰਪੋਰਟ ਤੇ ਮੇਅਫੀਲਡ ਦਾ ਕਾਰਨਰ ਹੈ, ਨੰਬਰ ਹੈ ਇਹਨਾਂ ਦਾ 9059028857, ਅਨਾਜ ਮਾਰਟ ਇਹਨਾਂ ਦਾ ਨੰਬਰ ਹੈ ਜੀ। ਤੇ ਇੱਕ ਵਾਰੀ ਫਿਰ ਦੱਸ ਦਈਏ ਜੀ, ਅਗਰ ਤੁਸੀਂ ਕੋਈ ਪ੍ਰੋਪਰਟੀ ਲੱਭ ਰਹੇ ਹੋ, ਤੇ ਸਾਡੇ ਕੋਲ ਕੁਝ ਕਮਰਸ਼ੀਅਲ ਪ੍ਰੋਪਰਟੀਆਂ ਇਸ ਟਾਈਮ ਹਨ, ਜਿਨ੍ਹਾਂ ਦੇ ਵਿੱਚੋਂ ਹੋਟਲ ਬਹੁਤ ਹੀ ਬ੍ਰਾਂਡਡ ਨਾਮ ਦੇ ਹੋਟਲ ਨੇ, 100 ਰੂਮਾਂ ਵਾਲੇ ਵੀ ਹੋਟਲ ਨੇ, 120 ਦੇ ਵੀ ਹੈ, 150 ਦਾ ਵੀ, ਤੇ 200 ਰੂਮ ਦਾ ਵੀ ਹੋਟਲ ਹੈ। ਅਗਰ ਤੁਸੀਂ ਹੋਟਲ ਬਿਜ਼ਨਸ 'ਚ ਆਏ ਹੋਏ ਹੋ ਔਰ ਹੋਰ ਖਰੀਦਦਾਰੀ ਕਰਨੀ ਚਾਹੁੰਦੇ ਹੋ, ਤੇ ਨੰਬਰ 4168817070 ਤੇ ਗੱਲ ਕਰ ਲਓ। ਓਕਵਿਲ ਦੇ ਵਿੱਚ 2.5 ਏਕੜ ਲੈਂਡ ਜਿਹੜੀ ਹੋਟਲ ਵੱਲੋਂ ਮੁੱਲ ਲਈ ਅਪਰੂਵਡ ਹੋਈ ਹੈ ਸਿਟੀ ਵੱਲੋਂ, ਅਗਰ ਉੱਥੇ ਤੁਸੀਂ ਆਪਣਾ ਜਗ੍ਹਾ ਲੈ ਕੇ ਬਣਾਉਣਾ ਚਾਹੁੰਦੇ ਹੋ, ਤਦ ਵੀ ਤੁਸੀਂ ਸੰਪਰਕ ਕਰ ਲਓ 4168817070 ਦੇ ਉੱਤੇ ਜੀ। ਸੋ ਗੱਲਾਂ ਬਾਤਾਂ ਸਾਡੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ, ਇੱਕ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਹਰਪ੍ਰੀਤ ਹੋਣਾ ਦੇ ਨਾਲ।

0: ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਤੇ ਬਤਨੋ ਦੂਰ ਦਾ ਪ੍ਰੋਗਰਾਮ ਤੇ ਸਟੇਸ਼ਨ ਹੈ ਜੀ 5:30 AM ਤੇ ਜੁੜੇ ਹੋ ਤੁਸੀਂ ਮੇਰੇ ਨਾਲ ਸੁਖੀ ਨਿੱਜਰ ਤੇ ਨਾਲ ਸਟੂਡੀਓ ਚ ਹਰਪ੍ਰੀਤ ਸੈਣੀ ਹੋਰੀ ਸਾਥ ਦੇ ਰਹੇ ਨੇ ਕੁਝ ਗੱਲਾਂ ਬਾਤਾਂ ਤੁਹਾਡੇ ਫਾਇਦੇ ਦੀਆਂ ਕੁਝ ਇੰਸ਼ੋਰੈਂਸ ਦੀਆਂ ਤੇ ਕੁਝ ਇਹਨਾਂ ਦੇ ਐਕਸਪੀਰੀਅੰਸ ਦੀਆਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਨੰਬਰ ਇਹਨਾਂ ਦਾ ਬੜਾ ਈਜ਼ੀ ਆ 416-817-6600 ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਸੋ ਹਰਪ੍ਰੀਤ ਜੀ ਹੁਣ ਆਪਾਂ ਗੱਲ ਕਰਾਂਗੇ ਕਿ ਕੋਈ ਤੁਹਾਡੇ ਫੀਲਡ 'ਚ ਆਉਣਾ ਚਾਹੇ
1: ਦੇਖੋ ਜੀ
0: ਉਹਦੀ ਕਿੱਦਾਂ ਹੈਲਪ ਕਰਦੇ ਹੋ
1: ਬਿਲਕੁਲ ਸੁਖੀ ਜੀ ਸੋ ਜਿੱਥੇ ਆਪਾਂ ਹਾਇਰਿੰਗ ਦੀ ਗੱਲ ਕਰਦੇ ਰਹਿੰਦੇ ਹਾਂ ਨਵੇਂ ਐਡਵਾਈਜ਼ਰਸ ਨੂੰ ਹਾਇਰ ਕਰਨ ਟ੍ਰੇਨ ਕਰਨ ਉਹਨਾਂ ਨੂੰ ਪੂਰਾ ਸਟਰਕਚਰ ਸਮਝਾਉਣ ਦੇ ਲਈ ਗੱਲ ਕਰਦੇ ਹਾਂ ਉੱਥੇ ਜਿੱਥੇ ਆਪਾਂ ਹੁਣੇ ਪਹਿਲਾਂ ਅੰਡਰ ਰਾਈਟਿੰਗ ਦੀ ਗੱਲ ਕਰਕੇ ਹਟੇ ਹਾਂ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਵੀ ਇੰਡਸਟਰੀ ਨੂੰ ਜੁਆਇਨ ਕਰਦੇ ਹੈਗੇ ਹਾਂ ਉਸ ਤੋਂ ਬਾਅਦ ਸਾਨੂੰ ਉਹਦੇ ਫੀਲਡ ਦੀ ਪੂਰੀ ਨੌਲੇਜ ਹੋਵੇ ਕਿਉਂਕਿ ਤਾਂ ਹੀ ਤੁਸੀਂ ਐਡਵਾਈਜ਼ਰ ਜਿਹੜੇ ਹੈਗੇ ਆ ਉਹ ਤਾਂ ਹੀ ਆਪਣੇ ਕਲਾਇੰਟਸ ਨੂੰ ਪ੍ਰੋਪਰਲੀ ਸਰਵ ਕਰ ਸਕਦੇ ਆ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਸਕਦੇ ਆ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਅਸੀਂ ਵੀ ਐਡਵਾਈਜ਼ਰ ਚੂਜ਼ ਕਰਨਾ ਹੁੰਦਾ ਹੈ ਤਾਂ ਉਹਦੀ ਕ੍ਰੈਡੀਟੇਬਿਲਿਟੀ ਜ਼ਰੂਰ ਚੈੱਕ ਕਰਨੀ ਚਾਹੀਦੀ ਆ ਮਤਲਬ ਕਿ ਉਹਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਕੁ ਐਕਸਪੀਰੀਅੰਸ ਆ ਜੇ ਉਹ ਨਵਾਂ ਵੀ ਹੈਗਾ ਤਾਂ ਕਿਹੜੀ ਟੀਮ ਦੇ ਨਾਲ ਜੁੜਿਆ ਹੋਇਆ ਕਿ ਉਹਨੂੰ ਅੱਗੇ ਕਿੰਨੀ ਕੁ ਨੌਲੇਜ ਹੋਊਗੀ ਉਹ ਸਾਨੂੰ ਪ੍ਰੋਪਰ ਕਵਰੇਜ ਦੇ ਵੀ ਸਕਦਾ ਕਿ ਨਹੀਂ ਦੇ ਸਕਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਕਿਉਂਕਿ ਲਾਇਸੈਂਸ ਲੈਣ ਤੋਂ ਬਾਅਦ ਇਸ ਇੰਡਸਟਰੀ ਦੇ ਵਿੱਚ ਸੇਲਸ ਵਾਲੇ ਡਿਪਾਰਟਮੈਂਟ 'ਚ ਕੋਈ ਵੀ ਆ ਸਕਦਾ ਹੈ ਜਦੋਂ ਆਪਾਂ ਲਾਇਸੈਂਸ ਹੀ ਕਲੀਅਰ ਕਰ ਲਿਆ ਉਹਦਾ ਮਤਲਬ ਇਹ ਹੈਗਾ ਕਿ ਅਸੀਂ ਲਾਈਫ ਇੰਸ਼ੋਰੈਂਸ ਕਰਨੀ ਆ ਜਾਂ ਕੋਈ ਇਨਵੈਸਟਮੈਂਟਾਂ ਕਰਨੀਆਂ ਉਹਦਾ ਆਪਾਂ ਲਾਇਸੈਂਸ ਲੈ ਲਿਆ ਬਟ ਉਸ ਫੀਲਡ ਦੇ ਵਿੱਚ ਅੱਗੇ ਆਪਣੀ ਨੌਲੇਜ ਨੂੰ ਕਿੰਨਾ ਕੁ ਇਨਹੈਂਸ ਕੀਤਾ ਆ ਹੁਣ ਸੋ ਮੇਰੇ ਕੋਲ ਦੋ ਡੈਜ਼ਿਗਨੇਸ਼ਨਸ ਹੈਗੇ ਆ ਚਾਰਟਰ ਲਾਈਫ ਅੰਡਰ ਰਾਈਟਰ ਦਾ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਦਾ ਉਹਦਾ ਮਤਲਬ ਇਹ ਹੈਗਾ ਕਿ ਉਹਨਾਂ ਚੀਜ਼ਾਂ ਦੀ ਡੀਪ ਨੌਲੇਜ ਕੀਤੀ ਹੈਗੀ ਆ ਤਾਂ ਕਿ ਕੱਲ੍ਹ ਨੂੰ ਜਦੋਂ ਕਲਾਇੰਟਸ ਦੀ ਕੋਈ ਵੀ ਪਾਲਿਸੀ ਦੀ ਅੰਡਰ ਰਾਈਟਿੰਗ ਹੋ ਰਹੀ ਆ ਹੁਣ ਸਾਨੂੰ ਕਲਾਇੰਟ ਕੋਈ ਇਨਫੋਰਮੇਸ਼ਨ ਦਿੰਦਾ ਉਸ ਤੋਂ ਪਹਿਲਾਂ ਸਾਨੂੰ ਪਤਾ ਹੁੰਦਾ ਕਿ ਇਹ ਕਲਾਇੰਟ ਨੂੰ ਕਵਰੇਜ ਕਿਹੜੀ ਕੰਪਨੀ 'ਚ ਮਿਲ ਸਕਦੀ ਆ ਜਾਂ ਇਹਦੇ ਕਿਹੜੇ ਕਿਹੜੇ ਰਿਸਕ ਕਵਰ ਕਰਨ ਦੀ ਜ਼ਰੂਰਤ ਆ ਇਹਦੀ ਇਨਕਮ ਤੇ ਇਹਦੇ ਐਕਸਪੈਂਡੀਚਰ ਨੂੰ ਕਿੱਦਾਂ ਮੈਨੇਜ ਕਰਨਾ ਆ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਐਕਸਪੀਰੀਅੰਸ ਦੇ ਨਾਲ ਆਉਂਦੀਆਂ ਬਟ ਜਿਨ੍ਹਾਂ ਨੇ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ ਉਹਨਾਂ ਦੇ ਲਈ ਮੈਂ ਇਹ ਕਹਿ ਸਕਦੀ ਹਾਂ ਕਿ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਜੇ ਤੁਸੀਂ ਕਿਤੇ ਥਾਂ 'ਤੇ ਪਹੁੰਚਣਾ ਸੀਗਾ ਤਾਂ ਤੁਹਾਨੂੰ ਲਾਈਕ ਪੇਪਰ ਵਾਲਾ ਮੈਪ ਲੈਣਾ ਪੈਂਦਾ ਸੀ 100 ਥਾਂ ਘੁਮਾਉਣਾ ਪੈਂਦਾ ਸੀ ਤਾਂ ਤੁਸੀਂ ਜਾ ਕੇ ਪਹੁੰਚਦੇ ਸੀ ਅੱਜ ਕੱਲ੍ਹ ਗੂਗਲ ਮੈਪ ਜਾਂ ਜਿਹੜੇ ਫੋਨ ਦੇ ਮੈਪ ਹੈਗੇ ਉਹਨਾਂ ਨੇ ਬਹੁਤ ਈਜ਼ੀ ਕਰ ਦਿੱਤਾ ਅਗਰ ਕਿਤੇ ਪਹੁੰਚਣਾ ਹੋਵੇ ਸੇਮ ਇੱਦੀ ਚੀਜ਼ ਹੈਗੀ ਆ ਕਿ ਜਿਨ੍ਹਾਂ ਨੇ ਕਿਸੇ ਫੀਲਡ ਨੂੰ ਜੁਆਇਨ ਕਰਨਾ ਹੋਵੇ ਸੋ ਜਿਨ੍ਹਾਂ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਹੈਗਾ ਆ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੱਦਾਂ ਇਸ ਫੀਲਡ ਦੇ ਵਿੱਚ ਸਕਸੈਸਫੁਲ ਹੋਣਾ ਆ ਤਾਂ ਉਹਨਾਂ ਨੂੰ ਉਹ ਪੇਪਰ ਵਾਲਾ ਮੈਪ ਦੀ ਜ਼ਰੂਰਤ ਨਹੀਂ ਹੈਗੀ ਹੁਣ ਉਹਨਾਂ ਨੂੰ ਗਾਈਡੈਂਸ ਦੇਣ ਲਈ ਅਸੀਂ ਬੈਠੇ ਹਾਂ ਕਿ ਕਿੱਦਾਂ ਤੁਸੀਂ ਇਸ ਫੀਲਡ 'ਚ ਆ ਕੇ ਸਕਸੈਸਫੁਲ ਹੋ ਸਕਦੇ ਆ ਐਂਡ ਤੁਸੀਂ ਕਿੱਦਾਂ ਆਪਣੇ ਜਿਹੜੇ ਕਲਾਇੰਟਸ ਹੈਗੇ ਉਹਨਾਂ ਨੂੰ ਪ੍ਰੋਪਰਲੀ ਸਰਵ ਕਰ ਸਕਦੇ ਆ ਸੋ ਅਗਰ ਕਿਸੇ ਨੇ ਵੀ ਲਾਇਸੈਂਸ ਲੈਣਾ ਹੈਗਾ ਜਾਂ ਆਲਰੇਡੀ ਤੁਸੀਂ ਲਾਇਸੈਂਸਡ ਹੈਗੇ ਆ ਪਰ ਤੁਹਾਨੂੰ ਕੋਈ ਪ੍ਰੋਪਰ ਆਫਿਸ ਸਟਰਕਚਰ ਨਹੀਂ ਮਿਲ ਰਿਹਾ ਤੁਹਾਨੂੰ ਕੋਈ ਪ੍ਰੋਪਰ ਟ੍ਰੇਨਿੰਗ ਨਹੀਂ ਮਿਲ ਰਹੀ ਤੁਹਾਨੂੰ ਕੋਈ ਪ੍ਰੈਜੈਂਟੇਸ਼ਨ ਸਕਿੱਲਸ ਨਹੀਂ ਹੈਗੀਆਂ ਤੁਹਾਨੂੰ ਜਿੰਨੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਕਿਹੜੇ ਕਿਹੜੇ ਪ੍ਰੋਡਕਟ ਹੈਗੇ ਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ ਜ਼ਰੂਰ ਤੁਸੀਂ ਸਾਨੂੰ ਕੰਸਲਟ ਕਰ ਸਕਦੇ ਹਾਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਹਾਂ ਜਿਹੜਾ ਕਿ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ ਹੈਗਾ ਸੋ ਮੈਕਵੀਨ ਤੇ ਮੇਫਿਲ ਦਾ ਇੰਟਰਸੈਕਸ਼ਨ 11675-11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ ਜ਼ਰੂਰ ਤੁਸੀਂ ਉੱਥੇ ਆ ਕੇ ਸਾਡਾ ਇੱਕ ਵਾਰੀ ਆਫਿਸ ਵਿਜ਼ਿਟ ਕਰਕੇ ਜਾਓ ਸਾਡੀਆਂ ਟ੍ਰੇਨਿੰਗਸ ਤੁਸੀਂ ਪ੍ਰੀ ਅਟੈਂਡ ਕਰ ਸਕਦੇ ਹਾਂ ਬਿਨਾਂ ਜੁਆਇਨ ਕੀਤੇ ਤੁਸੀਂ ਪਹਿਲਾਂ ਟ੍ਰੇਨਿੰਗ ਅਟੈਂਡ ਕਰ ਸਕਦੇ ਹਾਂ
0: ਅੱਛਾ ਜੀ ਤਾਂ ਕਿ ਦੇਖ ਸਕੋ ਵੀ ਮਾਹੌਲ
1: ਬਿਲਕੁਲ ਜੀ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਬੰਦਾ ਕਹਿੰਦਾ ਕਿ ਉਹ ਅਸੀਂ ਜੁਆਇਨ ਕਰ ਲਿਆ ਉਸ ਤੋਂ ਬਾਅਦ ਟ੍ਰੇਨਿੰਗ ਲਾਈ ਆ ਉਸ ਤੋਂ ਬਾਅਦ ਸਾਨੂੰ ਨਹੀਂ ਠੀਕ ਲੱਗਾ ਤੁਸੀਂ ਪ੍ਰੀ ਟ੍ਰੇਨਿੰਗ ਅਟੈਂਡ ਕਰ ਸਕਦੇ ਹਾਂ ਮਤਲਬ ਬਿਨਾਂ ਜੁਆਇਨ ਕੀਤੇ ਤੁਸੀਂ ਟ੍ਰੇਨਿੰਗ ਅਟੈਂਡ ਕਰੋ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਮਾਈਂਡ ਸੈਟ ਅਪ ਕਰੋ ਕਿ ਹਾਂ ਅਸੀਂ ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਕਿ ਨਹੀਂ ਕਰਨਾ
0: ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਨਾਲੇ ਬੰਦਾ ਦੇਖ ਲੈਂਦਾ ਟੀਮ ਨੂੰ ਜੁਆਇਨ ਕਰਨਾ ਫਿਰ ਪਲੱਸ ਦੇਖ ਲੈਂਦਾ ਕਿ ਉਹ ਵਾਕਈ ਉਹਦੇ ਕੰਮ ਦੇਖੋ ਦੇਖੀ ਨਹੀਂ ਲੱਗਿਆ ਵੀ ਉਹ ਵਾਕਈ ਕਰ ਸਕਦਾ
1: ਬਿਲਕੁਲ ਜੀ
0: ਹੈ ਨਾ ਕਈ ਵਾਰੀ ਆਪਾਂ ਹੁੰਦਾ ਜੀ ਫਲਾਣੇ ਨੇ ਕੀਤਾ ਤਾਂ ਮੈਂ ਵੀ ਉਹੀ ਕੰਮ ਕਰਨਾ ਪਰ ਕਈ ਵਾਰੀ ਜਦੋਂ ਆਪਾਂ ਕੰਮ ਦੇ ਵਿੱਚ ਵੜਦੇ ਹਾਂ ਤੇ ਫਿਰ ਉਹ ਪਤਾ ਲੱਗਦਾ ਕਿ ਨਹੀਂ ਇਹ ਤਾਂ ਵੀ ਮੇਰੇ ਵਾਸਤੇ ਕੰਮ ਨਹੀਂ ਹੈ
1: ਬਿਲਕੁਲ ਸਾਰਿਆਂ ਦੇ ਕੰਮ ਸਾਰੇ ਵਾਸਤੇ ਨਹੀਂ ਹੁੰਦੇ ਸੋ ਇਸ ਕਰਕੇ ਆਪਣਾ ਜਿਹੜਾ ਇਨਫੋਰਮਡ ਡਿਸੀਜਨ ਬਣਾਉਣ ਦੇ ਲਈ ਤੁਸੀਂ ਸਾਨੂੰ ਮਿਲ ਸਕਦੇ ਹੋ
0: 416-817-6600 ਦੇ ਉੱਤੇ ਜਿਹੜਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਔਰ ਹਰਪ੍ਰੀਤ ਜੀ ਹੋਰ ਕੁਝ ਕਹਿਣਾ ਚਾਹੋਗੇ
1: ਬਸ ਸੁਖੀ ਜੀ ਲਾਸਟ ਦੇ ਵਿੱਚ ਇਹੀ ਕਹੂੰਗੀ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਕਿਸੇ ਵੀ ਇਨਵੈਸਟਮੈਂਟ ਆਪਸ਼ਨ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਟੂਲ ਨੂੰ ਤੁਸੀਂ ਸਮਝਣਾ ਹੈਗਾ ਨੰਬਰ ਮੇਰਾ ਹੈਗਾ ਜੀ 416-817-6500 ਆਫਿਸ ਸਾਡਾ ਲੋਕੇਟਿਡ ਹੈ ਮੈਕਵੀਨ ਐਂਡ ਮੇਫਿਲ ਡਰਾਈਵ ਤੇ ਸੋ ਟੌਪ ਚੋਇਸ ਇੰਸ਼ੋਰੈਂਸ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹਾਂ ਗੂਗਲ ਤੇ ਸਰਚ ਕਰ ਸਕਦੇ ਹਾਂ ਐਂਡ ਕੋਈ ਵੀ ਇਨਫੋਰਮੇਸ਼ਨ ਲੈਣ ਵਾਸਤੇ ਨੰਬਰ ਮੇਰਾ ਅਗੇਨ 416-817-6500
0: ਬਹੁਤ ਬਹੁਤ ਧੰਨਵਾਦ ਜੀ
1: ਥੈਂਕ ਯੂ ਸੋ ਮਚ
0: ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅਗਰ ਤੁਸੀਂ ਮਿਲਟਨ ਦੇ ਇਲਾਕੇ ਦੇ ਵਿੱਚ ਕਮਰਸ਼ੀਅਲ ਲੈਂਡ ਲੱਭ ਰਹੇ ਹੋ ਤੇ ਹਾਈਵੇ 401 ਦੇ ਬਿਲਕੁਲ ਉੱਪਰ ਏਰੀਆ ਮਿਲਟਨ ਦਾ ਹੈ ਜਿੱਥੇ ਤੁਹਾਨੂੰ 8 ਕਿ ਉੱਥੇ ਤੁਸੀਂ ਕੋਈ ਪਲਾਜ਼ਾ ਬਣਾਉਣਾ ਚਾਹੁੰਦੇ ਹੋ, ਕੋਈ ਹੋਰ ਕੁਛ ਕਰਨਾ ਚਾਹੁੰਦੇ ਹੋ, ਤੇ 8 ਏਕੜ ਲੈਂਡ ਹੈ, ਬਹੁਤ ਰੀਜਨੇਬਲ ਕੀਮਤ ਤੇ ਤੁਹਾਨੂੰ ਮਿਲ ਜਾਵੇਗੀ। ਹਾਈਵੇ 401 ਦੇ ਬਿਲਕੁਲ ਨਜ਼ਦੀਕ ਹੈ, ਮਿਲਟਨ ਸ਼ਹਿਰ ਹੈ, ਤੇ ਨੰਬਰ ਹੈ 416-881-7070, 416-881-7070 ਤੇ ਤੁਸੀਂ ਜਿਹੜੀ ਕਾਲ ਕਰ ਲੈਣੀ। ਵੁੱਡਸਟਾਕ ਦੇ ਵਿੱਚ ਵੀ ਜੀ ਇੱਕ ਬਿਲਡਰ ਜਿਹੜਾ ਹੈ ਉਹ ਇਸ ਵੀਕਐਂਡ ਦੇ ਉੱਤੇ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਟਾਊਨ ਹੋਮ, ਜਿਹੜੇ ਕਿ 500,000 ਤੋਂ ਸ਼ੁਰੂ ਹੋਣਗੇ, 1 ਸਾਲ ਦੇ ਅੰਦਰ ਅੰਦਰ ਬਣ ਕੇ ਤਿਆਰ ਹੋਣੇ ਆ। ਅਗਰ ਉੱਥੇ ਵੀ ਤੁਸੀਂ ਆਪਣਾ ਘਰ ਕੋਈ ਪ੍ਰੋਪਰਟੀ ਬੁੱਕ ਕਰਾਉਣਾ ਚਾਹੁੰਦੇ ਹੋ ਤੇ 416-881-7070 ਤੇ ਜਿਹੜੀ ਗੱਲਬਾਤ ਤੁਸੀਂ ਕਰ ਸਕਦੇ ਹੋ। ਜੁੜੇ ਹੋ ਤੁਸੀਂ ਵਤਨੋਂ ਦੂਰ ਦੇ ਨਾਲ, ਤੇ ਸਟੂਡੀਓ ਦਾ ਨੰਬਰ 9057990999 ਹੈ ਜੀ, 905-799-0999। ਤੇ ਪ੍ਰੋਗਰਾਮ ਦਾ ਇਹ ਹਿੱਸਾ ਦਾ ਮਾਸਟਰ ਬਿਲਡ ਦੇ ਸਹਿਯੋਗ ਦੇ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਅਗਰ ਕੋਈ ਵੀ ਤੁਸੀਂ ਫੈਬਰਿਕ ਦੀ ਜਾਂ ਕਹਿ ਲਈਏ ਜਾਂ ਕੋਈ ਆਪਣੇ ਘਰ ਦੇ ਵਿੱਚ ਉਹਨੂੰ ਕਿਚਨ ਬਣਾਉਣੀ ਚਾਹੁੰਦੇ ਹੋ, ਬਾਹਰ ਆਊਟਡੋਰ ਤੇ ਸ਼ੀਸ਼ੇ ਦੇ ਨਾਲ ਕਵਰ ਕਰਾਉਣੀ ਚਾਹੁੰਦੇ ਹੋ, ਤੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਕਰਦੇ ਨੇ। ਨੰਬਰ ਇਹਨਾਂ ਦਾ ਹੈ 4379552220 ਦੇ ਉੱਤੇ ਤੁਸੀਂ ਇਹਨਾਂ ਨਾਲ ਜਿਹੜੀ ਹੈਗੀ ਆ ਸੰਪਰਕ ਕਰ ਸਕਦੇ ਹੋ ਜੀ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਕ ਵਾਰੀ ਫਿਰ ਦੱਸ ਦਈਏ, ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਆਪਣਾ ਵਧੀਆ ਫਿਊਚਰ ਬਣਾਉਣ ਦੇ ਲਈ ਕੋਈ ਵੀ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ, ਔਰ ਇਹ ਗ੍ਰੇਟ ਪੰਜਾਬ ਦੇ ਵਿੱਚ ਹੈ, 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਖੁੱਲਦਾ। ਗੌਰਮੈਂਟ ਦੇ ਵਿੱਚੋਂ ਤੁਹਾਨੂੰ ਗ੍ਰਾਂਟ ਲੈਣ ਦੇ ਵਿੱਚ ਵੀ ਹੈਲਪ ਕਰਦੇ ਨੇ, ਬਹੁਤ ਤਰ੍ਹਾਂ ਦੇ ਕੋਰਸਿਸ ਨੇ ਜਿਹੜੇ ਤੁਹਾਨੂੰ ਜੌਬ ਵੀ ਦਵਾ ਸਕਦੇ ਨੇ। ਨੰਬਰ ਹੈ 6474991009 ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਜੀ। ਤੇ ਨਾਲ ਦੀ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ। ਅਗਰ ਆਟੋ ਦੀ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ ਜਾਂ ਆਪਣੇ ਕੰਮ ਕਾਰ ਦੀ ਕਮਰਸ਼ੀਅਲ ਇੰਸ਼ੋਰੈਂਸ ਜ਼ਿਆਦਾ ਪੇ ਕਰ ਰਹੇ ਹੋ, ਤੇ ਤੁਸੀਂ ਇੱਕ ਫੋਨ ਕਾਲ ਤੁਹਾਡਾ ਕਾਫੀ ਫਾਇਦਾ ਕਰ ਸਕਦੀ ਹੈ। ਤੁਸੀਂ ਕਾਲ ਕਰ ਲਓ 416-902-0706 ਦੇ ਉੱਤੇ ਜਿਹੜੀ ਇੰਸ਼ੋਰੈਂਸ ਨੂੰ। ਤੇ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਦੇ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। 2 ਲੋਕੇਸ਼ਨਾਂ ਨੇ ਇਹਨਾਂ ਦੀਆਂ, ਕੋਈ ਵੀ ਸਨਗਲਾਸਿਸ ਲੈਣੀਆਂ, ਨਿਗਾਹ ਦੀਆਂ ਐਨਕਾਂ ਲੈਣੀਆਂ, ਆਲਵੇਜ਼ ਸੇਲ ਲੱਗੀ ਰਹਿੰਦੀ ਹੈ, ਆਲਵੇਜ਼ ਤੁਹਾਡੇ ਪੈਸਿਆਂ ਦੀ ਬਚਤ ਕਰਦੇ ਨੇ। 905-460-8888 ਦੇ ਉੱਤੇ ਗੱਲ ਹੋ ਸਕਦੀ ਹੈ। ਸੋ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। 905-204-1313 ਸੈਮੀ ਢਿੱਲੋਂ ਹੋਰਾਂ ਦਾ ਨੰਬਰ ਹੈ। ਕੋਈ ਵੀ ਤੁਸੀਂ ਆਈ ਪੀ ਬਾਕਸ ਲੈਣਾ ਆ, ਕੋਈ ਗੁਰਬਾਣੀ ਰੇਡੀਓ ਜਾਂ ਹੋਰ ਵੀ ਕੋਈ ਇਲੈਕਟ੍ਰੋਨਿਕ ਦਾ ਸਮਾਨ ਲੈਣਾ, ਤੇ ਢਿੱਲੋਂ ਵੀਡੀਓ ਤੇ ਪਹੁੰਚ ਸਕਦੇ ਹੋ ਜੀ, 905-204-1313। ਤੇ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਹੈੱਡ ਆਫਿਸ ਦਾ ਨੰਬਰ ਹੈ 416-213-1165, ਔਰ ਬੁੱਢਬਾਈਨ ਬੈਂਕੁਟ ਹਾਲ ਦਾ ਵੀ ਸਹਿਯੋਗ ਹੈ ਜੀ। ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ ਤੇ ਬੁੱਢਬਾਈਨ ਬੈਂਕੁਟ ਹਾਲ ਦੇ ਨਾਲ ਨਾਲ ਉਹਨਾਂ ਦਾ ਹੋਟਲ ਵੀ ਹੈ, ਜੇਕਰ ਤੁਹਾਡੇ ਗੈਸਟ ਵੀ ਦੂਰੋਂ ਨੇੜੇ ਆਏ ਆ ਤਾਂ ਉੱਥੇ ਰੁਕ ਸਕਦੇ ਨੇ। ਨੰਬਰ ਹੈ 416-743-0003 ਦੇ ਉੱਤੇ ਗੱਲ ਹੋ ਸਕਦੀ ਹੈ ਜੀ। ਪ੍ਰੋਗਰਾਮ ਨੂੰ ਟਿੱਕਾ ਜੰਕਸ਼ਨ ਨੇ ਵੀ ਸਪੋਂਸਰ ਕੀਤਾ, ਤੋ ਰਦਰਫੋਰਡ ਤੇ ਤੁਸੀਂ ਪਹੁੰਚ ਸਕਦੇ ਹੋ। ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ ਟਿੱਕਾ ਜੰਕਸ਼ਨ।

0: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ, ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054589569045458956.
1: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji
2: insuranceforyou.ca
3: ਜੀ ਦੋਸਤੋ, ਆਲਮੋਸਟ ਜਿਹੜਾ ਸਮਾਂ ਸਮਾਪਤੀ ਵੱਲ ਨੂੰ ਜਾ ਰਿਹਾ ਹੈਗਾ, ਔਰ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਧੰਨਵਾਦ। ਕੁਝ ਮੈਸੇਜ ਵੀ ਤੁਹਾਡੇ ਵੱਲੋਂ ਆਏ, ਬਹੁਤ ਬਹੁਤ ਸ਼ੁਕਰੀਆ। ਔਰ ਕੋਈ ਗੱਲ ਸਾਡੇ ਨਾਲ ਕਰਨੀ ਚਾਹੋ, ਜੇ ਤੁਹਾਡਾ ਕੋਈ ਬਿਜ਼ਨਸ ਹੈ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਦੀਵਾਲੀ ਆ ਰਹੀ ਹੈ, ਕੋਈ ਫੈਸਟੀਵਲ ਕਰਾ ਰਹੇ ਹੋ ਜਾਂ ਕੋਈ ਸੇਲ ਲਾ ਰਹੀ ਹੈ, ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਅਸੀਂ ਲੱਖਾਂ ਸਰੋਤਿਆਂ ਦਰਸ਼ਕਾਂ ਤੱਕ ਤੁਹਾਡਾ ਸੁਨੇਹਾ ਰੇਡੀਓ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ ਪਹੁੰਚਾ ਸਕਦੇ ਹਾਂ, ਤੇ ਸਾਡਾ ਨੰਬਰ ਹੈ 9057990999। ਰੱਬ ਨੇ ਚਾਹਿਆ ਤਾਂ ਫਿਰ ਕੱਲ੍ਹ ਮੁਲਾਕਾਤ ਹੋਵੇਗੀ, ਤਦ ਤੱਕ ਦੇ ਲਈ ਸਾਰੇ ਹੱਸਦੇ ਵੱਸਦੇ ਰਹੋ। ਸਤਿ ਸ਼੍ਰੀ ਅਕਾਲ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ।

0: ਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕੌਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
1: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ
2: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ ਘਰ ਦੀ ਇੰਸ਼ੋਰੈਂਸ ਹੋਵੇ ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-88-20
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
5: ਭੂਆ
6: ਜੀ ਇਹਦਾ ਮਤਲਬ ਸ਼ਾਇਦ ਤੁਸੀਂ

0: ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹਿਣਾ ਬਾਈ ਜੀ, 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਸੋ ਸਟੂਡੀਓ ਨੰਬਰ ਹੈਗਾ 905-564-6444, ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ। 905-564-6444 ਤੇ ਤੁਸੀਂ ਕੋਈ ਗੀਤ ਦੀ ਫਰਮਾਇਸ਼ ਵੀ ਕਰਨੀ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਤਰਫ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ, ਕੁਝ ਪਲਾਂ ਤੱਕ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਖਬਰਾਂ ਨੇ, ਅਹਿਮ ਖਬਰਾਂ ਨੇ, ਜਿਨ੍ਹਾਂ ਤੇ ਝਾਤ ਪਾਉਣ ਦੀ ਕੋਸ਼ਿਸ਼ ਆਪਾਂ ਸਵਰਨ ਸਿੰਘ ਟਾਣਾ ਸਾਹਿਬ ਦੇ ਨਾਲ ਕਰਾਂਗੇ। ਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਵੀਟ ਸਵੀਟ ਸਵੀਟ ਮਹਿਲ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਇਸ ਹਫ਼ਤੇ ਲਾਈਵ ਲੋਕੇਸ਼ਨ ਦਾ ਪ੍ਰੋਗਰਾਮ ਹੋਏਗਾ। ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ, ਗ੍ਰੈਂਡ ਫਰਨੀਚਰ ਤੇ ਚੱਲਾਂਗੇ। ਅੱਜ ਦਿਨ ਬੁੱਧਵਾਰ ਦਾ, ਬੁੱਧਵਾਰ ਦੇ ਦਿਨ ਗੱਲਾਂ ਬਾਤਾਂ ਵੀ ਕਰਾਂਗੇ ਤੇ ਨਾਲ ਦੀ ਨਾਲ ਹੀ ਅਸੀਂ ਬੁੱਧਵਾਰ ਦੇ ਦਿਨ ਕਹਾਣੀ ਹੈ ਜਿਹੜੀ ਉਹ ਵੀ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਉਹ ਕਹਾਣੀ ਕੁਝ ਪਲਾਂ ਤੱਕ ਤੁਹਾਡੇ ਨਾਲ ਉਹ ਵੀ ਅਸੀਂ ਸਾਂਝੀ ਕਰਾਂਗੇ। ਸੋ ਇਹਨਾਂ ਖਬਰਾਂ ਨੂੰ ਬ੍ਰੇਕਿੰਗ ਕੀਤਾ ਜਾ ਰਿਹਾ, ਖਾਸ ਤੌਰ ਤੇ ਸਪੋਂਸਰ ਕੀਤਾ ਜਾ ਰਿਹਾ ਮੋਨਾ ਮੈਗੀ ਜੀ ਵੱਲੋਂ। ਮੋਨਾ ਜੀ ਦਾ ਤੁਸੀਂ ਜ਼ਰੂਰ ਨੰਬਰ ਨੋਟ ਕਰਕੇ ਰੱਖ ਲਿਆ ਕਰੋ, ਜਦੋਂ ਵੀ ਕਦੇ ਜ਼ਰੂਰਤ ਪੈਂਦੀ ਹੈ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਦੀ ਤਾਂ ਮੋਨਾ ਮੈਗੀ ਜੀ ਤੁਹਾਨੂੰ ਵਧੀਆ ਸੁਜੈਸਟ ਕਰ ਸਕਦੇ ਕਿ ਕਿਹੜਾ ਪਲਾਨ ਤੁਹਾਡੇ ਲਈ ਬੈਸਟ ਹੋ ਸਕਦਾ। ਟੈਨਸ ਸਾਹਿਬ ਸਾਡੇ ਨਾਲ ਜੁੜ ਚੁੱਕਿਆ ਪੰਜਾਬ ਦੀ ਧਰਤੀ ਤੋਂ, ਟੈਨਸ ਸਾਹਿਬ ਦੇ ਨਾਲ ਕਰਦੇ ਗੱਲਾਂ ਬਾਤਾਂ ਤੇ ਟੈਨਸ ਸਾਹਿਬ ਦੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਸੁਖਰਾਜ ਚੰਗ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਸਵੀਟ ਮਹਿਲ ਤੋਂ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਟੰਡਾ ਸਾਹਿਬ ਸਤਿ ਸ੍ਰੀ ਅਕਾਲ ਜੀ, ਐਨ ਸਰ
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਟੰਡਾ ਸਾਹਿਬ, ਆਪਣੀ ਗੱਲ ਕਹਿਣੀ ਹਰੇਕ ਬੰਦਾ ਚਾਹੁੰਦਾ ਹੁੰਦਾ, ਪਰ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਪੁਲਿਸ ਵਾਲੇ ਆ ਉਹ ਰਾਹੁਲ ਗਾਂਧੀ ਤੇ ਪ੍ਰਿਯੰਕਾ ਨੂੰ ਕਹਿ ਰਹੇ ਆ ਕਿ ਭਾਈ ਇੱਥੋਂ ਉੱਠੋ। ਉਹ ਕਹਿੰਦੇ ਅਸੀਂ ਪਹਿਲਾਂ ਉੱਥੇ ਸੀ, ਤੁਸੀਂ ਕਹਿੰਦਾ ਉੱਥੋਂ ਉੱਠੋ, ਅਸੀਂ ਇੱਥੇ ਬਹਿ ਗਏ, ਹੁਣ ਤੁਸੀਂ ਕਹਿੰਦੇ ਇੱਥੋਂ ਉੱਠੋ, ਅਸੀਂ ਦੱਸੋ ਭਾਈ ਕਿੱਥੇ ਬੈਠੀਏ, ਅਸੀਂ ਉੱਥੇ ਜਾ ਕੇ ਬਹਿ ਜਾਂਦੇ, ਸਾਨੂੰ ਜਗ੍ਹਾ ਦੱਸ ਦਿਓ, ਅਸੀਂ ਉੱਥੇ ਬਹਿ ਜਾਂਦੇ ਹਾਂ। ਪੁਲਿਸ ਵਾਲੇ ਕਹਿੰਦੇ ਤੁਸੀਂ ਘਰੇ ਜਾਓ। ਉਹ ਕਹਿੰਦੇ ਰਾਜਨੇਤਾ ਘਰੇ ਬੈਠਣ ਲਈ ਤਾਂ ਹੁੰਦੇ ਨੀਗੇ, ਅਸੀਂ ਘਰੇ ਨੀ ਬੈਠਣਾ ਚਾਹੁੰਦੇ, ਘਰ ਤੋਂ ਬਿਨਾਂ ਸਾਨੂੰ ਜਿਹੜੀ ਜਗ੍ਹਾ ਕਹੋ ਅਸੀਂ ਉੱਥੇ ਬਹਿ ਜਾਂਗੇ, ਸਾਨੂੰ ਦੱਸ ਦਿਓ। ਇਹ ਉਹਨਾਂ ਦੇ ਵਿੱਚ ਤਕਰਾਰ ਹੁੰਦੀ ਨਜ਼ਰ ਆਉਂਦੀ ਸੀਗੀ। ਦੱਸੋ ਭਾਈ ਉਹਦੀ ਅਪਡੇਟ ਹੋਰ ਆਈ ਹੈ, ਕਿਵੇਂ ਹੈ, ਕੀ ਹੈ?
1: ਦੇ ਵਿੱਚ ਗੱਲ ਇਹ ਜੀ ਕਿ ਗਿਆਨੇਸ਼ ਕੁਮਾਰ, ਜਿਹਨਾਂ ਨੂੰ ਅਸੀਂ ਚੋਣ ਕਮਿਸ਼ਨਰ ਦੇ ਤੌਰ ਤੇ ਜਾਣਦੇ ਹਾਂ, ਉਹਨਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਆ। ਉਹ ਇਹ ਗੱਲ ਕਹਿੰਦੇ ਜੀ ਕਿ ਦੇਖੋ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਧਾਂਦਲੀਆਂ ਹੋਈਆਂ, ਇਹਨਾਂ ਧਾਂਦਲੀਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਲੰਘੇ ਕੱਲ ਵੀ ਕਾਂਗਰਸ ਨੇ ਤੇ ਅੱਜ ਵੀ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਚੋਣ ਕਮਿਸ਼ਨਰ ਦੇ ਅਸਤੀਫੇ ਨੂੰ ਮੁੱਖ ਰੱਖ ਕੇ। ਅਸਤੀਫੇ ਦੀ ਮੰਗ ਕੀਤੀ ਗਈ ਆ, ਇਹ ਗੱਲ ਕਹੀ ਗਈ ਹੈ ਕਿ ਐਸ ਆਈ ਆਰ ਦੇ ਵਿੱਚ ਸੋਹ ਦੇ ਨਾਂ ਦੇ ਉੱਤੇ ਬੜੀਆਂ ਗੜਬੜੀਆਂ ਕੀਤੀਆਂ, ਅੱਜ ਜੰਤਰ ਮੰਤਰ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਬਾਕੀ ਕਾਂਗਰਸੀਆਂ ਨੇ, ਪਰ ਇਹਨਾਂ ਨੂੰ 200 ਮੀਟਰ ਪਿੱਛੇ ਹੀ ਰੁਕਣਾ ਪਿਆ, ਧਰਨਾ ਦੇਣਾ ਪਿਆ, ਕਿਉਂਕਿ ਪੁਲਿਸ ਨੇ ਅੱਗੇ ਜਾਣ ਨਹੀਂ ਦਿੱਤਾ। ਫਿਰ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਲੰਘੇ ਕੱਲ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਇਸ ਵਾਰੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਲਗਾਤਾਰ ਤੇ ਲਹਿਰ ਬਣ ਰਹੀ ਆ, ਜਿਹਦੇ ਵਿੱਚ ਕਾਂਗਰਸ ਜਨਤਾ ਪਾਰਟੀ ਵੀ ਸ਼ਾਮਿਲ ਆ। ਉਹਨਾਂ ਨੇ ਤਾਂ ਅੱਜ ਇਹ ਵੀ ਗੱਲ ਕਹੀ ਹੈ ਵੀ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਹਾਲਾਤ ਬਣੇ ਹੋਏ ਆ, ਸਾਨੂੰ ਇਹ ਲੱਗਦਾ ਜੀ ਕਿ ਲੰਮੇ ਸਮੇਂ ਵਾਸਤੇ ਆਪਾਂ ਨੂੰ ਲੜਾਈ ਲੜਨੀ ਪੈਣੀ ਹੈ। ਲੜਾਈ ਸਾਡੀ ਲੰਮੀ ਚੱਲੂਗੀ, ਪਰ ਅਸੀਂ ਹਾਰਾਂਗੇ ਨਹੀਂ, ਅਸੀਂ ਜਿੱਤਾਂਗੇ ਜ਼ਰੂਰ, ਕਿਉਂਕਿ ਸਾਡਾ ਟਾਕਰਾ, ਸਾਡਾ ਮੱਥਾ ਉਹਨਾਂ ਲੋਕਾਂ ਨਾਲ ਲੱਗਾ ਜਿਹੜੇ ਕਿ ਦੇਸ਼ ਦੇ ਵਿੱਚ ਲੋਕਤੰਤਰ ਦੀ ਸੰਘੀ ਘੁੱਟ ਰਹੇ। ਕੱਲ ਰੇਡ ਦੀ ਕੋਈ ਅਪਡੇਟ ਆਈ? ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੀ ਕਿ ਇਹ ਇੱਕ ਵੱਡੀ ਹਲਚਲ ਹੋ ਸਕਦੀ ਹੈ ਇਸ ਟਾਈਮ ਤੇ ਆ ਕੇ ਇਸ ਤਰ੍ਹਾਂ ਦੀ ਰੇਡ ਦਾ ਵੱਜਣਾ, ਤੇ ਉੱਥੋਂ ਈਡੀ ਵਾਲਿਆਂ ਨੇ ਜਿਹੜੀ ਇੱਧਰੋਂ ਮੁੱਖ ਮੰਤਰੀ ਸਾਹਿਬ ਦੇ ਮਾਰੀ, ਸੋ ਉਹਦੇ ਵਿੱਚੋਂ ਕੁਝ ਇੱਕ ਕੁਝ ਨਿਕਲਿਆ ਕੁਛ ਕਿ ਨਹੀਂ ਨਿਕਲਿਆ ਕੁਛ ਖਾਸ? ਬਾਈ ਜੀ, ਅਸਲ ਦੇ ਵਿੱਚ ਗੱਲ ਇਹ ਜੀ ਕਿ ਰਾਜਵੀਰ ਸਿੰਘ ਘੁੰਮਣ ਨੂੰ ਅੱਜ ਤਲਬ ਕੀਤਾ ਗਿਆ ਸੀਗਾ ਸੀਬੀਆਈ ਅਧਿਕਾਰੀਆਂ ਦੇ ਵੱਲੋਂ, ਪਰ ਉਹ ਪਹੁੰਚੇ ਨਹੀਂ। ਉਹ ਕਦੋਂ ਪਹੁੰਚਣਗੇ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਉਹਨਾਂ ਨੂੰ ਬੁਲਾਇਆ ਗਿਆ ਸੀ ਅੱਜ ਜਿੱਥੇ ਕਿ ਉਹ ਨਹੀਂ ਗਏ। ਦੂਜੀ ਮਹੱਤਵਪੂਰਨ ਗੱਲ ਇੱਕ ਹੋਰ ਆ ਵੀ ਇਸ ਵੇਲੇ ਈਡੀ ਦੀ ਰੇਡ ਦੇ ਵਿੱਚੋਂ ਮਿਲਿਆ ਕੀ ਹੈ ਇਹਦੇ ਬਾਰੇ ਤਾਂ ਕੁਝ ਪਤਾ ਨਹੀਂ ਗਾ, ਪਰ ਇੰਨਾ ਜ਼ਰੂਰ ਪਤਾ ਵੀ ਈਡੀ ਨੇ 6 ਘੰਟੇ ਲੰਘੇ ਕੱਲ ਜਾਂਚ ਪੜਤਾਲ ਕੀਤੀ ਸੀ, ਫਿਰ ਟੀਮ ਦੇ ਅਧਿਕਾਰੀ ਗਏ ਸੀਗੇ ਤੇ ਉਹਨਾਂ ਨੇ ਕਹਿੰਦੇ ਜੀ ਕਈ ਲੈਪਟਾਪ, ਕਈ ਜਿਹੜੇ ਮੋਬਾਈਲ ਤੇ ਕਈ ਦਸਤਾਵੇਜ਼ ਜ਼ਬਤ ਕੀਤੇ ਆ, ਉਹਦੇ ਵਿੱਚੋਂ ਕਹਿੰਦੇ ਜੀ ਕਾਫੀ ਕੁਝ ਮਿਲਣ ਦੀ ਸੰਭਾਵਨਾ ਹੈਗੀ ਆ। ਉਧਰ ਰਾਜਵੀਰ ਸਿੰਘ ਘੁੰਮਣ ਤੇ ਜਿਹੜੇ ਬਾਕੀ ਜਣੇ ਜਿਹੜੇ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਆ ਉਹਨਾਂ ਦੇ ਬਾਰੇ ਵਿਰੋਧੀ ਪਾਰਟੀਆਂ ਲਗਾਤਾਰ ਚਰਚਾ ਕਰ ਰਹੀਆਂ। ਉਹ ਕਹਿੰਦੇ ਜੀ ਜਦੋਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਨੂੰ ਤੇ ਵਿਜੀਲੈਂਸ ਨੂੰ ਪੰਜਾਬ ਦੇ ਵਿਰੋਧੀਆਂ ਦੇ ਮਗਰ ਲਾਉਂਦੀ ਆ, ਉਦੋਂ ਤਾਂ ਕਹਿੰਦੇ ਹੁੰਦੇ ਵੀ ਦੇਖੋ ਇਹ ਸੱਚ ਦੀ ਲੜਾਈ ਆ, ਕਰੋ ਸਾਹਮਣਾ। ਤੇ ਹੁਣ ਜੇ ਆਪਦੇ ਆਪ ਨੂੰ ਘੇਰਾ ਪੈਂਦਾ ਤੇ ਹੁਣ ਕਹਿੰਦੇ ਜੀ ਭਾਈ ਧੱਕਾ ਕੀਤਾ ਜਾ ਰਿਹਾ,
2: ਜਦੋਂ ਤੁਸੀਂ ED ਦੀ ਵਿਜੀਲੈਂਸ ਦੀ ਵਰਤੋਂ

0: ਕਰਦੇ ਆ, ਉਦੋਂ ਤਾਂ ਕਹਿੰਦੇ ਹੁੰਦੇ ਵੀ ਭਾਈ ਲਓ ਇਹ ਮਾਝੇ ਦਾ ਫਰਨੈਲ ਆ, ਇਹ ਜਰਨੈਲ ਨੀ ਹੈਗਾ, ਇਹ ਦੇਖੋ ਜੀ ਸੁਖਪਾਲ ਖਹਿਰਾ ਤਾਂ ਇਹ ਸਿਰਫ ਖੁਦ ਮੁਖਤਿਆਰੀ ਵਾਲਾ ਬੰਦਾ, ਇਹ ਫਲਾਣੇ ਵਾਲਾ ਬੰਦਾ, ਆ ਜਾਓ ਹੁਣ ਸਾਹਮਣਾ ਕਰੋ ਤੇ ਹੁਣ ਤੁਸੀਂ ਦੱਸੋ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਵੇਂ ਹੁੰਦਾ। ਸੋ ਆਮ ਆਦਮੀ ਪਾਰਟੀ ਵਾਲੇ ਵੀ ਟਿਚਰਾਂ ਬਹੁਤ ਕਰਦੇ ਹੁੰਦੇ ਸੀ, ਅੱਜ ਵਿਰੋਧਕਾਂ ਨੂੰ ਟਿਚਰਾ ਕਰਨ ਦਾ ਮੌਕਾ ਮਿਲਿਆ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਸ ਟਿਚਰੋ ਟਿਚਰੀ ਵਾਲਾ ਕੰਮ ਹੀ ਚੱਲਦਾ ਜੀ। ਸੋ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ ਤੇ ਨਾਲ ਹੀ ਸਵੀਟ ਮਹਿਲ ਦੀ ਪੂਰੀ ਦੀ ਪੂਰੀ ਟੀਮ ਵੱਲੋਂ ਗ੍ਰੈਂਡ ਫਰਨੀਚਰ ਵੱਲੋਂ ਇਹ ਖਬਰਾਂ ਜਿਹੜੀਆਂ ਉਹ ਸਪੋਂਸਰ ਕੀਤੀਆਂ ਜਾ ਰਹੀਆਂ ਨੇ। ਤਾਂ ਸਰ ਅੰਮ੍ਰਿਤਪਾਲ ਉਹਨਾਂ ਨੂੰ ਦਾਦੇ ਨਾਲ 10 ਮਿੰਟ ਦੀ ਵੀਡੀਓ ਕਾਲ ਦੀ ਇਜਾਜ਼ਤ ਮਿਲ ਗਈ ਹੈ।
1: ਬਿਲਕੁਲ ਬਾਈ ਜੀ, ਅਸਲ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਦਾਦੀ ਨੇ ਜਿਹੜੇ ਉਹ ਕਾਫੀ ਬਜ਼ੁਰਗ ਆ ਤੇ ਉਹਨਾਂ ਦੀ ਸਿਹਤ ਖਰਾਬ ਆ, ਸਾਰੀ ਤਕਲੀਫ ਆ, ਉਮਰਦਰਾਜ ਹੋਣ ਕਰਕੇ ਕਈ ਹੋਰ ਸਮੱਸਿਆਵਾਂ, ਜਿਹਦੇ ਕਰਕੇ ਪਤਾ ਹੀ ਲੱਗਾ ਜੀ ਕਿ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਦੇ ਵੱਲੋਂ ਅੰਮ੍ਰਿਤਸਰ ਦੀ ਜਿਹੜੀ ਪੁਲਿਸ ਅਦਾਲਤ ਆ ਉਹਦੇ ਵਿੱਚ ਅਰਜ਼ੀ ਪਾਈ ਗਈ ਸੀ, ਇਹਨਾਂ ਨੂੰ ਅੱਜ ਅਦਾਲਤ ਮਿਲਦੀ ਆ ਤੇ 10 ਮਿੰਟ ਦੇ ਲਈ ਉਹ ਆਪਣੀ ਦਾਦੀ ਨਾਲ ਵੀਡੀਓ ਕਾਲ ਦੇ ਉੱਤੇ ਗੱਲ ਕਰ ਸਕਣਗੇ 10 ਮਿੰਟ ਦੇ ਲਈ। ਅਗਲੇ 5 ਦਿਨਾਂ ਦੇ ਵਿੱਚ ਜਦੋਂ ਵੀ ਉਹ ਚਾਹੁਣ ਤੇ ਡਿਬਰੂਗੜ੍ਹ ਦੀ ਜੇਲ੍ਹ ਤੋਂ ਆਪਣੀ ਦਾਦੀ ਨਾਲ 10 ਮਿੰਟ ਦੇ ਲਈ ਵੀਡੀਓ ਕਾਲ ਦੇ ਉੱਤੇ ਗੱਲ ਕਰਨ ਦੀ ਇਜਾਜ਼ਤ ਮਿਲੀ ਆ। ਦੇਖਦੇ ਭਾਈ ਕੀ ਬਣਦਾ, ਪਰ ਲਗਾਤਾਰ ਇਸ ਗੱਲ ਦੀ ਮੰਗ ਉੱਠਦੀ ਆ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ। ਮੰਗ ਇਸ ਗੱਲ ਦੀ ਵੀ ਉੱਠਦੀ ਆ ਕਿ ਅੰਮ੍ਰਿਤਪਾਲ ਦੇ ਨਾਲ ਵਧੀਕੀ ਕੀਤੀ ਜਾ ਰਹੀ ਆ। ਮੰਗ ਇਸ ਗੱਲ ਦੀ ਵੀ ਉੱਠਦੀ ਆ ਕਿ ਅੰਮ੍ਰਿਤਪਾਲ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਉਹ ਪੰਜਾਬ ਦੇ ਵਿੱਚ ਹੁਣ ਰਹਿਣ ਦੀ ਇਜਾਜ਼ਤ ਮੰਗਣੀ ਚਾਹੀਦੀ ਆ, ਪਰ ਹਾਲੇ ਤੱਕ ਉਸ ਮਾਮਲੇ ਦੇ ਵਿੱਚ ਕੁਝ ਨਹੀਂ ਹੋਇਆ। ਹਾਂ, 10 ਮਿੰਟ ਦੇ ਲਈ ਇਜਾਜ਼ਤ ਜ਼ਰੂਰ ਮਿਲੀ ਆ ਕਿ ਤੁਸੀਂ ਵੀਡੀਓ ਕਾਲ ਦੇ ਉੱਤੇ ਆਪਣੀ ਦਾਦੀ ਨਾਲ ਗੱਲ ਕਰ ਲਓ ਜੀ।
0: ਜੀ, ਸੋ ਜਦੋਂ ਕਿਸਾਨੀ ਧਰਨੇ ਸੀ ਉਦੋਂ ਥੋੜਾ ਜਿਹਾ ਲੋਕ ਭਾਜਪਾ ਤੋਂ ਲੱਗਦਾ ਸੀ ਕਿ ਔਖਾ ਹੋ ਜਾਏਗਾ, ਪਰ ਹੁਣ ਭਾਜਪਾ ਆਪਣੇ ਪੈਰ ਲਾਉਂਦੇ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ। ਤੇ ਜੇ ਇਹਨਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਤੇ ਹੁਣ ਕਹਿੰਦੇ ਪੰਜਾਬ ਤੋਂ 2 ਕੇਂਦਰੀ ਮੰਤਰੀ ਬਣਾਉਣ ਦੀ ਵੀ ਸੰਭਾਵਨਾ ਹੋ ਸਕਦੀ ਹੈ ਜੀ।
1: ਬਿਲਕੁਲ ਬਾਈ ਜੀ, ਪੰਜਾਬ ਤੋਂ 2 ਕੇਂਦਰੀ ਮੰਤਰੀ ਬਣਾਉਣ ਦੀ ਸੰਭਾਵਨਾ ਪੂਰੀ ਦੀ ਪੂਰੀ ਹੈ ਤੇ ਉਹਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਤਾਂ ਜੇ ਮੰਨ ਲਓ ਅਕਾਲੀਆਂ ਦਾ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਤੇ ਫਿਰ ਮੈਨੂੰ ਲੱਗਦਾ ਜੀ ਕਿ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਦੇ ਵਿੱਚ ਮੁੜ ਕੇ ਦਾਖਲਾ ਮਿਲ ਸਕਦਾ ਤੇ ਜੇ ਚਲੋ ਨਹੀਂ ਵੀ ਹੁੰਦਾ ਤਾਂ ਵੀ ਪੰਜਾਬ ਦੇ ਵਿੱਚ 2 ਜਾਣੇ ਜਿਹੜੇ ਤੇ ਉਹ ਕਹਿੰਦੇ ਜੀ ਕੇਂਦਰ ਦੇ ਵੱਲੋਂ ਮੰਤਰੀ ਬਣਾਏ ਜਾ ਸਕਦੇ ਆ। ਉਹਦੇ ਵਿੱਚ ਰਾਘਵ ਚੱਡਾ ਪਹਿਲੇ ਨੰਬਰ ਦੇ ਉੱਤੇ ਆ, ਸੁਨੀਲ ਜਾਖੜ, ਵਿਕਰਮਜੀਤ ਸਿੰਘ ਸਾਹਨੀ ਤੇ ਜਾਂ ਫਿਰ ਸਤਨਾਮ ਸਿੰਘ ਸੰਧੂ ਇਹਨਾਂ ਦੇ ਵਿੱਚੋਂ ਕੋਈ ਹੋਊਗਾ ਤੇ ਕਹਿੰਦੇ ਵੀ 2 ਜਾਣੇ ਪੰਜਾਬ ਦੇ ਵੱਲੋਂ ਬਣਾਏ ਜਾਣੇ ਕੈਬਨਿਟ ਮੰਤਰੀ। ਉਹਦੇ ਪਿੱਛੇ ਕਾਰਨ ਜੀ ਕਿ ਪਹਿਲਾਂ ਸੀ ਜੀ ਇਸ ਤੋਂ ਰਵਨੀਤ ਸਿੰਘ ਮਿੱਟੂ ਮੰਤਰੀ, ਇਹਨਾਂ ਨੂੰ ਹਟਾ ਦਿੱਤਾ ਗਿਆ ਸੀ, ਪਰ ਹੁਣ ਸੰਭਾਵਨਾ ਹੈਗੀ ਜੀ ਕਿ 2 ਚਿਹਰੇ ਅੱਡੇ ਲੈ ਜਾਣਗੇ, ਮੰਤਰੀ ਮੰਡਲ ਦੇ ਵਿੱਚ ਤਬਾਦਲਾ ਹੋਣ ਦੀ ਸੰਭਾਵਨਾ ਹੈਗੀ ਹੈ ਜੀ।
0: ਜਿਹੜੇ ਹਰਭਜਨ ਸਿੰਘ ਕ੍ਰਿਕਟਰ ਨੇ, ਇਹਨਾਂ ਦਾ ਪੋਲੀਟੀਕਲੀ ਆਧਾਰ ਹੈ ਕਿਵੇਂ ਹੈ?
1: ਦੇਖੋ ਬਾਈ ਜੀ, ਪੋਲੀਟੀਕਲ ਆਧਾਰ ਤਾਂ ਕੋਈ ਨੀਗਾ, ਉਹ ਕਿਹੜਾ ਕਦੇ ਵੋਟਾਂ 'ਚ ਖੜੇ ਆ ਜੀ, ਉਹ ਤਾਂ ਨਿਯੁਕਤ ਕੀਤੇ ਗਏ ਆ, ਉਹ ਤਾਂ ਰਾਜ ਸਭਾ ਦੇ ਮੈਂਬਰ ਬਣਾਏ ਗਏ ਆ। ਉਹ ਤਾਂ ਚਲੋ ਜਿਹੜੀ ਪਾਰਟੀ ਦੇ ਨਾਲ ਉਹ ਜੁੜੇ ਸੀਗੇ ਪਹਿਲਾਂ ਆਮ ਆਦਮੀ ਪਾਰਟੀ ਨਾਲ, ਉਹਨਾਂ ਦੇ ਕੋਲ 92 ਵਿਧਾਇਕ ਆ ਤੇ ਉਹ ਆਪਦੇ ਰਾਜ ਸਭਾ ਦੇ ਵਿੱਚ ਮੈਂਬਰ ਭੇਜ ਸਕਦੇ ਸੀ ਤੇ ਉਹਨਾਂ ਨੇ ਭੇਜਤੇ, ਉਹ ਭੇਜਦੇ ਹੋਏ ਬੀਜੇਪੀ 'ਚ ਗਏ। ਪਰ ਜਿੱਤ ਕੇ ਲੋਕ ਸਭਾ ਦਾ ਮੈਂਬਰ ਬਣਨਾ ਜਾਂ ਵਿਧਾਨ ਸਭਾ ਦਾ ਮੈਂਬਰ ਬਣਨਾ ਵੱਖਰੀ ਗੱਲ ਆ, ਇਹਨਾਂ ਨੂੰ ਤਾਂ ਪੱਕੀ ਪਕਾਈ ਮਿਲਦੀ ਹੈ ਵੀ ਭਾਈ ਕਿਸੇ ਖੇਤਰ ਨੇ ਵੀ ਜਿਹੜੇ ਬੰਦੇ ਨੇ ਨਾਂ ਸੱਟਿਆ ਹੋਵੇ ਤੇ ਸਰਕਾਰ ਚਾਹੁੰਦੀ ਹੁੰਦੀ ਵੀ ਉਹ ਸਾਡੇ ਨਾਲ ਜੁੜੇ, ਸਾਡਾ ਪ੍ਰਚਾਰ ਕਰੂਗਾ, ਉਹਦੇ ਬਾਰੇ ਚਰਚਾ ਹੋਊਗੀ ਵੀ ਭਾਈ ਇਹਨਾਂ ਨੇ ਬਣਾਇਆ ਹੈਗਾ, ਸੋ ਇਸ ਕਰਕੇ। ਪਰ ਉੱਦਾਂ ਹਰਭਜਨ ਸਿੰਘ ਦਾ ਸਿਆਸਤ ਦੇ ਵਿੱਚ ਕੋਈ ਨਾਂ ਹੈ ਨੀ ਗਾ ਜੀ।
0: ਅੱਛਾ ਸਰ, ਇੱਕ ਜੀ ਹੋਰ ਜਾਂਦੇ ਜਾਂਦੇ ਦੱਸ ਦਿਓ ਕਿ ਉਹ ਜਿਹੜੇ ਸਾਊਦੀ ਅਰਬ ਦੇ ਵਿੱਚ ਮੁੰਡਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ ਤੇ ਉਹ ਸਾਊਦੀ ਅਰਬ ਦੇ ਵਿੱਚ ਜਿਵੇਂ ਇਹ ਆ ਕਿ ਜੇ ਭਾਈ ਕੋਈ ਕਰਦਾ, ਜੇ ਕੋਈ ਨਸ਼ਾ ਤਸਕਰੀ ਵਗੈਰਾ ਕਰਦਾ ਤੇ ਜਾਂ ਉਹਦੇ ਸੋਰਸਿਸ ਨੇ, ਉਹਨਾਂ ਨੂੰ ਕਹਿੰਦੇ ਇੱਦਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਇਹਦੇ ਨਾਲ ਫਰਕ ਪੈਂਦਾ ਹੋਏਗਾ ਤੇ ਉੱਥੇ ਤਾਂ ਫਿਰ ਲੋਕ ਡਰਦੇ ਨਹੀਂ ਕਰਦੇ ਹੋਣਗੇ ਜੀ ਇੱਦਾਂ ਦੀ ਗੱਲਬਾਤ ਤੇ ਕੋਈ ਹੈ ਅਪਡੇਟ?
1: ਦੇਖੋ ਬਾਈ ਜੀ, ਗੱਲ ਕਹਿੰਦੇ ਸਾਊਦੀ ਅਰਬ ਦੀ ਨਹੀਂ, ਗੱਲ ਇਹ ਵੀ ਜਿਹੜੀਆਂ ਅਰਬ ਕੰਟਰੀਜ਼ ਆ ਨਾ, ਖਾੜੀ ਦੇਸ਼ ਆ ਜਿਹੜੇ, ਉਹਨਾਂ ਦੇ ਬਾਰੇ ਆ ਮੁਕੰਮਲ। ਕਿਉਂਕਿ ਦੇਖੋ ਜਦੋਂ ਉਹਨਾਂ ਦੇਸ਼ਾਂ ਦੇ ਵਿੱਚ ਕੁਝ ਗਲਤ ਹੁੰਦਾ ਨਾ, ਯਾਨੀ ਕਿ ਨਸ਼ੇ ਦੀ ਤਸਕਰੀ ਦੇ ਰੂਪ ਦੇ ਵਿੱਚ ਹੁੰਦਾ ਤੇ ਫਿਰ ਉਹ ਫਾਂਸੀ ਦੀ ਸਜ਼ਾ ਸੁਣਾਉਂਦੇ ਆ। ਜਿਵੇਂ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦਾ ਇੱਕ ਬਲਜਿੰਦਰ ਸਿੰਘ ਆ, ਇੱਕ ਗੁਰਪ੍ਰੀਤ ਸਿੰਘ ਆ, ਇਹਨਾਂ ਨੂੰ ਸਾਊਦੀ ਅਰਬ ਦੇ ਵਿੱਚ ਉੱਥੋਂ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਆ। ਜੇ ਤਾਂ ਮੰਨ ਲਓ ਕਤਲ ਵਾਲਾ ਵੀ ਮਾਮਲਾ ਹੋਵੇ ਤਾਂ ਜਿਹੜੀ ਪੀੜਿਤ ਧਿਰ ਹੈ, ਜੇਕਰ ਉਹ ਬਲੱਡ ਮਨੀ ਵਾਸਤੇ ਰਾਜ਼ੀ ਹੋ ਜਾਏ ਤਾਂ ਫਿਰ ਉਹ ਆਪਣਾ ਕੇਸ ਵਾਪਸ ਲੈ ਲੈਂਦੇ ਆ। ਪਰ ਨਸ਼ਿਆਂ ਦੇ ਮਾਮਲੇ ਦੇ ਉੱਤੇ ਅਰਬ ਕੰਟਰੀਜ਼ ਬਹੁਤ ਸਖ਼ਤ ਆ, ਸੋ ਇਹ ਹੈ ਜੀ ਕਿ ਉੱਥੇ ਹਾਲੇ ਤੱਕ ਤਾਂ ਇਹੋ ਜਿਹਾ ਕੋਈ ਪ੍ਰਬੰਧ ਹੈ ਨਹੀਂ ਗਾ ਵੀ ਭਾਈ ਜਿਹੜਾ ਬੰਦਾ ਅਦਾਲਤ ਦੇ ਵਿੱਚ ਦੋਸ਼ੀ ਸਾਬਤ ਹੋਇਆ ਹੋਵੇ, ਜਿਹਨੂੰ ਫਾਂਸੀ ਸੁਣਾਈ ਹੋਵੇ ਤੇ ਉਹਨੂੰ ਛੱਡਿਆ ਜਾਵੇ। ਪਰ ਦੇਖਦੇ ਵੀ ਭਾਈ ਭਾਰਤ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਕਹਿਣ ਦੇ ਉੱਤੇ ਤੇ ਸਾਊਦੀ ਅਰਬ ਦੀ ਸਰਕਾਰ ਕੀ ਕਾਰਵਾਈ ਕਰਦੀ ਆ
2: ਜੀ? ਸੁਲਤਾਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ,
1: ਮਿਹਰਬਾਨੀ ਜੀ, ਬਹੁਤ ਮਿਹਰਬਾਨੀ,
2: ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਵਰਨ ਸਿੰਘ ਟਿਣਾ ਸਾਹਿਬ। ਸੋ ਇਹਨਾਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੱਲੋਂ, ਮੋਨਾ ਮਹਿੰਗੀ ਜੀ ਵੱਲੋਂ, ਮੇਜ ਡਕਟ ਕਲੀਨਿੰਗ ਵੱਲੋਂ ਤੇ ਨਾਲ ਦੀ ਨਾਲ ਹੀ ਦੀਪਾਂਸ਼ ਬਾਈ ਹੋਣੀ ਹੈ ਦੁਆਬਾ ਟੂਰ ਐਂਡ ਟਰੈਵਲ, ਉਹਨਾਂ ਦੇ ਵੱਲੋਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦੇ ਵੱਲੋਂ ਸਪੋਂਸਰ ਕੀਤਾ ਗਿਆ। ਸੋ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਮਾਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
3: ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਕੀ ਹਾਲ ਚਾਲ ਮਾਲ ਸਾਹਿਬ, ਠੀਕ ਠਾਕ ਹੋ?
3: ਹਾਲ ਚਾਲ ਬਹੁਤ ਵਧੀਆ, ਤੁਸੀਂ ਦੱਸੋ ਜੀ ਆਪਣਾ।
2: ਐਨ ਚੜ੍ਹਦੀ ਕਲਾ, ਬਹੁਤ ਵਧੀਆ। ਸੋ ਮੋਨਾ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਮੋਨਾ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
4: ਥੈਂਕ ਯੂ ਸੋ ਮਚ ਰਾਜਵੀਰ ਜੀ, ਸਾਡੇ ਨਾਲ ਪਹਿਲਾਂ ਤੁਹਾਨੂੰ ਜਗਦੀਪ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਮੋਨਾ ਜੀ। ਇੱਕ WHO ਨੇ ਕੱਢਿਆ ਸੀਗਾ ਕਿ ਭਾਈ 2023 ਦੇ ਵਿੱਚ 95 ਲੱਖ ਲੋਕਾਂ ਨੂੰ ਹਾਰਟ ਦੀਆਂ ਪ੍ਰੋਬਲਮ ਨਾਲ ਉਹਨਾਂ ਦੀ ਡੈਥ ਹੋਈ ਹੈ। 2024 ਤੋਂ 25 ਦੇ ਵਿੱਚ ਫਿਰ ਹੋਰ ਵਧੀਆ, 26 ਦੇ ਵਿੱਚ ਡਾਟਾ ਹੋਰ ਹੋ ਸਕਦਾ ਵਾ। ਸੋ ਇਹ ਵਧਦਾ ਜਾਂਦਾ, ਨਿਤ ਦਿਨ ਵਧਦਾ ਜਾਂਦਾ। ਸਾਇਲੈਂਟ ਅਟੈਕ ਲੋਕਾਂ ਨੂੰ ਬਹੁਤ ਆ ਰਹੇ ਆ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਪਹਿਲਾਂ ਕਦੇ ਸੁਣੀਆਂ ਨਹੀਂ ਸੀਗੀਆਂ, ਜਿਹੜੀਆਂ ਹੁਣ ਲੱਗ ਰਹੀਆਂ ਬਿਮਾਰੀਆਂ ਨੇ। ਇਸੇ ਕਰਕੇ ਬਿਮਾਰੀਆਂ ਦੀ ਲਿਸਟ ਆ ਜਿਹੜੀ ਕ੍ਰਿਟੀਕਲ ਵਾਲੇ ਵੀ ਵਧਾਉਂਦੇ ਰਹਿੰਦੇ ਆ ਕਿ ਭਾਈ ਆਹ ਮੇਜਰ ਬਿਮਾਰੀਆਂ ਨੇ, ਇਹ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਆਹ ਜਿਹੜੀਆਂ ਹੈਗੀਆਂ ਨੇ ਤੇ ਇਹ ਤੋਂ ਬਚਾਉਣ ਲਈ ਤੁਹਾਨੂੰ ਅਸੀਂ ਪਲਾਨ ਦੇ ਦਿੰਦੇ ਹਾਂ। ਸੋ ਟਾਈਮ ਟੂ ਟਾਈਮ ਅਪਡੇਟ ਵੀ ਹੁੰਦਾ ਤੇ ਇਹਦੇ ਲਈ ਪਰ ਅਵੇਅਰਨੈਸ ਦੀ ਬੜੀ ਜ਼ਰੂਰਤ ਹੁੰਦੀ ਹੈ, ਜ਼ਰੂਰ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ।
4: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਕਾਫੀ ਵਾਰ ਆਪਾਂ ਜਿਹੜੀ ਲਿਵਿੰਗ ਬੈਨੀਫਿਟਸ ਦੀ ਗੱਲ ਕਰਦੇ ਹਾਂ ਕਿਉਂਕਿ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਸਾਡੇ ਲਿਵਿੰਗ ਬੈਨੀਫਿਟਸ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਕਾਫੀ ਵਾਰ ਹੁੰਦਾ ਕਿ ਜਦੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਹਰੇਕ ਪਰਸਨ ਦੇ ਮਾਇੰਡ ਵਿੱਚ ਇਹ ਆਉਂਦਾ ਹੈ ਕਿ ਜੇ ਕੱਲ੍ਹ ਨੂੰ ਕੋਈ ਹਾਰਟ ਅਟੈਕ ਹੁੰਦਾ ਹੈ, ਕੋਈ ਬਾਈਪਾਸ ਸਰਜਰੀ ਹੁੰਦੀ ਹੈ, ਕੋਈ ਕੈਂਸਰ ਦੀ ਪ੍ਰੋਬਲਮ ਹੁੰਦੀ ਹੈ, ਹੋਸਪਿਟਲਾਈਜੇਸ਼ਨ ਸਾਡਾ ਜ਼ਰੂਰ ਹੈਲਥ ਕਾਰਡ ਕਵਰ ਕਰ ਲੂਗਾ। ਉਸ ਟਾਈਮ 'ਤੇ ਜੋ ਵੀ ਉੱਥੇ ਕੋਈ ਸਰਜਰੀ ਹੁੰਦੀ ਹੈ, ਉੱਥੇ ਕੋਈ ਆਪਣਾ ਟ੍ਰੀਟਮੈਂਟ ਹੁੰਦਾ ਹੋਸਪਿਟਲ ਦੇ ਵਿੱਚ, ਹੈਲਥ ਕਾਰਡ ਵੱਲੋਂ ਕਵਰ ਹੋ ਜੂਗਾ। ਪਰ ਇੱਕ ਚੀਜ਼ ਦਾ ਵੱਲ ਧਿਆਨ ਦੇਣਾ ਆਪਾਂ ਭੁੱਲ ਜਾਂਦੇ ਹੈਗੇ ਹਾਂ ਕਿ ਜਦੋਂ ਇੱਦਾਂ ਦੀ ਕੰਡੀਸ਼ਨ ਆਉਣੀ ਹੈ, ਸਾਡੀ ਰਿਕਵਰੀ ਨੂੰ ਮੇ ਬੀ 4 ਮਹੀਨੇ ਲੱਗਣ, ਮੇ ਬੀ 6 ਮਹੀਨੇ ਲੱਗਣ, ਮੇ ਬੀ ਸਾਲ ਲੱਗੇ। ਜਦੋਂ ਪਰਸਨ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਪਰਸਨ ਦੀ ਬਾਈਪਾਸ ਸਰਜਰੀ ਹੋਈ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇ ਬੀ 6 ਮਹੀਨੇ ਤੋਂ ਸਾਲ ਇੱਕ ਤਾਂ ਉਹਨਾਂ ਨੂੰ ਰਿਕਵਰੀ ਨੂੰ ਲੱਗ ਜਾਂਦਾ ਹੈ। ਐਂਡ ਦੂਜੀ ਚੀਜ਼, ਮੋਸਟ ਆਫ ਦਾ ਟਾਈਮ ਜਿਹੜਾ ਜਿਸ ਤਰੀਕੇ ਦੇ ਨਾਲ ਉਹ ਪਰਸਨ ਪਹਿਲਾਂ ਕੰਮ ਕਰ ਰਹੇ ਸੀਗੇ, ਉਸ ਤਰੀਕੇ ਦੇ ਨਾਲ ਕੰਮ ਕਰਨ ਨੂੰ ਮੈਨੂੰ ਲੱਗਦਾ ਕਿ ਬਹੁਤ ਹੀ ਸਾਲ ਲੱਗ ਜਾਂਦੇ ਨੇ। ਕਈ ਵਾਰ ਕਾਫੀ ਵਾਰ ਏਦਾਂ ਦੇ ਵੀ ਕੇਸਿਸ ਦੇਖੇ ਜਾਂਦੇ ਨੇ ਕਿ ਜਿਹਨਾਂ ਦੇ ਵਿੱਚ ਉਹ ਪਰਸਨ ਲਾਈਕ 2 ਸਾਲ 5 ਸਾਲ ਤੱਕ 40 ਘੰਟੇ ਕੰਮ ਹੀ ਨਹੀਂ ਕਰ ਪਾਉਂਦੇ। ਸੋ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਣੀਆਂ ਹੋਈਆਂ ਨੇ। ਨੋ ਮੈਟਰ ਵਾਟ ਅਸੀਂ ਕਿੱਦਾਂ ਦਾ ਮਰਜ਼ੀ ਅਸੀਂ ਆਪਣਾ ਹੈਲਦੀ ਲਾਈਫ ਸਟਾਈਲ ਰੱਖ ਲਈਏ, ਚਾਹੇ ਅਸੀਂ ਜਿਮ ਜਾ ਰਹੇ ਹਾਂ, ਈਟਿੰਗ ਹੈਲਦੀ, ਸਾਰਾ ਕੁਛ ਹੈਲਦੀ ਲਾਈਫ ਸਟਾਈਲ ਹੈਗਾ, ਪਰ ਫਿਰ ਬਹੁਤ ਸਾਰੇ ਟਾਈਮ ਤੇ ਦੇਖਦੇ ਹਾਂ ਕਿ ਕੈਂਸਰ ਆ ਜਾਂਦਾ ਹੈਗਾ। ਕੋਈ ਫੈਮਿਲੀ ਹਿਸਟਰੀ ਦੇ ਵਿੱਚ ਦੂਰ ਦੂਰ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਨਹੀਂ ਹੈਗੀ ਹੈ, ਸੋ ਹੈਲਦੀ ਲਾਈਫ ਸਟਾਈਲ ਹੈ ਬਿਲਕੁਲ। ਹੁਣ ਮੈਂ ਲਾਸਟ ਵੀਕ ਇੱਕ ਆਪਣੇ ਕਲਾਇੰਟ ਨੂੰ ਮਿਲੀ, ਬਿਲਕੁਲ ਸਕਿਨੀ ਪਰਸਨ, ਬਿਲਕੁਲ ਉਹਨਾਂ ਨੂੰ ਕੋਈ ਏਦਾਂ ਦੀ ਕੋਈ ਕੰਡੀਸ਼ਨ ਨਹੀਂ, ਐਂਡ ਹੀ ਟੋਲਡ ਮੀ ਕਿ ਲਾਸਟ ਈਅਰ ਉਹਨਾਂ ਨੂੰ ਸਟੰਟ ਪਏ ਹੈਗੇ ਹੈ। ਸੋ ਇਸ ਤਰੀਕੇ ਦੀ ਕੰਡੀਸ਼ਨ, ਜਦੋਂ ਹਾਰਟ ਅਟੈਕ ਆਇਆ, ਸੋ ਇਸ ਤਰੀਕੇ ਦੀਆਂ ਕੰਡੀਸ਼ਨ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਕਿਹਨੂੰ ਆ ਰਿਹਾ। ਇਹ ਨਹੀਂ ਹੈਗਾ ਕਿ ਸਿਰਫ ਓਵਰ ਵੇਟ ਪਰਸਨ ਨੂੰ ਹੀ ਆਉਣਾ ਹੈਗਾ ਜਾਂ ਫੈਮਿਲੀ ਹਿਸਟਰੀ ਜਿਹਨਾਂ ਦੀ ਹੈਗੀ ਉਹਨਾਂ ਨੂੰ ਹੀ ਹੋਣਾ ਹੈ, ਕਿਸੇ ਵੀ ਪਰਸਨ ਨੂੰ ਏਦਾਂ ਦੀ ਕੰਡੀਸ਼ਨ ਆ ਸਕਦੀਆਂ ਹੁੰਦੀਆਂ ਨੇ। ਪਰ ਮੇਕ ਸ਼ੋਰ ਕਰੀਏ ਕਿ ਜਿਹੜਾ ਰਿਕਵਰੀ ਟਾਈਮ ਫਰੇਮ ਹੈਗਾ, ਸਾਡੇ ਕੋਲ ਇੱਕ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੋਵੇ, ਐਂਡ ਉਹ ਗਰੰਟਿਡ ਫਾਈਨੈਂਸ਼ੀਅਲ ਸਪੋਰਟ ਸਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਹੀ ਦੇ ਸਕਦੀ ਹੈ। ਐਂਡ ਸਾਡੇ ਕੋਲ ਇਸ ਟਾਈਮ ਤੇ ਇੱਕ ਏਦਾਂ ਦੀ ਕੰਪਨੀ ਹੈਗੀ ਹੈ ਜਿਹਦੇ ਵਿੱਚ ਕਿ ਤੁਸੀਂ 2 ਟਾਈਮਸ ਬੈਨੀਫਿਟ ਲੈ ਸਕਦੇ ਹੋ। ਅਕਸਰ ਤੁਸੀਂ ਕ੍ਰਿਟੀਕਲ ਇਲਨੈਸ ਦੇ ਵਿੱਚ ਸੁਣਿਆ ਹੋਣਾ ਕਿ ਜੇ $1,00,000 ਦੀ ਕਵਰੇਜ ਲਈ ਸੀ, $1,00,000 ਮਿਲ ਗਿਆ, ਉਸ ਤੋਂ ਬਾਅਦ ਪਾਲਿਸੀ ਖਤਮ ਹੋ ਜਾਂਦੀ ਹੈ। ਪਰ ਇਹ ਇੱਕੋ ਇੱਕ ਕੰਪਨੀ ਹੈ ਜਿਹੜੀ ਕਿ ਫਸਟ ਟਾਈਮ ਤੁਹਾਨੂੰ $1,00,000 ਅੱਜ ਦੀ ਡੇਟ ਦੇ ਵਿੱਚ ਜੇ ਹਾਰਟ ਦਾ ਕਲੇਮ ਆਇਆ, $1,00,000 ਮਿਲ ਗਿਆ, ਉਸ ਤੋਂ ਬਾਅਦ ਵੀ ਤੁਹਾਡੀ ਪਾਲਿਸੀ ਚੱਲਦੀ ਰਹਿੰਦੀ ਹੈ 6 ਮਹੀਨੇ, ਸਾਲ, 2 ਸਾਲ ਬਾਅਦ ਜੇ ਕੈਂਸਰ ਦੀ ਪ੍ਰੋਬਲਮ ਆ ਗਈ ਤਾਂ 50% ਆਫ ਕਵਰੇਜ ਅਮਾਊਂਟ ਫੇਰ ਮਿਲੂਗੀ ਉਹਨਾਂ ਨੂੰ 50,000 ਦੁਬਾਰਾ ਮਿਲ ਸਕਦੇ ਹੁੰਦੇ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਇਸ ਲਈ ਮੈਂ ਕਹਿ ਰਹੀ ਹਾਂ ਇਹ ਕੰਡੀਸ਼ਨ ਬਾਰੇ ਕਿਉਂਕਿ ਇਸ ਕੰਪਨੀ ਵੱਲੋਂ ਇਸ ਟਾਈਮ ਤੇ 5% ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ। ਸੋ ਜੇ ਤੁਸੀਂ ਇਸ ਪ੍ਰੋਮੋਸ਼ਨਲ ਆਫਰ ਨੂੰ ਲੌਕ ਇਨ ਕਰਨਾ ਚਾਹੁੰਦੇ ਹੈਗੇ ਹੋ, ਬੈਨੀਫਿਟ ਲੈਣਾ ਚਾਹੁੰਦੇ ਹੋ, ਚਾਹੇ 10 ਸਾਲ 20 ਸਾਲ ਜਾਂ ਸਾਰੀ ਉਮਰ ਦੇ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਲਿੱਤੀ ਹੋਊਗੀ, ਉਹ 5% ਦਾ ਡਿਸਕਾਊਂਟ ਹਮੇਸ਼ਾ ਤੁਹਾਨੂੰ ਮਿਲਦਾ ਰਹਿਣਾ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509-09।
2: 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਬ੍ਰੈਂਪਟਨ ਦੀਆਂ ਮਿਊਂਸੀਪਲ ਇਲੈਕਸ਼ਨਸ ਨੇ ਜਿਹੜੀਆਂ ਉਹ ਮੰਡੇ ਨੂੰ ਅਕਤੂਬਰ 26 ਨੂੰ ਹੋਣੀ ਨੇ। ਸੋ ਤੁਸੀਂ ਵੋਟਿੰਗ ਜ਼ਰੂਰ ਕਰਿਆ ਕਰੋ। ਅਕਤੂਬਰ 9, 10, 11, 16 ਤੇ 17 ਨੂੰ ਐਡਵਾਂਸ ਵੋਟਿੰਗ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ। ਸੋ ਵੀਕਐਂਡ ਤੇ ਤੁਸੀਂ ਜਾਣਾ ਚਾਹੁੰਦੇ ਹੋ, ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ। ਵੀਕਡੇਜ ਨੇ ਜਿਹੜੇ ਉਹ ਦੁਪਹਿਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਇਆ ਕਰਨਗੇ। ਵੀਕਐਂਡ ਨੇ ਜਿਹੜੇ ਉਹ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਵੋਟ ਆ ਜਿਹੜੀ ਉਹ ਆਪਣੀ ਕਰ ਸਕਦੇ ਹੋ। ਆਪਣੀ ਵੋਟ ਜ਼ਰੂਰ ਡਿਜ਼ਰਵਿੰਗ ਕੈਂਡੀਡੇਟ ਆ ਜਿਹੜਾ ਉਹਨੂੰ ਜ਼ਰੂਰ ਦਿਓ, ਘੌੜ ਨਾ ਕਰਿਓ। ਐਡਵਾਂਸ ਵੋਟਿੰਗ ਆ ਜਿਹੜੀ ਉਹ ਅਕਤੂਬਰ 9, 10, 11, 16 ਤੇ 17 ਤੋਂ ਸ਼ੁਰੂ ਹੈ। ਸੋ ਵੀਕਐਂਡ ਜਾਂ ਵੀਕਡੇ ਤੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਤਾਂ ਤੁਸੀਂ ਜ਼ਰੂਰ ਜਾਣਾ। ਸੋ ਗੁਰਪ੍ਰੀਤ ਢਿੱਲੋਂ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ, ਇਹਨਾਂ ਨਾਲ ਗੱਲਬਾਤ ਕਰਦੇ ਹੈ। ਸੋ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਓ ਸਰ।
5: ਥੈਂਕ ਯੂ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਦੱਸ ਦਈਏ ਕਿ ਰੀਜਨਲ ਕੌਂਸਲਰ ਵਾਰਡ 9 ਤੇ 10 ਦੇ ਵਿੱਚ ਹੈਗੇ ਆ ਜੀ। ਅਕਤੂਬਰ 26 ਨੂੰ ਤੁਸੀਂ ਮੋਹਰਾਂ ਲਾ ਦੇਣੀਆਂ ਨੇ, ਉਸ ਤੋਂ ਪਹਿਲੇ ਲਾ ਦੇਣੀਆਂ ਨੇ। ਤੇ ਢਿੱਲੋਂ ਸਾਹਿਬ, ਬਹੁਤ ਸਾਰੇ ਮੁੱਦੇ ਹੁੰਦੇ ਆ, ਤੁਹਾਡੀ ਪ੍ਰਾਇਓਰਟੀ ਲਿਸਟ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਮੇਨ ਰੱਖ ਕੇ ਚੱਲਦੇ ਹੋ? ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ, ਵਾਅਦੇ ਵੀ ਕੀਤੇ ਜਾਂਦੇ ਆ, ਦਾਅਵੇ ਵੀ ਕੀਤੇ ਜਾਂਦੇ ਆ, ਤੁਹਾਡੇ ਖਾਸ ਤੌਰ ਤੇ ਜਿਹੜੀਆਂ ਤੁਹਾਡੇ ਮਾਇੰਡ ਦੇ ਵਿੱਚ ਪ੍ਰਾਇਓਰਟੀ ਲਿਸਟ ਦੇ ਵਿੱਚ ਆਉਂਦੀਆਂ ਨੇ ਕਿ ਬਈ ਆਹ ਚੀਜ਼ਾਂ ਤਾਂ ਯਾਰ ਮੈਂ ਆਉਣ ਸਰ ਕਰਨੀਆਂ ਚਾਹਾਂਗਾ ਜਾਂ ਕਰਨੀਆਂ ਬਣਦੀਆਂ ਨੇ ਜੀ?
5: ਨਹੀਂ, ਐਬਸੋਲੂਟਲੀ, ਹੁਣ ਲੋਕੀ ਹੁਣ ਸਟਰਗਲ ਕਰ ਰਹੇ ਨੇ। ਸਾਡੇ 4 ਸਾਲ ਪਿਛਲੇ ਜਿਹੜੇ 4 ਸਾਲ ਮੇਰੇ ਐਬਸੈਂਸ ਦੇ ਵਿੱਚ ਲੋਕਾਂ ਨੇ ਸਟਰਗਲ ਕੀਤਾ, ਤੇ ਇਹੀ ਕਹਿ ਰਹੇ ਗੁਰਪ੍ਰੀਤ, ਜਦੋਂ ਤੂੰ ਸੀਗਾ ਇੱਥੇ ਤੂੰ ਐਟਲੀਸਟ ਸਾਡੇ ਹੱਕਾਂ ਵਾਸਤੇ ਲੜਦਾ ਸੀਗਾ। ਸੋ 30% ਟੈਕਸ ਵਧਿਆ ਲੋਕਾਂ ਦਾ, ਬਹੁਤ ਇਸ਼ੂਜ਼, ਕ੍ਰਾਈਮ ਵੀ ਵਧੀ ਹੈ ਬਹੁਤ ਜ਼ਿਆਦਾ। ਸੋ ਸਾਡਾ ਭਾਜੀ ਇਹ ਗੋਲ ਹੈ ਕਿ ਅਸੀਂ ਜਿੱਦਾਂ ਹੁਣ ਆਪਾਂ 18 ਤੋਂ 22 ਅਸੀਂ ਸਿਟੀ ਦਾ ਟੈਕਸ ਫਰੀਜ਼ ਕੀਤਾ, ਤੇ ਟੋਟਲ ਇੰਕਲੂਡਿੰਗ ਰੀਜਨ ਜਿਹੜਾ ਸਕੂਲ ਟੈਕਸ ਉਹ ਸਿਰਫ 5% ਵਧਾਇਆ ਸੀਗਾ, ਵਿਚ ਇਜ਼ ਵੈਰੀ ਰਿਸਪੈਕਟੇਬਲ। ਅਸੀਂ ਫੇਰ ਦੁਬਾਰਾ ਸਿਟੀ ਦਾ ਜਿਹੜਾ ਟੈਕਸ ਉਹ ਫਰੀਜ਼ ਕਰਨਾ ਗਾਂ 26 ਤੋਂ 30 ਤੱਕ ਹੈ। ਤੇ ਦੂਜਾ ਜਿਹੜਾ ਹੁਣ ਜਿਹੜੀ ਕ੍ਰਾਈਮ ਦਾ ਇਸ਼ੂ ਹੈ, ਮੈਂ 2022 ਚ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਜਿੱਥੇ ਆਪਣੇ ਪੁਲਿਸ ਆਉਂਦੀ ਹੈ, ਆਪਣਾ ਪੇਪਰ ਵਰਕ ਕਰਦੇ, ਉੱਥੋਂ ਹੀ ਰਿਸਪੋਂਡ ਕਰਦੇ ਆ, ਤੇ ਦੇ ਆਰ ਏਬਲ ਟੂ ਕੱਟ ਡਾਊਨ ਦ ਰਿਸਪੋਂਸ ਟਾਈਮ। ਸੋ 2-3 ਘੰਟੇ ਜਿਹੜੇ ਪਹਿਲਾਂ ਲੱਗਦੇ ਸੀਗੇ ਉਹ ਰੈਡੀ ਸਾਡੇ ਪੁਲਿਸ ਆਫਿਸਰ ਏਰੀਆ ਦੇ ਵਿੱਚ ਨੇ, ਈਸਟ ਬ੍ਰੈਂਪਟਨ ਦੇ ਵਿੱਚ। ਸੋ ਉਹਨਾਂ ਵਾਸਤੇ ਸੌਖਾ ਹੋਗਾ ਰਿਸਪੋਂਡ ਕਰਨ ਵਾਸਤੇ। ਸੋ ਨਾਲ ਦੇ ਨਾਲ ਇੱਕ ਪੁਲਿਸ ਪ੍ਰੈਜੈਂਸ ਹੈ, ਪਹਿਲੀ ਵਾਰੀ ਸਿਟੀ ਦੇ ਹਿਸਟਰੀ ਦੇ ਵਿੱਚ ਮੈਂ ਇੱਕ ਪੁਲਿਸ ਫੈਸਿਲਿਟੀ ਲਿਆਂਦੀ ਹੈ ਈਸਟ ਬ੍ਰੈਂਪਲੀ ਰੋਡ, ਅਦਰਵਾਈਜ਼ ਵੀ ਵਰ ਜਸਟ underserved. ਸੋ ਮੈਂ ਬਹੁਤ ਪ੍ਰਾਊਡ ਕਰਦਾ ਕਿ ਇਹ ਜਿਹੜੇ ਦੋ ਇਸ਼ੂਜ਼ ਨੇ ਆਲਰੇਡੀ ਡਿਲੀਵਰ ਕੀਤੇ ਆ, ਤੇ ਹੁਣ ਗਾਂ ਦੇ ਵਿੱਚ ਅਸੀਂ ਹੋਰ ਵੀ ਡਿਲੀਵਰ ਕਰਨਾ, ਲਾਈਕ ਆਈ ਸੈਡ ਫ੍ਰੀਜ਼ ਦ ਟੈਕਸ, ਪਰ ਦੂਜਾ ਅਸੀਂ ਇੱਕ ਪੂਰਾ ਪੁਲਿਸ ਡਿਵੀਜ਼ਨ ਲਿਆਉਣਾ ਗੋਰ ਮੈਰੋਜ਼ ਰੈਕਰੇਸ਼ਨ ਸੈਂਟਰ ਦੇ ਵਿੱਚ। ਐਂਡ ਆਈ ਥਿੰਕ ਲੋਕਾਂ ਨੂੰ ਪਤਾ ਕਿ ਆਲਰੇਡੀ ਅਸੀਂ ਰਿਜ਼ਲਟ ਡਿਲੀਵਰ ਕੀਤੇ ਆ, ਅਸੀਂ ਇੱਕ ਪ੍ਰੂਵਨ ਲੀਡਰਸ਼ਿਪ ਵਿਖਾਇਆ ਲੋਕਾਂ ਨੂੰ।
2: ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਜਿਵੇਂ ਤੁਸੀਂ ਕ੍ਰਾਈਮ ਦੀ ਗੱਲਬਾਤ ਕੀਤੀ ਆ, ਇਨਫਰਾਸਟਰਕਚਰ ਦੀ ਗੱਲਬਾਤ ਕੀਤੀ ਆ, ਟੈਕਸ ਦੀ ਬੜੀ ਵੱਡੀ ਦਿੱਕਤ ਆਉਂਦੀ ਆ ਕਿ ਲੋਕਾਂ ਦਾ ਤਰਾਹ ਨਿਕਲਿਆ ਪਿਆ। ਵੈਸੇ ਹੀ ਲੋਕ ਕਹਿੰਦੇ ਕਿ ਰਿਸੈਸ਼ਨ ਵੱਲ ਨੂੰ ਹੋਏ ਪਏ ਆ, ਤੇ ਉੱਤੋਂ ਟੈਕਸ ਨੇ ਜਿਹੜੇ ਉਹ ਪਤਾ ਹੀ ਨੀ ਕਿੰਨੇ ਕੁ ਵਧੀ ਜਾਂਦੇ ਆ, ਮਾੜਾ ਮੋਹੀ ਟੈਕਸ ਵਧੀ ਜਾਂਦੇ ਆ ਜੇਕਰ ਉਹ ਫਰੀਜ਼ ਹੁੰਦੇ, ਜਿਵੇਂ ਤੁਸੀਂ ਦੱਸਿਆ ਕਿ 2018 ਤੋਂ 22 ਤੱਕ ਫਰੀਜ਼ ਹੋਏ ਆ। ਸੋ 26 ਤੋਂ 30 ਤੱਕ ਵੀ ਫਰੀਜ਼ ਹੋਣ ਦੀ ਤੁਸੀਂ ਗੱਲਬਾਤ ਕਰੋਗੇ। ਇਕਾਨਮੀ ਹੈ ਜਿਹੜੀ ਉਹ ਬੜੀ ਥੱਲੇ ਨੂੰ ਜਾਂਦੀ ਹੈ, ਉਹਦੀ ਗਰੋਥ ਲਈ ਕੰਮ ਕਰੋਗੇ। ਸੋ ਜੇਕਰ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਤੁਹਾਡੇ ਨਾਲ ਗੱਲਬਾਤ ਕੋਈ ਸਾਂਝੀ ਕਰਨੀ ਹੋਵੇ, ਐਜ਼ ਏ ਵਲੰਟੀਅਰ ਤੁਹਾਡੀ ਟੀਮ ਨਾਲ ਸਾਡੇ ਬੰਦੇ ਜਿਹੜੇ ਜੁੜਨਾ ਚਾਹੁੰਦੇ ਹੋਣ, ਕੋਈ ਨੰਬਰ ਸਾਂਝਾ ਕਰੋਗੇ ਸਰ?
5: ਜੀ, ਮੈਂ ਆਪਣਾ ਹਮੇਸ਼ਾ ਪਰਸਨਲ ਨੰਬਰ ਦਿੰਦਾ, ਜਿਹੜਾ ਕਦੀ ਚੇਂਜ ਨਹੀਂ ਕੀਤਾ ਨਾ ਆਪਾਂ ਚੇਂਜ ਕਰਨਾ। 647-863-2526 ਸਾਨੂੰ ਵਟਸਐਪ ਤੇ ਜਦੋਂ ਜਾਂ ਟੈਕਸਟ ਜਾਂ ਡਾਇਰੈਕਟਲੀ ਸਾਨੂੰ ਕਾਲ ਕਰ ਸਕਦੇ ਹੋ, ਜਾਂ info@gurpreetsinghdhillon.com ਤੇ ਸਾਨੂੰ ਈਮੇਲ ਵੀ ਪਾ ਸਕਦੇ ਹੋ ਜੀ।
2: ਸੋ ਬਹੁਤ ਬਹੁਤ ਢਿੱਲੋਂ ਸਾਹਿਬ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਕਿਸੇ ਦਿਨ ਫਿਰ ਗੱਲਾਂ ਬਾਤਾਂ ਜ਼ਰੂਰ ਸਾਂਝੀਆਂ ਕਰਾਂਗੇ, ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
5: ਮਾਈ ਪਲੇਜ਼ਰ, ਥੈਂਕ ਯੂ ਭਾਜੀ,
2: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅੱਜ ਦਿਨ ਹੈ ਬੁੱਧਵਾਰ, ਬੁੱਧਵਾਰ ਦਾ ਦਿਨ, ਮਾਨ ਸਾਹਿਬ ਕਹਾਣੀ ਹੈ ਜਿਹੜੀ
3: ਜੀ
2: ਉਹ ਵੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ, ਕਹਾਣੀ ਦੇ ਨਾਲ ਵੀ ਜੁੜਾਂਗੇ। ਸੋ ਕਈ ਚੀਜ਼ਾਂ ਨੇ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਮੋਨਾ ਮਹਿੰਗੀ ਜੀ ਉਹ ਵੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਕੁਝ ਸਪੌਂਸਰ ਦੇ ਸੁਨੇਹੇ ਆ ਜਿਹੜੇ ਉਹ ਵੀ ਦੇਵਾਂਗੇ, ਪਰ ਤੁਹਾਨੂੰ ਇੱਕ ਪਹਿਲਾਂ ਘੈਂਟ ਜਿਹਾ ਗੀਤ ਸੁਣਾਈਏ
3: ਜੀ। ਬਿਲਕੁਲ ਜੀ, ਇਸ ਗੀਤ ਬਿਨਾਂ ਤਾਂ ਕਹਿੰਦੇ ਵੀ ਸਾਡੀ ਰੂਹ ਨੂੰ ਐਨਰਜੀ ਨਹੀਂ ਮਿਲਦੀ, ਗੀਤ ਤਾਂ ਬਹੁਤ ਜ਼ਰੂਰੀ ਹੈ।
2: ਗੁਰਦਾਸ ਮਾਨ ਸਾਹਿਬ ਦਾ ਸੁਣਾਉਂਦਾ ਤੁਹਾਨੂੰ ਅੱਜ, ਗੁਰਦਾਸ ਮਾਨ ਸਾਹਿਬ ਦਾ ਗੀਤ ਲਾਈਵ ਕਾਫੀ ਦਿਨ ਹੋ ਗਿਆ ਨਾ ਲੱਗੇ ਨੀ।
3: ਹਾਂਜੀ ਹਾਂ, ਕਿਹੜਾ ਸੁਣਾਓਗੇ ਜੀ?
2: ਜੇ ਜਿਹੜਾ ਤੁਸੀਂ ਗੁਰਦਾਸ ਮਾਨ ਦਾ ਜਿਹੜਾ ਮਰਜ਼ੀ ਸੁਣ ਲਓ, ਗੁਰਦਾਸ ਮਾਨ ਦੇ ਗੀਤਾਂ ਦੇ ਵਿੱਚੋਂ ਇਹ ਹੁੰਦੀ ਹੈ। ਅੱਛਾ, ਮਾਨਾਂ ਦੇ ਯਾਰ ਗੀਤ ਸਾਰੇ ਹੀ ਵਧੀਆ ਹੁੰਦੇ ਆ, ਮਾਨ ਜੇ ਬੱਬੂ ਮਾਨ ਦਾ ਗੀਤ ਸੁਣਨਾ ਹੋਵੇ
3: ਬਿਲਕੁਲ
2: ਬੱਬੂ ਮਾਨ ਦੇ,
3: ਸ਼ੈਰੀ ਮਾਨ ਹੋ ਗਿਆ, ਬੱਬੂ ਮਾਨ ਹੋ ਗਿਆ,
2: ਸ਼ੈਰੀ ਮਾਨ ਹੋ ਗਿਆ, ਭਗਵੰਤ ਮਾਨ ਉਹਨਾਂ ਨੇ ਵੀ ਗਾਇਆ ਵਾ
3: ਜੀ, ਬਿਲਕੁਲ
2: ਉਹਨਾਂ ਦੇ ਵੀ ਕੈਸਟ ਦੇ ਵਿੱਚ, ਉਹਨਾਂ ਦੇ ਆਵਾਜ਼ ਦੇ ਵਿੱਚ ਵੀ ਗੀਤ ਹੈਗੇ ਆ। ਸੋ ਅਲੱਗ ਅਲੱਗ ਗੀਤ ਕਈ ਨੇ, ਸੋ ਤੁਸੀਂ ਭਗਵੰਤ ਮਾਨ ਦੀ ਗੱਲਬਾਤ ਕਰ ਲਓ, ਬੱਬੂ ਮਾਨ ਦੀ ਗੱਲਬਾਤ ਕਰ ਲਓ, ਗੁਰਦਾਸ ਮਾਨ ਦੀ ਗੱਲਬਾਤ ਕਰ ਲਓ,
3: ਬਿਲਕੁਲ
2: ਮਤਲਬ ਪੰਜਾਬ ਦੇ ਲਾ ਵੀ ਆਪਾਂ ਗੱਲ ਉਹ ਸੁਣਦੇ ਆ,
3: ਆਪਣਾ ਪੰਜਾਬ ਜਿਵੇਂ ਗੱਲ ਕਰਦੇ ਵੀ ਜਿਹੜੇ ਜਿਹਦੇ ਪਿੱਛੇ ਮਾਨ ਲੱਗ ਗਿਆ ਜੀ, ਜੋ ਇਸ ਇੰਡਸਟਰੀ ਚ ਆ ਗਿਆ ਉਹ ਕਾਮਯਾਬ ਵੀ ਹੋਇਆ। ਮੈਨੂੰ ਤਾਂ ਲੱਗਦਾ ਨੀ ਕੋਈ ਬੰਦਾ ਏਦਾਂ ਦਾ ਹੋਊਗਾ ਜਿਹਦੇ ਪਿੱਛੇ ਮਾਨ ਲੱਗਦਾ ਹੋਵੇ ਔਰ ਕਾਮਯਾਬ ਨਾ ਹੋਇਆ ਹੋਵੇ, ਕਿ ਨਹੀਂ ਤੁਹਾਡੇ ਕੋਲ ਖਿਆਲ ਹੈ ਕੁਛ?
2: ਬਿਲਕੁਲ ਜੀ, ਸੋ ਅੱਧੇ ਨੇ ਤਾਂ ਊਂ ਵੀ ਲਾ ਲਿਆ ਸੀ, ਦੋ ਚਾਰ ਗੱਲਾਂ ਕਰਨ ਨੇ ਵੈਸੇ ਵੀ, ਉਹ ਕਹਿੰਦੇ ਆਪਾਂ ਹਟ ਹੋ ਜਾਵਾਂਗੇ, ਆਪਣਾ ਪੰਜਾਬ ਹੋਵੇ ਸੁਣੋ ਕਰ ਗੀਤ ਨਜ਼ਰ ਆ ਲੋ।

0: ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਮਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਮਹਿਲ।
2: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ ਚ, ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
3: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
4: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
3: ਕਾਲ ਕਰੋ 905-874-9878।
5: ਵਾਪਸ ਆ ਚੁੱਕਿਆ ਮਾਨ ਸਾਹਿਬ। ਬੜੀਆਂ ਜਿਹੜੀਆਂ ਸਾਡੀਆਂ ਜੀ ਕਮਾਲ ਦੀਆਂ ਰਿਕਾਰਡਡ ਕਮਰਸ਼ੀਅਲ ਵੀ ਐਂ ਲੱਗਦਾ ਜਿਵੇਂ ਗੀਤ ਚੱਲਦਾ ਹੁੰਦਾ।
6: ਜੀ ਬਿਲਕੁਲ ਜੀ, ਹਰੇਕ ਚੀਜ਼ ਦੇ ਵਿੱਚ ਬਦਲਾਵ ਆ ਚੁੱਕਿਆ ਜੀ। ਜਿਵੇਂ ਪਹਿਲਾਂ ਖਬਰਾਂ ਜਿਵੇਂ ਆਪਾਂ ਸੁਣਦੇ ਹੁੰਦੇ ਸੀਗੇ ਵੀ ਬਸ ਪੁਆਇੰਟ ਟੂ ਪੁਆਇੰਟ ਗੱਲਬਾਤ ਹੁੰਦੀ ਸੀਗੀ, ਅੱਜ ਕੱਲ੍ਹ ਦੇ ਆ ਤੁਸੀਂ ਖਬਰਾਂ ਸੁਣ ਲਓ ਜੀ, ਉਹ ਐਂ ਲੱਗਦੀਆਂ ਨੀਗੀਆਂ ਜਿਵੇਂ ਕੋਈ ਆਪਾਂ ਬੜੀ ਸੁਪਰਹਿਟ ਫਿਲਮ ਦੇਖਦੇ ਹੁੰਦੇ ਹਾਂ ਜੀ। ਜੋ ਕੋਈ ਕਤਲ ਦੀ ਖਬਰ ਵੀ ਹੋਊਗੀ, ਜਿਵੇਂ ਉਹ ਕਹਿੰਦਾ ਹੁੰਦਾ ਆਪਣੇ ਕਪਿਲ ਸ਼ਰਮਾ ਕਹਿੰਦਾ ਹੁੰਦਾ ਵੀ ਜੇ ਕੋਈ ਕਤਲ ਦੀ ਖਬਰ ਵੀ ਹੋਊ ਤਾਂ ਵੀ ਐਂ ਲੱਗੂ ਯਾਰ ਵੀ ਬੜਾ ਵਧੀਆ, ਬੜਾ ਆਨੰਦ ਆ ਰਿਹਾ ਜੀ। ਸੋ ਹਰੇਕ ਚੀਜ਼ ਦੇ ਵਿੱਚ ਬਦਲਾਵ ਆ ਰਿਹਾ ਜੀ।
5: 15-16 ਮਿੰਟ ਬੰਦੇ ਨੇ ਸਾਰੀ ਰੋਕ ਕੇ ਰੱਖਿਆ।
6: ਕਿਹੜੇ ਨੇ ਜੀ?
5: ਸਾਹ ਇੱਕ ਦੀ ਵੀਡੀਓ ਮੈਂ ਦੇਖ ਰਿਹਾ ਸੀ, ਉਹਨੇ 15-16 ਮਿੰਟ ਸਾਹ ਨਹੀਂ ਲਿਆ, ਅੱਖਾਂ ਚੋਂ ਪਾਣੀ ਆ ਰਿਹਾ ਸੀਗਾ।
6: ਅੱਛਾ,
5: ਬਾਲੀਵੁੱਡ ਦੇ ਵਿੱਚ ਵੀ ਹੁਣ ਉਹ ਕੰਮ ਕਰਨ ਜਾ ਰਹੇ ਆ ਤੇ ਮਤਲਬ ਆਪਣੇ ਆਪਣੇ ਮਾਈਂਡ ਨੂੰ
6: 15-16 ਮਿੰਟ
5: ਹਾਂ ਕਿਸ ਤਰੀਕੇ ਨਾਲ ਬੰਦਾ ਫੋਕਸ ਕਰ ਸਕਦਾ।
6: ਓਹੋ,
5: ਮਿੰਟ ਨਾਲ ਸਾਹ ਲਵੇ ਬੰਦਾ ਔਖਾ ਹੋ ਜਾਂਦਾ। ਤੁਸੀਂ ਦੇਖੋ ਪਤਾ ਨੀ ਵੀਡੀਓ ਕਾਫੀ ਵਾਇਰਲ ਹੋਈ ਆ, ਉਹ ਦੇਖੀ ਹੈ। ਸੋ ਹਾਲੀਵੁੱਡ ਦੇ ਵਿੱਚ ਹੁਣ ਉਹ ਕੰਮ ਕਰਨ ਜਾ ਰਹੇ ਆ ਤੇ ਗੱਲਾਂ ਬਾਤਾਂ ਸਾਰੀ ਚੱਲਦੀਆਂ ਰਹਿਣਗੀਆਂ। ਤੇ ਇੱਕ ਵਾਰ ਮੋਨਾ ਜੀ ਦੇ ਕੋਲ ਆਪਾਂ ਫਿਰ ਚੱਲਦੇ ਹਾਂ ਕਿਉਂਕਿ ਇਨਫੋਰਮੇਸ਼ਨ ਹੋਣੀ ਬੜੀ ਜ਼ਰੂਰੀ ਹੈ ਤੁਹਾਡੇ ਕੋਲੇ। ਬੱਚਿਆਂ ਦੇ ਲਈ ਤੁਸੀਂ RSP ਕਰਵਾਉਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਇਨਵੈਸਟਮੈਂਟ ਪਲਾਨ ਲੱਭ ਰਹੇ ਹੋ ਵੀ ਜਿਹ ਚ ਗਰੋਥ ਹੁੰਦੀ ਹੋਵੇ,
6: ਜੀ ਬਿਲਕੁਲ,
5: ਤਾਂ ਮੋਨਾ ਮਹਿੰਗੀ ਜੀ ਨਾਲ ਇੱਕ ਵਾਰ ਬੈਠਿਓ ਜ਼ਰੂਰ। ਮੋਨਾ ਜੀ ਦਿਓ ਥੋੜੀ ਜਿਹੀ ਅਪਡੇਟ।
7: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਬਿਲਕੁਲ ਠੀਕ ਕਿਹਾ, ਕਿਉਂਕਿ ਮੈਨੂੰ ਬਹੁਤ ਸਾਰੇ ਪੇਰੈਂਟਸ ਈਵਨ ਕਿ ਗ੍ਰੈਂਡ ਪੇਰੈਂਟਸ ਵੱਲੋਂ ਇੱਦਾਂ ਦੇ ਕੰਸਰਨ ਆਉਂਦੇ ਨੇ ਜਿੱਥੇ ਕਿ ਉਹ RSP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੁੰਦੇ ਨੇ, $208 $210 ਪਰ ਮੰਥ ਜਦੋਂ ਕੰਟਰੀਬਿਊਸ਼ਨ ਜਾ ਰਹੀ ਹੁੰਦੀ ਹੈ ਜਿਹਦੇ ਵਿੱਚ ਕਿ ਤੁਸੀਂ ਫੁੱਲ ਗ੍ਰਾਂਟਸ ਅਚੀਵ ਕਰ ਰਹੇ ਹੁੰਦੇ ਹੈਗੇ ਹੋ, ਉਸ ਤੋਂ ਬਾਅਦ ਜੇ ਸਾਡਾ ਮਾਇੰਡ ਬਣਦਾ ਹੈਗਾ ਕਿ ਕੋਈ ਨਾ ਕੋਈ ਇਨਵੈਸਟਮੈਂਟ ਆਪਸ਼ਨਸ ਲਈਏ ਤਾਂ ਇਹ ਬੈਸਟ ਟਾਈਮ ਹੁੰਦਾ ਜਦੋਂ ਬੱਚੇ ਛੋਟੇ ਹੁੰਦੇ ਨੇ, ਕਿਉਂਕਿ ਕਾਫੀ ਵਾਰ ਤਾਂ ਇਹ ਸੋਚਦੇ ਹੈਗੇ ਕਿ ਅੱਜ ਜੇ ਬੱਚਿਆਂ ਦੇ ਲਈ ਕੋਈ ਇਨਵੈਸਟਮੈਂਟ ਆਪਸ਼ਨ ਦੇਖਾਂਗੇ, ਕੋਈ ਲਾਈਫ ਇੰਸ਼ੋਰੈਂਸ ਦਾ ਦੇਖਾਂਗੇ ਤਾਂ ਅਸੀਂ ਉਹਨਾਂ ਦੀ ਸ਼ਾਇਦ ਨੈਕਸਟ ਜਨਰੇਸ਼ਨ ਬਾਰੇ ਸੋਚਦੇ ਹੈਗੇ ਆ। ਬੇਸਿਕਲੀ ਦੇਖਿਆ ਜਾਵੇ ਤਾਂ ਇਸ ਟਾਈਮ ਤੇ ਲਾਈਫ ਇੰਸ਼ੋਰੈਂਸ ਪਾਲਿਸੀ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ ਜਿਹਦੇ ਵਿੱਚ ਕਿ ਪ੍ਰੋਟੈਕਸ਼ਨ ਤਾਂ ਹੈਗੀ ਹੈ ਪਰ ਨਾਲ ਦੀ ਨਾਲ ਸਭ ਨਾਲੋਂ ਵੱਡਾ ਜਿਹੜਾ ਪੁਆਇੰਟ ਹੈਗਾ ਇਨਵੈਸਟਮੈਂਟ ਟੂਲ। ਇਨਵੈਸਟਮੈਂਟ ਟੂਲ ਇੱਕ ਇੱਦਾਂ ਦਾ ਟੂਲ ਜਿਹੜਾ ਕਿ ਮਾਰਕੀਟ ਦੇ ਨਾਲ ਲਿੰਕਡ ਨਹੀਂ ਹੋਏਗਾ, ਕੋਈ ਵੀ ਸਟਾਕ ਮਾਰਕੀਟ ਕੋਈ ਮਿਊਚਲ ਫੰਡਸ ਅਪ ਡਾਊਨ ਜਾਂਦੇ ਹੈਗੇ ਆ, ਕਿਤੇ ਵੀ ਮਾਰਕੀਟ ਕਰੈਸ਼ ਹੁੰਦੀ ਆ ਉਹਦਾ ਤਾਂ ਉਹਦਾ ਵੀ ਕੋਈ ਇੰਪੈਕਟ ਨਹੀਂ ਪੈਂਦਾ ਹੈਗਾ। ਐਂਡ ਸਾਰਿਆਂ ਨਾਲੋਂ ਬੈਸਟ ਜਿਹੜੀ ਚੀਜ਼ ਇਹ ਹੋ ਜਾਂਦੀ ਹੈਗੀ ਆ ਕਿ ਜੋ ਵੀ ਅੱਜ ਅਸੀਂ ਕਵਰੇਜ ਅਮਾਊਂਟ ਚੂਜ਼ ਕਰਦੇ ਹੈਗੇ ਆ, ਜੇ 0 ਏਜ ਦੀ ਗੱਲ ਕਰੀਏ 500,000 ਦੀ ਕਵਰੇਜ ਦੀ ਗੱਲ ਕਰਦੇ ਹੈਗੇ ਆ, 500,000 ਦੀ ਕਵਰੇਜ ਅੱਜ ਅਸੀਂ ਲੈਂਦੇ ਹਾਂ 20-year ਪੇਡ ਅਪ ਪਲਾਨ, ਤੇ ਜਦੋਂ ਉਹਨੂੰ ਬੱਚੇ ਨੇ ਉਸ ਟਾਈਮ ਤੇ ਰਿਟਾਇਰ ਹੋਣਾ ਹੈਗਾ, ਅਪਰੋਕਸੀਮੇਟਲੀ 2.2 million ਉਹਦੇ ਕੋਲ ਆਪਣੇ ਕੋਲ ਹੋਏਗਾ ਕੈਸ਼ ਵੈਲਿਊ ਬਿਲਡ ਅਪ, ਕਿ ਜੇ ਉਹ ਆਪਣੇ ਲਈ 2 million ਵੀ ਯੂਜ਼ ਕਰਨਾ ਚਾਹੁੰਦਾ ਹੈ ਤਾਂ ਵੀ ਉਹ 2 million ਕੱਢ ਕੇ ਉਸ ਤੋਂ ਬਾਅਦ ਉਹ ਰੈਸਟ ਆਫ ਦਾ ਕਵਰੇਜ ਡੈਫੀਨੇਟਲੀ ਹਜੇ ਵੀ ਉਹ ਨੈਕਸਟ ਜਨਰੇਸ਼ਨ ਲਈ ਛੱਡ ਸਕਦਾ ਹੈ। ਇਸ ਤਰੀਕੇ ਦੀਆਂ ਪਾਲਿਸੀਜ਼ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ, ਪਰ ਬੇਸਿਕਲੀ ਇਹ ਚੀਜ਼ ਹੋ ਜਾਂਦੀ ਹੈ ਕਿ ਜਿੱਦਾਂ ਜਿੱਦਾਂ ਏਜ ਵੱਧ ਰਹੀ ਹੈ, ਜੇ ਅੱਜ ਅਸੀਂ ਪਾਲਿਸੀ ਨਹੀਂ ਕਰਵਾਉਂਦੇ ਓਬਵੀਅਸਲੀ ਆ 5 ਸਾਲ 10 ਸਾਲ 20 ਸਾਲ ਦਾ ਬੱਚਾ ਹੋ ਗਿਆ, ਸੋ ਉਸ ਟਾਈਮ ਤੇ ਜਦੋਂ ਤੁਸੀਂ ਪਾਲਿਸੀ ਕਰਵਾਉਣੀ ਪ੍ਰੀਮੀਅਮ ਅਪ ਹੋ ਜਾਂਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਏਦਾਂ ਦੀ ਗਰੋਥ ਕਰਾਣੀ ਐਂਡ ਪਲੱਸ ਪ੍ਰੀਮੀਅਮਸ ਵੀ ਬਹੁਤ ਰੀਜ਼ਨੇਬਲ ਹੋਣ, ਜਿੰਨੀ ਅਰਲੀ ਏਜਿਸ ਦੇ ਵਿੱਚ ਤੁਸੀਂ ਪਲੈਨ ਆਊਟ ਕਰੋਗੇ ਉਹੀ ਬੈਸਟ ਰਹਿਣਾ ਹੈਗਾ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਬੱਚਿਆਂ ਦੇ ਲਈ ਕੋਈ ਵੀ ਇਨਵੈਸਟਮੈਂਟ ਆਪਸ਼ਨ ਦੇਖਣਾ ਚਾਹੁੰਦੇ ਹੋ, ਪੇਡ ਅਪ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਲੈਣਾ ਚਾਹੁੰਦੇ, ਚਾਹੁੰਦੇ ਹੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਦੇ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 5019-1506-9509-1509 ਕਈ ਫੈਮਿਲੀਜ਼ ਦੇ ਵਿੱਚ ਐਨੂਅਲ ਪ੍ਰੀਮੀਅਮ ਕਰਦੇ ਨੇ ਮਤਲਬ ਕਿ ਸਾਲ ਦਾ ਇਕੱਠਾ ਪ੍ਰੀਮੀਅਮ ਪੇ ਆਊਟ ਕਰ ਦਿੰਦੇ ਨੇ ਜਿਹਦਾ ਮਤਲਬ ਇਹ ਹੈ ਕਿ ਜਸਟ 5 ਸਾਲ ਉਹਨਾਂ ਨੇ 5 ਵਾਰੀ ਪ੍ਰੀਮੀਅਮ ਪੇ ਕੀਤਾ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਉਸ ਤੋਂ ਬਾਅਦ ਆਟੋਮੈਟਿਕਲੀ ਗਰੋਥ ਉਹਦੇ ਵਿੱਚ ਕੈਸ਼ ਵੈਲਿਊ ਤੇ ਕਵਰੇਜ ਦੇ ਵਿੱਚ ਚੱਲਦੀ ਰਹਿਣੀ ਹੈ ਸੋ ਇਸ ਤਰੀਕੇ ਦੀ ਕੋਈ ਵੀ 5 ਈਅਰਸ 10 ਈਅਰਸ 15 ਜਾਂ 20 ਈਅਰ ਪੇਡ ਅਪ ਆਪਸ਼ਨ ਦੀ ਤੁਸੀਂ ਭਾਲ ਕਰ ਰਹੇ ਹੈਗੇ ਹੋ ਬੈਸਟ ਆਪਸ਼ਨ ਚਾਹੁੰਦੇ ਹੈਗੇ ਹੋ 416-509-1509
5: ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਕਹਾਣੀ ਬਿਲਕੁਲ ਤਿਆਰ ਹੈ ਕਹਾਣੀ ਲੈ ਕੇ ਹਾਜ਼ਰ ਹੁੰਦੇ ਹਾਂ ਪਰ ਇਸ ਕਹਾਣੀ ਨੂੰ ਅੱਜ ਸਪਾਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ ਵੱਲੋਂ ਜਿੱਥੇ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ ਸੋ ਗ੍ਰੈਂਡ ਫਰਨੀਚਰ ਤੋਂ ਕੁਇਕ ਸੁਨੇਹਾ ਲੈ ਕੇ ਸੁੱਖ ਬਾਈ ਹਾਜ਼ਰ ਹੋ ਚੁੱਕਾ ਉਹ ਤੋਂ ਬਾਅਦ ਨਾਲ ਹੀ ਫਿਰ ਕਹਾਣੀ ਹੈ ਜੀ ਜੀ ਸੁੱਖ ਬਾਈ ਜੀ ਐਂਡ ਵੈਲਕਮ
8: ਬਹੁਤ ਸ਼ੁਕਰੀਆ ਧੰਨਵਾਦ ਬੋਪਰਾ ਸਾਹਿਬ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ ਤੇ ਲੌਂਗ ਵੀਕਐਂਡ ਦਾ ਸੱਦਾ ਪੱਤਰ ਦੇਵਾਂਗੇ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਹੈ ਚਾਰੋਂ ਦਿਨ ਕੜਾਕੇ ਕੱਢਵੀਆਂ ਪ੍ਰਾਈਸ ਫਰਨੀਚਰ ਦੇ ਉੱਪਰ ਮਿਲਣੀ ਹੈ ਤੇ ਨਾਲ 53 ਫੁੱਟਾ ਇੱਕ ਕੰਟੇਨਰ ਲੈ ਆਉਂਦਾ ਹਰੇਕ ਪਰਚੇ ਦੇ ਨਾਲ ਤੋਹਫਾ ਮਿਲਣਾ ਤੇ ਇੱਕ ਡੀਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਇਸ ਲੌਂਗ ਵੀਕਐਂਡ ਦੇ ਉੱਪਰ ਕੁਈਨ ਸਾਈਜ਼ ਦਾ ਔਰਥੋਪੈਡਿਕ ਡਿਲੈਕਸ ਮੈਟਰਸ $500-600 ਦਾ ਲੈਂਦੇ ਆਏ ਹੋ ਲੌਂਗ ਵੀਕਐਂਡ ਦੇ ਉੱਪਰ ਸਿਰਫ $99 ਦਾ ਕੁਈਨ ਸਾਈਜ਼ ਦਾ ਔਰਥੋਪੈਡਿਕ ਡਿਲੈਕਸ ਮੈਟਰਸ $99 ਦਾ ਮਿਲੂਗਾ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਸੋ ਪਹੁੰਚਣਾ ਕਿੱਥੇ ਜੀ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਬੋਪਰਾ ਸਾਹਿਬ
5: ਬਿਲਕੁਲ ਜੀ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ ਸੋ ਮਾਲ ਸਾਹਿਬ
6: ਕਹਾਣੀ ਕਦੋਂ ਆਏਗੀ ਆਉਣ ਤੋਂ ਜੀ
5: ਬਿਲਕੁਲ ਕਹਾਣੀ ਤੋਂ ਬਾਅਦ ਆਪਾਂ ਫਿਰ ਸੁਲਤਾਨ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਕਹਾਣੀ ਲੈ ਕੇ ਹਾਜ਼ਰ ਹੈ ਕਹਾਣੀ ਹੈ ਬਾਈ ਹਰਪ੍ਰੀਤ ਜਵੰਦਾ ਹੁਣ ਦੀ ਹਿਸਾਬ ਵਾਲਾ ਮਾਸਟਰ ਦਿਆਲ ਸਿਓ ਮੈਨੂੰ ਪਹਿਲੇ ਪੀਰੀਅਡ ਦੇ ਵਿੱਚ ਹੀ ਕੰਨ ਫੜਾ ਲਿਆ ਕਰੇ ਕੰਮ ਹੀ ਨਹੀਂ ਸੀ ਕੀਤਾ ਹੁੰਦਾ ਮੈਂ ਸਵਾਲ ਮੈਨੂੰ ਕਿਤੇ ਆਉਂਦੇ ਸੀ ਔਖਾ ਸੀ ਮੈਥ ਤਾਂ ਯਾਰ ਬੜਾ ਔਖਾ ਸੀ ਕਿਉਂ ਲੱਗਦਾ ਸੀ ਜਦੋਂ ਉਹਨੇ ਕਹਿਣਾ ਵੀ ਬ੍ਰੈਕਟਾਂ ਦੇ ਵਿੱਚ ਆਹ ਬ੍ਰੈਕਟ ਇੱਧਰੋਂ ਖੋਲ ਲਓ ਇੱਧਰ ਬੰਦ ਕਰ ਲਓ ਐਂ ਲੱਗਦਾ ਜਿਵੇਂ ਜੇਲ੍ਹ 'ਚ ਬੰਦ ਕਰਦਾ ਹੋਵੇ ਬੰਦਾ ਬ੍ਰੈਕਟਾਂ 'ਚ ਨਹੀਂ ਬੰਦਾ ਬੰਦ ਕਰਦਾ ਜੇਲ੍ਹ 'ਚ ਬੰਦ ਕਰਦਾ ਹੋਵੇ ਕਿਉਂ ਲੱਗਿਆ ਕਰਨਾ ਔਖਾ ਲੱਗਦਾ ਸੀਗਾ ਫਿਰ ਸੋਚਿਆ ਵੀ ਯਾਰ ਲਾਉਣਾ ਹੀ ਕਾਹਤੋਂ ਪੀਰੀਅਡ ਆਪਾਂ ਨੂੰ ਕਿਤੇ ਸੋਕੇ ਦਿੱਤਾ ਵੀ ਇਹ ਸਾਹਿਬ ਪੜ੍ਹਨਾ ਹੀ ਪੜ੍ਹਨਾ ਸਾਹਿਬ ਆਪਾਂ ਇਹਦੀ ਜਗ੍ਹਾ ਪੀੜੀ ਛੱਡ ਦਿਆ ਕਰਾਂਗੇ ਉਹ ਪੀਰੀਅਡ ਛੱਡਣ ਲੱਗ ਗਏ ਸਕੂਲੋਂ ਭੱਜਣਾ ਸ਼ੁਰੂ ਕਰਤਾ ਘਰੋਂ ਸਕੂਲੇ ਪਰ ਰਾਹ ਚ ਚਕੋੜੀ ਵਾਲੇ ਸਾਹਿਬ ਦੇ ਡੇਰੇ ਤੇ ਖੇਡਾਂ ਖੇਡ ਕੇ ਮੁੜਿਆ ਕਰੀਏ ਘਰੇ ਲਾਮਾ ਆ ਗਿਆ ਵੀ ਤੁਹਾਡਾ ਮੁੰਡਾ ਤਾਂ ਆਉਂਦਾ ਨੀ ਭਾਈ ਤੁਹਾਡੇ ਮੁੰਡੇ ਨੂੰ ਇਹਦੇ ਤੇ ਕੁੱਕਰ ਨੀ ਆਉਂਦਾ ਜਦੋਂ ਕਦੇ ਪੁੱਛ ਲਓ ਤੇ ਦੇਖੋ ਆਪਣੇ ਆਪ ਹੀ ਕਦੋਂ ਪੁੱਛੇ ਬਾਅਦ ਚ ਕੰਮ ਕੀਤਾ ਕਿ ਨਹੀਂ ਆਪਣੇ ਆਪ ਹੀ ਉਹ ਜਿੱਥੇ ਕੰਨ ਫੜੇ ਵਾਲੇ ਹੁੰਦੇ ਉਹਨਾਂ ਨੂੰ ਜਾ ਕੇ ਆਪਣੇ ਆਪ ਹੀ ਕੰਨ ਫੜ ਲੈਂਦਾ ਜਿਵੇਂ ਆਪਣਾ ਅਵਾਰਡ ਲੈਣ ਗਿਆ ਹੋਵੇ ਮਾਂ ਬਾਪ ਨੂੰ ਚਿੱਠੀ ਲਿਖਦੇ ਘਰੇ ਵੀ ਮੇਰੇ ਆਖੇ ਨੀ ਲੱਗਦਾ ਮਾਨ ਗਿਆ ਉਹ ਚੇਚਾ ਛੁੱਟੀ ਲੈ ਕੇ ਘਰੇ ਆ ਗਿਆ ਗੁੱਸੇ ਵੀ ਹੋਇਆ ਦੱਬ ਕੇ ਵੀ ਮਰੇ ਵੀ ਤੈਨੂੰ ਆਉਂਦਾ ਜਾਂਦਾ ਕੱਖ ਨੀ ਉਹ ਤੂੰ ਬੇਵਕੂਫਾ ਤੂੰ ਬੇਇੱਜ਼ਤੀ ਕਰਾਉਣਾ ਮੇਰੀ ਉਹ ਪੜ੍ਹ ਲਿਆ ਕਰ ਡੱਕਾ ਦੂਰਾ ਕਰ ਲਿਆ ਕਰ ਪਰ ਅੱਗੋਂ ਕੰਮ ਲੈ ਨਾਲ ਦੇ ਜਵਾਬੀ ਤਾਂ ਪੜ੍ਹਦੀ ਹੈ ਜੇ ਨਾ ਪੜਿਆ ਮੱਝਾਂ ਚਾਰਦਾ ਫਿਰੇਗਾ ਇੱਥੇ ਕਿਵੇਂ ਹਿਣ ਹਿਣ ਕਰਦਾ ਸਾਰੀ ਦਿਹਾੜੀ ਤੁਰਿਆ ਫਿਰਦਾ ਰਹਿੰਦਾ ਆ ਨਾਲ ਨੀ ਤੇਰੇ ਤੁਰਨਾ ਕਿਸੇ ਨੇ ਇੱਥੇ ਤੈਨੂੰ ਪਤਾ ਉਹਨਾਂ ਦੇ ਮਾਂ ਪਿਓ ਕੋਲ ਪੈਸੇ ਹੈਗੇ ਆ ਸਰ ਜੂ ਜੇ ਨਹੀਂ ਕੰਮ ਕਰਨਗੇ ਤੇਰਾ ਨੀ ਸਰ ਪੜ੍ਹ ਲਾ ਚਾਰ ਅੱਖਰ ਸਭ ਤੋਂ ਤਾਂ ਨਹੀਂ ਪੜਿਆ ਗਿਆ ਬੜੇ ਦਿਓਕੇ ਮਰੇ ਦੋ ਚਾਰ ਉਹਨੇ ਸਿੱਟ ਵੀ ਦਿੱਤੀ ਮੇਰੇ ਪਰ ਆਪਾਂ ਨੂੰ ਕੀ ਆ ਦੋ ਪਈਆਂ ਵਿਸਰ ਗਈਆਂ ਸੜਕੇ ਮੇਰੀ ਢੂਹੀ ਦੇ ਢੀਸ ਜੋ ਹੋ ਗਏ ਕੋਈ ਰੋਣ ਨੀ ਆਈ ਕੋਈ ਫਰਿਆਦ ਨੀ ਆਪਾਂ ਕੀਤੀ ਵੀ ਮਾਫ ਕਰ ਦੋ ਜੀ ਅੱਗੇ ਤੋਂ ਪੜਾਂਗੇ ਜੀ ਆਏ ਕੱਖ ਨੀ ਢੀਠ ਬਣ ਗਏ ਮਗਰ ਉਹ ਬਾਸਤੇ ਪਾਉਣ ਲੱਗਿਆ ਉਹ ਕਹਿੰਦਾ ਤੇਰੀਆਂ ਦੋ ਨਿੱਕੀਆਂ ਭੈਣਾਂ ਨੇ ਮੇਰੇ ਵੀ ਦੋ ਵਿਆਹਣ ਜੋਗੀਆਂ ਨੇ, ਮੈਂ ਕੱਲਾ ਕੀ ਕਰ ਲੂ? ਉਹ ਜ਼ਿੰਮੇਵਾਰੀ ਸਮਝ ਲਿਆ ਕਰ ਭੋਰਾ। ਪਰ ਮਾੜੀ ਸੰਗਤ ਸਹਿਣ ਦਾ ਮਾਰ ਕੇ ਫਿਰ ਸੁਧ ਲਿਆ ਕਰੇ, ਮੈਂ ਜਮਾ ਹੀ ਨਹੀਂ ਸੁਧਰਿਆ, ਭੋਰਾ ਵੀ ਨਹੀਂ ਸੁਧਰਿਆ। ਫਿਰ ਇੱਕ ਦਿਨ ਸੁਨੇਹਾ ਆਇਆ ਵੀ ਮੇਘਾਲਿਆ ਦੇ ਵਿੱਚ ਐਕਸੀਡੈਂਟ ਹੋ ਗਿਆ, ਬਾਪੂ ਉਹਨਾਂ ਦਾ ਟਰੱਕ ਖੱਡ 'ਚ ਜਾ ਕੇ ਡਿੱਗ ਪਿਆ, ਜਿਹੜਾ ਨਾਲ ਦਾ ਸੀਗਾ ਕਲਿੰਗਰ ਉਹਦਾ ਥਾਂ ਹੀ ਮੁੱਕ ਗਿਆ। ਇਹਦੇ ਬਜਟ ਦੀ ਵੀ ਉਮੀਦ ਤਾਂ ਹੈ ਨੀ ਸੀ, ਉੱਤੋਂ ਮਾਲਕਾਂ ਨੇ ਕਿੰਨੇ ਮਹੀਨੇ ਤਨਖਾਹ ਰੋਕੀ ਰੱਖੀ, ਡੱਕੀ ਰੱਖੀ, ਤਨਖਾਹ ਹੀ ਨਾ ਦਿੱਤੀ। ਭੂਆ ਦਾ ਵਿਆਹ ਧਰਿਆ ਹੋਇਆ ਸੀਗਾ ਉਧਰੋਂ, ਕੱਲੀ ਮਾਂ ਹੁਣ ਕੀ ਕਰਦੀ? ਉਹ ਵੀ ਘਬਰਾ ਗਈ। ਇੱਕ ਵਾਰ ਅੰਦਰ ਦੋਵੇਂ ਭੈਣਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਨਾ ਉੱਚੀ ਉੱਚੀ ਰੋਈ ਜਾਵੇ ਮਾਂ, ਮੈਂ ਕੰਬ ਗਿਆ, ਇਉਂ ਮੈਂ ਕਦੇ ਦੇਖਿਆ ਨੀ ਸੀ, ਪਹਿਲਾਂ ਪਹਿਲੀ ਵਾਰ ਦੇਖਿਆ ਸੀਗਾ ਵੀ ਇਹ ਕੀ ਹੋ ਜਾਂਦਾ, ਮਾਂ ਨੂੰ ਕੀ ਹੋ ਗਿਆ। ਤਸੀਜੇ ਮਨ ਅੰਦਰ ਜ਼ਿੰਮੇਵਾਰੀ ਦਾ ਅਹਿਸਾਸ ਜਿਹਾ ਜਾਗ ਪਿਆ ਮੇਰੇ ਅੰਦਰ। ਮੈਂ ਕਿਹਾ ਯਾਰ ਐਂ ਤਾਂ ਨੀ ਮੈਨੂੰ ਕਰਨਾ ਚਾਹੀਦਾ ਹੈ ਨਾ ਜਿਵੇਂ ਮੈਂ ਵਰਤਦਾ। ਫਿਰ ਮੈਂ ਮਾੜੇ ਪਾਸੇ ਤੋਬਾ ਕਰ ਲਈ, ਮੁੰਡਿਆਂ ਮੁੰਡੇ ਨਾਲ ਘੁੰਮਣਾ ਫਿਰਨਾ ਇੱਧਰ ਉੱਧਰ ਗਲਤ ਮਲਤ ਸਭ ਕੁਛ ਮੈਂ ਛੱਡਤਾ, ਹੁਣ ਬੰਦਾ ਬਣਨ ਬਾਰੇ ਸੋਚਣ ਲੱਗ ਗਿਆ। ਫਿਰ ਭੂਆ ਦਾ ਵਿਆਹ ਨੇਪਰੇ ਚੜ ਗਿਆ, ਆਰਥਿਕ ਆਧਾਰ ਵੀ ਛੇਤੀ ਮੋੜਤਾ, ਹੁਣ ਡੈਡੀ ਠੀਕ ਹੋ ਗਿਆ ਪਰ ਬਾਂਹ ਨੁਕਸਾਨ ਨਹੀਂ ਗਈ ਉਹਦੀ। ਕੋਈ ਬਲਕਾਰ ਟੁੰਡਾ ਆਖਿਆ ਕਰਨਾ ਜਦੋਂ ਤੁਗਣਾ ਤੇ ਲੈਣਾ ਬਲਕਾਰ ਟੁੰਡੇ ਗਏ। ਮੇਰਾ ਐਂ ਜੀ ਕਰਿਆ ਕਰੇ ਵੀ ਜਿਹੜਾ ਬੰਦਾ ਨਾ ਬਲਕਾਰ ਟੁੰਡਾ ਕਹਿੰਦਾ ਫਿਰ ਮੇਰੇ ਨੂੰ, ਮੈਂ ਤਾਂ ਯਾਰ ਗਾਟਾ ਲਾ ਦਵਾਂ। ਤੇਰਾ ਉਹ ਚੇਚੇ ਸਕੂਲੇ ਆਇਆ, ਮਾਸਟਰ ਦਿਆਲ ਸਿੰਘ ਨੇ ਬੜੀ ਸਖ਼ਤ ਕੀਤੀ ਮੇਰੀ। ਫਿਰ ਡੈਡੀ ਮੈਨੂੰ ਕਲਾਵੇ ਚ ਲੈ ਕੇ ਨਾ ਫਿਸ ਗਿਆ। ਹੱਦੋਂ ਵੱਧ ਖੁਸ਼ੀ ਵੀ ਇਨਸਾਨ ਨੂੰ ਜਜ਼ਬਾਤੀ ਕਰ ਦਿੰਦੀ ਹੈ। ਉਹਦੇ ਅੱਖਾਂ ਚੋਂ ਹੰਝੂ ਆ ਗਏ ਜਦ ਮੇਰੀ ਸਖ਼ਤ ਕੀਤੀ ਸਾਡੇ ਟੀਚਰ ਨੇ। ਥੋੜਾ ਕੱਢ ਕੱਦ ਕੱਢਿਆ ਤੇ ਮੈਂ ਭਰਤੀ ਹੋ ਗਿਆ। ਅੱਜ ਨਾ ਖੁਦ ਦੀ ਔਲਾਦ ਮੈਥੋਂ ਵੀ ਉੱਚੀ ਹੋ ਗਈ ਹੈ, ਮੇਰੀ ਆਪਣੀ ਔਲਾਦ। ਜਦੋਂ ਕਦੇ ਗਰਾਰੀ ਅੜ ਜਾਵੇ ਤਾਂ ਮੈਂ ਫਿਰ ਬਾਪੂ ਨੂੰ ਯਾਦ ਕਰ ਲੈਂਦਾ। ਮੋਏ ਮਾਪਿਆਂ ਦੀ ਸਲਾਹ ਹਮੇਸ਼ਾ ਹੀ ਚੰਗੀ ਹੁੰਦੀ ਹੈ, ਸਟੇਕ ਹੁੰਦੀ ਹੈ, ਮਸਲਾ ਹੁਣ ਝੱਟ ਹੱਲ ਹੋ ਜਾਂਦਾ। ਕਈ ਵਾਰੀ ਇਕੱਲਾ ਹੋਵਾਂ ਤਾਂ ਗੱਲਾਂ ਵੀ ਕਰ ਲੈਂਦਾ, ਮੈਂ ਮਾਫੀਆਂ ਵੀ ਮੰਗ ਲੈਂਦਾ ਬਾਪੂ ਉਹਨਾਂ ਤੋਂ। ਪਰ ਯਾਰ ਕੰਧ ਤੇ ਟੰਗੀਆਂ ਮਾਫ਼ ਕਦੋਂ ਕਰਦੀ ਮੈਂ ਤਸਵੀਰਾਂ? ਬਸ ਇੰਨੀ ਗੱਲ ਆਖਦੀਆਂ ਤੱਕਦੀਆਂ ਰਹਿੰਦੀਆਂ ਨੇ ਵੀ ਜਿਹੋ ਜਿਹਾ ਬੀਜਣਾ ਵਾ ਉਹ ਜਿਹਾ ਵੱਢਣਾ ਵਾ, ਜਿਹਾ ਬੀਜੇ ਸੋਣ ਲਾਉਣੇ, ਕਰਮਾਂ ਸੁੰਦਰਾ ਖੇਤ। ਸੋ ਵਾਕਿਆ ਕਈ ਵਾਰ ਇਕੱਲੇ ਹੋਣਾ ਤੇ ਇਕੱਲੇ ਰੋਣਾ ਇਨਸਾਨ ਨੂੰ ਬਹੁਤ ਮਜ਼ਬੂਤ ਕਰ ਦਿੰਦਾ ਹੈ। ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਇਸ ਕਹਾਣੀ ਬਾਈ ਹਰਪ੍ਰੀਤ ਜਵਦਾ ਹੋਣਾ ਦੀ ਜੀ ਬਾਲ ਸਾਹਿਬ
9: ਜੀ ਬਿਲਕੁਲ ਜੀ ਕਹਾਣੀ ਸੁਣਾਉਣ ਦਾ ਅੰਦਾਜ਼ ਥੋੜਾ ਬੜਾ ਵਧੀਆ ਸੀ। ਕਈ ਵਾਰ ਨਾ ਅਸੀਂ ਕਿ ਜਿਵੇਂ ਬੰਦੇ ਬਣੋ ਬੰਦੇ ਦੇ ਵਿੱਚ ਵੀ ਕਿਹਾ ਵੀ ਆਪਾਂ ਜਿਹੜੀਆਂ ਚੀਜ਼ਾਂ ਜਦੋਂ ਕੋਲੇ ਹੁੰਦੀਆਂ ਨੇ ਆਪਾਂ ਉਹਨਾਂ ਦੀ ਕਦਰ ਨਹੀਂ ਕਰਦੇ ਜੀ। ਰਾਣੇ ਰਣਵੀਰ ਨੇ ਵੀ ਬੜੇ ਸੋਹਣੇ ਤਰੀਕੇ ਨਾਲ ਉਸ ਪਲੇ ਦੇ ਵਿੱਚ ਸਮਝਾਇਆ ਹੈਗਾ। ਸੋ ਜੇ ਸਾਨੂੰ ਕੋਈ ਟੋਕਦਾ ਗਾ ਜੇ ਸਾਨੂੰ ਕੋਈ ਰੋਕਦਾ ਗਾ ਤਾਂ ਤੁਸੀਂ ਆਪਣੇ ਆਪ ਨੂੰ ਬੜੀ ਕਿਸਮਤ ਵਾਲੇ ਸਮਝੋ ਵੀ ਤੁਹਾਡੇ ਕੋਲ ਕੋਈ ਰੋਕਣ ਵਾਲਾ ਤੇ ਤੁਹਾਨੂੰ ਕੋਈ ਟੋਕਣ ਵਾਲਾ ਹੈਗਾ। ਉਹ ਤਾਂ ਹੀ ਰੋਕੂਗਾ ਜਾਂ ਠੋਕੂਗਾ ਤੁਹਾਨੂੰ ਜੇਕਰ ਤੁਸੀਂ ਤੁਹਾਨੂੰ ਉਹਨੂੰ ਦੁੱਖ ਹੋਊਗਾ ਵੀ ਜਿਵੇਂ ਕਹਿੰਦੇ ਨੇ ਬਾਪ ਹੀ ਇੱਕ ਜਿਹੜਾ ਚਾਹੁੰਦਾ ਗਾ ਕਿ ਮੇਰਾ ਬੇਟਾ ਮੇਰੇ ਨੂੰ ਉੱਚਾ ਕੱਦ ਕਰੇ। ਉੱਚਾ ਕੱਦ ਮਤਲਬ ਇਹ ਨਹੀਂ ਕਿ ਉਹਦੇ ਨਾਲ ਜੋ 6 ਫੁੱਟ ਦਾ ਤੁਸੀਂ 7 ਫੁੱਟ ਦੇ ਹੋ ਜਾਓ। ਜੇ ਉਹ ਬਿਜ਼ਨਸ ਕਰਦਾ ਤਾਂ ਉਹੀ ਚਾਹੂਗਾ ਕਿ ਤੁਸੀਂ ਉਸ ਬਿਜ਼ਨਸ ਦੇ ਵਿੱਚ ਉਹਦੇ ਨਾਲੋਂ ਉੱਪਰ ਜਾਓ। ਜੇ ਉਹ ਕੋਈ ਜੋਬ ਕਰਦਾ ਤਾਂ ਵੀ ਉਹ ਸੋਚੂਗਾ ਕਿ ਇਸ ਪੋਜੀਸ਼ਨ ਤੇ ਜਾਵੇ ਮੇਰਾ ਬੇਟਾ ਜਿਹੜੀ ਪੋਜੀਸ਼ਨ ਦੇ ਮਾਇਆ ਉਸ ਤੋਂ ਵੀ ਉੱਪਰ। ਸੋ ਹਮੇਸ਼ਾ ਆਪਣੇ ਪੇਰੈਂਟਸ ਦੀ ਕਦਰ ਕਰੋ, ਆਪਣੇ ਪਾਰਟਨਰ ਦੀ ਕਦਰ ਕਰੋ, ਆਪਣੇ ਭੈਣ ਭਰਾਵਾਂ ਦੀ ਕਦਰ ਕਰੋ ਜਿਹੜੇ ਤੁਹਾਨੂੰ ਰੋਕਦੇ ਨੇ ਜਾਂ ਟੋਕਦੇ ਨੇ, ਉਹਨੂੰ ਕਦੇ ਵੀ ਬੁਰਾ ਭਲਾ ਨਾ ਆਖੋ ਜੀ।
5: ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਤੁਸੀਂ ਕਿਸਮਤ ਵਾਲੇ ਹੋ ਜੇ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਹੈਗਾ
9: ਜੀ। ਬਿਲਕੁਲ
5: ਹਨਾ
9: ਜੀ ਬਿਲਕੁਲ ਜੀ।
5: ਜਿੱਦਣ ਉਹ ਨਾ ਹੋਏ ਨਾ ਰੋਕਣ ਟੋਕਣ
9: ਅਹਿਸਾਸ ਉਸ ਦਿਨ ਹੋਣਾ ਜੀ,
5: ਉਸ ਦਿਨ ਫਿਰ ਤੁਹਾਨੂੰ ਅਹਿਸਾਸ ਹੋਣਾ। ਤੇ ਅਕਸਰ ਅਸੀਂ ਜ਼ਿੰਦਗੀ ਚ ਜੋ ਜਾ ਚੁੱਕੇ ਹੁੰਦੇ ਆ ਨਾ ਉਹਨਾਂ ਦੀ ਕਦਰ ਕਰਦੇ ਹਾਂ।
9: ਬਿਲਕੁਲ ਜੀ।
5: ਇੱਕ ਫਿਲਮ ਦੇ ਵਿੱਚ ਵੀ ਸੀਨ ਪਾਇਆ ਸੀ ਅਸੀਸ ਦੇ ਵਿੱਚ ਕਿ ਉਹ ਤੂੰ ਪਜਾਮਾ ਨੀ ਪਾਇਆ, ਉਹ ਕਹਿੰਦਾ ਪਰਨਾ ਬੰਨਿਆ, ਚੱਪਲਾਂ ਪਾਈਆਂ, ਕੱਛਾ ਪਾਇਆ, ਬ੍ਰੈਂਡ ਪਾਈ ਆ, ਕੁੜਤਾ ਪਾਇਆ, ਇਹ ਤੈਨੂੰ ਦਿੰਦਾ ਨੀ, ਪਜਾਮਾ ਨੀ ਪਾਇਆ ਉਹ ਤੈਨੂੰ ਦਿੰਦਾ, ਕਿਉਂਕਿ ਜਿਹੜੀ ਚੀਜ਼ ਨਹੀਂ ਆ ਸਾਨੂੰ ਉਹ ਹੀ ਦਿੰਦੀ ਹੈ, ਜਿਹੜੀ ਚੀਜ਼ ਸਾਡੇ ਕੋਲ ਹੈ ਉਹ ਸਾਨੂੰ ਦਿੰਦੀ ਵੀ ਨਹੀਂ ਹੈ, ਉਹਦੀ ਅਸੀਂ ਕਦਰ ਕਰਦੇ ਨਹੀਂ ਹਾਂ, ਉਹਦੀ ਰਿਸਪੈਕਟ ਕਰਦੇ ਨਹੀਂ ਹਾਂ, ਉਹਨੂੰ ਪਿਆਰ ਕਰਦੇ ਨਹੀਂ ਹਾਂ। ਰਿਸ਼ਤਿਆਂ ਦੇ ਵਿੱਚ ਵੀ ਏਦਾਂ ਹੀ ਆ, ਵੈਸੇ ਵੀ ਜਿਹੜੀਆਂ ਸਾਡੇ ਸਮਾਜਿਕ ਲੋੜਾਂ ਨੇ ਉਹਨਾਂ ਚ ਵੀ ਇਹੀ ਹੈ, ਜਿਹੜੀ ਚੀਜ਼ ਤੁਹਾਡੇ ਕੋਲ ਆ ਉਹ ਤੁਹਾਨੂੰ ਉਹ ਤਾਂ ਫੋਰ ਗ੍ਰਾਂਟਡ ਲੈ ਲੈਂਦੇ ਆ, ਵੀ ਜੇ ਬੇਬੇ ਨੇ ਰੋਟੀ ਬਣਾਤੀ ਸਵਾਦ, ਕਹਿਣ ਦੀ ਲੋੜ ਨੀ ਵੀ ਸਵਾਦ ਆ, ਪਤਾ ਹੀ ਇਹ ਤਾਂ ਬਣਾਉਣੀ ਹੈ, ਘਰ ਵਾਲੇ ਨੇ ਵੀ ਬਣਾਉਣੀ ਹੈ, ਇਹਦਾ ਇਹਦੀ ਤਾਂ ਜੌਬ ਆ
9: ਜੀ। ਬਿਲਕੁਲ
5: ਧੰਨਵਾਦ ਅਸੀਂ ਕਰਦੇ ਹਾਂ ਉੱਥੇ ਜਾ ਕੇ ਜਦੋਂ ਕਿਸੇ ਦੇ ਘਰੇ ਗਏ, ਭਾਬੀ ਜੀ ਰੋਟੀ ਬਹੁਤ ਸਵਾਦ ਆ, ਅੱਜ ਦਾਲ ਬੜੀ ਸਵਾਦ ਬਣਾਈ ਹੋਈ ਹੈ
9: ਜੀ, ਬਿਲਕੁਲ
5: ਘਰੇ ਨਹੀਂ ਕਹਿਣਾ, ਬਾਹਰ ਜਾ ਕੇ ਕਹਿਣਾ
9: ਜੀ, ਬਿਲਕੁਲ
5: ਬਾਹਰ ਜਾ ਕੇ ਅਸੀਂ ਰੈਸਟੋਰੈਂਟ ਦੇ ਵਿੱਚ ਜ਼ਰੂਰ ਆਹ ਬਈ ਬਹੁਤ ਸਵਾਦ, ਆਹ ਲੈ $50 ਟਿਪ, ਆਹ ਲੈ $20 ਟਿਪ, ਕਿਉਂਕਿ ਉੱਥੇ ਸਾਨੂੰ ਲੋਕ ਦੇਖਦੇ ਹੁੰਦੇ ਆ।
9: ਬਿਲਕੁਲ ਜੀ ਬਿਲਕੁਲ,
5: ਅਸੀਂ ਉੱਥੇ ਸਟੈਂਡਰਡ ਆਪਣੇ ਨਾਲ ਜਿਹੜਾ ਬੰਦਾ ਬੈਠਾ ਲੈ ਕੇ ਗਏ ਆ ਜਿਹਨੂੰ, ਉਹਨੂੰ ਵੀ ਦਿਖਾਉਣਾ ਨਾ ਵੀ ਮੈਂ ਟਿਪ ਦਿੰਦਾ ਵਾ
9: ਜੀ। ਬਿਲਕੁਲ
5: ਘਰੇ ਕਦੇ ਖੁਸ਼ ਹੋ ਕੇ ਕਿਹਾ ਵੀ ਅੱਜ ਭਾਗਵਾਨ ਨੇ ਦਾਲ ਬਹੁਤ ਸਵਾਦ ਬਣਾਈ ਹੈ, ਹੁਣ ਕੱਲ ਨੂੰ ਤੂੰ ਨਹੀਂ ਬਣਾਉਣੀ ਹੈ, ਕੱਲ ਨੂੰ ਤੈਨੂੰ ਮੈਂ ਲਿਆ ਕੇ ਦੇਣਾ ਬਾਹਰੋਂ ਫੂਡ, ਕੱਲ ਨੂੰ ਆਪਾਂ ਤੈਨੂੰ ਲਿਆ ਗਿਫਟ ਲਿਆ ਕੇ ਦਿੱਤਾ ਅੱਜ ਸਪੈਸ਼ਲ ਤੌਰ ਤੇ, ਰਿਸਪੈਕਟ ਕਰਨੀ ਸਿੱਖੀਏ, ਕਦਰ ਕਰਨੀ ਸਿੱਖੀਏ ਜੀ
9: ਜੀ। ਬਿਲਕੁਲ ਜੀ, ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈ ਸੁਲਤਾਨ ਜੀ ਨਾਲ ਬ੍ਰਮਟਨ ਟੀਵੀ ਐਂਡ ਅਪਲਾਈਸਿਸ ਦੇ ਉੱਪਰ, ਤੇ ਸੁਲਤਾਨ ਜੀ ਤੋਂ ਜਾਣਕਾਰੀ ਲਵਾਂਗੇ ਕਿ ਅੱਜ ਕੀ ਅਪਡੇਟ ਆ ਲਾਂਡਰੀ ਸੈਕਸ਼ਨ ਦੇ ਵਿੱਚ ਜਾਂ ਟੀਵੀ ਸੈਕਸ਼ਨ। ਜੀ ਸੁਲਤਾਨ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
10: ਥੈਂਕ ਯੂ ਵੈਰੀ ਮਚ ਜੀ, ਸਤਿ ਸ੍ਰੀ ਅਕਾਲ, ਔਰ ਟੀਵੀ ਸੈਕਸ਼ਨ ਦੀ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਹੋਮ ਅਪਲਾਈਸਿਸ ਦੇ ਉੱਪਰ ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ, ਇਹ ਕਿਉਂਕਿ ਫੈਸਟਿਵ ਸੀਜ਼ਨ ਹੈ ਜੀ ਤੇ ਲੌਂਗ ਵੀਕਐਂਡ ਹੈ, ਇਸ ਵੀਕਐਂਡ ਦੇ ਉੱਪਰ ਤੇ ਅੱਜ ਸ਼ਾਮ 7 ਵਜੇ ਤੱਕ ਜਿਹੜੀਆਂ ਡੀਲਾਂ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਪਹਿਲੇ ਆਪਾਂ ਚੱਲਾਂਗੇ ਜੀ ਟੀਵੀ ਸੈਕਸ਼ਨ 'ਚ, ਜਿੱਥੇ ਤੁਹਾਨੂੰ ਬਿਗ ਸਕਰੀਨ ਟੀਵੀ 'ਚ 85 ਇੰਚ ਦਾ ਸੈਮਸੰਗ ਮਿੰਨੀ LED ਦੇ ਨਾਲ ਸਿਰਫ 2026 ਦਾ ਲੇਟੈਸਟ ਮਾਡਲ ਹੈ, $1800 ਤੋਂ $1199 ਦਾ ਅਸੀਂ ਦੇ ਰਹੇ ਹਾਂ ਜੀ। ਇਹਦੇ 'ਚ ਕਸਟਮਰ $600 ਸੇਵ ਕਰਨਗੇ ਜੇ 85 ਇੰਚ ਮਿੰਨੀ LED ਦੇਖ ਰਹੇ ਹੋ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਮਿਸ ਨਾ ਕਰਨਾ ਤਾਂ ਕਿ $600 ਦੀ ਐਟਲੀਸਟ ਸੇਵਿੰਗ ਤੁਸੀਂ ਕਰ ਸਕੋ, ਤੇ $1199 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 75 ਇੰਚ ਦਾ ਸੈਮਸੰਗ $799 ਦਾ, ਜਦਕਿ ਇਹਦੀ $1099 ਪ੍ਰਾਈਸ ਹੈ, $1100 $799 'ਚ ਮਿਲ ਜਾਏਗਾ। 65 ਇੰਚ $499 ਦਾ ਤੇ 55 ਇੰਚ $399 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। ਬੋਵੇਡ ਐਂਡ ਚਿੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828 ਨੰਬਰ ਹੈ।
9: ਤੇ
10: ਜਦੋਂ ਬਿਗ ਸਕਰੀਨ ਟੀਵੀ ਦੀ ਗੱਲ ਕਰਦੇ ਹਾਂ ਜੀ, ਸਾਡੇ ਕੋਲ ਸੋਨੀ ਬਰੇਵੀਆ ਮਾਡਲ ਪਹੁੰਚਿਆ ਜੀ, 100 ਇੰਚ ਦ ਲੇਟੈਸਟ 100 ਇੰਚ ਦਾ ਸੋਨੀ ਬਰੇਵੀਆ ਮਾਡਲ $2999 'ਚ ਤੁਹਾਨੂੰ ਦੇਵਾਂਗੇ, ਜਦਕਿ ਜੀ $4500 ਪ੍ਰਾਈਸ ਹੈ, ਪਰ $1500 ਤੁਸੀਂ ਸੇਵ ਕਰੋਗੇ ਜੇ ਬਿਗ ਸਕਰੀਨ 100 ਇੰਚ 120 Hz ਦੇ ਨਾਲ ਗੇਮਿੰਗ ਮੋਡ ਦੇ ਨਾਲ ਸੋਨੀ ਬਰੇਵੀਆ 3 ਲੈਣਾ ਚਾਹੁੰਦੇ ਹੋ, ਤੇ ਜ਼ਰੂਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕੰਟੈਕਟ ਕਰਕੇ $1500 ਸੇਵ ਕੀਤਾ ਜਾ ਸਕਦਾ ਹੈ। ਬਿਲਕੁਲ ਜੀ, ਇਹ 100 ਇੰਚ ਦਾ ਲੇਟੈਸਟ ਲਾਂਚ ਕੀਤਾ ਗਿਆ ਔਰ $4500 ਇਹਦੀ ਪ੍ਰਾਈਸ ਹੈ, ਪਰ ਵੋਲੀਅਮ ਰੀਬੇਟ ਡਿਸਕਾਊਂਟ ਦੇ ਨਾਲ $2999 'ਚ ਸਾਡੇ ਕੋਲ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਿਆ ਰਾਜਵੀਰ ਜੀ, ਔਰ ਇਹ ਹੈ ਵੀ ਸੋਨੀ ਬਰੇਵੀਆ 3 ਲੇਟੈਸਟ ਮਾਡਲ ਹੈ ਜੀ 2026 ਦਾ। 905-450-2828 ਨੰਬਰ ਹੈ, 905-450-2828 ਜੀ। ਤੇ ਤੁਹਾਨੂੰ ਪਤਾ ਹੀ ਹੈ ਰਾਜਵੀਰ ਜੀ, ਸਾਡੇ ਕੋਲ ਹੋਮ ਅਪਲਾਈਸਿਸ ਦੇ ਉੱਪਰ ਵੀ ਜਿਹੜਾ ਟੈਰਿਫ ਲੱਗੀਆਂ ਪ੍ਰਾਈਸਿਸ ਹੈਗੀਆਂ ਉਹਦੇ ਤੋਂ 30% ਦੀ ਸੇਵਿੰਗ ਅਸੀਂ ਕਰਾ ਕੇ ਦੇ ਰਹੇ ਹਾਂ ਆਪਣੇ ਕਸਟਮਰ ਨੂੰ ਜੀ। ਜੇ ਤਾਂ ਲਾਂਡਰੀ 'ਚ ਕੋਈ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਿਹਾ ਕਸਟਮਰ, ਇਹ $2000 ਵਾਲਾ ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ $1799 ਦਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਮਿਲ ਜਾਏਗਾ। ਜਿਹੜੇ ਕਸਟਮਰ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, $1700 ਵਾਲਾ ਸਿਰਫ $1099 ਦਾ ਪੇਅਰ ਮਿਲ ਜਾਏਗਾ, $600 ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਵੀ ਸੇਵ ਹੋਣਗੇ। ਤੇ ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਦੇਖ ਰਹੇ ਆ, ਉਹਨਾਂ ਨੂੰ $5000 ਵਾਲਾ $2999 ਚ, ਤੇ ਜੇ ਬਿਲਟ ਇਨ ਕਿਚਨ ਲੈਣਾ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ 40% ਡਿਸਕਾਊਂਟ ਦੇ ਨਾਲ $12,000 ਵਾਲਾ $6,900 ਚ ਮਿਲੇਗਾ। $6,100 ਦੀ 40% ਸੇਵਿੰਗ ਹੈ ਜਿਹੜੀ ਬਿਲਟ ਇਨ ਕਿਚਨ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਆਪਣੇ ਕਸਟਮਰ ਨੂੰ ਦੇ ਰਿਹਾ ਜੀ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਕੱਲਾ ਫਰਿੱਜ ਵੀ ਲੈਣਾ ਹੋਵੇ $2,200 ਵਾਲਾ ਫਰਿੱਜ ਫੁੱਲ ਸਾਈਜ਼ ਦਾ 36-inch ਵਾਈਡ ਫਰੈਂਚ ਡੋਰ ਫਰਿੱਜ ਹੈ, ਸਿਰਫ ਔਰ ਸਿਰਫ $1,499 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ ਜੀ। ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਚਾਹੇ ਉਹਨਾਂ ਨੇ 100-inch ਦਾ ਟੀਵੀ ਲੈਣਾ ਜਾਂ ਉਹਨਾਂ ਨੇ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਉਹਨਾਂ ਨੇ ਫਰਿੱਜ ਸਟੋਵ ਡਿਸ਼ਵਾਸ਼ਰ ਬੰਡਲ ਪੈਕੇਜ ਜਾਂ ਸਿੰਗਲ ਸਿੰਗਲ ਪੀਸ ਲੈਣੇ ਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਹੈ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, 905-450-2828, 905-450-2828 ਜੀ।
5: ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ, ਥੈਂਕ ਯੂ ਵੈਰੀ ਮਚ।

0: ਜੀ ਦੋਸਤੋ, ਜਿਹੜਾ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਗੋਲਡਨ ਸਲੈਕਟ ਅਧਿਕਾਰੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੀ ਰਾਜਨ ਜੀ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਰਾਜਨ ਜੀ, ਆਇਆਂ ਨੂੰ ਵੈਲਕਮ।
1: ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ। ਸੋ ਥੋੜੀ ਜਿਹੀ ਦਿਓ ਅਪਡੇਟ, ਬਹੁਤ ਸਾਰੇ ਜਿਹੜੇ ਲਿਸਨਰ ਨੇ ਪਿਛਲੀ ਵਾਰ ਵੀ ਜਦ ਤੁਸੀਂ ਦੱਸ ਕੇ ਗਏ ਸੀਗੇ ਬੜਾ ਲਾਹਾ ਲਿਆ, ਤੇ ਜਿਹਨਾਂ ਕੋਲ ਬੈਨੀਫਿਟ ਹੈ ਪਹਿਲਾਂ ਉਹਨਾਂ ਨੂੰ ਦੱਸ ਦੋ ਕਿ ਜਿਹੜੇ ਬੈਨੀਫਿਟ ਨੇ ਉਹ ਡਾਇਰੈਕਟ ਤੁਸੀਂ ਕੰਪਨੀ ਨਾਲ ਡੀਲ ਕਰ ਲੈਂਦੇ ਹੋ।
1: ਬਿਲਕੁਲ ਜੀ, ਬਿਲਕੁਲ। ਸੋ ਜਿਹੜੇ ਵੀ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਜਿਹਦੇ 'ਚ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀ ਹੈ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਬਣਵਾਉਣੀ ਹੈ, ਤੇ ਸਾਰੀਆਂ ਚੀਜ਼ਾਂ ਦਾ ਅਸੀਂ ਡਾਇਰੈਕਟ ਕੰਪਨੀਆਂ ਨਾਲ, ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰ ਲੈਂਦੇ ਹਾਂ, ਤਾਂ ਤੁਹਾਨੂੰ ਅਪ ਫਰੰਟ ਨਹੀਂ ਪੇ ਕਰਨਾ ਪੈਂਦਾ। ਤੇ ਖਾਸ ਕਰਕੇ ਹੁਣ ਜਿਵੇਂ ਰਾਜਵੀਰ ਜੀ, ਅਕਤੂਬਰ ਦਾ ਮਹੀਨਾ ਚੜ ਚੁੱਕਿਆ ਹੋਇਆ ਤੇ ਤਕਰੀਬਨ ਨਵੇਂ ਸਾਲ 'ਚ ਥੋੜੇ ਦਿਨ ਬਾਕੀ ਹੈ, ਉਹ ਪਤਾ ਵੀ ਨਹੀਂ ਚੱਲਣਾ ਵੀ 80 ਦਿਨ ਕਦੋਂ ਬੀਤ ਗਏ, 85 ਦਿਨ ਕਦੋਂ ਬੀਤ ਗਏ, ਤੇ ਐਂਡ ਵਿੱਚ ਆ ਕੇ ਫਿਰ ਸਾਡੇ ਕੋਲ ਅਪਾਇੰਟਮੈਂਟਸ ਵੀ ਨਹੀਂ ਮਿਲਦੀਆਂ, ਤੇ ਫਿਰ ਕਈ ਵਾਰ ਕਸਟਮਰ ਦਾ ਇਹ ਵੀ ਕਹਿਣਾ ਹੁੰਦਾ ਹਾਂਜੀ ਜੀ ਸਾਡਾ ਅੱਜ ਹੀ ਕਲੇਮ ਪਾ ਦਿਓ, ਡਾਕਟਰ ਹੈਗਾ ਨਹੀਂ ਹੈਗਾ। ਇਹ ਸਾਰੀਆਂ ਮੁਸ਼ਕਲਾਂ ਤੋਂ ਬਚਣਾ ਹੈ ਤੇ ਤੁਸੀਂ ਹੁਣੇ ਸਾਡੇ ਨਾਲ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ। ਡਾਕਟਰ ਸਾਡੇ ਕੋਲ ਕੱਲ੍ਹ ਨੂੰ ਥਰਸਡੇ ਨੂੰ ਅਵੇਲੇਬਲ ਹੈ ਜੀ, ਸਾਡੀ ਕ੍ਰੈਡਿਟ ਵਿਊ ਤੇ ਸੈਂਟਰ ਰੋਡ ਵਾਲੀ ਲੋਕੇਸ਼ਨ ਦਿੱਤੇ, ਤੇ ਫਿਰ ਫਰਾਈਡੇ ਤੇ ਸੈਟਰਡੇ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦਿੱਤੇ ਡਾਕਟਰ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਹੈਲਥ ਚੈੱਕ ਕਰਦੇ ਹਾਂ, ਔਰ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟਸ ਹੈ ਨਾ ਜੀ, ਇਹ ਬਾਕਮਾਲ ਨੇ, ਕਿਉਂਕਿ ਇਹਦੇ 'ਚ ਹਰ ਕਿਸਮ ਦੀ ਬਿਮਾਰੀ ਵਾਸਤੇ ਅਲੱਗ ਅਲੱਗ ਮਸ਼ੀਨਾਂ ਨੇ। OCT ਮਸ਼ੀਨ ਹੈ ਜਿਹੜੀ ਬੈਕਅਪ ਦਾ ਹੀ ਤੁਹਾਡਾ ਰੈਟਨਾ ਸਕੈਨ ਕਰਦੀ ਹੈ, ਰੈਟਨੋਗ੍ਰਾਫੀ ਮਸ਼ੀਨ ਹੈ ਜਿਹੜੀ ਰੈਟਨਾ ਦੀ ਇਮੇਜਸ ਲੈਂਦੀ ਹੈ, ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਤਾਂ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ, ਜੇ ਕਿਸੇ ਨੇ ਪੁਲਿਸ 'ਚ ਭਰਤੀ ਹੋਣਾ ਜਾਂ ਕਿਸੇ ਨੂੰ ਡਰਾਈਵਿੰਗ ਲਾਇਸੈਂਸ ਦੇ ਅਬਸਟ੍ਰਕਸ਼ਨ ਆ ਰਹੀ ਹੈ ਤੇ ਉਹਨਾਂ ਨੇ ਵਿਜ਼ੂਅਲ ਫੀਲਡ ਤੁਹਾਨੂੰ ਕਹਿਤੀ ਹੈ, ਤੇ ਵਿਜ਼ੂਅਲ ਫੀਲਡ ਵੀ ਸਾਡੇ ਕੋਲ ਇੱਥੇ ਹੈ। ਜੇ ਕਿਸੇ ਨੂੰ ਚਿੱਟਾ ਮੋਤੀਆ ਤੇ ਸਾਡੇ ਕੋਲ ਸਲਿਟ ਲੈਂਪ ਦੇ ਨਾਲ ਚੈੱਕ ਕਰਨ ਦੇ ਲਈ ਹੈ, ਜੇ ਕਾਲਾ ਮੋਤੀਆ ਤੇ ਸਾਡੇ ਕੋਲ ਉਹਦੇ ਵਾਸਤੇ ਵੀ NTC ਮਸ਼ੀਨ ਹੈ। ਸੋ ਹਰ ਇੱਕ ਇੱਕ ਬਿਮਾਰੀ ਵਾਸਤੇ ਅਸੀਂ ਅਲੱਗ ਅਲੱਗ ਮਸ਼ੀਨਾਂ ਰੱਖੀਆਂ ਨੇ, ਸੋ ਤੁਹਾਡੇ ਸਾਰੇ ਟੈਸਟ ਇੱਕੋ ਸਾਥ ਥੱਲੇ ਹੁੰਦੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦਾ ਆਈ ਐਗਜ਼ਾਮ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਨੇ, ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888, ਤੇ ਜੇ ਤੁਸੀਂ ਬ੍ਰਾਂਡਿਡ ਫਰੇਮ ਲੈਣੇ ਨੇ ਜਾਂ ਫਿਰ ਬ੍ਰਾਂਡਿਡ ਸਨਗਲਾਸਿਸ, ਤੇ ਨਵੀਂ ਵਰਾਇਟੀ ਸਾਡੇ ਕੋਲ ਸਾਰੀ ਪਹੁੰਚ ਚੁੱਕੀ ਹੋਈ ਹੈ, ਗੁੱਚੀ ਦੇ ਲੈਣੇ ਹੋਣ, ਪ੍ਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਦਿੱਤੇ, ਤੇ ਬ੍ਰਾਂਡਿਡ ਸਨਗਲਾਸਿਸ ਦੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੀਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੰਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਰਾਜਵੀਰ ਜੀ, ਕਈ ਵਾਰੀ ਸਾਡੇ ਸਰੋਤ ਹੁੰਦੇ ਨੇ ਜਿਹਨਾਂ ਕੋਲ ਜ਼ਿਆਦਾ ਬੈਨੀਫਿਟ ਨਹੀਂ ਹੁੰਦੇ, ਉਹਨਾਂ ਨੂੰ ਹੁੰਦਾ ਵੀ ਸਾਡੀ ਕੋਈ ਕੰਪਲੀਟ ਐਨਕ ਬਣਾ ਕੇ ਦੇ ਦੇ ਤੇ ਪੈਸੇ ਵੀ ਬਹੁਤੇ ਨਾ ਲੱਗਣ, ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ। ਇਹਦੇ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਦੇ ਰਹੇ ਹਾਂ। ਸੋ 300 ਦਾ ਫਰੇਮ ਹੈ ਤੇ 100 ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਦਿੱਤਾ ਜਾ ਰਿਹਾ। ਜੇ ਤੁਸੀਂ ਦੋ ਰੇਟ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਇਹ $300 ਦੀ ਕੀਮਤ ਦੇ ਲੈਂਸਿਸ ਤੇ 300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ। ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਸਟੋਰ ਸਾਡਾ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਜੀ, ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਜੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਜ਼ਰੂਰ ਕਾਲ ਕਰਕੇ ਪਹਿਲੇ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888, 905-460-8888। ਸਮਾਂ ਦੇ ਲਈ ਬਹੁਤ ਬਹੁਤ
0: ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਧੰਨਵਾਦ, ਥੈਂਕ ਯੂ ਵੈਰੀ ਮਚ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਇੱਕ ਤੁਹਾਨੂੰ ਬੜਾ ਹੀ ਜ਼ਰੂਰੀ ਮੈਸੇਜ ਦੇ ਦਈਏ, ਤੁਹਾਡੇ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਪ੍ਰੋਗਰਾਮ ਆ, ਜਾਂ ਤੁਸੀਂ ਘਰ ਤੋਂ ਟਿਫਨ ਸਪਲਾਈ ਦੀ ਸਰਵਿਸ ਦੇ ਰਹੇ ਹੋਗੇ, ਜਾਂ ਤੁਹਾਡਾ ਕੋਈ ਰੈਸਟੋਰੈਂਟ ਹੈਗਾ ਤਾਂ ਤੁਹਾਨੂੰ ਡਿਸਪੋਜ਼ੇਬਲ ਚਾਹੀਦੇ ਹੁੰਦੇ ਹੈਗੇ, ਕੱਪ ਪਲੇਟਾਂ ਕੌਲੀਆਂ ਗਲਾਸ ਚਮਚੇ ਸਭ ਕੁਛ, ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਫੋਨ ਕਰ ਲਓ, ਔਰ ਤੁਹਾਡੇ ਵਾਸਤੇ ਉਹ ਬੜੇ ਹੀ ਵਧੀਆ ਪ੍ਰਾਈਜ਼ ਦੇ ਉੱਪਰ ਤੁਹਾਨੂੰ ਇਹ ਸਾਰਾ ਸਮਾਨ ਪ੍ਰੋਵਾਈਡ ਕਰਵਾ ਦੇਣਗੇ। 416-748-2116 416-748-2116 ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਨੂੰ ਤੁਸੀਂ ਹਮੇਸ਼ਾ ਯਾਦ ਰੱਖੋ। ਇੱਕ ਮੈਸੇਜ ਹੋਰ ਤੁਹਾਡੇ ਲਈ ਬੜਾ ਹੀ ਜ਼ਰੂਰੀ ਹੈਗਾ, ਤੁਸੀਂ ਇੰਡੀਆ ਨੂੰ ਜਾ ਰਹੇ ਹੋ ਜਾਂ ਇੰਡੀਆ ਤੋਂ ਆ ਰਹੇ ਹੋ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਘੁੰਮਣ ਜਾਣਾ, ਤੁਹਾਨੂੰ ਏਅਰ ਟਿਕਟਾਂ ਦੀ ਜ਼ਰੂਰਤ ਤਾਂ ਪੈਣੀ ਹੀ ਪੈਣੀ ਹੈਗੀ। ਸੋ ਦੁਬਾਬਾ ਟੂਰ ਐਂਡ ਟਰੈਵਲ ਨੂੰ ਯਾਦ ਰੱਖੋ, ਇਹਨਾਂ ਕੋਲ ਬੜੇ ਹੀ ਲਾਜਵਾਬ ਰੇਟ ਹੁੰਦੇ ਹੈਗੇ ਔਰ ਬੜੀ ਵਧੀਆ ਸਰਵਿਸ ਹੈ ਇਹਨਾਂ ਦੀ। ਤੁਸੀਂ ਆਪਣਾ ਕੋਈ ਹੋਲੀਡੇ ਪੈਕੇਜ ਤਿਆਰ ਕਰਵਾਉਣਾ ਗਾ, ਉਹ ਵੀ ਤੁਹਾਨੂੰ ਪੂਰੇ ਵਧੀਆ ਤਰੀਕੇ ਨਾਲ ਇਹ ਗਾਈਡ ਕਰਨਗੇ ਔਰ ਸਾਰੀ ਸਰਵਿਸ ਤੁਹਾਨੂੰ ਇਹ ਪ੍ਰੋਵਾਈਡ ਕਰਵਾਉਣਗੇ। ਦੁਬਾਬਾ ਟੂਰ ਐਂਡ ਟਰੈਵਲਸ 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਜੁੜੇ ਹੋਏ ਨੇ ਮੋਨਾ ਮਹਿੰਗੀ ਜੀ, ਜਿਹੜੇ ਕਿ ਤੁਹਾਨੂੰ ਆਪਣੀ ਲਾਈਫ ਇੰਸ਼ੋਰੈਂਸ ਬਾਰੇ ਜਾਂ ਵਿਸ਼ਟ ਇੰਸ਼ੋਰੈਂਸ ਬਾਰੇ ਜਾਂ ਬੱਚਿਆਂ ਦੇ ਐਜੂਕੇਸ਼ਨ ਪਲਾਨ ਬਾਰੇ ਅੱਜ ਉਹਨਾਂ ਨੇ ਜਾਣਕਾਰੀ ਦਿੱਤੀ ਆ। ਆਪਾਂ ਜਾਂਦੇ ਜਾਂਦੇ ਪੁੱਛਣਾ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਹੋਰ ਕੀ ਐਡ ਕਰ ਜਾਣੋ ਜੀ ਮੋਨਾ ਜੀ?
1: ਜ਼ਰੂਰ ਚੰਗੇ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜ਼ਰੂਰ ਟਾਈਮ ਬਾਏ ਟਾਈਮ ਆਪਣੀਆਂ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕੀਤਾ ਜਾਵੇ, ਕਿਉਂਕਿ ਅਕਸਰ ਆਪਾਂ ਦੇਖਦੇ ਹੈਗੇ ਆ ਹਰੇਕ ਪਰਸਨ ਦੇ ਕੋਲ ਟਰਮ ਲਾਈਫ ਇੰਸ਼ੋਰੈਂਸ ਜ਼ਰੂਰ ਹੁੰਦੀ ਹੈ। ਟਰਮ ਲਾਈਫ ਇੰਸ਼ੋਰੈਂਸ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਵੱਡੀ ਤੋਂ ਵੱਡੀ ਕਵਰੇਜ ਅਮਾਊਂਟ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ ਲੈ ਸਕਦੇ ਹੁੰਦੇ ਹਾਂ, ਜਿਹੜੀਆਂ ਕਿ ਵੱਡੀ ਵੱਡੀਆਂ ਲਾਇਬਿਲਟੀਜ਼ ਨੂੰ ਅਸੀਂ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ ਕਵਰ ਕਰ ਸਕਦੇ ਹੁੰਦੇ ਹਾਂ। ਪਰ ਟਰਮ ਇੰਸ਼ੋਰੈਂਸ ਦੇ ਵਿੱਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਜਿੰਨੇ ਸਾਲ ਦੀ ਟਰਮ ਲਿੱਤੀ ਹੈ ਉਨੀ ਦੇਰ ਤੱਕ ਹੀ ਤੁਹਾਡਾ ਪ੍ਰੀਮੀਅਮ ਤੇ ਕਵਰੇਜ ਲੌਕਡ ਇਨ ਹੁੰਦਾ ਹੈ, ਉਸ ਤੋਂ ਬਾਅਦ ਉਹ ਪਾਲਿਸੀ ਖਤਮ ਜਦੋਂ ਹੁੰਦੀ ਹੈ ਤਾਂ ਉਸ ਟਾਈਮ ਤੇ ਤੁਹਾਡਾ ਆਟੋਮੈਟਿਕਲੀ ਰਿਨਿਊਅਲ ਦੇ ਉੱਤੇ ਰੇਟ ਚਲਾ ਜਾਂਦਾ ਹੈਗਾ, ਮਤਲਬ ਕਿ ਰੇਟ ਥੋੜਾ ਜੰਪ ਹੋ ਜਾਂਦਾ ਜਿਹੜਾ ਕਿ ਤੁਹਾਡੀ ਪਾਲਿਸੀ ਦੇ ਵਿੱਚ ਲਿਖਿਆ ਵੀ ਹੁੰਦਾ ਹੈ ਕਿ ਜੇ ਅੱਜ 10 ਸਾਲ ਦੀ 20 ਸਾਲ ਦੀ ਪਾਲਿਸੀ ਲਿੱਤੀ ਜਦੋਂ ਪਾਲਿਸੀ ਨੇ ਐਕਸਪਾਇਰ ਹੋਣਾ ਕਿੰਨਾ ਪ੍ਰੀਮੀਅਮ ਹੋਊਗਾ। ਪਰ ਜੇ ਤੁਸੀਂ ਉਸ ਤੇ ਧਿਆਨ ਨਹੀਂ ਦਿੰਦੇ ਹੈਗੇ ਹੋ ਐਂਡ ਬਾਈ ਚਾਂਸ ਰਿਨਿਊਅਲ ਦੇ ਟਾਈਮ ਤੇ ਲੈਟਰ ਵੀ ਮਿਸ ਕਰ ਜਾਂਦੇ ਹੈਗੇ ਤਾਂ ਆਟੋਮੈਟਿਕਲੀ ਕੰਪਨੀ ਰਾਈਟ ਰੱਖਦੀ ਹੈਗੀ ਕਿ ਪ੍ਰੀਮੀਅਮ ਉਹ ਵੀ ਡਰਾ ਕਰ ਸਕਦੇ ਹੁੰਦੇ ਨੇ, ਪਰ ਜੇ ਤੁਸੀਂ ਇਸਨੂੰ ਰਿਵਿਊ ਕਰਾਇਆ ਹੋਊਗਾ ਤਾਂ ਡੈਫੀਨੇਟਲੀ ਇਹਨਾਂ ਦਾ ਆਪਸ਼ਨਸ ਦੇਖ ਸਕਦੇ ਹੁੰਦੇ ਹੈਗੇ, ਐਕਸਪਲੋਰ ਕਰ ਸਕਦੇ ਹੋ ਇਸ ਤੋਂ ਪਹਿਲਾਂ ਕਿ ਉਹ ਰੇਟ ਉਹਨਾਂ ਵਿਦਡਰਾ ਕਰਨ। ਜਿੱਦਾਂ ਕਿ ਇੱਕ ਐਗਜ਼ਾਮਪਲ ਦੇ ਦਿੰਦੀ ਹਾਂ, ਲਾਸਟ ਵੀਕ ਇੱਕ ਕਲਾਇੰਟ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਕਿ 20 ਸਾਲ ਦੀ ਟਰਮ ਚੱਲ ਰਹੀ ਸੀ, ਮੰਥਲੀ ਪ੍ਰੀਮੀਅਮ ਉਹਨਾਂ ਦਾ $55 ਸੀ, ਪਰ ਹੁਣ ਜਿਹੜੀ ਪਾਲਿਸੀ ਉਹਨਾਂ ਦਾ ਰਿਨਿਊਅਲ ਰੇਟ ਤੇ ਜਾਣਾ ਸੀ $750 ਪਰ ਮੰਥ, $750 ਪਰ ਮੰਥ ਐਟ ਦਾ ਟਾਈਮ ਆਫ ਰਿਨਿਊਅਲ। ਪਰ ਇਹ ਹੈਗਾ ਕਿ ਟਾਈਮ ਸੇ ਰਿਵਿਊ ਕੀਤਾ ਤਾਂ ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ, ਨਹੀਂ ਤਾਂ ਉਹਨਾਂ ਪ੍ਰੀਮੀਅਮ ਉਹਨਾਂ ਦਾ ਵਿਦਡਰਾ ਹੋ ਜਾਣਾ ਸੀ ਆਟੋਮੈਟਿਕਲੀ। ਸੋ ਮੇਕ ਸ਼ੋਰ ਕਰੋ ਪਾਲਿਸੀਜ਼ ਨੂੰ ਜ਼ਰੂਰ ਰਿਵਿਊ ਕੀਤਾ ਜਾਵੇ, ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਤੁਸੀਂ ਡੀਲ ਕਰ ਰਹੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਵੀ ਕੰਸਰਨ ਹੈਗਾ, ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਇੱਦਾਂ ਦੀ ਆਪਸ਼ਨਸ ਨੂੰ ਡਿਸਕਸ ਕਰਨਾ ਚਾਹੁੰਦੇ ਹੋ ਕਿ ਉਹਦੇ ਵਿੱਚ ਕੀ ਆਪਸ਼ਨਸ ਅਵੇਲੇਬਲ ਨੇ, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਮੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ, ਜਾਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਜੀ ਟਾਈਮ ਦੇਣ ਲਈ
2: ਜੀ, ਬਹੁਤ ਬਹੁਤ ਮਨਮਨਾ ਜੀ, ਥੈਂਕ ਯੂ ਵੈਰੀ ਮਚ। ਸੋ ਮਾਲ ਸਾਹਿਬ ਸਮਾਂ ਬਿਲਕੁਲ ਸਮਾਪਤੀ ਤੇ
0: ਜੀ, ਬਿਲਕੁਲ ਜੀ,
2: ਦੱਸ ਦਈਏ ਕਿ ਹਮੀਦੀ ਪਿੰਡ ਦਾ ਜੰਪਲ ਡਾਕਟਰ ਪਰਮਿੰਦਰ ਸਿੰਘ ਹਮੀਦੀ ਆਯੁਰਵੈਦਿਕ ਰਤਨ ਅਵਾਰਡ 2026 ਜਿਹੜਾ ਨਵੀਂ ਦਿੱਲੀ ਦੇ ਵਿੱਚ ਹੋਇਆ, ਮੈਗਾ ਅਵਾਰਡ ਹੋਇਆ, ਉਹਦੇ ਜਿਹੜੇ ਉਹਦੇ ਚ ਇਹਨੂੰ ਆਯੁਰਵੈਦ ਰਤਨ ਅਵਾਰਡ ਆ ਜਿਹੜਾ ਉਹ ਮਿਲਿਆ, ਬਹੁਤ ਬਹੁਤ ਮੁਬਾਰਕਬਾਦ। ਸੋ ਅਸੀਂ ਤੁਹਾਡੇ ਵੱਲੋਂ ਵੀ ਚਾਹੁੰਦੇ ਹਾਂ ਕਿ ਤੁਸੀਂ ਵੀ ਮੁਬਾਰਕਬਾਦ ਦੇ ਦਿਓ, ਬਰਨਾਲੇ ਦੇ ਇਲਾਕੇ ਦਾ ਖਾਸ ਤੌਰ ਤੇ ਉਹਨਾਂ ਲਈ ਤਾਂ ਬੜੀ ਮਾਣ ਦੀ ਗੱਲ ਹੈ ਜੀ।
0: ਜੀ ਬਿਲਕੁਲ ਜੀ, ਬਰਨਾਲੇ ਹਲਕੇ ਦੇ ਜੰਪਲ ਨੇਗੇ, ਪਿੰਡ ਹਮੀਦੀ ਮਹਿਲ ਕਲਾਂ ਵਿਖੇ ਇਹਨਾਂ ਦਾ ਜਿਹੜਾ ਹੈਗਾ ਕਲੀਨਿਕ ਹੈਗਾ, ਤੇ ਹਮੀਦੀ ਪਿੰਡ ਨੂੰ ਇਹ ਬਿਲੋਂਗ ਕਰਦੇ ਨੇ, ਅੰਮ੍ਰਿਤਸਰ ਵੀ ਇਹਨਾਂ ਦਾ ਆਫਿਸ ਹੈਗਾ ਗਾ। ਇਹ ਆਯੁਰਵੇਦਿਕ ਜਿਹੜਾ ਹੁੰਦਾ ਅਵਾਰਡ ਦਿੱਲੀ ਦੇ ਵਿੱਚ ਇਹ ਚੱਲਿਆ ਸੀਗਾ, ਦਿੱਲੀ ਦੀ ਜਿਹੜੀ ਮੁੱਖ ਮੰਤਰੀ ਆ ਉਹਨਾਂ ਨੇ ਇਹਨਾਂ ਨੂੰ ਸਪੈਸ਼ਲ ਤੌਰ 'ਤੇ ਉੱਥੇ ਸਨਮਾਨਿਤ ਕੀਤਾ, ਪੰਜਾਬ ਦੇ ਸਰਵੋਤਮ ਡਾਕਟਰਾਂ ਵਿੱਚੋਂ ਇਹ ਇੱਕ ਨੰਬਰ 'ਤੇ ਆਏ ਹੈਗੇ। ਸੋ ਅਸੀਂ ਇਹਨਾਂ ਨੂੰ ਦਿੱਲੀ ਮੁਬਾਰਕ ਦਿੰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਜੀ ਬਿਲਕੁਲ ਜੀ, ਆਪਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਫੋਨ ਤੇ ਲੈ ਕੇ, ਹੋਰ ਵੀ ਕਾਫੀ ਕੁਛ ਜਾਣਦੇ ਨਸ਼ਾ ਛਡਾਉਣ ਦੇ ਵਿੱਚ ਵੀ ਕਾਫੀ ਮਾਹਰ ਨੇ, ਇਹਨਾਂ ਦਾ ਬੜਾ ਵੱਡਾ ਨਾਂ ਹੈਗਾ ਜੀ, ਬੜੀਆਂ ਵੱਡੀਆਂ ਵੱਡੀਆਂ ਇਹਨਾਂ ਨੇ ਮੱਲਾਂ ਮਾਰੀਆਂ, ਆਪਾਂ ਇਹਨਾਂ ਨੂੰ ਇੱਕ ਦਿਨ ਔਨ ਏਅਰ ਲੈ ਕੇ ਆਪਾਂ ਇਹਨਾਂ ਨਾਲ ਜ਼ਰੂਰ ਵਿਚਾਰ ਸਾਂਝੇ ਕਰਾਂਗੇ ਜੀ।
2: ਜੀ ਬਹੁਤ ਬਹੁਤ ਧੰਨਵਾਦ, ਖੁਸ਼ ਰਹੋ, ਬਹੁਤ ਰਹੋ, ਜਿੰਦਾਬਾਦ ਰਹੋ, ਦਿਲ ਜਾਏ ਤੇ ਰੱਬ ਰੱਖਾ,
0: ਸਤਿ ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਸਸਤੀ ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 or visit insuranceforyou.ca.
0: Dosto, desh pardesh

0: ਡੇਸ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰ।
1: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: Solution to promote your business. Desh Pardesh Prime Time Radio and TV. Tohade ang sang 24 ghante satto din. Hun tak Desh Pardesh Prime Time Radio hazara hi business di grand opening live on location nal karwa chukya hai. Te karwa rya hai. Impossible is nothing. Tusi bhi apne business vich vada karan waste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551.

0: ਉਹ ਉੱਠਣਾ ਸਵੇਰੇ ਫਿਰ ਵਾਹਿਗੁਰੂ ਦੀ ਕਿਰਪਾ
1: ਹਨਾ
0: ਤੂੰ ਬਹੁਤ ਸਾਰੇ ਮੇਰੇ ਵਰਗੇ ਸੁਭਾਅ ਵਾਲੇ ਲੋਕ ਹੋਣਗੇ ਅਤੇ ਚਲੋ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲਈਏ ਇੱਕ ਸ਼ਬਦ ਸੁਣੀਏ ਪਿਆਰਾ ਜਿਹਾ ਫਿਰ ਆਪਾਂ ਪੁਰਾਣ ਨੂੰ ਅੱਗੇ ਵਧਾਵਾਂਗੇ।

0: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜਿਹੜੇ ਹੋਇਓ, ਅਗਰ ਤੁਸੀਂ ਸਾਨੂੰ ਸੁਣਨਾ ਅਤੇ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਫੋਨ ਦੇ ਵਿੱਚ ਟਾਈਪ ਕਰੋ www.desparadesradio.com www.desparadestv.com ਵੈਬਸਾਈਟ 'ਤੇ ਜਾਓ, ਸਟ੍ਰੀਮਿੰਗ ਦੱਬੋ ਅਤੇ ਉੱਥੇ ਕਲਿੱਕ ਕਰੋਗੇ ਟੀ ਵੀ ਖੁੱਲ੍ਹ ਜਾਏਗਾ। ਵੀ ਇਕੱਲਾ ਸੁਣਨਾ ਹੈ ਤਾਂ ਸੁਣ ਵੀ ਸਕਦੇ ਹੋ ਅਤੇ ਵੇਖਣਾ ਤਾਂ ਵੇਖ ਸਕਦੇ ਹੋ। ਆਈ ਪੀ ਟੀ ਵੀ ਬਾਕਸ ਦੇ ਵਿੱਚ ਸਾਰੇ ਘਰਾਂ 'ਚ ਹੈਗੇ ਆ। ਆਪਣੇ ਪੰਜਾਬੀ ਸੈਕਸ਼ਨ ਜਾ ਕੇ ਦੱਬੋ ਦੇਸ਼ ਪ੍ਰਦੇਸ਼, ਅਤੇ ਸਾਡਾ ਬਹੁਤ ਸਾਰੇ ਗੀਤ ਸੰਗੀਤ ਚੱਲਦਾ ਰਹਿੰਦਾ, ਪਰ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਤਾਂ ਤੁਹਾਨੂੰ ਸਟੂਡੀਓ ਫੁਟੇਜ ਦੇਖੇਂਗੇ
1: ਜੀ।
0: ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਬੁੱਧਵਾਰ ਦਾ ਦਿਨ, ਬੁੱਧ ਕੰਮ ਸੁੱਧ, ਜੇ ਬੁੱਧ ਆ ਗਿਆ ਤਾਂ ਸਮਝੋ ਕੱਲ੍ਹ ਨੂੰ ਜੂਨੀਅਰ ਫਰਾਈਡੇ ਤੇ ਫਿਰ ਲੈ ਲਿਆ ਕੰਮ। ਲੌਂਗ ਵੀਕਐਂਡ ਹੈ,
1: ਬਿਲਕੁਲ ਹਾਂਜੀ।
0: ਅੱਛਾ ਲੌਂਗ ਵੀਕਐਂਡ ਮੜੀ ਮੈਂ ਬਾਰੀ ਅਲਰਟ ਕਰ ਰਿਹਾ, ਪਰ ਮੈਂ ਤਾਂ ਲਾਈਵ ਵੀ ਕਰਨੇ ਆ, ਬੁਕਿੰਗ ਹੈ ਮੇਰੀ, ਕੰਮ ਤਾਂ ਕਰਨਾ ਕਹਿਣਾ। ਅੱਛਾ ਮੈਂ ਦੱਸਾਂ ਕਿ ਲਾਈਵ ਔਨ ਲੋਕੇਸ਼ਨ ਸਾਡਾ ਐਸ ਲੌਂਗ ਵੀਕਐਂਡ ਜਿਹੜੇ ਪ੍ਰਾਈਸਾਂ ਤੁਹਾਨੂੰ ਦਵਾਉਣੀਆਂ, ਕੰਟੇਨਰ ਪਹੁੰਚ ਗਏ ਆ, ਖੋਲ੍ਹਣੇ ਫਰਾਈਡੇ ਹੀ ਆ ਇਹ,
1: ਹਾਂਜੀ
0: ਦਰਵਾਜ਼ੇ ਇਹਨਾਂ ਦੇ। ਅਤੇ ਲਾਈਵ ਔਨ ਪ੍ਰੋਗਰਾਮ ਹੈਗਾ, ਲੌਂਗ ਵੀਕਐਂਡ ਦੀ ਸੇਲ ਲੈ ਕੇ ਆ ਗਏ ਨੇ ਗ੍ਰੈਂਡ ਫਰਨੀਚਰ ਦੀ ਬਰੈਂਪਟਨ ਵਾਲੀ ਬ੍ਰਾਂਚ, ਗੇਟਵੇ ਦੇ ਕੁਈਨ ਦੇ ਨੇੜੇ, ਸਰਵਿਸ ਕੈਨੇਡਾ ਦੇ ਪਿਛਲੇ ਪਾਸੇ, 294 ਵਾਕਰ ਡਰਾਈਵ 'ਤੇ ਅਸੀਂ ਸ਼ੁੱਕਰਵਾਰ ਨੂੰ ਪਹੁੰਚਾਂਗੇ। ਅਤੇ ਉੱਥੇ ਤੁਹਾਡੇ ਲਈ ਅਸੀਂ ਬਹੁਤ ਸਾਰੀਆਂ ਪ੍ਰਾਈਸਿਸ ਫਰਨੀਚਰ ਦੀਆਂ ਤੁਹਾਨੂੰ ਦਵਾਵਾਂਗੇ, ਫਟ ਚੱਕ ਸੇਲ ਹੋਏਗੀ
1: ਜੀ।
0: ਅਤੇ ਤੁਹਾਡੇ ਲਈ ਅਸੀਂ ਸ਼ੁੱਕਰਵਾਰ ਨੂੰ 3 to 6 PM ਤੱਕ ਹੋਵਾਂਗੇ ਉੱਥੇ, ਔਰ ਸੈਚਰਡੇ ਨੂੰ 1 to 6 PM ਸ਼ਾਮ ਦੇ 4 PM ਤੱਕ 3 ਘੰਟੇ ਹੋਵਾਂਗੇ
1: ਜੀ।
0: ਅਤੇ ਲਾਈਵ ਲੋਕੇਸ਼ਨ ਸਾਨੂੰ ਗਿਫਟ ਆਦਿ ਵੀ ਦੇਵਾਂਗੇ, ਸਾਨੂੰ ਅੱਗੇ ਮਿਲਿਓ, ਜਿਹੜੇ ਲੋਕ ਮਿਲਣ ਆਉਣਗੇ ਉਹਨਾਂ ਵਾਸਤੇ ਅਸੀਂ ਗਿਫਟ ਤਿਆਰ ਕੀਤੇ ਪਏ ਨੇ, ਉਹ ਵੀ ਲੈ ਕੇ ਜਾਵਾਂਗੇ ਨਾਲ, ਅਤੇ ਉਹ ਵੀ ਦੇਵਾਂਗੇ
1: ਜੀ।
0: ਜੁੜੇ ਰਹੋ ਦੇਸ਼ ਪ੍ਰਦੇਸ਼ ਨਾਲ, ਅਤੇ ਤੁਸੀਂ ਜ਼ਰੂਰ ਲਾਈਵ ਲੋਕੇਸ਼ਨ ਦਾ ਨੋਟ ਕਰ ਲਓ। ਨਾਲ ਜਿਹੜਾ ਮੈਂ ਦੱਸ ਦਿਆਂ ਕਿ ਅੱਗੇ ਜਾ ਕੇ ਮੈਂ ਤੁਹਾਨੂੰ ਹੋਰ ਜਾਣਕਾਰੀ ਦਿਆਂਗਾ, ਉਸ ਤੋਂ ਪਹਿਲਾਂ ਮਨਪ੍ਰੀਤ ਹੋਰੀ ਲੈਂਦੇ ਨੇ ਇੱਕ ਮੈਸੇਜ।
1: ਹਾਂਜੀ ਬਿਲਕੁਲ, ਦਿਓਲ ਟਰੈਵਲਸ ਵਾਲਿਆਂ ਨੇ ਅੱਜ ਤੁਹਾਡੇ ਲਈ ਬਹੁਤ ਵਧੀਆ ਟਿਕਟਸ ਭੇਜੀਆਂ ਨੇ। ਜੇ ਤੁਸੀਂ ਟੋਰਾਂਟੋ ਤੋਂ ਬੰਬੇ ਜਾਣਾ ਹੋਵੇ ਇਸੇ ਮਹੀਨੇ, ਟੋਰਾਂਟੋ ਤੋਂ ਮੁੰਬਈ ਅਕਤੂਬਰ ਦੇ ਵਿੱਚ, 1 ਟਿਕਟ ਲੈ ਕੇ, ਇੱਕ ਸਟਾਪ ਹੋਏਗਾ ਰਸਤੇ ਦੇ ਵਿੱਚ, ਤੇ ਟਿਕਟ ਹੈਗੀ $990 ਦੀ ਅਕਤੂਬਰ ਮੰਥ ਦੇ ਲਈ, $990 ਦੇ ਵਿੱਚ। ਦੋ ਬੈਗਸ ਲੈ ਕੇ ਜਾਓ ਆਪਣੇ ਨਾਲ, ਤੇ ਇਸ ਟਿਕਟ ਦੇ ਵਿੱਚ ਤੁਹਾਡੇ ਲਈ ਲਿਮਿਟਿਡ ਸੀਟਸ ਨੇ, ਇਸ ਕਰਕੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ। ਇੱਕ ਸਟਾਪ ਹੋਊਗਾ ਰਸਤੇ ਵਿੱਚ ਟੋਰਾਂਟੋ ਤੋਂ ਮੁੰਬਈ ਦੀ, ਅਕਤੂਬਰ ਮਹੀਨੇ ਦੀ 1 ਟਿਕਟ ਹੈ $990 ਦੀ। ਜੇ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਣਾ ਹੋਵੇ, ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਕਰਨੀ ਹੈ, ਇੱਕ ਮਹੀਨੇ ਦੇ ਲਈ ਜਾਣਾ ਤੁਸੀਂ, ਤਾਂ ਇੱਕ ਸਟਾਪ ਹੋਏਗਾ ਰਸਤੇ ਦੇ ਵਿੱਚ, $1620 ਦੀਆਂ ਟਿਕਟਸ ਨੇ ਇੱਕ ਸਟਾਪ ਜਾਣ ਵੇਲੇ, ਇੱਕ ਸਟਾਪ ਵਾਪਸੀ ਤੇ $1620, $1620 ਦੇ ਵਿੱਚ ਤੁਸੀਂ ਦੋ ਬੈਗਸ ਲੈ ਕੇ ਜਾ ਸਕਦੇ ਹੋ, ਅਤੇ ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਕਰੋ, ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਵਾਪਸੀ ਟੋਰਾਂਟੋ ਦੀ। ਅਤੇ ਇਸ ਟਿਕਟ ਦੇ ਵਿੱਚ ਵੀ ਤੁਹਾਡੇ ਲਈ ਲਿਮਿਟਿਡ ਸੀਟਸ ਨੇ, ਅੱਜ ਹੀ ਤੁਸੀਂ ਕਾਲ ਕਰ ਲਓ। ਦਿਓਲ ਟਰੈਵਲਸ ਦੇ ਦੋ ਲੋਕੇਸ਼ਨਸ ਨੇ, ETOBICO ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
0: ਅੱਜ ਕੱਲ੍ਹ ਜਦੋਂ ਵੀ ਕੋਈ ਮਹਿਫਲ ਜੰਮਦੀ ਹੈ ਨਾ ਵੀਕਐਂਡ ਦੇ ਉੱਤੇ, ਅਤੇ ਸਾਡੇ ਯਾਰ ਦੋਸਤ ਜਿਹੜੇ ਹੁੰਦੇ ਨਾ, ਕਿਉਂਕਿ ਤਾਂ ਹਰ ਮਹਿਫਲ 'ਚ ਹੋਰ ਵੀ ਹੋਣਗੇ, ਸਾਡੇ ਵਾਲੇ ਵੀ ਉਹੋ ਜਿਹੇ ਯਾਰ ਦੋਸਤ ਹੁੰਦੇ ਆ ਸਾਰੇ, ਮਹਿਫਲ 'ਚ ਮਾਉਣ ਦਾ ਮਕਸਦ ਤਾਂ ਇਹੀ ਹੁੰਦਾ ਨਾ ਕਿ ਤੁਸੀਂ ਹੱਸੀਓ, ਹੱਸੋ, ਖੇਡੋ ਪੂਰਾ। ਅਤੇ ਅਕਸਰ ਹੀ ਸਾਡੇ ਕਜ਼ਨ ਵੀ ਉਹ ਗੁਣਗੁਣਾਉਂਦੇ ਹੁੰਦੇ ਨੇ, ਤੈਨੂੰ ਆਖਿਆ ਸੀ ਮਾਂ ਬਾਬਾ ਮਾਲ ਤੇਜ ਹੈ, ਹੁਣ ਗੱਡੀ ਦੀ ਬਣਾਈ ਪਈ ਰੇਲ। ਹੁਣ ਗੱਡੀ ਦੀ ਬਣਾਈ ਪਈ ਰੇਲ ਹੈ ਨਾ, ਉਹ ਮੇਰੇ ਡਰਿੰਕ ਪਈ ਹੋਵੇ ਤਾਂ ਵੀ ਕਹਿਣਗੇ ਬਈ ਤੇਜ ਹੈ ਨਾ, ਰੈਡੀ ਪ੍ਰੈਮ ਦੇਸ ਪ੍ਰਦੇਸ਼। ਅੱਜ ਸਾਡੇ ਮਹਿਮਾਨ ਹੁੰਦੇ ਨੇ ਇਨਸ਼ੋਰੈਂਸ ਫਾਰ ਯੂ ਤੋਂ ਮੋਨਾ ਹੋਰੀ, ਉਹਨਾਂ ਨੂੰ ਵੀ ਨਾਲ ਲਓ ਤੇ ਉਹਨਾਂ ਨਾਲ ਗੱਲਬਾਤ ਕਰੋ,
1: ਤੇ ਮੋਨਾ ਜੀ ਵੀ ਆਪਣੀ ਗੱਲ ਸੁਣ ਕੇ ਹੱਸ ਰਹੇ ਹੋਣਗੇ।
0: ਬਿਲਕੁਲ ਹੱਸਦੇ ਹੋਣਗੇ ਜੀ ਜੀ ਜੀ। ਮੋਨਾ ਜੀ ਕੀ ਹਾਲ ਹੈ ਜੀ?
1: ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਸਭ ਨਾਲੋਂ ਪਹਿਲਾਂ ਤੁਹਾਨੂੰ, ਸਿੱਧੂ ਜੀ ਨੂੰ ਤੇ ਮਨਪ੍ਰੀਤ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ
2: ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ
0: ਮੋਰਾ ਹੁਣ ਤੇ ਇਹੀ ਕਹਿੰਦੇ ਹੁਣ ਸਾਡੀ ਸਾਡੇ ਰੇਟ ਤੇਜ਼ ਨਹੀਂ ਠੀਕ ਹੀ ਨੇ ਇੰਸ਼ੋਰੈਂਸ ਦੇ ਤੇ ਕਰਾ ਲਿਆ ਜੀ
1: ਬਿਲਕੁਲ ਮੋਰਾ ਜੀ ਇੰਸ਼ੋਰੈਂਸ ਦੀ ਥੋੜ੍ਹੀ ਜਿਹੀ ਗੱਲਬਾਤ ਕਰੀਏ ਜਿਹੜੇ ਜਿਹਨਾਂ ਨੇ ਹਜੇ ਤੱਕ ਇੰਸ਼ੋਰੈਂਸ ਨਹੀਂ ਕਰਵਾਈ ਕੋਈ ਉਹਨਾਂ ਦਾ ਉਹਨਾਂ ਨੂੰ ਥੋੜ੍ਹਾ ਜਿਹਾ ਮੈਸੇਜ ਦਿਓ ਕਿ ਇੰਸ਼ੋਰੈਂਸ ਕਰਵਾਉਣੀ ਕਿਉਂ ਜ਼ਰੂਰੀ ਹੈ ਆਪਣੀ ਹੈਲਥ ਇੰਸ਼ੋਰੈਂਸ ਚਾਹੇ ਉਹ ਇੱਥੇ ਕੋਈ ਕੰਮ ਕਾਰ ਕਰ ਰਹੇ ਨੇ ਚਾਹੇ ਕੋਈ ਪੀ ਆਰ ਨੇ ਚਾਹੇ ਸਟੂਡੈਂਟ ਆਏ ਨੇ ਕੋਈ ਵੀ ਤਾਂ ਉਹਨਾਂ ਦਾ ਸਟੇਟਸ ਹੈ ਉਹਨਾਂ ਦੇ ਲਈ ਇੰਸ਼ੋਰੈਂਸ ਜ਼ਰੂਰੀ ਕਿਉਂ ਹੈ ਥੋੜ੍ਹਾ ਜਿਹਾ ਦੱਸੋ ਪਲੀਜ਼
2: ਡੈਫੀਨੇਟਲੀ ਮਨਪ੍ਰੀਤ ਜੇ ਹੈਲਥ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਦੋ ਤਿੰਨ ਆਪਸ਼ਨ ਹੋ ਜਾਂਦੀਆਂ ਨੇ ਡਿਪੈਂਡਿੰਗ ਅਪਾਊਨ ਕਿ ਇੱਦਾਂ ਦਾ ਸਿਨੇਰੀਓ ਹੈਗਾ ਜਿਹੜੇ ਵੀ ਪਰਸਨ ਇੱਥੇ ਆ ਚੁੱਕੇ ਹੈਗੇ ਜੇ ਉਹਨਾਂ ਦੇ ਕੋਲ ਇਸ ਟਾਈਮ ਤੇ ਹੈਲਥ ਕਾਰਡ ਹੈ ਡੈਫੀਨੇਟਲੀ ਹੈਲਥ ਐਂਡ ਡੈਂਟਲ ਪਲਾਨਸ ਹੁੰਦੇ ਨੇ ਇੱਕ ਤਾਂ ਜਿਹਦੇ ਵਿੱਚ ਕਿ ਤੁਹਾਡੀਆਂ ਮੈਡੀਕੇਸ਼ਨ ਤੁਹਾਡੀ ਡੈਂਟਲ ਦੇ ਰਿਲੇਟਿਡ ਉਹ ਕਵਰੇਜ ਹੁੰਦੀ ਹੈਗੀ ਆ ਐਂਡ ਜੇ ਇਸ ਟਾਈਮ ਤੇ ਕੋਈ ਪਰਸਨ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਨੇ ਕੋਈ ਪਹਿਲਾਂ ਮੈਡੀਕੇਸ਼ਨ ਲਾ ਰਹੇ ਨੇ ਤਾਂ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਪੋਲਿਸੀ ਅਸੀਂ ਰਿਕਮੈਂਡ ਕਰਦੇ ਹਾਂ ਤਾਂ ਕਿ ਉਹਨਾਂ ਦੀ ਜਿਹੜੀ ਪਹਿਲਾਂ ਜਿਹੜੀ ਮੈਡੀਕੇਸ਼ਨ ਚੱਲ ਰਹੀਆਂ ਸੀ ਉਹ ਵੀ ਕਵਰ ਹੋ ਸਕਣ ਮੈਕਸੀਮਮ ਜਿੰਨਾ ਅਸੀਂ ਕਰ ਸਕਦੇ ਹੁੰਦੇ ਹਾਂ। ਇਸ ਤੋਂ ਇਲਾਵਾ ਡੈਫੀਨੇਟਲੀ ਕਾਫੀ ਵਾਰ ਇਹ ਵੀ ਹੋ ਜਾਂਦਾ ਹੈਗਾ ਕਿ ਤੁਸੀਂ ਕਿਤੇ ਜੋਬ ਕਰ ਰਹੇ ਹੋ ਤਾਂ ਉਸ ਟਾਈਮ ਤੇ ਹੈਲਥ ਐਂਡ ਡੈਂਟਲ ਪਲਾਨਸ ਦੀ ਕਵਰੇਜ ਉੱਥੋਂ ਮਿਲ ਰਹੀ ਹੁੰਦੀ ਹੈਗੀ ਆ ਜਿਹੜੀ ਕਿ ਅਕਸਰ ਅਸੀਂ ਇਹ ਕਹਿ ਦਿੰਦੇ ਹੈਗੇ ਹਾਂ ਕਿ ਹੈਲਥ ਐਂਡ ਡੈਂਟਲ ਦੇ ਵਿੱਚ ਐਮਪਲੋਇਰ ਵੱਲੋਂ ਜਿਹੜੇ ਗਰੁੱਪ ਪਲਾਨਸ ਹੁੰਦੇ ਨੇ ਉਹ ਬੈਸਟ ਹੋ ਜਾਂਦੇ ਨੇ ਕਿਉਂਕਿ ਜਿੰਨਾ ਵੱਡਾ ਗਰੁੱਪ ਹੁੰਦਾ ਉਨੇ ਜ਼ਿਆਦਾ ਬੈਨੀਫਿਟਸ ਉਨੇ ਹੀ ਘੱਟ ਪ੍ਰੀਮੀਅਮ। ਸੋ ਪਰ ਜੇ ਅਸੀਂ ਗੱਲ ਕਰੀਏ ਕਿ ਅਸੀਂ ਆਪਣੀ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਤੁਹਾਡੀਆਂ ਪਰਸਨਲ ਪੋਲਿਸੀਜ਼ ਬੈਸਟ ਰਹਿੰਦੀਆਂ ਇਨਸਟੈਡ ਆਫ ਗਰੁੱਪ ਕਿਉਂਕਿ ਜਿਹੜੀਆਂ ਗਰੁੱਪ ਪਲਾਨਸ ਨੇ ਜਿਹੜੇ ਕਿ ਤੁਹਾਡੇ ਜੋਬ ਤੋਂ ਅਵੇਲੇਬਲ ਹੁੰਦੇ ਨੇ ਉਹਦੇ ਵਿੱਚ ਉਹ ਤਦੋਂ ਤੱਕ ਹੀ ਅਵੇਲੇਬਲ ਨੇ ਜਦੋਂ ਤੱਕ ਤੁਸੀਂ ਉਹਨਾਂ ਨਾਲ ਜੋਬ ਕਰ ਰਹੇ ਹੈਗੇ ਹੋ ਜਦੋਂ ਜੋਬ ਚੇਂਜ ਕਰਦੇ ਨਾਲ ਦੇ ਨਾਲ ਆਪਣੇ ਬੈਨੀਫਿਟਸ ਵੀ ਖਤਮ ਹੋ ਜਾਂਦੇ ਨੇ। ਸੋ ਇਸ ਕਰਕੇ ਮੇਕ ਸ਼ੋਰ ਕਰੋ ਕਿ ਸਾਡੀ ਜਿਹੜੀ ਲਾਈਫ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਆ ਉਹ ਜ਼ਰੂਰ ਤੁਹਾਡੀ ਪਰਸਨਲ ਪੋਲਿਸੀ ਹੋਵੇ ਕਿਉਂਕਿ ਇੱਕ ਤਾਂ ਉਹਦੇ ਵਿੱਚ ਬੈਨੀਫਿਟ ਇਹ ਹੋ ਜਾਂਦਾ ਜਿੰਨੀ ਘੱਟ ਏਜ ਦੇ ਵਿੱਚ ਤੁਸੀਂ ਪੋਲਿਸੀ ਕਰਵਾਉਂਦੇ ਹੋ ਪ੍ਰੀਮੀਅਮ ਤੁਹਾਡਾ ਘੱਟ ਤੋਂ ਘੱਟ ਲੌਕ ਇਨ ਹੋ ਜਾਊਗਾ। ਦੂਜੀ ਚੀਜ਼ ਸਭ ਨਾਲੋਂ ਵੱਡੀ ਗੱਲ ਜਿਹੜੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹੁੰਦੀ ਹੈ ਹੈਲਥ ਸਭ ਨਾਲੋਂ ਵੱਡੀ ਚੀਜ਼ ਹੈਗੀ ਹੈ ਇਸ ਟਾਈਮ ਤੇ। ਇਸ ਟਾਈਮ ਤੇ ਇੰਸ਼ੋਰੇਬਿਲਿਟੀ ਜਿਹੜੀ ਤੁਹਾਡੀ ਲੌਕ ਇਨ ਹੋ ਜਾਂਦੀ ਹੈ ਅੱਜ ਦੀ ਡੇਟ ਦੇ ਵਿੱਚ ਚਾਹੇ ਤੁਸੀਂ ਟਰਮ ਲਾਈਫ ਇੰਸ਼ੋਰੈਂਸ ਵੀ ਲੈ ਲੈਂਦੇ ਹੈਗੇ ਹੋ ਤਾਂ ਤੁਹਾਡੇ ਕੋਲ 7 ਸਾਲ ਹੁੰਦੇ ਨੇ 10 ਸਾਲ ਦੀ ਟਰਮ ਦੇ ਵਿੱਚੋਂ ਕਿ 7 ਸਾਲ ਦੇ ਵਿੱਚ ਕੋਈ ਵੀ ਉਹਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ 10 ਸਾਲ ਦੀ ਟਰਮ ਨੂੰ 20 ਸਾਲ ਦੇ ਵਿੱਚ 30 ਸਾਲ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਵਿਦਆਊਟ ਐਨੀ ਮੈਡੀਕਲ ਕੁਐਸਚਨ ਉਹਦੇ ਵਿੱਚ ਚੇਂਜਸ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਇਸ ਤਰੀਕੇ ਦੀਆਂ ਪਾਲਿਸੀ ਜ਼ਰੂਰ ਡਿਜ਼ਾਈਨ ਕੀਤੀਆਂ ਜਾਂਦੀਆਂ। ਕਾਫੀ ਵਾਰ ਹੁੰਦਾ ਕਿ ਬਜਟ ਘੱਟ ਹੈਗਾ ਇਸ ਟਾਈਮ ਤੇ ਨਵੇਂ ਆਏ ਹੈਗੇ ਹੋ ਜਾਂ ਫਿਰ ਕਾਫੀ ਟਾਈਮ ਹੋ ਗਿਆ ਇਸ ਟਾਈਮ ਲਾਇਬਿਲਿਟੀ ਜ਼ਿਆਦਾ ਨੇ ਖਰਚੇ ਜ਼ਿਆਦਾ ਨੇ ਆਪਾਂ ਚਾਹੁੰਦੇ ਹੁੰਦੇ ਹਾਂ ਕਿ ਕਵਰੇਜ ਤਾਂ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਹੋਵੇ ਪਰ ਪ੍ਰੀਮੀਅਮ ਥੋੜ੍ਹੇ ਜਿਹੇ ਘੱਟ ਹੋਣ ਤਾਂ ਉਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਬੈਸਟ ਸੋਲੂਸ਼ਨ ਰਹਿ ਜਾਂਦੀ ਹੈ। ਪਰ ਉਹਦੇ ਵਿੱਚ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਈ ਜਾਵੇ। ਜਿਸ ਤਰੀਕੇ ਦੀ ਪੋਲਿਸੀ ਡਿਜ਼ਾਈਨ ਜਦੋਂ ਕਰਦੇ ਹਾਂ ਤਾਂ ਉਹਦੇ ਵਿੱਚ ਬੈਨੀਫਿਟ ਕੀ ਹੋ ਜਾਂਦਾ ਕਿ ਇੱਕ ਤਾਂ ਤੁਹਾਡੀਆਂ ਅਲੱਗ ਅਲੱਗ ਪੋਲਿਸੀਜ਼ ਕਰਵਾਉਣ ਦੇ ਨਾਲੋਂ ਬੈਟਰ ਰਹਿੰਦਾ ਇੱਕ ਪੋਲਿਸੀ ਫੀ ਪੇ ਕਰੋਗੇ ਕਿਉਂਕਿ ਇੱਕੋ ਪੋਲਿਸੀ ਦੇ ਵਿੱਚ ਦੋਨੋਂ ਕਵਰੇਜਿਸ ਹੋ ਗਈਆਂ। ਦੂਜੀ ਚੀਜ਼ ਇਹ ਹੈਗਾ ਕਿ ਜਿਹੜਾ ਇਹ ਡਿਸਕਾਊਂਟ ਹੈਗਾ ਤੁਹਾਡਾ ਲੌਕ ਇਨ ਤਾਂ ਹੋ ਗਿਆ ਹੈਗਾ ਪਰ 10 ਸਾਲ ਦੇ ਵਿੱਚ ਜਿੱਦਾਂ ਅਸੀਂ ਗੱਲ ਕੀਤੇ ਲੌਕ ਇਨ ਹੋ ਗਿਆ ਪ੍ਰੀਮੀਅਮ ਵੀ ਇੰਸ਼ੋਰੇਬਿਲਟੀ ਵੀ ਫਸਟ 7 ਈਅਰਸ ਦੇ ਵਿੱਚ ਕਦੇ ਵੀ ਉਹਨੂੰ ਆਪਾਂ ਐਕਸਟੈਂਡ ਕਰ ਸਕਦੇ ਹਾਂ ਜੇ ਉਹਨੂੰ ਪਰਮਾਨੈਂਟ ਮਨੀ ਬੈਕ ਦੇ ਵਿੱਚ ਕਨਵਰਟ ਕਰਨਾ ਚਾਹੀਏ ਤਾਂ 10 ਸਾਲਾਂ ਦੇ ਵਿੱਚ ਕਦੇ ਵੀ ਕੀਤਾ ਜਾ ਸਕਦਾ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜੇ ਇੱਕ ਐਗਜ਼ਾਮਪਲ ਦੇਵਾਂ ਕਿ ਕੋਈ ਮੇਲ ਹੈਗਾ 25 ਈਅਰ ਓਲਡ ਹੈਗਾ ਨੋਨ ਸਮੋਕਰ ਹੈ ਹਾਫ ਮਿਲੀਅਨ ਦੀ ਲਾਈਫ ਇੰਸ਼ੋਰੈਂਸ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਂਦੇ ਨੇ ਜਸਟ $2 ਪਰ ਡੇ ਕੋਸਟ ਆਉਂਦੀ ਹੈਗੀ ਹੈ। ਸੋ ਜਿਹਦੇ ਨਾਲ ਕਿ ਉਹਨਾਂ ਦਾ ਲਾਈਫ ਇੰਸ਼ੋਰੈਂਸ 5 ਲੱਖ ਦੀ ਨਾਲ ਕ੍ਰਿਟੀਕਲ ਇਲਨੈਸ ਲੌਕ ਇਨ ਹੋ ਸਕਦੀ ਹੈ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509।
0: ਮਿਹਰਬਾਨੀ ਮੋਹਰਾ ਜੀ, ਅੱਗੇ ਜਾ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹਾਂ ਦੋਸਤੋ। ਬੁੱਧਵਾਰ ਹੋ ਗਿਆ ਅੱਜ ਅਤੇ ਆਲਮੋਸਟ ਬਾਅਦ ਵਿੱਚ ਆ ਗਏ ਵੀ ਕਹਿੰਦੇ ਅਤੇ ਬੜਾ ਪਿਆਰਾ ਗੀਤ ਸੁਣਾਉਂਦੇ ਹਾਂ ਅਤੇ ਮੈਂ ਗੱਲ ਕਰ ਰਿਹਾ ਸੀ ਗੀਤ ਉਹ ਵੀ ਲਾਵਾਂਗੇ ਆਪਾਂ। ਉਹਨਾਂ ਬਾਈਡਿੰਗ ਦੇ ਕਿਸ ਤਰ੍ਹਾਂ ਲਿਖੀ ਉਹ ਬੰਦਿਆਂ ਨੇ ਜਿਹਨੇ ਵੀ ਲਿਖਿਆ ਹੈ ਨਾ ਗੀਤ ਇਹ, ਚਾਹੇ ਕਿਸ ਤਰ੍ਹਾਂ ਵੀ ਲਿਖਦਾ ਬੰਦਾ ਹਰ ਉਹਦੇ 'ਤੇ ਮਿਹਨਤ ਹੁੰਦੀ ਹੋਈ ਆ ਚਾਹੇ ਕਿਸ ਤਰ੍ਹਾਂ ਦਾ ਗੀਤ ਵੀ ਗਾਵੇ। ਉਹ ਕਹਿੰਦਾ 2 ਪੇਪਰਾਂ ਦਾ ਮਾਲ ਇੱਕ ਪੇਪਰ 'ਚ ਪਾ ਲਿਆ ਤਾਂ ਹੀ ਗੱਡੀ ਦੀ ਬਣਾਈ ਜਾਂਦਾ ਰੇ ਲਿਆ, ਤੈਨੂੰ ਕਿਹਾ ਸੀ ਬਾਬਾ ਮਾਲ ਤੇਜ਼ ਆ, ਡਬਲ ਹੋ ਗਿਆ ਨਾ ਕੰਮ। ਦੋ ਚੀਜ਼ਾਂ ਨਾ ਪੈਂਦਾ ਤੂੰ ਇੱਕ ਜੀ ਪਾ ਲਿਆ ਨਾ, ਜਿਹੜੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੈਗੇ। ਟਰੂਡੋ ਸਾਹਿਬ ਨੇ ਕੀਤਾ ਹੋਇਆ ਭਾਈ, ਵੈਸੇ ਤਾਂ ਉਹ ਕਹਿੰਦੇ ਸਾਡੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਲੀਗਲ ਕੀਤਾ ਹੋਇਆ ਕੰਮ ਹੈ। ਲੋਕ ਗੀਤ ਸੁਣਦੇ ਹਾਂ ਅਤੇ ਫਿਰ ਆਉਂਦੇ ਹਾਂ ਵਾਪਸ, ਜੁੜੇ ਰਹੋ ਸਾਡੇ ਨਾਲ।

0: ਭੱਜੀ ਫਿਰੇ ਦੁਨੀਆਂ ਤੇ ਭੱਜੀ ਰਹਿਣ ਦੇ ਬੱਲੇ ਬੱਲੇ ਸਾਡੀ ਜਿੱਥੇ ਲੱਗੀ ਆ ਅਤੇ ਲੱਗੀ ਰਹਿਣ ਦੇ ਲਿਪੜਾ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਦੋਸਤੋ ਕੋਲ ਲੈ ਲਈ ਆਪਣੇ ਅਗਲੇ ਕਿਹੜੇ ਨੇ 8192 ਜੀ ਜੀ ਆਨੋ ਜੀ
1: ਗ੍ਰੈਂਡ ਹੋਮ ਫਰਨੀਚਰ ਤੋਂ
0: ਗ੍ਰੈਂਡ ਹੋਮ ਫਰਨੀਚਰ ਵਾਲੇ ਆ ਗਏ ਨੇ
1: ਹਾਂਜੀ
0: ਜੀ
2: ਬਹੁਤ ਸ਼ੁਕਰੀਆ ਧੰਨਵਾਦ ਸਿੱਧੂ ਸਾਹਿਬ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਸੈਚਰਡੇ ਸੰਡੇ ਦੋਨੋਂ ਦਿਨ ਸੋਰੀ ਫਰਾਈਡੇ ਤੇ ਸੈਚਰਡੇ ਦੋਨੋਂ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ ਹਾਈ ਐਂਡ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਜੇ ਜੇ ਤੁਸੀਂ ਗੱਲਬਾਤ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਕਰ ਲਈਏ ਸੋਫਾ ਸੈੱਟ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ ਤੇ ਇਸ ਲੌਂਗ ਵੀਕਐਂਡ ਦੇ ਉੱਪਰ ਫਰਾਈਡੇ ਤੋਂ ਲੈ ਕੇ ਮੰਡੇ ਤੱਕ 4 ਦਿਨ ਦੀ ਸੇਲ ਦਾ ਐਲਾਨ ਅੱਜ ਤੋਂ ਕਰਨ ਜਾ ਰਹੇ ਹਾਂ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਚਾਰੋਂ ਦਿਨ ਸੋ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਚਾਰੋਂ ਦਿਨ ਤੁਹਾਡੇ ਲਈ ਓਪਨ ਹੋਵਾਂਗੇ ਲੋਐਸਟ ਪ੍ਰਾਈਸ ਲੈ ਕੇ ਤੇ ਨਾਲ ਲੇਟੈਸਟ ਫਰਨੀਚਰ ਲੈ ਕੇ ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਮੇਡ ਇਨ ਇਟਲੀ ਦਾ ਇਟਲੀ ਵਾਲਾ ਬੈਡਰੂਮ ਸੈੱਟ ਉੱਤੇ ਸਟੈਂਡਰਡਾਈਜ਼ ਹੋਗੀ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਲੈਕਰ ਫਿਨਿਸ਼ ਦਾ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ 3,000-3,500 ਦਾ ਲੈਂਦੇ ਹੋ ਇਸ ਲੌਂਗ ਵੀਕਐਂਡ ਦੇ ਉੱਪਰ ਚਾਰੋਂ ਦਿਨ ਤੁਸੀਂ ਪਹੁੰਚਣਾ ਪੂਰਾ ਬੈਡਰੂਮ ਸੈੱਟ 1299 ਦਾ 1299 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲਣਾ ਤੇ ਨਾਲ ਤੋਹਫਾ 50 ਇੰਚ ਦਾ ਟੀਵੀ ਟੈਲੀਵਿਜ਼ਨ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ
0: ਮਿਹਰਬਾਨੀ ਦੋਸਤੋ ਤੁਹਾਨੂੰ ਬਹੁਤ ਸਾਰਾ ਡਿਸਕਾਊਂਟ ਦਵਾਵਾਂਗੇ ਪਰਸੋਂ ਨੂੰ ਫਰਾਈਡੇ ਨੂੰ ਖੁਦ ਮੈਂ ਉੱਥੇ ਹੋਵਾਂਗਾ ਲਾਈਵ ਲੋਕੇਸ਼ਨ 'ਤੇ 3-6 ਅਤੇ ਸੈਟਰਡੇ ਵੀ 1-4 ਉੱਥੇ ਹੋਵਾਂਗੇ ਅਤੇ ਤੁਹਾਨੂੰ ਬਹੁਤ ਸਾਰੀਆਂ ਵਧੀਆ ਪ੍ਰਾਈਸਾਂ ਦਵਾਵਾਂਗੇ ਆਇਓ ਸਾਰੇ ਉੱਥੇ ਨਾਲੇ ਮਿਲਾਂਗੇ ਕਿਉਂਕਿ ਇਹ ਜਿਹੜਾ ਮਹੀਨਾ ਹੁਣ ਕਰਵਾ ਚੌਥ ਵੀ ਆਏ ਹੁਣ ਬੜੀ ਜਲਦੀ ਹਾਂਜੀ ਉਸ ਤੋਂ ਬਾਅਦ ਦੁਸਹਿਰਾ ਵੀ ਮਨਾਉਣਾ ਆਪਾਂ ਹੈ ਨਾ ਇਸ ਮਹੀਨੇ ਦੇ ਵਿੱਚ ਦਿਵਾਲੀ ਫਿਰ ਅਗਲੇ ਮਹੀਨੇ 'ਚ ਨਵੰਬਰ ਜਾ ਰਹੇ ਆ ਕੋਈ ਗੱਲ ਨਹੀਂ ਅਤੇ ਆਪਾਂ ਰਲ ਮਿਲ ਕੇ ਸਾਰੇ ਹੈ ਨਾ ਤੁਹਾਡੇ ਲਈ ਸੇਲ ਜਿਹੜੀ ਲੈ ਕੇ ਆਏ ਹਾਂ ਅਤੇ ਜ਼ਰੂਰ ਤੁਸੀਂ ਗੇੜਾ ਲਗਾਇਓ ਆਓ ਤੁਹਾਨੂੰ ਬਣਾਉਂਦੇ ਹਾਂ ਕਿਹੜੀ ਹੋਮੋਪੈਥੀ ਤੋਂ ਡਾਕਟਰ ਕੁਲਦੀਪ ਹੋਰਾਂ ਦੇ ਨਾਲ ਹੋਮੋਪੈਥੀ ਦਵਾਈ ਇਹੋ ਜਿਹੀ ਹੈ ਕਿ ਤੁਹਾਡੇ ਬਹੁਤ ਸਾਰੇ ਬਿਮਾਰੀਆਂ ਨੂੰ ਜੜ੍ਹਾਂ ਹੀ ਜੜ੍ਹਾਂ ਖਰਾਬ ਜਾਣੀ ਕਿ ਕਰ ਦਿੰਦੀ ਹੈ ਠੀਕ ਅਤੇ ਮੇਰੇ ਨਾਲ ਡਾਕਟਰ ਕੁਲਦੀਪ ਨੇ ਡਾਕਟਰ ਕੁਲਦੀਪ ਜੀ ਆਨੋ ਜੀ
3: ਪਰੇਸ਼ਾਨ ਹੋਣ ਦੀ ਲੋੜ ਨੀ ਹੈਗੀ ਟੈਨਸ਼ਨ ਲੈਣ ਦੀ ਲੋੜ ਨੀ ਹੈਗੀ ਬਸ ਮੇਰਾ ਨੰਬਰ ਯਾਦ ਰੱਖੋ ਮੈਂ ਤੁਹਾਡੀ ਟੈਨਸ਼ਨ ਖਤਮ ਕਰ ਦੂੰਗਾ ਠੀਕ ਹੈ ਇੰਨੀ ਵੱਡੀ ਗੱਲ ਮੈਂ ਕਹਿ ਰਿਹਾ ਠੀਕ ਹੈ ਬਹੁਤ ਪੂਰੇ 50 ਸਾਲ ਲਗਭਗ ਹੋ ਰਹੇ ਨੇ ਇਸ ਫੀਲਡ ਦੇ ਵਿੱਚ ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰਦਾ ਕੋਈ ਵੀ ਪੁਰਾਣਾ ਹੋਮੋਪੈਥ ਨਹੀਂ ਹੈਗਾ ਇੰਨਾ ਜੋ ਕਿ ਮੇਰਾ ਐਕਸਪੀਰੀਅੰਸ ਇੰਨਾ ਹੋਵੇ ਉਹ ਪੜ੍ਹਾਈ ਮੈਂ ਕੀਤੀ ਹੈ 50 ਸਾਲ ਪਹਿਲਾਂ ਦੇ ਤੋ ਕਿਸੇ ਨੂੰ ਵੀ ਕੋਈ ਤਰ੍ਹਾਂ ਦਾ ਇਸ਼ੂ ਹੈਗਾ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਪੇਟ ਦਾ ਇਸ਼ੂ ਹੈ ਤੁਹਾਨੂੰ ਡਾਇਬਟੀਜ਼ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਕਿਸੇ ਤਰ੍ਹਾਂ ਐਲਰਜੀ ਹੈ ਐਂਗਜ਼ਾਇਟੀ ਡਿਪਰੈਸ਼ਨ ਜੇ ਆਰਥਰਾਈਟਿਸ ਐਗਜ਼ੀਮਾ ਸੋਰਾਇਸਿਸ ਔਰ ਤੁਹਾਨੂੰ ਫਲੋਰੀ ਔਰ ਬੱਚਿਆਂ ਦਾ ਆਟਿਜ਼ਮ ਜ਼ਰੂਰ ਨਾ ਲਵਾਂ ਆਟਿਜ਼ਮ ਦੇ ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ
0: ਨੇ
3: ਆਟੋਮੋਇਨ ਡਿਜ਼ੀਜ਼ ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਦੇ ਵਿੱਚ ਹੈਗਾ 647-818-0058-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਅੱਜ ਮੈਂ ਐਲਰਜੀ ਬਾਰੇ ਜਾਣਕਾਰੀ ਦੇਵਾਂਗਾ ਐਲਰਜੀ ਦੇਖੋ ਨਾ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ
0: ਬਿਮਾਰੀ
3: ਤੋਂ ਦੇਖੋ ਇਹਦੇ 'ਚ ਕਈ ਬਿਮਾਰੀਆਂ ਹੁੰਦੀਆਂ ਨੇ ਐਗਜ਼ੀਮਾ ਮੇਰੇ ਕੋਲ ਤਜਿੰਦਰ ਜੀ ਵੀ 25-25 ਸਾਲ ਪੁਰਾਣੇ ਜਿਹੇ 30-30 ਸਾਲ ਪੁਰਾਣੇ ਪੇਸ਼ੈਂਟ ਆਏ ਨੇ ਜੇ ਐਗਜ਼ੀਮਾ ਤੋਂ ਪਰੇਸ਼ਾਨ ਰਹਿੰਦੇ ਨੇ ਕਿਸੇ ਨੂੰ ਐਗਜ਼ੀਮਾ ਹਾਈਵਸ ਹੋ ਗਿਆ ਹੇ ਫੀਵਰ ਹੋ ਗਿਆ ਐਗਜ਼ੀਮਾ ਹੋ ਗਿਆ ਸੀਜ਼ਨਲ ਐਲਰਜੀ ਇਹ ਸਾਰੀਆਂ ਜੇ ਇਹਦੇ ਹੁੰਦਾ ਕੀ ਹੈ ਓਵਰ ਰਿਐਕਸ਼ਨ ਆਫ ਇਮਿਊਨ ਸਿਸਟਮ ਤੁਹਾਡਾ ਫੂਡ ਨਾਲ ਤੁਹਾਨੂੰ ਐਲਰਜੀ ਡਸਟ ਨਾਲ ਐਲਰਜੀ ਪੋਲਨ ਨਾਲ ਐਲਰਜੀ ਇਹਦੇ 'ਚ ਹੁੰਦਾ ਤੁਹਾਡੇ ਹੋ ਸਕਦਾ ਬੈਡ ਬੈਕਟੀਰੀਆ ਬੋਡੀ ਦੇ ਵਿੱਚ ਹੋਣ ਇੱਕ ਟੋਕਸਿਨ ਹੋ ਜਾਂਦੇ ਨੇ ਕਈ ਵਾਰੀ ਤੁਹਾਡੀ ਐਸਿਡਿਟੀ ਬੋਡੀ ਦੇ ਵਿੱਚ ਹੁੰਦੀ ਹੈ ਅਸੀਂ ਤੁਹਾਡੇ ਰੂਟ ਕਾਜ ਨੂੰ ਠੀਕ ਕਰਦੇ ਹਾਂ
0: ਜਿਹੜੇ
3: ਅੰਦਰ ਦੀ ਹੈ ਪ੍ਰੋਬਲਮ ਉਹਨੂੰ ਠੀਕ ਕਰਦੇ ਹਾਂ ਹਰ ਬਿਮਾਰੀ ਠੀਕ ਹੋ ਜਾਂਦੀ ਹੈ 647 818-0055-647-818-0055-650 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ 11 ਵਜੇ ਤੋਂ 7 ਵਜੇ ਤੱਕ ਹੁੰਦੀ ਹੈ। ਹੋਮ ਡਿਪੂ ਵਾਲਾ ਪਲਾਜ਼ਾ, 20 ਮੈਰੀਟਾਈਮ ਇੰਟੋਰੀਆ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 647-818-0055-648-0018-0055 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ।
0: ਮਿਹਰਬਾਨੀ। ਇਸ ਡਾਕਟਰ ਕੁਲਦੀਪ, ਨੰਬਰ 647-818-0055। ਦੋਸਤੋ, ਤੁਹਾਡੇ ਪ੍ਰਾਂ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਮੈਂ ਦੱਸਦਿਆਂ ਕਿ ਕੈਸਾ ਲੈਦਰ ਵਾਲੇ ਜਿਹੜੇ ਹੈਗੇ ਨੇ, ਉਹਦੀ ਫੈਕਟਰੀ ਵੀ ਹੈਗੀ ਆ। ਘਰ ਦੀ ਗਿਣਤੀ ਮਿਣਤੀ ਕਰਵਾ ਕੇ ਲਿਆਓ। ਕਸਟਮ ਮੇਡ ਸੁਪਰ ਸੈੱਟ ਤਿਆਰ ਕਰਦੇ ਨੇ। ਦੋ ਲੋਕੇਸ਼ਨ ਨੇ, 24 ਰੀਗਨ ਰੋਡ, 120 ਡੈਲਟਾ ਪਾਰਕ ਏਅਰਪੋਰਟ ਅਤੇ ਕੋਈਨ ਦੇ ਕੋਲ ਹੈ
1: ਜੀ।
0: ਉਹਨਾਂ ਦੀ ਅਠਾਈਵੀਂ ਐਨਵਰਸਰੀ ਹੈ, 28th ਐਨਵਰਸਰੀ ਹੈਗੀ ਆ।
1: ਹਾਂਜੀ,
0: 28 ਸਾਲ ਹੋ ਗਏ ਨੇ ਇਸ ਬਿਜ਼ਨਸ ਦੇ ਵਿੱਚ। ਅਤੇ ਬੜਾ ਵਧੀਆ ਫਰਨੀਚਰ, ਪੇਟੀ ਬੈੱਡ ਵੀ ਤਿਆਰ ਕਰਦੇ ਨੇ ਖੁਦ, ਤੁਸੀਂ ਤੁਹਾਡੇ ਸਾਹਮਣੇ, ਅਤੇ ਤੁਸੀਂ ਜਿੰਨਾ ਵੀ ਚਾਹੋਗੇ ਸਟੋਕ ਰੱਖਣਾ ਉਹਦੇ ਵਿੱਚ, ਹੈ ਨਾ, ਥੱਲੇ ਉਨੇ ਵੱਡੇ ਪੋਰਸ਼ਨ ਬਣਾ ਦੇਣਗੇ। ਕੈਸਲ ਲੈਦਰ ਦੀ 28ਵੀਂ ਐਨਵਰਸਰੀ 'ਤੇ ਸੇਲ ਲਗਾਈ ਆ ਉਹਨਾਂ ਨੇ। ਬਹੁਤ ਘੱਟ ਸੇਲ ਲਾਉਂਦੇ ਆ ਵੈਸੇ ਇਹ, ਵੈਸੇ ਲੋਕ ਇਹਨਾਂ ਕੋਲ ਲੈਂਦੇ ਆ ਸੋਫਾ ਸੈੱਟ, ਘੱਟੋ ਘੱਟ 15-16 ਸਾਲ ਇੰਨਾ ਵਧੀਆ ਬਣਿਆ ਹੁੰਦਾ, ਜਾਂਦਾ ਕਿਤੇ ਨਹੀਂ। ਸੋਫਾ ਅਤੇ ਲਵ ਸੀਟ 100% ਪਿਓਰ ਲੈਦਰ ਦਾ, ਰੈਗੂਲਰ ਪ੍ਰਾਈਸ $6,500 ਦਾ, ਹੁਣ ਤੁਹਾਨੂੰ ਮਿਲੇਗਾ $3,500 ਦਾ
1: ਜੀ।
0: ਸਪੈਸ਼ਲ ਲੈਦਰ ਸੋਫਾ ਸੈੱਟ, ਸੈਕਸ਼ਨਲ ਵੱਡਾ ਜਿਹੜਾ ਹੁੰਦਾ, ਅਤੇ ਉਹਦੇ 'ਚ ਮਲਟੀਪਲ ਚੋਇਸ ਹੈਗੀ ਕਲਰ ਦੀ, ਬਹੁਤ ਸਾਰੇ ਕਲਰ ਨੇ। ਰੈਗੂਲਰ ਪ੍ਰਾਈਸ $7,900, ਹੁਣ ਮਿਲੇਗਾ ਇਹ ਵੀ $3,500 ਦੀ ਲਾਤਾ
1: ਜੀ।
0: ਸੈਕਸ਼ਨਲ ਵੀ $3,500 ਦੀ ਲਾਤਾ, ਸਸਤਾ ਲਾਤਾ, ਵੱਡਾ ਹੁੰਦਾ, ਹੈ ਨਾ। ਅਤੇ 3-piece ਫੈਬਰਿਕ ਸੋਫਾ ਸੈੱਟ ਵੀ ਲਓਗੇ, $2,500 ਰੈਗੂਲਰ ਪ੍ਰਾਈਸ ਹੈਗੀ ਆ, ਪਰ ਹੁਣ ਸੇਲ ਦੌਰਾਨ, ਕਿਉਂਕਿ 28ਵੀਂ ਐਨਵਰਸਰੀ ਹੈ, ਉਹ $1,500 ਵਿੱਚ ਦੇ ਰਹੇ ਆ
1: ਜੀ।
0: ਅਤੇ ਤੁਸੀਂ ਪਹੁੰਚਣਾ ਹੈਗਾ, ਅਤੇ ਆਲ ਸੋਫਾ ਸੈੱਟ, ਬੈਡਰੂਮ ਸੈੱਟ ਕਸਟਮ ਮੇਡ ਉਹਨਾਂ ਦੀ ਫੈਕਟਰੀ ਵੀ ਤਿਆਰ ਹੁੰਦੇ ਨੇ। ਜਾਂ ਪਹੁੰਚੋ 24 ਰੀਗਨ ਰੋਡ, ਰੀਗਨ ਗੁਰਦੁਆਰਾ ਸਾਹਿਬ ਦੇ ਨੇੜੇ, ਅਤੇ ਜਾਂ ਫਿਰ ਪਹੁੰਚੋ ਏਅਰਪੋਰਟ 'ਤੇ ਕੋਈਨ 'ਤੇ, 120 ਡੈਲਟਾ ਪਾਰਕ 'ਤੇ ਜਾ ਕੇ ਮਿਲੋ ਪਰਮਜੀਤ ਕੌਰ ਹੋਰਾਂ ਨੂੰ
1: ਜੀ।
0: ਕੈਸਾ ਫਰਨੀਚਰ ਦਾ ਨੰਬਰ ਹੈ 905-803-8056, 905-803-8056, ਤੇ ਉਹਨਾਂ ਨੂੰ ਕਾਲ ਕਰ ਲਓ
1: ਜੀ। ਜੇ ਤੁਸੀਂ ਮੋਰਗੇਜ ਕਰਵਾਉਣਾ ਚਾਹੁੰਦੇ ਹੋ ਤਾਂ ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਮੋਰਗੇਜ ਦੀ ਲੋੜ ਹੈ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਜਾਂ ਪਰਚੇਸਿਸ ਦੀ ਲੋੜ ਹੈ ਤੁਹਾਨੂੰ, ਤਾਂ ਜ਼ਰੂਰ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਬਹੁਤ ਲੰਬੇ ਤਜ਼ਰਬੇ ਦੇ ਨਾਲ ਤੁਹਾਡੇ ਲਈ ਮੋਰਗੇਜਿਸ ਕਰਦੇ ਨੇ। ਹੋਮ ਐਕੁਟੀ ਜਾਂ ਕਮਰਸ਼ੀਅਲ ਐਕੁਟੀ ਬਣਾਉਣੀ ਹੋਵੇ ਜਾਂ ਤੁਹਾਨੂੰ ਕਮਰਸ਼ੀਅਲ ਬਿਲਡਿੰਗਸ ਦੇ ਉੱਪਰ ਫੰਡਿੰਗ ਦੀ ਲੋੜ ਹੈ, 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਦੇ ਉੱਪਰ ਦੇ ਦਿੰਦੇ ਨੇ। ਅਤੇ ਪ੍ਰਾਈਵੇਟ ਮੋਰਗੇਜ ਕਰਵਾਉਣਾ ਚਾਹੁੰਦੇ ਹੋ ਉਹ ਵੀ ਐਜ਼ ਸੂਨ ਐਜ਼ ਪੋਸੀਬਲ ਕਰਾ ਦੇਣਗੇ। ਤੁਸੀਂ ਹਰ ਜਗ੍ਹਾ ਜਾਓ, ਕਿਤੋਂ ਵੀ ਮੋਰਗੇਜ ਨਹੀਂ ਹੋ ਰਹੀ ਤਾਂ ਤੁਸੀਂ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 6476402511, 647-640-2541, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ।
0: ਲਓ ਫਿਰ ਗੀਤ ਸੁਣਾਉਂਦੇ ਤੁਹਾਨੂੰ ਅਗਲਾ, ਅਤੇ ਸੁਣੋ, ਕਰੋ ਇੰਜੋਏ। ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤੁਸੀਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ 2706 ਜੀ ਆਣਾ ਜੀ
1: ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ
0: ਸਤਿ ਸ੍ਰੀ ਅਕਾਲ ਜੀ ਫਰਮਾਇਸ਼ੀ ਬਹੁਤ ਸਾਰੇ ਨਾ ਲਾਜ ਚੇਂਜ ਹੋ ਰਹੇ ਨੇ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜੋ ਪੇਰੈਂਟਸ ਨੂੰ ਥੋੜ੍ਹਾ ਬੰਦ ਕੀਤਾ ਹੋਇਆ ਸੀ ਲੇਕਿਨ ਹੁਣ ਫਿਰ ਕਹਿ ਰਹੇ ਕਿ ਸ਼ਾਇਦ ਸੁਪਰ ਵੀਜ਼ੇ ਵਾਲੇ ਜਿਹੜੇ ਪੇਰੈਂਟਸ ਵਾਲੇ ਐਪਲੀਕੇਸ਼ਨ ਦੇ ਵਿੱਚ ਜ਼ਿਆਦਾ ਵਾਧਾ ਕੀਤਾ ਜਾ ਮੰਗਵਾਉਣ ਦਾ ਸੁਪਰ ਵੀਜ਼ਾ ਚਲਾਉਣਾ ਫਿਰ ਵੀ ਜ਼ਰੂਰੀ ਹੈ ਉਹਦੇ ਬਾਰੇ ਹੁਣ ਜਾਣਕਾਰੀ ਦਿਓ
2: ਬਿਲਕੁਲ ਸਿੱਧੂ ਜੀ ਜਦੋਂ ਵੀ ਸੁਪਰ ਵੀਜ਼ਾ ਦੇ ਲਈ ਆਪਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਅਪਲਾਈ ਕਰਦੇ ਹੈਗੇ ਹਾਂ ਹਰੇਕ ਪਰਸਨ ਦਾ ਇੱਕੋ ਹੀ ਕੰਸਰਨ ਹੁੰਦਾ ਕਿ ਇਸ ਟਾਈਮ ਤੇ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਜ਼ਰੂਰ ਲਗਾ ਰਹੇ ਹਾਂ ਪਰ ਸਾਨੂੰ ਪਤਾ ਨਹੀਂ ਹੈਗਾ ਕਿ ਕਦੋਂ ਵੀਜ਼ਾ ਲੱਗੂਗਾ ਕਦੋਂ ਇੱਥੇ ਆਓਗੇ ਕਾਫੀ ਵਾਰ ਹੁੰਦਾ ਕਿ ਲੈਟਸ ਸੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹੁਣ ਜਿਵੇਂ ਸਪਤੰਬਰ ਅਕਤੂਬਰ ਦੇ ਟਾਈਮ ਦੇ ਵਿੱਚ ਜਦੋਂ ਫੈਮਿਲੀਜ਼ ਅਪਲਾਈ ਕਰ ਰਹੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਹੁੰਦਾ ਕਿ ਵੀਜ਼ਾ ਜ਼ਰੂਰ ਲੱਗ ਜੂਗਾ ਦੋ ਮਹੀਨੇ ਦਾ ਟਾਈਮ ਲੱਗਣਾ ਹੀ ਲੱਗਣਾ ਹੈ ਡੇਢ ਤੋਂ ਦੋ ਮਹੀਨੇ ਅਤੇ ਉਸ ਟਾਈਮ ਨੂੰ ਵਿੰਟਰ ਆ ਜਾਣੀ ਹੈ ਤਾਂ ਇਸ ਟਾਈਮ ਤੇ ਮੇਨਲੀ ਸੁਪਰ ਵੀਜ਼ਾ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਲ ਦੀ ਕਵਰੇਜ ਹੋਣੀ ਚਾਹੀਦੀ ਹੈ 1 ਲੱਖ ਦੀ ਮਿਨੀਮਮ ਕਵਰੇਜ ਅਮਾਊਂਟ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਇਸ ਟਾਈਮ ਤੇ ਸਭ ਨਾਲੋਂ ਪਹਿਲਾਂ ਉਹਨਾਂ ਦੇ ਮਾਇੰਡ ਦੇ ਵਿੱਚ ਇੱਕੋ ਹੀ ਕੁਸ਼ਚਨ ਆਉਂਦਾ ਕਿ ਪੇਮੈਂਟ ਕਿਸ ਤਰੀਕੇ ਦੇ ਨਾਲ ਕਰਨੀ ਹੈ ਕਿ ਸਾਨੂੰ ਸਾਰੇ ਸਾਲ ਦੀ ਪੇਮੈਂਟ ਅਪ ਫਰੰਟ ਕਰਨੀ ਪਊਗੀ ਕਿਉਂਕਿ ਸਾਨੂੰ ਨਹੀਂ ਪਤਾ ਕਿ 2 ਮਹੀਨੇ ਬਾਅਦ ਵੀਜ਼ਾ ਤਾਂ ਲੱਗ ਜੂਗਾ ਮੇ ਬੀ ਪੇਰੈਂਟਸ ਅਗਲੇ ਸਾਲ ਆਉਂਦੇ ਨੇ ਅਗਲੇ ਸਮਰ ਦੇ ਵਿੱਚ ਆਉਂਦੇ ਨੇ ਸੋ ਉਸ ਟਾਈਮ ਤੇ ਇੱਕ ਉਹਨਾਂ ਨੂੰ ਬੜੀ ਕਨਫਿਊਜ਼ਨ ਹੁੰਦੀ ਹੈ ਉਹਦੇ ਲਈ ਬਹੁਤ ਹੀ ਵਧੀਆ ਸੋਲੂਸ਼ਨ ਹੈਗਾ ਸਾਡੇ ਕੋਲ ਕਿ ਤੁਸੀਂ ਈਜ਼ੀਲੀ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾ ਸਕਦੇ ਹੁੰਦੇ ਹੋ ਕਿਉਂਕਿ ਇਸ ਟਾਈਮ ਤੇ ਪਾਲਿਸੀ ਕਰਵਾਓਗੇ ਜਸਟ ਫਸਟ ਐਂਡ ਲਾਸਟ ਮੰਥ ਕਿਉਂਕਿ 12 ਮਹੀਨੇ ਦੀ ਪਾਲਿਸੀ ਹੈਗੀ ਹੈ ਪਹਿਲੇ ਤੇ 12ਵੇਂ ਮਹੀਨੇ ਦੀ ਪ੍ਰੀਮੀਅਮ ਦੀ ਪੇਮੈਂਟ ਕਰੋਗੇ ਪਲੱਸ ਐਡਮਿਨ ਚਾਰਜਿਸ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਜਾਊਗੀ ਪਾਲਿਸੀ ਹੋਲਡ ਤੇ ਰਹੂਗੀ ਜਦੋਂ ਤੱਕ ਪੇਰੈਂਟਸ ਇੱਥੇ ਨਹੀਂ ਆਉਂਦੇ ਹੈਗੇ ਆ ਜਦੋਂ ਵੀ ਤੁਸੀਂ ਉਹਨਾਂ ਦੀ ਪਾਲਿਸੀ ਉਹਨਾਂ ਦੀ ਏਅਰ ਟਿਕਟ ਬੁੱਕ ਕਰਵਾਉਂਦੇ ਹੈਗੇ ਹੋ ਉਸ ਟਾਈਮ ਤੇ ਆਪਾਂ ਪਾਲਿਸੀ ਐਕਟੀਵੇਟ ਕਰਦੇ ਹੈਗੇ ਆ ਉਦੋਂ ਤੱਕ ਪਾਲਿਸੀ ਹੋਲਡ ਤੇ ਰਹਿਣੀ ਹੈ ਕੋਈ ਪੇਮੈਂਟ ਨਹੀਂ ਜਾਊਗੀ ਸੋ ਇਹਦੇ ਵਿੱਚ ਪੂਰੀ ਫਲੈਕਸੀਬਿਲਟੀ ਆ ਜਾਂਦੀ ਹੈ ਕਿ ਇੱਕ ਤਾਂ ਤੁਹਾਨੂੰ ਇੱਕਦਮ ਬਰਡਨ ਨਹੀਂ ਪੈਂਦਾ ਹੈਗਾ ਕਿ ਪੂਰੇ ਸਾਲ ਦਾ ਪ੍ਰੀਮੀਅਮ ਪੇ ਕਰਨਾ ਪਊਗਾ ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈ ਕਿ ਅਸੀਂ ਮੰਥਲੀ ਪੇਮੈਂਟ ਜ਼ਰੂਰ ਲੈ ਲਿੱਤੀ ਪਰ ਜੇ ਸਾਲ ਦੀ ਪਾਲਿਸੀ ਹੈ ਇਨ ਕੇਸ ਪੇਰੈਂਟਸ ਜਦੋਂ ਵੀ ਆਉਂਦੇ ਨੇ ਚਾਹੇ ਨੈਕਸਟ ਸਮਰ ਆਉਂਦੇ ਨੇ ਇਸ ਵਿੰਟਰ ਦੇ ਵਿੱਚ ਆਉਂਦੇ ਨੇ ਚਾਹੇ 2-4 ਮਹੀਨੇ 6 ਮਹੀਨੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੇ ਵਾਪਸ ਵੀ ਚਲੇ ਜਾਂਦੇ ਨੇ ਤੁਹਾਡੀਆਂ ਮੰਥਲੀ ਪੇਮੈਂਟਸ ਬੰਦ ਹੋ ਚੁੱਕੀਆਂ ਤੁਸੀਂ ਪ੍ਰੂਫ ਜ਼ਰੂਰ ਦੇਣਾ ਹੁੰਦਾ ਇੰਸ਼ੋਰੈਂਸ ਕੰਪਨੀ ਨੂੰ ਕਿ ਹਾਂਜੀ ਉਹ ਵਾਪਸ ਚਲੇ ਗਏ ਨੇ ਤਾਂ ਉਸ ਤੋਂ ਬਾਅਦ ਪੇਮੈਂਟਸ ਬੰਦ ਹੋ ਜਾਣਗੀਆਂ ਤੇ ਲਾਸਟ ਮੰਥਲੀ ਪੇਮੈਂਟ ਵੀ ਵਾਪਸ ਹੋ ਜਾਂਦੀ ਹੈ ਐਡਮਿਨ ਚਾਰਜਿਸ ਡਿਡਕਟ ਹੋ ਕੇ ਸੋ ਬਹੁਤ ਹੀ ਫਲੈਕਸੀਬਿਲਿਟੀ ਹੋ ਜਾਂਦੀ ਹੈ ਪੇਮੈਂਟ ਸਟਰਕਚਰ ਦੇ ਵਿੱਚ ਦੂਜੀ ਚੀਜ਼ ਇਹ ਹੈ ਕਿ ਕੋਈ ਵੀ ਪਰਸਨ ਹੈ ਚਾਹੇ ਕਿਸੇ ਤਰ੍ਹਾਂ ਦੀ ਉਹਨਾਂ ਦੀ ਸਿਕਨੈਸ ਪ੍ਰੀਵੀਅਸ ਚੱਲ ਰਹੀ ਸੀਗੀ ਕੋਈ ਹਾਰਟ ਦੇ ਰਿਲੇਟਡ ਇਸ਼ੂ ਸੀ ਕੈਂਸਰ ਦੇ ਰਿਲੇਟਡ ਇਸ਼ੂ ਸੀਗਾ ਸੋ ਇਸ ਟਾਈਮ ਤੇ ਉਹਨਾਂ ਦੀ ਹੈਲਥ ਸਟੇਬਲ ਹੈਗੀ ਆ ਲਾਸਟ 3-6 ਮੰਥਸ ਦੇ ਵਿੱਚ ਡਿਪੈਂਡਿੰਗ ਕਿਹੜੀ ਏਜ ਕੈਟੇਗਰੀ ਦੇ ਵਿੱਚ ਨੇ ਤਾਂ ਡੈਫੀਨੇਟਲੀ ਵਿਦ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਵਰੇਜ ਵੀ ਮਿਲ ਜਾਂਦੀ ਹੈ ਜਿਹਦੇ ਵਿੱਚ ਕਿ ਚਾਹੇ ਕੋਈ ਨਵੀਂ ਸਿਕਨੈਸ ਇੰਜਰੀ ਹੋਈ ਹੈ ਪੁਰਾਣੀ ਇਲਨੈਸ ਦੇ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਹੈ ਹਰ ਤਰ੍ਹਾਂ ਦਾ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਕਵਰ ਹੁੰਦਾ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509 ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਚਾਹੇ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਦੇਖ ਰਹੇ ਹੋ ਵਿਜ਼ਿਟਰ ਇੰਸ਼ੋਰੈਂਸ ਦੇਖ ਰਹੇ ਹੋ ਉਹਦੇ ਵਿੱਚ ਪ੍ਰੀਮੀਅਮ ਦੇ ਨਾਲ ਨਾਲ ਬੈਨੀਫਿਟਸ ਤੇ ਜ਼ਰੂਰ ਧਿਆਨ ਦਿਆ ਕਰੋ ਕਾਫੀ ਵਾਰ ਹੁੰਦਾ ਹੈ ਕਿ ਦੀ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ, ਪ੍ਰੀਮੀਅਮ ਤੁਹਾਨੂੰ ਥੋੜਾ ਸਸਤਾ ਮਿਲ ਜੂਗਾ, ਪਰ ਇਨ ਟ੍ਰਾਂਜ਼ਿਟ ਦੇ ਟਾਈਮ ਤੇ ਤੁਹਾਨੂੰ ਨਹੀਂ ਕਵਰ ਕਰਦੀਆਂ। ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈ, ਉਹਨਾਂ ਨੇ ਓਬਵੀਅਸਲੀ ਹੈ ਜਦੋਂ ਵਾਪਸ ਜਾਣਾ ਇੱਥੋਂ ਦੀ, ਇਨ ਟ੍ਰਾਂਜ਼ਿਟ ਦੇ ਵਿੱਚ ਕਿਤੇ ਲੇ ਓਵਰ ਹੈਗੀ, ਉੱਥੇ ਵੀ ਕੋਈ ਇੰਜਰੀ ਕੋਈ ਸਿਕਨੈਸ ਹੋ ਸਕਦੀ ਹੈ। ਜੇ ਪਾਲਿਸੀ ਦੀ ਕਵਰੇਜ ਆਲਰੇਡੀ ਉਸ ਟਾਈਮ ਤੇ ਖਤਮ ਹੋ ਚੁੱਕੀ ਹੈ ਤਾਂ ਓਬਵੀਅਸਲੀ ਉਹ ਐਕਸਪੈਂਸ ਤੁਹਾਡੇ ਸਿਰ ਤੇ ਪੈ ਸਕਦਾ ਹੈਗਾ। ਸੋ ਮੇਕ ਸ਼ੁਰ ਕਰੋ ਏਦਾਂ ਦੀ ਪਾਲਿਸੀ ਹੋਵੇ ਜਿਹੜੀ ਕਿ ਇਨ ਟ੍ਰਾਂਜ਼ਿਟ ਵੀ ਕਵਰ ਕਰੇ। ਦੂਜੀ ਚੀਜ਼, ਇੱਥੇ ਜਦੋਂ ਆਉਂਦੇ ਨੇ ਤਾਂ ਇਸ ਟਾਈਮ ਤੇ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਦੇ ਨਾਲ ਨਾਲ ਰੀਪੈਟਰੀਏਸ਼ਨ, ਫਿਊਨਰਲ ਦੇ ਰਿਲੇਟਿਡ ਐਕਸਪੈਂਸਿਸ, ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ, ਇਹ ਸਾਰੇ ਐਡੀਸ਼ਨਲ ਜਿਹੜੇ ਬੈਨੀਫਿਟਸ ਹੁੰਦੇ ਨੇ ਜ਼ਰੂਰ ਹੋਣ ਪਾਲਿਸੀ ਦੇ ਵਿੱਚ, ਤਾਂ ਕਿ ਹਰ ਪਾਸਿਓਂ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਵੇ। ਕੋਈ ਵੀ ਜਾਣਕਾਰੀ ਚਾਹੀਦੀ ਹੈ, ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਕਾਲ ਕਰ ਸਕਦੇ ਜੀ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509.
0: ਦੋਸਤੋ ਅੱਜ ਦੀ ਕੁਇਜ਼ ਵੀ ਪਾਉਂਦੇ ਹਾਂ ਅਤੇ ਕੁਇਜ਼ ਤੁਹਾਡੇ ਲਈ ਰੈਡੀ ਹੈ। ਦੱਸਣਾ ਹੋਏਗਾ ਕਿਹੜੀ ਮੂਵੀ ਦਾ ਗੀਤ ਹੈ। ਵੈਸੇ ਤਾਂ ਗੀਤ ਬੜਾ ਮਸ਼ਹੂਰ, ਆਪਾਂ ਆਲਵੇਜ਼ ਸੁਣਦੇ ਰਹੇ ਹਾਂ, ਸਾਡੇ ਦੇਸ਼ ਪ੍ਰਦੇਸ਼ ਦੇ ਵਿੱਚ ਬੜੇ ਪਿਆਰਾ, ਇਹਦੇ ਦੋ ਵਰਜ਼ਨ ਨੇ ਗੀਤ ਦੇ, ਪਰ ਰਫੀ ਸਾਹਿਬ ਦਾ ਗਾਇਆ ਗੀਤ ਉਹ ਤਾਂ ਪਤਾ ਹੀ ਹੈ, ਹੈ ਨਾ। ਅਤੇ ਜੇ ਦੱਸੋਗੇ ਕਿ ਮੂਵੀ ਕਿਹੜੀ ਆ, ਕਿਹੜੇ ਈਅਰ 'ਚ ਰਿਲੀਜ਼ ਹੋਈ ਆ, ਮੂਵੀ ਵਿੱਚ ਫਿਲਮਾਇਆ ਕਿਹਦੇ ਕਿਤੇ ਗੀਤ ਹੈ, ਇੰਨਾ ਹੀ ਦੱਸਣਾ। ਅਤੇ ਬਸ ਤੁਹਾਡਾ ਕੁਸ਼ਚਨ ਸਾਡਾ ਇੰਨਾ ਹੀ ਆ। ਸੁਣੋ ਧਿਆਨ ਨਾਲ ਗੀਤ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ 'ਤੇ, ਦੱਸੋ ਸਾਨੂੰ ਕਿਤੇ ਫਿਲਮਾਇਆ ਹੋਇਆ ਹੈਗਾ ਇਹ, ਅਤੇ ਕਿਹੜੀ ਆਪਣੇ ਮੂਵੀ ਦਾ ਹੈਗਾ।

0: ਲਓ ਜੀ ਬੜਾ ਪਿਆਰਾ ਗੀਤ ਤੁਹਾਡੀ ਨਜ਼ਰ ਕੀਤਾ ਅਸੀਂ ਅਸੀਂ ਚਾਹਵਾਂਗੇ ਕਿ ਕਿਤੇ ਕਿਤੇ ਬਣਵਾਇਆ ਹੋਇਆ ਗੀਤ ਦੇ ਵਿੱਚ ਕੌਣ ਕੌਣ ਨੇ ਹਾਂਜੀ ਜਦੋਂ ਮੂਵੀ ਕਿਹੜੀ ਹੈਗੀ ਆ ਕਿਹੜੀ ਆ ਚੋਇਸ ਕੁਛ ਪਤਾ ਹੋਵੇ ਜ਼ਰੂਰ ਸਾਨੂੰ ਦੱਸੋ 2706 ਜੀ ਜੀ ਹਾਂ ਜੀ
1: ਵੀਰ ਜੀ ਸਤਿ ਸ਼੍ਰੀ ਅਕਾਲ ਅਗੇਨ ਜੀ
0: ਹਾਂਜੀ
1: ਆਪ ਤੋਂ ਐਸੇ ਨਹੀਂ ਥੇ
0: ਆਪ ਤੋਂ ਐਸੇ ਨਹੀਂ ਥੇ
2: ਮੂਵੀ ਦਾ ਨਾਮ
1: ਕਾ ਨਾਮ
0: ਮੂਵੀ ਦਾ ਨਾਮ ਠੀਕ ਹੈ
1: ਦੀਪਕ ਪਰਾਸ਼ਰ ਰਣਜੀਤਾ ਰਾਜ ਬਾਬਰ
0: ਅੱਛਾ ਜੀ ਕਿਹੜੇ ਇਹ ਚੋਇਸ ਇਹ ਹੈ
1: 79 ਚੋਇਸ ਸੀ
0: ਮੈਂ ਨੇੜੇ ਤੇੜੇ ਹੀ ਹੋ ਤੁਸੀਂ ਹੈ ਐਨੀ ਲਿਖ ਲਿਆ ਤੁਹਾਡਾ ਆਨਸਰ ਹੋਰ ਵੀ ਕੋਈ ਸਾਡਾ ਸੁਜਣ ਥੋੜ੍ਹਾ ਗੀਤ ਸੁਣਾਉਂਦੇ ਹਾਂ ਅਤੇ ਦੱਸੋ ਬਈ ਕਿਹੜੇ ਕਿਹੜੇ ਲੋਕਾਂ ਦੇ ਫਰਮਾਇਆ ਹੋਇਆ ਗੀਤ ਹੈ ਇਹ ਕਿਹੜੇ ਈਅਰ 'ਚ ਮੂਵੀ ਆਈ ਸੀ ਅਤੇ ਮੂਵੀ ਦਾ ਨਾਂ ਕੀ ਹੈ ਅਤੇ ਉਹ ਤੁਹਾਡੇ ਲਈ ਅਸੀਂ ਇੱਕ ਵਾਰੀ ਫਿਰ ਗੀਤ ਚਲਾਉਂਦੇ ਹਾਂ

ਵੈਸੇ ਤਾਂ ਮੂਵੀ ਦੇ ਨਾਮ ਤੁਹਾਡੇ ਸੱਜਣ ਦੱਸ ਹੀ ਗਏ ਨੇ, ਲੇਕਿਨ ਤੁਸੀਂ ਵੀ ਦੱਸ ਸਕਦੇ ਦੁਬਾਰਾ ਮੂਵੀ ਦਾ ਨਾਮ ਅਤੇ ਕਿਹਦੇ ਕਿਹਦੇ ਫਿਲਮਾਇਆ ਹੋਇਆ ਗੀਤ ਹੈ ਇਹ, ਅਤੇ ਗਾਇਆ ਰਫੀ ਸਾਹਿਬ ਦਾ ਆਫਕੋਰਸ, ਹਾਂਜੀ, ਅਤੇ ਕਿਹੜੇ ਈਅਰ 'ਚ ਇਹ ਮੂਵੀ ਆਈ ਸੀ, ਹਾਂਜੀ ਦੱਸੋ ਅਤੇ ਸਾਨੂੰ ਗਿਫਟ ਵਿਨ ਕਰੋ। ਨੰਬਰ 905-564-6444-905-564-6444 ਤੇ ਕਾਲ ਕਰਨੀ ਹੈ, ਅਸੀਂ ਤੁਹਾਡੇ ਨਾਲ ਹਾਂ ਠੀਕ ਸ਼ਾਮ ਦੇ 6 ਵਜੇ ਤੱਕ।

0: ਪੁਰਾਣੀ ਮੂਵੀ ਹੈਗੀ ਆ ਇਹ, ਆਪ ਤੋਂ ਐਸੇ ਨਾ ਥੇ। ਹਾਂਜੀ, ਵੈਸੇ ਸਾਡੇ 2706 ਨੇ ਦੱਸਿਆ, ਵੈਸੇ ਬਿਲਕੁਲ ਸਹੀ ਦੱਸਿਆ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਰਣਜੀਤਾ ਹੁੰਦੀ ਸੀ ਬੜੀ ਅੱਛੀ ਐਕਟਰੈਸ, ਰਾਜ ਬੱਬਰ, ਦੀਪਕ ਪ੍ਰੈਸ਼ਰ, ਹੈ ਨਾ, ਅਤੇ ਮਦਨਪੁਰੀ ਸਾਹਿਬ, ਉਹਨਾਂ 'ਤੇ ਫਰਮਾਇਆ ਹੋਇਆ ਗੀਤ ਹੈ ਇਹ। ਲੇਕਿਨ ਮੈਂ ਪੁੱਛਿਆ ਸੀ ਕਿ ਕਿਹੜੇ ਈਅਰ 'ਚ ਆਈ ਹੈ, ਕੈਨੀਵੇ ਤੁਸੀਂ ਕਿਸੇ ਨੇ ਦੱਸਿਆ ਨਹੀਂ ਗਾ। ਤੋ 2706 ਸਾਡੇ ਨਾਲ ਨੇ, ਉਹੀ ਵਿਨਰ ਨੇ। ਆਓ ਫਿਰ ਆਪਾਂ ਇੱਕ ਵਾਰੀ ਫਿਰ ਮੋਨਾ ਹੋਰ ਨਾਲ ਲੈਂਦੇ ਹਾਂ, ਅਤੇ ਉਹਨਾਂ ਨੂੰ ਆਪਾਂ ਇਨਸ਼ੋਰੈਂਸ ਪਾ ਰਹੀ, ਤੋਂ ਮੋਨਾ ਹੋਰੀ ਸਾਡੇ ਨਾਲ ਨੇ। ਮੋਨਾ ਹੋਰੀ ਸਾਡੇ ਨਾਲ ਨੰਬਰ ਦੇ ਦੀ ਉਹਨਾਂ ਦਾ 416-509-1509 ਟੈਲੀਫੋਨ ਨੰਬਰ ਹੈ। ਮੋਨਾ ਜੀ, ਇੱਕ ਵਾਰੀ ਫਿਰ ਤੁਹਾਨੂੰ ਜੀਆਂ ਨੂੰ ਇਹ ਦੱਸੋ ਕਿ ਲਾਈਫ ਇੰਸ਼ੋਰੈਂਸ ਹੋ ਗਈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈ, ਡਿਸੇਬਿਲਟੀ ਇੰਸ਼ੋਰੈਂਸ ਹੋ ਗਈ, ਕੱਲੀ ਕੱਲੀ ਕਰਾਉਣ ਲੱਗੇ ਤਾਂ ਕਾਫੀ ਡਿਫਰੈਂਟ ਪੋਲਿਸੀਜ਼ ਕਰਵਾਉਣੀਆਂ ਪੈਣਗੀਆਂ, ਕੋਈ ਇਸ ਤਰ੍ਹਾਂ ਦਾ ਪੈਕੇਜ ਦੱਸੋ ਜਿਹਦੇ ਵਿੱਚ ਸਾਰੇ ਕਵਰ ਹੋ ਜਾਣ ਇਹ ਚੀਜ਼ਾਂ।
1: ਬਿਲਕੁਲ ਸਿੱਧੂ ਜੀ, ਡੈਫੀਨੇਟਲੀ ਇਸ ਤਰੀਕੇ ਦੇ ਨਾਲ ਪੋਲਿਸੀ ਨੂੰ ਡਿਜ਼ਾਈਨ ਕਰ ਸਕਦੇ ਹਾਂ ਤਾਂ ਕਿ ਕੋਈ ਪੋਲਿਸੀ ਦੇ ਵਿੱਚ ਲਾਈਫ ਇੰਸ਼ੋਰੈਂਸ, ਰੱਬ ਨਾ ਕਰੇ ਇਨ ਕੇਸ ਆਫ ਡੈਥ, ਤਾਂ ਉਸ ਟਾਈਮ ਕਵਰ ਕਰਦੀ ਹੈ। ਕ੍ਰਿਟੀਕਲ ਇਲਨੈਸ ਇਨ ਕੇਸ ਕੋਈ ਵੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ, ਕੈਂਸਰ, ਹਾਰਟ ਅਟੈਕ, ਕੋਈ ਬਾਈਪਾਸ ਸਰਜਰੀ, ਸੋ 25 ਡਿਜ਼ੀਜ਼ ਕਵਰ ਹੁੰਦੀਆਂ ਨੇ। ਸੋ ਉਸ ਟਾਈਮ ਤੇ ਇੱਕ ਲੰਬਸਮ ਬੈਨੀਫਿਟ ਜਿੰਦੇ ਜੀ ਮਿਲਦਾ ਹੈ। ਐਂਡ ਇਸੇ ਤਰੀਕੇ ਦੇ ਨਾਲ ਡਿਸੇਬਿਲਟੀ, ਡਿਸੇਬਿਲਟੀ ਇਨ ਕੇਸ ਕੋਈ ਵੀ ਇੰਜਰੀ ਹੋ ਜਾਂਦੀ ਹੈ, ਕੋਈ ਸਿਕਨੈਸ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਪਰਸਨ ਨੂੰ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈ ਮੰਥਲੀ ਬੈਨੀਫਿਟ ਦੇ ਵਿੱਚ, ਕਿ ਜੇ 2000 ਪਰ ਮੰਥ ਦਾ ਬੈਨੀਫਿਟ ਰੱਖਿਆ ਸੀ ਤਾਂ 2000 ਪਰ ਮੰਥ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ। ਸੋ ਇਹ ਸਾਰੀਆਂ ਪਾਲਿਸੀਜ਼ ਡੈਫੀਨੇਟਲੀ ਅਲੱਗ ਅਲੱਗ ਕਰਵਾਉਣ ਦੀ ਬਜਾਏ ਇਸ ਟਾਈਮ ਤੇ ਬਹੁਤ ਸਾਰੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇੱਕੋ ਹੀ ਪਾਲਿਸੀ ਦੇ ਵਿੱਚ ਤਿੰਨੋਂ ਕਵਰੇਜਿਸ ਨੂੰ ਡਿਜ਼ਾਈਨ ਕਰ ਸਕਦੇ ਹੁੰਦੇ ਆ। ਬੈਨੀਫਿਟ ਕੀ ਹੋ ਜਾਂਦਾ ਹੈ? ਬੈਨੀਫਿਟ ਇਹ ਹੈਗਾ ਕਿਉਂਕਿ ਹਰੇਕ ਪਾਲਿਸੀ ਦੇ ਵਿੱਚ ਇੱਕ ਪਾਲਿਸੀ ਫੀ ਇਨਕਲੂਡ ਹੁੰਦੀ ਹੈ, ਉਹ ਤੁਹਾਨੂੰ ਬਿਲਟ ਇਨ ਹੁੰਦੀ ਹੈ, ਦੇਣੀ ਹੀ ਪੈਂਦੀ ਹੈ। ਇੰਸਟੈਡ ਕਿ ਜੇ ਅਸੀਂ ਤਿੰਨ ਅਲੱਗ ਅਲੱਗ ਪਾਲਿਸੀਜ਼ ਲਵਾਂਗੇ ਤੇ ਹਰੇਕ ਪਾਲਿਸੀ ਦੀ ਅਲੱਗ ਅਲੱਗ ਪਾਲਿਸੀ ਫੀ ਦੇਣੀ ਪੈਣੀ ਆ ਸਾਨੂੰ, ਓਬਵੀਅਸਲੀ ਐਕਸਪੈਂਸਿਵ ਪਊਗੀ। ਜੇ ਅਸੀਂ ਇੱਕੋ ਪਾਲਿਸੀ ਦੇ ਵਿੱਚ ਡਿਜ਼ਾਈਨ ਕਰ ਲਵਾਂਗੇ ਤਾਂ ਤੁਹਾਡੀ ਅਲੱਗ ਅਲੱਗ ਜਿਹੜੀ ਪਾਲਿਸੀ ਫੀ ਪੇ ਕਰਨੀ ਸੀ ਉਹ ਤੁਹਾਡੀ ਸੇਵ ਹੋ ਜਾਂਦੀ ਹੈ। ਕਿਉਂਕਿ ਕੀ ਹੁੰਦਾ ਕਿ ਜਦੋਂ ਵੀ ਆਪਾਂ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਕੋਈ 10 ਸਾਲ, 20 ਸਾਲ, 30 ਸਾਲ, ਮੇਰੀ 65 ਏਜ ਤੱਕ, ਇੰਨੇ ਟਾਈਮ ਫਰੇਮ ਤੱਕ ਆਪਾਂ ਪਾਲਿਸੀ ਦੇ ਪ੍ਰੀਮੀਅਮਸ ਪੇ ਕਰਨੇ ਹੁੰਦੇ ਨੇ। ਜੋ ਵੀ ਅਸੀਂ ਮੰਥਲੀ ਸੇਵਿੰਗਸ ਕਰਦੇ ਚਲਾ ਜਾਵਾਂਗੇ ਤਾਂ ਲੋਟ ਆਫ ਸੇਵਿੰਗਸ ਹੋ ਜਾਣੀਆਂ ਨੇ। ਸੋ ਮੇਕ ਸ਼ੋਰ ਕਰੋ ਜਦੋਂ ਵੀ ਆਪਾਂ ਪਾਲਿਸੀ ਦੀ ਗੱਲ ਕਰਦੇ ਹਾਂ, ਕੋਈ ਵੀ ਆਪਣੀ ਪਰਸਨਲ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਡਿਪੈਂਡਿੰਗ ਅਪੋਨ ਤੁਹਾਡਾ ਕਿੱਦਾਂ ਦਾ ਜੋਬ ਹੈ, ਕਿੱਦਾਂ ਦੀ ਆਕੂਪੇਸ਼ਨ ਹੈਗੀ ਹੈ, ਉਸ ਹਿਸਾਬ ਦੇ ਨਾਲ ਪਾਲਿਸੀਜ਼ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਐਂਡ ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ, ਤਾਂ ਉਸ ਟਾਈਮ ਤੇ ਤੁਹਾਨੂੰ ਗਰੰਟੀ ਕਰਦੇ ਹਾਂ ਕਿ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚੋਂ ਜਿੰਨੀਆਂ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼ ਹੈ ਉਹਨਾਂ ਦੇ ਵਿੱਚੋਂ ਸ਼ੋਪ ਰਾਊਂਡ ਕਰਕੇ ਤੁਹਾਨੂੰ ਬੈਸਟ ਕਵਰੇਜ ਲੋਐਸਟ ਪ੍ਰੀਮੀਅਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਈਵਨ ਕਿ ਇਸ ਟਾਈਮ ਤੇ ਕੋਈ ਪਾਲਿਸੀ ਚੱਲ ਵੀ ਰਹੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕਾਫੀ ਵਾਰ ਹੁੰਦਾ ਕਿ ਟਰਮ ਇੰਸ਼ੋਰੈਂਸ ਪਾਲਿਸੀ ਕਰਵਾਈ ਹੁੰਦੀ ਹੈ ਕੋਈ 10 ਸਾਲ, 20 ਸਾਲ, 30 ਸਾਲ, ਉੰਨੀ ਦੇਰ ਤੱਕ ਤਾਂ ਤੁਹਾਡਾ ਪ੍ਰੀਮੀਅਮ ਲੌਕ ਇਨ ਰਹਿੰਦਾ ਹੈ। ਪਰ ਜਦੋਂ ਪਾਲਿਸੀ ਨੇ ਐਕਸਪਾਇਰ ਹੋਣਾ ਉਸ ਟਾਈਮ ਪੀਰੀਅਡ ਤੋਂ ਬਾਅਦ, ਓਬਵੀਅਸਲੀ ਪ੍ਰੀਮੀਅਮ ਰਿਨਿਊਅਲ ਰੇਟ ਤੇ ਚਲਾ ਜਾਂਦਾ ਹੈ। ਜਾਂ ਜੇ ਆਪਾਂ ਉਸ ਤੇ ਕੋਈ ਵੀ ਟੈਨਸ਼ਨ ਨਹੀਂ ਪੇ ਕਰਾਂਗੇ ਤਾਂ ਰਿਨਿਊਅਲ ਰੇਟ ਆਟੋਮੈਟਿਕਲੀ ਜਾਣੇ ਸ਼ੁਰੂ ਹੋ ਜਾਂਦੇ ਨੇ। ਸੋ ਕਿਉਂਕਿ ਓਬਵੀਅਸਲੀ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਲੈਟਰ ਜ਼ਰੂਰ ਪਾਉਣੀ ਹੁੰਦੀ ਹੈ ਕਿ ਹਾਂਜੀ ਤੁਹਾਡੀ ਪਾਲਿਸੀ ਟਰਮ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਹੈ ਐਂਡ ਨਵੇਂ ਰਿਨਿਊਅਲ ਰੇਟ ਇਹ ਨੇ। ਪਰ ਜੇ ਆਪਣਾ ਐਡਰੈਸ ਹੀ ਅਪਡੇਟ ਨਹੀਂ ਹੋਇਆ, ਓਬਵੀਅਸਲੀ ਤੁਹਾਨੂੰ ਲੈਟਰ ਨਹੀਂ ਮਿਲ ਪਾਉਂਦੀ, ਤਾਂ ਮੇਕ ਸ਼ੋਰ ਕਰੋ ਕਿ ਤੁਹਾਡੀ ਇਨਫੋਰਮੇਸ਼ਨ ਜ਼ਰੂਰ ਅਪਡੇਟਡ ਹੋਵੇ। ਪਾਲਿਸੀ ਨੂੰ ਰਿਵਿਊ ਕਰਨ ਦਾ ਫਾਇਦਾ ਇਹ ਹੋਏਗਾ ਕਿ ਰਿਨਿਊਅਲ ਰੇਟ ਤੁਹਾਡੇ ਆਟੋਮੈਟਿਕਲੀ ਵਿਦਡਰਾਅ ਹੋਣ ਦੀ ਬਜਾਏ ਤੁਸੀਂ ਪਹਿਲਾਂ ਹੀ ਪ੍ਰਿਪੇਅਰਡ ਹੋਵੋਗੇ ਕਿ ਆਪਾਂ ਆਪਸ਼ਨਸ ਐਕਸਪਲੋਰ ਕਰ ਸਕਦੇ ਹਾਂ ਉਹਦੇ ਵਿੱਚ। ਜਿੱਦਾਂ ਕਿ ਇੱਕ ਐਗਜ਼ਾਮਪਲ ਦੇਵਾਂ ਕਿ ਲਾਸਟ ਵੀਕ ਇੱਕ ਪਰਸਨ ਆਪਣੇ ਕਲਾਇੰਟ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, 20 ਸਾਲ ਦੇ ਟਰਮ ਸੀ ਜਿਹਦਾ ਪ੍ਰੀਮੀਅਮ ਕਿ ਉਹ $55 ਪੇ ਕਰ ਰਹੇ ਸੀ। ਐਂਡ ਇਸ ਟਾਈਮ ਤੇ 20 ਸਾਲ ਦੀ ਟਰਮ ਜਦੋਂ ਖਤਮ ਹੋਣੀ ਸੀ ਉਹਨਾਂ ਦਾ ਪ੍ਰੀਮੀਅਮ $750 ਪ੍ਰੀਮੀਅਮ ਜਾਣਾ ਸੀਗਾ, ਜਿਹੜੀ ਕਿ ਅਸੀਂ ਕੁਛ ਦਿਨ ਪਹਿਲਾਂ ਹੀ ਪਾਲਿਸੀ ਨੂੰ ਰਿਵਿਊ ਕੀਤਾ, ਤਾਂ ਡੈਫੀਨੇਟਲੀ ਉਹਨਾਂ ਦੀਆਂ ਸੇਵਿੰਗ ਹੋ ਗਈਆਂ ਐਂਡ ਉਹਨਾਂ ਨੇ ਡਿਫਰੈਂਟ ਆਪਸ਼ਨਸ ਨੂੰ ਐਕਸਪਲੋਰ ਕਰ ਲਿਆ ਤਾਂ ਕਿ ਉਹ ਆਪਣੀ ਪ੍ਰੋਟੈਕਸ਼ਨ ਵੀ ਚਲਦੀ ਰੱਖਣ। ਕੋਈ ਵੀ ਤੁਹਾਨੂੰ ਇੱਦਾਂ ਦੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਕੋਈ ਕੰਸਰਨ ਹੈ, ਪਾਲਿਸੀ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਕੋਰਬੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਤੁਸੀਂ ਸਾਡੀ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਤਾਂ ਵੀ 416-509-1509। ਥੈਂਕ ਯੂ ਸੋ ਮਚ ਸਿੱਧੂ ਜੀ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ।
2: ਨਾਲੇ ਤੁਸੀਂ ਕਲੀਅਰ ਵਿਊ ਆਈਕਨ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਕਿ ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ। ਤੁਹਾਡੇ ਲਈ ਡਾਕਟਰਸ 6 ਦਿਨ ਅਵੇਲੇਬਲ ਰਹਿੰਦੇ ਨੇ ਇੱਥੇ, ਡਾਕਟਰ ਰਮਨਦੀਪ ਹੈਰ ਐਂਡ ਡਾਕਟਰ ਹਰਪ੍ਰੀਤ ਹੈਰ, ਆਪ ਹੀ ਦੋਵੇਂ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਤੇ ਤੁਸੀਂ ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਜਾ ਸਕਦੇ ਹੋ। ਸੈਟਰਡੇ ਜਾਣਾ ਚਾਹੁੰਦੇ ਹੋ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੁੰਦੇ ਨੇ। ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਾਓ। ਮੰਡੇ ਨੂੰ ਸਿਰਫ ਛੁੱਟੀ ਕਰਦੇ ਨੇ। ਤੁਸੀਂ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਵਾ ਸਕਦੇ ਹੋ। ਸਾਰੇ ਤਰ੍ਹਾਂ ਦੇ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ ਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਕੰਪਲੀਟ ਪੇਅਰ ਆਫ ਗਲਾਸਿਸ $99 ਵਿੱਚ ਲੈ ਕੇ ਆਓ। ਨੰਬਰ ਤੁਸੀਂ ਨੋਟ ਕਰ ਲਓ, 905-913-4545, 905-913-4545। ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ।
0: ਗੋਲਡਨ ਸਟਾਰ ਕੰਸਟਰਕਸ਼ਨ ਵਾਲਿਆਂ ਨੂੰ ਯਾਦ ਰੱਖੋ, ਇੰਨੀ ਸੋਹਣੀ ਬੇਸਮੈਂਟ ਤਿਆਰ ਕਰਦੇ ਨੇ, ਬਹਿ ਜਾਵੇ ਕਰਵਾ ਦੇਣੇ ਕੰਮ ਦੀ। ਬਾਥਰੂਮ ਰੈਨੋਵੇਸ਼ਨ, ਕਿਚਨ ਰੈਨੋਵੇਸ਼ਨ, ਟਾਈਲਾਂ ਦਾ ਕੰਮ, ਫਲੋਰਿੰਗ ਦਾ ਕੰਮ, ਪੇਂਟਿੰਗ ਦਾ ਕੰਮ, ਫਰੇਮਿੰਗ ਡਰਾਈਵਾਲ ਦਾ ਕੰਮ ਹੋਵੇ, ਡੈਕ ਜਾਂ ਫੈਂਸ ਬਣਵਾਉਣੀ ਆ, ਕਿਆ ਬਾਤ ਹੈ। ਗੋਲਡਨ ਸਟਾਰ ਕੰਸਟਰਕਸ਼ਨ ਦਾ ਕਰੂ ਬੜਾ ਹੀ ਵਧੀਆ ਹੈਗਾ, ਪੂਰਾ ਯੂਨੀਫਾਰਮ ਅਤੇ ਸਾਰੇ ਹੈ ਨੇ, ਪੂਰੇ ਸਰਟੀਫਾਈਡ ਨੇ। ਔਰ ਥ੍ਰੀ ਪੀਸ ਇਨ ਸਵੀਟ, ਆਪਣਾ ਵਾਸ਼ਰੂਮ ਜਿਹੜਾ ਘਰ ਦੇ ਵਿੱਚ, ਉਹਨਾਂ ਨੇ ਸਾਰਾ ਗਲਾਸ ਸਟੈਂਡਿੰਗ ਗਲਾਸ ਲਗਾ ਕੇ ਵਧੀਆ, ਸਾਰੀਆਂ ਟੂਟੀਆਂ ਟੁੱਟੀ ਚੇਂਜ ਕਰਕੇ, ਵੈਨਿਟੀ ਚੇਂਜ ਕਰਕੇ ਨਵੇਂ ਸਾਰੇ ਲਾਉਣਗੇ ਵਾਸ਼ਰੂਮ, ਅਤੇ ਉਹਦਾ ਪ੍ਰਾਈਸ ਸਪੈਸ਼ਲ ਆਈ ਹੈ $8,000। ਨੰਬਰ ਹੈ 416-678-8100, 416-678-8100 ਨੰਬਰ ਹੈ ਗੋਲਡਨ ਸਟਾਰ ਕੰਸਟਰਕਸ਼ਨ ਵਾਲਿਆਂ ਦਾ। ਗੀਤ ਫਰਮੇਸ਼ ਸੀਗਾ, ਉਹ ਵੀ ਲਾਵਾਂਗੇ, ਪਰ ਥੋੜ੍ਹੀ ਜਿਹੀ ਮੈਨੂੰ ਜਲਦੀ ਹੀ ਆਪਣੀ ਸਟੇਸ਼ਨ ਆਈ ਡੀ ਵੀ ਆਉਣੀ ਆ।
2: ਬਿਲਕੁਲ,
0: ਮੈਂ ਦੇਖ ਰਿਹਾ ਕਿ ਇਹਦੇ ਵਿੱਚ ਨਾ ਜਿਹੜਾ ਗੀਤ ਆਪਾਂ ਹਿੰਦੀ ਕਿਉਂ ਗੀਤ ਸਾਡੇ ਵੀਰ ਨੇ ਫਰਮਾਇਸ਼ ਕੀਤੀ ਸੀ, ਯਹਰ ਮਹਿਬੂਦ ਇਨ ਟੂ ਗੋਆ, ਹੈ ਨਾ, ਇਹ 'ਚ ਸਿੰਮੀ ਗਰੇਵਾਲ ਦਿਖਾਈ ਜਾ ਰਹੇ ਨੇ, ਹੈ ਨਾ, ਐਕਟਰਸ ਹੁੰਦੀ ਸੀ ਪੁਰਾਣੀ ਸਿੰਮੀ ਗਰੇਵਾਲ, ਰਿਸ਼ੀ ਕਪੂਰ ਦੀ ਮੂਵੀ ਵਿੱਚ ਵੀ ਸੀਗੇ, ਪੁਨਰ ਜਨਮ ਦਾ ਉਹਦੇ ਵਿੱਚ ਹੁੰਦਾ ਗੇਟ ਜਿਹਾ, ਮੈਂ ਨਾਂ ਭੁੱਲ ਗਿਆ ਮੂਵੀ ਦਾ, ਕਾਫੀ ਮੂਵੀ 'ਚ ਆਇਆ ਇਹ।
2: ਹਾਂਜੀ,
0: ਅਤੇ ਉਹਨਾਂ 'ਤੇ ਫਰਮਾਇਆ ਗੀਤ ਬੜੀ ਤੁਹਾਡੀ ਜਲਦੀ ਤੁਸੀਂ ਨਜ਼ਰ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਕਮਰਸ਼ੀਅਲ ਲੈਣੀ ਬਹੁਤ ਜ਼ਰੂਰੀ ਹੈ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-855-7596, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ
4: This is AM 530 CHLO AM, serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: You're listening to Desh Pradesh Prime Time Radio. For any information or advertising, call our head office at 416-725-2551. Desh Pradesh Prime Time Radio.

0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਜੀ ਤੇ ਮੈਸੇਜ ਲਈਏ ਜੀ ਮਨਪ੍ਰੀਤ ਆਪਣਾ ਸਿਟੀ ਆਫ ਬ੍ਰੈਂਪਟਨ ਦਾ।
1: ਬਿਲਕੁਲ, ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਕਹਿ ਰਹੇ ਨੇ ਕਿ ਹੁਣ ਐਡਵਾਂਸ ਵੋਟਿੰਗ ਸਟਾਰਟ ਹੋ ਚੁੱਕੀ ਹੈ ਫੇਸ 3 ਦੀ, ਤੇ ਤੁਸੀਂ ਜਿਨ੍ਹਾਂ ਨੇ ਵੀ ਹਜੇ ਤੱਕ ਸੋਚਿਆ ਨਹੀਂ ਹੈਗਾ ਵੀ ਕਿਹੜੇ ਦਿਨ ਵੋਟ ਪਾਉਣੀ ਹੈ, ਤਾਂ ਤੁਹਾਨੂੰ ਦੱਸ ਦਿੰਦੇ ਹਾਂ। ਐਡਵਾਂਸ ਵੋਟਿੰਗ ਜਿਹੜੀ ਹੈਗੀ ਆ 9 ਅਕਤੂਬਰ, 10, 11 ਤੇ ਉਸ ਤੋਂ ਬਾਅਦ 16 ਤੇ 17, ਇਹ 5 ਦਿਨ ਜਿਹੜੀ ਹੈਗੀ ਵੋਟਿੰਗ ਐਡਵਾਂਸ ਵੋਟਿੰਗ ਤੁਸੀਂ ਕਰ ਸਕਦੇ ਹੋ। ਵੈਸੇ ਤਾਂ 26 ਅਕਤੂਬਰ ਨੂੰ ਵੋਟਾਂ ਹੋ ਰਹੀਆਂ ਨੇ ਮੰਡੇ ਵਾਲੇ ਦਿਨ, ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨਸ ਨੇ ਜਿਹੜੀਆਂ, ਬਟ ਤੁਸੀਂ 9, 10, 11, 16 ਤੇ 17 ਤਰੀਕ ਨੂੰ ਐਡਵਾਂਸ ਵੋਟਿੰਗ ਕਰ ਸਕਦੇ ਹੋ। ਵੋਟਿੰਗ ਦੇ ਜਿਹੜੇ ਆਵਰਸ ਨੇ ਉਹ ਵੀਕਡੇਜ਼ ਦੇ ਵਿੱਚ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੋਣਗੇ, ਤੇ ਵੀਕਐਂਡਸ ਤੇ ਤੁਸੀਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਵੋਟਿੰਗ ਕਰ ਸਕਦੇ ਹੋ। ਤੇ ਕਿਸੇ ਵੀ ਲੋਕੇਸ਼ਨ ਦੇ ਉੱਪਰ ਤੁਸੀਂ ਐਡਵਾਂਸ ਵੋਟਿੰਗ ਜਾ ਕੇ ਕਰ ਸਕਦੇ ਹੋ ਬ੍ਰੈਂਪਟਨ ਦੀ। ਤੇ ਤੁਸੀਂ ਆਪਣੀ ਵੋਟਰ ਆਈਡੀ ਜ਼ਰੂਰ ਨਾਲ ਲੈ ਕੇ ਜਾਓ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਵੋਟ ਦਾ ਨੋਟਿਸ ਨਹੀਂ ਆਇਆ, ਘਰ ਚਿੱਠੀ ਨਹੀਂ ਆਈ ਤੁਹਾਨੂੰ ਵੋਟ ਪਾਉਣ ਦੇ ਲਈ, ਤਾਂ ਤੁਸੀਂ ਆਪਣੀ ਆਈਡੀ ਲੈ ਜਾਓ, ਵੋਟ ਤੁਸੀਂ ਉੱਥੇ ਜਾ ਕੇ ਪਾ ਸਕਦੇ ਹੋ। ਤੁਹਾਡੀ ਇਹ ਇਨਫੋਰਮੇਸ਼ਨ ਅਪਡੇਟ ਕਰ ਦੇਣਗੇ ਇਨ ਪਰਸਨ ਵੀ। ਤੇ ਵੋਟਿੰਗ ਦੇ ਲੋਕੇਸ਼ਨਸ ਕਿੱਥੇ ਕਿੱਥੇ ਨੇ, ਵੋਟਰ ਦੀ ਕੀ ਇਨਫੋਰਮੇਸ਼ਨ ਚਾਹੀਦੀ ਆ, ਜਾਂ ਤੁਹਾਨੂੰ ਕੈਂਡੀਡੇਟਸ ਦੀ ਲਿਸਟ ਚਾਹੀਦੀ ਆ, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਵਿਜ਼ਿਟ ਕਰੋ, brampton.ca/brampton votes। ਤੁਸੀਂ ਗੂਗਲ ਤੇ ਸਰਚ ਕਰੋਗੇ, ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਤੇ ਪਹੁੰਚ ਜਾਓਗੇ, ਉੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਵੋਟਸ ਦੇ ਰਿਗਾਰਡਿੰਗ ਮਿਲ ਜੂਗੀ। ਤੇ ਵੋਟ ਜ਼ਰੂਰ ਪਾ ਕੇ ਆਓ, ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਕਿ ਚੇਂਜ ਮਿਲੇ, ਕੁਛ ਚੇਂਜ ਹੋਵੇ, ਤਾਂ ਆਪਾਂ ਨੂੰ ਜ਼ਰੂਰ ਉਹਦਾ ਹਿੱਸਾ ਬਣਨਾ ਪੈਣਾ ਆ। ਇਸ ਕਰਕੇ 9, 10, 11, 16 ਤੇ 17 ਤਰੀਕ ਨੂੰ ਐਡਵਾਂਸ ਵੋਟਿੰਗ ਤੁਸੀਂ ਕਰ ਸਕਦੇ ਹੋ।
0: ਸਾਡੀ ਮੁਲਾਕਾਤ ਇੱਥੇ ਤੱਕ ਸੀਗੀ, ਲੇਕਿਨ ਅਸੀਂ 6 ਵਜੇ ਤੱਕ ਤੁਹਾਡੇ ਨਾਲ ਹੀ ਦੇਸ਼ ਪ੍ਰਦੇਸ਼ ਲੈ ਕੇ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਦੋਰੀ, ਤੇ ਖਬਰਾਂ ਹੋਣਗੀਆਂ ਬਹੁਤ ਸਾਰੀਆਂ ਨੌਰਥ ਅਮਰੀਕਾ ਦੀਆਂ, ਬਹੁਤ ਗੀਤ ਸੰਗੀਤ ਤੁਹਾਡੇ ਮਨ ਦਾ ਹੋਏਗਾ, ਤੇ ਅਸੀਂ ਇੱਥੇ ਹੀ ਸਾਈਨ ਆਫ ਕਰਦੇ ਹਾਂ। ਚਲੀਏ ਫਿਰ ਮਨਪ੍ਰੀਤ ਆਪਾਂ
1: ਜੀ, ਬਿਲਕੁਲ ਫਰਮਾਇਸ਼ੀ ਕਰਨਾ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ, ਇੰਜੋਏ ਕਰੋ ਤੇ ਸਾਨੂੰ ਇਜਾਜ਼ਤ ਦਿਓ, ਕੱਲ੍ਹ ਨੂੰ ਮਿਲਾਂਗੇ, ਸਤਿ ਸ਼੍ਰੀ ਅਕਾਲ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jaane pehchane, ate tajrbekar Immigration Consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161
4: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
5: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨਹੀਂ ਖਤਮ ਫਿਕਰਾਂ ਚ ਪਏ ਹੋਏ
6: ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ
4: ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੈਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ

0: ਅਜੀ ਆਓ 170 ਗਿਲਡਨ ਰੋਡ ਨੰਬਰ 17 170 ਗਿਲਡਨ ਰੋਡ ਨੰਬਰ 17 ਟੈਲੀਫੋਨ ਨੰਬਰ 647-302-1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ
3: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Mazala Vo Sunday no Paranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Mazala Vo Saag Makki Di Roti Da. A yummy deals is simply Indian. This Sariya Hi location stay. Dining, takeout and catering also available. Call at 905-794-8111. Simply delicious. Matlab, simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ Or 600 Haskell Road, Cambridge, Namikuni Branch, 25 Centralwood Parkway, Canadian Centralwood Parkway, Nede Ao, Hariya Tajiyan Sabziyan, Aur Ji Sasti Grocery Waste Poncho, Indian Fruit Land Day.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
7: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
7: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: 503 AM band des pardes prime time radio program de naal jude hoye sade sare srotiyan nu sade sare darshakan nu Simraj Sidhu valon pyar bhari sat sri akal dosto aaj sade is wednesday sham de rush hour prime time de vich sade naal jude raho theek 6 baje tak te 6 baje tak hi assi koshish karange ke aale dwale sade pure mulk de vich hi sade pure province interior de vich hi te jo bhi local brampton greater toronto area and beyond diyan namiyan taziyan sab to ahem sab to ਵੱਡੀਆਂ ਖਬਰਾਂ ਨੇ ਤੇ ਸਾਡੇ ਵਿਚਾਰ ਨੇ ਨਿਊਜ਼ ਤੇ ਵਿਊਜ਼ ਤੁਹਾਡੇ ਤੱਕ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਖਬਰਾਂ ਤੇ ਵਿਚਾਰਾਂ ਤੋਂ ਇਲਾਵਾ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ ਜਿੰਨੀ ਚਿਰ ਤੁਸੀਂ ਆਪਣੇ ਰਿਕੁਐਸਟ ਭੇਜਦੇ ਰਹੋਗੇ ਬਾਈ ਕਾਲ ਟੈਕਸਟ ਔਰ ਵਟਸਐਪ ਠੀਕ 6 ਵਜੇ ਤੱਕ ਫਿਰ ਉਹਨਾਂ ਨੂੰ ਵੀ ਅਸੀਂ ਬਾਰੀ ਬਾਰੀ ਫਰਮੈਸ਼ੀ ਗਾਣਿਆਂ ਨੂੰ ਰਿਕੁਐਸਟਡ ਗਾਣਿਆਂ ਨੂੰ ਪੇਸ਼ ਕਰਦੇ ਰਵਾਂਗੇ ਆਲ ਦੇ ਵੇ ਟਿਲ 6 PM ਤੇ 6 PM ਤੱਕ ਸਾਨੂੰ ਅਲੱਗ ਅਲੱਗ ਸਾਡੇ ਸਪਾਂਸਰਸ ਦੇ ਨਾਲ ਡਿਫਰੈਂਟ ਕੰਮ ਕਾਰੋਬਾਰ ਬਿਜ਼ਨਸ ਇੰਡਸਟਰੀਜ਼ ਪ੍ਰੋਫੈਸ਼ਨਸ ਨਾਲ ਜੁੜੇ ਹੋਏ ਕੁਛ ਪ੍ਰੋਫੈਸ਼ਨਲਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੂਗਾ ਅੱਜ ਤਾਂ ਵੈਨਸਡੇ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਖਾਸ ਇਮੀਗ੍ਰੇਸ਼ਨ ਨਾਲ ਦੀ ਨਾਲ ਮੋਰਗੇਜ ਨੈਚੁਰਲ ਹੈਲਥ ਹੋਮਿਓਪੈਥੀ ਅਤੇ ਹੋਰਾਂ ਵੀ ਡਿਫਰੈਂਟ ਇੰਡਸਟਰੀਜ਼ ਨਾਲ ਜੁੜੇ ਹੋਏ ਸਾਡੇ ਖਾਸ ਸਪੋਂਸਰਸ ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲੂਗਾ ਜਿਹਨੂੰ ਤੁਹਾਨੂੰ ਸੁਣ ਕੇ ਜਾਂ ਵੇਖ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਡਿਫਰੈਂਟ ਡਿਫਰੈਂਟ ਸੁਣਨ ਦੇ ਅਤੇ ਦੇਖਣ ਦੇ ਤਰੀਕੇ ਨੇ ਉਹਨਾਂ ਨੂੰ ਸੁਣ ਕੇ ਵੇਖ ਕੇ ਤੁਹਾਨੂੰ ਕਾਫੀ ਜ਼ਿਆਦਾ ਇਨਫੋਰਮੇਸ਼ਨ ਮਿਲ ਸਕਦੀ ਹੈ ਉਸ ਇਨਫੋਰਮੇਸ਼ਨ ਨਾਲ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਸੋ ਸਮਥਿੰਗ ਫੋਰ ਐਵਰੀਵਨ ਨਿਊਜ਼ ਐਂਡ ਵਿਊਜ਼ ਗੀਤ ਸੰਗੀਤ ਅਤੇ ਕੰਮ ਦੀਆਂ ਗੱਲਾਂ ਕਰਦੇ ਰਵਾਂਗੇ ਠੀਕ 6 ਵਜੇ ਤੱਕ ਸਾਡੇ ਨਾਲ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ ਚਾਹੇ ਕੰਮ ਦੀ ਗੱਲਬਾਤ ਚਾਹੇ ਉੱਦਾਂ ਹਾਏ ਹੈਲੋ ਕਹਿਣੀ ਹੋਵੇ ਚਾਹੇ ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਵੇ ਚਾਹੇ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਡਾਇਰੈਕਟ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ 905-564-6444 905-564-6444 905-564-6444 ਸਾਡਾ ਇੱਕੋ ਇੱਕ ਨੰਬਰ ਹੈ ਰਿਪੀਟ ਕਰਦੇ ਰਵਾਂਗੇ ਠੀਕ 6 ਵਜੇ ਤੱਕ ਅਤੇ 6 ਵਜੇ ਤੱਕ ਆ ਨੰਬਰ ਘੁਮਾ ਕੇ ਸਾਡੇ ਨਾਲ ਆਫ ਦੀਅਰ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਆਪਦਾ ਕੋਈ ਲਾਈਵ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਮੈਸੇਜ ਭੇਜਣਾ ਚਾਹੁੰਦੇ ਹੋ ਟੈਕਸਟ ਔਰ ਵਟਸਐਪ ਐਟ 416-457-3381-416-457-3381 ਤੇ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਨਾਲ ਦੀ ਨਾਲ ਠੀਕ 6 ਵਜੇ ਤੱਕ ਭੇਜ ਸਕਦੇ ਹੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ ਅੱਜ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਜਿੰਨੇ ਪਿਛਲੇ ਸਾਲ ਪੂਰੇ 2025 ਦੇ ਵਿੱਚ ਰੀਟੇਲ ਯਾਨੀ ਕਿ ਦੁਕਾਨਾਂ ਦੇ ਵਿੱਚ ਸਟੋਰਸ ਦੇ ਵਿੱਚ ਚੋਰੀਆਂ ਹੋਈਆਂ ਨੇ ਆਲਮੋਸਟ ਬਰਾਬਰ ਤਾਂ ਇਸ ਸਾਲ ਦੇ ਪਹਿਲੇ 8 ਮਹੀਨਿਆਂ ਦੇ ਵਿੱਚ ਹੀ ਚੋਰੀਆਂ ਦੇ ਚਾਰਜਸ ਲੇ ਕੀਤੇ ਗਏ ਨੇ ਸੋ ਬੇਸ਼ੱਕ 4 ਮਹੀਨਿਆਂ ਦਾ ਜਿਹੜਾ ਡਾਟਾ ਹਜੇ ਰਹਿੰਦਾ ਹੈ ਅਤੇ ਚੋਰੀਆਂ ਤਾਂ ਹੋਣੀਆਂ ਹੋਣੀਆਂ ਹੈਗੀਆਂ ਨੇ ਖਾਸ ਤੇ ਬਿਜ਼ੀ ਬਿਜ਼ੀ ਹੋਲੀਡੇ ਸੀਜ਼ਨ ਦੇ ਵਿੱਚ ਅਸੀਂ ਹੰਡਰਡਸ ਪਿਛਲੇ ਸਾਲ ਨਾਲੋਂ ਵੱਧ ਹੀ ਰੀਟੇਲ ਟੈਫਟਸ ਦੇਖਾਂਗੇ ਇਸ ਸਾਲ ਦੇ ਵਿੱਚ ਬ੍ਰੈਂਪਟਨ ਅਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਇਹਦੇ ਪਿੱਛੇ ਕਾਰਨ ਕੀ ਹੈ ਪੀਓ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਜ਼ਮਾਨਾ ਹੀ ਬਦਲ ਗਿਆ ਹੈ ਅਤੇ ਚੋਰ ਹੀ ਬਦਲ ਗਏ ਨੇ ਹੁਣ ਜ਼ਮਾਨਾ ਗਿਆ ਚੋਰ ਗਿਆ ਜਿਹੜਾ ਕਿ ਇਕੱਲਾ ਜਾ ਕੇ ਕਿਸੇ ਦੁਕਾਨ ਦੇ ਵਿੱਚ ਇੱਕ ਅੱਧੀ ਚੀਜ਼ ਚੱਕਦਾ ਸੀ ਅਤੇ ਨਿਕਲ ਜਾਂਦਾ ਸੀ ਹੋ ਜਾਂਦੇ ਸੀ ਫਰਾਰ ਹੁਣ ਤਾਂ ਵੱਧ ਤੋਂ ਵੱਧ ਕੇਸਿਸ ਦੇ ਵਿੱਚ ਓਰਗਨਾਈਜ਼ਡ ਕ੍ਰਿਮੀਨਲ ਗਰੁੱਪਸ ਓਰਗਨਾਈਜ਼ਡ ਕ੍ਰਿਮੀਨਲ ਨੈਟਵਰਕਸ ਨਿਤ ਰੋਜ਼ ਹੀ ਇਹ ਕੰਮ ਕਰਦੇ ਨੇ ਇਹ ਲਿਟਰਲੀ ਹੀ ਇਹਨਾਂ ਦਾ ਇੱਕ ਪ੍ਰੋਫੈਸ਼ਨ ਹੈ ਪੇਸ਼ਾ ਹੈ ਇਹੀ ਇਹਨਾਂ ਦਾ ਕੰਮ ਹੈ ਅਤੇ ਉਹ ਟਾਰਗੇਟਡ ਤਰੀਕੇ ਦੇ ਨਾਲ ਹੀ ਅਕਸਰ ਹੀ ਖੂਨ ਖਰਾਬੇ ਵਾਇਲੈਂਸ ਦੇ ਨਾਲ ਹੀ ਇਹ ਕੰਮ ਕਰਦੇ ਨੇ ਹੁਣ ਇੱਕ ਸੋਰਸ ਦੇ ਮੁਤਾਬਕ ਤਕਰੀਬਨ GTA ਦੇ ਵਿੱਚ 15% ਹੀ ਚੋਰ 80% ਜਿੰਨੇ ਵੀ ਠੇਕੇ ਨੇ ਸ਼ਾਪਰਸ ਡਰਗਮਰ ਨੇ LCBO ਨੇ ਹੋਰ ਵੀ ਵੱਡੇ ਵੱਡੇ ਰੀਟੇਲਰਸ ਨੇ 15% ਆਫ ਦੀਜ਼ ਬਦਮਾਸ਼ ਜ਼ਿੰਮੇਵਾਰ ਨੇ 80% ਚੋਰੀਆਂ ਦੇ ਲਈ ਸੋ ਇਹਨਾਂ 'ਤੇ ਹੁਣ ਕ੍ਰੈਕਡਾਊਨ ਕਰਨ ਦੇ ਲਈ ਪੀਓ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਉਹ ਆਪਣਾ ਬੇਅਰ ਯੂਨਿਟ ਐਕਸਪੈਂਡ ਕਰ ਰਹੇ ਆ ਇਹ ਬੇਅਰ ਯੂਨਿਟ ਤਾਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਗਿਆ ਸੀ ਐਜ਼ ਏ ਟੈਸਟ ਪਾਇਲਟ ਇਨ ਓਨਲੀ ਮਿਸਿਸਾਗਾ ਜਿਹਦੇ ਨਾਲ ਬ੍ਰੇਕ ਇਨ ਐਂਟਰ ਅਤੇ ਆਰਓ ਸੈਫਟ ਨੂੰ ਹੀ ਇਨਵੈਸਟੀਗੇਟ ਕੀਤਾ ਜਾ ਰਿਹਾ ਸੀ ਹੁਣ ਇਸ ਬੇਅਰ ਯੂਨਿਟ ਨੂੰ ਐਕਸਪੈਂਡ ਕੀਤਾ ਜਾਊਗਾ ਮਿਸਿਸਾਗਾ ਐਂਡ ਬ੍ਰੈਂਪਟਨ ਤੱਕ ਅਤੇ ਇਕੱਲਾ ਬ੍ਰੇਕ ਇਨ ਐਂਟਰ ਅਤੇ ਆਰੋ ਟੈਫਟ ਨਹੀਂ ਪਰ ਇਹਦੇ ਵਿੱਚ ਰੀਟੇਲ ਟੈਫਟ ਵੀ ਐਡ ਕੀਤਾ ਜਾਊਗਾ BEAR ਫੋਰ ਬ੍ਰੇਕ ਐਂਡ ਐਂਟਰ ਆਰੋ ਐਂਡ ਰੀਟੇਲ ਟੈਫਟ ਇਹਨੂੰ ਹੁਣ ਅਗਲੇ ਸਾਲ ਤੱਕ ਕਹਿੰਦੇ ਨੇ ਕਿ ਐਕਸਪੈਂਡ ਕਰਾਂਗੇ ਦੋਨੇ ਹੀ ਸ਼ਹਿਰਾਂ ਤੱਕ ਅਤੇ ਐਕਸਟਰਾ ਇਹ ਸਾਡੇ ਰੀਟੇਲ ਇੰਡਸਟਰੀ ਤੱਕ ਵੀ ਅਤੇ ਪੀਓ ਰੀਜਨਲ ਪੁਲਿਸ ਦੱਸਿਆ ਹੈ ਲੋਕਾਂ ਨੂੰ ਲੱਗਦਾ ਹੋਊਗਾ ਵੱਡੇ ਵੱਡੇ ਰੀਟੇਲਰ ਨੇ ਕੋਈ ਸਮਾਨ ਚੋਰੀ ਕੀਤਾ ਜਾਂਦਾ ਹੈ ਕਿੰਨੀ ਕੁ ਵੱਡੀ ਗੱਲ ਆ ਇੰਸ਼ੋਰੈਂਸ ਕਵਰ ਕਰਦੀ ਹੋਊਗੀ ਪਰ ਜਿਹੜੇ ਲੋਕ ਆਮ ਲੋਕ ਕੰਮ ਕਰਨ ਵਾਲੇ ਆ ਕੁੱਟੇ ਜਾਂਦੇ ਆ ਸਟੈਬ ਕੀਤੇ ਜਾਂਦੇ ਆ ਉਹਨਾਂ ਨੂੰ ਕੰਮ ਛੱਡਣਾ ਪੈਂਦਾ ਹੈ ਟਰਾਮਾ ਹੁੰਦਾ ਹੈ PTSD ਹੁੰਦੀ ਹੈ ਅਤੇ ਨਾਲ ਦੇ ਕੰਸੂਮਰਸ ਦਾ ਵੀ ਖਰਚਾ ਵੱਧਦਾ ਹੈ ਕਿਉਂਕਿ ਘਾਟਾ ਤਾਂ ਇਹਨਾਂ ਨੇ ਫਿਰ ਵੀ ਕਿਤੇ ਨਾ ਕਿਤੇ ਦਿਖਾਉਣਾ ਹੈ ਅਤੇ ਜਿੰਨਾ ਓਵਰਆਲ ਨੁਕਸਾਨ ਹੋ ਰਿਹਾ ਹੈ ਅਤੇ ਮੈਨ ਪਾਵਰ ਪੁਲਿਸ ਦੀ ਵੀ ਬਰਬਾਦ ਕੀਤੀ ਜਾ ਰਹੀ ਹੈ ਇਹ ਪੂਰੇ ਸਮਾਜ ਦਾ ਹੀ ਟੈਕਸ ਪੇਅਰ ਦਾ ਹੀ ਬਹੁਤ ਵੱਡਾ ਬੋਝ ਬਣ ਚੁੱਕਿਆ ਹੈ ਸੋ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਦਿਨੋ ਦਿਨ ਨਵੇਂ ਤੇ ਨਵੇਂ ਰੈਕਰਡ ਹਾਈ ਕੈਨੇਡੀਅਨ ਹਿਸਟਰੀ ਦੇ ਵਿੱਚ ਡੀਜ਼ਲ ਪ੍ਰਾਈਸਿਸ ਦੇਖਣ ਅਤੇ ਫਿਰ ਬਦਲਣ ਅਤੇ ਹੋਰ ਵਧਣ ਅਤੇ ਦੇਖਣ ਅਤੇ ਬਦਲਣ ਅਤੇ ਹੋਰ ਵਧਣ ਤੋਂ ਬਾਅਦ ਹੁਣ ਦੇਖਣਾ ਕੀ ਆ ਇਹ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਕਹਿਣਾ ਹੈ ਉਹ ਕਹਿ ਰਹੇ ਨੇ ਕਿ ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਹੀ ਇੱਕ ਮੋਸ਼ਨ ਪੇਸ਼ ਕੀਤੀ ਆ ਜਿਹਦੇ 'ਤੇ ਇਸ ਮੈਜੋਰਿਟੀ ਲਿਬਰਲ ਸਰਕਾਰ ਤੋਂ ਅਤੇ ਉਹਨਾਂ ਦੇ ਸਾਰੇ MPs ਤੋਂ ਵੋਟ ਪਵਾਵਾਂਗੇ ਬਾਕੀ NDP ਅਤੇ ਬਲਾਕ ਕੁਬੇਕਵਾ ਅਤੇ ਇੱਕ ਗ੍ਰੀਨ ਪਾਰਟੀ ਦੇ MP ਤੋਂ ਵੀ ਵੋਟ ਪਵਾਵਾਂਗੇ ਦੇਖਣ ਦੇ ਲਈ ਕਿ ਇਹਨਾਂ ਦੇ ਵਿੱਚੋਂ ਕਿੰਨੇ ਹਜੇ ਤੱਕ ਵੀ ਆਪਣੀ ਇਸ ਪੁੱਠੀ ਕਲਾਈਮੇਟ ਚੇਂਜ ਏਜੰਡਾ ਦੀ ਆਈਡੀਓਲੋਜੀ ਦੇ ਵਿੱਚ ਅੜੇ ਹੋਏ ਨੇ ਅਤੇ ਕਿੰਨੇ ਅਸਲ ਦੇ ਵਿੱਚ ਇੰਨੀ ਜ਼ਿਆਦਾ ਗੈਸ ਅਤੇ ਡੀਜ਼ਲ ਅਤੇ ਉਹਦੇ ਨਾਲ ਡਾਇਰੈਕਟ ਇਨਡਾਇਰੈਕਟ ਖੇਤੀ ਤੋਂ ਲੈ ਕੇ ਫੂਡ ਪ੍ਰੋਡਕਸ਼ਨ ਤੋਂ ਲੈ ਕੇ ਟਰਾਂਸਪੋਰਟੇਸ਼ਨ ਤੋਂ ਲੈ ਕੇ ਏਅਰ ਟਰਾਂਸਪੋਰਟੇਸ਼ਨ ਤੋਂ ਲੈ ਕੇ ਪੂਰੇ ਸਮਾਜ ਦੇ ਵਿੱਚ ਹੀ ਜੇ ਸਾਡਾ ਪੂਰਾ ਮੁਲਕ ਹੀ ਪੂਰੀ ਇਕਾਨਮੀ ਹੀ ਇੱਕ ਹਿਊਮਨ ਬਾਡੀ ਹੈ ਡੀਜ਼ਲ ਉਹਦਾ ਬਲੱਡ ਹੈ ਲਿਟਰਲੀ ਇਟਸ ਦ ਬਲੱਡ ਲਾਈਨ ਆਫ ਦੀ ਇੰਟਾਇਰ ਕੰਟਰੀ ਐਂਡ ਦੀ ਇਕਾਨਮੀ ਸੋ ਹੁਣ ਦੇਖਣਾ ਪਊਗਾ ਕਿ ਇਹ ਲਿਬਰਲਸ ਆਪਣੀ ਆਈਡੀਓਲੋਜੀ ਅਤੇ ਆਪਣਾ ਏਜੰਡਾ ਵਧਾਉਣ ਦੇ ਖਾਤਰ ਲੋਕਾਂ ਨੂੰ ਹੀ ਹੁਣ ਫਿਰ ਤੋਂ ਹੀ ਧੱਕੇ ਖਵਾਉਣਗੇ ਕਿ ਨਹੀਂ ਖਵਾਉਣਗੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਮੋਸ਼ਨ ਇੰਟਰੋਡਿਊਸ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ 3 ਖਾਸ ਮੰਗਾਂ ਕੀਤੀਆਂ ਨੇ ਇਸ ਲਿਬਰਲ ਸਰਕਾਰ ਤੋਂ ਪਹਿਲੀ ਮੰਗ ਇਹ ਹੈ ਕਿ ਇੱਕ ਸਟ੍ਰੈਟੀਜਿਕ ਓਇਲ ਰਿਜ਼ਰਵ ਇਸ ਮੁਲਕ ਦੇ ਵਿੱਚ ਤਿਆਰ ਕਰਨਾ ਚਾਹੀਦਾ ਹੈ ਸਮਝੋ ਬਾਹਰ ਹੈ ਕਿ ਕੈਨੇਡਾ ਇਕੱਲਾ G7 ਮੁਲਕ ਹੈ ਜਿਹਦਾ ਕੋਈ ਵੀ ਤੇਲ ਦੀਆਂ ਬਾਲਟੀਆਂ ਦਾ ਸਟ੍ਰੈਟੀਜਿਕ ਰਿਜ਼ਰਵ ਹੈ ਹੀ ਨਹੀਂ ਬਾਕੀ ਜਿੰਨੇ ਵੀ G7 ਕੰਟਰੀਜ਼ ਨੇ ਸਭ ਤੋਂ ਐਡਵਾਂਸ ਕੰਟਰੀਜ਼ ਨੇ ਐਵਰੀ ਸਿੰਗਲ ਵਨ ਦੇ ਵਿੱਚ ਹੀ ਲੱਖਾਂ ਤੋਂ ਲੈ ਕੇ ਮਿਲੀਅਨਸ ਆਫ ਤੇਲ ਦੀਆਂ ਬਾਲਟੀਆਂ ਸਿਕਿਓਰ ਸਟ੍ਰੈਟੀਜਿਕਲੀ ਸਾਈਡ 'ਤੇ ਰੱਖੀਆਂ ਜਾਂਦੀਆਂ ਨੇ ਕਿ ਕੱਲ੍ਹ ਨੂੰ ਇਮੈਜਿਨ ਸਟ੍ਰੇਟ ਆਫ ਹਰਮੂਜ਼ ਬੰਦ ਹੋ ਜਾਂਦਾ ਹੈ ਗਲੋਬਲ ਪ੍ਰਾਈਸਿਸ ਵੱਧ ਜਾਂਦੀਆਂ ਹਨ ਅਸੀਂ ਆਪਣੇ ਆਪ ਨੂੰ ਹੀ ਸਬਸਿਡਾਈਜ਼ ਕਰ ਸਕਦੇ ਹਾਂ ਅਤੇ ਸਪਲਾਈ ਕਰ ਸਕਦੇ ਹਾਂ ਜੇਕਰ ਕੋਈ ਵੀ ਸਪਲਾਈ ਚੇਨ ਇਸ਼ੂ ਪੇਸ਼ ਹੁੰਦੀ ਹੈ ਸੋ ਪਹਿਲੀ ਗੱਲ ਕੈਨੇਡਾ ਇਕੱਲਾ G7 ਕੰਟਰੀ ਹੈ ਜਿੱਥੇ ਕਿ ਕੋਈ ਵੀ ਓਇਲ ਦਾ ਸਟ੍ਰੈਟੀਜਿਕ ਰਿਜ਼ਰਵ ਹੈ ਨਹੀਂ ਭਾਵੇਂ ਦੁਨੀਆ ਭਰ ਦੇ ਵਿੱਚ ਨੋਨ ਓਇਲ ਰਿਜ਼ਰਵਸ ਦੀ ਗਿਣਤੀ ਵਿੱਚ ਅਸੀਂ ਦੂਜੇ ਜਾਂ ਤੀਜੇ ਜਗ੍ਹਾ 'ਚ ਆਉਂਦੇ ਹਾਂ ਪਰ ਆਹ ਸਟ੍ਰੈਟੀਜਿਕ ਰਿਜ਼ਰਵ ਹੀ ਵੀ ਬਣਾਇਆ ਹੀ ਨਹੀਂ ਗਿਆ ਹੈ ਸਾਡੀਆਂ ਸਰਕਾਰਾਂ ਦੇ ਵੱਲੋਂ ਸੋ ਆਹ ਇੱਕ ਮੰਗ ਕੀਤੀ ਗਈ ਆ ਜਿਹਦੇ ਨਾਲ ਮੁਲਕ ਦਾ ਭਲਾ ਹੀ ਹੋਊਗਾ ਨਾਲ ਦੇ ਨਾਲ ਦੂਜੀ ਮੰਗ ਕੀਤੀ ਗਈ ਆ ਕਿ ਡੀਜ਼ਲ ਦੇ ਪ੍ਰੋਡਕਸ਼ਨ ਨੂੰ ਹੁਣ ਵਧਾਇਆ ਜਾਵੇ ਭਾਵੇਂ ਇਹ ਲਿਬਰਲਸ 2015 ਤੋਂ ਹੀ ਲੈ ਕੇ ਲਗਾਤਾਰ ਹੁਣ ਤੱਕ ਕਹਿੰਦੇ ਆ ਰਹੇ ਨੇ ਕਿ ਫਾਸਲ ਫਿਊਲ ਅਸੀਂ ਫੇਜ਼ ਆਊਟ ਕਰਨੀ ਆ ਫਾਸਲ ਫਿਊਲ ਦੀ ਡਿਮਾਂਡ ਪੀਕ ਹੋ ਜਾਣੀ ਆ ਇਸ ਡੈਕੇਡ ਦੇ ਵਿੱਚ ਦੁਨੀਆ ਭਰ ਦੇ ਵਿੱਚ ਫਾਸਲ ਫਿਊਲ ਦੀ ਜ਼ਰੂਰਤ ਇੰਨੀ ਜ਼ਿਆਦਾ ਪੈਣੀ ਹੈ ਨਹੀਂ ਹੁਣ ਭਰਾਵੋ ਦੇਖੋ ਕਿ ਕਿੰਨੀ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਅਤੇ ਕਿੰਨੀ ਜ਼ਿਆਦਾ ਇਕਾਨਮੀ 'ਚ ਮਹਿੰਗਾਈ ਕਾਸਟ ਆਫ ਲਿਵਿੰਗ ਐਵਰੀਥਿੰਗ ਇਜ਼ ਸਕਾਈ ਰਾਕਟਿੰਗ ਕਿਉਂ ਕਿਉਂਕਿ ਗੈਸ ਅਤੇ ਡੀਜ਼ਲ ਜ਼ਿਆਦਾ ਮਹਿੰਗੀ ਹੋ ਚੁੱਕੀ ਆ ਜਿੰਨੀ ਚਿਰ ਕੋਈ ਵੀ ਚੱਜ ਦੀ ਵਾਈਡ ਸਪਰੈਡ ਐਂਡ ਈਜ਼ਲੀ ਐਕਸੈਸਬਲ ਈਜ਼ਲੀ ਅਫੋਰਡੇਬਲ ਐਨਰਜੀ ਦੀ ਐਲਟਰਨੇਟਿਵ ਗੈਸ ਅਤੇ ਡੀਜ਼ਲ ਤੋਂ ਜਿੰਨੀ ਚਿਰ ਕੋਈ ਵੀ ਹੋਰ ਚਾਰਾ ਹੈ ਨਹੀਂ ਇਹਦੀ ਜ਼ਰੂਰਤ ਪੈਣੀ ਪੈਣੀ ਆ ਸੋ ਇਹ ਕਹਿ ਰਹੇ ਨੇ ਕਿ ਡੀਜ਼ਲ ਦੀ ਪ੍ਰੋਡਕਸ਼ਨ ਵਧਾਓ ਅਤੇ ਡੀਜ਼ਲ ਦੇ ਪ੍ਰੋਡਕਸ਼ਨ ਦੇ ਵਿੱਚ ਕੀ ਚਾਹੀਦਾ ਹੈ ਪਾਈਪਲਾਈਨਸ ਚਾਹੀਦੀਆਂ ਰਿਫਾਈਨਰੀਜ਼ ਚਾਹੀਦੀਆਂ ਟ੍ਰੇਨਸ ਚਾਹੀਦੀਆਂ ਤੇ ਨਾਲ ਦੀ ਨਾਲ ਸਟੋਰੇਜ ਚਾਹੀਦੀ ਹੈ। ਸੋ ਉਹਨਾਂ ਚੀਜ਼ਾਂ ਤੇ ਬਣਾਉਣ ਦੇ ਲਈ ਤੇ ਚਲਾਉਣ ਦੇ ਲਈ ਕਹਿ ਰਹੇ ਨੇ ਕਿ ਟੈਕਸ ਤੁਸੀਂ ਘਟਾਓ ਜਾਂ ਹਟਾਓ ਅਗਲੇ ਸਾਲ ਕੈਨੇਡਾ ਡੇ ਤੱਕ, ਜਿਹਦੇ ਨਾਲ ਮੁਲਕ ਦੇ ਵਿੱਚ ਕਾਫੀ ਜ਼ਿਆਦਾ ਤਰੱਕੀ ਹੋਊਗੀ ਤੇ ਡੀਜ਼ਲ ਪ੍ਰੋਡਕਸ਼ਨ ਵਧਾਈ ਜਾ ਸਕਦੀ ਹੈ। ਜਿੰਨਾ ਇਸ ਮੁਲਕ ਦੇ ਵਿੱਚ ਜ਼ਰੂਰਤ ਹੈ ਉਹ ਵਰਤਿਆ ਜਾਊਗਾ, ਵਾਧੂ ਵੇਚਿਆ ਜਾਊਗਾ ਤੇ ਪੈਸੇ ਬਣਾਏ ਜਾਣਗੇ। ਪੀਜੀ ਵਾਂਗ ਕੀਤੀ ਆ ਕਿ ਜਿੰਨੇ ਵੀ ਫੈਡਰਲ ਸਰਕਾਰ ਦੇ ਯਾਨੀ ਕਿ ਲਿਬਰਲ ਸਰਕਾਰ ਦੇ 5-6 ਡਿਫਰੈਂਟ ਡੀਜ਼ਲ ਅਤੇ ਟੈਕਸਿਸ ਹਨ, ਉਹ ਜੋ ਕਿ ਹੁਣ ਸਿਰਫ ਨਵੇਂ ਸਾਲ ਤੱਕ ਹੀ ਇਹਨਾਂ ਨੇ ਕਿਹਾ ਹੈ ਕਿ ਅਸੀਂ ਫਿਊਲ ਐਕਸਾਈਜ਼ ਟੈਕਸ ਜ਼ੀਰੋ ਰੱਖਾਂਗੇ। ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਕੁਛ ਕੁ ਮਹੀਨੇ ਲਈ ਕਹਿੰਦੇ ਨੇ ਕਿ ਅਸੀਂ ਫਿਰ ਅੱਧ ਤੱਕ ਵਧਾ ਦੇਵਾਂਗੇ। ਇਹ ਕਹਿ ਰਹੇ ਨੇ ਕਿ ਨਹੀਂ, ਕੈਨੇਡਾ ਡੇ ਤੱਕ ਫਿਊਲ ਐਕਸਾਈਜ਼ ਟੈਕਸ ਜਿਹੜਾ ਗੈਸੋਲੀਨ 'ਤੇ 10 ਸੈਂਟ ਦਾ ਹੈ, ਡੀਜ਼ਲ 'ਤੇ 4 ਸੈਂਟ ਦਾ ਹੈ, ਉਹਨੂੰ ਤੁਸੀਂ ਜ਼ੀਰੋ ਹੀ ਰੱਖੋ, ਜ਼ੀਰੋ ਹੀ ਰੱਖੋ ਆਲ ਦ ਵੇ ਟਿਲ ਕੈਨੇਡਾ ਡੇ July 1, 2027। ਅਤੇ ਨਾਲ ਦੀ ਨਾਲ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਹੈ, ਕਲੀਨ ਫਿਊਲ ਸਟੈਂਡਰਡ ਲੈਵੀਜ਼ 'ਤੇ ਟੈਕਸ ਹੈ, ਉਹਨੂੰ ਪੱਕੇ ਤੌਰ 'ਤੇ ਬੰਦ ਕਰੋ। ਜਿਹੜਾ ਫੈਡਰਲ 5% ਦਾ ਟੈਕਸ ਹੈ ਉਹ ਵੀ ਤੁਸੀਂ ਬੰਦ ਕਰੋ ਕੈਨੇਡਾ ਡੇ ਤੱਕ। ਅਤੇ ਜਿਹੜਾ ਕੈਨੇਡਾ ਅਤੇ ਅਮੈਰੀਕਾ ਅਤੇ ਗਲੋਬਲ ਡੀਜ਼ਲ ਪ੍ਰਾਈਸ ਦੇ ਵਿੱਚ ਲਗਭਗ ਕੈਨੇਡਾ ਦੇ ਵਿੱਚ ਅਮਰੀਕਾ ਨਾਲੋਂ 30 ਸੈਂਟ ਪਰ ਲੀਟਰ ਦਾ ਫਰਕ ਹੈ, ਕਿਉਂਕਿ ਇੰਨੇ ਜ਼ਿਆਦਾ ਲੋੜ ਤੋਂ ਵੀ ਜ਼ਿਆਦਾ ਟੈਕਸਿਸ ਨੇ ਫੈਡਰਲ ਲਿਬਰਲ ਸਰਕਾਰ ਤੋਂ। ਅਤੇ ਕੈਨੇਡਾ ਅਤੇ ਗਲੋਬਲ ਡੀਜ਼ਲ ਐਵਰੇਜ ਪ੍ਰਾਈਸ ਪਰ ਲੀਟਰ 31 ਸੈਂਟ ਦਾ ਫਰਕ ਹੈ। ਅਤੇ ਉਹ ਜਿਹੜਾ ਗੈਪ ਹੈ ਅਮਰੀਕਾ ਨਾਲ 30 ਸੈਂਟ ਦਾ, ਦੁਨੀਆ ਦੇ ਬਾਕੀ ਮੁਲਕ ਦਾ ਐਵਰੇਜ 31 ਸੈਂਟ ਦਾ, ਸਾਡੇ ਮੁਲਕ ਨੂੰ ਵੀ ਉਸ ਘੱਟ ਹੀ ਪ੍ਰਾਈਸ ਨੂੰ ਪੇ ਕਰਨਾ ਚਾਹੀਦਾ ਹੈ, ਗੈਪ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਅਤੇ ਟਾਈਮ ਲੱਗੂਗਾ ਪਰ ਸ਼ੁਰੂਆਤ ਤੱਕ ਕਰਨੀ ਹੀ ਪਊਗੀ ਇਹਨਾਂ ਲਿਬਰਲਸ ਨੂੰ ਆਪਣੇ ਟੈਕਸਿਸ ਹਟਾ ਕੇ ਜਾਂ ਘਟਾ ਕੇ ਫੋਰ ਦਾ ਫੋਰਸੀਏਬਲ ਫਿਊਚਰ। ਇਹ ਡਿਮਾਂਡਸ ਤਾਂ ਕੀਤੀਆਂ ਗਈਆਂ ਨੇ, ਪਰ ਦੋਸਤ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਲਿਬਰਲਸ ਦਾ ਹੁਣ ਮੈਜੋਰਟੀ ਧੱਕਾ ਹੈ। ਇਹਨਾਂ ਨੇ ਤੁਹਾਡੇ ਲਈ, ਮੇਰੇ ਲਈ, ਪੂਰੇ ਮੁਲਕ ਲਈ, ਸਾਡੇ ਕਾਸਟ ਆਫ ਲਿਵਿੰਗ ਵਧਾਉਣ ਲਈ, ਖਰਚੇ ਘਟਾਉਣ ਲਈ ਤਾਂ ਕੱਖ ਕਰਨਾ ਹੀ ਨਹੀਂ ਹੈਗਾ। ਆਪਣਾ ਪਲੈਨ ਤਾਂ ਇਹ ਤੁਹਾਨੂੰ ਡੀਜ਼ਲ 'ਤੇ 4 ਸੈਂਟ ਬਚਾਉਣ ਦੇ ਲਈ, ਹੁਣ ਨਵੇਂ ਸਾਲ ਤੱਕ ਤਾਂ ਵਧਾ ਚੁੱਕੇ ਨੇ, ਨਵੇਂ ਸਾਲ ਦੇ ਵਿੱਚ ਕਹਿੰਦੇ ਨੇ ਕਿ ਨਹੀਂ ਜੀ 4 ਸੈਂਟ ਨਹੀਂ, ਇਕੱਲੇ 2 ਸੈਂਟ ਹੀ ਮਾਫ਼ ਕਰਾਂਗੇ, ਅਤੇ ਉਸ ਤੋਂ ਬਾਅਦ ਰੱਬ ਰਾਖਾ ਹੀ ਹੋਊਗਾ। ਸੋ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਡੀਜ਼ਲ ਦਾ ਅਤੇ ਪੂਰੇ ਇਨਡਾਇਰੈਕਟ ਅਤੇ ਡਾਇਰੈਕਟ ਇਕਾਨਮੀ ਵਿੱਚ ਕਾਸਟ ਆਫ ਲਿਵਿੰਗ ਐਂਡ ਟਰਾਂਸਪੋਰਟੇਸ਼ਨ ਘਟਾਉਣ ਦਾ ਕੀ ਪਲਾਨ ਹੈ, ਪ੍ਰਪੋਜ਼ਲ ਕੀ ਹੈ, ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਨਾਲ ਦੋਸਤੋ, ਕੱਲ੍ਹ ਵਾਨ ਸ਼ਹਿਰ ਦੇ ਵਿੱਚ ਇੱਕ ਪੈਡੈਸਟਰੀਅਨ ਨੇ ਇੱਕ ਔਰਤ ਦੀ ਲਾਸ਼ ਲੱਭੀ, ਅਤੇ ਹੁਣ ਪਤਾ ਲੱਗਿਆ ਹੈ ਕਿ ਕੱਲ੍ਹ ਨਹੀਂ, ਨਾ ਟਿਊਜ਼ਡੇ, ਆਲ ਦ ਵੇ ਸੰਡੇ ਨਾਈਟ ਇਹ ਔਰਤ, ਬਜ਼ੁਰਗ ਔਰਤ, ਬੱਸ ਤੋਂ ਹੀ ਉੱਤਰੀ ਸੀ ਵਾਨ ਸ਼ਹਿਰ ਦੇ ਵਿੱਚ, ਇੱਕ ਸੁਣਸਣਾ ਏਰੀਆ ਦੇ ਵਿੱਚ ਜਿੱਥੇ ਕਿ ਕੋਈ ਵੀ ਸਾਈਡ ਵਾਕ ਹੈ ਹੀ ਨਹੀਂ, ਉਹ ਸਾਈਡ ਆਫ ਦ ਰੋਡ 'ਤੇ ਤੁਰ ਕੇ ਜਾ ਰਹੀ ਸੀ, ਜਿੱਥੇ ਘਾਹ ਘੂ ਵੀ ਬਹੁਤ ਵੱਡਾ ਹੈ ਕਿ ਕੁਛ ਨਜ਼ਰ ਨੁਜ਼ਰ ਆਉਂਦਾ ਹੀ ਨਹੀਂ। ਅਤੇ ਅੱਧੀ ਰਾਤ ਅਰਾਊਂਡ 9:00 ਐ ਨਾਈਟ, ਸੰਡੇ ਨਾਈਟ, ਇੱਕ ਗੱਡੀ ਦੇ ਡਰਾਈਵਰ ਨੇ ਇਸ ਔਰਤ ਨੂੰ ਜਾਣੇ ਅਣਜਾਣੇ ਦੇ ਵਿੱਚ ਹਿੱਟ ਕਰਕੇ, ਜਾਣ ਕੇ ਹੀ ਉੱਥੇ ਰੁਕਿਆ ਨਹੀਂ, ਉਹਨੂੰ ਮਾਰਨ ਦੇ ਲਈ ਛੱਡਿਆ। ਅਨਫੋਰਚੁਨੇਟਲੀ ਇਸ ਔਰਤ ਨੂੰ ਸੰਡੇ ਨਾਈਟ ਹਿੱਟ ਕੀਤਾ ਗਿਆ ਗੱਡੀ ਨਾਲ, ਅਤੇ ਪਤਾ ਹੀ ਨਹੀਂ ਹੈ ਹਜੇ ਤੱਕ, ਕਿਉਂਕਿ ਆਟੋਪਸੀ ਹੋਈ ਨਹੀਂ, ਕਿ ਉਹ ਕਦੋਂ ਅਨਫੋਰਚੁਨੇਟਲੀ ਮਰ ਹੀ ਗਈ, ਪੈਸਵੇ ਹੋਈ, ਮੇ ਬੀ ਉਹਦੀ ਜਾਨ ਬਚ ਵੀ ਸਕਦੀ ਸੀ, ਪਰ ਉਹ ਡਰਾਈਵਰ ਸੀਨ 'ਤੇ ਅਨਫੋਰਚੁਨੇਟਲੀ ਰੁਕਿਆ ਹੀ ਨਹੀਂ। ਅਤੇ ਆਲ ਦ ਵੇ ਆਫਟਰ ਸੰਡੇ ਨਾਈਟ, ਮੰਡੇ ਨਾਈਟ ਤੋਂ ਲੈ ਕੇ ਟਿਊਜ਼ਡੇ ਸ਼ਾਮ ਤੱਕ ਇਹਦੀ ਲਾਸ਼ ਲੱਭੀ ਗਈ ਇਨ ਅ ਪ੍ਰੀਟੀ ਬਿਜ਼ੀ ਏਰੀਆ ਆਫ ਵਾਨ। ਅਤੇ ਹੁਣ ਪਤਾ ਲੱਗਿਆ ਹੈ ਕਿ ਇਹ ਔਰਤ ਇੱਕ ਲਿਵ ਇਨ ਕੇਅਰ ਟੇਕਰ ਹੈ, ਉਹ ਕੰਮ 'ਤੇ ਜਾ ਰਹੀ ਸੀ ਜਦੋਂ ਉਹਨੂੰ ਹਿੱਟ ਕੀਤਾ ਗਿਆ ਇਸ ਗੱਡੀ ਦੇ ਨਾਲ। ਅਤੇ ਹੁਣ ਡਰਾਈਵਰ ਨੂੰ ਵੀ ਦੱਸਿਆ ਗਿਆ ਹੈ ਕਿ ਤਕੜਾ ਵਕੀਲ ਕਰਕੇ ਚਾਹੀ ਚੱਜ ਦੀ ਆਪਣੀ ਸਹੀ ਰੈਪ੍ਰਜੈਂਟੇਸ਼ਨ ਕਰਵਾ ਕੇ ਆਪਣੇ ਆਪ ਨੂੰ ਪੁਲਿਸ ਤੱਕ ਸਰੈਂਡਰ ਕਰ ਲਾ, ਹਵਾਲੇ ਕਰ ਲਾ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਤੈਨੂੰ ਲੱਭਿਆ ਹੀ ਜਾਣਾ ਹੈ। ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਦੋਸਤੋ, ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਹੁਣ ਕੈਨੇਡਾ ਦੇ ਵਿੱਚ 24 ਮਹੀਨੇ ਲਗਾਤਾਰ, 24 ਮੰਥਸ ਰਹੋ, ਯਾਨੀ ਕਿ ਪੂਰੇ 2 ਸਾਲ ਲਗਾਤਾਰ ਐਵਰੇਜ ਐਸਕਿੰਗ ਰੈਂਟਲ ਪ੍ਰਾਈਸ, ਲੈਂਡਲੋਰਡ ਜਿੰਨਾ ਵੀ ਕਿਰਾਇਆ ਮੰਗਦਾ ਹੈ, ਉਹ ਤਾਂ ਹੁਣ ਲਿਟਰਲੀ 2 ਸਾਲ ਲਗਾਤਾਰ ਅਕਰੋਸ ਕੈਨੇਡਾ, 24 ਮਹੀਨੇ ਲਗਾਤਾਰ ਅਕਰੋਸ ਕੈਨੇਡਾ ਘੱਟੀ ਹੈ। ਜੋ ਕਿ ਚੰਗੀ ਗੱਲ ਹੋਣੀ ਚਾਹੀਦੀ ਹੈ। ਪਰ ਚੰਗੀ ਗੱਲ ਕਿਉਂ ਨਹੀਂ ਹੈ? ਕਿਉਂਕਿ ਇੱਥੇ ਐਨਸੀਓਯੂ ਦੇ ਵਿੱਚ ਲਗਾਤਾਰ ਹੀ ਹਰੇਕ ਸਾਲ ਹੀ ਰੈਂਟ ਘੱਟ ਹੋਣ ਦੇ ਬਾਵਜੂਦ ਹੀ ਲੋਕਾਂ ਦੀਆਂ ਨਾਨ ਪੇਮੈਂਟ ਅਵੈਕਸ਼ਨ ਐਪਲੀਕੇਸ਼ਨਸ ਲੈਂਡਲੋਰਡ ਦੇ ਵੱਲੋਂ ਵੱਧ ਰਹੀਆਂ ਹਨ। ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਸੋ ਹੁਣ ਇੱਕ ਤਰਫ 2 ਸਾਲ ਲਗਾਤਾਰ ਤਾਂ ਰੈਂਟ ਘੱਟ ਰਹੇ ਨੇ, ਦੂਜੇ ਤਰਫ ਰੈਂਟ ਨਾਨ ਪੇਮੈਂਟ ਦੇ ਲਈ ਇਵੈਕਸ਼ਨ ਦੇ ਐਪਲੀਕੇਸ਼ਨ ਵੱਧ ਰਹੇ ਨੇ। ਦੋਨੇ ਚੀਜ਼ਾਂ ਇਕੱਠੇ ਹੀ ਸਾਈਡ ਬਾਏ ਸਾਈਡ 'ਤੇ ਕਦੇ ਹੁੰਦੀਆਂ ਹੈ ਨਹੀਂ, ਪਰ ਕਿਉਂ ਹੋ ਰਹੀਆਂ ਹਨ? ਕਾਸਟ ਆਫ ਲਿਵਿੰਗ, ਸਿਰਫ ਇਕੱਲੇ ਸਿਰ ਦੇ ਉੱਪਰ ਛੱਤ ਦਾ ਖਰਚਾ ਨਹੀਂ, ਗਰੋਸਰੀਜ਼ ਕਿੰਨੀਆਂ ਮਹਿੰਗੀਆਂ ਨੇ, ਤੇਲ ਕਿੰਨਾ ਮਹਿੰਗਾ ਹੈ, ਬਾਕੀ ਜੀਣ ਦਾ ਹੀ, ਸਾਹ ਲੈਣ ਦਾ ਹੀ, ਘਰ ਤੋਂ ਬਾਹਰ ਨਿਕਲਣ ਦਾ ਹੀ, ਇੱਕ ਕਦਮ ਬਾਹਰ ਲੈਣ ਦਾ ਹੀ, ਸਵੇਰੇ ਉੱਠਣ ਦਾ ਹੀ ਕਿੰਨਾ ਖਰਚਾ ਵੱਧ ਚੁੱਕਿਆ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਹੁਣ 6 ਵਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ, 6 PM ਤੱਕ ਨੰਬਰ ਘੁਮਾ ਸਕਦੇ ਹੋ, ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 905-564-6444, 905-564-6444, 905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਭੇਜੋ, ਵਟਸਐਪ ਮੈਸੇਜ ਭੇਜੋ, ਕੋਸ਼ਿਸ਼ ਕਰਾਂਗੇ ਕਿ ਰਾਈਟ ਅਵੇ ਤੁਹਾਨੂੰ ਵਾਪਸ ਮੈਸੇਜ ਕਰ ਦਈਏ। ਟੈਕਸਟ ਵਟਸਐਪ ਹੈ 416-457-3381, 416-457-3381, 416-457-3381, 4164573381, ਅਤੇ ਸਾਡੇ ਨਾਲ ਟੈਕਸਟ ਵਟਸਐਪ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444,
1: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਬਾਂਸੋਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਕਿਆਸਾ ਫਰਨੀਚਰ। ਕਿਆਸਾ ਫਰਨੀਚਰ ਵਾਲੇ ਹੁਣ 28 ਸਾਲ ਲਗਾਤਾਰ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਕਸਟਮ ਕੈਨੇਡੀਅਨ ਫਰਨੀਚਰ ਤਿਆਰ ਕਰਦੇ ਆ ਰਹੇ ਨੇ। ਇਹ ਹੁਣ ਆਪਣੀ 28th ਐਨੀਵਰਸਰੀ 28ਵੀਂ ਐਨੀਵਰਸਰੀ ਸੇਲ ਤੁਹਾਡੇ ਲਈ ਸ਼ੁਰੂ ਕਰ ਚੁੱਕੇ ਨੇ ਅਤੇ ਦੋ ਲੋਕੇਸ਼ਨ ਨੇ ਬ੍ਰੈਂਪਟ ਸ਼ਹਿਰ ਦੇ ਵਿੱਚ ਜਿੱਥੇ ਕਿ ਜਾ ਕੇ ਤੁਸੀਂ ਬਣੇ ਬਣਾਏ ਵੀ, ਪਰ ਕਸਟਮ ਵੀ ਬਹੁਤ ਹੀ ਸ਼ਾਨਦਾਰ ਸੋਫੇ ਸੈੱਟਸ ਅਤੇ ਹੋਰ ਵੀ ਕਿਸਮ ਦਾ ਫਰਨੀਚਰ, ਬੈਡਰੂਮ ਸੈੱਟਸ, ਟੇਬਲਸ ਐਕਸੈਟਰਾ ਵੀ ਤਿਆਰ ਕਰਵਾ ਸਕਦੇ ਹੋ। ਕਿਆਸਾ ਫਰਨੀਚਰ ਬ੍ਰੈਂਪਟਨ ਦੇ ਵਿੱਚ ਹਨ, 24 ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਅਤੇ 120 ਡੈਲਟਾ ਪਾਰਕ ਬੁਲਵਰਡ। ਸੋ 24 ਰੀਗਨ ਰੋਡ ਬ੍ਰੈਂਪਟਨ ਐਂਡ 120 ਡੈਲਟਾ ਪਾਰਕ ਬੁਲਵਰਡ ਬ੍ਰੈਂਪਟਨ, ਟੂ ਲੋਕੇਸ਼ਨ ਸਰਵ ਯੂ। ਨੰਬਰ ਇਹਨਾਂ ਦਾ ਇੱਕੋ ਇੱਕ ਹੈ ਕਿਆਸਾ ਫਰਨੀਚਰ ਦਾ, 9058038056। ਦੋਸਤੋ, 28 ਸਾਲ 28 ਐਨੀਵਰਸਰੀ ਇਹ ਸੈਲੀਬ੍ਰੇਟ ਕਰ ਰਹੇ ਨੇ ਅਤੇ ਦੱਸ ਰਹੇ ਨੇ ਕਿ ਜੇ ਤੁਸੀਂ ਹੁਣ ਆਪਦੇ ਘਰ ਦੇ ਵਿੱਚ ਇੱਕ ਕਸਟਮ ਮੇਡ ਸੈਕਸ਼ਨਲ ਲੈਦਰ ਸੋਫਾ ਲਿਆਉਣਾ ਚਾਹੁੰਦੇ ਹੋ, ਕਹਿੰਦੇ ਨੇ ਕਿ ਪਿਓਰ ਜੈਨੂਇਨ ਲੈਦਰ ਹੋਊਗਾ, ਡਿਫਰੈਂਟ ਡਿਫਰੈਂਟ ਕਲਰ ਚੋਇਸਿਸ ਨੇ, ਸੈਕਸ਼ਨਲ ਲੈਦਰ ਸੋਫਾ ਤੁਸੀਂ ਜਿੰਨਾ ਵੱਡਾ ਤਿਆਰ ਕਰਵਾਉਣਾ, ਜਿੰਨਾ ਵਾਇਡ, ਜਿੰਨਾ ਸ਼ੇਪ ਦਾ ਸਿੱਧੇ ਹੀ ਤਿਆਰ ਕਰਵਾਉਣਾ, ਐਲ ਸ਼ੇਪ ਤਿਆਰ ਕਰਵਾਉਣਾ, ਜੋ ਮਰਜ਼ੀ ਬਣਾਉਣਾ, ਸੈਕਸ਼ਨਲ ਲੈਦਰ ਸੋਫਾ, ਮਲਟੀਪਲ ਡਿਫਰੈਂਟ ਕਲਰ ਚੋਇਸਿਸ। ਆਮ ਪ੍ਰਾਈਸ ਇਹ $8,000 ਵਿੱਚ ਤਿਆਰ ਕਰਦੇ ਆ ਰਹੇ ਨੇ, ਹੁਣ $3,500 ਦੇ ਵਿੱਚ, ਕਿਉਂਕਿ ਇਹਨਾਂ ਦੀ 28ਵੀਂ ਐਨੀਵਰਸਰੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਸੋ ਸਿਰਫ $3,500 ਦੇ ਵਿੱਚ ਤੁਸੀਂ ਆਪਦੇ ਘਰ ਦੇ ਵਿੱਚ ਇੱਕ ਕਸਟਮ ਸੈਕਸ਼ਨਲ ਲੈਦਰ ਸੋਫਾ, ਪਿਓਰ ਜੈਨੂਇਨ ਲੈਦਰ ਦਾ ਸੋਫਾ, ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਤਿਆਰ ਕਰਵਾ ਕੇ ਡਿਲੀਵਰ ਕਰਵਾ ਸਕਦੇ ਹੋ। ਨਾਲੇ ਸੋਫਾ ਐਂਡ ਲਵ ਸੀਟ 100% ਲੈਦਰ, ਆਮ ਪ੍ਰਾਈਸ ਇਹ $6,500 ਦੀ ਹੈ, ਹੁਣ $3,500 ਵਿੱਚ ਆਫਰ ਕਰ ਰਹੇ ਨੇ। 3 ਪੀਸ ਫੈਬਰਿਕ ਸੋਫਾ ਸੈੱਟ ਜੋ ਕਿ $2,500 'ਚ ਵੇਚਦੇ ਆ ਰਹੇ ਆ, ਸਿਰਫ $1,500 ਦੇ ਵਿੱਚ। ਜਿੱਥੇ ਵੀ ਜਾਂਦੇ ਹੋ ਆਮ ਸੋਫਾ, 3 ਪੀਸ ਫੈਬਰਿਕ ਸੋਫਾ ਸੈੱਟ ਤੁਹਾਨੂੰ $1,500 'ਚ ਮਿਲਦਾ ਵੀ ਨਹੀਂ ਹੈਗਾ। ਇਹ ਹੁਣ ਤੁਹਾਨੂੰ ਕਸਟਮ ਹਜ਼ਾਰਾਂ ਹੀ ਕਲਰਸ ਐਂਡ ਡਿਜ਼ਾਇਨਸ ਐਂਡ ਪੈਟਰਨਸ ਐਂਡ ਸ਼ੇਪਸ ਦੇ ਵਿੱਚ ਕਸਟਮ 3 ਪੀਸ ਫੈਬਰਿਕ ਸੋਫਾ ਸੈੱਟ, ਉਹ ਵੀ ਪਿਓਰ ਕੈਨੇਡੀਅਨ ਮੇਡ, $1,500 ਵਿੱਚ ਆਫਰ ਕਰ ਰਹੇ ਨੇ। ਸੋਫਾ ਸੈੱਟ, ਬੈਡਰੂਮ ਸੈੱਟ, ਸਭ ਕੁਛ ਹੀ ਕਸਟਮ ਤਿਆਰ ਕੀਤਾ ਜਾਂਦਾ ਹੈ ਇਹਨਾਂ ਦੀ ਆਪਦੀਆਂ ਦੋ ਫੈਕਟਰੀਜ਼ ਵਿੱਚ, 24 ਰੀਗਨ ਰੋਡ ਜਾਂ 120 ਡੈਲਟਾ ਪਾਰਕ ਬੁਲਵਰਡ ਬ੍ਰੈਂਪਟਨ। ਕਿਆਸਾ ਫਰਨੀਚਰ ਦੀ 28ਵੀਂ ਐਨੀਵਰਸਰੀ ਹੈ ਅਤੇ ਤੁਹਾਨੂੰ ਹਜ਼ਾਰਾਂ ਹੀ ਡਾਲਰ ਦੇ ਡਿਸਕਾਊਂਟ ਇਹ ਦੇ ਰਹੇ ਨੇ। ਕਾਲ 9058038056 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ। ਏਬਲ ਟਰੱਕਿੰਗ ਵਾਲੇ ਵੱਧ ਤੋਂ ਵੱਧ ਓਨਰ ਆਪਰੇਟਰਸ ਐਂਡ ਕੰਪਨੀ ਡਰਾਈਵਰਸ ਹਾਇਰ ਕਰ ਰਹੇ ਨੇ US ਤੇ ਰਨਸ ਲਈ। ਟਾਪ ਦੀ ਪੇ ਅਤੇ ਬੈਨੀਫਿਟ ਤੁਹਾਨੂੰ ਪਹਿਲੇ ਦਿਨ ਤੋਂ ਦੇਣਗੇ। 3 ਸਾਲ ਦਾ 3-year ਦਾ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਦੇ ਨਾਲ ਦੀ ਨਾਲ ਬਿਲਕੁਲ ਸਾਫ਼ ਐਬਸਟ੍ਰੈਕਟ ਹੋਣਾ ਬੇਹੱਦ ਜ਼ਰੂਰੀ ਹੈ। ਸੋ ਜੇ ਤੁਹਾਡੇ ਕੋਲ 3-year ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਹੈ ਅਤੇ ਕਲੀਨ ਐਬਸਟ੍ਰੈਕਟ ਹੈ, ਫਿਰ ਹੀ ਅੱਜ ਹੀ ਸੰਪਰਕ ਕਰੋ ਏਬਲ ਟਰੱਕਿੰਗ ਦੇ ਨਾਲ ਐਟ 9058038 4346। ਮਹਿੰਦਰ ਗਰੇਵਾਲ ਦਾ ਨੰਬਰ ਹੈ 9058038 4346। ਕੰਪਨੀ ਡਰਾਈਵਰਸ ਨੂੰ US ਦੇ ਰਨਸ ਲਈ 75 cents ਪਲੱਸ HST ਪਰ ਮਾਈਲ ਪੇ ਕੀਤੀ ਜਾਊਗੀ, ਐਂਡ ਕਹਿੰਦੇ ਨੇ ਕਿ ਕੋਈ ਵੀ ਐਕਸਟਰਾ ਪਿਕਅਪ ਡਰਾਪ ਆਫ ਹੋਵੇ ਉਹਦੇ ਲਈ ਵੀ ਤੁਹਾਨੂੰ ਪੇ ਕੀਤਾ ਜਾਊਗਾ। ਸੋ 75 cents ਪਲੱਸ HST ਐਂਡ ਐਕਸਟਰਾ ਪਿਕਅਪਸ ਡਰਾਪ ਆਫ ਵਿਲ ਬੀ ਪੇ, ਟਾਪ ਦਾ ਪੇ ਪੈਕੇਜ ਹੈ ਫੋਰ ਕੰਪਨੀ ਡਰਾਈਵਰਸ। ਓਨਰ ਆਪਰੇਟਰਸ ਲਈ $1.95 ਪਰ ਮਾਈਲ ਪਲੱਸ ਐਕਸਟਰਾ ਪਿਕਅਪਸ ਡਰਾਪ ਆਫ ਵਿਲ ਬੀ ਪੇਡ। ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ 9058038 4346 ਸੰਪਰਕ ਕੀਤਾ ਜਾ ਸਕਦਾ ਹੈ ਇਹਨਾਂ ਦੇ ਨਾਲ। ਨਾਲ ਦਿਓ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇਹ ਇੱਕ ਪੇਡ ਮੈਸੇਜ ਹੈ। ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ, ਜੇ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ ਇਹਨਾਂ ਮਿਊਨਸਿਪਲ ਚੋਣਾਂ ਦੇ ਵਿੱਚ, ਫਿਰ ਵੋਟ ਜ਼ਰੂਰ ਪਾਓ, ਨਹੀਂ ਤਾਂ ਫਿਰ ਬਾਅਦ 'ਚੋਂ ਰੋਂਦੇ ਰਹਿੰਦੇ ਹੋ ਕਿ ਆਹ ਨਹੀਂ ਹੋਇਆ ਸੀ, ਆਹ ਨਹੀਂ ਬਦਲੇ, ਉਹ ਨਹੀਂ ਬਦਲੇ, ਸੇਮ ਹੀ ਗੰਦ ਹੈ, ਸੇਮ ਹੀ ਲੋਕ ਨੇ। ਸੋ ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਤੁਸੀਂ ਆਫਕੋਰਸ ਮੇਨ ਪੂਰੇ ਅੰਟੇਰੀਓ ਵਾਈਡ ਮਿਊਨਿਸਪਲ ਇਲੈਕਸ਼ਨ ਦੀ ਤਰੀਕ ਮੰਡੇ ਅਕਟੋਬਰ 26 ਤਰੀਕ ਨੂੰ 2026 ਨੂੰ ਆਪਦੀ ਵੋਟ ਤਾਂ ਪਾ ਸਕਦੇ ਹੋ। ਜੇ ਨਹੀਂ ਵੇਟ ਕਰਨਾ ਹੈ ਜਾਂ ਤੁਸੀਂ ਪਹਿਲਾਂ ਐਡਵਾਂਸ ਦੇ ਵਿੱਚ ਹੀ ਜ਼ਿਆਦਾ ਛੇਤੀ ਵੋਟ ਪਾਉਣਾ ਚਾਹੁੰਦੇ ਹੋ, ਤੁਹਾਡੇ ਲਈ ਬਹੁਤ ਹੀ ਜਲਦ ਪਰਸੋਂ ਨੂੰ ਹੀ ਪ੍ਰਬੰਧ ਕੀਤਾ ਜਾ ਰਿਹਾ ਹੈ starting 2 days from now. So ਤੁਸੀਂ October 9, 10, 11, 16, 17, October 9, 10, 11, 16 and 17. ਇਹ 5 ਦਿਨ ਲਗਾਤਾਰ 9, 10, 11, 16 and 17 ਤਰੀਕ ਨੂੰ ਪੂਰੇ ਬ੍ਰੈਂਪਟਨ ਦੇ ਵਿੱਚ, ਇਕੱਲੇ ਤੁਹਾਡੇ ਰਾਈਡਿੰਗ 'ਚ ਨਹੀਂ, ਪੂਰੇ ਬ੍ਰੈਂਪਟਨ ਦੇ ਵਿੱਚ ਜਿੱਥੇ ਵੀ ਕੋਈ ਵੀ ਐਡਵਾਂਸਡ ਵੋਟਿੰਗ ਲੋਕੇਸ਼ਨ ਹੈ, ਤੁਸੀਂ ਉਹਨਾਂ ਤਰੀਕਾਂ ਨੂੰ ਜਾ ਸਕਦੇ ਹੋ. ਵੀਕਡੇਜ਼ ਦੇ ਵਿੱਚ 12 ਵਜੇ ਲੰਚ ਟਾਈਮ ਤੋਂ ਲੈ ਕੇ ਰਾਤ 8 ਵਜੇ ਤੱਕ, ਵੀਕਐਂਡ 'ਤੇ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ. ਸੋ ਅਕਟੋਬਰ 9, 10, 11, 16, 17 ਤਰੀਕ ਨੂੰ ਐਡਵਾਂਸ ਵੋਟਿੰਗ, ਤੁਸੀਂ ਕਿਸੇ ਵੀ ਬ੍ਰੈਂਪਟਨ ਰਾਈਡਿੰਗ ਵਿੱਚ ਜਾ ਕੇ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਆਪਦੀ ਵੋਟ ਪਾ ਸਕਦੇ ਹੋ. ਸੋ ਆਫਕੋਰਸ ਆਪਦਾ ਵੋਟਰ ਨੋਟਿਸ ਨਾਲ ਲੈ ਕੇ ਜਾਓ, ਪਰ ਜੇ ਤੁਹਾਨੂੰ ਵੋਟਰ ਦਾ ਉਹ ਕਾਰਡ ਪੇਪਰ ਨਹੀਂ ਮਿਲਿਆ, ਫਿਰ ਤੁਹਾਨੂੰ ਘੱਟ ਤੋਂ ਘੱਟ ਤਾਂ ਇੱਕ ID ਨਾਲ ਲੈ ਕੇ ਜਾਣੀ ਪੈਣੀ ਆ, ਜੋ ਕਿ ਦਿਖਾਉਂਦੀ ਹੈ ਕਿ ਤੁਹਾਡਾ ਆਹੀ ਐਡਰੈਸ ਹੈ. ਇਟ ਹੈਜ਼ ਟੂ ਬੀ ਅਪ ਟੂ ਡੇਟ. ਅਤੇ ਜੇ ਤੁਹਾਨੂੰ ਕੋਈ ਵੋਟਰ ਨੋਟਿਸ ਮਿਲਿਆ ਹੀ ਨਹੀਂ ਹੈਗਾ, ਬੇਸ਼ੱਕ ਆਪਦੀ ID ਲੈ ਕੇ ਜਾਓ, ਅਤੇ ਤੁਸੀਂ ਵੋਟਰ ਇਨਫੋਰਮੇਸ਼ਨ ਦੇ ਵਿੱਚ ਐਡ ਕੀਤੇ ਜਾਓਗੇ ਕਿ ਐਵਰੀ ਟਾਈਮ ਤੁਹਾਨੂੰ ਫਿਰ ਐਵਰੀ ਇਲੈਕਸ਼ਨ ਦੇ ਵਿੱਚ ਹੀ ਵੋਟਰ ਕਾਰਡ ਮਿਲੂਗਾ. ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਐਡਵਾਂਸ ਵੋਟਿੰਗ ਦੇ ਬਾਰੇ, visit www.brampton.ca/BramptonVotes. www.brampton.ca/BramptonVotes. ਇਹ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ ਅਤੇ ਬੇਹੱਦ ਜ਼ਰੂਰੀ ਮੈਸੇਜ ਹੈ. ਮਿਊਨਿਸਪਲ ਚੋਣਾਂ ਜਲਦ ਆ ਰਹੀਆਂ ਹਨ ਅਤੇ ਐਡਵਾਂਸਡ ਤਰੀਕ ਤਾਂ ਪਰਸੋਂ ਨੂੰ ਹੀ ਸ਼ੁਰੂ ਹੋ ਜਾਣੀ ਆ. 9, 10, 11, 16 ਅਤੇ 17 ਤਰੀਕ ਨੂੰ ਬ੍ਰੈਂਪਟਨ ਦੇ ਵਿੱਚ ਤੁਸੀਂ ਆਪਦੀ ਐਡਵਾਂਸ ਵੋਟ ਪਾ ਸਕਦੇ ਹੋ. ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਐਵਰੀ ਸਿੰਗਲ ਵੈਂਸਡੇ ਯਾਨੀ ਕਿ ਅੱਜ ਦੇ ਦਿਨ ਸਾਡੇ ਪ੍ਰੋਗਰਾਮ ਦੇ ਸਾਡੇ ਖਾਸ ਮਹਿਮਾਨ ਹੁੰਦੇ ਨੇ. CIC ਇਮੀਗ੍ਰੇਸ਼ਨ ਗੈਰੀ ਵਿਰਕ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ. ਇਹਨਾਂ ਦੇ ਹੁਣ ਤੱਕ ਹਜ਼ਾਰਾਂ ਹੀ ਬਹੁਤ ਹੀ ਖੁਸ਼ ਕਲਾਇੰਟ ਅਤੇ ਪਰਿਵਾਰ ਨੇ, ਜੋ ਕਿ ਖੁਦ ਆਪ ਇੱਥੇ ਪੱਕੇ ਤੱਕ ਕੀ ਸਿਟੀਜ਼ਨ ਤੱਕ ਵੀ ਹੋ ਚੁੱਕੇ ਨੇ. ਸੋ ਤੁਹਾਡਾ ਜੋ ਵੀ ਇਮੀਗ੍ਰੇਸ਼ਨ ਦਾ ਕੰਮ ਹੈ, ਚਾਹੇ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਸਟੂਡੈਂਟ ਦਾ ਵੀਜ਼ਾ, ਚਾਹੇ ਤੁਸੀਂ ਆਪ ਹੀ ਇੱਥੇ PR ਹੋਣਾ ਹੈ, ਚਾਹੇ ਸਪਾਊਸ ਨੂੰ ਸੱਦਣਾ ਹੈ, ਚਾਹੇ ਪੇਰੈਂਟਸ ਨੂੰ ਪੱਕਾ ਕਰਾਉਣਾ ਹੈ, ਜੋ ਵੀ ਤੁਹਾਡਾ ਸਵਾਲ ਹੈ, ਫਰੀ ਕੰਸਲਟੇਸ਼ਨ ਹੈ, ਜੋ ਵੀ ਤੁਹਾਡਾ ਕੰਮ ਹੈ, ਸਹੀ ਸਹੀ ਸਲਾਹ ਅਤੇ ਸਹੀ ਸਹੀ ਲੀਗਲ ਤਰੀਕੇ ਨਾਲ ਤੁਹਾਨੂੰ ਕਰਕੇ ਦੇਣਗੇ. ਖਾਓ 416-456-6161. CIC Immigration, Malton, Mississauga, Malton Gurukar De Bilkul Naal, Great Punjab Plaza vich in the office vi hai. Gary Bhai Ji, Sat Sri Akaal Ji. Gary Bhai Ji. ਗੈਰੀ ਬਾਈ ਜੀ ਇੱਧਰ ਉੱਧਰ ਹੋ ਗਏ ਨੇ ਮੇਰੇ ਖਿਆਲ ਦੇ ਵਿੱਚ. ਆਪਾਂ ਲਾਈਨ ਮਿਲਾਉਣ ਦੀ ਕੋਸ਼ਿਸ਼ ਫਿਰ ਤੋਂ ਕਰਦੇ ਹਾਂ. ਕਾਲ ਨਾਓ ਪਲੀਜ਼, ਮੈਸੇਜ ਜੀ ਕਰ ਦਿੰਦੇ ਇਹਨਾਂ ਨੂੰ ਵਟਸਐਪ 'ਤੇ, ਅਤੇ ਜਿੰਨੀ ਚਿਰ ਇਹ ਵਾਪਸ ਨਹੀਂ ਆਉਂਦੇ ਹਨ, ਉਹਨੀ ਚਿਰ ਤੁਹਾਨੂੰ ਦੱਸ ਦਈਏ ਦੋਸਤੋ ਕਿ ਨਾਲ ਦੀ ਨਾਲ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਕਲੀਅਰ ਵਿਊ ਆਈ ਕੇਅਰ. ਕਲੀਅਰ ਵਿਊ ਆਈ ਕੇਅਰ ਵਾਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਨੇ ਮਿਕਵੀਨ ਅਤੇ ਮੇਫੀਲ 'ਤੇ, ਮਿਕਵੀਨ ਐਂਡ ਮੇਫੀਲ 'ਤੇ ਵੱਡਾ ਪਲਾਜ਼ਾ ਹੈ. ਉਸ ਪਲਾਜ਼ੇ ਦੇ ਵਿੱਚ ANW ਦੇ ਬਿਲਕੁਲ ਨਾਲ ਇੱਕ ਬਹੁਤ ਹੀ ਸ਼ਾਨਦਾਰ ਕਲੀਅਰ ਵਿਊ ਆਈ ਕੇਅਰ ਦਾ ਸ਼ੋਰੂਮ ਹੈ. 11615 ਮਿਕਵੀਨ ਡਰਾਈਵ, ਬ੍ਰੈਂਪਟਨ, ਮਿਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ, ਯੂ ਨੰਬਰ 34 ਦੇ ਵਿੱਚ ਜਾ ਕੇ ਤੁਸੀਂ ਮਿਲਣਾ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਜੋ ਕਿ ਤੁਹਾਡੇ ਲਈ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਦੇ ਨਾਲ ਇੰਨੀ ਸੋਹਣੀ ਐਨਕ ਤਿਆਰ ਕਰਕੇ ਦੇਣਗੇ $99 ਦੇ ਵਿੱਚ, ਸਿਰਫ ਅਤੇ ਸਿਰਫ $99 ਦੇ ਵਿੱਚ. ਬਸ ਜਾ ਕੇ ਕਹੋ ਕਿ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, $99 ਦੇ ਵਿੱਚ ਐਨਕ ਤਿਆਰ ਕਰਵਾਉਣੀ ਆ, ਉਹ ਵੀ ਟੋਰੀ, ਉਹ ਵੀ ਬ੍ਰੈਂਡ ਨੇਮ, ਅਤੇ $99 ਦਾ ਹੀ ਖਰਚਾ ਹੋਊਗਾ, ਚਾਹੇ ਤੁਸੀਂ ਪੱਲਿਓਂ ਪੇ ਕਰਦੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਡਾਇਰੈਕਟ ਤੁਹਾਡੇ ਇੰਸ਼ੋਰੈਂਸ ਨੂੰ ਬਿਲ ਕੀਤਾ ਜਾਵੇ. 905-913-4545, ਦੋਨੇ ਡਾਕਟਰ, ਡਾਕਟਰ ਹੇਅਰ ਵੀ, ਡਾਕਟਰ ਹੇਅਰ ਵੀ, ਰਮਨਦੀਪ ਹੇਅਰ ਵੀ, ਡਾਕਟਰ ਹਰਪ੍ਰੀਤ ਹੇਅਰ ਵੀ, ਦੋਨੇ ਕੈਨੇਡੀਅਨ ਬੋਰਨ ਐਂਡ ਐਜੂਕੇਟਡ, ਬਹੁਤ ਹੀ ਵਧੀਆ ਪ੍ਰੋਫੈਸ਼ਨਲ ਡਾਕਟਰ ਨੇ, ਜੋ ਕਿ ਪੰਜਾਬੀ ਐਂਡ ਇੰਗਲਿਸ਼ ਬੋਲਦੇ ਨੇ. ਸੋ ਬਜ਼ੁਰਗਾਂ ਨੂੰ ਵੀ ਲੈ ਕੇ ਜਾ ਸਕਦੇ ਹੋ, ਕੋਈ ਵੀ ਲੈਂਗੁਏਜ ਬੈਰੀਅਰ, ਕੋਈ ਵੀ ਇਸ਼ੂ ਹੋਣੀ ਨਹੀਂ ਹੈਗੀ. ਸਹੀ ਸਹੀ ਆ ਐਗਜ਼ਾਮ ਕਰਕੇ ਉਹਨਾਂ ਲਈ ਸਹੀ ਸਹੀ ਪ੍ਰਸਕ੍ਰਿਪਸ਼ਨ ਐਨਕ ਤਿਆਰ ਕਰ ਦੇਣਗੇ, ਸਿਰਫ $99 ਦੇ ਵਿੱਚ. 905-913-4545, Clearview Eye Care, 905-913-4545. Location hai McVean and Mayfield. McVean and Mayfield, Clearview Eye Care. Saadi phone line fir to jud chuki hai. Hopefully jud chuki hai CIC Immigration Gary Virk naal. Gary Bhai Ji, Sat Sri Akaal Ji.
1: Shukriya, Sat Sri ਸੁਖਰਾਜ ਸਮਰਾਜ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੈਰੀ ਵੈਰੀ ਗੁੱਡ ਈਵਨਿੰਗ
0: ਨੰਬਰ ਫਿਰ ਤੋਂ ਦੱਸ ਦਿੰਦੇ ਹਾਂ 416-456-6161 CIC ਇਮੀਗ੍ਰੇਸ਼ਨ ਨਾਲ ਸਿੱਧੇ ਸੰਪਰਕ ਕੀਤਾ ਜਾ ਸਕਦਾ ਹੈ ਇਹ ਫ੍ਰੀ ਕੰਸਲਟੇਸ਼ਨ ਕਰਦੇ ਨੇ ਕਿਸੇ ਲਈ ਵੀ ਚਾਹੇ ਫੋਨ ਤੇ ਗੱਲਬਾਤ ਕਰਨੀ ਆ ਚਾਹੇ ਇਹਨਾਂ ਦੇ ਆਫਿਸ ਵਿੱਚ ਮਿਲਣਾ ਹੈ ਗੇਰੀ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਜੇ ਕਿਸੇ ਨੇ ਵਿਜ਼ਿਟਰ ਵੀਜ਼ਾ ਲਾਇਆ ਸੀ ਟੂਰਿਸਟ ਵੀਜ਼ਾ ਲਾਇਆ ਸੀ ਚਾਹੇ ਪੇਪਰ ਭਰ ਕੇ ਆਪ ਹੀ ਲਾਤਾ ਚਾਹੇ ਕਿਸੇ ਹੋਰ ਤੋਂ ਲਵਾਤਾ ਉਹ ਹੁਣ ਮੰਨ ਲਓ ਰਿਜੈਕਟ ਹੋ ਗਿਆ ਦੂਜੀ ਤੀਜੀ ਚੌਥੀ ਵਾਰੀ ਵੀ ਸ਼ਾਇਦ ਕੋਈ ਰਿਜੈਕਟ ਹੋ ਗਿਆ ਹੁਣ ਰਿਜੈਕਟ ਹੋਣ ਦੇ ਸਭ ਤੋਂ ਆਮ ਕਾਰਨ ਕੀ ਹੁੰਦੇ ਆ ਅਤੇ ਇਹਦਾ ਫਿਰ ਹੁਣ ਹਾਲਤ ਤੁਸੀਂ ਕੀ ਕਰ ਸਕਦੇ ਹੋ ਦੱਸੋ
1: ਬਿਲਕੁਲ ਸਵਰਾਜ ਜੀ ਜਿਹੜਾ ਵਿਜ਼ਟਰ ਵੀਜ਼ਾ ਪ੍ਰੋਗਰਾਮ ਹੈਗਾ ਉਹ ਕਈ ਸਾਲਾਂ ਦਾ ਚੱਲਿਆ ਹੋਇਆ ਤੇ ਹਮੇਸ਼ਾ ਚੱਲਦਾ ਰਹਿਣਾ ਇਹਦੇ ਚ ਮਿਲੀਅਨਸ ਆਫ ਮਿਲੀਅਨਸ ਫਾਈਲਸ ਲੱਗਦੀਆਂ ਨੇ ਹੁਣ ਜਿਹੜਾ ਮੁੱਦਾ ਇਹ ਬਣਦਾ ਕਿ ਵਿਜ਼ਟਰ ਵੀਜ਼ੇ ਦੀ ਸਕਸੈਸ ਰੇਟ ਕੀ ਹੈ ਜਾਂ ਰਿਫਿਊਜ਼ਲ ਉਹਦੀ ਵੱਧ ਕਿਉਂ ਹੁੰਦੀ ਹੈ ਉਹਦੇ ਬਹੁਤ ਸਾਰੇ ਰੀਜ਼ਨ ਨੇ ਔਰ ਅੱਜ ਕੱਲ੍ਹ ਇਹ ਵੀ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇੱਦਾਂ ਦੇ ਕੇਸ ਸਾਹਮਣੇ ਆਉਂਦੇ ਨੇ ਕਿ ਹੁਣ ਤੋਂ ਪਿਛਲੇ 2-3 ਸਾਲ ਪਹਿਲਾਂ ਜਾਂ ਕਦੇ ਵੀ ਕਿਸੇ ਕਲਾਇੰਟ ਨੇ ਵਿਜ਼ਟਰ ਵੀਜ਼ਾ ਫਾਈਲ ਆਪਣੇ ਪੇਰੈਂਟਸ ਦੀ ਆਪਣੇ ਰਿਲੇਟਿਵ ਦੀ ਲਵਾਈ ਔਰ ਉਹ ਇੰਡੀਆ ਤੋਂ ਲਵਾ ਰਹੇ ਨੇ ਕਿਸੇ ਵੀ ਏਜੰਟ ਤੋਂ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਦੇ ਵਿੱਚ ਡਾਕੂਮੈਂਟਸ ਕਿਹੜੇ ਉਹ ਲਗਾ ਰਿਹਾ ਉਹਨਾਂ ਦਾ ਜਿਹੜਾ ਆਕੂਪੇਸ਼ਨ ਹੈ ਸ਼ਾਇਦ ਉਹ ਖੇਤੀਬਾੜੀ ਹੋਵੇ ਜਾਂ ਉਹ ਘਰੇ ਵਿਹਲੇ ਹੋਵੇ ਤਾਂ ਉਹਨਾਂ ਨੂੰ ਕਈ ਨਾ ਕਈ ਫਰੋਜੂਲੈਂਟ ਡਾਕੂਮੈਂਟਸ ਜਿਹੜੇ ਉਹਨਾਂ ਦੇ ਆਕੂਪੇਸ਼ਨ ਦੇ ਫਾਈਨੈਂਸ਼ੀਅਲ ਡਾਕੂਮੈਂਟ ਬਣਾ ਕੇ ਨਾਲ ਲਗਾਏ ਹੁੰਦੇ ਨੇ ਉਹ ਰਿਫਿਊਜ਼ ਤਾਂ ਹੋਣੀ ਹੁੰਦੀ ਹੈ ਫਾਈਲ ਰਜਿਸਟਰ ਵੀਜ਼ੇ ਦੀ ਉਹਨਾਂ ਉੱਤੇ ਮਿਸ ਰੈਪ ਵੀ ਲੱਗੀ ਹੁੰਦੀ ਹੈ ਤੇ ਜਿਹੜਾ ਕਲਾਇੰਟ ਇੱਥੇ ਬੈਠੇ ਜਾਂ ਜਿਹੜੇ ਬੈਕ ਹੋਮ ਬੈਠੇ ਨੇ ਉਹਨਾਂ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਏਦਾਂ ਦਾ ਹੀ ਕੇਸ ਜਿਹੜਾ ਸਾਡੇ ਕਲਾਇੰਟਸ ਦਾ ਆਇਆ ਕਿ ਉਹਨੇ ਆਪਣੇ ਪੇਰੈਂਟਸ ਦਾ ਸੁਪਰ ਵੀਜ਼ਾ ਲਵਾਉਣਾ ਔਰ ਉਹਨੂੰ ਖੁਦ ਨਹੀਂ ਪਤਾ ਕਿ ਪਹਿਲਾਂ ਕਦੇ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਸੀ ਜਾਂ ਨਹੀਂ ਸੀ ਤਾਂ ਉਹਦੇ ਜਾਣਕਾਰੀ ਨਾ ਦਿੱਤੀ ਹੋਣ ਕਰਕੇ ਉਹ ਉਹਨਾਂ ਜਿਹੜੀ ਸੁਪਰਵਿਜ਼ ਦੀ ਫਾਈਲ ਫੋਰ ਸ਼ੋਰ ਪ੍ਰੂਫ ਹੁੰਦੀ ਹੈ ਉਹਦੇ ਉੱਤੇ ਰਿਫਿਊਜ਼ਲ ਵੀ ਆਈ ਤੇ ਉਹਨਾਂ ਉੱਤੇ ਮਿਸਟ੍ਰੈਪ ਵੀ ਲੱਗੀ ਤਾਂ ਇਹ ਇੱਕ ਬਹੁਤ ਜਿਵੇਂ ਕਹਿ ਲਓ ਕਿ ਖਤਰਨਾਕ ਟ੍ਰੈਂਡ ਹੈ ਕਿ ਜਿਹੜੇ ਕਲਾਇੰਟਸ ਬੈਕ ਹੋਮ ਤੋਂ ਲਵਾਉਂਦੇ ਨੇ ਤੇ ਏਜੰਟ ਉੱਥੇ ਇੱਦਾਂ ਦੇ ਬੈਠੇ ਨੇ ਤੁਹਾਨੂੰ ਪਤਾ ਕਿ ਉੱਥੇ ਕੀ ਕੁਛ ਚੱਲਦਾ ਪਹਿਲਾਂ ਵੀ ਚੱਲਦਾ ਰਿਹਾ ਹੁਣ ਤੱਕ ਵੀ ਚੱਲਦਾ ਸੋ ਇਸ ਕਰਕੇ ਵਿਜ਼ਟਰ ਵੀਜ਼ਾ ਹਮੇਸ਼ਾ ਦੀ ਤਰ੍ਹਾਂ ਇੱਥੇ ਜ਼ਰੂਰਤ ਪੈਂਦੀ ਰਹਿੰਦੀ ਹੈ ਚਾਹੇ ਤੁਸੀਂ ਸਟੂਡੈਂਟਸ ਹੋ ਚਾਹੇ ਤੁਸੀਂ ਇੱਥੇ ਪਹਿਲਾਂ ਦੇ PR ਹੋ ਸਿਟੀਜ਼ਨ ਹੋ ਆਪਣੇ ਕਈ ਤਰ੍ਹਾਂ ਦੇ ਫੰਕਸ਼ਨ ਕਈ ਤਰ੍ਹਾਂ ਦੇ ਮਾਹੌਲ ਚੱਲਦੇ ਰਹਿੰਦੇ ਨੇ ਸਾਰਾ ਸਾਲ ਦੇ ਵਿੱਚੋਂ ਸੋ ਵਿਜ਼ਟਰ ਵੀਜ਼ਾ ਪਲਾਨ ਕਰ ਰਹੇ ਹੋ ਕੋਈ ਵੀ ਮਾਹੌਲ ਹੈ ਕੋਈ ਵਿਆਹ ਸ਼ਾਦੀ ਦਾ ਕੋਈ ਬਰਥਡੇ ਦਾ ਕੋਈ ਜਿਵੇਂ ਕਿਸੇ ਦੇ ਘਰੇ ਸੈਡ ਮੂਮੈਂਟ ਹੋ ਜਾਂਦੀ ਹੈ ਡੈਥ ਹੋ ਗਈ ਜਾਂ ਸਮ ਟਾਈਮ ਬੱਚੇ ਦੀ ਆਮਦ ਹੋਣੀ ਹੈ ਸੋ ਕਈ ਤਰ੍ਹਾਂ ਦੇ ਮੂਮੈਂਟਸ ਹੁੰਦੇ ਨੇ ਸਾਰਿਆਂ ਦੇ ਵਾਸਤੇ ਜਿਹੜਾ ਇੱਥੇ ਲੋਕਲ ਕੌਂਸਲ ਬੈਠਾ ਹੈ ਉਹਨਾਂ ਦੇ ਉੱਤੇ ਯਕੀਨ ਕਰਕੇ ਉੱਥੋਂ ਹੀ ਫਾਈਲ ਲਵਾਇਆ ਕਰੋ ਬਾਅਦ ਦੇ ਵਿੱਚ ਜਿਹੜੇ ਰਿਫਿਊਜ਼ਲ ਤਾਂ ਆਉਣੀ ਆਉਣੀ ਹੈ ਔਰ ਜਿਹੜੀ ਮਿਸਰਪ ਲੱਗਦੀ ਹੈ ਉਹਦਾ ਤੁਹਾਨੂੰ ਹੀ ਨਹੀਂ ਪਤਾ ਹੁੰਦਾ ਔਰ ਕਈ ਵਾਰੀ ਉਹ ਤੁਹਾਡੇ ਸਾਰੇ ਰਸਤੇ ਬੰਦ ਕਰ ਦਿੰਦੀ ਹੈ ਸੋ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਕਿੰਨੀ ਵਾਰ ਹੋਇਆ ਮਲਟੀਪਲ ਹੋਇਆ ਸਭ ਤੋਂ ਪਹਿਲਾਂ ਜਿਹੜੀ ਰੈਗੂਲੇਸ਼ਨ 179 ਆ ਉਹ ਪੂਰੀ ਨਹੀਂ ਹੁੰਦੀ ਤਾਂ ਆਫਿਸਰ ਰਿਫਿਊਜ਼ ਕਰਦਾ ਪਰ ਅਪਰੂਵਲ ਰੇਟ ਵੀ ਵਿਜ਼ਟਰ ਵੀਜ਼ੇ ਦੀ ਅੱਜ ਕੱਲ੍ਹ ਵੀ 50-60% ਚੱਲਦੀ ਹੈ ਜਿਹੜੇ ਇੱਦਾਂ ਦੇ ਕਲਾਇੰਟਸ ਨੇ ਜਿਹਨਾਂ ਨੂੰ ਉਮੀਦ ਨਹੀਂ ਹੁੰਦੀ ਉਹਨਾਂ ਦੇ ਵਿਜ਼ਟਰ ਵੀਜ਼ੇ ਵੀ ਅਪਰੂਵ ਹੋ ਰਹੇ ਨੇ ਸਾਡੇ ਆਫਿਸਰ ਲੱਗ ਰਹੇ ਨੇ ਸੋ ਵਿਜ਼ਟਰ ਵੀਜ਼ੇ ਦਾ ਕੋਈ ਸਵਾਲ ਹੈ ਫਾਈਲ ਲਾਉਣੀ ਹੈ ਪਲਾਨ ਕਰਨਾ 3-4 ਮਹੀਨੇ ਪਹਿਲਾਂ ਪਲਾਨ ਕਰੋ ਹਰ ਚੀਜ਼ ਦੀ ਜਾਣਕਾਰੀ ਰੱਖੋ ਨੰਬਰ 416-456-6161
0: CIC ਇਮੀਗ੍ਰੇਸ਼ਨ ਬਾਈ ਜੀ ਇਹ ਦੱਸੋ ਕਿ ਜਿਹੜੇ ਵੀ ਇੱਥੇ ਹੁਣ ਸਟੂਡੈਂਟ ਨੇ ਕੀ ਉਹ ਵੀ ਆਪਣੇ ਪੇਰੈਂਟਸ ਨੂੰ ਸੁਪਰਵਾਈਜ਼ ਦੇ ਸਾਧ ਸਕਦੇ ਕਿ ਨਹੀਂ
1: ਬਿਲਕੁਲ ਸਮਰਾਜ ਜੀ ਜਿਹੜੇ ਸਟੂਡੈਂਟਸ ਜਿਹੜੇ ਸਟੂਡੈਂਟਸ ਨਹੀਂ ਰਹੇ ਤੇ PR ਹੋ ਚੁੱਕੇ ਨੇ COPR ਉਹਨਾਂ ਦੀ ਆ ਚੁੱਕੀ ਹੈ ਸੋ ਸੁਪਰ ਵੀਜ਼ਾ ਇੱਕ ਉਹ ਪ੍ਰੋਗਰਾਮ ਹੈਗਾ ਸਮਰਾਜ ਜੀ ਜਿਹੜਾ ਹਰ ਪਰਿਵਾਰ ਦੀ ਜ਼ਰੂਰਤ ਬਣ ਚੁੱਕਾ ਹੈ ਖਾਸ ਕਰ ਜਿਹੜੇ ਇੱਥੇ PR ਹੋ ਚੁੱਕੇ ਨੇ ਉਹ ਸਪੋਂਸਰ ਨੇ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ੇ ਉੱਤੇ ਸਪੋਂਸਰ ਕਰ ਸਕਦੇ ਨੇ ਸੋ ਬਿਲਕੁਲ ਜਿਹੜੇ ਵਿਦਿਆਰਥੀ ਭੈਣ ਭਰਾ PR ਹੋ ਚੁੱਕੇ ਨੇ ਉਹ ਵੀ ਕਰ ਸਕਦੇ ਨੇ ਸੋ ਐਲੀਜੀਬਿਲਟੀ ਬੇਸ ਪ੍ਰੋਗਰਾਮ ਡਿਫਾਈਨ ਪ੍ਰੋਗਰਾਮ ਜਿਹੜੀ ਦੀ ਅਪਰੂਵਲ ਰੇਟ 100% ਚੱਲਦੀ ਹੈ ਸੁਪਰ ਵੀਜ਼ਾ ਫੋਰ ਸ਼ੋਰ ਮਿਲਣਾ ਹੀ ਮਿਲਣਾ ਪਹਿਲਾਂ ਚਾਹੇ ਜਿੰਨੇ ਮਰਜ਼ੀ ਵਿਜ਼ਟਰ ਵੀਜ਼ੇ ਰਿਫਿਊਜ਼ ਹੀ ਹੋਏ ਹੋਣਗੇ ਸੋ ਇਹਦੇ ਸੰਬੰਧੀ ਕੀ ਡਾਕੂਮੈਂਟੇਸ਼ਨ ਹੈ ਕੀ ਜਾਣਕਾਰੀ ਹੈ ਹੁਣ ਤੱਕ ਸੁਪਰ ਵੀਜ਼ਾ ਨਹੀਂ ਲਵਾਇਆ ਲਵਾ ਕੇ ਰੱਖੋ ਕਿਉਂਕਿ ਇੱਕ ਮਲਟੀਪਲ ਵੀਜ਼ਾ 10 ਸਾਲ ਦੀ ਸਟੈਂਪ ਹੁੰਦੀ ਹੈ 5 ਸਾਲ ਦੀ ਪਹਿਲੀ ਐਂਟਰੀ ਉਸ ਤੋਂ ਅੱਗੇ ਐਕਸਟੈਂਡੇਬਲ ਹੁੰਦਾ ਸੋ ਇਹ ਉਹ ਸੁਪਰ ਵੀਜ਼ਾ ਇੱਕ ਪ੍ਰੋਗਰਾਮ ਹੈਗਾ ਜਿਹੜਾ ਸਰਕਾਰ ਵੀ ਇਨਕਰੇਜ ਕਰਦੀ ਹੈ ਕਿ ਹਰ ਪਰਿਵਾਰ ਨੂੰ ਇਹੀ ਫਾਈਲ ਲਾ ਕੇ ਰੱਖੋ ਕਿਉਂਕਿ PR ਦੀਆਂ ਫਾਈਲਾਂ ਉੱਤੇ ਵੀ ਕਈ ਕਾਨੂੰਨ ਤਬਦੀਲ ਹੋ ਚੁੱਕੇ ਨੇ ਰੂਲ ਤਬਦੀਲ ਹੋ ਚੁੱਕੇ ਨੇ ਸੋ ਨੰਬਰ 416-456-6161 ਸੰਪਰਕ ਕਰ ਸਕਦੇ ਹੋ ਮੈਸੇਜ ਵਟਸਐਪ ਕਾਲ
0: CIC Immigration 416-456-6161 ਤੇ ਬਾਈ ਜੀ ਇਹ ਦੱਸੋ ਕਿ ਮੰਨ ਲਓ ਕੋਈ ਇੱਥੇ ਆ ਕੇ PR ਆਪ ਹੋ ਗਿਆ ਜਾਂ ਈਵਨ ਸਿਟੀਜ਼ਨ ਹੋ ਗਿਆ ਹੁਣ ਉਹ ਕਹਿੰਦੇ ਨੇ ਕਿ ਯਾਰ ਆਪਾਂ ਆਪਦੇ ਪੇਰੈਂਟਸ ਨੂੰ ਵੀ ਬੁਲਾਉਣਾ ਅਤੇ ਪੱਕੇ ਤੌਰ 'ਤੇ ਬੁਲਾਉਣਾ ਅਤੇ ਉਹਨਾਂ ਨੂੰ ਇੱਥੇ PR ਹੀ ਦਿਲਵਾਉਣੀ ਆ ਸੋ ਕੋਈ ਵੀ ਆਪਦੇ ਪੇਰੈਂਟਸ ਨੂੰ ਇੱਥੇ PR ਤੌਰ 'ਤੇ ਬੁਲਾਉਣਾ ਚਾਹੁੰਦਾ ਹੈ ਉਹਦਾ ਹੁਣ ਕੀ ਤਰੀਕਾ
1: ਬਿਲਕੁਲ ਸਵਰਾਜ ਜੀ, ਜਿਹੜੇ ਪੇਰੈਂਟਸ ਇੱਥੇ ਆਲਰੇਡੀ ਉਹਨਾਂ ਦੇ ਬੱਚੇ ਸੈਟਲ ਨੇ, ਕਈ ਸਾਲਾਂ ਦੇ ਸੈਟਲ ਨੇ, ਮਿਹਨਤਾਂ ਕਰ ਰਹੇ ਨੇ, ਇੱਥੇ ਚਿਲਡਰਨ ਨੇ, ਗ੍ਰੈਂਡ ਚਿਲਡਰਨ ਨੇ, ਔਰ ਹਜੇ ਉਹਨਾਂ ਦੇ ਕੋਲ ਸਿੰਪਲ ਟੈਂਪਰੇਰੀ ਵੀਜ਼ਾ ਹੀ ਕੋਈ ਚੱਲ ਰਿਹਾ। ਸੋ ਹਰ ਪਰਿਵਾਰ ਦੀ ਜ਼ਰੂਰਤ ਹੈ ਕਿ ਪੇਰੈਂਟਸ ਵੀ ਇੱਥੋਂ ਦੇ ਪੀ ਆਰ ਹੋਣ। ਜੋ ਸਰਕਾਰ ਦੀ ਪਾਲਿਸੀ ਹੈ, ਨੀਤੀ ਹੈ, ਉਹ ਟੋਟਲੀ ਡਿਫਰੈਂਟ ਚੱਲ ਰਹੀ ਹੈ ਅੱਜ ਕੱਲ੍ਹ, ਤਾਂ ਹੀ ਲਾਟਰੀ ਸਿਸਟਮ ਪੀ ਆਰ ਪ੍ਰੋਗਰਾਮ ਪੌਜ਼ ਕੀਤਾ ਹੋਇਆ। ਤਾਂ ਉਸ ਤੋਂ ਇਲਾਵਾ ਇੱਕ ਜਿਹੜਾ ਹੋਰ ਪ੍ਰੋਗਰਾਮ ਚੱਲਦਾ ਵਿਦ ਇਨ ਕੈਨੇਡਾ ਅੰਡਰ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਗਰਾਊਂਡਸ, ਜਿੱਥੇ ਸੈਕਸ਼ਨ 25 ਦੀ ਰਿਲੀਫ ਮਿਲ ਸਕਦੀ ਹੈ। ਖਾਸ ਕਰਕੇ ਮੈਂ ਕਹੂੰਗਾ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਪੇਰੈਂਟਸ ਦੇ ਵਿੱਚੋਂ ਕੋਈ ਇੱਕ ਜਣਾ ਰਹਿ ਚੁੱਕਾ ਹੁੰਦਾ, ਅਨਫੋਰਚੁਨੇਟਲੀ ਕਿਸੇ ਇੱਕ ਦੀ ਡੈਥ ਹੋ ਚੁੱਕੀ ਹੈ, ਜਾਂ ਕੋਈ ਹੋਰ ਇੱਦਾਂ ਦੇ ਐਕਸਟ੍ਰੀਮ ਸਰਕਮਸਟਾਂਸ ਵਾਪਰੇ ਨੇ, ਕਈ ਵਾਰ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ, ਕੋਈ ਇੱਦਾਂ ਦੇ ਹਾਦਸੇ ਹੋ ਜਾਂਦੇ ਨੇ, ਉੱਥੇ ਕੰਪੈਸ਼ਨ ਫੈਕਟਰ ਕਾਫੀ ਨੇ। ਤੇ ਖਾਸ ਕਰ ਉਹ ਪੇਰੈਂਟਸ ਜਿਹੜੇ ਜਿਹਨਾਂ ਦੇ ਸੁਪਰ ਵੀਜ਼ੇ ਜਾਂ ਵਿਜ਼ਟਰ ਵੀਜ਼ੇ ਲੱਗੇ ਹੋਏ ਨੇ, ਤੇ ਪਿਛਲੇ ਕਈ ਸਾਲਾਂ ਤੋਂ ਇੱਥੇ ਜਿਹੜੇ ਚਿਲਡਰਨ ਨੇ ਉਹਨਾਂ ਦੇ ਕੋਲ ਆ ਜਾ ਰਹੇ ਨੇ। ਬੈਕ ਹੋਮ ਉਹ ਚਿਲਡਰਨ ਇਕੱਲੇ ਰਹਿੰਦੇ ਨੇ, ਬੱਚੇ ਸਾਰੇ ਇੱਧਰ ਸੈਟਲ ਨੇ ਜਾਂ ਉੱਥੇ ਇਕੱਲੇ ਨੇ, ਇੱਥੇ ਕੈਨੇਡਾ 'ਚ ਪੀ ਆਰ ਏ ਸਿਟੀਜ਼ਨ ਬੱਚੇ ਨੇ, ਚਿਲਡਰਨ ਨੇ, ਗ੍ਰੈਂਡ ਚਿਲਡਰਨ ਨੇ, ਉਹਨਾਂ ਦੇ ਵਾਸਤੇ ਇਹ ਪ੍ਰੋਗਰਾਮ ਵਿੱਚ ਰਿਲੀਫ ਮਿਲ ਸਕਦੀ ਹੈ। ਹੁਣ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਫਾਈਲਾਂ ਉੱਤੇ ਸੇਮ ਕੇਸ ਲਾ ਨੇ, ਉੱਥੇ ਵੀ ਜੇ ਪੀ ਆਰ ਹੋਈ ਹੈ, ਅਪਰੂਵਲ ਮਿਲੀ ਹੈ, ਰੇਪ ਮਿਲੀ ਹੈ, ਤਾਂ ਤੁਹਾਡੇ ਕੋਲ ਵੀ ਚਾਂਸ ਬਣ ਸਕਦਾ। ਔਰ ਜੇ ਇਹ ਪ੍ਰੋਗਰਾਮ 'ਚ ਤੁਹਾਡੀ ਪੀ ਆਰ ਹੋ ਜਾਂਦੀ ਹੈ ਪੇਰੈਂਟਸ ਦੀ, ਜਿਹਦੇ 'ਚ ਕੋਈ ਗ੍ਰੋਸ ਇਨਕਮ ਦੀ ਜ਼ਰੂਰਤ ਨਹੀਂ ਹੈ, ਸੋ ਇੱਕ ਲਾਟਰੀ ਤੋਂ ਉੱਪਰ ਦੀ ਗੱਲ ਹੋ ਜਾਂਦੀ ਹੈ। ਤਾਂ ਜੇ ਬਾਈ ਚਾਂਸ ਨਹੀਂ ਵੀ ਅਪਰੂਵ ਹੁੰਦਾ ਤਾਂ ਵੀ ਕੋਈ ਇਹਦਾ ਨੈਗੇਟਿਵ ਇੰਪੈਕਟ ਨਹੀਂ ਹੁੰਦਾ। ਸੋ ਇਸ ਪ੍ਰੋਗਰਾਮ ਰਾਹੀਂ ਕੋਈ ਅਸੈਸਮੈਂਟ ਕਰਾਉਣੀ ਹੈ, ਕੋਈ ਆਪਣੇ ਪੇਰੈਂਟਸ ਬਾਰੇ ਜੋ ਵੀ ਉਹਨਾਂ ਦੇ ਜੈਨਰਿਕ ਸਿਚੁਏਸ਼ਨ ਹੈਗੀਆਂ ਨੇ ਮਿਲ ਸਕਦੇ ਹੋ, ਗੱਲਬਾਤ ਕਰੋ, ਅਸੈਸਮੈਂਟ ਕਰਾਓ, ਨੰਬਰ 416-456-5161। ਇਸ ਤੋਂ ਬਿਨਾਂ ਇਮੀਗ੍ਰੇਸ਼ਨ ਬਹੁਤ ਗੁੰਝਲਦਾਰ, ਹਰ ਤਰ੍ਹਾਂ ਦੇ ਕੁਐਸਚਨ ਡੇਲੀ ਦੇ ਬੇਸ ਤੇ ਹੁੰਦੇ ਨੇ, ਐਨੀ ਟਾਈਮ ਐਨੀ ਕੁਐਸਚਨ ਆ ਨੰਬਰ ਤੇ ਵਟਸਐਪ ਮੈਸੇਜ ਕਰੋ, ਜਿੱਥੋਂ ਮਰਜ਼ੀ ਕਾਲ ਕਰ ਸਕਦੇ ਹੋ, ਮੈਸੇਜ ਕਰੋ ਨੰਬਰ 416-456-5161 CIC ਇਮੀਗ੍ਰੇਸ਼ਨ। ਥੈਂਕ ਯੂ ਸਵਰਾਜ ਜੀ, ਧੰਨਵਾਦ।
0: ਧੰਨਵਾਦ ਜੀ, ਤੁਸੀਂ ਵੀ ਹੁਣ ਜ਼ਰੂਰ ਗੱਲਬਾਤ ਕਰੋ। ਫ੍ਰੀ ਕੰਸਲਟੇਸ਼ਨ ਹੈ, ਚਾਹੇ ਫੋਨ ਤੇ ਜਾਣ ਦੇ ਆਫਿਸ ਦੇ ਵਿੱਚ। ਇੰਨਾ ਵੱਡਾ, ਇੰਨਾ ਅਹਿਮ ਤੁਹਾਡਾ ਇਮੀਗ੍ਰੇਸ਼ਨ ਦਾ ਕੰਮ ਹੈ, ਇਹਨੂੰ ਲਾਈਟਲੀ ਨਾ ਲਓ। ਇਹਨਾਂ ਦਾ CIC ਇਮੀਗ੍ਰੇਸ਼ਨ ਗੈਰੀ ਵਿਰਕ ਦਾ ਬਹੁਤ ਵਧੀਆ ਟਰੈਕ ਰੈਕਰਡ ਹੈ ਅਤੇ 10 ਪਲੱਸ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। 416-456-6161 ਇਹਨਾਂ ਨਾਲ ਜ਼ਰੂਰ ਫ੍ਰੀ ਕੰਸਲਟੇਸ਼ਨ ਕਰੋ। ਦੋਸਤੋ, ਕੱਲ੍ਹ ਵਾਨ ਸ਼ਹਿਰ ਦੇ ਵਿੱਚ ਇੱਕ ਸੜਕ ਦੇ ਲਾਗੇ ਘਾਹ ਦੇ ਵਿੱਚ ਹੀ ਅਨਫੋਰਚੁਨੇਟਲੀ ਇੱਕ ਔਰਤ ਦੀ ਲਾਸ਼ ਲੱਭੀ ਗਈ ਅਤੇ ਹੁਣ ਅਥੋਰਟੀਜ਼ ਦੱਸ ਰਹੇ ਨੇ ਕਿ ਇਹਨੂੰ ਕਈ ਦਿਨ ਪਹਿਲਾਂ ਹੀ ਇੱਕ ਹਿਟ ਐਂਡ ਰਨ ਐਕਸੀਡੈਂਟ ਤੋਂ ਬਾਅਦ ਮਰਨ ਦੇ ਲਈ ਉੱਥੇ ਛੱਡਿਆ ਗਿਆ ਅਤੇ ਹੁਣ ਡਰਾਈਵਰ ਨੂੰ ਵੀ ਆਪਣੇ ਆਪ ਨੂੰ ਪੁਲਿਸ ਤੱਕ ਸਰੈਂਡਰ ਕਰਨ ਦੇ ਲਈ ਵੀ ਆਖਿਆ ਗਿਆ ਹੈ। ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਟਿਊਜ਼ਡੇ ਅਕਤੂਬਰ 6, 2026 ਦਿਨੇ 3 ਤੋਂ ਪਹਿਲਾਂ ਵਾਨ ਸ਼ਹਿਰ ਦੇ ਵਿੱਚ ਪਾਈਨ ਵੈਲੀ ਡਰਾਈਵ ਐਂਡ ਮੇਜਰ ਮਕੈਨਜ਼ੀ ਦੇ ਏਰੀਆ ਦੇ ਵਿੱਚ ਇੱਕ ਪੈਡੈਸਟਰੀਅਨ ਤੁਰ ਕੇ ਜਾ ਰਿਹਾ ਸੀ, ਜਦੋਂ ਉਹਨੇ ਰੋਡ ਸਾਈਡ 'ਤੇ ਇੱਕ ਰੈਂਡਮ ਟੈਚੀ ਸੂਟਕੇਸ ਲਗੇਜ ਦੇਖਿਆ, ਫਿਰ ਆਲੇ ਦੁਆਲੇ ਦੇਖਿਆ ਸੜਕ ਦੇ ਬਿਲਕੁਲ ਲਾਗੇ ਡੀਪ ਗ੍ਰੈਸ ਅਤੇ ਫੋਲੀਏਜ ਦੇ ਵਿੱਚ ਕਿ ਭਾਈ ਇੱਥੇ ਤਾਂ ਇੱਕ ਔਰਤ ਦੀ ਲਾਸ਼ ਪਈ ਆ ਜੋ ਕਿ ਕਲੀਅਰਲੀ ਵਿਜ਼ਿਬਲੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤੀ ਗਈ ਸੀ ਡੈਥ ਤੋਂ ਪਹਿਲਾਂ, ਅਤੇ ਉਹਨੇ ਪੁਲਿਸ ਨੂੰ ਕੰਟੈਕਟ ਕੀਤਾ। ਯੋਰਕ ਰੀਜਨਲ ਪੁਲਿਸ ਨੇ ਸੀਨ 'ਤੇ ਹੀ ਆ ਕੇ ਇਸ ਔਰਤ ਨੂੰ ਡੈਡ ਪ੍ਰਨਾਊਂਸ ਕੀਤਾ ਅਤੇ ਇਨਵੈਸਟੀਗੇਸ਼ਨ ਦੇ ਰਾਹੀਂ ਹੁਣ ਪਤਾ ਕੀਤਾ ਹੈ ਕਿ ਇਹ ਇੱਕ 60-year-old ਔਰਤ ਹੈ। ਨਾਮ ਇਹਨਾਂ ਨੂੰ ਪਤਾ ਹੈ ਪਰ ਨਹੀਂ ਰਿਲੀਜ਼ ਕਰ ਰਹੇ ਹਨ। 60-year-old ਔਰਤ ਹੈ। ਪਿਛਲੇ ਸੰਡੇ ਅਕਤੂਬਰ 4, 2026 ਰਾਤ ਤਕਰੀਬਨ 8:30 AC ਇੰਟਰਸੈਕਸ਼ਨ 'ਤੇ ਪਾਈਨ ਵੈਲੀ ਡਰਾਈਵ ਐਂਡ ਮੇਜਰ ਮਕੈਨਜ਼ੀ 'ਤੇ ਬੱਸ ਤੋਂ ਉਤਰੀ ਸੀ, ਕੰਮ ਤੱਕ ਜਾ ਰਹੀ ਸੀ ਐਜ਼ ਏ ਲਿਵ ਇਨ ਕੇਅਰ ਗਿਵਰ, ਪਰ ਉਹ ਕੰਮ ਤੱਕ ਕਦੇ ਪਹੁੰਚੀ ਨਹੀਂ। ਉਹਨੂੰ ਇੱਕ ਡਰਾਈਵਰ ਦੇ ਵੱਲੋਂ ਹਿੱਟ ਕੀਤਾ ਗਿਆ ਅਤੇ ਮਰਨ ਦੇ ਲਈ ਛੱਡਿਆ ਗਿਆ। ਡਰਾਈਵਰ ਸੀਨ ਤੋਂ ਹੋ ਗਿਆ ਫਰਾਰ। ਗੇਰੰਟੀ ਹੈ ਕਿ ਉਹਨੂੰ ਪਤਾ ਸੀ ਕਿ ਉਹਨੇ ਇੱਕ ਹਿਊਮਨ ਨੂੰ ਹੀ ਹਿੱਟ ਕੀਤਾ ਹੈ, ਕੋਈ ਸ਼ੱਕ ਨਹੀਂ ਹੈਗਾ। ਯੋਰਕ ਰੀਜਨਲ ਪੁਲਿਸ ਨੂੰ ਪੁੱਛਿਆ ਗਿਆ ਕਿ ਜੇਕਰ ਇਸ ਔਰਤ ਨੂੰ ਸੰਡੇ ਰਾਤ ਹਿਟ ਐਂਡ ਰਨ ਐਕਸੀਡੈਂਟ 'ਚ ਕਿਲ ਕੀਤਾ ਗਿਆ, ਇਹਨੂੰ ਫਿਰ ਯਾਰ 2 ਬਾਅਦ ਟਿਊਜ਼ਡੇ ਸ਼ਾਮ ਹੀ ਕਿਵੇਂ ਲੱਭਿਆ ਗਿਆ ਇਸ ਬਿਜ਼ੀ ਏਰੀਆ ਦੇ ਵਿੱਚ? ਅਤੇ ਯੋਰਕ ਰੀਜਨਲ ਪੁਲਿਸ ਅਤੇ ਮੀਡੀਆ ਆਫਿਸਰ ਕੈਵਿਨ ਨਬਰੀਜਾ ਨੇ ਸਮਝਾਇਆ ਕਿ ਇਹਨੂੰ ਕਦੇ ਮਿਸਿੰਗ ਰਿਪੋਰਟ ਕੀਤਾ ਵੀ ਨਹੀਂ ਗਿਆ, ਨਾਲੇ ਜਿਹੜੇ ਏਰੀਆ ਦੇ ਵਿੱਚ ਇਹ ਬੱਸ ਤੋਂ ਉਤਰ ਕੇ ਤੁਰ ਕੇ ਜਾ ਰਹੀ ਸੀ ਉੱਥੇ ਕੋਈ ਵੀ ਸਾਈਡਵਾਕ ਹੈ ਹੀ ਨਹੀਂ। ਗੱਡੀ ਵੱਲੋਂ ਹਿੱਟ ਹੋਣ ਤੋਂ ਪਹਿਲਾਂ ਦੇਰ ਇਜ਼ ਨੋ ਸਾਈਡਵਾਕ, ਬੇਅਰਲੀ ਈਵਨ ਐਨੀ ਸਪੇਸ ਬਿਸਾਈਡ ਦ ਗ੍ਰੈਸ, ਅਤੇ ਉਹ ਕਾਫੀ ਆਈਸੋਲੇਟਡ ਏਰੀਆ ਹੈ, ਕਾਫੀ ਡੈਂਸ ਅਤੇ ਟਾਲ ਗ੍ਰੈਸ ਏਰੀਆ ਹੈ, ਅਤੇ ਲੰਘਦੀਆਂ ਗੱਡੀਆਂ ਕੀ ਕੋਈ ਵੀ ਮਸਾਂ ਲੰਘਦਾ ਹੀ ਇੱਥੇ ਕੁਛ ਵੀ ਨਹੀਂ ਦੇਖ ਸਕਦਾ ਹੈ ਅਨਲੈਸ ਦੇ ਸਪੈਸੀਫਿਕਲੀ ਲੁਕਿੰਗ ਫੋਰ ਸਮਥਿੰਗ। ਅਤੇ ਜਿਹੜਾ ਪੈਡੈਸਟਰੀਅਨ ਪਹਿਲਾਂ ਤਾਂ ਉਹਨੇ ਟੈਚੀ ਦੇਖਿਆ, ਉਹ ਫਿਰ ਅੱਗੇ ਅਤੇ ਅੱਗੇ ਦੇਖਦਾ ਗਿਆ ਕਿ ਇੱਥੇ ਹੈ ਕੀ, ਵਾਈ ਇਜ਼ ਯਰ ਰੈਂਡਮ ਸੂਟਕੇਸ। ਤਾਂ ਹੀ ਤਾਂ ਇਸ ਔਰਤ ਨੂੰ ਈਵਨ ਸੰਡੇ ਰਾਤ ਤੋਂ ਬਾਅਦ ਕੱਲ੍ਹ ਹੀ ਲੱਭਿਆ ਗਿਆ। ਸੋ ਹੁਣ ਯੋਰਕ ਰੀਜਨਲ ਪੁਲਿਸ ਨੇ ਇਸ ਹਿੱਟ ਐਂਡ ਰਨ ਦੇ ਲਈ ਜ਼ਿੰਮੇਵਾਰ ਡਰਾਈਵਰ ਨੂੰ ਕਿਹਾ ਕਿ ਉਹਨੂੰ ਲੀਗਲ ਰੈਪ੍ਰੈਜੈਂਟੇਸ਼ਨ ਸੀਕ ਕਰਕੇ ਆਪਣੇ ਆਪ ਨੂੰ ਜਲਦ ਤੋਂ ਜਲਦ ਪੁਲਿਸ ਦੇ ਹਵਾਲੇ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਹ ਅੱਜ ਨਹੀਂ ਤਾਂ ਕੱਲ੍ਹ ਨੂੰ ਉਹਨੂੰ ਲੱਭ ਹੀ ਲੈਣਗੇ। ਅਤੇ ਉਹਨੂੰ ਕਲੀਅਰਲੀ ਪਤਾ ਹੈ ਕਿ ਉਹਨੇ ਇੱਕ ਹਿਊਮਨ ਨੂੰ ਹੀ ਹਿੱਟ ਕੀਤਾ ਅਤੇ ਸੀਨ 'ਤੇ ਰੁਕਿਆ ਹੀ ਨਹੀਂ ਹੈਗਾ। ਸੂਨਰ ਔਰ ਲੇਟਰ ਇਸ ਡਰਾਈਵਰ ਨੂੰ ਆਈਡੈਂਟੀਫਾਈ ਕੀਤਾ ਹੀ ਜਾਊਗਾ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਨਾਲ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Solution to promote your business. Desh Pardesh Prime Time Radio and TV. Tohade ang sang 24 ghante satto din. Hun tak Desh Pardesh Prime Time Radio hazara hi business di grand opening live on location nal karwa chuke hai. Te karwa riya hai. Impossible is nothing. Tusi vi apne business vich vada karan vaste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551
3: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

AM530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ 3 ਵਜੇ ਦੇ 4 ਵਜੇ ਦੇ ਜਾਂ ਹੁਣ 5 ਤੋਂ ਬਾਅਦ ਸਾਡੇ ਨਾਲ ਜੁੜੇ ਹੋ, ਹੁਣ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਵਿੱਚ। ਹੋਪਫੁਲੀ 6 PM ਤੱਕ, 6 PM ਤੱਕ ਅਸੀਂ ਤੁਹਾਡੇ ਲਈ ਬਹੁਤ ਹੀ ਜਲਦ ਕੁਛ ਨਵੀਆਂ ਖਬਰਾਂ ਅਤੇ ਸਾਡੇ ਵਿਚਾਰ ਪੇਸ਼ ਕਰਦੇ ਰਹਾਂਗੇ, ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ ਅਤੇ ਸਾਡੇ ਕਈ ਸਪਾਂਸਰਸ ਸਾਡੇ ਨਾਲ ਆਲਰੇਡੀ ਫੋਨ ਲਾਈਨ 'ਤੇ ਹੋਲ 'ਤੇ ਹਨ, ਉਹਨਾਂ ਨਾਲ ਵੀ ਬਾਰੀ ਬਾਰੀ ਗੱਲਬਾਤ ਕਰਦੇ ਰਹਾਂਗੇ। ਪਰ ਪਹਿਲਾਂ ਇਹ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਤੁਹਾਡੇ ਲਈ 2 ਲੋਕੇਸ਼ਨਸ ਤੋਂ ਤੁਹਾਨੂੰ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਬੁੱਕ ਕਰਕੇ ਦਿੰਦੇ ਨੇ, ਇੱਕ ਇੱਥੋਂ ਬੁੱਕੋ, ਇੱਕ ਬਰੈਂਪਟਨ। ਅਤੇ ਇਹਨਾਂ ਨੇ ਅੱਜ ਹੀ ਕੁਛ ਸਪੈਸ਼ਲ ਫੇਅਰ ਭੇਜੇ ਨੇ। ਜੇ ਤੁਸੀਂ ਮਿਡ ਜੈਨੂਅਰੀ ਤੋਂ ਲੈ ਕੇ ਫੈਬਰੂਅਰੀ ਤੱਕ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ, ਬੜੀ ਵਧੀਆ ਡੀਲ ਇਹਨਾਂ ਲਈ ਆ। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਮਿਡ ਜੈਨੂਅਰੀ, ਅਤੇ ਵਾਪਸੀ ਫੈਬਰੂਅਰੀ ਮਹੀਨੇ 'ਚ ਰੱਖ ਸਕਦੇ ਹੋ ਜਦੋਂ ਮਰਜ਼ੀ। 2 ਬੈਗ ਵਿੱਚ ਹੀ ਇੰਕਲੂਡ ਨੇ, 1 ਸਟਾਪ ਹੋਊਗਾ, ਕੁਛ ਕੁ ਘੰਟਿਆਂ ਦੀ ਲੇ ਓਵਰ ਹੋਊਗੀ, ਅਤੇ $1620 $1620 ਦੇ ਵਿੱਚ ਤੁਸੀਂ ਟਿਕਟ ਬੁੱਕ ਕਰ ਸਕਦੇ ਹੋ। ਦਿਸ ਇਜ਼ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਮਿਡ ਜੈਨੂਅਰੀ ਜਾਓ, ਅਤੇ ਵਾਪਸੀ ਜਦੋਂ ਮਰਜ਼ੀ ਫੈਬਰੂਅਰੀ ਦੇ ਵਿੱਚ ਰੱਖੋ। 1 ਸਟਾਪ ਹੋਊਗਾ, 2 ਬੈਗ ਇੰਕਲੂਡਡ ਨੇ, ਸਿਰਫ $1620 ਦੇ ਵਿੱਚ $1620, ਪਰ ਬਹੁਤ ਲਿਮਿਟਡ ਸੀਟਾਂ ਨੇ। ਅੱਜ ਹੀ ਦਿਓਲ ਟਰੈਵਲ ਬ੍ਰੈਂਪਟਨ ਨਾਲ ਸੰਪਰਕ ਕਰੋ 9054200, ਜਾਂ ਇਥੋਬਕੋ ਲੋਕੇਸ਼ਨ 9054885100। ਕੋਈ ਵੀ ਟੋਰਾਂਟੋ ਤੋਂ ਲੈ ਕੇ ਬਾਂਬੇ ਹੁਣੇ ਹੀ ਇਸ ਮਹੀਨੇ ਅਕਟੋਬਰ ਦੇ ਵਿੱਚ 1 ਵੇ ਟਰੈਵਲ ਕਰਨਾ ਚਾਹੁੰਦਾ ਹੈ, ਤੁਸੀਂ ਇਸ ਹੀ ਮਹੀਨੇ 2 ਬੈਗ ਭਰ ਕੇ 1 ਸਟਾਪ ਦੇ ਨਾਲ ਟੋਰਾਂਟੋ ਤੋਂ ਲੈ ਕੇ ਬਾਂਬੇ ਜਾਓ $990 ਦੇ ਵਿੱਚ, $990 ਦੇ ਵਿੱਚ। ਕਾਲ ਦਿਓਲ ਟਰੈਵਲ 9054800 ਔਰ 9054885100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਯੂਨਾਗਲੋਬਲ ਐਡਵਾਈਜ਼ਰੀ। ਯੂਨਾਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨਾਗਪਾਲ ਪਿਛਲੇ 8 ਸਾਲਾਂ ਤੋਂ ਲੋਕਾਂ ਨੂੰ, ਕਪਲਸ ਨੂੰ, ਪਰਿਵਾਰਾਂ ਨੂੰ ਪੜ੍ਹਾਈ ਦੇ ਲਈ ਗਵਰਨਮੈਂਟ ਸਪੋਰਟਡ ਲੋਨ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹ ਜਿਹੜੇ ਗਵਰਨਮੈਂਟ ਸਪੋਰਟਡ ਲੋਨ ਨੇ ਤੁਹਾਡੇ ਸਕਿੱਲਸ ਨੂੰ ਡਿਵੈਲਪ ਕਰਨ ਦੇ ਲਈ ਹਨ। ਸਰਕਾਰ ਹੀ ਸਿੱਧੇ ਤੁਹਾਨੂੰ ਪੈਸਾ ਦਿੰਦਾ ਹੈ, ਨਾ ਕਿ ਕੋਈ ਬੈਂਕ, ਅਤੇ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਹੀ ਪੈਸਾ ਆਉਂਦਾ ਹੈ। ਕਿੰਨਾ? $50,000 $170,000। ਸੋ ਮਿਨੀਮਮ 50,000 ਤੋਂ ਲੈ ਕੇ ਆਲ ਦੇ ਵਿੱਚ $170,000 ਤੱਕ ਤੁਹਾਨੂੰ ਇਹ ਲੋਨ ਮਿਲ ਸਕਦਾ ਹੈ, ਅਤੇ ਇਹ ਕੋਈ ਮਹਿੰਗਾ ਲੋਨ ਨਹੀਂ। ਇਨਫੈਕਟ ਜੇ ਤੁਸੀਂ 2 ਸਾਲ ਦਾ ਕੋਰਸ ਕਰਦੇ ਹੋ, ਇਹ ਕਹਿੰਦੇ ਨੇ ਕਿ ਜਦੋਂ 2 ਸਾਲ ਦੀ ਪੜ੍ਹਾਈ ਖਤਮ ਹੋ ਗਈ, ਉਸ ਤੋਂ 1.5 ਸਾਲ ਬਾਅਦ ਜਾ ਕੇ ਤੁਸੀਂ ਕੋਈ ਵੀ ਪੇਮੈਂਟ ਕਰਨੀ ਆ, ਕੋਈ ਵੀ ਵਿਆਜ ਦੇਣਾ ਹੈ, ਅਤੇ ਕਿੰਨਾ ਇੰਟਰਸਟ ਹੈ? 2.5% ਐਨੂਅਲ, ਸਲਾਨਾ ਐਨੂਅਲ ਇੰਟਰਸਟ ਰੇਟ ਹੈ, ਐਨੂਅਲ ਨਾ ਮੰਥਲੀ, ਐਨੂਅਲ 2.5 ਇੰਟਰਸਟ ਰੇਟ, ਅਤੇ ਉਹ ਵੀ 15 ਸਾਲਾਂ ਤੱਕ ਤੁਸੀਂ ਪੇ ਬੈਕ ਕਰ ਸਕਦੇ ਹੋ। ਇਹਦੇ ਵਿੱਚ ਐਲੀਜੀਬਿਲਿਟੀ, ਈਵਨ ਜੇ ਤੁਸੀਂ ਰੈਫਿਊਜੀ ਹੋ, PR ਹੋ, ਸਿਟੀਜ਼ਨ ਹੋ, ਏਜ ਲਿਮਿਟ ਕੋਈ ਹੈ ਹੀ ਨਹੀਂ, 18 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਹੋਣੀ ਚਾਹੀਦੀ ਆ। 18 and over, ਯੂ ਕੈਨ ਬੀ 20, 30, 40, 50, 60, 70, 80, 90, 100, ਚਾਹੇ ਬਜ਼ੁਰਗ ਤੱਕ ਵੀ ਹੋ ਗਏ ਹੋ। ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟ 40, 45, 50+ ਦੇ ਨੇ। ਅਤੇ ਫੰਡਿੰਗ, ਸਭ ਤੋਂ ਖਾਸ ਗੱਲ, ਫੰਡਿੰਗ ਜਿੱਥੇ ਮਰਜ਼ੀ ਖਰਚ ਸਕਦੇ ਹਾਂ, ਜਿੱਥੇ ਮਰਜ਼ੀ ਪੈਸੇ ਲਾਉਣੇ ਆ ਲਾ ਸਕਦੇ ਹਾਂ। ਜੇ ਮੋਰਗੇਜ ਪੇ ਕਰਨੀ ਆ, ਰੈਂਟ ਪੇ ਕਰਨਾ, ਜੇ ਤੁਸੀਂ ਆਪਦੇ ਕੋਈ ਵੀ ਕ੍ਰੈਡਿਟ ਕਾਰਡ ਦੇ ਕਰਜ਼ੇ ਲਾਉਣੇ ਹੋਣ, ਜੋ ਮਰਜ਼ੀ ਕਰ ਸਕਦੇ ਹੋ ਇਸ ਫੰਡਿੰਗ ਦੇ ਨਾਲ। ਸੋ 2 ਸਾਲਾਂ ਦਾ ਕੋਰਸ ਹੈ, ਜੋ ਕਿ ਤੁਸੀਂ ਘਰ ਬਹਿ ਕੇ ਆਰਾਮ ਨਾਲ ਕੰਪਿਊਟਰ 'ਤੇ ਕਰ ਸਕਦੇ ਹੋ, ਜਾਂ ਫੋਨ 'ਤੇ ਕਰ ਸਕਦੇ ਹੋ, ਜਾਂ ਟੈਬਲੇਟ 'ਤੇ ਕਰ ਸਕਦੇ ਹੋ। ਸਾਰੇ ਈਜ਼ੀ ਟੂ ਪਾਸ ਅਸਾਈਨਮੈਂਟ ਨੇ, ਨੋ ਐਗਜ਼ਾਮਸ, ਨੋ ਟੈਸਟਸ। ਤੁਸੀਂ ਅਰਲੀ ਚਾਈਲਡਹੁੱਡ ਅਸਿਸਟੈਂਟ, ਪਰਸਨਲ ਸਪੋਰਟ ਵਰਕਰ, ਬਿਜ਼ਨਸ, ਹੋਸਪਿਟੈਲਿਟੀ, ਕੰਪਿਊਟਰਾਈਜ਼ਡ ਅਕਾਊਂਟਿੰਗ, ਲੋਜਿਸਟਿਕਸ, ਸਪਲਾਈ ਚੇਨਸ, ਇਸ ਤਰ੍ਹਾਂ ਦੇ ਆਨਲਾਈਨ ਕੋਰਸਿਸ ਕਰ ਸਕਦੇ ਹੋ।

0: ਫੀਸ ਕਿੰਨੀ ਆ? $199 ਕੁੱਲ ਮਿਲਾ ਕੇ $199 $199 ਤੇ ਉਹ ਵੀ ਜਦੋਂ ਗਵਰਨਮੈਂਟ ਤੋਂ ਸਿੱਧੇ ਤੁਹਾਡੇ ਬੈਂਕ ਅਕਾਊਂਟ 'ਚ ਪੈਸੇ ਮਿਲ ਗਏ ਫਿਰ ਹੀ ਜਾ ਕੇ ਤੁਸੀਂ 200 ਵੀ ਨਹੀਂ 199 ਹੀ ਫੜਾਉਣਾ ਹੈ ਇਹਨਾਂ ਨੂੰ ਕਾਲ ਯੂਨੋ ਗਲੋਬਲ ਐਡਵਾਈਜ਼ਰੀ ਸਰਾਂਸ਼ ਨਾਗਤਾ ਜੋ ਕਿ 8 ਸਾਲਾਂ ਤੋਂ ਇਹ ਗਵਰਨਮੈਂਟ ਸਪੋਰਟਡ ਲੋਨ ਦਾ ਪ੍ਰਬੰਧ ਕਰਦੇ ਆ ਰਹੇ ਨੇ ਹਜ਼ਾਰਾਂ ਹੀ ਲੋਕਾਂ ਲਈ 437-264-3175 Uniglobal Advisory ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗੋਲਡਨ ਸਟਾਰ ਕੰਸਟਰਕਸ਼ਨ ਗੋਲਡਨ ਸਟਾਰ ਕੰਸਟਰਕਸ਼ਨ ਵਾਲੇ ਏ ਟੂ ਜ਼ੈਡ ਪੂਰੇ ਘਰ ਦਾ ਬਹੁਤ ਹੀ ਹਾਈ ਐਂਡ ਅਤੇ ਪ੍ਰੋਫੈਸ਼ਨਲ ਸਾਫ ਸੁਥਰਾ ਕੰਮ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਨੂੰ ਫਰੀ ਐਸਟੀਮੇਟ ਲਈ ਸੱਦੋ ਚਾਹੇ ਬਾਥਰੂਮ ਰੈਨੋਵੇਸ਼ਨ ਕਰਵਾਉਣਾ ਹੈ ਚਾਹੇ ਕਿਚਨ ਕੰਪਲੀਟਲੀ ਸਟੇਟ ਆਫ ਦਾ ਆਰਟ ਬਹੁਤ ਹੀ ਸੋਹਣੀ ਨਵੀਂ ਤਿਆਰ ਕਰਵਾਉਣੀ ਆ ਚਾਹੇ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਚਾਹੇ ਫਲੋਰਿੰਗ ਦਾ ਕੰਮ ਕਰਵਾਉਣਾ ਹੈ ਇਹ ਕਹਿੰਦੇ ਨੇ ਕਿ ਬਹੁਤ ਪਰਿਵਾਰ ਚਾਹੁੰਦੇ ਨੇ ਕਿ ਕਾਰਪੇਟ ਰਿਮੂਵ ਕਰਕੇ ਜਾਂ ਪੁਰਾਣੀ ਸਕ੍ਰੈਚ ਟੈਪ ਡੈਮੇਜ ਫਲੋਰ ਰਿਮੂਵ ਕਰਕੇ ਬ੍ਰੈਂਡ ਨਿਊ ਹਾਰਡਵੁੱਡ ਲੈਮੀਨੇਟ ਵਾਈਨਲ ਜਾਂ ਟਾਈਲਾਂ ਲਾਈਆਂ ਜਾਣ ਇਹਦਾ ਕੰਪਲੀਟ ਕੰਮ ਕਰਦੇ ਆ ਪੇਂਟ ਦਾ ਵੀ ਕੰਪਲੀਟ ਪ੍ਰੋਫੈਸ਼ਨਲ ਸਾਫ ਸੁਥਰਾ ਕੰਮ ਕਰਦੇ ਆ ਸਾਰਾ ਸਮਾਨ ਮੂਵ ਕਰਨ ਦਾ ਅਤੇ ਵਾਪਸ ਰੱਖਣ ਦਾ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਆ ਅਤੇ ਨਾਲ ਦੀ ਨਾਲ ਇਹ ਕਹਿੰਦੇ ਨੇ ਕਿ ਘਰ ਦੇ ਬਾਹਰ ਬਹੁਤ ਜ਼ਿਆਦਾ ਲੋਕ ਕਸਟਮ ਡੈੱਕ ਤਿਆਰ ਕਰਵਾਉਣਾ ਚਾਹੁੰਦੇ ਨੇ ਕਸਟਮ ਫੈਂਸ ਤਿਆਰ ਕਰਵਾਉਣਾ ਚਾਹੁੰਦੇ ਨੇ ਉਹਦਾ ਵੀ ਪ੍ਰੋਫੈਸ਼ਨਲ ਕੰਮ ਕਰਦੇ ਆ ਜਾਂ ਪੁਰਾਣੀ ਡੈੱਕ ਨੂੰ ਠੀਕ ਕਰਵਾਉਣਾ ਐਕਸਟੈਂਡ ਕਰਵਾਉਣਾ ਜਾਂ ਪੁਰਾਣੀ ਫੈਂਸ ਹੀ ਹਿੱਲੀ ਹੋਈ ਆ ਟੁੱਟੀ ਹੋਈ ਆ ਥੱਲੇ ਡਿੱਗੀ ਜਾ ਰਹੀ ਆ ਉਹਨੂੰ ਰਿਪੇਅਰ ਕਰਵਾਉਣਾ ਜਾਂ ਰਿਪਲੇਸ ਕਰਵਾਉਣਾ ਕਾਲ ਗੋਲਡਨ ਸਟਾਰ ਕੰਸਟਰਕਸ਼ਨ ਕੀਤਾ ਹੋਇਆ ਕੰਮ ਵੀ ਜ਼ਰੂਰ ਦੇਖੋ ਅਤੇ ਦੇਸ ਪ੍ਰਦੇਸ ਦਾ ਹਵਾਲਾ ਦਿਓ ਖਾਸ ਡਿਸਕਾਊਂਟ ਲਈ 416-678-8100 416-678-8100 ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਪਰਸੋਂ ਨੂੰ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਤੋਂ ਲਈ ਪੇਸ਼ ਕਰ ਰਹੇ ਹਾਂ ਇਸ ਫਰਾਈਡੇ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ ਨਾਲ ਦੀ ਨਾਲ ਸੈਟਰਡੇ ਨੂੰ ਵੀ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 2 ਦਿਨ ਲਗਾਤਾਰ ਦੇਸ ਪ੍ਰਦੇਸ ਦੀ ਟੀਮ ਲਾਈਵ ਲੋਕੇਸ਼ਨ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਪੇਸ਼ ਕਰ ਰਹੀ ਹੈ ਤੁਹਾਡੇ ਲਈ ਫਰੋਮ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਵਾਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਈਨ ਐਂਡ ਗੇਟਵੇ Queen and Gateway jada bahut bada Walmart wala plaza hai right behind the Walmart plaza 294 Walker Drive right at Queen and Gateway 294 Walker Drive asi Friday nu yani ke parson nu sham 3 to leke 6 vaje tak live location pahunchange te Saturday nu 1 to leke sham 4 vaje tak vi live location program pesh karange jithe ke tuhanu bahut hi sohne sofa sets leather sofa sets, fabric sofa sets, sectional sets, three-piece sets, merenge, dining table sets, dinal dinal, bolti shandar bedroom sets, hazara hi dal de discounted prices te tohfeyan de naal, te tusi ਇਸ ਪੂਰੇ ਲੌਂਗ ਵੀਕਐਂਡ 4 ਦਿਨ ਲਗਾਤਾਰ ਫਰਾਈਡੇ ਸੈਟਰਡੇ ਸੰਡੇ ਮੰਡੇ ਵੀ ਪਹੁੰਚ ਸਕਦੇ ਹੋ ਐਟ 294 ਵਾਕਰ ਡਰਾਈਵ Queen and Gateway Grand Home Furniture Grand Home Furniture ਤੋਂ ਸਾਡੇ ਬਾਈ ਸੁੱਖ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਬਹੁਤ ਸ਼ੁਕਰੀਆ ਧੰਨਵਾਦ ਸਮਰਾਜ ਜੀ ਬਿਲਕੁਲ ਇਸ ਫਰਾਈਡੇ ਤੇ ਸੈਟਰਡੇ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਬਾਈ ਅੱਜ ਦਾ ਦਿਨ ਤੇ ਕੱਲ ਦਾ ਦਿਨ ਰੁਕ ਜਾਓ ਠਹਿਰ ਜਾਓ ਵੇਟ ਕਰ ਲਓ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੇ ਉੱਪਰ 4 ਦਿਨ ਦੀ ਅਸੀਂ ਸੇਲ ਲਾਉਣ ਜਾ ਰਹੇ ਹਾਂ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਚਾਰੋਂ ਦਿਨ ਤੁਹਾਡੇ ਲਈ ਓਪਨ ਹੋਵਾਂਗੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਿਓ ਡਿਨਰ ਕਰਕੇ ਆ ਜਿਓ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੇਟੈਸਟ ਫਰਨੀਚਰ ਤੁਹਾਨੂੰ ਮਿਲਣਾ ਲੋਐਸਟ ਪ੍ਰਾਈਸ ਮਿਲਣੀਆਂ ਤੇ ਨਾਲ ਕੰਟੇਨਰ ਪੂਰਾ ਮੰਗਵਾ ਲਿਆ ਤੋਹਫਿਆਂ ਦਾ ਕਿਉਂਕਿ ਦੇਸ਼ ਪ੍ਰਦੇਸ਼ ਦੇ ਜਦੋਂ ਪਰਿਵਾਰਾਂ ਨੇ ਆਉਣਾ ਤੋਹਫੇ ਤੇ ਗਿਫਟ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ ਸੋ ਜ਼ਰੂਰ ਇੱਕ ਚੱਕਰ ਲਾਓ ਇਹ ਚਾਰੇ ਦਿਨ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ ਬਲੈਕ ਐਂਡ ਬਰਾਊਨ ਦੋਨੋਂ ਕਲਰ ਵੀ ਅਵੇਲੇਬਲ ਹੈਗੇ ਨੇ ਸੋਫਾ ਐਂਡ ਲਪਸਡ ਵਿਦ 4 ਰਿਕਲਾਈਨਰ 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ ਜਿਹੜਾ $2500 $3000 ਦਾ ਲੈਂਦੇ ਆਏ ਹੋ ਚਾਰੋਂ ਦਿਨ ਤੁਸੀਂ ਆਉਣਾ ਸਾਡੇ ਕੋਲ $2500 ਵਾਲਾ ਰਿਕਲਾਈਨਰ ਸੋਫਾ 294 ਵਾਕਰ ਡਰਾਈਵ ਦੇ ਉੱਪਰ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸਗਿਵਿੰਗ ਦੇ ਲੌਂਗ ਵੀਕਐਂਡ ਸੇਲ। ਧੰਨਵਾਦ ਸਮਰਾਜ ਭਾਜੀ।
0: ਧੰਨਵਾਦ ਜੀ। ਫਰਾਈਡੇ ਐਂਡ ਸੈਟਰਡੇ ਦੋ ਦਿਨ ਲਗਾਤਾਰ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਸੋ ਪਰਸੋਂ ਨੂੰ ਯਾਨੀ ਕਿ ਫਰਾਈਡੇ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਫਰਮ ਗ੍ਰੈਂਡ ਹੋਮ ਫਰਨੀਚਰ ਬ੍ਰੈਂਪਟਨ। ਅਤੇ ਫਿਰ ਅਗਲੇ ਦਿਨ ਔਨ ਸੈਟਰਡੇ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੀ ਤੁਸੀਂ ਜ਼ਰੂਰ ਪਹੁੰਚਿਓ। ਅਸੀਂ ਸੱਦਾ ਪੱਤਰ ਦੇਵਾਂਗੇ ਲਾਈਵ ਔਨ ਏਅਰ, ਕੁਛ ਇੰਨੀਆਂ ਕਮਾਲ ਦੀਆਂ ਜ਼ਬਰਦਸਤ ਡੀਲਾਂ ਪੇਸ਼ ਕਰਾਂਗੇ ਕਿ ਤੁਸੀਂ ਆਓਗੇ ਜ਼ਰੂਰ ਅਤੇ ਪੈਸੇ ਬਚਾਓਗੇ ਜ਼ਰੂਰ। 294 ਵਾਕਰ ਡਰਾਈਵ, ਇਹ ਕੁਈਨ ਐਂਡ ਗੇਟਵੇ ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਰਾਈਟ ਬਿਹਾਈਂਡ ਇਟ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ 'ਤੇ ਲੋਕੇਟਡ ਹੈ। ਹੁਣ ਤੁਹਾਨੂੰ ਨਾਲ ਦੀ ਨਾਲ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਸਪਾਂਸਰ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ ਯਾਰ 47 ਤੋਂ ਵੀ ਵੱਧ ਸਾਲ, 47 ਪਲੱਸ ਈਅਰਸ ਇਨ ਏ ਰੋ, ਇਹ ਹੋਮਿਓਪੈਥੀ ਦਾ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦੇ ਆ ਰਹੇ ਨੇ 47 ਸਾਲਾਂ ਦੇ ਵਿੱਚ। ਤੁਸੀਂ ਯਾਰ ਅੰਦਾਜ਼ਾ ਲਾ ਲਓ ਕਿੰਨੇ ਲੱਖਾਂ ਹੀ ਲੋਕਾਂ ਦਾ ਇਹਨਾਂ ਨੇ ਸਕਸੈਸਫੁਲ ਜੜ ਤੋਂ ਬਿਨਾਂ ਸਾਈਡ ਇਫੈਕਟ ਤੋਂ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ ਹੀ ਇਲਾਜ ਕੀਤਾ ਹੈ। ਅਤੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਚਾਹੇ ਜਿੰਨੀ ਨਵੀਂ ਇਸ਼ੂ ਹੈ ਚਾਹੇ ਜਿੰਨੀ ਪੁਰਾਣੀ ਇਸ਼ੂ ਹੈ, ਠੀਕ ਤਾਂ ਕਰ ਦੇਵਾਂਗੇ, ਬਸ ਟਾਈਮ ਦਾ ਹੀ ਫਰਕ ਹੁੰਦਾ ਹੈ। ਜਿੰਨੀ ਨਵੀਂ ਇਸ਼ੂ ਆ ਕਹਿੰਦੇ ਕਿ ਉੱਨੀ ਛੇਤੀ ਹੀ ਠੀਕ ਹੋ ਜੂਗੀ, ਪਰ ਜੇਕਰ ਕੋਈ ਬਹੁਤ ਪੁਰਾਣੀ ਵੀ ਇਸ਼ੂ ਚੱਲ ਰਹੀ ਆ ਕਹਿੰਦੇ ਟਾਈਮ ਤਾਂ ਭਾਵੇਂ ਲੱਗੂਗਾ ਥੋੜ੍ਹਾ ਬਹੁਤਾ, ਪਰ ਤੁਹਾਨੂੰ ਬਿਲਕੁਲ ਐਨ ਕੈਮ ਕਰ ਵੀ ਦੇਵਾਂਗੇ। ਨੰਬਰ ਹੈ 6478180055, 6478180055. ਅਤੇ ਡਾਕਟਰ ਕੁਲਦੀਪ ਸਿੰਘ ਨੂੰ ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਇਨ ਪਰਸਨ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਲ ਸਕਦੇ ਹੋ। ਐਂਡ ਦਾ ਆਫਿਸ ਹੈ ਏਅਰਪੋਰਟ ਐਂਡ ਕੁਈਨ, ਏਅਰਪੋਰਟ ਐਂਡ ਕੁਈਨ 'ਤੇ ਜਿਹੜਾ ਬਹੁਤ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, 20 ਮੇਰਾਟਾਈਮ ਅੰਟੇਰੀਓ ਬੁਲਵਰਡ, ਯੂਨਿਟ ਨੰਬਰ 2, ਇਹ ਮੇਨ ਫਲੋਰ 'ਤੇ ਹੀ ਗਰਾਊਂਡ ਲੈਵਲ 'ਤੇ ਹੀ ਹੈ। 20 Maritime Ontario Boulevard, Unit Number 2, KD Homeopathy, Dr. Kuldeep Singh, 47 ਸਾਲਾਂ ਤੋਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ ਅਤੇ ਕਹਿੰਦੇ ਨੇ ਕਿ ਜਿਹੜੀ ਦਵਾਈ ਦਿੰਦੇ ਆ ਉਹ ਹੈਲਥ ਕੈਨੇਡਾ ਟਰੈਕਡ ਐਂਡ ਅਪਰੂਵਡ ਹੈ। ਹੋਰ ਕੀ ਚਾਹੀਦਾ? 6478180055, 6478180055। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਿਮਰਾਜ ਜੀ, ਤੁਹਾਨੂੰ ਸਾਰੇ ਦਿਨ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਡਾਕਟਰ ਸਾਹਿਬ, ਅੱਜ ਤੁਸੀਂ ਕਿਹੜੀ ਹੈਲਥ ਦੇ ਟਾਪਿਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਦੱਸੋ।
2: ਦੇਖੋ, ਅੱਜ ਮੈਂ ਨਾ ਇੱਕ ਬਿਮਾਰੀ ਹੈਗੀ ਕਰੋਨਸ ਡਿਜ਼ੀਜ਼, ਠੀਕ ਹੈ, ਇਹ ਇਨਫਲਾਮੇਟਰੀ ਬਾਊਲ ਡਿਜ਼ੀਜ਼ ਕਹਿੰਦੇ ਆ, ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ। ਦੇਖੋ ਜੀ, ਤੁਸੀਂ ਸਾਰਾ ਕੁਛ ਵੈਸੇ ਦੱਸਤਾ ਹੈ, ਸਾਰਾ ਕੁਛ ਮੈਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਕਿ ਜਿਹੜੀ ਜਲਦੀ ਹੈਗੀ ਨਵੀਂ ਬਿਮਾਰੀ ਹੈ ਜਲਦੀ ਠੀਕ ਹੋ ਜਾਂਦੀ ਹੈ, ਜਿਹੜੀ ਪੁਰਾਣੀ ਬਿਮਾਰੀ ਹੈ ਤਾਂ ਟਾਈਮ ਨਾਲ। ਲੇਕਿਨ ਦੇਖੋ, ਮੈਂ 50 ਸਾਲ ਪਹਿਲਾਂ ਹੋਮਿਓਪੈਥੀ ਡਿਗਰੀ ਕੀਤੀ ਹੈ, ਪੜ੍ਹਾਈ ਕੀਤੀ ਹੈ। ਸਾਡੀ ਜਿਹੜੀ ਪੜ੍ਹਾਈ ਹੁੰਦੀ ਹੈ ਇਕੁਅਲ ਟੂ ਫੈਮਿਲੀ ਡਾਕਟਰ ਹੁੰਦੀ ਹੈ, ਠੀਕ ਹੈ। ਸਾਰੇ ਸਬਜੈਕਟ ਸਾਨੂੰ ਪੜ੍ਹਾਏ ਜਾਂਦੇ ਨੇ, ਐਨਾਟੋਮੀ, ਫਿਜ਼ੀਓਲੋਜੀ, ਮਿਡਵਾਈਫਰੀ, ਗਾਇਨੇਕੋਲੋਜੀ, ਪ੍ਰੈਕਟਿਸ ਆਫ ਮੈਡੀਸਿਨ, ਸਰਜਰੀ, ਐਵੇਂ ਸਾਰੇ ਸਬਜੈਕਟ ਅਸੀਂ ਪੜ੍ਹੇ ਹੋਏ ਨੇ। ਤਾਂ ਕਿਤੋਂ ਪੜ੍ਹਾਈ ਤੇ ਐਕਸਪੀਰੀਅੰਸ ਦੋਨੇ, ਠੀਕ ਹੈ, ਪੂਰੀ ਜ਼ਿੰਦਗੀ ਇਹੀ ਕੰਮ ਕਰਦਿਆਂ ਨੂੰ ਹੋ ਗਏ ਨੇ। ਮੈਂ ਬਹੁਤ ਡਿਵੋਟਿਡ ਹਾਂ ਆਪਣੇ ਕੰਮ ਪਿੱਛੇ, ਪੈਸਾ ਮੇਰੇ ਵਾਸਤੇ ਸੈਕੰਡਰੀ ਹੈ, ਪਹਿਲਾਂ ਮੇਰੇ ਵਾਸਤੇ ਪੈਸਾ ਪੇਸ਼ੈਂਟ, ਠੀਕ ਹੈ। ਜੋ ਮੇਰਾ ਬਸ ਆ ਜਾਓ, ਲੇਕਿਨ ਠੀਕ ਹੋ ਜਾਓਗੇ। ਕੋਈ ਵੀ ਬਿਮਾਰੀ ਹੋਵੇ, ਵੱਡੀ ਤੋਂ ਵੱਡੀ ਬਿਮਾਰੀ, ਤੁਹਾਨੂੰ ਲੱਗਦਾ ਕਿ ਦੁਨੀਆ ਡਾਕਟਰ ਕਹਿੰਦੇ ਬਸ ਠੀਕ ਨਹੀਂ ਹੁੰਦੀ, ਲੇਕਿਨ ਸਾਰੀ ਬਿਮਾਰੀਆਂ ਠੀਕ ਹੁੰਦੇ ਨੇ। ਇੰਪਾਸਿਬਲ ਤਾਂ ਹੀ ਇੱਕ ਵਰਡ ਬਣਿਆ, ਇੰਪਾਸਿਬਲ ਮੀਨਸ ਆਈ ਐਮ ਪਾਸਿਬਲ, ਠੀਕ ਹੈ। ਤਾਂ ਇਸ ਕਰਕੇ ਚਿੰਤਾ ਨਹੀਂ ਕਰਨੀ। ਕੋਈ ਵੀ ਤੁਹਾਨੂੰ ਇਸ਼ੂ ਹੈ, ਥਾਇਰਾਇਡ ਦਾ ਇਸ਼ੂ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਲਰਜੀ ਕਿਸੇ ਤਰ੍ਹਾਂ ਦੀ, ਐਸਦਮਾ ਹੋ ਗਿਆ ਤੁਹਾਨੂੰ, ਆਰਥਰਾਈਟਿਸ ਹੈਗੀ ਹੈ, ਹੈਡੇਕ ਹੈਗਾ ਕਿਸੇ ਦਾ, ਡਿਪਰੈਸ਼ਨ ਹੋ ਗਿਆ, ਐਗਜ਼ਮਾ, ਸਰਾਇਸਿਸ, ਫੁਲਵੈਰੀ, ਬੱਚੇ ਨੇ ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਔਰ ਬੱਚੇ ਕਈ ਹੈਗੇ ਨੇ ਜਿਹੜੇ ਠੀਕ ਹੋ ਰਹੇ ਨੇ। ਉਹ ਜਿਹਨਾਂ ਵਿਸ਼ਵਾਸ ਨਾ ਹੋਵੇ ਮੇਰੇ ਕੋਲ ਆ ਕੇ ਗੱਲ ਕਰ ਸਕਦੇ ਨੇ। ਫੈਟੀ ਲੀਵਰ ਹੈਗਾ, ਕੋਈ ਵੀ ਚੀਜ਼ ਹੈਗੀ ਹੈ, ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ। ਦੇਖੋ, ਹੁਣ ਮੈਂ ਕਰੋਨ ਡਿਜ਼ੀਜ਼ ਬਾਰੇ ਦੱਸਦਾ ਤੁਹਾਨੂੰ। ਇਹਦੇ ਬਹੁਤ ਪੇਟ ਦੀਆਂ, ਪੇਟ ਸਾਡਾ ਬੋਡੀ ਦਾ ਇੰਜਨ ਹੈ, ਇੰਜਨ ਇੱਥੋਂ ਹੀ ਬਹੁਤ ਮੋਸਟ ਆਫ 90% ਬਿਮਾਰੀਆਂ ਸਿਮਰਾਜ ਜੀ ਇੱਥੋਂ ਹੀ ਸ਼ੁਰੂ ਹੁੰਦੀਆਂ ਨੇ ਤੁਹਾਡਾ, ਚਾਹੇ ਪੈਪਟਿਕ ਅਲਸਰ ਹੋ ਗਿਆ, ਫੈਟੀ ਲੀਵਰ ਹੋ ਗਿਆ, ਕੋਲਾਈਟਿਸ, ਪਾਇਲਸ, ਕੋਨਸਟੀਪੇਸ਼ਨ, ਇਹ ਸਾਰੀਆਂ ਪੇਟ ਦੀਆਂ ਬਿਮਾਰੀਆਂ ਨੇ। ਇਹ ਹੁਣ ਕਰੋਨ ਡਿਜ਼ੀਜ਼ ਹੁੰਦਾ ਕਿ ਇਹਨੂੰ ਇਨਫਲਾਮੇਟਰੀ ਬਾਵਲ ਡਿਜ਼ੀਜ਼ ਕਹਿੰਦੇ ਹਾਂ। ਡਾਈਜੈਸਟਿਵ ਸਿਸਟਮ ਸਾਡਾ ਮੂੰਹ ਤੋਂ ਲੈ ਕੇ ਸਾਡੇ ਜੇ ਪਹਿਲਾਂ ਮੂੰਹ ਉਹਦੇ ਬਾਅਦ ਜੇ ਤੁਹਾਡਾ ਫੂਡ ਪਾਈਪ ਸਾਡਾ ਜੇ ਸਟਮਕ ਸਮਾਲ ਇੰਟੈਸਟਾਈਨ ਏਦਾਂ ਸਾਡਾ ਡਾਈਜੈਸਟਿਵ ਸਿਸਟਮ ਹੁੰਦਾ। ਇਹਦੇ ਵਿੱਚ ਹੁੰਦਾ ਕਿ ਮੋਸਟ ਸਿਮਟਮ ਜੇ ਤੁਹਾਨੂੰ ਡਾਇਰੀਆ ਹੋਏਗਾ, ਫੀਵਰ ਹੁੰਦਾ, ਥਕਾਵਟ ਹੁੰਦੀ ਹੈ, ਪੇਟ 'ਚ ਦਰਦ ਹੁੰਦਾ ਹੈ, ਬਲੱਡ ਆਏਗਾ ਤੁਹਾਡੇ ਸਟੂਲ ਦੇ ਵਿੱਚ, ਮੂੰਹ 'ਚ ਛਾਲੇ ਹੋ ਜਾਂਦੇ, ਭੁੱਖ ਨਹੀਂ ਲੱਗਦੀ, ਵੇਟ ਲੋਸ ਹੁੰਦਾ, ਪੇਨ ਹੋਏਗਾ ਤੁਹਾਡੇ ਮਤਲਬ ਟੋਇਲਟ ਵਾਲੀ ਜਗ੍ਹਾ 'ਤੇ ਪੇਨ ਹੁੰਦਾ। ਇਹ ਮੋਸਟਲੀ ਇਮਿਊਨ ਸਿਸਟਮ ਕਰਕੇ ਹੁੰਦਾ, ਵਾਇਰਲ ਡਿਜ਼ੀਜ਼ ਹੋ ਸਕਦੀ ਹੈ, ਬੈਕਟੀਰੀਅਲ ਵਾਇਰਲ ਕਰਕੇ ਹੁੰਦਾ, ਤਾਂ ਬੈਕਟੀਰੀਅਲ ਸਿਸਟਮ ਤੁਹਾਡੇ ਅਟੈਕ ਕਰ ਜਾਂਦਾ ਰਜਿਸਟਰ ਸਿਸਟਮ ਨੂੰ ਉਹਦੇ ਕਰਕੇ। ਜੇ ਤੁਸੀਂ ਇਹ ਟ੍ਰੀਟਮੈਂਟ ਨਹੀਂ ਕਰਦੇ, ਕੰਪਲੀਕੇਸ਼ਨ ਇਹਦਾ ਬਹੁਤ ਸੀਰੀਅਸ ਕੰਪਲੀਕੇਸ਼ਨ ਹੁੰਦਾ, ਤੁਹਾਡਾ ਜਿਹੜੀ ਇੰਟੈਸਟਾਈਨ ਹੈ ਬਲੋਕ ਹੋ ਜਾਂਦੀ ਹੈ, ਉਹ ਇੰਟੈਸਟਾਈਨ ਰਿਮੂਵ ਕਰਨੀ ਪੈਂਦੀ ਹੈ, ਜੋ ਕੱਟ ਕੇ ਜੇ ਉਹਨੂੰ ਉਹਦੇ ਵਿੱਚੋਂ ਜੇ ਪੀਸ ਜੇ ਤਾਂ ਅਲਸਰ ਹੋ ਜਾਂਦੇ ਨੇ, ਤਾਂ ਫਿਸ਼ਲਾ ਹੋ ਜਾਏਗਾ, ਬਲੱਡ ਕਲੋਟ ਹੋ ਗਿਆ, ਹੋਰ ਹੈਲਥ ਦੀਆਂ ਪ੍ਰੋਬਲਮ ਤਾਂ ਹੁੰਦੀਆਂ ਹੀ ਹੁੰਦੀਆਂ ਨੇ, ਤੁਹਾਨੂੰ ਐਨੀਮੀਆ ਹੋਏਗਾ, ਆਰਥਰਾਈਟਿਸ ਹੋਏਗੀ, ਗਾਲਬੇਟ ਲੀਵਰ ਡਿਜ਼ੀਜ਼ ਹੋਏਗੀ, ਸਕਿਨ ਦੀ ਪ੍ਰੋਬਲਮ, ਇਹ ਸਾਰੀਆਂ ਇਹਨਾਂ ਰਿਲੇਟਡ ਨੇ। ਤੋ ਕਿਸੇ ਨੂੰ ਵੀ ਕੋਈ ਵੀ ਇਸ਼ੂ ਹੈਗਾ, 647-818-0055-647-818-0055 ਕਦੇ ਕਾਲ ਕਰਕੇ ਆ ਸਕਦੇ ਹੋ। ਇਹ 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਵੈਰੀ ਮਚ ਸਮਰਾਜ ਜੀ, ਥੈਂਕ ਯੂ ਵੈਰੀ ਮਚ ਟਾਈਮ ਦੇਣ ਦਾ।
0: ਧੰਨਵਾਦ ਜੀ। ਤੁਸੀਂ ਵੀ ਡਾਕਟਰ ਕੁਲਦੀਪ ਸਿੰਘ ਦੇ ਨਾਲ ਜ਼ਰੂਰ ਸੰਪਰਕ ਕਰੋ, ਕਿਉਂਕਿ ਇਹ 47 ਸਾਲ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਜੇ ਤੁਸੀਂ ਹਰੇਕ ਵੈਸਟਰਨ ਇਲਾਜ ਟਰਾਈ ਕੀਤਾ ਹੈ, ਟੈਸਟ ਕਰਵਾਏ ਨੇ, ਟੈਸਟ ਅਤੇ ਹੋਰ ਅਤੇ ਹੋਰ ਟੈਸਟ ਕਰਵਾਏ ਨੇ ਅਤੇ ਕੁਝ ਨਿਕਲਦਾ ਹੈ ਨਹੀਂ, ਕੋਈ ਵੀ ਫਰਕ ਪੈਂਦਾ ਹੀ ਨਹੀਂ ਹੈਗਾ ਕੋਈ ਦਵਾਈਆਂ ਖਾ ਕੇ, ਇਹ ਕਹਿੰਦੇ ਕਿ ਨੈਚੁਰਲ ਤਰੀਕੇ ਨਾਲ ਤੁਹਾਨੂੰ ਫਿਰ ਵੀ ਠੀਕ ਕਰ ਸਕਦੇ ਹਾਂ। 647-818-0055-647-818-0055 ਤੁਸੀਂ ਡਾਕਟਰ ਕੁਲਦੀਪ ਸਿੰਘ ਨਾਲ ਅਪੋਇੰਟਮੈਂਟ ਬੁੱਕ ਕਰਕੇ 20 ਮੇਰਟਾਈਮ ਅੰਟੇਰੀਓ ਬੁਲਵਾਰਡ ਨੰਬਰ 2 ਜੋ ਕਿ ਏਅਰਪੋਰਟ ਅਤੇ ਕੁਈਨ ਦੀ ਇੰਟਰਸੈਕਸ਼ਨ 'ਤੇ ਹੈ, ਉੱਥੇ ਉਹਨਾਂ ਦੇ ਦਫ਼ਤਰ ਦੇ ਵਿੱਚ ਮਿਲ ਵੀ ਸਕਦੇ ਹੋ। ਨਾਲ ਦੇ ਨਾਲ ਦੋਸਤੋ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ। ਨਰਦੇਵ ਸਿੱਧੂ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੀ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਮਤਲਬ ਬਹੁਤ ਸਿੰਪਲ ਹੈ ਦੋਸਤੋ, ਚਾਹੇ ਪਹਿਲੀ ਵਾਰੀ ਮੋਰਗੇਜ ਕਰਵਾਉਣੀ ਹੈ, ਸਟੈਪ ਬਾਏ ਸਟੈਪ ਤੁਹਾਨੂੰ ਚਾਬੀ ਮਿਲਣ ਤੱਕ ਗਾਈਡ ਕਰਨਗੇ। ਅਤੇ ਜੇ ਹੁਣ ਮੋਰਗੇਜ ਦੀ ਰਿਨਿਊਅਲ ਹੀ ਆ ਗਈ ਆ, ਉਹਦੀ ਕਿਸ਼ਤ ਵੀ ਘਟਾ ਦੇਣਗੇ, ਵਿਆਜ ਵੀ ਘਟਾ ਦੇਣਗੇ। ਜੇ ਕਰਜ਼ੇ ਹੋਰ ਵੀ ਬਥੇਰੇ ਇਕੱਠੇ ਕੀਤੇ ਹੋਏ ਆ, ਚਾੜੇ ਹੋਏ ਆ, ਵਧਾਏ ਹੋਏ ਆ, ਸਾਰਾ ਕੁਝ ਕੁੱਲ ਮਿਲਾ ਕੇ ਬਹੁਤ ਹੀ ਘੱਟ ਇੰਟਰਸਟ ਰੇਟ 'ਤੇ ਬਹੁਤ ਹੀ ਘੱਟ ਕਿਸ਼ਤ ਬਣਾ ਦੇਣਗੇ। ਜੇ ਤੁਸੀਂ ਪ੍ਰਾਪਰਟੀ ਨੂੰ ਰੀਫਾਈਨੈਂਸ ਕਰਵਾਉਣਾ ਹੈ, ਉਹਦਾ ਵੀ ਪ੍ਰਬੰਧ ਕਰ ਦੇਣਗੇ। ਤੁਹਾਡਾ ਜਿਹੜਾ ਮਰਜ਼ੀ ਕੰਮ ਆ, ਇਹ ਜਦੋਂ ਵੀ ਤੁਹਾਡੀ ਫਾਈਲ ਪੜ੍ਹ ਕੇ ਯੈਸ ਕਹਿੰਦੇ ਨੇ, ਫਿਰ ਕਰਕੇ ਵੀ ਦਿਖਾਉਂਦੇ ਨੇ। ਸਿੰਪਲ ਐਸ ਦੈਟ। ਚਾਹੇ ਲੋ ਇਨਕਮ ਕਮਾਉਂਦੇ ਹੋ ਜਾਂ ਲੋ ਇਨਕਮ ਇਕੱਲੇ ਦਿਖਾਉਂਦੇ ਹੋ, ਕਹਿੰਦੇ ਨੇ ਕਿ ਜੇ ਯੈਸ ਕਹਿੰਦੇ ਹਾਂ ਫਿਰ ਕਰਕੇ ਦਿਖਾਉਂਦੇ ਹਾਂ। ਅਤੇ ਹੋਰ ਕੀ ਚਾਹੀਦਾ ਹੈ ਮੋਰਗੇਜ ਦੀ ਫੀਲਡ ਦੇ ਵਿੱਚ? ਕਾਲ ਨਰਦੇਵ ਸਿੱਧੂ 647-294-5503-647-294-5503। ਤੁਸੀਂ ਇਹਨਾਂ ਨਾਲ 7 ਦਿਨ ਸੰਪਰਕ ਕਰ ਸਕਦੇ ਹੋ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
3: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਜੇ ਹੁਣ ਕੋਈ ਵੀ ਮਾਰਕੀਟ ਦੇ ਵਿੱਚ ਹੈ, ਚਾਹੇ ਰੀਸੇਲ ਦੇ ਵਿੱਚ, ਚਾਹੇ ਪ੍ਰੀ ਕੰਸਟਰਕਸ਼ਨ ਦੇ ਵਿੱਚ, ਸੋਚ ਰਿਹਾ ਕਿ ਬਣਿਆ ਬਣਾਇਆ ਘਰ ਲੈ ਲਈਏ ਜਾਂ ਬੁੱਕ ਕਰ ਲਈਏ, ਅਤੇ ਆਪਾਂ ਫਸਟ ਟਾਈਮ ਹੋਮ ਬਾਇਰ ਬਣਨਾ, ਸਾਨੂੰ ਪਤਾ ਹੈ, ਸੁਣਦੇ ਰਹਿੰਦੇ ਹਾਂ ਕਿ ਨਵਾਂ ਤੋਂ ਨਵਾਂ ਸਕੀਮ ਆਉਂਦਾ ਹੈ, ਡਿਫਰੈਂਟ ਟੈਕਸ ਬ੍ਰੇਕ ਆਉਂਦੀ ਹੈ। ਸੋ ਇਹ ਦੱਸੋ ਕਿ ਜਿਹੜੇ ਵੀ ਲੋਕ ਮਾਰਕੀਟ ਦੇ ਵਿੱਚ ਹੁਣ ਫਾਇਦਾ ਉਠਾਉਣਾ ਚਾਹੁੰਦੇ ਨੇ ਪ੍ਰਾਈਸਿਸ ਦਾ, ਕੀ ਸਰਕਾਰੀ ਪ੍ਰੋਗਰਾਮ ਨੇ ਫਸਟ ਟਾਈਮ ਹੋਮ ਬਾਇਰਸ ਲਈ, ਕੀ ਟੈਕਸ ਰੀਬੇਟ ਨੇ, ਅਤੇ ਜ਼ਿਆਦਾ ਸਪੈਸੀਫਿਕਲੀ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਉਹਨਾਂ ਨੂੰ ਮੋਰਗੇਜ ਔਨ ਟਾਈਮ ਕਰਵਾਉਣ ਦੇ ਲਈ?
3: ਸਿੱਧੂ ਸਾਹਿਬ, ਉਹ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹਾਂਗਾ। ਸਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਤੁਸੀਂ ਵੀ ਖਬਰਾਂ ਸੁਣੀਆਂ ਹੋਣਗੀਆਂ, ਸ਼ਾਇਦ ਤੁਸੀਂ ਸ਼ੇਅਰ ਵੀ ਕੀਤੀਆਂ ਹੋਣਗੀਆਂ ਰੇਡੀਓ 'ਤੇ, ਜਿਹੜੀ ਪਾਵਰ ਆਫ ਸੇਲਸ ਹੈਗੀ ਆ ਜੀ, ਇਹ ਤਕਰੀਬਨ ਆਪਣੇ ਸ਼ਹਿਰ ਦੇ ਵਿੱਚ ਬਾਕੀ ਸ਼ਹਿਰਾਂ ਦੇ ਨਾਲੋਂ ਜ਼ਿਆਦਾ ਹੈਗੀ ਆ, ਅਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਉਨਟੇਰੀਆ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਆਪਣੇ ਬ੍ਰੈਂਪਟਨ ਦੇ ਵਿੱਚ ਹੈਗੀ ਆ। ਉਹਦਾ ਮਤਲਬ ਇਹ ਹੈ ਜੀ ਕਿ ਆਪਣਾ ਕੁਛ ਪ੍ਰਾਪਰਟੀਜ਼ ਜਿਹੜੀਆਂ ਹੈਗੀਆਂ ਉਹਨਾਂ ਤੋਂ ਨਹੀਂ ਹੋਲਡ ਹੋ ਰਹੀਆਂ ਹੈਗੀਆਂ, ਪਾਵਰੋ ਸੇਲ 'ਤੇ ਜਾ ਰਹੀਆਂ, ਅਤੇ ਓਬੀਅਸ ਹੈ ਕਿ ਉਹਦੇ ਨਾਲ ਜਿਹੜਾ ਪ੍ਰਾਪਰਟੀਜ਼ ਸਸਤੀਆਂ ਵੀ ਵਿਕ ਰਹੀਆਂ ਹੈਗੀਆਂ, ਜਾਂ ਜਿਹੜੇ ਨਹੀਂ ਹੋ ਤੁਸੀਂ ਕੱਢਣੀ ਕੱਢਣੀ ਹੈ ਪ੍ਰਾਪਰਟੀ, ਓਬੀਅਸਲਾ ਤੁਹਾਨੂੰ ਉਹ ਪ੍ਰਾਈਸ ਨਹੀਂ ਮਿਲਣਾ ਜਿਹੜਾ ਤੁਸੀਂ ਚਾਹੁੰਦੇ ਹੋ, ਘੱਟ 'ਤੇ ਵਿਕੇਗੀ। ਸੋ ਘੱਟ 'ਤੇ ਵਿਕੇਗੀ, ਕਿਸੇ ਦਾ ਪੇਨ ਹੈ ਜੀ, ਅਤੇ ਉਹ ਫਿਰ ਕਿਸੇ ਦਾ ਗੇਨ ਵੀ ਬਣ ਜਾਂਦਾ। ਸੋ ਜੇਕਰ ਪ੍ਰਾਪਰਟੀਜ਼ ਘੱਟ 'ਤੇ ਵਿਕ ਰਹੀਆਂ, ਜਿਹੜੇ ਭੈਣ ਭਰਾਵਾਂ ਨੇ ਘਰ ਖਰੀਦਣਾ ਹੈਗਾ, ਖਾਸ ਕਰਕੇ ਜਿਹੜੇ ਫਸਟ ਟਾਈਮ ਬਾਇਰ ਹੈਗੇ ਆ, ਉਹਨਾਂ ਵਾਸਤੇ ਬਹੁਤ ਸੋਹਣੀ ਅਪਰਚੁਨਿਟੀ ਹੋ ਸਕਦੀ ਹੈਗੀ ਹੈ ਮਾਰਕੀਟ ਦੇ ਵਿੱਚ ਐਂਟਰ ਕਰਨ ਵਾਸਤੇ। ਅਤੇ ਨਾਲ ਦੀ ਨਾਲ ਇਹ ਹੈ, ਜਿਵੇਂ ਤੁਸੀਂ ਸ਼ੇਅਰ ਕੀਤਾ ਕਿ ਉਹਨਾਂ ਦੀ ਮਦਦ ਦੇ ਲਈ, ਖਾਸ ਕਰਕੇ ਫਸਟ ਟਾਈਮ ਹੋਮ ਬਾਇਰ ਦੀ ਮਦਦ ਦੇ ਲਈ ਸਰਕਾਰ ਵੱਲੋਂ ਵੀ ਕਈ ਸਾਰੇ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਆ। ਜੇਕਰ ਤੁਸੀਂ ਨਵਾਂ ਘਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ GST ਵੀ ਅਵੇਲੇਬਲ ਹੈਗਾ, ਤੁਸੀਂ ਬੇਸ਼ੱਕ ਨਵਾਂ ਜਾਂ ਪੁਰਾਣਾ ਲੈਣਾ ਹੈਗਾ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਆਪਣਾ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ, ਕਿ ਤੁਸੀਂ ਨਵਾਂ ਲੈਂਦੇ ਹੋ ਕਿ ਪੁਰਾਣਾ ਲੈਂਦੇ ਹੋ, ਅਤੇ ਜੇ ਤੁਸੀਂ ਪੁਰਾਣਾ ਵੀ ਲੈਂਦੇ ਹੋ ਤਾਂ ਵੀ ਤੁਹਾਨੂੰ ਜਿਹੜਾ ਹੈਗਾ ਜੀ ਇਹਦੇ ਨਾਲ ਨਾਲ ਜਿਹੜਾ ਹੈਗਾ RRSP ਦਾ ਪ੍ਰੋਗਰਾਮ ਅਵੇਲੇਬਲ ਹੈਗਾ ਤੁਹਾਡੇ ਵਾਸਤੇ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਨਾਲ ਦੀ ਨਾਲ ਓਨਟੈਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ। ਇਹਨਾਂ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ, ਡਿਟੇਲਸ ਜਾਣਕਾਰੀ ਲੈਣ ਵਾਸਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਫਸਟ ਟਾਈਮ ਬਾਇਰ ਨਹੀਂ ਹੈਗੇ ਹੋ, ਤੁਸੀਂ ਸਟਿਲ ਵੀ ਨਵਾਂ ਘਰ ਲੈਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਵੀ ਜਿਹੜਾ ਹੈਗਾ ਜੀ ਜਿਹੜਾ ਓਨਟੈਰੀਓ ਦਾ, ਸੋਰੀ ਨਾਟ ਓਨਟੈਰੀਓ ਦਾ, ਜਿਹੜਾ ਗੌਰਮੈਂਟ ਨੇ HST ਰੀਬੇਟ ਲਾਗੂ ਕੀਤਾ ਹੈਗਾ, ਤੁਸੀਂ ਉਹਦੇ ਵਾਸਤੇ ਵੀ ਐਲੀਜੀਬਲ ਹੋ ਸਕਦੇ ਹੋ। ਹੁਣ ਤੁਸੀਂ ਘਰ ਖਰੀਦਣ ਦਾ ਮਨ ਬਣਾ ਲਿਆ ਹੈਗਾ, ਖਾਸ ਕਰਕੇ ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਅਤੇ ਆਪਣੇ ਬਿਲਡਰ ਕੋਲ, ਰਿਅਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਆਪਾਂ ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹਾਂ, ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਤਾਂ ਕਿ ਫਿਰ ਜਦੋਂ ਤੁਸੀਂ ਆਫਰ ਪਾਉਣੀ ਆ, ਪੱਕੇ ਪੈਰੀ ਆਪਣਾ ਇਨਫੋਰਮਡ ਡਿਸੀਜਨ ਬਣਾ ਸਕੋ, ਅਤੇ ਪੱਕੇ ਪੈਰੀ ਤੁਸੀਂ ਆਫਰ ਪਾਓ। ਇਸ ਤਰ੍ਹਾਂ ਤੁਸੀਂ ਕਰੋਗੇ, ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਨਹੀਂ ਆਉਂਦੀ, ਸਾਰਾ ਕੰਮ ਤੁਹਾਡਾ ਜਿਹੜਾ ਸਟ੍ਰੈਸ ਫ੍ਰੀ ਹੋ ਜਾਣਾ ਹੈਗਾ, ਸਮੇਂ ਸਿਰ ਤੁਹਾਡੀ ਕਲੋਜ਼ਿੰਗ ਹੋ ਜਾਣੀ ਹੈ। ਤੁਸੀਂ ਕਿਸੇ ਕਾਰਨ ਕਰਕੇ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਇਸੇ ਹੀ ਸਟੇਜ 'ਤੇ ਪਤਾ ਲੱਗ ਜਾਏਗਾ, ਨਾ ਕਿ ਤੁਹਾਨੂੰ ਆਫਰ ਪਾਉਣੀ ਪੈਣੀ ਆ, ਸਟੱਕ ਹੋਣਾ ਪੈਣਾ, ਸਟ੍ਰੈਸ ਆਊਟ ਹੋਣਾ ਪੈਣਾ, ਨੋ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ, ਨਾਲ ਦੀ ਨਾਲ ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਉਦੋਂ ਫਿਰ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-54-5503, ਨਰਦੀਪ ਸਿੱਧੂ, 6472945503 ਜੀ ਸਿੱਧੂ ਸਾਹਿਬ।
0: ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਹਨ, ਫੋਨ ਨੰਬਰ ਹੈ 6472945503, ਅਤੇ ਇਹ ਤੁਹਾਡੇ ਲਈ ਸ਼ਾਪ ਰਾਉਂਡ ਕਰਦੇ ਨੇ, ਸਭ ਤੋਂ ਲੋਵੈਸਟ ਇੰਟਰਸਟ ਰੇਟ ਦਾ ਪ੍ਰਬੰਧ ਕਰਕੇ ਦਿੰਦੇ ਨੇ ਸਾਰੀਆਂ ਟਾਪ ਦੇ ਏ ਲੈਂਡਰ ਬੈਂਕਾਂ ਤੋਂ। ਸੋ ਤੁਹਾਨੂੰ ਜਾ ਕੇ ਡੋਰ ਟੂ ਡੋਰ ਸ਼ਾਪ ਰਾਉਂਡ ਕੋਈ ਕਰਨ ਦੀ ਜ਼ਰੂਰਤ ਹੈ ਨਹੀਂ, ਇੱਕੋ ਇੱਕ ਜਗ੍ਹਾ ਜਾਣ ਦੀ ਲੋੜ ਹੈ, ਨਰਦੇਵ ਸਿੱਧੂ ਦੇ ਦਫ਼ਤਰ ਤੱਕ, 6472945503। ਅਤੇ ਭਾਅ ਜੀ ਇਹ ਦੱਸੋ ਕਿ ਜੇਕਰ ਅੱਜ ਨਹੀਂ ਕੱਲ੍ਹ ਨੂੰ ਡਾਊਨ ਦਾ ਰੋਡ ਫੋਰ ਰੇਨੀ ਡੇ ਫੋਰ ਐਨ ਐਮਰਜੈਂਸੀ ਕਿਸੇ ਨੂੰ ਪੈਸੇ ਚੱਕਣ ਦੀ ਲੋੜ ਪੈਂਦੀ ਆ, ਉਹਨਾਂ ਨੂੰ ਮੰਨ ਲਓ ਕਿ ਲੋਨ ਰਾਈਟ ਵੇ ਜ਼ਰੂਰਤ ਪੈ ਸਕਦੀ ਆ, ਕੋਈ ਤਰੀਕਾ ਹੈਗਾ, ਕੋਈ ਰਾਹ ਹੈਗਾ ਕਿ ਅੱਜ ਆਪਾਂ ਉਹ ਪੈਸਿਆਂ ਦਾ ਜਿਹੜਾ ਐਕਸੈਸ ਆ ਪ੍ਰਬੰਧ ਕਰ ਲਈਏ, ਪਰ ਅੱਜ ਕੋਈ ਪੇਮੈਂਟ ਨਾ ਹੋਵੇ, ਕੋਈ ਵਿਆਜ ਨਾ ਹੋਵੇ, ਕੋਈ ਕਿਸ਼ਤ ਨਾ ਹੋਵੇ, ਜਦੋਂ ਹੀ ਪੈਸਾ ਚੱਕਦੇ ਹਾਂ ਉਦੋਂ ਹੀ ਕੋਈ ਵਿਆਜ ਜਾਂ ਕੋਈ ਕਿਸ਼ਤ ਹੋਵੇ, ਕੋਈ ਤਰੀਕਾ ਹੈਗਾ?
3: ਸਿੱਧੂ ਸਾਹਿਬ ਬਿਲਕੁਲ ਤਰੀਕਾ ਹੈਗਾ ਜੀ। ਦੇਖੋ ਇਹ ਜਿਹੜਾ ਪ੍ਰੋਡਕਟ ਹੈ ਜੀ, ਖਾਸ ਕਰਕੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ, ਬਹੁਤ ਸੋਹਣਾ ਪ੍ਰੋਡਕਟ ਹੈਗਾ, ਕਿਉਂਕਿ ਇਹ ਤੁਹਾਡੇ ਵਾਸਤੇ ਜਦੋਂ ਤੁਸੀਂ ਲੈ ਲਿਆ, ਜਦੋਂ ਤੁਸੀਂ ਵਰਤਣਾ ਹੈਗਾ ਤਾਂ ਹੀ ਤੁਹਾਨੂੰ ਵਿਆਜ ਪੈਣਾ। ਜੇਕਰ ਤੁਸੀਂ ਇਹਨੂੰ ਨਹੀਂ ਵਰਤਦੇ, ਉਸ ਕੇਸ 'ਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਂਦੀ ਹੈਗੀ। ਅਤੇ ਕਿਉਂਕਿ ਮੈਂ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਦੇਖੀ ਹੈ ਜੀ, ਪਿਛਲੇ 3-4 ਸਾਲ ਤੋਂ ਭੈਣ ਭਰਾਵਾਂ ਨੇ ਪ੍ਰਾਈਵੇਟ ਮੌਰਗੇ ਚੱਕੀ ਹੋਈ, ਹਰ ਸਾਲ ਉਹਨਾਂ ਦਾ ਇੰਟਰਸਟ ਰੇਟ ਵੱਧ ਜਾਣਾ। ਅਤੇ ਹੁਣ ਮੈਂ ਕਿਸੇ ਦੀ ਆਪਣਾ ਡੀਲ 'ਤੇ ਕੰਮ ਕਰਦਾ ਪਿਆ ਜੀ, ਉਹ ਕਹਿੰਦੇ 17-18% ਹੁਣ ਕਹਿ ਰਹੇ ਜੀ ਸਾਡਾ, ਕਹਿੰਦੇ ਉਹਨਾਂ ਨੇ ਵਿਆਜ ਕਰ ਦੇਣਾ ਹੈਗਾ ਵਧਾ ਕੇ, ਅਤੇ ਨਾਲੇ ਕਹਿੰਦੇ ਹਰ ਸਾਲ ਸਾਨੂੰ ਜਿਹੜੀ ਹੈਗੀ ਜੀ ਉੱਥੇ ਰਿਨਿਊਅਲ ਦੀ ਫੀਸ ਪੈਂਦੀ ਹੈਗੀ ਹੈ, ਔਰ ਉਹ ਵੀ ਵੱਧਦੀ ਜਾਂਦੀ ਹੈਗੀ, ਕਾਫੀ ਜ਼ਿਆਦਾ ਉਹਨਾਂ ਨੂੰ ਉਹ ਮਹਿੰਗੀ ਪੈ ਰਹੀ ਹੈਗੀ ਹੈ। ਸੋ ਇਹ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਤੋਂ ਬਚਿਆ ਜਾ ਸਕਦਾ ਹੁੰਦਾ ਹੈਗਾ, ਤੁਸੀਂ ਸਾਨੂੰ ਸੰਪਰਕ ਕਰੋ, ਅਸੀਂ ਤੁਹਾਡੀ ਸਾਰੀ ਸਿਚੁਏਸ਼ਨ ਨੂੰ ਰਿਵਿਊ ਕਰਕੇ ਤੁਹਾਡੇ ਵਾਸਤੇ ਜਿਹੜਾ ਬੈਸਟ ਪ੍ਰੋਡਕਟ ਹੈ ਤੁਹਾਨੂੰ ਲੱਭ ਕੇ ਦੇ ਸਕਦੇ ਹੈਗੇ ਹਾਂ। ਖਾਸ ਕਰਕੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ, ਜਿਹਨਾਂ ਭੈਣ ਭਰਾਵਾਂ ਕੋਲ ਘਰ ਹੈਗਾ, ਆਪਣੇ ਘਰ ਦੇ ਵਿੱਚ ਐਕੁਟੀ ਹੈਗੀ ਹੈ, ਉਹਨਾਂ ਦੇ ਘਰ ਦੇ ਉੱਪਰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਤੁਸੀਂ ਸੈਲਫ ਇੰਪਲਾਇਡ ਹੋ, ਬੇਸ਼ੱਕ ਤੁਸੀਂ ਪੇਰੋਲ 'ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਅਤੇ ਸਿੱਧੂ ਸਾਹਿਬ, ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ, ਜਾਂ ਉਹ ਇਨਕਮ ਕਿਸੇ ਕਾਰਨ ਕਰਕੇ ਨਹੀਂ ਸ਼ੋਅ ਕਰ ਸਕਦੇ ਜਾਂ ਘੱਟ ਸ਼ੋਅ ਕਰਦੇ ਹੈਗੇ ਹੈ, ਐਸ ਲੌਂਗ ਐਸ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ ਹੈ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹੈਗੇ ਹਾਂ। ਅਗੇਨ ਜਿਹੜੀ ਇਹਦੇ 'ਚ ਐਗਜਿਸਟਿੰਗ ਤੁਹਾਡੀ ਮੌਰਗੇਜ ਹੈਗੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਹੈਗੀ ਹੈ, ਕਿਸੇ ਬੀ ਲੈਂਡਰ ਤੋਂ ਹੈਗੀ ਹੈ, ਉਹ ਉਸੇ ਤਰ੍ਹਾਂ ਚੱਲੀ ਜਾਏਗੀ, ਉਹਦੇ ਉੱਪਰ ਇਹਦਾ ਕੋਈ ਇੰਪੈਕਟ ਨਹੀਂ ਪੈਂਦਾ। ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਆ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ, ਜਿਵੇਂ ਪਹਿਲਾਂ ਵੀ ਕਿਹਾ ਕਿ ਜੇ ਜਦੋਂ ਫਿਰ ਤੁਹਾਨੂੰ ਲੋੜ ਆ ਤੁਸੀਂ ਉਹਨੂੰ ਵਰਤ ਸਕਦੇ, ਜੇ ਵਰਤੋਗੇ ਤੁਹਾਨੂੰ ਵਿਆਜ ਪਏਗਾ, ਕਿਸ਼ਤ ਆਏਗੀ, ਜੇ ਨਹੀਂ ਵਰਤਦੇ ਉਸ ਕੇਸ 'ਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ ਹੈਗੀ। ਅਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ, ਇਹ ਤੋਂ ਪੈਸੇ ਚੱਕ ਕੇ ਆਪਣੀ ਮਰਜ਼ੀ ਮੁਤਾਬਕ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਆ ਉਹਨੂੰ ਪੇ ਆਫ ਕਰਨਾ ਚਾਹੁੰਦੇ ਹੋ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ ਉਹਨੂੰ ਪੇ ਆਫ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ, ਜਾਂ ਹੁਣ ਉਹਦੀ ਅਪਰੇਜ਼ਲ ਵੈਲਿਊ ਘੱਟ ਆ ਰਹੀ ਹੈ, ਆਪਣਾ ਡਾਊਨ ਪੇਮੈਂਟ ਨੂੰ ਟੋਪ ਅਪ ਕਰਨਾ ਚਾਹੁੰਦੇ ਹੋ, ਘਰ 'ਚ ਰੈਨੋਵੇਸ਼ਨ ਕਰਨੀ, ਆਪਣੇ ਬਿਜ਼ਨਸ ਵਾਸਤੇ ਪੈਸੇ ਚਾਹੀਦੇ ਆ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਆਪਣੀ ਮਰਜ਼ੀ ਮੁਤਾਬਕ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਆ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਮੌਰਗੇਜ ਰਿਨੂਵਲ ਵਾਸਤੇ ਆਈ ਹੈ, ਉਹਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਫਸਟ ਟਾਈਮ ਬਾਇਰ ਹੋ, ਸੈਲਫ ਇੰਪਲਾਇਡ ਹੋ, ਨਵੇਂ ਆਏ ਹੋ, ਤਾਂ ਮੌਰਗੇਜ ਸੰਬੰਧੀ ਜਾਣਕਾਰੀ ਵਾਸਤੇ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਹੁਣ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਮੌਰਗੇਜ ਬ੍ਰੋਕਰ ਦੇ ਨਾਲ, ਜਿਨ੍ਹਾਂ ਦਾ ਫੋਨ ਨੰਬਰ ਹੈ 6472945503। ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਦਿਨੋ ਦਿਨ ਨਵੇਂ ਤੇ ਨਵੇਂ ਹਾਇਰ ਤੇ ਹਾਇਰ ਰੈਕਰਡ ਸੈਟਿੰਗ ਡੀਜ਼ਲ ਪ੍ਰਾਈਸਿਸ ਦੇਖਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਮੰਗ ਕੀਤੀ ਸੀ ਹਾਊਸ ਆਫ ਕਾਮਨਸ ਦੇ ਵਿੱਚ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੇ ਉਹਦੀ ਮੈਜੋਰਿਟੀ ਲਿਬਰਲ ਸਰਕਾਰ ਤੋਂ ਕਿ ਉਹਨਾਂ ਦੇ ਬੱਸ ਦੇ ਵਿੱਚ ਕੰਮ ਕੀਤਾ ਜਾਵੇ, ਖਾਸ ਤਾਂ ਫੈਡਰਲ ਸਾਰੇ ਡੀਜ਼ਲ ਤੇ ਟੈਕਸਿਸ ਹਟਾਏ ਜਾਣ ਜਾਂ ਘਟਾਏ ਜਾਣ ਅਗਲੇ ਸਾਲ ਕੈਨੇਡਾ ਡੇ ਤੱਕ, ਜਿਹਦੇ ਨਾਲ ਇੱਥੇ ਕੈਨੇਡੀਅਨਸ ਦੀ ਡਾਇਰੈਕਟ ਡੀਜ਼ਲ ਦੀ ਸੇਵਿੰਗ ਅਤੇ ਇਨਡਾਇਰੈਕਟ ਟਰਾਂਸਪੋਰਟੇਸ਼ਨ ਦੀ ਸਾਰੀ ਕਾਸਟ ਆਫ ਲਿਵਿੰਗ ਦੀ ਸੇਵਿੰਗ ਅਫੋਰਡੇਬਿਲਿਟੀ ਦੇ ਵਿੱਚ ਇਨਕਰੀਜ਼ ਪੇਸ਼ ਹੋ ਸਕਦੀ ਸੀ। ਪਰ ਗੱਲ ਇਹ ਹੈ ਕਿ ਐਵਰੀ ਸਿੰਗਲ ਲਿਬਰਲ ਐਮ ਪੀ, ਇੱਕ ਲਿਬਰਲ ਐਮ ਪੀ ਨੇ, ਇੱਕ ਬਲਾਕ ਕੈਬੈਕਵਾ ਐਮ ਪੀ ਨੇ, ਇੱਕ ਐਨ ਡੀ ਪੀ ਐਮ ਪੀ ਨੇ ਇਸ ਮੋਸ਼ਨ ਦੇ ਖਿਲਾਫ ਹੀ ਵੋਟ ਪਾਈ ਕੁਛ ਕੁ ਘੰਟੇ ਪਹਿਲਾਂ। ਅਤੇ ਜੇ ਇਹਨਾਂ ਨੇ ਆਪੋਜ਼ਿਸ਼ਨ ਪਾਰਟੀ ਦੀ ਮੋਸ਼ਨ ਨਹੀਂ ਵੀ ਸਪੋਰਟ ਕਰਨੀ ਸੀ, ਕਿਉਂਕਿ ਫਿਰ ਉਹਨਾਂ ਨੂੰ ਯੂਨੋ ਬਰਾਊਨੀ ਪੁਆਇੰਟਸ ਮਿਲਣਗੇ, ਬੱਲੇ ਬੱਲੇ ਹੋਊਗੀ, ਬਦਲੇ ਦੇ ਵਿੱਚ ਆਪਦੀ ਹੀ ਸਰਕਾਰ ਦੀ ਵੀ ਕੋਈ ਮੋਸ਼ਨ ਪੇਸ਼ ਕਰ ਲਓ ਜਿਹਦੇ ਨਾਲ ਟਰਾਂਸਪੋਰਟੇਸ਼ਨ ਦਾ ਖਰਚਾ, ਓਵਰਆਲ ਕਾਸਟ ਆਫ ਲਿਵਿੰਗ ਦਾ ਖਰਚਾ ਘੱਟ ਜਾਵੇ, ਕਿਉਂਕਿ ਦਿਨੋ ਦਿਨ ਹੀ ਕਾਸਟ ਆਫ ਲਿਵਿੰਗ ਵੱਧ ਰਹੀ ਹੈ। ਸੋ ਜੇ ਤੁਸੀਂ ਨਹੀਂ ਚਾਹੁੰਦੇ ਹੋ ਕਿ ਆਪੋਜ਼ਿਸ਼ਨ ਪਾਰਟੀ ਨੂੰ ਕ੍ਰੈਡਿਟ ਮਿਲੇ, ਉਹਨਾਂ ਦੀ ਬੱਲੇ ਬੱਲੇ ਹੋਵੇ ਕਿ ਉਹਨਾਂ ਨੇ ਇਹ ਕੰਮ ਕੀਤਾ, ਫਿਰ ਯਾਰ ਘੱਟ ਤੋਂ ਘੱਟ ਤਾਂ ਆਪਦੀ ਕੋਈ ਪ੍ਰਪੋਜ਼ਲ ਤਾਂ ਪੇਸ਼ ਕਰ ਲਓ। 36,000 ਇੱਧਰ ਉੱਧਰ ਦੇ ਫਾਲਤੂ ਦੇ ਕੰਮਾਂ ਦੇ ਵੱਲ ਇਹ ਧਿਆਨ ਦੇਈ ਜਾਂਦੇ ਆ, ਪਰ ਜਿਹੜੀ ਨੰਬਰ 1 ਸਭ ਤੋਂ ਵੱਡੀ ਇਸ਼ੂ ਹੈ 99.9% ਕੈਨੇਡੀਅਨਸ ਲਈ ਕਾਸਟ ਆਫ ਲਿਵਿੰਗ ਅਤੇ ਮੇਕਿੰਗ ਅ ਲਿਵਿੰਗ, ਉਹਦੇ ਬਾਰੇ ਕੱਖ ਹੀ ਨਹੀਂ ਕਰਨਾ। ਸੋ ਹੁਣ ਜੇ ਤੁਸੀਂ ਟਰੱਕ ਚਲਾਉਂਦੇ ਹੋ ਤੁਹਾਨੂੰ ਤਾਂ ਯਾਰ ਚੰਗੀ ਤਰ੍ਹਾਂ ਪਤਾ ਹੈ ਕਿ ਡੀਜ਼ਲ ਦਾ ਖਰਚਾ ਕਿੰਨਾ ਜ਼ਿਆਦਾ ਵੱਧ ਚੁੱਕਿਆ ਹੈ। ਸੋ ਤੁਹਾਨੂੰ ਤਾਂ ਡਾਇਰੈਕਟ ਅਸਰ ਪੈ ਰਿਹਾ ਹੈ, ਖਾਸ ਜੇ ਤੁਸੀਂ ਆਪਦੀ ਟਰੱਕਿੰਗ ਕੰਪਨੀ ਚਲਾਉਂਦੇ ਹੋ ਜਾਂ ਓਨਰ ਆਪਰੇਟਰ, ਯੂ ਨੋ ਵੈਰੀ ਵੈਲ ਕਿੰਨਾ ਬੁਰਾ ਹਾਲ ਆ। ਅਤੇ ਆਮ ਲੋਕਾਂ ਨੂੰ ਤਾਂ ਇਹ ਸ਼ਾਇਦ ਡਾਇਰੈਕਟ ਅਸਰ ਨਹੀਂ ਪਤਾ ਹੈ, ਪਰ ਇਨਡਾਇਰੈਕਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫਾਰਮਿੰਗ ਤੋਂ ਲੈ ਕੇ ਫੂਡ ਪ੍ਰੋਡਕਸ਼ਨ ਤੋਂ ਲੈ ਕੇ ਟਰਾਂਸਪੋਰਟੇਸ਼ਨ ਆਫ ਐਵਰੀ ਸਿੰਗਲ ਥਿੰਗ ਦੈਟ ਵੀ ਗੈਟ ਕਮਸ ਬਾਏ ਆ ਟਰੱਕ, ਅਤੇ 99% ਟਰੱਕਾਂ 'ਚ ਕੀ ਚੱਲਦਾ ਹੈ, ਡੀਜ਼ਲ ਚੱਲਦਾ ਹੈ। ਸੋ ਆਬਵੀਅਸਲੀ ਜੇ ਹੁਣ ਐਵਰੀ ਸਿੰਗਲ ਡੇ ਡੀਜ਼ਲ ਪ੍ਰਾਈਸ ਵੱਧਦੀ ਹੀ ਜਾਂਦੀ ਹੈ, ਐਵਰੀ ਸਿੰਗਲ ਕੰਪਨੀ ਨੇ ਜਿਹੜਾ ਡੀਜ਼ਲ ਯੂਜ ਕਰਨਾ ਹੈ ਖੇਤੀਬਾੜੀ ਵਿੱਚ, ਟਰੈਕਟਰ ਟਰੂਕਟਰ ਕੰਬਾਈਨ ਤੋਂ ਲੈ ਕੇ ਟਰੱਕਾਂ ਦੇ ਵਿੱਚ ਦੁਕਾਨਾਂ ਤੱਕ ਸਮਾਨ ਭੇਜਣ ਤੱਕ, ਉਹਨਾਂ ਨੇ ਵੀ ਯਾਰ ਕਿਹੜਾ ਪੱਲਿਓਂ ਪੇ ਕਰਨਾ ਹੈਗਾ, ਘਾਟੇ 'ਚ ਕਿਹੜਾ ਕੰਮ ਕਰਨਾ ਹੈਗਾ, ਪ੍ਰਾਈਸ ਵਧਾਉਣੀ ਹੀ ਪੈਂਦੀ ਆ, ਫਿਊਲ ਦੇ ਐਕਸਟਰਾ ਚਾਰਜਸ ਵੀ ਐਡ ਕਰਦੇ ਹੈਗੇ ਆ। ਸੋ ਐਂਡ ਆਫ ਦਾ ਡੇ ਤਾਂ ਪੂਰੇ ਇਕਾਨਮੀ ਦੇ ਵਿੱਚ ਹੀ massive, massive extra added on cost. ਮੈਨੂੰ ਤੁਹਾਨੂੰ ਤੁਹਾਡੇ ਗੁਆਂਢੀ ਨੂੰ ਪੂਰੇ ਮੁਲਕ ਨੂੰ ਹੀ ਪੇ ਕਰਨਾ ਪੈ ਰਿਹਾ ਹੈ, ਜਿਹਦਾ ਹਜੇ ਤੱਕ ਕੋਈ ਹੱਲ, ਕੋਈ ਸਲੂਸ਼ਨ, ਕੋਈ ਰਿਲੀਫ ਸਾਡੀ ਫੈਡਰਲ ਸਰਕਾਰ ਦੇ ਵੱਲੋਂ ਪੇਸ਼ ਨਹੀਂ ਕੀਤੀ ਗਈ ਆ, ਸਿਵਾਏ ਕਿ ਫੈਡਰਲ ਫਿਊਲ ਐਕਸਾਈਜ਼ ਟੈਕਸ, ਜਿਹੜਾ ਡੀਜ਼ਲ 'ਤੇ 4 cents ਪਰ ਲੀਟਰ ਇਹ ਚਾਰਜ ਕਰਦੇ ਰਹੇ ਨੇ, ਉਹ ਹੁਣ ਸਪਟੈਂਬਰ ਤੱਕ ਤਾਂ ਇਹਨਾਂ ਨੇ ਕਿਹਾ ਕਿ 4 cents ਮਾਫ਼। ਵਾਓ, 4 cents ਮਾਫ਼, ਜਦੋਂ $2.60 ਪਰ ਲੀਟਰ ਤੋਂ ਉੱਪਰ ਦੀ ਪ੍ਰਾਈਸ ਆ, ਕਹਿੰਦੇ 4 cents ਮਾਫ਼। ਥੈਂਕ ਯੂ ਸੋ ਮੱਚ 4 cents ਮਾਫ਼ ਕਰਨ ਲਈ। ਅਤੇ ਉਹ ਹੀ ਹੁਣ ਅਗਲੇ ਸਾਲ ਤੱਕ ਤਾਂ ਇਹਨਾਂ ਨੇ ਵਧਾ ਦਿੱਤਾ, ਪਰ ਅਗਲੇ ਸਾਲ ਦੇ ਵਿੱਚ ਕਹਿੰਦੇ ਕਿ ਹੌਲੀ ਹੌਲੀ 4 cents ਦੇ ਵਿੱਚੋਂ ਫਿਰ ਇਕੱਲਾ 2 cents ਹੀ ਮਾਫ਼ ਹੋਊਗਾ, ਇਵੈਂਚੁਅਲੀ ਉਹ ਵੀ ਨਹੀਂ ਮਾਫ਼ ਹੋਣਾ, ਫਿਰ ਤਾਂ ਕੁਛ ਵੀ ਨਹੀਂ ਮਾਫ਼ ਹੋਣਾ। ਕਮਾਲ ਦੀ ਗੱਲ ਹੈ ਯਾਰ, ਜਿੱਥੇ ਮੈਸਿਵ ਰਿਲੀਫ ਚਾਹੀਦੀ ਹੈ ਅਤੇ ਮੈਸਿਵ ਰਿਲੀਫ ਮਿਲ ਵੀ ਸਕਦੀ ਹੈ, ਨੇਸ਼ਨ ਬਿਲਡਿੰਗ ਪ੍ਰੋਜੈਕਟ ਕਿਹੜਾ ਲਿਆ ਸਕਦੇ ਆ, ਨਵੀਂ ਪਾਈਪਲਾਈਨ, ਨਵੀਂ ਡੀਜ਼ਲ ਰਿਫਾਈਨਰੀ ਟੂ ਮੇਕ ਆਰ ਕੰਟਰੀ ਸੈਲਫ ਸਫਿਸ਼ੀਐਂਟ, ਸੋ ਸਾਨੂੰ ਅਮੈਰੀਕਾ 'ਤੇ ਰਿਲਾਈ ਨਾ ਕਰਨਾ ਪਵੇ ਟੂ ਗੈਟ ਆਲ ਓਵਰ ਡੀਜ਼ਲ। ਉਹ ਕੰਮ ਕਰਨਾ ਹੀ ਨਹੀਂ ਹੈਗਾ, ਬਸ ਦਿਖਾਵਾ ਕਰੀ ਜਾਣਾ ਕਿ ਹਾਂ ਪਾਈਪਲਾਈਨ ਬਣਾ ਦੇਵਾਂਗੇ, ਅਲਬਰਟਾ ਤੁਸੀਂ ਸਾਡੇ ਨਾਲ ਹੀ ਰਹੋ, ਡੋਂਟ ਵੋਟ ਟੂ ਸੈਪਰੇਟ ਇਨ ਦਾ ਰੈਫਰੈਂਡਮ। ਅਸਲ ਦੇ ਵਿੱਚ ਅਨਾਊਂਸਮੈਂਟ ਤੋਂ ਇਲਾਵਾ ਕੰਮ ਕਰਨਾ ਹੀ ਨਹੀਂ ਹੈਗਾ ਕਾਸਟ ਆਫ ਲਿਵਿੰਗ ਇੱਥੇ ਘਟਾਉਣ ਦੇ ਲਈ। ਸੋ ਮੇਨ ਗੱਲ ਤਾਂ ਇਹ ਹੈ, ਜੇ ਤੁਸੀਂ ਹੁਣ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਪਤਾ ਹੀ ਆ ਕਿ ਮੈਜੋਰਿਟੀ ਇੱਥੇ ਲਿਬਰਲ MP ਹੀ ਨੇ, ਜਾ ਕੇ ਪੁੱਛੋ ਇਹਨਾਂ ਸਿਆਣਿਆਂ ਨੂੰ ਕਿ ਤੁਸੀਂ ਟੈਕਸ ਰਿਡਿਊਸਿੰਗ, ਡੀਜ਼ਲ ਕਾਸਟ ਰਿਡਿਊਸਿੰਗ ਇਸ ਮੋਸ਼ਨ ਦੇ ਖਿਲਾਫ ਕਿਉਂ ਵੋਟ ਪਾਈ ਆ, ਅਤੇ ਜੇ ਵੋਟ ਪਾਉਣੀ ਵੀ ਸੀ ਤੁਹਾਡਾ ਹੁਣ ਕੀ ਪਲੈਨ ਆ, ਤੁਹਾਡੀ ਕੀ ਪ੍ਰਪੋਜ਼ਲ ਆ, ਆਹ ਵੀ ਦੱਸ ਦਿਓ ਯਾਰ, ਕੋਈ ਰਿਲੀਫ ਹੈ ਹੀ ਨਹੀਂ। ਸੋ ਹੁਣ ਦੋਸਤ ਨੂੰ ਦੱਸ ਦਈਏ ਕਿ ਕੱਲ੍ਹ ਹੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮੋਸ਼ਨ ਪੇਸ਼ ਕੀਤੀ ਸੀ, ਕਿਹਾ ਸੀ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵਾਰ ਇਨ ਯੂਕਰੇਨ ਅਤੇ ਵਾਰ ਇਨ ਇਰਾਨ ਦੇ ਨਾਲ ਗਲੋਬਲ ਫਿਊਲ ਸਪਲਾਈਜ਼ ਬਦਲ ਗਈਆਂ ਹਨ, ਪ੍ਰਾਈਸਿਸ ਵੱਧ ਚੁੱਕੀਆਂ ਹਨ, ਅਤੇ ਨੈਚੁਰਲ ਰਿਸੋਰਸਿਸ ਕੈਨੇਡਾ ਜੋ ਕਿ ਇੱਕ ਫੈਡਰਲ ਡਿਪਾਰਟਮੈਂਟ ਹੈ, ਉਹਨਾਂ ਨੇ ਹੀ ਕੱਲ੍ਹ ਹੀ ਰਿਪੋਰਟ ਕੀਤਾ, ਕੱਲ੍ਹ ਹੀ ਟਿਊਜ਼ਡੇ October 6, 2026 ਐਵਰੇਜ ਕੈਨੇਡੀਅਨ ਰੀਟੇਲ ਪ੍ਰਾਈਸ ਫਾਰ ਡੀਜ਼ਲ। ਹਾਂ, ਡਿਫਰੈਂਟ ਪ੍ਰਾਈਸ ਹੈ ਡਿਫਰੈਂਟ ਪ੍ਰੋਵਿੰਸ ਅਤੇ ਟੈਰੀਟੋਰੀਜ਼ ਵਿੱਚ, ਪਰ ਆਲ ਅਕਰੋਸ ਕੈਨੇਡਾ ਇਹਨਾਂ ਨੇ ਰਿਪੋਰਟ ਕੀਤਾ ਕੱਲ੍ਹ ਡੀਜ਼ਲ ਦੀ ਐਵਰੇਜ ਪ੍ਰਾਈਸ ਕੀ ਸੀ, $2.60 ਪਰ ਲੀਟਰ, $2.60 per liter ਇਜ਼ ਕ੍ਰੇਜ਼ੀ। ਇਹ ਹੁਣ ਦੋਸਤੋ ਐਗਜੈਕਟਲੀ 365 ਦਿਨ ਪਹਿਲਾਂ ਨਾਲੋਂ, ਐਗਜੈਕਟਲੀ ਇੱਕ ਸਾਲ ਪਹਿਲਾਂ ਨਾਲੋਂ $1.06 ਵੱਧ ਪ੍ਰਾਈਸ ਹੈ, ਜ਼ਿਆਦਾ ਮਹਿੰਗੀ ਪ੍ਰਾਈਸ ਹੈ ਪਰ ਲੀਟਰ ਫਾਰ ਡੀਜ਼ਲ। ਹੁਣ ਸੋਚੋ ਕਿ ਦੈਟਸ ਬਿਲਟ ਇਨ ਟੂ ਟ੍ਰਾਂਸਪੋਰਟੇਸ਼ਨ, ਬਿਲਟ ਇਨ ਟੂ ਫਾਰਮਿੰਗ, ਬਿਲਟ ਇਨ ਟੂ ਆਰ ਇੰਟਾਇਰ ਇਕੋਨਮੀ ਐਂਡ ਦ ਸਪਲਾਈ ਚੇਨ। ਹੁਣ ਭਾਵੇਂ ਗਲੋਬਲ ਐਨਰਜੀ ਪ੍ਰਾਈਸਿਸ, ਖਾਸ ਡੀਜ਼ਲ ਪ੍ਰਾਈਸਿਸ ਵੱਧ ਚੁੱਕੇ ਨੇ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ MP ਅਤੇ ਐਨਰਜੀ ਕ੍ਰਿਟਿਕ ਕੈਰੋਲ ਐਂਸਟੀ ਨੇ ਪੁਆਇੰਟ ਆਊਟ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਡੀਜ਼ਲ ਦੀ ਪਰ ਲੀਟਰ ਪ੍ਰਾਈਸ ਫਿਰ ਵੀ 31 cents ਪਰ ਲੀਟਰ ਜ਼ਿਆਦਾ ਮਹਿੰਗੀ ਹੈ ਗਲੋਬਲ ਐਵਰੇਜ ਡੀਜ਼ਲ ਪ੍ਰਾਈਸ ਨਾਲੋਂ, ਅਤੇ ਜੇ ਅਸੀਂ ਸਾਊਥ ਆਫ ਦਾ ਬੋਰਡਰ ਆਪਦੇ ਗੁਆਂਢੀ ਮੁਲਕ ਦੇ ਨਾਲ ਕੰਪੇਅਰ ਕਰੀਏ ਅਤੇ US ਦੇ ਵਿੱਚ ਜਿਹੜਾ ਸਭ ਤੋਂ ਹਾਈਐਸਟ ਡੀਜ਼ਲ ਪ੍ਰਾਈਸ ਹੈ, ਸਭ ਤੋਂ ਹਾਈਐਸਟ ਟੈਕਸਡ ਸਟੇਟ ਹੈ, ਸਭ ਤੋਂ ਮਹਿੰਗੀ ਸਟੇਟ ਐਵਰੇਜ ਪ੍ਰਾਈਸ ਹੈ, ਸਭ ਤੋਂ ਘੱਟ ਵੀ ਨਹੀਂ ਦੇਖਦੇ, ਸਭ ਤੋਂ ਮਹਿੰਗੀ ਦੇਖਦੇ ਹਾਂ, ਫਿਰ ਵੀ ਕੈਨੇਡਾ ਦੇ ਵਿੱਚ ਅੱਜ ਦੇ ਦਿਨ ਐਵਰੇਜ ਡੀਜ਼ਲ ਪ੍ਰਾਈਸ ਅਮੈਰੀਕਾ ਦੇ ਨਾਲੋਂ ਪੂਰੀ 30 cents ਪਰ ਲੀਟਰ ਜ਼ਿਆਦਾ ਮਹਿੰਗੀ ਹੈ। ਸੋ ਹੁਣ ਕੈਨੇਡਾ ਅਤੇ ਅਮੈਰੀਕਾ ਅਤੇ ਦੁਨੀਆ ਭਰ ਦੇ ਵਿੱਚ 30 ਤੋਂ ਲੈ ਕੇ 31 cents ਦਾ ਇੰਨਾ ਵੱਡਾ ਫਰਕ ਪਰ ਲੀਟਰ ਡੀਜ਼ਲ ਪ੍ਰਾਈਸ ਦਾ ਕਿਉਂ ਹੈ? ਕਾਰਨ ਵੀ ਕਈ ਹਨ ਕਿ ਅਸੀਂ ਬਹੁਤ ਹੀ ਘੱਟ ਰਿਫਾਈਨਰੀ ਆਪ ਕਰਦੇ ਹਾਂ, ਅਸੀਂ ਇੰਨਾ ਜ਼ਿਆਦਾ ਸੈਲਫ ਸਫਿਸ਼ੀਐਂਟ ਹੈ ਨਹੀਂ, ਅਸੀਂ ਅਮਰੀਕਾ ਨੂੰ ਤੇਲ ਭੇਜ ਕੇ ਉਹਨਾਂ ਤੋਂ ਜ਼ਿਆਦਾ ਮਹਿੰਗਾ ਖਰੀਦਦੇ ਹਾਂ। ਇਹ ਹਾਂ ਇੱਕ ਡੀਪ ਰੂਟਡ ਇਸ਼ੂ ਤਾਂ ਹੈਗੀ ਆ, ਜੋ ਕਿ ਮਾਰਕ ਕਰਨੀ ਤਾਂ ਕਹਿੰਦਾ ਹੈ ਕਿ ਕੈਨੇਡਾ ਨੂੰ ਉਹ ਸੈਲਫ ਸਫਿਸ਼ੀਐਂਟ, ਸੈਲਫ ਰਿਲਾਇੰਟ ਬਣਾਉਣਾ ਚਾਹੁੰਦਾ ਹੈ, ਪਰ ਕਰਦਾ ਹੈ ਨਹੀਂ ਇਹਦੇ ਬਾਰੇ ਕੁਛ ਵੀ। ਪਰ ਇੱਕ ਦੂਜਾ ਕਾਰਨ ਕੀ ਹੈ? ਵਰ ਟੈਕਸਡ ਟੂ ਡੈਥ ਇਨ ਦਿਸ ਕੰਟਰੀ। ਟੈਕਸ ਤੋਂ ਇਲਾਵਾ ਹੋਰ ਕੁਛ ਹੈ ਨਹੀਂ ਇਸ ਮੁਲਕ ਦੇ ਵਿੱਚ, ਬੰਦਾ ਅੱਧੀ ਕਮਾਈ ਤੋਂ ਵੀ ਜ਼ਿਆਦਾ ਟੈਕਸ ਦੇ ਵਾਲੀ ਪੇ ਕਰਦਾ ਹੈ, ਐਂਡ ਇਟਸ ਨੋ ਡਿਫਰੈਂਟ ਫਰ ਡੀਜ਼ਲ। ਸੋ ਫਰਕ ਕੀ ਹੈ? ਫਰਕ ਇਕੱਲਾ ਪ੍ਰਾਈਸ ਐਟ ਦ ਪੰਪ 'ਤੇ ਨਹੀਂ ਰੁਕਦਾ, ਜਿੰਨੀ ਹੀ ਜ਼ਿਆਦਾ ਮਹਿੰਗੀ ਡੀਜ਼ਲ ਪ੍ਰਾਈਸ, ਉਨਾ ਹੀ ਜ਼ਿਆਦਾ ਮਹਿੰਗਾ ਫਾਰਮਿੰਗ, ਫੂਡ ਪ੍ਰੋਡਕਸ਼ਨ, ਟਰੱਕਿੰਗ, ਟਰਾਂਸਪੋਰਟੇਸ਼ਨ, ਕੰਸਟਰਕਸ਼ਨ, ਐਵਰੀਥਿੰਗ ਏ ਟੂ ਜ਼ੈਡ ਇਨ ਆਰ ਇੰਟਾਇਰ ਇਕਾਨਮੀ। ਅਤੇ ਜੇ ਆਪਾਂ ਸਿੰਪਲ ਟਰਮਸ ਦੇ ਵਿੱਚ ਇਹਨੂੰ ਸਮਝਣਾ ਚਾਹੁੰਦੇ ਹਾਂ, ਮੰਨ ਲਓ ਕਿ ਪੂਰੀ ਇਕਾਨਮੀ ਤੁਹਾਡੀ ਬਾਡੀ ਹੈ, ਉਹਦੇ ਵਿੱਚ ਡੀਜ਼ਲ ਤੁਹਾਡਾ ਬਲੱਡ ਹੈ, ਕੈਨ ਯੂ ਸਰਵਾਈਵ ਵਿਦਆਊਟ ਬਲੱਡ? ਕਲੀਅਰਲੀ ਨਾਟ। ਕਿੰਨਾ ਅਹਿਮ ਰੋਲ ਬਲੱਡ ਪਲੇ ਕਰਦਾ ਹੈ, ਦੈਟਸ ਅਜ਼ ਅਹਿਮ ਐਜ਼ ਅ ਰੋਲ ਐਜ਼ ਡੀਜ਼ਲ ਇਜ਼ ਫੋਰ ਆਰ ਇਕਾਨਮੀ। Private Motor Truck Council of Canada ਦੇ ਮੁਤਾਬਕ ਹੁਣ ਆਮ ਜਿਹੜਾ ਟਰੱਕ ਅਤੇ ਟ੍ਰੇਲਰ ਰਾਊਂਡ ਟ੍ਰਿਪ ਟੋਰਾਂਟੋ ਤੋਂ ਲੈ ਕੇ ਮੌਂਟਰੀਅਲ ਤੱਕ ਅਤੇ ਵਾਪਸ ਟੋਰਾਂਟੋ ਤੱਕ ਜਿਹੜੇ ਵੀ ਗੇੜੇ ਕੱਢਦੇ ਨੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਊਗਾ, ਪਰ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਨੇ ਦੱਸਿਆ ਕਿ ਟੋਰਾਂਟੋ ਅਤੇ ਮੌਂਟਰੀਅਲ ਰਾਊਂਡ ਟ੍ਰਿਪ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜੈਨੂਅਰੀ 1 ਤਰੀਕ 2026 ਨੂੰ ਲਗਭਗ ਇਹ ਰਾਊਂਡ ਟ੍ਰਿਪ ਡੀਜ਼ਲ ਦਾ ਟਰੱਕ ਅਤੇ ਟ੍ਰੇਲਰ ਦਾ $850 ਦਾ ਖਰਚਾ ਸੀ, $850। ਸਪਟੈਂਬਰ ਦੇ ਵਿੱਚ ਉਹੀ ਡੀਜ਼ਲ ਦਾ ਖਰਚਾ ਸੇਮ ਗੇੜਾ $1,400 ਤੋਂ ਵੀ ਜ਼ਿਆਦਾ। ਸੋ ਅੰਦਾਜ਼ਾ ਲਾਓ ਕਿ ਕਿੰਨੇ ਟਰੱਕ, ਕਿੰਨਾ ਸਮਾਨ ਨਿੱਤ ਰੋਜ਼ ਇਕੱਲੇ ਕੈਨੇਡਾ ਵਿੱਚ ਨਹੀਂ ਪਰ ਬੈਕ ਐਂਡ ਫੋਰਥ ਟੂ ਅਮੈਰੀਕਾ ਵੀ, ਮੈਕਸੀਕੋ ਵੀ, ਐਂਡ ਬੈਕ ਟੂ ਕੈਨੇਡਾ ਹੀ, ਕਿੰਨੇ ਆਉਂਦੇ ਨੇ ਅਤੇ ਉਹ ਕਿਹੜਾ ਕਾਸਟ ਇਨਕਰੀਸਡ ਉਹ ਟਰੱਕਿੰਗ ਕੰਪਨੀ ਨੇ ਅਬਜ਼ੋਰਬ ਕਰਨੀ ਆ, ਉਹਨਾਂ ਨੇ ਪੈਸ ਆਨ ਕਰਨਾ ਹੈ ਉਸ ਬਿਜ਼ਨਸ ਤੱਕ ਜਾਂ ਐਂਡ ਯੂਜ਼ਰ ਤੱਕ। ਸੋ ਐਂਡ ਦਾ ਡੇ ਤਾਂ ਸਾਡਾ ਹੀ ਖਰਚਾ ਵੱਧਦਾ ਹੈ। ਤਾਂ ਹੀ ਕੱਲ੍ਹ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮੋਸ਼ਨ ਪੇਸ਼ ਕੀਤੀ ਸੀ, ਡਿਮਾਂਡ ਕੀਤਾ ਸੀ ਕੌਣੀ ਸਰਕਾਰ ਤੋਂ ਕਿ ਇਸ ਮੁਲਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇਸ਼ੂ ਹੈ ਕਾਸਟ ਆਫ ਲਿਵਿੰਗ, ਉਹਨੂੰ ਘਟਾਉਣ ਦੇ ਲਈ ਸਾਨੂੰ ਡੀਜ਼ਲ ਪ੍ਰਾਈਸ ਦੇ ਬਾਰੇ ਕੁਛ ਨਾ ਕੁਛ ਕਰਨਾ ਜ਼ਰੂਰੀ ਹੈ। ਅਤੇ ਇਹਨਾਂ ਨੇ ਪ੍ਰਪੋਜ਼ ਕੀਤਾ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਇੱਕ ਓਇਲ ਸਟ੍ਰੈਟੀਜਿਕ ਰਿਜ਼ਰਵ ਤਿਆਰ ਕਰਨੀ ਚਾਹੀਦੀ ਆ, ਮਤਲਬ ਕਿ ਲੱਖਾਂ ਤੋਂ ਲੈ ਕੇ ਮਿਲੀਅਨਸ ਆਫ ਬਾਲਟੀ ਗੈਸਲੀਨ ਵੀ ਡੀਜ਼ਲ ਵੀ ਇਕੱਠੀਆਂ ਕਰਨੀਆਂ ਚਾਹੀਦੀਆਂ ਨੇ, ਵੱਡੇ ਟੈਂਕਾਂ ਦੇ ਵਿੱਚ ਭਰਨੀਆਂ ਚਾਹੀਦੀਆਂ ਜਾਂ ਬਾਲਟੀਆਂ ਇੱਦਾਂ ਭਰਨੀਆਂ ਚਾਹੀਦੀਆਂ ਕਿ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਵੱਡਾ ਪੰਗਾ ਪੈਂਦਾ, ਜਿਵੇਂ ਕਿ ਸਟ੍ਰੇਟ ਆਫ ਹਰਮੂਜ਼ ਬਲੌਕ ਕੀਤਾ ਜਾਂਦਾ ਕਿ ਸਾਨੂੰ ਕੋਈ ਤੇਲ ਦੀ ਕਮੀ ਨਾ ਹੋਵੇ। ਅਤੇ ਜੇ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਪ੍ਰਾਈਸ ਸਬਸਿਡਾਈਜ਼ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਲੱਖਾਂ ਕਰੋੜਾਂ ਤੇਲ ਦੀਆਂ ਬਾਲਟੀਆਂ ਪਈਆਂ ਨੇ। G7 ਮੁਲਕਾਂ ਦੇ ਵਿੱਚੋਂ, ਯਾਨੀ ਕਿ ਇਸ ਪੂਰੇ ਦੁਨੀਆ ਦੇ ਸਭ ਤੋਂ ਐਡਵਾਂਸਡ ਮੁਲਕਾਂ ਦੇ ਵਿੱਚੋਂ ਗੈਸ ਵਾ ਕਿਹੜਾ ਆਊਟਲਾਇਰ ਹੈ, ਕਿਹੜਾ ਅਜੂਬਾ ਹੈ? ਕੈਨੇਡਾ। ਕਿਉਂ? ਕਿਉਂਕਿ ਪੂਰੇ ਦੁਨੀਆ ਦੇ ਵਿੱਚ, ਕੈਨੇਡਾ ਦੇ ਵਿੱਚ ਧਰਤੀ ਦੇ ਵਿੱਚ ਚੌਥੀ, ਆਰਗੂਬਲੀ ਤੀਜੀ ਸਭ ਤੋਂ ਵੱਡੀ ਓਇਲ ਰਿਜ਼ਰਵ ਹੈ, ਅਤੇ ਅਸੀਂ ਇਕੱਲੇ ਹੀ ਹਾਂ ਜੋ ਕਿ G7 ਦੇ ਵਿੱਚ ਹਾਂ ਜਿਨ੍ਹਾਂ ਕੋਲ ਸਟ੍ਰੈਟੀਜਿਕ ਓਇਲ ਰਿਜ਼ਰਵ ਹੈ ਹੀ ਨਹੀਂ। We just don't have one. We have no stockpile of gas and diesel. So, pehli gal inhone kiya ke yaar G7 mulkan de vich sare syane ne, assi piche reh gaye haan, sanu vi millions of barrels of oil, the strategic oil reserve banoni chahidi hai for supply chain issues and for subsidizing diesel costs so our economy can run. Dooji gal inhone kiya hai ke sanu 1 million barrels per day of diesel production tak kam vadhona chahida hai jede naal sade mulk joge nit roz joge diesel nu mulk de vich hi produce kita ja sakda hai, refine kita ja sakda hai, vechya ja sakda, te jo bhi vadhu hai onu vechya ja sakda hai hora mulkan tak, sade hi balle balle hogi। Par inna ne kiya hai ਇਹ ਕੰਮ ਕਰਨ ਦੇ ਲਈ ਸਾਨੂੰ ਨਵੀਆਂ ਪਾਈਪਲਾਈਨਸ ਚਾਹੀਦੀਆਂ ਨੇ ਫੋਰ ਓਇਲ, ਦੈਨ ਵੀ ਨੀਡ ਨਿਊ ਰਿਫਾਈਨਰੀਜ਼, ਵੀ ਨੀਡ ਟ੍ਰੇਨਸ, ਵੀ ਨੀਡ ਟਰੈਕਸ, ਵੀ ਨੀਡ ਸਟੋਰੇਜ। ਅਤੇ ਜਿੰਨਾ ਇਹ ਪ੍ਰੋਡਕਸ਼ਨ ਦੇ ਵਿੱਚ ਸਮਾਨ ਹੈ ਇਹਨੂੰ ਬਣਾਉਣ ਅਤੇ ਚਲਾਉਣ, ਕਿਉਂਕਿ ਅਸੀਂ ਹੁਣ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਦੇ ਵੱਲ ਧਿਆਨ ਦੇ ਰਹੇ ਹਾਂ ਕਿ ਨਹੀਂ, ਇਹਨੂੰ ਬਣਾਉਣ ਅਤੇ ਚਲਾਉਣ ਦੇ ਵੱਲ ਟੈਕਸ ਫੈਡਰਲ ਲੈਵਲ ਤੋਂ ਸਾਰੇ ਘਟਾ ਦੇਣੇ ਚਾਹੀਦੇ ਆ ਜਾਂ ਪੂਰੇ ਹਟਾ ਦੇਣੇ ਚਾਹੀਦੇ ਆ, ਜਿਹਦੇ ਨਾਲ ਬਹੁਤ ਜ਼ਿਆਦਾ ਤਰੱਕੀ ਹੋ ਸਕਦੀ ਆ। ਅਤੇ ਸਭ ਤੋਂ ਅਹਿਮ ਗੱਲ ਇਹਨਾਂ ਨੇ ਕਿਹਾ, ਜੇ ਅਸੀਂ ਇਮੀਡੀਏਟ ਰਿਲੀਫ ਪ੍ਰਾਈਸ ਐਟ ਦਾ ਪੰਪ ਐਂਡ ਇਨ ਆਰ ਕਾਸਟ ਆਫ ਲਿਵਿੰਗ, ਜੇ ਇਮੀਡੀਏਟ ਰਿਲੀਫ ਚਾਹੁੰਦੇ ਹਾਂ ਫਿਰ ਅਸੀਂ ਕੀ ਕਰ ਸਕਦੇ ਹਾਂ, ਫੈਡਰਲ ਸਰਕਾਰ ਦੇ ਹੀ ਸਾਰੇ ਹੀ ਵਾਧੂ ਘਾਟੂ ਜਿੰਨੇ ਵੀ ਟੈਕਸਿਸ ਨੇ ਉਹ ਅਸੀਂ ਲੌਂਗਰ ਟਰਮ ਲਈ ਜਾਂ ਪੱਕੇ ਤੌਰ 'ਤੇ ਹੀ ਚੇਂਜ ਕਰ ਸਕਦੇ ਹਾਂ। ਹੁਣ ਸਾਨੂੰ ਪਤਾ ਹੈ ਕਿ ਸਾਡੇ ਸਰਕਾਰ ਨੇ ਫੈਡਰਲ ਫਿਊਲ ਐਕਸਾਈਜ਼ ਟੈਕਸ 4 ਸੈਂਟ ਔਨ ਡੀਜ਼ਲ ਤਾਂ ਮਾਫ਼ ਕੀਤਾ ਹੋਇਆ ਹੈ ਹੁਣ ਕਈ ਮਹੀਨਿਆਂ ਤੋਂ, ਪਰ ਨਵੇਂ ਸਾਲ ਦੇ ਵਿੱਚ ਜਾ ਕੇ ਸੂਨਰ ਔਰ ਲੇਟਰ ਇਟਸ ਗੋਇੰਗ ਟੂ ਬੀ ਫੇਸਡ ਡਾਊਨ 50%, ਮਤਲਬ ਕਿ ਇਹਨਾਂ ਨੇ 2 ਸੈਂਟ ਹੀ ਡੀਜ਼ਲ ਦੇ ਮਾਫ਼ ਕਰਨੇ ਆ, ਅਤੇ ਇਵੈਂਚੁਅਲੀ ਕਹਿੰਦੇ ਨੇ ਕਿ ਉਹ ਵੀ ਨਹੀਂ ਮਾਫ਼ ਕਰਨਾ ਹੈਗਾ, ਐਂਡ ਦੈਨ ਯੂਅਰ ਔਨ ਯੂਅਰ ਓਨ ਬੜੀ, ਦੈਟਸ ਇਟ, ਫਿਰ ਤਾਂ ਕੁਛ ਨਹੀਂ ਹੋਣਾ। ਕੰਜ਼ਰਵੇਟਿਵਸ ਨੇ ਪ੍ਰਪੋਜ਼ ਕੀਤਾ ਸੀ ਕਿ ਘੱਟ ਤੋਂ ਘੱਟ ਤਾਂ ਕੈਨੇਡਾ ਡੇ ਜੁਲਾਈ 1, 2027 ਤੱਕ ਫਿਊਲ ਐਕਸਾਈਜ਼ ਟੈਕਸ ਦਾ 4 ਸੈਂਟ ਪਰ ਲੀਟਰ ਫਾਰ ਡੀਜ਼ਲ ਅਤੇ 10 ਸੈਂਟ ਪਰ ਲੀਟਰ ਫਾਰ ਗੈਸਲੀਨ ਮਾਫ਼ ਹੋਣਾ ਚਾਹੀਦਾ ਹੈ, ਯਾਨੀ ਕਿ ਥੋੜ੍ਹੇ ਹੋਰ ਮਹੀਨਿਆਂ ਲਈ ਇਹਨੂੰ ਮਾਫ਼ ਕਰ ਦਿਉ, ਲੋਕਾਂ ਦਾ ਭਲਾ ਹੋਜੂ, ਫਾਇਦਾ ਹੋਜੂਗਾ, ਡਾਇਰੈਕਟਲੀ ਸੇਵ ਕਰਨਗੇ ਜਦੋਂ ਗੈਸ ਜਾਂ ਡੀਜ਼ਲ ਭਰਦੇ ਆ। ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਸੇਲਸ ਟੈਕਸ ਹੈ 5% ਦਾ ਫੈਡਰਲ ਸਰਕਾਰ ਦਾ, ਉਹ ਵੀ ਘਟਾ ਦਿਉ, ਜੋ ਕਿ ਕੁੱਲ ਮਿਲਾ ਕੇ ਤੁਹਾਡੇ ਗੈਸ ਜਾਂ ਡੀਜ਼ਲ ਦੇ ਬਿੱਲ 'ਤੇ ਪੈਂਦਾ ਹੈ 5% ਔਨ ਟਾਪ ਐਵਰੀਥਿੰਗ, ਹਿਊਜ ਸੇਵਿੰਗ ਪੇਸ਼ ਹੋਊਗੀ। ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਅਤੇ ਕਲੀਨ ਫਿਊਲ ਸਟੈਂਡਰਡ ਟੈਕਸ ਹੈ ਜੋ ਕਿ ਐਵਰੀ ਸਿੰਗਲ ਈਅਰ ਵੱਧਦਾ ਹੈ, ਉਹ ਤਾਂ ਪੱਕੇ ਤੌਰ 'ਤੇ ਬੰਦ ਕਰੋ, ਜਿਹਦੇ ਨਾਲ ਤਾਂ ਗਾਡ ਨੋਜ਼ ਹਾਊ ਮੱਚ ਅਮਾਊਂਟ ਤੁਸੀਂ ਸੇਵ ਕਰ ਸਕਦੇ ਹੋ ਗੈਸ ਅਤੇ ਡੀਜ਼ਲ 'ਤੇ। ਪਰ ਮੋਸ਼ਨ ਵੋਟ ਪੈ ਗਈ ਕੁਛ ਘੰਟੇ ਪਹਿਲਾਂ, ਐਵਰੀ ਸਿੰਗਲ ਕੰਜ਼ਰਵੇਟਿਵ MP ਨੇ ਯੈਸ ਕਿਹਾ, ਵੀ ਵਾਂਟ ਟੂ ਸੇਵ ਪੀਪਲ ਮਨੀ, ਅਤੇ ਐਵਰੀ ਸਿੰਗਲ ਲਿਬਰਲ MP ਨੇ ਨੋ ਵੋਟ ਪਾਈ, ਅਤੇ ਸਾਥ ਕਿਹਨੇ ਦਿੱਤਾ, ਐਵਰੀ NDP, ਐਵਰੀ ਬਲਾਕ ਕੁਬੈਕਵਾ ਅਤੇ ਐਵਰੀ ਸਿੰਗਲ ਲਿਬਰਲ MP ਨੇ ਕਿਹਾ ਨੋ, ਇਹ ਜ਼ਰੂਰਤ ਹੈ ਨਹੀਂ। ਅਤੇ ਜੇ ਇਹਦੀ ਜ਼ਰੂਰਤ ਹੈ ਨਹੀਂ, ਇਹਨਾਂ ਨੇ ਫਿਰ ਵੀ ਨਹੀਂ ਆਪਣਾ ਆਪਦਾ ਕੋਈ ਪਲਾਨ ਜਾਂ ਆਪਦੀ ਕੋਈ ਸਟਰੈਟਜੀ ਜਾਂ ਆਪਦਾ ਕੋਈ ਤਰੀਕਾ ਵੀ ਨਹੀਂ ਪੇਸ਼ ਕੀਤਾ ਹੈ ਉਸ ਜਗ੍ਹਾ ਦੇ ਵਿੱਚ ਲਿਬਰਲ ਸਰਕਾਰ ਨੇ, ਕਿ ਅਸੀਂ ਲੋਕਾਂ ਦੇ ਪੈਸੇ ਬਚਾਵਾਂਗੇ, ਡੀਜ਼ਲ ਦਾ ਖਰਚਾ ਘਟਾਵਾਂਗੇ। ਸੋ ਨਾ ਤਾਂ ਇਹਨਾਂ ਨੇ ਇਸ ਆਪੋਜੀਸ਼ਨ ਮੋਸ਼ਨ ਨੂੰ ਸਪੋਰਟ ਕੀਤਾ, ਨਾ ਆਪਦਾ ਕੋਈ ਆਪ ਪੇਸ਼ ਕੀਤਾ ਹੈ, ਬਸ ਜਿਹੜਾ 4 ਸੈਂਟ ਮਾਫ਼ ਕੀਤਾ ਹੋਇਆ ਹੈ ਡੀਜ਼ਲ 'ਤੇ, ਉਹ ਕਹਿੰਦੇ ਨੇ ਕਿ ਨਵੇਂ ਸਾਲ ਤੱਕ ਤਾਂ ਤੁਹਾਨੂੰ ਮਾਫ਼ ਕਰਦੇ ਰਹਾਂਗੇ। ਜਸਟ 4 ਸੈਂਟਸ, 260 ਪਰ ਲੀਟਰ ਦੀ ਪ੍ਰਾਈਸ ਕਹਿੰਦੇ 4 ਸੈਂਟਸ ਮਾਫ਼ ਕਰੀ ਜਾਵਾਂਗੇ, ਪਰ ਜਾ ਕੇ ਨੈਕਸਟ ਈਅਰ ਦੇ ਵਿੱਚ ਉਹਨੂੰ ਵੀ ਇਕੱਲੇ 2 ਸੈਂਟ ਤੱਕ ਘਟਾਵਾਂਗੇ, ਫਿਰ 0 ਤੱਕ ਘਟਾ ਦੇਵਾਂਗੇ। ਦੈਨ ਯੂਅਰ ਔਨ ਯੂਅਰ ਓਨ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ।

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ, ਵੋਟ ਪਾਉਣ ਦੇ ਹੱਕਦਾਰ ਹੋ, ਮੇਨ ਮਿਊਨਿਸਪਲ ਇਲੈਕਸ਼ਨ ਦੀ ਤਰੀਕ ਤੁਸੀਂ ਜਾਣਦੇ ਹੀ ਹੋਵੋਗੇ, ਮੰਡੇ ਅਕਟੋਬਰ 26, ਮੰਡੇ ਅਕਟੋਬਰ 26 ਤਰੀਕ। ਪਰ ਜੇਕਰ ਤੁਸੀਂ ਉਸ ਦਿਨ ਵੋਟ ਨਹੀਂ ਪਾ ਸਕਦੇ ਜਾਂ ਨਹੀਂ ਪਾਉਣਾ ਚਾਹੁੰਦੇ ਹੋ ਇੰਨੀ ਜ਼ਿਆਦਾ ਭੀੜ, ਇੰਨੇ ਜ਼ਿਆਦਾ ਇਕੱਠ ਦੇ ਵਿੱਚ, ਫਿਰ ਤੁਹਾਡੇ ਲਈ ਪਰਸੋਂ ਤੋਂ ਹੀ ਪ੍ਰਬੰਧ ਕੀਤਾ ਗਿਆ ਹੈ। ਪਰਸੋਂ ਨੂੰ ਯਾਨੀ ਕਿ 9 ਤਰੀਕ ਨੂੰ ਐਡਵਾਂਸਡ ਵੋਟਿੰਗ ਸ਼ੁਰੂ ਹੋ ਰਹੀ ਹੈ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਅਤੇ ਇਹ ਬ੍ਰੈਂਪਟਨ ਸ਼ਹਿਰ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ। ਤੁਸੀਂ ਅਕਟੋਬਰ 9, 10, 11, 16 ਅਤੇ 17 ਔਨ ਦਾ 9th, 10th, 11th, 16th ਐਂਡ 17th ਜਿਹੜੇ ਮਰਜ਼ੀ ਰਾਈਡਿੰਗ ਦੇ ਵਿੱਚ ਐਡਵਾਂਸਡ ਵੋਟਿੰਗ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟਰ ਇਨਫੋਰਮੇਸ਼ਨ ਕਾਰਡ ਜਾਂ ਫਿਰ ਆਪਣੀ ਆਈ ਡੀ ਜਿਹਦੇ 'ਤੇ ਤੁਹਾਡਾ ਅਤਾ ਪਤਾ ਐਗਜੈਕਟ ਮੈਚ ਕਰਦਾ ਹੋਵੇ, ਉਹਦੇ ਨਾਲ ਜਾ ਕੇ ਐਡਵਾਂਸ ਦੇ ਵਿੱਚ ਹੀ ਆਪਣੇ ਮਨ ਪਸੰਦ ਦੇ ਮੇਅਰ, ਰੀਜਨਲ ਕਾਉਂਸਲਰ, ਸਿਟੀ ਕਾਉਂਸਲਰ ਅਤੇ ਨਾਲ ਦੀ ਨਾਲ ਸਕੂਲ ਬੋਰਡ ਟਰੱਸਟੀ ਦੇ ਲਈ ਵੋਟ ਪਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ www.brampton.ca/brampton votes ਵਿਜ਼ਿਟ ਕਰ ਸਕਦੇ ਹੋ, www.brampton.ca/brampton votes ਵਿਜ਼ਿਟ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸਿਟੀ ਆਫ ਬ੍ਰੈਂਪਟਨ ਰੀਜਨਲ ਕਾਉਂਸਲਰ ਕੈਂਡੀਡੇਟ ਉਮੀਦਵਾਰ ਵਾਰਡ 3 ਅਤੇ 4 ਤੋਂ ਸੰਦੀਪ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਉਹਨਾਂ ਲਈ ਵੋਟ ਪਾਓ। ਆਫਕੋਰਸ ਕਹਿਣਾ ਹੈ ਵੋਟ ਕਿਉਂ ਪਾਓ, ਕਿਉਂਕਿ ਕਹਿੰਦੇ ਕਿ ਤੁਹਾਡੀ ਆਵਾਜ਼ ਨੂੰ ਕੌਂਸਲ ਤੱਕ ਲੈ ਕੇ ਜਾਵਾਂਗੇ। ਸੇਫ ਐਂਡ ਵਾਈਬਰੈਂਟ ਨੇਬਰਹੁੱਡਸ, ਯੂਥ ਲਈ ਜ਼ਿਆਦਾ ਜੋਬ ਆਪਰਚੁਨਿਟੀਜ਼ ਅਤੇ ਯੂਨੀਵਰਸਿਟੀ ਅਤੇ RRL ਪ੍ਰੋਗਰਾਮ ਦੇ ਵਿੱਚ ਚੇਂਜਸ ਲਿਆਉਣ ਦੇ ਲਈ ਅਤੇ ਤੁਹਾਡੇ ਪ੍ਰਾਪਰਟੀ ਟੈਕਸ ਅਫੋਰਡੇਬਲ ਬਣਾਉਣ ਦੇ ਲਈ। ਇਹ ਰਾਈਡਿੰਗ ਹੈ 3 ਐਂਡ 4 ਇਨ ਬ੍ਰੈਂਪਟਨ, ਕੁਈਨ ਸਟਰੀਟ ਨੌਰਥ, East Dixie, South 407 Mavis and Steeles, and West Mississauga Road. Ward 3 ਤੇ 4 ਦੇ ਵਿੱਚ ਰੀਜਨਲ ਕੈਂਸਲਰ ਦੇ ਉਮੀਦਵਾਰ ਹਨ ਸੰਦੀਪ ਕੁਮਾਰ ਗੋਇਲ। ਉਹਨਾਂ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ 416-417-0230, 416-417-0230. ਜੇ ਤੁਹਾਨੂੰ ਜਾਂ ਤੁਹਾਡੇ ਜਵਾਕਾਂ ਨੂੰ ਵਾਲੰਟੀਅਰ ਆਵਰਸ ਵੀ ਚਾਹੀਦੇ ਨੇ, ਆਹੀ ਨੰਬਰ ਘੁਮਾਓ 416-417-0230। ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਵਾਰਡਸ 9 ਅਤੇ 10 ਦੇ ਵਿੱਚ ਆਪਣੇ ਬ੍ਰੈਂਪਟਨ ਦੇ ਦੇਸੀ ਸੈਂਟਰਲ ਦੇ ਵਿੱਚ, ਵਾਰਡਸ 9 ਅਤੇ 10 ਦੇ ਵਿੱਚ ਸਿਟੀ ਕਾਉਂਸਲਰ ਐਂਡ ਰੀਜਨਲ ਕਾਉਂਸਲਰ ਦੇ ਤੌਰ 'ਤੇ ਇੱਕ ਬਹੁਤ ਹੀ ਕਮਾਲ ਦੀ ਟੀਮ ਇਕੱਠੀ ਹੀ ਖੜੀ ਹੈ ਜੋ ਕਿ ਤੁਹਾਡੀ ਆਵਾਜ਼ ਅਸਲ ਦੇ ਵਿੱਚ ਕਾਉਂਸਲ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਤੁਸੀਂ ਬਲਜਿੰਦਰ ਸਿੰਘ ਨੇਹਲ, ਵਾਰਡ 9 ਅਤੇ 10 ਸਿਟੀ ਕਾਉਂਸਲਰ ਲਈ, ਅਤੇ ਨਾਲ ਦੀ ਨਾਲ ਇਹਨਾਂ ਦੇ ਰਨਿੰਗ ਮੇਟ ਤੁਸੀਂ ਹਰਸਿਮਰਨ ਸਿੰਘ, ਵਾਰਡ 9 ਅਤੇ 10 ਰੀਜਨਲ ਕਾਉਂਸਲਰ ਲਈ ਵੋਟ ਪਾ ਸਕਦੇ ਹੋ। ਤੁਸੀਂ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਹੋ, ਪਰ ਇਹ ਤੁਹਾਡੀ ਵੋਟ ਆਬਵੀਅਸਲੀ ਚਾਹੁੰਦੇ ਨੇ। ਅਤੇ ਬਾਉਂਡਰੀ ਤੁਹਾਨੂੰ ਦੱਸ ਦਿੰਦਾ, ਜੇ ਤੁਹਾਨੂੰ ਨਹੀਂ ਪਤਾ ਹੈ ਕਿ ਵਾਰਡ 9 ਅਤੇ 10 ਕਿੱਥੇ ਪੈਂਦਾ, ਨੌਰਥ ਆਲ ਆਫ ਮੇਫੀਲਡ, ਈਸਟ Highway 50, South the Gore Road, Castlemore Road, Bovair Drive, and West Highway 410. Massive, massive, massive Ward 9 ਅਤੇ Ward 10 ਦੀ boundary ਹੈ। ਤੁਸੀਂ Ward 9 ਅਤੇ 10 Regional Councillor of Brampton ਦੇ ਉਮੀਦਵਾਰ ਹਰਸਿਮਰਨ ਸਿੰਘ ਨਾਲ ਸੰਪਰਕ ਕਰ ਸਕਦੇ ਹੋ at 437-224-5205, ਅਤੇ ਨਾਲ ਦੀ ਨਾਲ ਇਹਨਾਂ ਦੇ ਰਨਿੰਗ ਮੇਟ ਫੋਰ ਵਾਰਡ 9 ਐਂਡ 10 ਸਿਟੀ ਕਾਉਂਸਲਰ ਬਲਜਿੰਦਰ ਸਿੰਘ ਨੇਹਲ ਨਾਲ ਵੀ ਸੰਪਰਕ ਕਰ ਸਕਦੇ ਹੋ ਐਟ 647-806-0840। ਜੇ ਤੁਸੀਂ ਵੀ ਬ੍ਰੈਂਪਟਨ ਸ਼ਹਿਰ ਜਾਂ ਕੈਲਡਨ ਸ਼ਹਿਰ ਜਾਂ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਇੱਕ ਪੋਲੀਟੀਕਲ ਉਮੀਦਵਾਰ ਹੋ ਜਾਂ ਉਮੀਦਵਾਰ ਦੇ ਕੈਂਪੇਨ ਚਲਾਉਂਦੇ ਹੋ, ਉੱਥੇ ਕੰਮ ਕਰਦੇ ਹੋ, ਤੁਹਾਨੂੰ ਐਡਵਰਟਾਈਜ਼ਿੰਗ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, 416-457-3381 'ਤੇ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਦੋਸਤੋ ਵਧੀਆ ਖਾਣ ਪੀਣ ਲਈ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਇਨ ਬ੍ਰੈਂਪਟਨ। ਉਹ ਵੀ 3 ਲੋਕੇਸ਼ਨਸ ਤੋਂ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ 'ਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ, 85 ਮਾਂਪੈਲੀਏ ਸਟਰੀਟ, ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਚਿੰਕੂਜ਼ੀ ਦੇ ਬਿਲਕੁਲ ਗਰੀਬ,
15 Fandor Way ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਐਵਰੀ ਸਿੰਗਲ ਡੇ ਇੱਕ ਚੇਂਜ ਹੁੰਦਾ ਰਹਿੰਦਾ ਮੈਨਿਊ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਜਾਂ ਉਸ ਤੋਂ ਵੱਧ ਵੈਜ ਵੀ ਨਾਨ ਵੈਜ ਵੀ ਚੀਜ਼ਾਂ ਬਹੁਤ ਹੀ ਸਵਾਦ ਤਾਜ਼ੇ ਤਾਜ਼ੇ ਪਕਵਾਨ ਬਾਏ ਵਨ ਗੈਟ ਵਨ ਫਰੀ ਸਪੈਸ਼ਲ ਮਿਲਦੇ ਨੇ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਫੈਸਟਿਵ ਸੀਜ਼ਨ ਦੇ ਲਈ ਵੀ ਕਾਫੀ ਜ਼ਿਆਦਾ ਕਮਾਲ ਦੇ ਪ੍ਰਬੰਧ ਕਰਨੇ ਆ ਅਤੇ ਸੇਲਾਂ ਸ਼ੁਰੂ ਕਰਨੀਆਂ ਹਨ ਚਾਹੇ ਵੈੱਜ ਹੋਵੇ ਚਾਹੇ ਨਾਨ ਵੈੱਜ ਹੋਵੇ 15 ਕਿਸਮ ਦੇ ਡੋਸੇ ਹੀ ਤਿਆਰ ਕਰਦੇ ਆ ਤੁਹਾਡੇ ਸਾਹਮਣੇ ਇਹ ਤੁਹਾਡੇ ਲਈ ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀਜ਼ ਵੀ ਫਰੈਸ਼ ਤਿਆਰ ਕਰਦੇ ਆ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਸ਼ਾਹੀ ਪਨੀਰ ਹੋਵੇ ਬਟਰ ਚਿਕਨ ਹੋਵੇ ਮਲਾਈ ਕੋਫਤਾ ਹੋਵੇ ਗੋਟ ਮੀਟ ਹੋਵੇ ਜੋ ਮਰਜ਼ੀ ਹੋਵੇ ਇਕੱਲੇ ਸਨੈਕ ਹੋਣ ਜਾਂ ਮੇਨ ਕੋਰਸਿਸ ਹੋਣ ਪਹੁੰਚੋ ਜ਼ਰੂਰ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ 3 ਲੋਕੇਸ਼ਨਸ ਇਨ ਬ੍ਰੈਂਪਟਨ ਅਤੇ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਨੂੰ ਜ਼ਿਆਦਾ ਸਪੈਸ਼ਲ ਬਣਾਉਣਾ ਇਹਨਾਂ ਦੇ ਲਾਈਵ ਕੇਟਰਿੰਗ ਦਾ ਪ੍ਰਬੰਧ ਕਰੋ ਲਾਈਵ ਟਰੱਕ ਦਾ ਪ੍ਰਬੰਧ ਕਰੋ ਜਿਹਦੇ ਵਿੱਚ ਆਪਣੇ ਸਾਰੇ ਸ਼ੈੱਫ ਨਾਲੇ ਸਰਵਰਸ ਦੀ ਟੀਮ ਵੀ ਭੇਜਦੇ ਹਨ ਕਾਲ ਸਿੰਪਲੀ ਇੰਡੀਅਨ ਐਂਡ 905-794-8111 ਜੇ ਦੋਸਤੋ ਤੁਸੀਂ ਆਪਦੇ ਬੱਚਿਆਂ ਦੇ ਲਈ ਖਾਸ ਜੋ ਕਿ ਗ੍ਰੇਡ 9, 10, 11, and 12 ਹਾਈ ਸਕੂਲ ਦੇ ਵਿੱਚ ਪੜ੍ਹਦੇ ਨੇ ਚਾਹੁੰਦੇ ਹੋ ਕਿ ਉਹਨਾਂ ਦੇ ਲੋ ਮੈਥ ਅਤੇ ਸਾਇੰਸ ਦੇ ਗ੍ਰੇਡਸ ਇੰਪਰੂਵ ਕੀਤੇ ਜਾਣ ਕਿ ਉਹਨਾਂ ਨੂੰ ਜ਼ਿਆਦਾ ਆਸਾਨੀ ਨਾਲ ਯੂਨੀਵਰਸਿਟੀ ਦੇ ਵਿੱਚ ਇਨਰੋਲਮੈਂਟ ਮਿਲ ਜਾਵੇ ਜ਼ਿਆਦਾ ਵੱਡੀ ਸਕਾਲਰਸ਼ਿਪ ਮਿਲ ਜਾਵੇ ਪੈਸਿਆਂ ਦਾ ਪ੍ਰਬੰਧ ਵੀ ਹੋ ਜਾਵੇ ਫਿਰ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਆਹੀ ਟਿਊਸ਼ਨ ਦਾ ਕੰਮ ਬਹੁਤ ਲੰਬੇ ਸਮੇਂ ਤੋਂ ਪ੍ਰੋਵਾਈਡ ਕਰਦੇ ਆ ਰਹੇ ਨੇ Grade 1 to grade 12, but of course specialize karde ne grade 9, 10, 11, and 12. Jede vi jawak university easily enroll hona chahunde ne. Principles of mathematics, functions, advanced functions, calculus, trigonometry, data management, physics, chemistry, eh MSc, nale PhD. ਬੁੱਟਰ ਸਾਹਿਬ ਵੀ ਜੀਤ ਸਾਹਿਬ ਵੀ ਦੋਨੇ ਪ੍ਰੋਫੈਸਰ ਨੇ ਅਤੇ ਇਹ ਕਹਿੰਦੇ ਨੇ ਕਿ ਪਹਿਲਾਂ ਜਵਾਕਾਂ ਦਾ ਇੱਕ ਫਰੀ ਇਵੈਲੂਏਸ਼ਨ ਟੈਸਟ ਕਰਵਾਵਾਂਗੇ ਪਤਾ ਕਰਨ ਲਈ ਕਿ ਜੇ ਅੱਜ ਹੀ ਐਗਜ਼ਾਮ ਕਰਦੇ ਕਿੰਨਾ ਗ੍ਰੇਡ ਕਿੰਨਾ ਮਾਰਕ ਮਿਲਦਾ ਅਤੇ ਇਹ ਫਿਰ ਤੁਹਾਨੂੰ ਕਿੰਨਾ ਕੁ ਇੰਪਰੂਵਮੈਂਟ ਗਰੰਟੀ ਕਰਵਾਉਣਗੇ ਉਹ ਵੀ ਦੱਸ ਦੇਣਗੇ 416-568-9192 ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਨਾਲ ਹੁਣ ਸੰਪਰਕ ਕੀਤਾ ਜਾ ਸਕਦਾ ਹੈ ਕਾਲ ਟੈਕਸਟ ਵਟਸਐਪ 416-457-3381 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਸੇਮ ਨੰਬਰ 416-457-3381 416-457-3381 ਇੱਥੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Punjabi Lehra
3: program samarpit hai rangle Punjab nu
2: Punjabi boli te Punjabi sabhyachar nu
3: Guru Sahiban peeran fakiran di tarti nu
2: thandiyan chhaawan jiyan maawan nu
3: chaudiyan chhatiyan wale gabruan nu
2: charkha kattiyan te pingan chotdiyan mutyaran nu
3: lok geetan bhangde ate giddiyan diyan chhankaran nu
2: program Punjabi Lehra
3: hafte de satte din prime time te Punjabi Lehra Punjabiyat di seva vich
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: normally good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 9052041313, 9052041313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ

0: Singh.
1: Authorized and paid for by the campaign office of Harsimran Singh. SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040, 416-477-2040।

ਕਿਆ ਚੱਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਮਿਡ ਵੀਕ ਆ ਗਿਆ ਬਈ, ਤੇ ਮਿਡ ਵੀਕ ਆਵੇ ਤੇ ਇਹਦਾ ਇੱਕ ਤਾਂ ਚਾਅ ਹੀ ਬਹੁਤ ਚੜ੍ਹਦਾ ਕਿ ਫਰਾਈਡੇ ਹੈ ਆ ਰਿਹਾ, ਬਸ ਰਹਿ ਗਏ ਨੇ ਕਿੰਨੇ ਦਿਨ, ਦੋ ਦਿਨ ਬਾਕੀ, ਅੱਜ ਦਾ ਦਿਨ ਤਾਂ ਲੰਘ ਗਿਆ। ਸੋ ਚਲੋ ਹੈਵ ਅ ਗੁੱਡ ਟਾਈਮ, ਤੇ ਅੱਜ ਦੇ ਦਿਨ ਨੂੰ ਰੋਜ਼, ਚਲੋ ਖੈਰ ਰੋਜ਼ ਹੀ ਯਾਰ, ਤੁਹਾਡੀ ਰੂਟੀਨ ਐਸੀ ਹੋਣੀ ਚਾਹੀਦੀ ਹੈ ਵੀ ਸਵੇਰੇ ਉੱਠ ਕੇ ਨਾ ਬੰਦੇ ਨੂੰ ਚਾਅ ਜਿਹਾ ਚੜ੍ਹੇ ਕਿ ਬੱਲੇ ਯਾਰ ਉੱਠੇ ਆ, ਰੂਟੀਨ ਬਣੀ ਹੋਵੇ। ਇਹ ਥੋੜ੍ਹਾ ਵੀ ਬਸ ਸਾਰੀ ਉਮਰ ਵੀਕਐਂਡ ਦੀ ਉਡੀਕ ਕਰੀ ਚੱਲੋ, ਰੂਟੀਨ ਨਾਲ ਦੀ ਨਾਲ ਹਫ਼ਤੇ 'ਚ ਕੁਛ ਨਾ ਕੁਛ ਯਾਰ ਬੰਦੇ ਨੇ ਸਕੈਜੂਲ ਕਰ ਲਿਆ ਕਿ ਅੱਛਾ ਯਾਰ ਇਸ ਵੀਕ ਕਿਤੇ ਕੋਈ ਗੇਮ ਕੋਈ ਖੇਡਣ ਜਾਣੀ ਹੈ, ਕਦੇ ਕੋਈ ਕ੍ਰਿਕਟ, ਕਦੇ ਕੋਈ ਬਾਸਕਿਟਬਾਲ, ਕੋਈ ਹੋਰ ਨਿੱਕੇ ਮੋਟੇ ਪਲਾਨ ਬਣ ਜਾਂਦੇ ਆ ਕਿ ਅਸੀਂ ਥਰੂ ਆਊਟ ਦਾ ਵੀਕ ਕਿਸੇ ਯਾਰਾਂ ਦੋਸਤਾਂ ਨਾਲ ਡਿਨਰ 'ਤੇ ਜਾਣਾ, ਐਨੀਥਿੰਗ, ਤਾਂ ਕਿ ਤੁਸੀਂ ਥੋੜ੍ਹੇ ਆਪਣੇ ਦਿਨ ਨੂੰ ਜਾਂ ਵੀਕ ਨੂੰ ਐਕਸਾਈਟਿੰਗ ਰੱਖੋ। ਸੋ ਇਹ ਕਹਿੰਦੇ ਹੁੰਦੇ ਨਾ ਲਾਈਫ ਹੈਕਸ, ਸੋ ਇਹ ਲਾਈਫ ਹੈਕਸ ਬਹੁਤ ਜ਼ਰੂਰੀ ਨੇ। ਸੋ ਸਟੂਡੀਓ 'ਚ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਅਤੇ ਗੀਤ ਸੰਗੀਤ ਸੁਣਾਉਂਦੇ ਹਾਂ। ਗੀਤ ਸੰਗੀਤ ਦੇ ਨਾਲ ਨਾਲ ਚਲੋ ਆਪਣੀਆਂ ਗੱਲਾਂ ਬਾਤਾਂ ਤਾਂ ਜ਼ਰੂਰ ਹੋਣਗੀਆਂ। ਤੁਸੀਂ ਆ ਜਾਓ, ਸੁਣਾਓ ਕਿਵੇਂ ਹੋ, ਕੀ ਬਣਦਾ, ਠੀਕ ਠਾਕ ਹੋ? ਬੱਲੇ ਬੱਲੇ ਚੜ੍ਹਦੀ ਕਲਾ 'ਚੋਂ ਇੰਜੋਏ ਕਰ ਰਹੇ ਹੋ ਆਪਣੇ ਦਿਨ ਨੂੰ? ਐਂਡ ਫਾਲ ਦੇ ਦਿਨ ਨੇ, ਬੜੇ ਖੂਬਸੂਰਤ, ਬੜੇ ਪਿਆਰੇ, ਐਂਡ ਮੌਸਮ ਵੀ ਯਾਰ ਅੱਜ ਤਾਂ ਵਧੀਆ, ਸੋਹਣੀ ਗਰਮੀ ਹੋਈ ਰਹੀ, ਕੱਲ੍ਹ ਨੂੰ ਵੀ ਧੁੱਪ ਨਿਕਲੀ ਹੈ, ਪਰਸੋਂ ਨੂੰ ਵੀ ਨਿਕਲੀ ਹੈ, ਸੈਟਰਡੇ ਵੀ ਸੋਹਣਾ ਮੌਸਮ ਹੈ, ਅਤੇ ਸੰਡੇ ਨੂੰ ਵੀ ਨੋਟ ਬੈਡ, ਮੰਡੇ ਨੂੰ ਵੀ ਪੂਰੀ ਐਨ ਗਰਮੀ ਹੈ। ਫਿਰ ਉਸ ਤੋਂ ਬਾਅਦ ਟਿਊਜ਼ਡੇ ਤੋਂ 15 ਅਤੇ ਫਿਰ ਲੋ 4, 12, ਲੋ 3, ਫਿਰ ਬਸ 20 ਤੋਂ ਥੱਲੇ ਹੀ ਆਪਾਂ, ਠੀਕ ਹੈ? ਸੋ ਇਹ ਵੀਕ ਇੰਜੋਏ ਕਰ ਲਓ ਜਿੰਨਾ ਕਰ ਸਕਦੇ ਹੋ। ਪ੍ਰੋਗਰਾਮ ਇੱਕੋ ਇੱਕ ਸੁਣ ਰਹੇ ਹੋ, ਪੰਜਾਬੀ ਲਹਿਰਾ, ਚਲੋ AM 530, ਵਨ ਐਂਡ ਓਨਲੀ ਹਾਈ ਡੈਫੀਨੇਸ਼ਨ ਫ੍ਰੀਕੁਐਂਸੀ।

0: ਕਿਆ ਬਾਤਾਂ ਨੇ 1981 ਹਾਂਜੀ ਵੀਰੇ ਕਿੱਦਾਂ
1: ਸਤਿ ਸ਼੍ਰੀ ਅਕਾਲ
0: ਜੀ ਵਧੀਆ ਜੀ ਕੀ ਬਣਦਾ
1: ਬਸ ਕੰਮ ਤੋਂ ਚੱਲੇ ਘਰੇ
0: ਕੰਮ ਤੋਂ ਘਰੇ ਚੱਲੇ ਹੋ ਵੈਰੀ ਗੁੱਡ ਸਰ ਕਿੱਦਾਂ ਰਿਹਾ ਦਿਨ ਅੱਜ
1: ਦਿਨ ਵਧੀਆ ਜੀ ਹੁਣ ਜਲਦੀ ਸ਼ੁਰੂ ਕੀਤਾ ਸੀ ਹੁਣ ਫ੍ਰੀ ਹੋਏ ਆ
0: ਹੁਣ ਕਿੰਨੇ ਵਜੇ ਸ਼ੁਰੂ ਕੀਤਾ ਸੀ
1: ਜਲਦੀ ਸ਼ੁਰੂ ਕੀਤਾ ਸੀ ਮੈਂ 7 ਵਜੇ ਤਕਰੀਬਨ ਸੁਬਹ
0: 7 ਵਜੇ 7 ਤੋਂ ਫਿਰ 6 ਹੈ ਵਧੀਆ

0: ਚੰਗੇ ਘੰਟੇ ਲਾ ਲਿਆ ਅੱਜ ਤਾਂ।
1: ਹਾਂਜੀ ਹਾਂਜੀ ਘੰਟੇ ਸੋਹਣੇ ਲੱਗ ਗਏ।
0: ਚਲੋ ਵਧੀਆ ਚੰਗੀ ਗੱਲ ਹੈ। ਹੋਰ ਸੁਣਾਓ ਕੀ ਬਣਦਾ?
1: ਨਾ ਮਿਹਨਤ ਕਰਨ ਲੱਗੇ ਦੇਖੀਦਾ, ਨਾ ਪੈਸੇ ਡਾਉਣ ਲੱਗੇ ਦੇਖੀਦਾ।
0: ਅੱਛਾ ਪੈਸੇ ਡਾਉਣ ਵਾਲੇ ਵੀ ਨਹੀਂ ਦੇਖਦੇ?
1: ਨਹੀਂ ਫਿਰ ਜੋ ਜਿੱਤ ਕਰਦਾ ਖਾਣ ਨੂੰ ਉਹ ਖਾ ਲਈਦਾ, ਜੋ ਜਿੱਤ ਕਰਦਾ ਲੈਣ ਨੂੰ ਉਹ ਲੈ ਲਈਦਾ, ਪਰ ਬਾਹਲਾ ਮਹਿੰਗਾ ਵੀ ਨਹੀਂ।
0: ਖੁੱਲੇ ਖਾਤੇ
1: ਪੂਰੇ ਹੋ ਹੀ ਜਾਂਦੇ
0: ਆ। ਖੁੱਲੇ ਖਾਤੇ ਰੱਖੇ ਯਾਰਾਂ ਨੇ ਹੈ, ਜ਼ਿੰਦਗੀ ਜੀ ਵੀ ਲੈਣੀ ਚਾਹੀਦੀ ਆ। ਕਈ ਲੋਕ ਯਾਰ ਹੁਣ ਤਾਂ ਖਰਚਦੇ ਹੀ ਨਹੀਂ, ਤੁਸੀਂ ਕਿਤੇ ਰੈਸਟੋਰੈਂਟ 'ਚ ਚਲ ਜਾਓ, ਅਗਲਾ ਬੰਦਾ ਕਹਿੰਦਾ ਨਹੀਂ ਯਾਰ ਮੈਂ ਨਹੀਂ ਇਸ ਰੈਸਟੋਰੈਂਟ 'ਚ ਜਾਣਾ, ਇਹ ਤਾਂ ਵੀ ਬਾਹਲਾ ਹੀ ਮਹਿੰਗਾ, ਤੇ ਉਹ ਫਿਰ ਕਦੇ ਵੀ ਨਹੀਂ ਇੰਜੋਏ ਕਰਦੇ, ਰਾਈਟ? ਲਾਈਫ ਇੰਜੋਏ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਕਿਹੜਾ
0: ਵੀਰੇ?
1: ਉਹ ਹੈਗਾ ਨਾ ਨਵਾਂ ਆਇਆ ਰਣਜੀਤ ਬਾਵੇ ਦਾ ਠਾ ਠਾ
0: ਠਾ ਠਾ। ਅੱਛਾ
1: ਉਹ ਲਾਇਓ ਅੱਜ
0: ਰਣਜੀਤ ਬਾਵਾ ਵੀ ਠਾ ਠਾ ਕਰਾ ਰਿਹਾ ਪੂਰੀ ਹੈ।
1: ਸੋਹਣਾ ਗਾਣਾ ਹੈ, ਬਹੁਤ ਟਾਈਮ ਪਾਉਂਦਾ
0: ਨਹੀਂ, ਵਧੀਆ ਗਾਣਾ ਯਾਰ, ਮਾੜਾ ਨਹੀਂ, ਇਟਸ ਗੁੱਡ ਸੌਂਗ, ਜ਼ਰੂਰ ਲਾ ਦੇਂਗੇ ਤੁਹਾਡੇ ਲਈ।
1: ਹਾਂਜੀ
0: ਨੋ ਪ੍ਰੋਬਲਮ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਸੁਣਨ ਵਾਲੇ ਬਣੋ, ਅਸੀਂ ਤਾਂ ਯਾਰ ਚੱਕ ਦੇਵਾਂਗੇ ਫੱਟੇ। ਇੱਕ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ ਡੀਟੇਲਿੰਗ ਬਰੋਜ਼ ਦਾ। ਜਸ਼ਨ ਬਾਈ ਹੁਣੇ ਨੇ ਕੱਲ ਬੋਲ ਕੇ ਵੀ ਗਏ ਸੀ ਮੈਨੂੰ, ਜਸ਼ਨ ਦਾ ਅੱਜ ਫੋਨ ਆਇਆ, ਕਹਿੰਦੇ ਨਵੀਂ ਭਾਅ ਜੀ ਤੁਹਾਡੇ ਇੰਨੇ ਲਿਸਨਰ ਸਾਨੂੰ ਕਾਲ ਕਰ ਰਹੇ ਆ। ਮੈਂ ਕਿਹਾ ਯਾਰ ਜਦੋਂ ਤੁਹਾਡਾ ਕੰਮ ਇੰਨਾ ਸੋਹਣਾ, ਕਾਲਾਂ ਤਾਂ ਆਉਣੀਆਂ ਨੇ, ਆਪਣੀ ਗੱਡੀ ਦੇ ਵਿੱਚ ਤੁਸੀਂ ਸਟਾਰ ਲਾਈਟਾਂ ਲਵਾਓ, ਜਿਵੇਂ ਰੋਲਸ ਰੋਇਸ ਦੀ ਛੱਤ 'ਤੇ ਨਹੀਂ ਸਟਾਰ ਲਾਈਟਾਂ ਲੱਗੀਆਂ ਹੁੰਦੀਆਂ, ਉਵੇਂ ਤੁਸੀਂ ਆਪਣੀ ਰੂਫ ਦੇ ਉੱਤੇ ਸਟਾਰ ਲਾਈਟਾਂ ਲਵਾਓ। ਇਹ ਨਾ ਇੱਕ ਸਰਵਿਸ ਦੇ ਰਹੇ ਆ, ਸਟਾਰ ਲਾਈਟ ਦੇ ਨਾਲ ਸਾਊਂਡ ਡੈਂਪਸ ਬਿਲਕੁਲ ਫ੍ਰੀ। ਸੋ ਅਗੇਨ ਸਟਾਰ ਲਾਈਟਸ ਦੇ ਨਾਲ ਸਾਊਂਡ ਡੈਂਪਲਿੰਗ ਜਿਹੜੇ ਡੈਂਪਨਿੰਗ ਨਾ ਡੈਂਪਲਿੰਗ ਨਵੀਂ ਸੋ ਸਾਊਂਡ ਡੈਂਪਨਿੰਗ ਜਿਹੜੇ ਪੈਨਲ ਨੇ ਉਹ ਬਿਲਕੁਲ ਫ੍ਰੀ। ਇਹਨਾਂ ਦੀ ਪ੍ਰਾਈਸ $500 ਹੁੰਦੀ ਹੈ। ਤੁਹਾਡੀ ਗੱਡੀ ਦੇ ਵਿੱਚ ਸਾਊਂਡ ਕੁਆਲਿਟੀ ਇੰਨੀ ਟੌਪ ਦੀ ਬਣ ਜਾਏਗੀ, ਐਕੋ ਘਟੇਗਾ, ਸਾਊਂਡ ਕੁਆਲਿਟੀ ਵਧਜੂ, ਬੈਟਰ ਵਧੀਆ ਕਲੀਅਰਟੀ ਮਿਲੂਗੀ ਤੁਹਾਨੂੰ। ਸੋ ਸਟਾਰ ਲਾਈਟਾਂ ਤਾਰੇ ਲਵਾਓ ਗੱਡੀ ਦੀ ਛੱਤ 'ਤੇ, ਅਤੇ ਸਾਊਂਡ ਡੈਂਪਨਿੰਗ ਬਿਲਕੁਲ ਫ੍ਰੀ। ਅਤੇ ਤੁਸੀਂ ਕਾਲ ਕਰੋ 6478192034 ਆਪਣੀ ਗੱਡੀ ਨੂੰ ਇੱਕ ਲਗਜ਼ਰੀ ਲੁੱਕ ਦਿਓ ਸਟਾਰ ਲਾਈਟਾਂ ਨਾਲ, ਬਹੁਤ ਸੋਹਣਾ ਇਹਨਾਂ ਦਾ ਕੰਮ ਹੈ, ਅਤੇ ਕੋਈ ਗੱਡੀ 'ਚ ਕੱਟ ਵੱਢ ਨਹੀਂ ਹੁੰਦਾ। 6478192034 ਅਤੇ ਸਰੈਮਿਕ ਕੋਟਿੰਗ ਦੇ ਨਾਲ ਇੰਟੀਰੀਅਰ ਕਲੀਨ ਬਿਲਕੁਲ ਫ੍ਰੀ ਹੈ, ਅਤੇ ਇਹ ਨਾਲ ਹਾਇਰਿੰਗ ਵੀ ਕਰ ਰਹੇ ਆ ਜੇ ਕਿਸੇ ਨੂੰ ਕੰਮ ਆਉਂਦਾ, ਠੀਕ ਆ। ਕੰਮ ਨਹੀਂ ਵੀ ਆਉਂਦਾ ਗੱਡੀਆਂ ਦਾ ਤਾਂ ਵੀ ਤੁਹਾਨੂੰ ਸਿਖਾ ਦੇਣਗੇ ਸਟਾਰ ਲਾਈਟਾਂ ਦਾ, ਸਰੈਮਿਕ ਕੋਟਿੰਗ ਦਾ, ਵਿੰਡੋ ਟਿੰਟਿੰਗ ਦਾ, ਵਧੀਆ ਕੰਮ ਹੈ, ਵਧੀਆ ਤੁਹਾਨੂੰ ਪੇ ਮਿਲੇਗੀ। ਨੰਬਰ ਹੈ 647-819-2034 6478192034 'ਤੇ ਕਾਲ ਕਰੋ ਜੀ। 2587 ਹੈਲੋ, ਸਤਿ ਸ਼੍ਰੀ ਅਕਾਲ ਜੀ। ਸਾਰੇ ਪਾਸੇ ਲੱਗੀਆਂ ਭਾਜੀ, ਸਾਰੇ ਆਪਣੇ ਸਿਰਫ ਬ੍ਰੈਂਪਟਨ ਚ ਨੀ, ਮਿਸੀ ਸਾਗਰ ਚ ਵੀ ਲੱਗੀਆਂ, ਆਪਣੇ ਹਰ ਇੱਕ ਸ਼ਹਿਰ ਚ ਲੱਗੀਆਂ। ਚਲੋ ਹੁਣ ਭਾਜੀ ਉਹ ਲੋਕਾਂ ਤੇ ਹੈ, ਹੁਣ ਦੇਖੋ ਹੋਣਾ ਤਾਂ ਇਹ ਚਾਹੀਦਾ ਤੁਸੀਂ ਆਪਣੀ ਵੋਟ ਪਾਓ ਜਿਹਨੂੰ ਜੀ ਕਰਦਾ, ਐਵੇਂ ਬੜਾ ਰੌਲਾ ਪਾਉਣ ਦਾ ਕੋਈ ਫਾਇਦਾ ਨੀ ਹੈਗਾ। ਬਟ ਚਲੋ ਹਰੇਕ ਦਾ ਆਪਦਾ ਆਪਦਾ ਸੁਭਾਅ,
2: ਮਾਹੌਲ ਤੀਆਂ ਇੰਡੀਆ ਚ ਨੀ ਹੁੰਦਾ, ਇੱਥੇ 9-10 ਬਾਰ ਦਾ ਬਾਹਲਾ ਹੀ ਰੌਲਾ।
0: ਹਾਂਜੀ ਦੱਸੋ,
2: ਐਂਬੂਲੈਂਸ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ
0: ਐਂਬੂਲੈਂਸ ਕਿਆ ਬਲਕਾਰ
2: ਅਣਖੀਲਾ ਲਾ ਦੀ ਮੇਰੇ ਕੋਲ, ਮੈਂ ਤਾਂ ਵੇਟ ਕਰਦਾ ਰਹਿਣਾ ਤੇ ਭੁੱਲ ਜਾਣਾ ਫਿਰ।
0: ਚਲ ਕੋਈ ਗੱਲ ਨੀ, ਲਾ ਦੇਂਗੇ, ਭੁੱਲਣ ਦੀ ਗੱਲ ਨੀ, ਬਿਜ਼ੀ ਹੋ ਜਾਈਦਾ ਹੁਣ, ਠੀਕ ਹੈ। ਤੁਸੀਂ ਕਹਿ ਲਓ ਕਿ ਸੁੱਖ ਨਾਲ ਪ੍ਰੋਗਰਾਮ ਆਪਣਾ ਇੰਨਾ ਬਿਜ਼ੀ ਹੈ ਕਿ ਕਈ ਵਾਰ ਬਸ ਕੰਮਾਂ ਕਾਰਾਂ ਦੇ ਵਿੱਚ ਹੀ ਬਿਜ਼ੀ ਹੋ ਜਾਈਦਾ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ। ਕੱਲ੍ਹ ਟੋਰਾਂਟੋ ਮੇਪਲ ਲੀਫ ਵਾਲਿਆਂ ਨੇ ਫੱਟੇ ਚੱਕਤੇ ਯਾਰ, ਬੜਾ ਵਧੀਆ ਮੈਚ ਹੋਇਆ ਅਤੇ ਓਵਰ ਟਾਈਮ ਦੇ ਵਿੱਚ ਮੇਪਲ ਲੀਫਸ ਨੇ ਜਾ ਕੇ ਫਿਰ ਨੈਸ਼ਵਿਲ ਨੂੰ ਹਰਾਇਆ। ਅਤੇ ਮੇਪਲ ਲੀਫਸ ਦਾ ਜਿਹੜਾ ਰੁਕੀ ਹੈ, ਨਵਾਂ ਪਲੇਅਰ ਹੈ ਗੈਵਿਨ ਮਕੈਨਾ, ਉਹਨੇ ਆਪਣਾ ਪਹਿਲਾ ਗੋਲ ਕੀਤਾ। ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀ, ਤੁਸੀਂ ਦੇਖੋ ਇਹ ਮੁੰਡਾ ਜਿਹਨੇ ਹੁਣ ਨਵਾਂ ਪਲੇਅਰ ਹੈ ਲੀਫਸ ਦਾ, ਇਹਦੀ ਸਿਰਫ 18 ਸਾਲ ਦੀ ਉਮਰ ਹੈ, ਕਿੱਡੀ ਵੱਡੀ ਗੱਲ ਹੈ। ਇੰਨੇ ਕਮਾਲ ਦੇ ਫਰੈਂਚਾਈਜ਼ ਨਾਲ ਖੇਡ ਰਿਹਾ ਅਤੇ ਮੇਪਲ ਲੀਫਸ ਨੇ ਫਸਟ ਪਹਿਲੀ ਪਿੱਕ ਨਾਲ ਇਹਨੂੰ ਪਿੱਕ ਕੀਤਾ। ਮੁੰਡੇ ਦਾ ਜਨਮ 2007 ਦੇ ਵਿੱਚ ਹੋਇਆ, ਆਪਾਂ ਤਾਂ 2007 ਦੇ ਵਿੱਚ ਜਵਾਨ ਹੋ ਗਏ ਸੀਗੇ, ਪਰ ਤੁਸੀਂ ਦੇਖੋ ਯਾਰ ਇੰਨੀ ਯੰਗ ਏਜ ਦੇ ਵਿੱਚ ਐਡੇ ਵੱਡੇ ਸਿਟੀ ਨਾਲ ਐਡੀ ਵੱਡੀ ਨੈਸ਼ਨਲ ਹਾਕੀ ਲੀਗ ਦੇ ਵਿੱਚ ਖੇਡ ਰਿਹਾ ਮੁੰਡਾ। ਬਹੁਤ ਯਾਰ ਮੋਟੀਵੇਟਿੰਗ ਗੱਲ ਹੈ, ਆਪਾਂ ਭਾਵੇਂ ਇਸ ਤੋਂ ਉਮਰ 'ਚ ਵੱਡੇ ਹਾਂ, ਬਟ ਇੱਦਾਂ ਦੀਆਂ ਸਟੋਰੀਆਂ ਸੁਣ ਕੇ ਯਾਰ ਬੰਦੇ ਨੂੰ ਆਪਣੇ ਆਪ 'ਚ ਹੁੰਦਾ ਕਿ ਇਨਸਾਨ ਕੁਛ ਵੀ ਕਰ ਸਕਦਾ। ਹੁਣ ਇਹ ਕਿਹੜਾ ਕੋਈ ਜਾਦੂਗਰ ਹੈ ਜਾਂ ਇਹਨੂੰ ਕੋਈ ਸਪੈਸ਼ਲ ਪਾਵਰਸ ਨੇ, ਮੁੰਡੇ ਨੇ ਮਿਹਨਤ ਕੀਤੀ ਹੈ, ਇਹਦੀ ਫੈਮਿਲੀ ਨੇ ਇਹਦੀ ਸਪੋਰਟ ਕੀਤੀ ਹੈ ਤਾਂ ਇਸ ਲੈਵਲ ਤੱਕ ਪਹੁੰਚਿਆ। ਸੋ ਜੇ ਤੁਹਾਡੇ ਬੱਚਿਆਂ 'ਚ ਕੋਈ ਜਨੂੰਨ ਹੈ, ਕੋਈ ਵਾਕਈ ਟੈਲੈਂਟ ਤੁਹਾਨੂੰ ਦਿਖਦਾ ਯਾਰ, ਉਹਨਾਂ ਨੂੰ ਕਰਨ ਦਿਓ ਜੋ ਕਰਨਾ ਚਾਹੁੰਦੇ ਨੇ। ਐਂ ਨਹੀਂ ਵੀ ਛੱਡੋ ਪਰੇ ਕੀ ਕਰਨਾ ਇਹ ਕੰਮਾਂ ਨੂੰ ਲੈ ਕੇ, ਬਹੁਤ ਫਿਊਚਰ ਹੈ, ਬਟ ਇਹ ਹੈ ਕਿ ਬਸ ਜਾਨ ਲਾਉਣੀ ਪੈਂਦੀ ਹੈ ਤੁਹਾਨੂੰ ਉਸ ਵੱਲ, ਯੂ ਨੋ ਉਸ ਕਰੀਅਰ ਵੱਲ ਨੂੰ। ਦਿਨ ਰਾਤ ਪ੍ਰੈਕਟਿਸ, ਦਿਨ ਰਾਤ ਮਿਹਨਤਾਂ, ਅਤੇ ਬੱਚੇ ਨੂੰ ਥੋੜ੍ਹਾ ਜਿਹਾ ਤੁਸੀਂ ਇੱਕ ਫਰੀਡਮ ਦਿਓ ਕਿ ਹਾਂ ਬਈ ਤੂੰ ਇਸ ਚੀਜ਼ 'ਚ ਸ਼ੌਂਕ ਰੱਖਦਾ ਤਾਂ ਚੱਲ ਕੋਈ ਨਾ, ਅਸੀਂ ਤੇਰੇ ਨਾਲ ਹਾਂ ਅਤੇ ਵਿਲ ਸਪੋਰਟ ਯੂ। ਸੋ ਇਟਸ ਬਹੁਤ ਮੋਟੀਵੇਟਿੰਗ ਮੈਨੂੰ ਲੱਗਦਾ ਜਦੋਂ ਯੰਗ ਏਜ ਦੇ ਵਿੱਚ ਬੱਚੇ ਵਧੀਆ ਕਰ ਰਹੇ ਨੇ ਕੰਮ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ। 905-673-3337 'ਤੇ ਗੱਲਬਾਤ ਹੋ ਸਕਦੀ ਹੈ। ਜੱਗ ਦੇ ਇਮੀਗ੍ਰੇਸ਼ਨ ਅਤੇ ਪੈਰਾਲੀਗਲ ਦੀ ਟੀਮ ਨੂੰ ਯਾਦ ਰੱਖੋ, ਰਮਨਦੀਪ ਜੱਗ ਦੇ ਨੂੰ ਤੁਸੀਂ ਕਾਲ ਕਰਨੀ ਹੈ ਅਤੇ ਰਮਨਦੀਪ ਤੁਹਾਡੀ ਸੇਵਾ 'ਚ ਹਾਜ਼ਰ ਨੇ। ਅਗਰ ਕੋਈ ਵੀ ਤੁਹਾਨੂੰ ਨੋਟਰੀ ਸਰਵਿਸਿਜ਼ ਦੇ ਵਿੱਚ ਮਦਦ ਚਾਹੀਦੀ ਹੈ, ਕੋਈ ਸਰਟੀਫਾਈਡ ਟਰੂ ਕਾਪੀ ਡਾਕੂਮੈਂਟਸ ਦੀ ਚਾਹੀਦੀ ਹੈ, BLS ਦਾ ਕੋਈ ਵੀ ਡਾਕੂਮੈਂਟ ਹੈ ਇੰਡੀਆ ਨੂੰ, ਤੁਸੀਂ ਕੋਈ ਪਾਵਰ ਆਫ ਅਟਰਨੀ ਜਾਂ ਐਫੀਡੇਵਿਟ ਦੇ ਨਾਲ ਰਿਲੇਟਡ ਕੋਈ ਕੰਮ ਭੇਜਣਾ, ਤਾਂ ਰਮਨਦੀਪ ਜੱਗ ਦੇ ਸਰਟੀਫਾਈਡ ਟਰੂ ਕਾਪੀ, ਪਾਵਰ ਆਫ ਅਟਰਨੀ, ਐਫੀਡੇਵਿਟ, BLS ਡਾਕੂਮੈਂਟਸ, ਪੈਰਾਲੀਗਲ ਦੀਆਂ ਸੇਵਾਵਾਂ, ਕੋਈ ਟ੍ਰੈਫਿਕ ਟਿਕਟ ਫਾਈਟ ਕਰਨੀ ਹੈ ਤਾਂ ਇਹਨਾਂ ਨੂੰ ਕਾਲ ਕਰ ਲਓ 6478085859
2: ਹੋਰ
0: ਵੀ ਕੁਛ ਲੈਣਾ, ਰੈਡੀ ਹੋ ਤੁਹਾਡਾ
2: ਨਾਂ
0: ਕੀ ਹੈ? ਸਿੱਧੂ ਤਾਂ ਮੈਂ ਵੀ ਸਿੱਧੂ ਹਾਂ, ਬਟ ਤੁਹਾਡਾ ਨਾਂ ਕੀ ਹੈ?
3: ਤੁਹਾਡੀ
0: ਕਾਲ ਤੋਂ ਪਹਿਲਾਂ ਦਾ ਫੋਨ ਆਇਆ, ਕਹਿੰਦੇ ਨਵੀਂ ਭਾਜੀ ਅਸੀਂ ਮੈਟ੍ਰਸ ਲੈਣਾ, ਕਿੱਥੋਂ ਮਿਲੂ? ਮੈਂ ਕਿਹਾ ਹੋਰ ਕੀ? ਕਹਿੰਦੇ ਭਾਜੀ ਜੇ ਬਜਟ ਦੇ ਵਿੱਚ ਬੈੱਡ ਮਿਲਦਾ ਤਾਂ ਬੈੱਡ ਵੀ ਲੈ ਲਾਂਗੇ। ਸੋ ਸਿੱਧੂ ਸਾਹਿਬ ਨੇ ਤੇ ਤੁਹਾਡੇ ਕੋਲ ਆਉਣਗੇ, ਠੀਕ ਹੈ?
3: ਬਿਲਕੁਲ ਨਵੀ ਬਾਈ ਜੀ, ਤੁਹਾਡਾ ਮਾਣ ਤੇ ਸਤਿਕਾਰ ਪੰਜਾਬੀ ਲਹਿਰਾਂ ਦਾ। ਬਾਈ ਜੀ ਕੋਈ ਵੀ ਬੈੱਡ ਆ ਕੇ ਬਾਈ ਕਰ ਲੈਣ, ਮੈਟਰਸ ਬਿਲਕੁਲ ਫ੍ਰੀ।
0: ਵਾਹ ਸਿੱਧੂ ਸਾਹਿਬ, ਠੀਕ ਹੈ?
2: ਠੀਕ ਹੈ ਜੀ, ਡਨ।
0: ਸੋ ਤੁਸੀਂ ਜਾਣਾ ਹੈਗਾ 294-294 ਵਾਕਰ ਡਰਾਈਵ ਏਅਰਪੋਰਟ ਤੇ ਕੁਈਨ ਦੇ ਕੋਲ ਨੇ। ਤੇ ਜਾਣਾ ਤਾਂ ਪਰਸੋਂ ਨੂੰ ਸ਼ਾਮ ਨੂੰ, ਅਸੀਂ ਉੱਥੇ ਹੋਵਾਂਗੇ 6 ਵਜੇ ਤੇ ਤੁਹਾਨੂੰ ਕੋਈ ਤੋਹਫਾ ਵੀ ਹੋਰ ਦਵਾ ਦਾਂਗੇ। ਚਲੋ ਪਰਸੋਂ ਨੂੰ ਆਇਓ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਠੀਕ ਹੈ ਓਕੇ ਜੀ ਕਿਆ ਬਾਤ ਦੇਖਿਆ ਬਾਈ ਨੇ ਇਕੱਲਾ ਮੈਟ੍ਰਿਸ ਲੈਣਾ ਸੀ ਹੁਣ ਮੈਟ੍ਰਿਸ ਫ੍ਰੀ ਮਿਲ ਗਿਆ ਸੁਖਭਾ ਜੀ ਹੋਰ ਦੱਸੋ ਕੀ ਫਿਰ ਸਪੈਸ਼ਲ ਇਸ ਵੀਕ
3: ਬਹੁਤ ਸ਼ੁਕਰੀਆ ਧੰਨਵਾਦ ਨਬੀ ਬਾਈ ਜੀ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ ਤੇ ਇਸ ਵੀਕਐਂਡ ਦਾ ਲੌਂਗ ਵੀਕਐਂਡ ਦਾ ਥੈਂਕਸਗਿਵਿੰਗ ਲੌਂਗ ਵੀਕਐਂਡ ਦਾ ਸੱਦਾ ਪੱਤਰ ਸਾਰੇ ਪਰਿਵਾਰਾਂ ਨੂੰ ਦੇ ਰਹੇ ਹਾਂ ਜੀ 4 ਦਿਨ ਜਿਹੜੀ ਇਹ ਸੇਲ ਲੱਗਣ ਜਾ ਰਹੀ ਆ ਫਰਾਈਡੇ ਤੋਂ ਲੈ ਕੇ ਮੰਡੇ ਤੱਕ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਨਵੀਂ ਬਾਈ ਜੀ ਰਾਤ ਦੇ 10 ਵਜੇ ਤੱਕ ਜਿਹੜੇ ਆਵਰਸ ਵੀ ਐਕਸਟੈਂਡ ਕਰ ਦਿੱਤੇ ਗਏ ਨੇ ਸੋ ਚਾਰੋਂ ਦਿਨ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਾਡੇ ਕੋਲ ਪਹੁੰਚ ਸਕਦੇ ਹੋ ਜਿਹਦੇ ਵਿੱਚ ਤੁਸੀਂ ਹਾਈ ਐਂਡ ਫਰਨੀਚਰ ਜੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ 40 ਤੋਂ 45 ਬੈਡਰੂਮ ਸੈੱਟ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ 50 ਤੋਂ 60 ਸੋਫਾ ਸੈੱਟ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਬਹੁਤ ਸਾਰੇ ਡਾਇਨਿੰਗ ਟੇਬਲ ਨਿਊ ਅਰਾਈਵਲ ਇਨਵੈਂਟਰੀ ਜਿਹੜੀ ਤੁਹਾਡੇ ਲਈ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀ ਆ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਸਾਰੇ ਹੀ ਬੈਲਵਡ ਦਾ ਬਣਿਆ ਹੋਇਆ ਕੁਈਨ ਸਾਈਜ਼ ਦਾ ਬੈੱਡ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ ਬਲੈਕ ਕਲਰ ਦਾ ਵੈਲਵਟ ਦਾ ਕੁਈਨ ਸਾਈਜ਼ ਦਾ ਬੈੱਡ ਵੱਡੀ ਹੈੱਡਬੋਰਡ ਦੇ ਨਾਲ ਜਿਹਦੀ ਰੈਗੂਲਰ ਕੀਮਤ $1,100 ਸੀ ਲੌਂਗ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਪਹੁੰਚਣਗੇ ਕੁਈਨ ਸਾਈਜ਼ ਦਾ ਬੈੱਡ ਵੈਲਵਟ ਦਾ ਸਿਰਫ $199 ਦਾ $199 ਦਾ ਮਿਲੂਗਾ ਤੇ ਨਾਲ ਤੁਹਾਨੂੰ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾਣਾ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਆ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ
0: ਬਣੀ ਕੀ ਬਾਤ ਹੈ ਵੈਰੀ ਗੁੱਡ ਜੀ 2145 ਹੈਲੋ 2145 ਹੈਲੋ
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਕੀ ਹਾਲ ਆ
4: ਵਧੀਆ ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ
0: ਵੈਰੀ ਗੁੱਡ ਜੀ ਵੈਲਕਮ
4: ਹਾਂਜੀ ਹਾਂਜੀ ਭਾਜੀ ਇੱਕ ਮੈਂ ਫਰਮਾਇਸ਼ ਪਾਉਣੀ ਤੁਹਾਨੂੰ
0: ਹਾਂਜੀ ਹਾਂਜੀ
4: ਅੱਜ ਮੇਰੇ ਨਾ ਬੇਟੇ ਦਾ ਔਰ ਵਾਈਫ ਦਾ ਜਨਮ ਦਿਨ ਹੈ ਜੀ ਆ
0: ਅੱਛਾ ਦੋਨਾਂ ਦਾ
4: ਮਾਂ ਬੇਟੇ ਦਾ ਹੀ
0: ਵਾਹ ਯਾਰ ਕਿੰਨੀ ਪਿਆਰੀ ਗੱਲ ਹੈ ਮਾਂ ਦਾ ਤੇ ਬੇਟੇ ਦਾ ਜਨਮ ਦਿਨ ਇੱਕ ਦਿਨ ਤੇ
4: ਹਾਂਜੀ ਹਾਂਜੀ
0: ਦੇਖੋ ਪਤਾ ਕੀ ਹੈ ਬਹੁਤ ਕਮਾਲ ਦੀ ਚੀਜ਼ ਹੈ ਕਿਉਂਕਿ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਨਾ ਉਸੇ ਦਿਨ ਮਾਂ ਦਾ ਵੀ ਇੱਕ ਨਵਾਂ ਜਨਮ ਹੁੰਦਾ
4: ਹਾਂਜੀ ਹਾਂਜੀ
0: ਕੀ ਬਾਤ ਹੈ ਵੈਰੀ ਗੁੱਡ ਕਹਿ ਰਹੇ ਓਕੇ ਹਾਂਜੀ ਦੱਸੋ ਕੀ ਹੁਕਮ ਹੈ
4: ਉਹਨਾਂ ਵਾਸਤੇ ਉਹ ਮੈਂ ਬੇਟੇ ਨੂੰ ਦੱਸਿਆ ਸੀ ਮੈਂ ਤੇਰੇ ਵਾਸਤੇ ਮੈਂ ਗਾਣਾ ਲਵਾਉਂਗਾ ਭਾਈ ਨਵੀਂ ਭਾਜੀ ਦੇ ਕੋਲ
0: ਵਾਹ
4: ਤੇ ਤੁਸੀਂ ਉਹਨਾਂ ਵਾਸਤੇ ਵੀ ਗਾਣਾ ਲਾ ਸਕਦੇ ਉਹਨਾਂ ਦੇ ਜਨਮ ਦਿਨ
0: ਦਾ ਦੱਸੋ ਕਿਹੜਾ ਲਾਈਏ ਕੋਈ ਹੈ ਮਨ ਚ ਜਾਂ ਜਰੂਰ ਲਾਉਣੇ ਬ੍ਰਦਰ ਤੇ ਤੁਹਾਡੀ ਵਾਈਫ ਨੂੰ ਤੇ ਤੁਹਾਡੀ ਬੇਟੀ ਨੂੰ ਬਹੁਤ ਬਹੁਤ ਬੈਸਟ ਵਿਸ਼ਿਸ ਤੇ ਖੁਸ਼ ਰਹਿਣ ਹੈਲਥੀ ਰਹਿਣ ਤੰਦਰੁਸਤ ਰਹਿਣ ਤੇ ਹੱਸਦੇ ਰਹਿਣ ਹਮੇਸ਼ਾ ਉਹ ਇੰਡੀਆ ਨੇ ਤੁਸੀਂ ਥੋੜੇ ਤੋਂ ਵੀ ਨੀ ਇੰਡੀਆ ਜਾ ਹੋਇਆ
4: ਨਹੀਂ ਮੈਂ ਵੀ ਨੀ ਗਿਆ ਫਿਰ ਜਿੱਦਾਂ ਥੋੜੇ ਜਿਹਾ ਇੱਕ ਦੋ ਰੀਜਨ ਹੋ ਗਏ ਫਿਰ ਉਹ ਵੀ ਕਹਿੰਦੇ ਹੁਣ ਇੱਥੇ ਆਵਾਂਗੇ ਤੁਸੀਂ ਨੀ ਆਉਣਾ
0: ਯਾਰ ਬੜਾ ਵੈਸੇ ਡੇਲੀ ਬੇਸਿਸ ਤੇ ਹੈ ਬੜਾ ਔਖਾ ਹਨਾ ਚਲੋ ਯਾਰ ਹੋਪਫੁਲੀ ਆ ਜਾਣ ਜਲਦੀ ਤੇ ਫਿਰ ਅਸੀਂ ਵੀ ਤੁਹਾਡੇ ਨਾਲ ਖੁਸ਼ੀ ਮਨਾਵਾਂਗੇ ਥੈਂਕ ਯੂ ਵੈਰੀ ਉਸਦੀ ਮੰਮੀ ਦੇ ਲਈ ਸੋ ਜ਼ਰੂਰ ਲਾਉਂਦੇ ਬ੍ਰਦਰ ਥੈਂਕ ਯੂ
4: ਥੈਂਕ
0: ਯੂ ਵੈਰੀ ਥੈਂਕ ਯੂ ਬੱਲੇ ਯਾਰ ਤੁਸੀਂ ਸੋਚੋ ਵਾਈਫ ਨੂੰ ਤੇ ਬੱਚੇ ਨੂੰ 5 ਸਾਲ ਨੀ ਤੁਸੀਂ ਮਿਲੇ ਯਾਰ ਆਪਾਂ ਤਾਂ 5 ਮਿੰਟ ਨਾ ਮਿਲੀਏ ਤੇ ਬੰਦੇ ਦੇ ਦਿਲ ਚ ਹੌਲ ਪੈਣ ਲੱਗ ਜਾਂਦੇ ਆ ਕਿ ਬੱਚੇ ਨੂੰ ਮਿਲੀਏ ਵਾਈਫ ਨੂੰ ਮਿਲੀਏ ਹੈ ਸੋ ਬੜਾ ਜਿਗਰਾ ਯਾਰ ਇਹਨਾਂ ਵੀਰਾਂ ਦਾ ਜਾਂ ਭੈਣਾਂ ਦਾ ਜੋ ਆਪਣੇ ਪਰਿਵਾਰ ਨੂੰ ਇੰਨਾ ਲੰਬਾ ਲੰਬਾ ਸਮਾਂ ਨਹੀਂ ਮਿਲਦੇ। ਸੋ ਮੈਂ ਤਾਂ ਕਹਿੰਦਾ ਯਾਰ ਸਾਰਿਆਂ ਦੇ ਪਰਿਵਾਰ ਇਕੱਠੇ ਹੋਣ, ਤੁਸੀਂ ਮਿਲੋ ਇੱਕ ਦੂਜੇ ਨੂੰ, ਤੁਹਾਡੇ ਯਾਰੋ ਜਦੋਂ ਫੈਮਿਲੀ ਨਾਲ ਹੈ, ਵਾਈਫ ਬੱਚੇ, ਫਿਰ ਜ਼ਿੰਦਗੀ ਬਹੁਤ ਪਿਆਰੀ ਲੱਗਦੀ ਹੈ। ਸੋ ਬ੍ਰਦਰ ਇਹ ਗੀਤ ਹੈ ਤੁਹਾਡੀ ਵਾਈਫ ਤੁਹਾਡੇ ਬੇਟੇ ਲਈ। ਉਸ ਤੋਂ ਪਹਿਲਾਂ ਮੈਂ ਇੱਕ ਕੁਇਕ ਜਿਹਾ ਮੈਸੇਜ ਲਾ ਦੇਵਾਂ, ਮੈਂ ਦੱਸ ਦੇਵਾਂ, ਯਾਦ ਰੱਖੋ ਸਕਾਈ ਹਾਲ ਐਕਸਪ੍ਰੈਸ ਨੂੰ, ਸਾਰੇ ਸਕਾਈ ਹਾਲ ਐਕਸਪ੍ਰੈਸ ਹਾਇਰ ਕਰ ਰਹੇ ਨੇ ਏਜ਼ ਡਰਾਈਵਰ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੈਰੀਲੈਂਡ। ਡਰਾਈਵ ਵੈਨ ਦਾ ਕੰਮ ਹੈ, ਬਿਜ਼ੀ ਕੰਮ ਹੈ, ਪੂਰਾ ਸਾਲ ਕੰਮ ਹੈ, 12 ਟ੍ਰਿਪਸ ਪਰ ਮੰਥ ਮਿਲਣਗੀਆਂ। ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਤੁਹਾਡੇ ਅਕਾਊਂਟ 'ਚ ਪੈਸੇ ਆ ਰਹੇ ਆ। ਇੱਕ ਸਾਲ ਦਾ ਐਕਸਪੀਰੀਅੰਸ ਚਾਹੀਦਾ, ਨੰਬਰ ਹੈ 807-355-992, 807-355-992, 807-355-9992। ਬਨਵੇਂ ਸਕਾਈ ਹਾਲ ਐਕਸਪ੍ਰੈਸ ਨੂੰ ਕਾਲ ਕਰੋ। ਅਤੇ ਅਗਰ ਕਿਸੇ ਨੇ ਵਧੀਆ ਟੋਪ ਦੀ ਨੰਬਰ 1 ਕਿਚਨ ਤਿਆਰ ਕਰਾਉਣੀ ਹੈ ਜਾਂ ਕਸਟਮ ਕਲੋਸਟਾਂ ਤੁਸੀਂ ਆਪਣੀ ਵਾਈਫ ਲਈ ਤਿਆਰ ਕਰਵਾਉਣੀ ਹੈ ਵੀਰੋ, ਤਾਂ ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ, 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ।

0: ਦੇਖਿਆ ਅੱਜ ਕੱਲ ਜਿਹੜੇ ਨਾ ਅੱਜ ਕੱਲ ਮੁੰਡੇ ਆ ਉਹਨਾਂ ਨੂੰ ਬਾਕੀ ਕਹਿੰਦੇ ਹੁੰਦੇ ਨਾ ਕਿ ਪਿਆਰ ਦਾ ਇੱਕ ਇਜ਼ਹਾਰ ਜਿਹਾ ਕਰਨਾ ਆਉਂਦਾ। ਪੁਰਾਣੇ ਸਮੇਂ ਤੁਸੀਂ ਕਦੇ ਸੁਣਿਆ ਕਿ ਆਪਣੇ ਬਜ਼ੁਰਗ ਕਹਿੰਦੇ ਹੋਣ ਕਿ ਜਿਹਨੋ ਮੇਰੀ ਉਮਰ ਤੈਨੂੰ ਲੱਗ ਜਾਵੇ। ਪੁਰਾਣੇ ਸਮੇਂ 'ਚ ਥੋੜ੍ਹੇ ਜਿਹਾ ਹੁੰਦਾ ਸੀ ਕਿ ਬੰਦੇ ਦਾ ਬਸ ਰੋਹ ਵੀ ਆ, ਬੰਦੇ ਨੇ ਨਹੀਂ ਬਾਹਲੀ ਆਪਣੀ ਘਰ ਵਾਲੀ ਦੀ ਕਿਤੇ ਕੋਈ ਤਾਰੀਫ ਕਰਨੀ। ਹੁਣ ਤਾਂ ਮੁੰਡੇ ਚਲੋ ਅਪਰੀਸ਼ੀਏਟ ਕਰਦੇ ਨੇ ਅਤੇ ਜਿਉਂਦੀ ਰਹਿਣੀ ਮੇਰੀ ਹਰ ਗਲਤੀ ਹੈ ਜਿਹੜੀ ਭੁਲਾਉਂਦੀ ਹੈ, ਅਤੇ ਬੜੇ ਵਧੀਆ ਬੋਲਨੇ ਯਾਰ, ਬਹੁਤ ਸੋਹਣਾ ਗੀਤ ਹੈ। ਮੈਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਨਾ ਅਤੇ ਬੜਾ ਇਹ ਮੈਂ ਪਲੇਅ ਕੀਤਾ ਸੁਰਜੀਤ ਬਾਵੇ ਵੀਰ। ਵਾਹ, ਇਹ ਨਾ ਬੜੇ ਸਲੋ ਡਾਂਸਿਸ ਲਈ ਵੀ ਮਤਲਬ ਕਿ ਯੂਜ਼ ਕੀਤਾ ਗਿਆ ਹੈ, ਬੜੇ ਪਿਆਰੇ ਬੋਲ ਨੇ ਐਂਡ ਨਾਲ ਫਿਰ ਬੰਦਾ ਥੋੜ੍ਹਾ ਜਿਹਾ ਸੁਣ ਸੁਣ ਕੇ ਰੋਮੈਂਟਿਕ ਵੀ ਹੋ ਜਾਂਦਾ ਹੈ। ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਂਦੇ ਹਾਂ ਪਰ ਤੇਰੇ ਬਿਨਾਂ ਇੱਕ ਬਿੰਦ ਵੀ ਨਾ ਰਹਿੰਦੇ ਹਾਂ। ਕਿੰਨੇ ਪਿਆਰੇ ਬੋਲ, ਬੰਦਾ ਕਿਤੇ ਨਾ ਕਿਤੇ ਗੁੱਸੇ 'ਚ ਬੋਲ ਲੈਂਦਾ ਬਟ ਬਾਅਦ 'ਚੋਂ ਬੰਦਾ ਕਹਿੰਦਾ ਨਹੀਂ ਯਾਰ ਵੀ ਸਾਡਾ ਤਾਂ ਇਹਦੇ ਬਿਨਾਂ ਸਰਦਾ ਤੱਕ ਨਹੀਂ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਰਾ ਅਤੇ ਨੰਬਰ ਆਪਣਾ 9056733337 2825। ਹਾਂਜੀ
1: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਹਾਂ ਵਧੀਆ ਵਧੀਆ, ਕਿੱਦਾਂ?
0: ਬਹੁਤ ਵਧੀਆ, ਕੀ ਬਣਦਾ?
1: ਕੁਛ ਨਹੀਂ, ਬਸ ਆਪਣੇ ਚੱਲਿਆ ਸੀਗਾ ਥੋੜਾ ਜਿਹਾ ਆਪਣੇ ਉਹ ਤੇਲ ਤੁਲ ਜਿਹਾ ਚੱਕਣਾ ਸੀਗਾ ਟਰੱਕ ਲਈ ਹੈ ਨਾ।
0: ਉਹ ਬੱਲੇ, ਟਰੱਕ ਦਾ ਵੀ ਕੰਮ ਨਹੀਂ ਮੁੱਕਦਾ ਹੈ। ਤਾਈ ਕਹਿੰਦੇ ਆ ਵੀ ਜਿਹੜੇ ਟਰੱਕਾਂ ਵਾਲੇ ਬਾਈ ਨੇ ਸਾਡੇ, ਵੀ ਜਿਹੜਾ ਤੁਹਾਡਾ ਟਰੱਕ ਹੈ ਉਹ ਵੀ ਤੁਹਾਡੇ ਬੱਚਿਆਂ ਵਾਂਗ ਹੀ ਹੁੰਦਾ ਹੈ।
1: ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ ਨਵੀਂ, ਕਿਉਂਕਿ ਇਹਦੇ ਵਿੱਚ ਪੂਰਾ ਅਪ ਟੂ ਡੇਟ ਰੱਖਣਾ ਪੈਂਦਾ, ਕਿਉਂਕਿ ਆਪਾਂ ਨਵਾਂ ਲਿਆ ਸੀ ਟਰੱਕ 2022 ਦਾ ਟਰੱਕ ਆ।
0: ਉਹ ਬੱਲੇ,
1: ਹਾਂ ਨਵਾਂ ਆ, ਇਹਦੀ ਵਾਹਿਗੁਰੂ ਦੀ ਮਿਹਰ ਦੇ ਨਾਲ ਕੋਈ ਮੇਨਟੇਨੈਂਸ ਨਹੀਂ ਆਈ ਤੇ ਰਿਪੇਅਰ ਨਹੀਂ ਆਈ, ਜਿੱਦਾਂ ਬੈਟਰੀਆਂ ਬੁਟਰੀਆਂ ਪਈਆਂ ਆਪਣੀਆਂ ਤੇ ਅਦਰਵਾਈਜ਼ ਹੀ ਵੈਰੀ, ਜਿੱਦਾਂ ਕਹਿੰਦੇ ਹੁੰਦੇ ਆ ਵੀ ਬੀਬਾ ਬੋਏ ਆ।
0: ਕਿਹੜਾ ਟਰੱਕ ਹੈ ਤੁਹਾਡੇ ਕੋਲ?
1: ਮੇਰੇ ਕੋਲ ਨਾ ਵੀ ਆਪਣੇ ਫਰੇਟ ਲੈਨਰ ਕੈਸਕੇਡੀਆ ਟਰੱਕ, ਇਹਨੂੰ ਕਹਿੰਦੇ ਆ ਜਿੱਦਾਂ ਯੂਐਸਏ ਜਾਂਦੇ ਆ ਆਪਾਂ।
0: ਹਾਂਜੀ ਹਾਂਜੀ, ਫਰੇਟ ਲੈਨਰ ਕੈਸਕੇਡੀਆ ਹੈਗਾ।
1: ਬਹੁਤ ਦਿਲੋਂ ਪਿਆਰ ਮੁਹੱਬਤ ਤੇ ਬਹੁਤ ਵਧੀਆ ਪ੍ਰੋਗਰਾਮ ਆ ਤੁਸੀਂ। ਮੈਂ ਗਾਣੇ ਦੀ ਗੱਲ ਕੀਤੀ ਆ, ਮੇਰੇ ਮਾਇੰਡ ਚ ਆਈ ਜਿੱਦਾਂ ਨੈਚੁਰਲੀ ਆ, ਜਿੱਦਾਂ ਆਪਾਂ ਇੰਡੀਆ ਤੋਂ ਬਾਹਰ ਨੇ ਆ, ਮੈਂ ਜਿੱਦਾਂ ਆਪਣੇ ਡੈਡੀ ਨੂੰ ਕਦੇ ਆਈ ਲਵ ਯੂ ਜਾਂ ਮੈਂ ਤੈਨੂੰ ਪਿਆਰ ਕਰਦਾ ਨਹੀਂ ਸੀ ਕਿਹਾ, ਹੈ ਨਾ?
0: ਹਾਂ, ਨਹੀਂ ਕਹਿੰਦੇ ਆਪਣੇ ਲੋਕ,
1: ਆਪਾਂ ਨਹੀਂ ਕਹਿੰਦੇ ਜਿੱਦਾਂ ਹੁਣ ਆਪਣੇ ਵਾਈਫ ਨੂੰ ਜਾਂ ਬੱਚਿਆਂ ਨੂੰ ਆਪਾਂ ਇੱਥੇ ਅੱਛਾ ਕਹਿ
0: ਨਹੀਂ ਤੇ ਤੁਸੀਂ ਵੈਸੇ ਆਪਣੇ ਡੈਡੀ ਨੂੰ, ਆਪਣੇ ਯੂ ਨੋ ਮਦਰ ਨੂੰ ਕਦੇ ਆਈ ਲਵ ਯੂ ਕਹਿੰਦੇ ਹੋਏ ਸੁਣਿਆ? ਕਦੇ ਵੀ ਨਹੀਂ ਸੁਣਿਆ ਹੋਣਾ? ਸੰਗ ਸ਼ਰਮ ਜੀ ਰਹਿੰਦੀ ਆ,
1: ਸੰਗ ਸ਼ਰਮ ਆ ਤੇ ਪਲੱਸ ਆਪਣੇ ਕੁਝ ਜਿੱਦਾਂ ਆਪਾਂ ਕਹਿੰਦੇ ਟ੍ਰੈਂਡ ਕਹਿ ਲੋ ਵੀ ਘਰ ਦੇ ਮਾਹੌਲ ਏਦਾਂ ਦਾ ਨਹੀਂ ਹੁੰਦਾ ਵੀ ਆਪਾਂ ਬਾਹਲਾ ਜਿੱਦਾਂ ਆਪਣੇ ਚੀਜ਼ ਨੂੰ ਜ਼ਿਆਦਾ ਲਾਇਬਲ ਸਮਝੀਏ, ਹੈਨਾ?
0: ਹਾਂ ਬਿਲਕੁਲ ਬਿਲਕੁਲ,
1: ਹਾਂ ਤੇ ਪਲੱਸ ਜਿਹਨੇ ਕਦੇ ਨੀ ਸੀ ਕਿਹਾ, ਚਲੋ ਮੈਂ ਓਦਾਂ ਐਵੇਂ ਕਹਾਂ ਛੋਟੇ ਹੁੰਦੇ ਨੇ ਓਦਾਂ ਕੁੱਟ ਕੁੱਟ ਕਾਫੀ ਖਾਧੀ ਆ, ਕਿਉਂਕਿ ਕਹਿਣਾ ਕੋਣਾ ਘੱਟੇ ਮੰਨਦੇ ਸੀ ਨਿਆਣੇ ਹੁੰਦੇ ਕਰਕੇ।
0: ਜੀ ਜੀ ਜੀ, ਚਲੋ ਦੇਖੋ ਤਾਂ ਹੀ ਹੁਣ ਕਹਿੰਦੇ ਹੁੰਦੇ ਕਿ ਜਿਹੜੇ ਮੀਨੋ ਜਿਹੜੇ ਬੱਚੇ ਨੇ ਜਾਂ ਚਲੋ ਕੋਈ ਵੀ ਹੈ ਜਿਹਨਾਂ ਦੇ ਬਾਪ ਹੈਗੇ ਆ, ਤਾਂ ਥੋੜ੍ਹੇ ਜਿਹਾ ਕਦੇ ਨਾ ਕਦੇ ਕਹਿ ਦਿਆ ਕਰੋ ਯਾਰ, ਵੀ ਫਿਰ ਬਾਅਦ ਦੇ ਵਿੱਚ ਪਛਤਾਵਾ ਰਹਿੰਦਾ ਵੀ ਅਸੀਂ ਤਾਂ ਕਦੇ ਕਿਹਾ ਨਹੀਂ।
1: ਹਾਂ ਹਾਂ, ਬਾਅਦ ਪਛਤਾਵਾ ਰਹਿੰਦਾ, ਕਿਉਂਕਿ ਮੇਰੀ ਆਪਣੇ ਕੀ ਕਹਿੰਦੇ ਹੁੰਦੇ ਡੈਡੀ ਦੀ ਡੈਥ ਵੀ ਹੋਈ 2006 ਦੀ ਹੋਈ ਆ ਜੂਨ ਦੀ, ਮਤਲਬ ਉਦੋਂ ਸਮਰ ਸੀਗੀ, ਝੋਨਾ ਝੋਨਾ ਲਾਉਂਦੇ ਸੀ ਇੰਡੀਆ ਤੋਂ, ਉਦੋਂ ਹਾਰਟ ਅਟੈਕ ਹੋ ਗਿਆ ਸੀ ਤੇ ਉਹ ਤੋਂ ਬਾਅਦ ਉਸੇ ਸਾਲ 2006 ਜਿਹੜਾ ਆਪਣੇ ਅਕਤੂਬਰ ਦਾ ਬਹੁਤ ਨਿਆ 19 ਦਾ ਹੁਣ ਬਰਥਡੇ ਆ ਰਿਹਾ ਬੇਟੇ ਦਾ।
0: ਅੱਛਾ,
1: ਮਤਲਬ ਬਾਅਦ ਦਾ ਬਹੁਤ ਨਿਆ, ਡੈਡੀ ਦੀ ਡੈਥ ਤੋਂ ਬਾਅਦ ਮਿਲਿਆ।
0: ਹਾਂ
1: ਹਾਂ ਹਾਂ, ਇੱਦਾਂ ਹੁਣ 20 ਸਾਲ ਦਾ ਜਵਾਨ ਹੋ ਚੁੱਕਿਆ।
0: ਠੀਕ ਹੈ ਵੀਰੇ, ਥੈਂਕ ਯੂ ਵੈਰੀ, ਹੋਰ ਕੋਈ ਹੁਕਮ?
1: ਹਾਂ ਬਸ ਕੋਈ ਨੀ, ਆਪਣੇ ਗਾਣਾ ਕੋਈ ਲਾ ਦਿਓ ਜਿੱਦਾਂ ਆਪਣੇ ਸੁਰਜੀਤ ਬਿੰਦਰ ਖੀਆ ਦਾ ਜਾਂ ਮਨਮੋਹਨ।
0: ਠੀਕ ਹੈ, ਚੱਕ ਦੇ ਕੇ ਫੱਟੇ ਭਾਜੀ, ਥੈਂਕ ਯੂ ਤੁਹਾਡਾ। ਆਪਣੇ ਚਲੋ ਹੁਣ ਤਾਂ ਚਲੋ ਬੱਚੇ ਤੇ ਪੇਰੈਂਟਸ ਜਿਹੜੇ ਇੱਕ ਦੂਜੇ ਨੂੰ ਯੂ ਨੋ ਥੋੜੇ ਐਕਸਪ੍ਰੈਸ਼ਨ ਆਫ ਲਵ ਕਰ ਦਿੰਦੇ, ਬਟ ਪਹਿਲਾਂ ਨਹੀਂ ਸੀ ਹੁੰਦਾ। ਮੈਨੂੰ
2: ਲੱਗਦਾ ਅਸੀਂ ਤਾਂ ਹੁਣ ਵੀ ਨਹੀਂ ਕਰਦੇ।
0: ਨਹੀਂ ਥੋੜੇ ਹੁਣ ਵੀ ਨਹੀਂ ਹੈ,
2: ਨਹੀਂ ਆਈ ਮੀਨ ਲਾਈਕ ਹੁਣ ਮੇਰੇ ਮਦਰ ਆ, ਮੈਂ ਕਦੀ ਨਹੀਂ ਉਹਨਾਂ ਨੂੰ ਆਈ ਲਵ ਯੂ ਕਿਹਾ ਹੋਣਾ।
0: ਅੱਛਾ ਕਦੇ ਨਹੀਂ ਤੁਸੀਂ ਕਿਹਾ ਵੀ ਮਮ ਤੁਸੀਂ ਮੇਰੇ ਲਈ ਬਹੁਤ ਕਰਦੇ ਹੋ, ਆਈ ਲਵ ਯੂ, ਕਦੇ ਵੀ ਨਹੀਂ?
2: ਨਹੀਂ ਇਹ ਮਤਲਬ ਆਪਣਾ ਇਦਾਂ ਬਹੁਤ ਕਰਦੇ ਆ ਕਿਹਾ, ਬਟ ਆਈ ਲਵ ਯੂ ਮਮ ਮੈਂ ਕਦੀ ਨਹੀਂ ਕਿਹਾ ਉਹਨਾਂ ਨੂੰ।
0: ਪਰ ਕਿਉਂ ਕਿਉਂ ਨਹੀਂ ਆਪਾਂ ਕਹਿੰਦੇ, ਕੀ ਗੱਲ ਹੈ? ਇਹ ਉਹੀ
2: ਪਤਾ ਨਹੀਂ, ਆਈ ਡੋਨਟ ਨੋ ਲਾਈਕ ਮੈਨੂੰ ਇਦਾਂ ਲੱਗਦਾ ਕਿ ਆਈ ਡੋਨਟ ਨੋ ਹਾਊ।
0: ਨਹੀਂ ਹੁਣ ਹੋਰ ਬਹੁਤ ਸਾਰੀਆਂ ਕਮਿਊਨਿਟੀਜ਼ ਨੇ, ਹੁਣ ਗੋਰੇ ਗੋਰੇ ਤਾਂ ਰੈਗੂਲਰ ਤੌਰ ਦੇ ਉੱਤੇ ਉਹਨਾਂ ਦੇ ਲਈ ਤਾਂ ਬੜਾ ਆਮ ਹੈ, ਉਹ ਕਹਿ ਦਿੰਦੇ ਆ।
2: ਆਈ ਨੋ ਕੈਨੇਡਾ ਚ ਆਈ ਸੀ, ਮੇਰੇ ਮੋਮ ਡੈਡ ਇੰਡੀਆ ਸੀਗੇ, ਜਦੋਂ ਮੈਂ ਇੱਥੋਂ ਜਾਂਦੀ ਵੀ ਸੀਗੀ ਮਤਲਬ ਉਹਨਾਂ ਨੂੰ ਹੱਕ ਕਰਕੇ ਮਿਲ ਲੈਣਾ, ਰੋ ਲੈਣਾ, ਬਸ ਆਹ ਚੀਜ਼ਾਂ ਅਸੀਂ ਕਰ ਲੈਂਦੇ ਹਾਂ, ਬਟ ਉਹ ਚੀਜ਼ ਉਹ ਵਰਡ ਨੀ ਸਾਡੇ ਮੂੰਹ ਚੋਂ ਕਦੇ ਵੀ
0: ਨਿਕਲਿਆ। ਹੁਣ ਬਹੁਤ ਸਾਰੇ ਇੱਥੇ ਬੱਚੇ ਹੋਣਗੇ ਜਿਨ੍ਹਾਂ ਦੇ ਪੇਰੈਂਟਸ ਬੈਕ ਹੋਮ ਨੇ, ਉਹ 5-7 ਸਾਲ ਨਹੀਂ ਮਿਲੇ, ਉਹ ਵੀ ਫੋਨ ਤੇ ਕਦੇ ਨਹੀਂ ਕਹਿੰਦੇ ਹੋਣਗੇ, ਇਹਨਾਂ ਕਹਿੰਦੇ ਹੋਣਗੇ ਹਾਂ ਮਾਂ ਕਿਵੇਂ ਆ, ਹਾਂ ਬਾਪੂ ਕਿਵੇਂ ਆ, ਸਾਰੀ ਸਿਹਤ ਸੂ ਠੀਕ ਹੈ, ਬਸ ਇਹ ਚੀਜ਼ਾਂ ਪੁੱਛ ਪੱਛ ਕੇ ਚਲੋ ਜੀ ਠੀਕ ਹੈ। ਮਾੜੀ ਗੱਲ ਵੀ ਨੀ ਹੈਗੀ, ਆਪਾਂ ਹੋਰ ਬੜਾ ਯੂਨੋ ਜਿੰਨੀ ਕਦਰ ਰਿਸਪੈਕਟ ਆਪਾਂ ਕਰਦੇ ਹਾਂ, ਆਈ ਥਿੰਕ ਹੋਰ ਕੋਈ ਕਰਦਾ ਹੀ ਨੀ। ਸੋ ਬਾਕੀ ਗੱਲ ਤੁਹਾਡੀ ਠੀਕ ਹੈ, ਥੈਂਕ ਯੂ ਸੋ ਮਚ। ਸੋ ਹਰਪ੍ਰੀਤ ਜੀ ਕੀ ਆਪਾਂ ਨਾਲ ਦੀ ਨਾਲ ਮੈਸੇਜ ਦੇ ਰਹੇ ਹਾਂ? ਰਿਪਲਾਈ ਦਿੱਤਾ ਜਾਂ ਮੈਂ ਕਹਿਤਾ ਤਾਂ ਉਵੇਂ ਹੀ ਥੋੜੀ ਜਿਹੀ ਇੰਟਰੈਕਸ਼ਨ ਹੋ ਜਾਂਦੀ ਹੈ, ਬਟ ਅਗੇਨ ਨਹੀਂ ਹੈ ਬੜਾ ਕਾਮਨ। ਸੋ ਠੀਕ ਹੈ ਹਰਪ੍ਰੀਤ, ਹੋਰ ਕੀ ਆਪਣਾ ਕੀ ਮੈਸੇਜ ਹੈ ਫਿਰ?
2: ਬਿਲਕੁਲ ਨਵੀ, ਸੋ ਹਮੇਸ਼ਾ ਆਪਾਂ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ। ਸੋ ਇੰਸ਼ੋਰੈਂਸ ਦੇ ਟੋਪਿਕ ਤੇ, ਇਨਵੈਸਟਮੈਂਟ ਆਪਸ਼ਨਸ ਦੇ ਉੱਪਰ ਆਲਵੇਜ਼ ਮੈਂ ਗੱਲ ਕਰਦੀ ਹੁੰਦੀ ਹਾਂ ਕਿ ਫਾਈਨੈਂਸ਼ੀਅਲ ਪਲੈਨਿੰਗ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਆ। ਪਰ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਵਰਡ ਆਉਂਦਾ ਨਾ, ਤਾਂ ਬਹੁਤੇ ਲਿਸਨਰਸ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਹੈ ਕਿ ਸ਼ਾਇਦ ਇਹਨਾਂ ਨੇ ਇਨਵੈਸਟਮੈਂਟਸ ਦੀ ਗੱਲ ਕਰਨੀ ਆ, ਸ਼ਾਇਦ ਇਹਨਾਂ ਨੇ ਰਿਟਾਇਰਮੈਂਟ ਪਲੈਨਿੰਗ ਦੀ ਗੱਲ ਕਰਨੀ ਆ। ਬਟ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਆ ਨਾ, ਉਹ ਦੋ ਚੀਜ਼ਾਂ ਤੋਂ ਨਾਲ ਕੰਪਲੀਟ ਹੁੰਦੀ ਆ। ਜਿੱਥੇ ਇਨਵੈਸਟਮੈਂਟ, ਰਿਟਾਇਰਮੈਂਟ ਪਲੈਨਿੰਗ, RRSPs ਇਹ ਇੰਪੋਰਟੈਂਟ ਆ, ਉੱਥੇ ਤੁਹਾਡਾ ਰਿਸਕ ਮੈਨੇਜਮੈਂਟ ਬਹੁਤ ਇੰਪੋਰਟੈਂਟ ਆ। ਕਿਉਂਕਿ ਦੋ ਚੀਜ਼ਾਂ ਨੂੰ ਆਪਾਂ ਕਵਰ ਕਰਨਾ ਆ। ਇੱਕ ਤਾਂ ਇਹ ਹੈਗਾ ਆ ਕਿ ਜੇ ਲਾਈਫ ਸਾਡੀ ਜਿੱਦਾਂ ਅਸੀਂ ਚਾਹੁੰਦੇ ਹਾਂ ਜਾਂ ਜਿੱਦਾਂ ਅਸੀਂ ਪਲਾਨ ਕੀਤੀ ਆ ਏਦੇ ਚੱਲਦੀ ਰਹੀ, ਸੋ ਲੰਬੀਆਂ ਉਮਰਾਂ ਹੋਈਆਂ, ਤਾਂ ਉਸ ਟਾਈਮ ਦੇ ਉੱਪਰ ਕੀ ਆਪਾਂ ਫਾਈਨੈਂਸ਼ੀਅਲੀ ਪ੍ਰੀਪੇਅਰਡ ਹੈਗੇ ਆ ਕਿ ਨਹੀਂ ਹੈਗੇ। ਦੂਸਰੀ ਚੀਜ਼ ਇਹ ਹੈਗੀ ਆ ਕਿ ਜੇ ਲਾਈਫ ਉੱਦਾਂ ਨਾ ਚੱਲੀ ਜਿੱਦਾਂ ਅਸੀਂ ਪਲਾਨ ਕੀਤਾ ਆ, ਤੇ ਅਰਲੀ ਏਜ ਦੇ ਵਿੱਚ ਕੁਛ ਹੈਪਨ ਹੋ ਗਿਆ, ਕੀ ਆਪਾਂ ਫਾਈਨੈਂਸ਼ੀਅਲੀ ਪ੍ਰੋਟੈਕਟਿਡ ਹੈਗੇ ਆ ਕਿ ਨਹੀਂ ਹੈਗੇ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਹੀ ਆਪਾਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਕੰਪਲੀਟ ਕਰ ਸਕਦੇ ਹਾਂ। ਤੇ ਜੇ ਕੋਈ ਇਹ ਕਵੇ ਕਿ ਹਾਂ ਅਸੀਂ ਕਿੱਥੋਂ ਸਟਾਰਟ ਕਰੀਏ, ਪਹਿਲੀ ਚੀਜ਼ ਤਾਂ ਇਹ ਵੀ ਵਹਿਮ ਹੈਗਾ ਕਈਆਂ ਨੂੰ ਕਿ ਸ਼ਾਇਦ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਊਗਾ ਤਾਂ ਹੀ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਕਰੀਏ, ਇਹ ਬਿਲਕੁਲ ਰੋਂਗ ਆ। ਸੋ ਜਿੱਥੇ ਵੀ ਜਿਹੜੀ ਸਟੇਜ ਤੋਂ ਵੀ ਤੁਸੀਂ ਹੈਗੇ ਆ, ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਉੱਥੋਂ ਹੀ ਸ਼ੁਰੂ ਕਰ ਸਕਦੇ ਆ। ਪੰਜ ਚੀਜ਼ਾਂ ਵੱਲ ਤੁਸੀਂ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਆ। ਇੱਕ ਤਾਂ ਇਹ ਹੈਗਾ ਹੈ ਕਿ ਤੁਹਾਡੀ ਕਿੰਨੀ ਇਨਕਮ ਹੈਗੀ ਹੈ ਜਿਹੜੀ ਤੁਹਾਡੇ ਘਰ 'ਚ ਆ ਰਹੀ ਹੈ। ਸੈਕਿੰਡਲੀ ਇਹ ਹੈਗਾ ਹੈ ਕਿ ਉਹ ਇਨਕਮ ਜੇ ਕੱਲ ਨੂੰ ਇਨਕੇਸ ਕੁਛ ਵੀ ਹੈਪਨ ਹੋ ਜਾਵੇ ਤੇ ਸਟਾਪ ਹੋ ਜਾਵੇ, ਤਾਂ ਫਿਰ ਕਿੱਦਾਂ ਪ੍ਰੋਟੈਕਟਿਡ ਆ ਤੁਹਾਡੀ ਫੈਮਿਲੀ। ਥਰਡ ਹੈਗਾ ਆ ਕਿ ਤੁਸੀਂ ਕੰਸਿਸਟੈਂਟਲੀ ਸੇਵਿੰਗਸ ਕਰ ਰਹੇ ਆ ਕਿ ਨਹੀਂ ਕਰ ਰਹੇ। ਐਂਡ ਜੇ ਉਹ ਤੁਸੀਂ ਫੋਰਥਲੀ ਜੇ ਤੁਸੀਂ ਉਹ ਸੇਵਿੰਗਸ ਕਰਦੇ ਆ, ਤਾਂ ਕੀ ਉਹ ਸੇਵਿੰਗਸ ਜਿਹੜੀਆਂ ਹੈਗੀਆਂ ਆ ਉਹ ਪੋਜੀਸ਼ਨਡ ਕਰੈਕਟਲੀ ਹੈਗੀਆਂ। ਉਹਦਾ ਮਤਲਬ ਇਹ ਹੈਗਾ ਆ ਕਿ ਸਹੀ ਥਾਂ ਤੇ ਇਨਵੈਸਟਿਡ ਹੈਗੀਆਂ, ਤੁਹਾਨੂੰ ਵਧੀਆ ਇਨਕਮ ਜਨਰੇਟ ਕਰਕੇ ਦੇ ਰਹੀਆਂ ਕਿ ਨਹੀਂ ਦੇ ਰਹੀਆਂ। ਤੁਹਾਡੇ ਟਾਈਮ ਹੋਰਾਈਜ਼ਨ ਦੇ ਹਿਸਾਬ ਦੇ ਨਾਲ, ਤੁਹਾਡੀ ਰਿਸਕ ਟੋਲਰੈਂਸ ਦੇ ਹਿਸਾਬ ਦੇ ਨਾਲ, ਕੀ ਉਹ ਇਨਕਮ ਜਨਰੇਟ ਕਰ ਰਹੀਆਂ ਸੇਵਿੰਗਸ ਕਿ ਨਹੀਂ ਕਰ ਰਹੀਆਂ। ਐਂਡ ਲਾਸਟਲੀ ਜਿਹੜੇ ਵੀ ਤੁਸੀਂ ਐਸੈਟਸ ਜਨਰੇਟ ਕੀਤੇ ਆ, ਕੱਲ ਨੂੰ ਇਨ ਕੇਸ ਜੇ ਤੁਸੀਂ ਨਹੀਂ ਰਹਿੰਦੇ, ਤਾਂ ਉਹ ਜਿਹੜੇ ਵੈਲਥ ਜਾਂ ਜਿਹੜੇ ਤੁਹਾਡੇ ਐਸੈਟਸ ਹੈਗੇ ਆ, ਉਹ ਤੁਹਾਡੀ ਫੈਮਿਲੀ ਨੂੰ ਕਿੱਦਾਂ ਟ੍ਰਾਂਸਫਰ ਹੋਣੇ ਆ। ਸੋ ਅਗਰ ਆਪਾਂ ਇਹ ਪੰਜ ਚੀਜ਼ਾਂ ਦੇ ਉੱਪਰ ਗੌਰ ਕਰ ਲਈਏ, ਸਾਡੀ ਫਾਈਨੈਂਸ਼ੀਅਲ ਪਲੈਨਿੰਗ ਕੰਪਲੀਟ ਹੋ ਸਕਦੀ ਆ। ਸੋ ਇਹਦੇ ਵਿੱਚ ਤੁਹਾਡਾ ਰਿਸਕ ਮੈਨੇਜਮੈਂਟ, ਇਹਦੇ ਵਿੱਚ ਤੁਹਾਡੀ ਇਨਵੈਸਟਮੈਂਟ ਪਲੈਨਿੰਗ, ਸਾਰਾ ਕੁਝ ਆਉਂਦਾ ਆ। ਤੇ ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਸੀ ਕਿੱਥੋਂ ਸਟਾਰਟ ਕਰਨਾ ਹੈਗਾ, ਡੈਫੀਨੇਟਲੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਹਰ ਇੱਕ ਪਰਸਨ ਦੇ ਹਿਸਾਬ ਦੇ ਨਾਲ ਆਪਾਂ ਉਹਨਾਂ ਦੇ ਪਲਾਨ ਡਿਜ਼ਾਈਨ ਕਰ ਸਕਦੇ ਆ, ਚਾਹੇ ਕੋਈ ਇੱਥੇ ਬੰਦਾ ਨਿਊ ਕਮਰ ਆ, ਚਾਹੇ ਕੋਈ ਵਰਕ ਪਰਮਿਟ ਤੇ ਆ, ਚਾਹੇ ਕੋਈ ਬਹੁਤ ਸਾਰੇ ਬਿਜ਼ਨਸ ਖੋਲ ਕੇ ਬੈਠੇ ਆ। ਸੋ ਆਪਾਂ ਹਰੇਕ ਬੰਦੇ ਦੀ ਪਲੈਨਿੰਗ ਕਰ ਸਕਦੇ ਆ ਕਿ ਕਿੱਦਾਂ ਆਪਾਂ ਰਿਸਕ ਨੂੰ ਮੈਨੇਜ ਕਰਨਾ ਆ ਤੇ ਕਿੱਦਾਂ ਆਪਾਂ ਆਪਣੀ ਇਨਵੈਸਟਮੈਂਟ ਪਲੈਨਿੰਗ ਕਰਨੀ ਆ। ਚਾਹੇ ਸਾਡੀਆਂ ਕਾਰਪੋਰੇਸ਼ਨ ਹੈਗੀਆਂ ਆ, ਕਾਰਪੋਰੇਸ਼ਨ 'ਚ ਰੂਟੀਨ ਅਰਨਿੰਗ ਪਈਆਂ ਹੋਈਆਂ, ਉਹਨਾਂ ਨੂੰ ਆਪਾਂ ਕਿੱਦਾਂ ਪ੍ਰੋਪਰਲੀ ਯੂਟੀਲਾਈਜ਼ ਕਰਨਾ ਆ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਇਸ ਸਾਰੇ ਟੋਪਿਕ ਦੇ ਉੱਪਰ ਮੇਰੇ ਨਾਲ ਡਿਸਕਸ਼ਨ ਕਰ ਸਕਦੇ ਆ। ਨੰਬਰ ਹੈਗਾ ਮੇਰਾ 416 8176500 ਕਿਹੜੇ ਇੰਸ਼ੋਰੈਂਸ ਪਲਾਨ ਤੁਹਾਨੂੰ ਚਾਹੀਦੇ ਹੈਗੇ ਆ, ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਕਿੰਨੇ ਟਾਈਮ ਦੇ ਲਈ ਚਾਹੀਦੀ ਹੈਗੀ ਆ, ਲਾਈਫ ਕ੍ਰਿਟੀਕਲ ਡਿਸੇਬਿਲਟੀ ਆਪਾਂ ਤਿੰਨਾਂ ਨੂੰ ਕੰਬੀਨੇਸ਼ਨ ਚ ਕਿੱਦਾਂ ਲੈ ਸਕਦੇ ਹਾਂ, ਤੇ ਜੇ ਸਾਡੀਆਂ ਕਾਰਪੋਰੇਸ਼ਨਸ ਹੈਗੀਆਂ ਉੱਥੇ ਆਪਾਂ ਕਿਹੜੀ ਸਟ੍ਰੈਟੇਜੀ ਯੂਜ਼ ਕਰ ਸਕਦੇ ਹਾਂ ਤਾਂ ਕਿ ਜਿਹੜੇ ਆਪਾਂ ਜਿੰਨਾ ਵੀ ਬਿਜ਼ਨਸ ਬਣਾਏ ਆ, ਜਿੰਨੇ ਵੀ ਐਸੈਟ ਜਨਰੇਟ ਕੀਤੇ ਆ, ਉਹਦੇ ਥਰੂ ਉਹ ਸਾਡੇ ਬੈਨੀਫਿਸ਼ਰੀਜ਼ ਤੱਕ ਘੱਟ ਤੋਂ ਘੱਟ ਟੈਕਸ ਪੇ ਕਰਨ ਤੋਂ ਬਾਅਦ ਪਹੁੰਚ ਸਕਣ। ਸੋ ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: ਨੰਬਰ ਇੱਕ ਕਿਆ 416-817-6500, 416-817-6500। ਹਰਪ੍ਰੀਤ ਹੁਣ ਤੁਸੀਂ ਜਾ ਕੇ ਆਪਣੇ ਮਾਮ ਨੂੰ ਕਿਹਾ ਤੇ ਉਹਨਾਂ ਨੇ ਕਹਿਣਾ ਇਹ ਤੈਨੂੰ ਕੀ ਹੋ ਗਿਆ, ਉਹਨਾਂ ਨੇ ਕਿਹਾ ਠੀਕ ਆ ਕੀ ਖਾਧਾ ਤੂੰ? ਸਾਡੇ ਬੜੇ ਯਾਰ ਸੱਜਣ ਪਿਆਰੇ ਨੇ ਦੁਆਬਾ ਟਰੈਵਲ ਵਾਲੇ, ਇੰਡੀਆ ਦੀਆਂ ਟਿਕਟਾਂ ਲੈਣੀਆਂ ਤਾਂ ਦੁਆਬਾ ਟਰੈਵਲ ਦੀ ਰੀਸ ਹੈ ਕਿਤੇ ਯਾਰ, ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੇ ਦੁਆਬਾ ਟਰੈਵਲ ਦਾ ਨੰਬਰ ਹੈ 9057967800, ਇੰਡੀਆ ਦੀਆਂ ਟਿਕਟਾਂ ਲਈ 9057967800। ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ।

0: locations in GTA. For more information, visit rajdhanisweets.ca.
1: Okay. ਇਹ ਗਾਣਾ ਥੋੜ੍ਹੇ ਲਾਉਣੇ ਆ, ਮੈਂ ਕਦੇ ਸੁਣਿਆ ਨਹੀਂ, ਬਟ ਬਲਕਾਰ ਅਣਖੀਲਾ ਬੜੇ ਵਧੀਆ ਆਰਟਿਸਟ ਨੇ ਤੇ ਲੋਕ ਬਹੁਤ ਸੁਣਦੇ ਆ।

0: ਬੱਲੇ ਯਾਰ ਬੜਾ ਖੜਕਵਾਂ ਗੀਤ ਹੈ, ਵਧੀਆ, ਨਾ ਬੈਡ ਯਾਰ, ਆਈ ਡੋਂਟ ਮਾਈਂਡ ਇਟ, ਠੀਕ ਹੈ, ਵਧੀਆ ਨਿਖਿਲਾ ਸਾਹਿਬ ਅਤੇ ਆਪਣੇ ਕੀ ਸੀ ਇਹਨਾਂ ਦਾ ਨਾਮ, ਮਨਜਿੰਦਰ ਗੁਲਸ਼ਨ ਜੀ, ਕਿਆ ਬਾਤ ਹੈ, ਚੱਕ ਤੇ ਫੱਟੇ. ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ, ਅਤੇ ਨੰਬਰ ਹੈ ਆਪਣਾ 905-673-3337. ਸਾਡੇ ਨਾਲ ਸੁਜੋਗ ਹੋਮਿਓ ਕਲੀਨਿਕ ਤੋਂ ਡਾਕਟਰ ਪਰਮਿੰਦਰ ਜੀ ਜੁੜੇ ਨੇ, ਪਰਮਿੰਦਰ ਬਲ ਜੀ ਜੁੜੇ ਨੇ ਸੁਜੋਗ ਹੋਮਿਓ ਕਲੀਨਿਕ ਤੋਂ. ਸੋ ਦੋ ਕਲੀਨਿਕਸ ਬ੍ਰੈਂਪਟਨ ਮਿਸਾਗਰ ਤੋਂ ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਐਟ ਸੁਜੋਗ ਹੋਮਿਓ ਕਲੀਨਿਕ. ਐਂਡ ਪਰਮਿੰਦਰ ਜੀ, ਪਹਿਲਾਂ ਤਾਂ ਵੈਲਕਮ ਜੀ, ਕਿਵੇਂ ਹੋ, ਕੀ ਹਾਲ ਚਾਲ?
1: ਥੈਂਕ ਯੂ ਸੋ ਮਚ ਨਵੀ, ਥੈਂਕ ਯੂ ਸੋ ਮਚ, ਐਂਡ ਵਾਰਮ ਹੈਲੋ ਟੂ ਯੂ ਐਂਡ ਆਲ ਆਰ ਲਿਸਨਰਸ.
0: ਸੋ ਦੇਖੋ, ਬਹੁਤ ਜ਼ਰੂਰੀ ਹੈ ਪਰਮਿੰਦਰ ਜੀ ਕਿ ਕੋਈ ਵੀ ਪੇਸ਼ੈਂਟ ਹੈ ਅਤੇ ਨਾਲ ਕੋਈ ਵੀ ਅਗਰ ਸਪੈਸ਼ਲਿਸਟ ਵੀ ਹੈ ਕਿ ਆਪਣੇ ਇਲਨੈਸ, ਆਪਣੀ ਬਿਮਾਰੀ ਨੂੰ ਮੋਨੀਟਰ ਕੀਤਾ ਜਾਵੇ ਅਤੇ ਜਿਹੜੇ ਡੀਟੇਲਸ ਨੇ ਉਹ ਸ਼ੇਅਰ ਕੀਤੇ ਜਾਣ, ਸਾਰੇ ਫਾਈਨ ਡੀਟੇਲ ਇਨ ਸਪੈਸੀਫਿਕ, ਅਤੇ ਹਰ ਇੱਕ ਚੀਜ਼ ਰਿਕਾਰਡ ਕੀਤੀ ਜਾਵੇ. ਸੋ ਇਹਦੇ ਬਾਰੇ ਤੁਸੀਂ ਦੱਸੋ ਵੀ ਚੀਜ਼ਾਂ ਕਿੰਨੀਆਂ ਕੁ ਇੰਪੋਰਟੈਂਟ ਨੇ.
1: ਨਵੀਂ, ਇਸ ਚੀਜ਼ ਨੂੰ ਆਈ ਕੈਨ ਐਕਸਪ੍ਰੈਸ ਵਿਦ ਐਨ ਐਗਜ਼ਾਮਪਲ, ਤੇ ਸਾਡੇ ਜਿਹੜੇ ਲਿਸਨਰਸ ਨੇ ਆਈ ਥਿੰਕ ਦੇ ਵਿਲ ਕਨੈਕਟ ਟੂ ਅਸ ਵਿਦ ਦੈਟ, ਕਿ ਜੇ ਤਾਂ ਅਸੀਂ ਆਪਣੇ ਆਪ ਦੀ, ਆਪਣੀ ਇਲਨੈਸ ਦੀ ਖੁਦ ਹੀ ਡੀਟੇਲ ਨਹੀਂ ਮੋਨੀਟਰ ਕਰਦੇ, ਤੇ ਡੈਫੀਨੇਟਲੀ ਉਹ ਪਾਰਸ਼ਲ ਇਨਫੋਰਮੇਸ਼ਨ ਅਸੀਂ ਅੱਗੇ ਪ੍ਰੈਕਟੀਸ਼ਨਰ ਦੇ ਅੱਗੇ ਧਰਦੇ ਹਾਂ, ਤਾਂ ਓਬਵੀਅਸਲੀ ਜਦੋਂ ਉਹਨਾਂ ਨੇ ਸਾਨੂੰ ਡਾਇਗਨੋਸ ਕਰਨਾ ਹੈ ਤਾਂ ਉਹਨਾਂ ਦਾ ਡਿਫਰੈਂਸ਼ੀਅਲ ਡਾਇਗਨੋਸਿਸ ਡਿਪੈਂਡ ਕਰਦਾ ਕੀ ਮਰੀਜ਼ 'ਚ ਆ ਲੱਛਣ ਨੇ, ਤਾਂ ਇਹ ਬਿਮਾਰੀ ਹੈ, ਬੀ ਬਿਮਾਰੀ ਹੈ, ਸੀ ਬਿਮਾਰੀ ਹੈ, ਡੀ ਬਿਮਾਰੀ ਹੈ. ਬਟ ਐਜ਼ ਆਈ ਜਸਟ ਸੈਡ, ਆਈ ਵਿਲ ਐਕਸਪਲੇਨ ਦਿਸ ਵਿਦ ਐਨ ਐਗਜ਼ਾਮਪਲ. ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਇੱਥੇ ਜੁੜਦੀ ਹੈ ਕਿ ਸਿਰਫ ਆਪਣੀ ਇਲਨੈਸ ਦੀਆਂ ਫਾਈਨ ਡੀਟੇਲਸ ਜ਼ਰੂਰ ਦੱਸੋ ਡਾਕਟਰ ਨੂੰ, ਪਰ ਉਹਨਾਂ ਡੀਟੇਲਸ ਨੂੰ ਲੇਬਲ ਨਾ ਕਰੋ. ਕੀ ਮਤਲਬ? ਜੇ ਮੈਨੂੰ ਆਫ ਬੈਲੈਂਸ ਫੀਲ ਹੋ ਰਿਹਾ, ਮੈਨੂੰ ਸਹੀ ਨਹੀਂ ਫੀਲ ਹੋ ਰਿਹਾ, ਖੁਦ ਤੋਂ ਹੀ ਮੈਂ ਕਹਾਂ ਵੀ ਮੈਨੂੰ ਵਰਟੀਗੋ ਹੈ, ਡਾਕਟਰ ਸਾਹਿਬ ਮੈਨੂੰ ਵਰਟੀਗੋ ਹੋ ਰਿਹਾ, ਜਾਂ ਫਿਰ ਮੈਨੂੰ ਕੋਈ ਤਰ੍ਹਾਂ ਦੀ ਘਬਰਾਹਟ ਹੋ ਰਹੀ ਹੈ, ਦਿਲ ਦੀ ਧੜਕਣ ਵੱਧ ਰਹੀ ਹੈ, ਤੇ ਮੈਂ ਖੁਦ ਹੀ ਕਹਾਂ ਕਿ ਮੇਰੀ ਬੱਚੀ ਦੀ ਦਿਲ ਦੀ ਧੜਕਣ ਵੱਧ ਰਹੀ ਹੈ, ਉਹਨੂੰ ਐਂਗਜ਼ਾਇਟੀ ਹੋ ਰਹੀ ਹੈ. ਸਟਾਪ ਲੇਬਲਿੰਗ ਦੀਸ ਥਿੰਗਸ. ਲੇਬਲ ਕਰਨਾ ਭਾਵ ਡਾਇਗਨੋਸ ਕਰਨਾ ਪ੍ਰੈਕਟੀਸ਼ਨਰ ਦਾ ਕੰਮ ਹੈ, ਤੁਹਾਡੇ ਫੈਮਿਲੀ ਡਾਕਟਰ ਦਾ ਕੰਮ ਹੈ, ਸਪੈਸ਼ਲਿਸਟ ਦਾ ਕੰਮ ਹੈ, ਹੂ ਐਵਰ ਯੂ ਆਰ ਸੀਇੰਗ ਉਹਨਾਂ ਦਾ ਕੰਮ ਹੈ. ਹੁਣ ਲੈਟਸ ਟਾਕ ਅਬਾਊਟ ਦ ਐਗਜ਼ਾਮਪਲ. ਮੇਰੇ ਕੋਲ ਕੁਝ ਮੰਥ ਪਹਿਲਾਂ ਇੱਕ ਪੇਸ਼ੈਂਟ ਆਏ, ਔਰ ਉਹਨਾਂ ਦਾ ਕੰਸਰਨ ਸੀਗਾ, ਉਹਨਾਂ ਨੇ ਆਉਂਦਿਆਂ ਮੇਨ ਆਪਣੀ ਚਾਰਜਸ਼ੀਟ ਵੀ ਇਹ ਲਿਖਿਆ, ਕੀ ਲਿਖਿਆ ਜੀ, ਕਿ ਮੈਨੂੰ ਵਰਟੀਗੋ ਹੋ ਰਿਹਾ, ਬਹੁਤ ਮਹੀਨਿਆਂ ਤੋਂ ਮੈਂ ਵਰਟੀਗੋ ਵਾਸਤੇ ਥਾਂ ਥਾਂ ਤੇ ਚੱਕਰ ਕੱਟ ਰਹੀ ਹਾਂ, ਅਲੱਗ ਅਲੱਗ ਡਾਕਟਰਸ ਕੋ ਜਾ ਰਹੀ ਹਾਂ, ਕਾਇਰੋਪ੍ਰੈਕਟਰ ਨੂੰ ਮਿਲੇ ਹਾਂ, ਮੈਂ ਫਿਜ਼ੀਓਥੈਰੇਪਿਸਟ ਕੋ ਗਈ ਹਾਂ, ਮੈਂ ਹਰ ਚੀਜ਼ ਕਰਾ ਕੇ ਦੇਖ ਲਈ ਹੈ, ਮੇਰੇ ਚੱਕਰ ਨਹੀਂ ਜਾ ਰਹੇ. ਸੋ ਜਦੋਂ ਪੇਸ਼ੈਂਟ ਮੇਰੇ ਸਾਹਮਣੇ ਬੈਠੇ, ਨਵੀਂ ਯੂ ਵੋਂਟ ਬਿਲੀਵ, ਉਹ ਬੈਠੇ ਕਿੱਦਾਂ ਹੈ, ਚੇਅਰ ਦੇ ਪਿੱਛੇ ਵਾਲ ਹੈ ਤੇ ਵਾਲ ਨੂੰ ਉਹਨਾਂ ਨੇ ਸਿਰ ਟਿਕਾਇਆ ਹੋਇਆ, ਸ਼ੀ ਇਜ਼ ਨੋਟ ਸਿਟਿੰਗ ਅਪਰਾਈਟ. ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ, ਇਹ ਪੋਜੀਸ਼ਨ ਮੇਰੇ ਲਈ ਕੰਫਰਟੇਬਲ ਹੈ, ਠੀਕ ਹੈ ਜੀ, ਓਕੇ, ਤੁਹਾਨੂੰ ਇਸ ਵੇਲੇ ਚੱਕਰ ਆ ਰਿਹਾ? ਨਹੀਂ ਨਹੀਂ, ਚੱਕਰ ਨਹੀਂ ਆ ਰਿਹਾ. ਸਿਰ ਨੂੰ ਕੁਝ ਹੋ ਰਿਹਾ? ਨਹੀਂ, ਕੁਝ ਨਹੀਂ ਹੋ ਰਿਹਾ. ਚੱਕਰ ਤੁਸੀਂ ਕਿਸ ਨੂੰ ਕਹਿੰਦੇ ਹੋ? ਮੇਰੇ ਸਿਰ 'ਚ ਕਹਿੰਦੇ ਕੁਝ ਨਹੀਂ ਹੁੰਦਾ, ਮੈਨੂੰ ਕੋਈ ਘਮੇਟਾ ਨਹੀਂ ਆਉਂਦਾ, ਆਲਾ ਦੁਆਲਾ ਕੁਝ ਨਹੀਂ ਘੁੰਮਦਾ, ਤੇ ਫਿਰ ਤੁਸੀਂ ਕਿਸ ਨੂੰ ਵਰਟੀਗੋ ਕਹਿ ਰਹੇ ਹੋ? ਚੱਕਰ ਕੀ ਹੈ? ਮੈਨੂੰ ਨਾ ਮੇਰੀ ਬੈਕ ਤੋਂ, ਰੀੜ ਦੀ ਹੱਡੀ ਤੋਂ, ਲੋਅਰ ਬੈਕ ਤੋਂ ਕੁਝ ਹੁੰਦਾ, ਤੇ ਫਿਰ ਮੈਨੂੰ ਇੰਝ ਲੱਗਦਾ ਮੈਂ ਡਿੱਗ ਜਾਵਾਂਗੀ. ਅੱਛਾ ਜੀ, ਫਿਰ ਘਰ ਦਾ ਕੰਮ ਕੌਣ ਕਰਦਾ? ਮੈਂ ਹੀ ਕਰਦੀ ਹਾਂ. ਰੋਟੀ ਕੌਣ ਪਕਾਉਂਦਾ? ਮੈਂ ਹੀ ਪਕਾਉਂਦੀ ਹਾਂ. ਫਿਰ ਉਹ ਕਿੱਦਾਂ ਕਰਦੇ ਹੋ? ਉਹ ਮੈਂ ਕਾਊਂਟਰ ਫੜ ਫੜ ਕੇ ਬ੍ਰੇਕ ਲੈ ਕੇ ਕਰਦੀ ਹਾਂ. ਮੈਨੂੰ ਗਾਂਹ ਨੂੰ ਝੁਕਣਾ ਪੈਂਦਾ ਤੇ ਮੈਂ ਕਾਊਂਟਰ ਵੱਲ ਨੂੰ ਝੁੱਕ ਜਾਂਦੀ ਹਾਂ ਤੇ ਮੈਨੂੰ ਥੋੜਾ ਆਰਾਮ ਲੱਗਦਾ. ਬਾਜ਼ਾਰ ਜਾਣਾ, ਗਰੋਸਰੀ ਕਰਨਾ, ਉਹ ਕਿੱਦਾਂ ਕਰਦੇ ਹੋ? ਜੇ ਉਹ ਮੈਂ ਸ਼ਾਪਿੰਗ ਕਾਰਟ ਨੂੰ ਫੜ ਕੇ ਤੁਰਦੀ ਹਾਂ, ਗਾਂਹ ਨੂੰ ਝੁਕੀ ਰਵਾਂ, ਫਿਰ ਮੈਂ ਬਿਲਕੁਲ ਬੈਲੈਂਸ ਹਾਂ. ਜਦੋਂ ਹੀ ਮੈਂ ਅਪਰਾਈਟ ਹੁੰਦੀ ਹਾਂ ਤੇ ਮੈਨੂੰ ਇਸ ਵਰਟੀਗੋ ਦੁਬਾਰਾ ਆਉਂਦਾ. ਓਕੇ, ਲੈਟਸ ਪੁੱਟ ਦ ਵਰਡ ਵਰਟੀਗੋ ਅਸਾਈਡ. ਕੀ ਹੁੰਦਾ? ਮੇਰੀ ਲੱਤਾਂ 'ਚ ਕਮਜ਼ੋਰੀ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਮੈਂ ਡਿੱਗ ਜਾਵਾਂਗੀ. ਨਵੀਂ, ਦਿਸ ਇਜ਼ ਕਾਲਡ ਸ਼ਾਪਿੰਗ ਕਾਰਟ ਸਿੰਡਰੋਮ. ਸ਼ਾਪਿੰਗ ਕਾਰਟ ਸਿੰਡਰੋਮ ਮੀਨਸ ਸੈਂਟਰਲ ਕਨਾਲ ਸਟੈਨੋਸਿਸ ਇਨ ਦ ਲੋਅਰ ਬੈਕ. ਮਰੀਜ਼ ਦੀ ਰੀੜ ਦੀ ਹੱਡੀ ਦੇ ਅੰਦਰ ਸੈਂਟਰਲ ਨਰਵਸ ਸਿਸਟਮ ਦੱਬ ਰਿਹਾ, ਦਿਮਾਗ ਨੂੰ ਡਿਸਕਨੈਕਟ ਕਰ ਦਿੰਦਾ ਲੋਅਰ ਬੈਕ ਤੋਂ, ਤੇ ਮਰੀਜ਼ ਨੂੰ ਇੰਜ ਮਹਿਸੂਸ ਹੁੰਦਾ ਕਿ ਮੇਰੀਆਂ ਲੱਤਾਂ 'ਚ ਜਾਣ ਗਈ, ਮੈਂ ਡਿੱਗ ਜਾਵਾਂਗੀ. ਉਹ ਜਾ ਕੇ ਵਰਟੀਗੋ ਵਰਟੀਗੋ ਵਰਟੀਗੋ, ਐਂਡ ਸ਼ੀ ਇਜ਼ ਟੇਕਿੰਗ ਵਰਟੀਗੋ ਪ੍ਰਿਸਕ੍ਰਿਪਸ਼ਨ ਫਾਰ ਮੰਥਸ. This is what we mean. Don't use words, just use fine detail of ki ho raha hai, put that on the table taaki sanu sahi diagnosis mile. In our clinic, so jo homeo clinic, sada goal hunda hai eh detail kadan. Jadon ye table te aandi hai, sahi diagnosis, sahi matching medication, and disease disappear, patient nobar na ho janda. So if you are suffering from something like that, then sujo homeo clinic is a destination.
0: ਸੋ ਬਿਲਕੁਲ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ। ਕਈ ਵਾਰ ਆਪਾਂ ਆਪਣੇ ਆਪ ਨੂੰ ਸੈਲਫ ਡਾਇਗਨੋਸ ਵੀ ਕਰ ਲੈਂਦੇ ਹਾਂ, ਆਪਣੇ ਆਪ ਨੂੰ ਸੈਲਫ ਆਪਾਂ ਕਿਤੇ ਨਾ ਕਿਤੇ ਵੀ ਖੁਦ ਆਪ ਹੀ ਡਾਕਟਰ ਬਣ ਜਾਂਦੇ ਹਾਂ ਜੋ ਨਹੀਂ ਕਰਨਾ ਚਾਹੀਦਾ। ਸੋ ਕੋਈ ਵੀ ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸੁਜੋਗ ਹੋਮੇ ਕਲੀਨਿਕ 647-856-2516-647-856-2516 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ। 647-856-2516। ਪਰਮਿੰਦਰ ਜੀ ਥੈਂਕ ਯੂ ਸੋ ਮੱਚ।
1: Thank you so much,
0: Naveen. Thank you, Ji. Good day. So, program Punjabi Dana, you're listening to 905-673-3337. Your phone number is 905-673-3337. We're talking about it. We'll be right back. We're talking about it again.
2: ਮੇਰਾ ਨਾਮ ਨਵਜੀਤ ਕੌਰ ਬਰਾਰ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਲੈਂਸ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ। ਅਸੀਂ ਨਾਰਥ ਵੈਸਟ ਬ੍ਰਾਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾਰ ਨੂੰ ਵੋਟ ਦਿਓ।
3: ਆਥੋਰਾਈਜ਼ਡ ਬਾਈ ਨਵਜੀਤ ਕੌਰ ਬਰਾਰ ਕੈਂਪੇਨ।
4: ਮੈਂ ਸੁਖਵੰਤ ਸਿੰਘ ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘ ਕੈਂਪੇਨ।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557। ਕਿਆ ਬਾਤ ਹੈ ਕਿ ਅੱਜ ਨਾ ਤੁਹਾਡੇ ਨਾਲ ਇੱਕ ਡਿਸਕਸ਼ਨ ਕਰਨੀ ਹੈ ਤੇ ਹਰ ਰੋਜ਼ ਆਪਣੀਆਂ ਡਿਸਕਸ਼ਨਾਂ ਦੀ ਰੀਸ ਹੈ ਕਿਤੇ ਯਾਰ ਪੂਰੀ ਹੈ ਨਾ। ਮੈਂ ਕਹਿੰਦਾ ਉਹਨਾਂ ਕਿ ਚਰਚਾ ਹੁੰਦੀ ਹੈ ਚਾਰੇ ਪਾਸੇ ਵੀ। ਅੱਛਾ ਯਾਰ ਨਵੀਂ ਤੁਹਾਡੇ ਟੋਪਿਕ ਜਿਹੜੇ ਨੇ ਨਾ ਉਹਨਾਂ ਨੂੰ ਸੁਣ ਕੇ ਬੜਾ ਮਜ਼ਾ ਆਇਆ। ਤੁਸੀਂ ਕੱਲ੍ਹ ਪਰਸੋਂ ਆਹ ਗੱਲ ਕਰ ਰਹੇ ਸੀ, ਇੱਕ ਦਿਨ ਤੁਹਾਡੀ ਉਹ ਗੱਲ ਸੁਣੀ। ਸੋ ਬਹੁਤ ਸਾਰੇ ਲੋਕ ਅਪਰੀਸ਼ੀਏਟ ਅਤੇ ਲਾਈਕ ਕਰਦੇ ਨੇ, ਸੋ ਥੈਂਕ ਯੂ ਫੋਰ ਦੈਟ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਵਾਂ GS ਬਿਜ਼ਨਸ ਕੰਸਲਟੈਂਟਸ ਦਾ। ਤੁਸੀਂ ਅਗਰ ਬਿਜ਼ਨਸ ਆਪਣੀ ਕੋਈ ਸ਼ੁਰੂ ਕਰਨੀ ਹੈ, ਪਤਾ ਨਹੀਂ ਲੱਗ ਰਿਹਾ ਕਿ ਯਾਰ ਬਿਜ਼ਨਸ ਨਾ ਵੀ ਕਿਵੇਂ ਸ਼ੁਰੂ ਕਰੀਏ, ਤਾਂ GS ਬਿਜ਼ਨਸ ਕੰਸਲਟੈਂਟਸ ਦੇ ਗੁਰਿੰਦਰ ਸਿੰਘ ਇਹ ਥੋੜ੍ਹੀ ਮਦਦ ਕਰਦੇ ਆ ਬਿਜ਼ਨਸ ਕਿਵੇਂ ਸਟਾਰਟ ਕਰਨੀ ਹੈ, ਕਿਵੇਂ ਲੋ ਕੋਸਟ ਦੇ ਵਿੱਚ ਸਟਾਰਟ ਕਰਨੀ ਹੈ। ਸਟੈਪ ਬਾਈ ਸਟੈਪ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਗਾਈਡ ਕਰਨਗੇ। 1-on-1 ਕੰਸਲਟੇਸ਼ਨ ਹੈ। ਸੋ ਇਫ ਯੂ ਵਾਂਟ ਗਾਈਡੈਂਸ ਕਿ ਬਿਜ਼ਨਸ ਅਸੀਂ ਕਿਵੇਂ ਸਟਾਰਟ ਕਰੀਏ, ਕੋਈ ਫੂਡ ਬਿਜ਼ਨਸ ਹੈ, ਟਰੱਕਿੰਗ ਬਿਜ਼ਨਸ ਹੈ, ਕੋਈ ਸਲੋਨ ਬਿਜ਼ਨਸ ਹੈ, ਕੋਈ ਵੀ ਬਿਜ਼ਨਸ ਲਈ 647-649-7365 ਨੰਬਰ ਇਹਨਾਂ ਦਾ 647-649-7365-647-649-7365 ਇਜ਼ ਦੀ ਨੰਬਰ ਟੂ ਕਾਲ। ਤੁਸੀਂ ਗੁਰਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਜ਼ਰੂਰ ਕਰੋ। ਅਨਾਜ ਮਾਰਟ ਗਰੋਸਰੀ ਸਟੋਰ ਏਅਰਪੋਰਟ ਰੋਡ ਤੇ ਮੇਫੀਲਡ ਤੇ ਖੁੱਲ ਚੁੱਕਿਆ ਤੇ ਅਨਾਜ ਮਾਰਟ ਦੀ ਜੋ ਇੱਕ ਸਫਾਈ ਹੈ, ਓਰਗਨਾਈਜੇਸ਼ਨ ਹੈ, ਕੁਆਲਿਟੀ ਹੈ, ਵਰਾਇਟੀ ਹੈ, ਤੁਸੀਂ ਦੇਖੋਗੇ ਤਾਂ ਤੁਹਾਨੂੰ ਯਕੀਨ ਹੋਊਗਾ ਜਾਣਾ ਪੈਣਾ ਕਿਹੜਾ। ਸੋ ਅਨਾਜ ਮਾਰਟ ਏਅਰਪੋਰਟ ਰੋਡ ਐਂਡ ਮੇਫੀਲਡ, ਅਨਾਜ ਮਾਰਟ ਏਅਰਪੋਰਟ ਰੋਡ ਐਂਡ ਮੇਫੀਲਡ। ਮੇਰੇ ਭੰਗੜੇ ਦੇ ਕਿੰਨੇ ਕੁ ਸ਼ੌਕੀਨ ਬੰਦੇ ਸੁਣ ਰਹੇ ਆ ਪ੍ਰੋਗਰਾਮ ਨੂੰ, ਭੰਗੜੇ ਵਾਲਿਓ ਇਹ ਤੁਹਾਡੇ ਲਈ ਹੈ, ਸੁਣੋ ਤੇ ਨੱਚਣ ਨੂੰ ਨਾ ਜੀ ਕੀਤਾ ਤਾਂ ਫਿਰ ਮੇਰਾ ਨਾਂ ਵੀ ਨਵੀਂ ਨਹੀਂ।

0: Shashan, certified Batman zone.
1: ਕਿਵੇਂ ਆ ਫਿਰ? ਹੋ ਗਈ ਬੱਲੇ ਬੱਲੇ? ਮੈਂ ਯਾਰ ਦਿਨ ਚ ਪਤਾ ਨੀ ਕਿੰਨੀ ਵਾਰੀ ਸੁਣਿਆ ਇਹ ਵੀਰ ਜਿਹਦੇ ਗਾਇਆ ਰਹੇ ਸਾਡਾ ਮਿੱਤਰ ਹੈ ਬਹੁਤ ਲੰਬੇ ਸਮੇਂ ਤੋਂ ਜਦੋਂ ਅਸੀਂ ਭੰਗੜਾ ਪਾਉਂਦੇ ਰਹੇ ਹਾਂ ਇਹ ਜੀ ਸਿੱਧੂ ਆ ਮੁੰਡਾ ਇਹ ਵੀ ਪਾਉਂਦਾ ਰਿਹਾ ਤੇ ਜੀ ਸਿੱਧੂ ਇਹ ਨਿਊਯਾਰਕ ਦੇ ਵਿੱਚ ਭੰਗੜਾ ਪਾਉਂਦਾ ਰਿਹਾ ਤੇ ਸਾਡੀ ਯਾਰ ਬੜੀ ਵਾਰ ਸਾਡੀ ਟੀਮ ਦੀ ਇਹਨਾਂ ਦੀ ਟੀਮ ਦੇ ਨਾਲ ਸਾਡੇ ਕੰਪੀਟੀਸ਼ਨ ਹੁੰਦੇ ਰਹੇ ਆ ਤੇ ਇਹ ਜਦੋਂ ਰਿਲੀਜ਼ ਕੀਤਾ ਨਾ ਮੈਂ ਕਿਹਾ ਜੀ ਸਿੱਧੂ ਮੁੰਡੇ ਚੱਖ ਤੇ ਫਟੇ ਕਿਆ ਬਾਤ ਹੈ ਯਾਰ ਕਿੰਨਾ ਮਜ਼ਾ ਆਇਆ ਸੁਣ ਕੇ ਕਿ ਨਹੀਂ ਆਈ ਹੋਪ ਜਿਹੜੇ ਸਾਡੇ ਭੰਗੜੇ ਦੇ ਸ਼ੌਕੀਨ ਨੇ ਤੁਸੀਂ ਜ਼ਰੂਰ ਕਿਹਾ ਹੋਗਾ ਕਿ ਨਵੀਂ ਯਾਰ ਤੁਸੀਂ ਤਾਂ ਅੱਜ ਨਵੀਂ ਚੀਜ਼ ਸੁਣਾ ਕੇ ਬੱਲੇ ਬੱਲੇ ਕਰਾਤੀ ਸੋ ਪ੍ਰੋਗਰਾਮ ਪੰਜਾਬੀ ਨਾ ਤੇ ਨੰਬਰ ਹੈ ਆਪਣਾ 9056733377905 6733377 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ ਤੇ ਦੱਸਿਓ ਸਹੀ ਕਿ ਕਿੱਦਾਂ ਲੱਗਿਆ ਆਈ ਐਮ ਸ਼ੋਰ ਕਿ ਸਾਰਿਆਂ ਨੇ ਇੰਜੋਏ ਤਾਂ ਕੀਤਾ ਹੋਣਾ ਬਟ ਜਿਹੜੇ ਸਾਡੇ ਹੁਣ ਮੈਨੂੰ ਪਤਾ ਨਹੀਂ ਯਾਰ ਕਿ ਭੰਗੜੇ ਦੇ ਕਿੰਨੇ ਕੁ ਸਾਡੇ ਸ਼ੌਕੀਨ ਨੇ ਜਿਹੜੇ ਸੁਣ ਰਹੇ ਆ ਬਟ ਉਹਨਾਂ ਨੇ ਤਾਂ ਪੱਕਾ 100% ਇੰਜੋਏ ਕੀਤਾ ਹੋਵੇਗਾ ਸੋ 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਡੇ ਲਈ ਨਾਲ ਦੀ ਨਾਲ ਜਾਣਕਾਰੀ ਦੇਵਾਂ ਜਿੰਨੇ ਵੀ ਸਾਡੇ ਸੱਜਣ ਮਿੱਤਰ ਹੁਣ ਫੇਸ ਕਰੇ ਕੋਈ ਇਸ਼ੂ ਤੁਹਾਡੀ ਰੂਫ ਚੇਂਜ ਹੋਣ ਵਾਲੀ ਹੈ ਰੂਫ ਤੁਹਾਡੀ ਰਿਪੇਅਰ ਹੋਣ ਵਾਲੀ ਹੈ ਹੁਣ ਕਰਾ ਲਓ ਯਾਰ ਕਿਉਂਕਿ ਦਿਨ ਹੋਣੀ ਨੇ ਸੀਜ਼ਨ ਬਦਲ ਰਿਹਾ ਨੈਚੁਰਲੀ ਜਾ ਕੇ ਜੇ ਕਿਤੇ ਫਿਰ ਮੌਸਮ ਖਰਾਬ ਹੋ ਗਿਆ ਫਿਰ ਤਾਂ ਰੂਫ ਦਾ ਕੰਮ ਕਰਾ ਹੀ ਨਹੀਂ ਹੋਣਾ ਸੋ ਨਾਓ ਇਜ਼ ਦਾ ਟਾਈਮ ਤੁਸੀਂ ਉਹਦੇ ਲਈ ਯਾਦ ਜ਼ਰੂਰ ਰੱਖਣਾ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਹੋਣਾ ਨੂੰ ਸੋ ਪੈਸ਼ਨ ਰੂਫਿੰਗ 647-919-9493 647-919-9413 passion roofing ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਫੁੱਲੀ ਇੰਸ਼ੋਰਡ ਕੰਪਨੀ ਤੇ ਤੁਹਾਨੂੰ ਵਧੀਆ ਡਿਸਕਾਊਂਟ ਵੀ ਦੇਣਗੇ ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਕਿਵੇਂ ਹੋ
2: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਲੌਂਗ ਵੀਕਐਂਡ ਦੀਆਂ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਸਿੰਗਲ ਰੈਫਰੀਜਰੇਟਰ ਚ ਡੀਲ ਦੇਖ ਰਹੇ ਨੇ 36 ਇੰਚ ਵਾਈਡ ਦਾ ਫ੍ਰੈਂਚ ਡੋ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ ਸਿੰਗਲ ਸਟੋਵ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਸਟੇਨਲੈਸ ਸਟੀਲ ਕਲਰ ਦਾ ਸਮੂਥ ਟਾਪ ਸਟੋਵ ਹੈ ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ $1100 ਦੀ ਪ੍ਰਾਈਸ ਤੋਂ ਘਟਾ ਕੇ $799 ਤੇ ਸਟੇਨਲੈਸ ਸਟੀਲ ਦੀ ਟੋਲ ਟੱਪ ਦੀ ਡਿਸ਼ ਵਾਸ਼ਰ $800 ਦੀ ਪ੍ਰਾਈਸ ਤੋਂ ਘਟਾ ਕੇ $499 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕ ਟਾਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਬਿਗ ਸਕਰੀਨ ਟੀਵੀ ਦੇ ਵਿੱਚ ਡੀਲ ਦੇਖ ਰਹੇ ਨੇ ਐਕਸਕਲੂਸਿਵ ਇਸ ਸੰਡੇ ਤੱਕ ਇਹ ਡੀਲ ਹੈ ਜਿਹਦੇ ਵਿੱਚ ਸੈਮਸੰਗ ਬ੍ਰਾਂਡ ਦਾ 85 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ $2000 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $1099 ਚ ਅਪਲਾਇੰਸ ਜੰਕਸ਼ਨ ਤੇ ਐਕਸਕਲੂਸਿਵ ਇਸ ਸੰਡੇ ਤੱਕ ਅਸੀਂ ਲੈ ਕੇ ਦੇ ਰਹੇ ਹਾਂ ਸੋ ਤੁਸੀਂ ਵਿਜ਼ਿਟ ਕਰਨਾ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀਂ
1: ਮਜੀ ਤੁਹਾਡੇ ਕੋਲ ਡੌਗ ਇੱਕ ਹੈ ਜਾਂ ਦੋ ਨੇ
2: ਨਵੀਂ ਮੇਰੇ ਕੋਲ ਡੌਗ ਵੈਸੇ ਇੱਥੇ ਹੁਣ ਇੱਕ ਰਹਿ ਗਿਆ ਬਟ ਉੱਦਾਂ ਮੇਰੇ ਕੋਲ ਡੌਗ 3-4 ਹੈ ਇੰਡੀਆ ਵੀ ਹੈਗੇ ਆ ਦੋ ਸੋ
1: ਇੰਡੀਆ ਵੀ ਦੋ ਨੇ
2: ਮੈਂ ਜਦੋਂ ਇੰਡੀਆ ਜਾਣਾ ਇੱਕ ਤਾਂ ਡੌਗ ਹੋਰ ਲੈ ਕੇ ਦੇਣਾ ਘਰ ਦੇ ਯਾਰ
1: ਅੱਛਾ ਨਹੀਂ ਫੇ ਤੁਸੀਂ ਕਹਿ ਸਕਦੇ ਹੋ ਕਿ ਜਿੰਨਾ ਤੁਹਾਡੇ ਫੈਮਿਲੀ ਮੈਂਬਰਸ ਨਾਲ ਤੁਹਾਡਾ ਪਿਆਰ ਹੈ ਓਨਾ ਹੀ ਤੁਹਾਡਾ ਤੁਹਾਡੇ ਡੌਗ ਨਾਲ ਪਿਆਰ ਹੈ
2: ਨਵੀਂ ਡੌਗਸ ਦਾ ਐਕਚੁਅਲੀ ਜ਼ਿਆਦਾ ਹੁੰਦਾ ਕਿਉਂਕਿ ਮੇਰੇ ਹੁਣ ਜਿੱਦਾਂ ਦੋਨੋਂ ਬੇਟੇ ਆ ਇੱਕ ਹੁਣ ਆਈ ਥਿੰਕ 8 ਸਾਲ ਦਾ ਹੋ ਗਿਆ ਤੇ ਇੱਕ 4 ਸਾਲ ਦਾ ਹੋ ਗਿਆ ਹਨਾ ਸੋ ਉਹ ਹੁਣ ਜਿੱਦਾਂ ਕਈ ਵਾਰੀ ਤੁਸੀਂ ਘਰੇ ਜਾਂਦੇ ਆ ਨਾ ਤਾਂ ਪਹਿਲਾਂ ਡੋਰ ਵੱਲ ਭੱਜ ਗਏ ਹੁੰਦੇ ਸੀ ਕਿ ਬਾਪੂ ਆ ਗਿਆ ਤੇ ਉਹ ਹੁਣ ਥੋੜੇ ਜਿਹੇ ਹਟਦੇ ਜਾਂਦੇ ਤਾਂ ਹੁਣ ਡੋਗ ਹਜੇ ਵੀ ਸਟਿਲ ਸੇਮ ਹੈ ਉਹਨੇ ਸਭ ਤੋਂ ਪਹਿਲੇ ਭੱਜ ਗਏ ਤੁਹਾਡੇ ਕੋਲ ਹੀ ਆਉਣਾ ਸੋ ਇਹ ਫੈਮਿਲੀ ਮੈਂਬਰ ਤੋਂ ਬਹੁਤ ਉੱਪਰ ਚਲ ਜਾਂਦੇ ਇਟਸ ਆਲਵੇਜ਼ ਹਾਰਡ ਕਿਉਂਕਿ ਪਰ ਇੱਕ ਹੈ ਕਿ ਜਦੋਂ ਗੁੱਡ ਬਾਏ ਕਹਿਣਾ ਥੋੜਾ ਜਿਹਾ ਹਾਰਡ ਹੁੰਦਾ ਜਦੋਂ ਇਹਦਾ ਲਾਈਫ ਦਾ ਲਾਸਟ ਸਟੇਜ ਹੁੰਦਾ ਬਟ ਉਹ ਇਟਸ ਪਾਰਟ ਆਫ ਲਾਈਫ
1: ਵੈਰੀ ਗੁੱਡ ਸੋ ਇੰਨਾ ਕਿਹਾ ਮੈਨੂੰ ਅੱਜ ਸਵੇਰੇ ਕਾਲ ਆਈ ਇੱਕ ਲੇਡੀ ਦੀ ਕਹਿੰਦੇ ਨਵੀ ਜਿੰਨਾ ਮੈਂ ਪਿਆਰ ਆਪਣੇ ਬੱਚੇ ਨੂੰ ਕਰਦੀ ਹਾਂ ਉਨਾ ਮੈਂ ਆਪਣੇ ਡੌਗ ਨੂੰ ਕਰਦੀ ਹਾਂ ਤੁਸੀਂ ਵੀ ਫਿਰ ਰਿਲੇਟ ਕਰ ਸਕਦੇ ਹਾਂ
2: ਬਿਲਕੁਲ ਨਵੀ ਉਹ ਮਤਲਬ ਇਟਸ ਬਹੁਤ ਜ਼ਿਆਦਾ ਤੁਹਾਡਾ ਰਿਲੇਸ਼ਨ ਜਿਹੜਾ ਨਾ ਤੁਹਾਡੇ ਪੈਟਸ ਦੇ ਨਾਲ ਕਿਉਂਕਿ ਉਹ ਇੱਕ ਡਿਪਰੈਸ਼ਨ ਵਗੈਰਾ ਤਾਂ ਤੁਹਾਨੂੰ ਹੋਣ ਹੀ ਨਹੀਂ ਦੇ ਸਕਦਾ ਡੌਗ ਜੇ ਤੁਹਾਡੇ ਕੋਲ ਹੈ ਕਈ ਵਾਰੀ ਜਿਹਨਾਂ ਦੇ ਪੇਰੈਂਟਸ ਇਕੱਲੇ ਆ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਰਿਕਮੈਂਡ ਕਰਦਾ ਕਿ ਇੱਕ ਡੌਗ ਲੈ ਕੇ ਦੇ ਦਿਓ ਪੇਰੈਂਟਸ ਬਹੁਤ ਬਿਜ਼ੀ ਹੋ ਜਾਂਦੇ ਵਾਕ ਤੇ ਲੈ ਕੇ ਜਾਣਾ ਇੱਧਰ ਉੱਧਰ ਸੋ ਇਟਸ ਆਲਵੇਜ਼ ਅ ਗੁੱਡ ਥਿੰਗ
1: ਥੈਂਕ ਯੂ ਮਨੀ ਥੈਂਕ ਯੂ ਫਾਰ ਸ਼ੇਅਰਿੰਗ
2: ਥੈਂਕ ਯੂ ਸੋ ਮਚ
1: ਬਹੁਤ ਧੰਨਵਾਦ ਥੈਂਕ ਯੂ ਸੋ ਮਚ 7391 ਹੈਲੋ
3: ਹੈਲੋ
1: ਜੀ ਹਾਂਜੀ ਬਸ ਕਹਿ ਦੇ ਨਵੀਂ ਤੋਂ ਮਿਲਿਆ ਨੰਬਰ ਤੁਸੀਂ ਬਸ ਫੋਨ ਕਰ ਲੋ ਸਾਰਾ ਤੁਹਾਨੂੰ ਬਾਈ ਜੀ ਹੁਣੇ ਸਮਝਾ ਦੇਣਗੇ ਠੀਕ ਹੈ ਕਰ ਲੋ ਇਹਨਾਂ ਨੂੰ ਫੋਨ ਨੋ ਪ੍ਰੋਬਲਮ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਸੋ 905-673-3333 ਜੋ ਮੈਂ

0: 8 pound ਬ੍ਰਾਂਡ ਦਾ ਦੇਸੀ ਘਿਓ ਸਿਰਫ 23.99 ਨੂੰ 1.8 kg, ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 pound, ਬੰਸੀ ਦਾ ਸ਼ੱਕਰ 2 pound 1.99 ਨੂੰ, ਅਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 'ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 liter, ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 kg, ਲਕਸ਼ਮੀ ਦੇਸੀ ਬੇਸਨ 3.99 ਨੂੰ 4 pound। ਲੋਕੇਸ਼ਨਸ ਤੁਹਾਨੂੰ ਦੱਸਦੇ ਹਾਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ, ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲਮੋਰ, 15 ਫੈਂਡਰਵੇ ਬਵੇਡ ਐਂਡ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨ ਟੇਰੀਓ, 600 ਹੈਸਪਲ ਰੋਡ ਕੇਂਬਰਿਜ, 33 ਫਾਰਲੀ ਡਰਾਈਵ ਗੋਲਫ। The one and only Indian Fruitland di lag chuki hai 11 October tak, autumn sale. ਵਾਹ ਬਈ ਵਾਹ, ਬਿਲਕੁਲ ਆਟਮ ਸੇਲ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਸੋ ਕੁਝ ਕੁ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰ ਰਹੇ ਹਾਂ। ਇੱਕ ਤਾਂ ਅਸੀਂ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦੇ ਹਾਂ ਹੀਲ ਐਕਸ ਫਿਜ਼ੀਓ ਐਂਡ ਰੀਹੈਬ ਕਲੀਨਿਕ ਦਾ, ਹੀਲ ਐਕਸ ਵੈਲਨੈਸ ਬਾਰੇ ਪਹਿਲਾਂ ਜਾਣਕਾਰੀ ਦੇਣ ਤੋਂ ਪਹਿਲਾਂ, ਸੋਰੀ, ਪੰਜਾਬੀ ਦਰਾਂ ਦੇ CEO ਮੇਰੇ ਫਾਦਰ ਸਾਹਿਬ ਸਟੂਡੀਓ ਸਾਡੇ ਨਾਲ ਜੁੜੇ ਆ, ਸੋ ਉਹਨਾਂ ਨੂੰ ਵੈਲਕਮ ਕਰੀਏ ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ। ਜੀ ਵੈਲਕਮ।
1: ਬਹੁਤ ਬਹੁਤ ਮਿਹਰਬਾਨੀ ਨਵੀ ਜੀ, ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ, ਸ਼ੁਭ ਇਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਜਿਹੜੇ ਉਰਦੂ ਵਾਲੇ ਆ ਨਾ, ਉਹ ਕਹਿੰਦੇ ਆ ਕਿ ਹਮੇ ਆਪਣੀ ਦੁਆਓਂ ਮੇਂ ਯਾਦ ਰੱਖਣਾ, ਹੈਨਾ,
0: ਕੋਈ ਗਾਣਾ ਵੀ ਸੀ ਦੁਆਓਂ ਮੇਂ ਯਾਦ ਰੱਖਣਾ।
1: ਹਾਂ, ਤੇ ਆਪਾਂ ਵੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਬਹੁਤ ਜਿੰਨੇ ਕਿਉਂਕਿ ਸਰੋਤੇ ਆ ਉਹਨਾਂ ਦੇ ਕਰਕੇ ਹੀ ਅਸੀਂ ਇੱਥੇ ਬੈਠੇ ਹਾਂ, ਤੋ ਬਹੁਤ ਬਹੁਤ ਉਹਨਾਂ ਵਾਸਤੇ ਸ਼ੁਭ ਇੱਛਾਵਾਂ। ਇੱਕ ਤਾਂ ਵਧਾਈ ਦੇਣਾ ਚਾਹੁੰਦੇ ਹਾਂ ਦਲਬੀਰ ਕਥੂਰੀਆ ਜੀ ਨੂੰ, ਵਿਸ਼ਵ ਪੰਜਾਬੀ ਭਵਨ ਦੇ ਵਿੱਚ ਪਿਛਲੇ ਦਿਨੀ 3 ਦਿਨਾਂ ਜਿਹੜੀ ਅੰਤਰਰਾਸ਼ਟਰੀ ਕਾਨਫਰੰਸ ਹੋਈ, ਬਹੁਤ ਹੀ ਕਾਮਯਾਬ ਅਤੇ ਬਹੁਤ ਹੀ ਭਰਵਾਂ ਹੁੰਗਾਰਾ ਪੂਰੀ ਕਮਿਊਨਿਟੀ ਵੱਲੋਂ ਉਹਦੇ ਵਿੱਚ ਦਿੱਤਾ ਗਿਆ, ਅਤੇ ਨਾਲ ਦੀ ਨਾਲ ਬਹੁਤ ਸਾਰੇ ਪੇਪਰ ਪੜ੍ਹੇ ਗਏ, ਖਾਸ ਤੌਰ ਉੱਤੇ ਔਰਤ ਦੇ ਵਾਸਤੇ ਜਿਹੜੀ ਸਤਿਕਾਰ ਦੀਆਂ ਭਾਵਨਾਵਾਂ ਦੇ ਪੇਪਰ ਜਿਹੜੇ ਸੀ ਉਹ ਪੜ੍ਹੇ ਗਏ। ਸੋ ਦਲਬੀਰ ਕਥੂਰੀਆ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਕਰਾਉਣ ਲਈ ਬਹੁਤ ਬਹੁਤ ਮੁਬਾਰਕਾਂ।
0: ਬਿਲਕੁਲ, ਬਹੁਤ ਬਹੁਤ ਮੁਬਾਰਕਾਂ ਅਤੇ ਦਲਬੀਰ ਕਥੂਰੀਆ ਜੀ, ਉਹਨਾਂ ਦੀ ਪੂਰੀ ਟੀਮ, ਬਹੁਤ ਹੀ ਕਮਾਲ ਦਾ ਪ੍ਰੋਗਰਾਮ ਸ਼ਾਮ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ ਡਾਕਟਰ ਸਾਹਿਬ ਪੇਸ਼ ਕਰਦੇ ਆ ਅਤੇ ਬੜੇ ਵਧੀਆ ਵਿਸ਼ੇ ਹੁੰਦੇ ਆ, ਬਹੁਤ ਇੱਕ ਸੀਜ਼ਨਡ ਗੱਲਬਾਤ ਹੁੰਦੀ ਹੈ। ਸੋ
1: ਇਹ ਪ੍ਰੋਗਰਾਮ ਨਵੀਂ ਬ੍ਰੈਂਪਟਨ ਕੈਸ਼ ਐਂਡ ਕੈਰੀ ਅਤੇ ਵਿਲੇਜ ਆਫ ਇੰਡੀਆ, ਜਿਹੜਾ ਸ਼ੁੱਧ ਸ਼ਾਕਾਹਾਰੀ ਪਕਵਾਨ ਦਾ ਮੋਢੀ ਹੈ ਸਾਡੇ ਇੱਥੇ ਟੋਰਾਂਟੋ ਦੇ ਵਿੱਚ, ਵਿਲੇਜ ਆਫ ਇੰਡੀਆ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਜਿਹੜਾ ਸ਼ਾਮ ਨੂੰ 10 ਤੋਂ 11 ਤੱਕ ਪੇਸ਼ ਕੀਤਾ ਜਾਂਦਾ। ਅਤੇ ਬਾਕੀ ਰਹੀ ਗੱਲ ਇੱਕ ਹੋਰ ਸੁਨੇਹਾ ਦੇ ਦਈਏ ਇਸ ਤੋਂ ਪਹਿਲਾਂ ਕਿ ਅਸੀਂ ਹੀਲਸ ਐਂਡ ਵੈਲਨੈਸ ਵਾਲਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰੀਏ, ਉਹ ਸੁਨੇਹਾ ਵੀ ਜ਼ਰੂਰੀ ਹੈ ਨਵੀਂ, ਉਹ ਹੈ ਤੇਰੇ ਨਾਨਕਿਆਂ ਦਾ, ਇਸ ਕਰਕੇ ਉਹਦੇ 'ਤੇ ਹੋਰ ਵੀ ਜ਼ਿਆਦਾ ਕਹਿੰਦੇ ਪਿਆਰ ਨਾਲ। ਇਹ ਸਮੂਹ ਨਗਰ ਸ਼ੇਖੂਪੁਰਾ ਹੈ ਜੀ, ਮੁੱਲਾਂਪੁਰ ਦੇ ਨੇੜੇ, ਚੌਕੀ ਮਾਨ ਦੇ ਨੇੜੇ ਸ਼ੇਖੂਪੁਰਾ ਪਿੰਡ ਆ, ਔਰ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ 9 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਾਰੰਭ ਕਰਵਾਏ ਜਾਣਗੇ, 10 ਅਕਤੂਬਰ ਨੂੰ ਮੱਧ ਦੀ ਅਰਦਾਸ ਹੋਏਗੀ ਅਤੇ 11 ਅਕਤੂਬਰ ਨੂੰ ਭੋਗ ਪੈਣਗੇ, 10 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਦੁਆਰਾ ਸਾਧ ਸੰਗਤ ਬੋਰਡ ਨਾਨਕਸਰ ਸਿਆੜ, ਇਹ ਸੁਸਾਇਟੀ ਆ ਕੈਨੇਡੀ ਰੋਡ ਉੱਤੇ, ਉੱਥੇ ਇਹ ਸ਼ੇਖੂਪੁਰਾ ਸਿੱਖ ਸੰਗਤ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਕਰਵਾਇਆ ਜਾਣਾ ਅਤੇ ਸਾਰੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਪਰਮਜੀਤ ਸਿੰਘ ਟੱਟ ਨੂੰ 416-723-7241 'ਤੇ ਫੋਨ ਕਰ ਸਕਦੇ ਹੋ
0: ਜੀ। ਬਿਲਕੁਲ, ਸੋ ਅਸੀਂ ਇੱਕ ਤਾਂ ਅੱਜ ਰੈਕਗਨਾਈਜ਼ ਕਰਨਾ ਚਾਹੁੰਦੇ ਆ ਹੀਲ ਐਕਸ ਵੈਲਨੈਸ ਨੂੰ। ਸੋ ਮੇਰਾ ਕੱਲ ਮੈਨੂੰ ਮੌਕਾ ਮਿਲਿਆ, ਮੈਂ ਹੀਲ ਐਕਸ ਵੈਲਨੈਸ ਵਾਲਿਆਂ ਕੋਲ ਕੱਲ ਗਿਆ ਤੇ ਬਹੁਤ ਹੀ ਕਮਾਲ ਦੀ ਕਲੀਨਿਕ, ਬੜੀ ਸਟੇਟ ਆਫ ਦੀ ਆਰਟ ਤੇ ਬੜੇ ਯਾਰ ਵਧੀਆ, ਬੜੇ ਕਮਾਲ ਦੇ ਡਾਕਟਰਸ, ਫਿਜ਼ੀਓਥੈਰੇਪਿਸਟ ਹੀਲ ਐਕਸ ਵੈਲਨੈਸ ਤੇ, ਹਾਂਜੀ ਕੈਰੋਪ੍ਰੈਕਟਰ ਵੀ ਨੇ। ਸੋ ਗੋਰਵੇ ਐਂਡ ਕੰਟਰੀ ਸਾਈਡ, ਗੋਰਵੇ ਕੰਟਰੀ ਸਾਈਡ ਤੇ ਇੱਕੋ ਇੱਕ ਪਲਾਜ਼ਾ ਤੇ ਉਸ

0: ਵੈਲਨੈਸ ਫਿਜ਼ੀਓ ਐਂਡ ਰੀਹੈਬ ਹੈ।
1: ਅਰੇ ਉਹ ਪਲਾਜ਼ਾ ਨਵੀਂ ਜਿੱਥੇ ਆਪਾਂ ਰਾਇਲ ਇੰਡੀਆ ਗ੍ਰੋਸਰਸ ਦੀ ਗ੍ਰੈਂਡ ਓਪਨਿੰਗ ਕਰਵਾਈ ਸੀ, ਔਰ ਇਸ ਹੀਲ ਐਕਸ ਵੈਲਨੈਸ ਇੱਥੇ ਅੱਜ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਨਵੀਂ।
0: ਔਰ ਮੈਂ ਦੇਖੋ ਮੈਂ ਕੱਲ ਗਿਆ ਤੇ ਮੈਂ ਜ਼ਰੂਰ ਕਿਹਾ, ਮੈਂ ਕਿਹਾ ਮੈਂ ਡੈਡ ਮੋਮ ਨੂੰ ਜ਼ਰੂਰ ਰੈਕਮੈਂਡ ਕਰੂੰਗਾ ਕਿ ਇੱਥੇ ਜਾਇਓ ਤੇ ਤੁਸੀਂ ਫੀਲ ਕਰੋਗੇ ਡਿਫਰੈਂਸ।
1: ਬਿਲਕੁਲ, ਬਹੁਤ ਹੀ ਕਮਾਲ ਦਾ ਉਹਨਾਂ ਦਾ ਇੱਕ ਐਟਮੋਸਫੀਅਰ ਆ, ਔਰ ਉੱਥੇ ਅੰਦਰ ਜਾਂਦਿਆਂ ਸਾਰ ਹੀ ਤੁਹਾਨੂੰ ਨਾ ਫਰੈਸ਼ਨੈਸ ਦਾ ਅਹਿਸਾਸ ਹੁੰਦਾ। ਔਰ ਹੀਲਸ ਐਕਸ ਅਤੇ ਵੈਲਨੈਸ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਫਿਜ਼ੀਓਥੈਰੇਪੀ, ਔਰ ਉੱਥੇ ਨਾਲ ਦੀ ਨਾਲ ਕਾਇਰੋਪ੍ਰੈਕਟਰ ਅਤੇ ਨਾਲ ਦੀ ਨਾਲ ਬਹੁਤ ਸਾਰੇ
0: ਮਸਾਜ ਥੈਰੇਪੀ
1: ਹੈ,
0: ਮਸਾਜ ਥੈਰੇਪੀ,
1: ਔਰ ਨਾਲ ਦੀ ਨਾਲ ਬਹੁਤ ਸਾਰੇ ਕਈ ਵਾਰ ਨਾ ਸਾਡੇ ਵਰਟੀਗੋ ਜਿਹੜਾ ਕਿ ਇੰਬੈਲੈਂਸ ਹੋ ਜਾਂਦਾ ਕੰਨਾਂ ਦੇ ਵਿੱਚ, ਉਹਦਾ ਇਲਾਜ ਵੀ ਪ੍ਰੋਫੈਸ਼ਨਲ ਡਾਕਟਰ ਉੱਥੇ ਅਵੇਲੇਬਲ ਨੇ। ਤੇ ਮੈਨੂੰ ਬੜਾ ਚੰਗਾ ਲੱਗਿਆ, ਉਹਨਾਂ ਦਾ ਸਟਾਫ ਦਾ ਐਟੀਚਿਊਡ ਬੜਾ ਚੰਗਾ ਸੀ, ਵੈਲਕਮ ਕਰਦੇ ਸਾਰਿਆਂ ਨੂੰ, ਚਾਹ ਪਾਣੀ ਪੁੱਛਦੇ ਆ, ਤੇ ਨਾਲ ਦੀ ਨਾਲ ਉੱਥੇ ਨਾਲ ਹੀ ਫਿਜ਼ੀਓਥੈਰੇਪੀ ਆ, ਨਾਲ ਹੀ ਉੱਥੇ ਫਾਰਮੇਸੀ ਆ, ਨਾਲ ਹੀ ਅਰਜੈਂਟ ਕੇਅਰ ਆ, ਔਰ ਜਿੱਥੇ ਸਾਡੇ ਪੰਜਾਬੀ ਬੋਲਦੇ ਡਾਕਟਰਸ ਵੀ ਉੱਥੇ ਅਵੇਲੇਬਲ ਨੇ। ਤੇ ਮੈਂ ਸਭ ਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ਹੀਲਸ ਐਕਸ ਐਂਡ ਵੈਲਨੈਸ ਸੈਂਟਰ ਦੇ ਵਿੱਚ ਜ਼ਰੂਰ ਗੋਰਵੇ ਅਤੇ ਕੰਟਰੀ ਸਾਈਡ ਤੇ ਚੱਕਰ ਲਾ ਕੇ ਆਇਓ। ਟੈਲੀਫੋਨ ਨੰਬਰ ਸ਼ਾਇਦ ਤੁਹਾਡੇ
0: ਕੋਲ ਨਾ, ਜਿੱਥੇ ਫਿਜ਼ੀਓਥੈਰੇਪੀ ਕਰਦੇ ਇਹਨਾਂ ਕੋਲ ਇੱਕ ਬਹੁਤ ਹੀ ਹਾਈ ਐਂਡ ਸਪੈਸ਼ਲ, ਉਹਨੂੰ ਕਹਿੰਦੇ ਆ ਐਮ ਵਾਈਟਲ ਲੇਜ਼ਰ ਟ੍ਰੀਟਮੈਂਟ ਹੈ। ਸੋ ਇਹ ਜਿਹੜੀ ਟ੍ਰੀਟਮੈਂਟ ਹੈ ਇਹ ਹੁਣ ਆਪਣੇ ਬਹੁਤ ਸਾਰੀ ਆਰਥਰਾਈਟਿਸ ਦੀ ਪੇਨ ਹੈ, ਕੋਈ ਇਨਫਲਮੇਸ਼ਨ ਹੋ ਜਾਂਦੀ ਹੈ, ਕੋਈ ਤੁਹਾਡੇ ਮੋਚ ਆ ਜਾਂਦੀ ਹੈ, ਉਹ ਲੇਜ਼ਰ ਟ੍ਰੀਟਮੈਂਟ ਇੰਨੀ ਇਫੈਕਟਿਵ ਹੈ, ਉਹ ਇਹਨਾਂ ਕੋਲ ਹੈ। ਤੇ ਨਾਲ ਕਾਇਰੋਪ੍ਰੈਕਟਿਕ ਮਸਾਜ ਥੈਰੇਪੀ, ਪੈਲਵਿਕ ਫਲੋਰ ਫਿਜ਼ੀਓਥੈਰੇਪੀ, ਸੋ ਬਹੁਤ ਸਾਰੀਆਂ ਲੇਡੀਜ਼ ਨੂੰ ਪ੍ਰੈਗਨੈਂਸੀ ਤੋਂ ਬਾਅਦ ਕਈ ਵਾਰ ਯੂਰਿਨ ਦਾ ਇਸ਼ੂ ਹੁੰਦਾ, ਉਹਨੂੰ ਵੀ ਟ੍ਰੀਟ ਕੀਤਾ ਜਾਂਦਾ, ਔਰਥੋਟਿਕ ਵੀ ਕਰਦੇ ਨੇ, ਐਂਡ ਬਾਕੀ ਬੜੀਆਂ ਟ੍ਰੀਟਮੈਂਟਸ ਨੇ, ਮੈਡੀਕਲ ਐਸਥੈਟਿਕ ਟ੍ਰੀਟਮੈਂਟਸ ਨੇ, ਸਕਿਨ ਲੇਜ਼ਰ, ਸਕਿਨ ਲਾਈਟ ਥੈਰੇਪੀ, ਕੋਈ ਸਕਿਨ ਕੰਡੀਸ਼ਨਸ ਨੇ, ਕੋਈ ਸਕਾਰਸ ਨੇ, ਕੋਈ ਰਿੰਕਲਸ ਨੇ, ਐਂਡ ਹੇਅਰ ਫੋਲਿਕਸ ਟ੍ਰੀਟਮੈਂਟ ਵੀ ਕਰਦੇ ਆ।
1: ਕਿਆ ਬਾਤ ਹੈ,
0: ਲੇਡੀਜ਼ ਤੇ ਮੈਨ ਦੇ ਵਿੱਚ ਹੇਅਰ ਲੋਸ ਕਰਕੇ ਉਹਦੀ ਟ੍ਰੀਟਮੈਂਟ ਕਰਦੇ ਆ, ਆਈ ਵੀ ਡ੍ਰਿਪ ਕਰਦੇ ਆ, ਆਇਰਨ ਵਾਈਟਮਿਨ ਥੈਰੇਪੀ ਦੇ ਲਈ। ਸੋ ਬੜਾ ਕੁਛ ਹੈ, ਤੁਸੀਂ ਸਾਡਾ ਨਾਮ ਲੈ ਦਿਓ ਤੇ ਤੁਹਾਨੂੰ ਬੜਾ ਡਿਸਕਾਊਂਟਡ ਰੇਟ ਮਿਲੂਗਾ, ਬਹੁਤ ਫੇਵਰੇਬਲ ਤੁਹਾਨੂੰ ਸਰਵਿਸ ਟੌਪ ਦੀ ਮਿਲਣੀ ਹੋਈ ਹੈ। ਹਾਂਜੀ, ਸੋ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਆ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਦੇ ਆ। ਗੋਰਵੇ ਐਂਡ ਕੰਟਰੀ ਸਾਈਡ, ਹੀਲ ਐਕਸ ਵੈਲਨੈਸ, ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ, 9059135256 9059135256।
1: ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਤੇ, ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਇਹ ਮਾਣ ਅਤੇ ਖੁਸ਼ੀ ਨਾਲ ਤੁਹਾਡੇ ਤੱਕ ਖਬਰ ਦੇ ਰਹੇ ਹਾਂ ਕਿ ਇਸ 9 ਅਕਤੂਬਰ ਨੂੰ, 9 ਅਕਤੂਬਰ ਫਰਾਈਡੇ ਵਾਲੇ ਦਿਨ, ਸ਼ੁੱਕਰਵਾਰ ਜੁੰਮੇ ਨੂੰ ਤੁਹਾਡੇ ਵੱਖ ਵੱਖ ਸਿਨੇਮਾ ਘਰਾਂ ਦੇ ਵਿੱਚ ਇੱਕ ਬਹੁਤ ਹੀ ਕਮਾਲ ਦੀ ਪਰਿਵਾਰਕ ਫਿਲਮ ਲੱਗਣ ਜਾ ਰਹੀ ਹੈ। ਇਹ ਦਿਨ ਰੋਜ਼ ਨਹੀਂ ਆਉਣੇ, ਔਰ ਪੰਜਾਬੀ ਦੇ ਮਸ਼ਹੂਰ ਗਾਇਕ, ਅਦਾਕਾਰ ਅਤੇ ਪਰਫਾਰਮਰ ਹਰਭਜਨ ਮਾਨ, ਨਵੀਂ ਹਰਭਜਨ ਮਾਨ ਨੂੰ ਸਿਹਰਾ ਜਾਂਦਾ ਕਿ ਜਦੋਂ ਪੰਜਾਬੀ ਫਿਲਮ ਇੰਡਸਟਰੀ ਬਿਲਕੁਲ ਕਹਿੰਦੇ ਆ ਕਿ ਡੈੱਡ ਪਈ ਸੀ, ਉਹਨੂੰ ਰਿਵਾਈਵ ਕਰਨ ਦਾ ਸਿਹਰਾ, ਅਤੇ ਸ਼ੁੱਧ ਪੰਜਾਬੀ ਜਿਹੜੀਆਂ ਮੂਵੀਜ਼ ਸਾਡੇ ਪਰਿਵਾਰਕ ਸੰਬੰਧਾਂ ਨੂੰ ਮੁੱਖ ਰੱਖਦੀਆਂ, ਔਰ ਜੀਆਂ ਨੂੰ ਲੈ ਕੇ ਫਿਲਮ ਉਹਨਾਂ ਨੇ ਬਣਾਈ ਮਨਮੋਹਨ ਸਿੰਘ ਜੀ ਦੀ ਡਾਇਰੈਕਸ਼ਨ ਦੇ ਹੇਠ।
0: ਤੁਸੀਂ ਦੇਖੋ ਕਿ ਉਨੀ ਦਿਨੀ ਸਿਨੇਪਲੈਕਸ ਵਰਗੇ ਵੱਡੇ ਵੱਡੇ ਥੀਏਟਰ ਪੰਜਾਬੀ ਫਿਲਮਾਂ ਨੂੰ ਅਲਾਉ ਨਹੀਂ ਸੀ ਕਰਦੇ, ਤੇ ਉਹਨਾਂ ਦਿਨਾਂ 'ਚ ਜਦੋਂ ਜੀਆਂ ਨੂੰ ਆਈ ਤੇ ਉਦੋਂ ਭਾਵੇਂ ਬਾਰਿਸ਼ ਬਹੁਤ ਜ਼ਿਆਦਾ ਸੀ, ਬਟ ਏਡੀਆਂ ਲੰਬੀਆਂ ਲੰਬੀਆਂ ਲਾਈਨਾਂ ਥੀਏਟਰ ਦੇ ਬਾਹਰ ਲੱਗੀਆਂ ਹੋਈਆਂ ਸੀ ਕਿ ਸਿਨੇਪਲੈਕਸ ਵਾਲੇ ਵੀ ਹੈਰਾਨ ਹੋ ਗਏ ਕਿ ਵਾਹ ਯਾਰ, ਅਸੀਂ ਇੰਨਾ ਕਰੇਜ਼ ਦੇਖਿਆ ਹੀ ਨਹੀਂ ਕਦੇ।
1: ਬਿਲਕੁਲ, ਪਿਛਲੇ ਦਿਨੀ ਮੈਂ ਇੱਕ ਬਹੁਤ ਵੱਡੇ ਐਕਟਰ ਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਮੁੰਬਈ ਦੇ ਵਿੱਚ, ਬੰਬੇ ਦੇ ਵਿੱਚ ਇਹਦਾ ਪ੍ਰੀਵਿਊ ਰੱਖਿਆ ਗਿਆ ਸੀਗਾ ਜੀ ਆਏ ਨੂੰ ਦਾ, ਔਰ ਵੱਡੇ ਵੱਡੇ ਯਸ਼ਰਾਜ ਜੀ ਵਰਗੇ ਜਿਹੜੇ ਪ੍ਰੋਡਿਊਸਰ ਨੇ, ਔਰ ਉਹਨਾਂ ਨੇ ਇਸ ਫਿਲਮ ਦਾ ਪ੍ਰੀਵਿਊ ਦੇਖਿਆ ਤੇ ਉਹਨਾਂ ਉਹ ਵੀ ਆਸ਼ਸ਼ ਕਰ ਉੱਠੇ।
0: ਨਹੀਂ, ਵੇਖੋ ਬੜੀ ਇੱਕ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਇਸ ਯੂਨੋ ਲੈਵਲ ਤੱਕ ਪਹੁੰਚਿਆ, ਤੇ ਹਰ ਇੱਕ ਜਿਹੜਾ ਐਕਟਰ ਹੈ, ਕੋਈ ਸਿੰਗਰ ਹੈ, ਕੋਈ ਵੀ ਇੰਡਸਟਰੀ ਨਾਲ ਜੁੜਿਆ, ਉਹ ਜ਼ਰੂਰ ਰਿਸਪੈਕਟ ਅਤੇ ਕ੍ਰੈਡਿਟ ਦਿੰਦੇ ਆ ਹਰਭਜਨ ਮਾਨ ਜੀ ਨੂੰ ਅਤੇ ਮਨਮੋਹਨ ਸਿੰਘ ਜੀ ਨੂੰ,
1: ਬਿਲਕੁਲ,
0: ਜਿਨ੍ਹਾਂ ਨੇ ਉਨੀ ਦਿਨੀ ਦੇਖੋ ਮੁਹੱਬਤੇ ਵਰਗੀ ਫਿਲਮ ਦੇ ਵਿੱਚ ਲੀਡ ਉਹ ਕੈਮਰਾਮੈਨ ਰਹੇ ਨੇ ਤੇ ਏਡੀ ਵੱਡੀ ਇੰਡਸਟਰੀ ਨੂੰ ਛੱਡ ਕੇ ਪੰਜਾਬੀ ਸਿਨੇਮੇ ਵੱਲ ਨੂੰ ਆਉਣਾ, ਮਨਮੋਹਨ ਸਿੰਘ ਜੀ ਦਾ ਵੀ ਬਹੁਤ ਵੱਡਾ ਦੇਣ,
1: ਬਿਲਕੁਲ ਬਹੁਤ ਉਹਨਾਂ ਨੂੰ, ਉਹਨਾਂ ਦੀ ਬੜੀ ਕੰਟਰੀਬਿਊਸ਼ਨ ਆ। ਹੁਣੇ ਹੁਣੇ ਹਰਭਜਨ ਸਰਸੇ ਜਾ ਕੇ ਆਏ, ਉੱਥੇ ਵੀ ਉਹਨਾਂ ਨੇ ਮਨ ਜੀ ਹੋਰਾਂ ਦਾ ਸਪੈਸ਼ਲ ਜ਼ਿਕਰ ਕੀਤਾ ਕਿ ਇੱਥੋਂ ਫਿਲਮਾਂ ਬਣਾਉਣ ਦੀ ਸ਼ੁਰੂਆਤ ਹੋਈ। ਤੋ ਹੁਣ ਉਹਨਾਂ ਦੀ ਫਿਲਮ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਦਿਨ ਰੋਜ਼ ਨਹੀਂ ਆਉਣੇ। ਇਹ ਫਿਲਮ ਜਿਹੜੀ ਆ 9 ਅਕਤੂਬਰ ਨੂੰ ਬੜੀ ਮਿਹਨਤ ਨਾਲ ਬਣੀ ਹੈ, ਔਰ ਪਿਛਲੇ ਸਾਲ ਜਦੋਂ ਨਵੀਂ ਅਸੀਂ ਇੰਡੀਆ ਸੀ ਤਾਂ ਉਦੋਂ ਇਸ ਫਿਲਮ ਦੀ ਮੇਕਿੰਗ ਦੇ ਵਿੱਚ ਵੀ ਮੈਨੂੰ ਅਤੇ ਤੇਰੀ ਮੰਮੀ ਨੂੰ ਜਾਣ ਦਾ ਮੌਕਾ ਮਿਲਿਆ। ਅਤੇ ਇਹਦੇ ਵਿੱਚ ਹੋਰ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਬਹੁਤ ਵੈਟਰਨ ਐਕਟਰ ਇਹਦੇ ਵਿੱਚ ਨੇ, ਮੰਨੇ ਪਰਮੰਨੇ ਸਰਬਜੀਤ ਚੀਮਾ ਜੀ ਨੇ, ਮੈਡਮ ਨਿਰਮਲ ਰਿਸ਼ੀ ਨੇ, ਉੱਥੇ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਡੈਬਿਊ ਕਰਵਾਇਆ ਜਾ ਰਿਹਾ। ਅਤੇ ਵਿਸ਼ੇਸ਼ ਤੌਰ 'ਤੇ ਹਰਭਜਨ ਹੁਣ ਮਾਨ ਹੋਣਾ ਦਾ ਬਹੁਤ ਹੀ ਸੋਹਣਾ ਸੁਨੱਖਾ ਹੋਣਹਾਰ ਅਤੇ ਬਹੁਤ ਹੀ ਕਹਿੰਦੇ ਨੇ ਕਿ ਗੱਭਰੂ ਜਵਾਨ ਬੇਟਾ ਅਵਕਾਸ਼ ਮਾਨ ਉਹ ਆਪਣੀ ਪਹਿਲੀ ਫਿਲਮ ਲੈ ਕੇ ਇਸ ਵਿੱਚ ਹਾਜ਼ਰ ਹੋ ਰਿਹਾ, ਔਰ ਬੜਾ ਡੀਲ ਦੌੜ ਵਾਲਾ ਨੌਜਵਾਨ ਆ ਅਵਕਾਸ਼, ਔਰ ਅਵਕਾਸ਼ ਨੇ ਬੜੀ ਮਿਹਨਤ ਕੀਤੀ ਹੈ, ਬਹੁਤ ਸਾਰੀਆਂ ਫਿਲਮੀ ਕਲਾਸਾਂ ਲਾਈਆਂ।
0: ਦੇਖੋ ਇੱਕ ਨਾ ਜਦੋਂ ਕਿਸੇ ਕੋਲ ਏਡਾ ਵੱਡਾ ਪਲੈਟਫਾਰਮ ਹੋਵੇ, ਹੁਣ ਅਕਸਰ ਜੇ ਤੁਹਾਡਾ ਬਾਪ ਹਰਭਜਨ ਮਾਨ ਹੈ ਤਾਂ ਬੰਦਾ ਜਦੋਂ ਮਰਜ਼ੀ ਐਂਟਰੀ ਮਾਰ ਸਕਦਾ, ਬਟ ਇਹ ਮੈਂ ਦੱਸਣਾ ਚਾਹੁੰਦਾ ਕਿ ਅਵਕਾਸ਼ ਪਿਛਲੇ ਤਕਰੀਬਨ 10-12 ਸਾਲ ਨਹੀਂ ਮਿਲਦਾ ਤਾਂ 15-17 ਸਾਲ ਮਿਹਨਤ ਕਰ ਰਿਹਾ ਐਕਟਿੰਗ ਨੂੰ ਲੈ ਕੇ। ਸੀਕ੍ਰੀਟਲੀ ਦੇਖੋ ਆਡੀਸ਼ਨਸ ਦੇਣ ਜਾਣੀ ਆ ਵੱਖਰੇ ਵੱਖਰੇ ਥਾਵਾਂ ਦੇ ਉੱਤੇ, ਤੇ ਫਿਰ ਮੁੰਬਈ ਡਾਂਸ ਪ੍ਰੈਕਟਿਸ ਐਕਟਿੰਗ ਸਕੂਲ ਅਟੈਂਡ ਕਰਨਾ। ਸੋ ਹੁਣ ਬਹੁਤ ਮਿਹਨਤ ਤੋਂ ਬਾਅਦ ਅਵਕਾਸ਼ ਆਪਣੀ ਡੇਬਿਊ ਕਰ ਰਿਹਾ, ਸੋ ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਨਹੀਂ ਤਾਂ ਅਗਲੇ ਨੂੰ ਹੁੰਦਾ ਯਾਰ ਕਿ ਮੈਨੂੰ ਕੀ ਮਿਹਨਤ ਕਰਨ ਦੀ ਲੋੜ ਹੈ, ਮੇਰਾ ਏਡਾ ਵੱਡਾ ਪਲੈਟਫਾਰਮ ਹੈ।
1: ਬਿਲਕੁਲ,
0: ਬਟ ਇਟਸ ਅਮੇਜ਼ਿੰਗ ਕਿ ਬੜੀ ਮਿਹਨਤ, ਬਹੁਤ ਹੀ ਇੱਕ ਹਾਰਡਵਰਕ ਤੋਂ ਬਾਅਦ ਅਵਕਾਸ਼ ਆਪਦਾ ਡੇਬਿਊ ਕਰ ਰਿਹਾ, ਐਂਡ ਟ੍ਰੇਲਰ ਬੜਾ ਖੂਬਸੂਰਤ ਹੈ, ਜਿੰਨਾ ਪਤਾ ਲੱਗਦਾ ਕਿ ਇੱਕ ਵੱਖਰੇ ਕਿਸਮ ਦੀ ਫਿਲਮ ਹੈ, ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ, ਵੱਡੇ ਛੋਟੇ ਹਰ ਇੱਕ ਦੇ ਪਰਸਪੈਕਟਿਵ ਤੋਂ ਫਿਲਮ ਹੈ, ਐਂਡ ਗੀਤ ਸੰਗੀਤ ਬੜਾ ਕਮਾਲ ਦਾ,
1: ਬੜੇ ਕਮਾਲ ਦੇ, ਜਿਹੜਾ ਇਹਦਾ ਮਿਊਜ਼ਿਕ ਬੜਾ ਚੋਕਤੀ ਦੇ ਮਿਊਜ਼ਿਕ ਡਾਇਰੈਕਟਰ ਨੇ ਦਿੱਤਾ, ਅਤੇ ਸੰਗੀਤ ਦੇ ਵਿੱਚ ਜਿੱਥੇ ਹਰਭਜਨ ਮਾਨ ਤਾਂ ਖੈਰ ਐਵਰਗ੍ਰੀਨ ਹੈ ਹੀ, ਉੱਥੇ ਬਹੁਤ ਹੀ ਲਾਡਲਾ ਅਤੇ ਪੰਜਾਬੀਆਂ ਦਾ ਸਿਰਮੌਰ ਗਾਇਕ ਬੱਬੂ ਮਾਨ ਤੇ ਸ਼ੈਰੀ ਮਾਨ ਉਹਨਾਂ ਨੇ ਵੀ ਗੀਤ ਗਾਏ ਨੇ ਇਸ ਫਿਲਮ ਦੇ ਵਾਸਤੇ।
0: ਹੈਪੀ ਰਾਏਕੋਟੀ ਨੇ ਲਿਖੇ ਨੇ, ਵੀਤ ਬਲਜੀਤ ਨੇ ਲਿਖੇ ਨੇ, ਤੇ ਨਾਲ ਹਜੇ ਇੱਕ ਗਾਣਾ ਆਉਣਾ ਸੁਖਵਿੰਦਰ ਸਿੰਘ ਹੋਰਾਂ
1: ਦਾ, ਬਾਤ ਆ
0: ਬਾਬੂ ਸਿੰਘ ਮਾਨ ਜੀ
1: ਦੀ ਛਤਰ ਛਾਇਆ ਪੂਰੀ, ਔਰ ਗੀਤ ਉਹਨਾਂ ਨੇ ਲਿਖੇ ਸਾਰੇ। ਤੇ ਇਹ ਫਿਲਮ 9 ਅਕਤੂਬਰ ਨੂੰ ਲੱਗ ਰਹੀ ਹੈ ਵਰਲਡ ਵਾਈਡ, ਅਤੇ ਇਸ ਫਿਲਮ ਲਈ ਅਸੀਂ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦੇ ਹਾਂ। ਔਰ ਇੱਕ ਬਹੁਤ ਹੀ ਹਾਸਰਸ ਕਲਾਕਾਰ ਹੈ ਮੰਨਿਆ ਪਰ ਮੰਨਿਆ ਤੂਤਾ, ਔਰ ਬੜੀ ਤੂਤੀ ਬੋਲਦੀ ਹੈ ਉਹਦੀ, ਉਹ ਵੀ ਇਹਦੇ ਵਿੱਚ ਹਰਭਜਨ ਮਾਨ ਹੋਣਾ ਨਾਲ ਅਵਕਾਸ਼ ਮਾਨ ਨਾਲ ਕੰਮ ਕਰ ਰਿਹਾ।
0: ਉਹ ਨਾ ਮੈਂ ਚਲੋ ਕਦੇ ਮਿਲੇ ਨਹੀਂ, ਤੁਸੀਂ ਮਿਲੇ ਸੀਗੇ ਸ਼ੂਟ ਦੇ ਉੱਤੇ, ਬਟ ਮੈਂ ਨਾ ਦੇਖ ਰਿਹਾ ਸੀਗਾ ਕੁਝ ਇੱਕ ਜੋ ਪ੍ਰਮੋਸ਼ਨਸ ਹੋ ਰਹੀਆਂ ਨੇ, ਤੇ ਜਦੋਂ ਤੂਤਾ ਬਾਈ ਮਾਈਕ ਹੀ ਫੜਦਾ ਲੋਕ ਉਹੀ ਹੱਸਣ ਲੱਗ ਪੈਂਦੇ, ਵੀ ਇੱਕ ਬਹੁਤ ਹੀ ਹਸਮੁੱਖ ਬਹੁਤ ਅੱਛੀ ਪਰਸਨੈਲਿਟੀ ਵਾਲਾ ਨੌਜਵਾਨ ਹੈ। ਸੋ ਨਾਲ ਦੀ ਨਾਲ ਬਹੁਤ ਨਵੇਂ ਚਿਹਰੇ ਨੇ, ਹੀਰ ਆਚਰਾ, ਅਰੁਣਾ ਬੈਨੀਵਾਲ ਤੇ ਹੋਰ ਬਹੁਤ ਕਮਾਲ ਦਾ ਸਟਾਰ ਕਾਸਟ ਹੈ, ਬੜੀ ਮਿਹਨਤ ਦੇ ਨਾਲ ਇਹ ਫਿਲਮ ਤਿਆਰ ਕੀਤੀ ਗਈ ਹੈ, ਐਂਡ ਆਈ ਥਿੰਕ ਸਾਰੇ ਇੰਜੋਏ ਜ਼ਰੂਰ ਕਰਨਗੇ।
1: ਸੋ ਪੰਜਾਬੀ ਲਹਿਰਾਂ ਫੁੱਲੀ ਇਸ ਫਿਲਮ ਨੂੰ ਐਂਡੋਰਸ ਕਰਦਾ, ਅਸੀਂ ਆਪਣੇ ਵੱਲੋਂ ਵੀ ਤੁਹਾਨੂੰ ਬੇਨਤੀ ਕਰਾਂਗੇ ਕਿ ਇੱਕ ਪਰਿਵਾਰਕ ਫਿਲਮ ਹੋਵੇਗੀ ਅਤੇ ਇੱਕ ਫਿਲਮਾਂ ਦੇ ਵਿੱਚ ਜਿਹੜੀ ਟ੍ਰੈਂਡ ਸੈਟਰ ਹੋਏਗੀ, ਅਤੇ ਤੁਸੀਂ ਜ਼ਰੂਰ ਨੇੜੇ ਦੇ ਸਿਨੇਮਾ ਘਰ 'ਚ ਜਾ ਕੇ ਇਸ ਫਿਲਮ ਨੂੰ ਦੇਖਣਾ। ਆਉਣ ਵਾਲੇ ਪ੍ਰੋਗਰਾਮਾਂ 'ਚ ਅਸੀਂ ਤੁਹਾਨੂੰ ਇਸ ਦੀ ਹੋਰ ਜਾਣਕਾਰੀ ਦਿੰਦੇ ਰਹਾਂਗੇ, ਅਤੇ ਆਪਣੇ ਵੱਲੋਂ ਅਤੇ ਨਵੀ ਵੱਲੋਂ ਮੈਂ ਵੀ ਹਰਭਜਨ ਮਾਨ, ਅਵਕਾਸ਼ ਮਾਨ ਅਤੇ ਪੂਰੀ ਸਟਾਰ ਕਾਸਟ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਅਤੇ ਸ਼ੁਭ ਕਾਮਨਾਵਾਂ ਦਿੰਦੇ ਹਾਂ।
0: ਅਤੇ ਇੱਕ ਹੋਰ ਚੀਜ਼ ਵੀ ਆਪਾਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ, ਜੋ ਟ੍ਰੇਲਰ ਰਿਲੀਜ਼ ਹੋਇਆ ਖੇਮੋ ਆਣੇ, ਬੜੀ ਕਮਾਲ ਦੀ ਗੱਲ ਹੈ, ਪਹਿਲੀ ਵਾਰ ਕੋਈ ਪੰਜਾਬੀ ਫਿਲਮ ਦਾ ਟ੍ਰੇਲਰ ਖੁਦ ਕਿਸੇ ਦੇ ਪਿੰਡ ਰਿਲੀਜ਼ ਕੀਤਾ ਗਿਆ,
1: ਹਰਭਜਨ ਮਾਨ ਦੇ ਜੱਦੀ ਪਿੰਡ, ਔਰ ਉਹਨਾਂ ਦੇ ਪਿਤਾ ਜੀ ਸਰਦਾਰ ਹਰਨੇਕ ਸਿੰਘ ਖੇਮੋ ਆਣਾ ਜੋ ਕਲਾ ਨੂੰ ਬਹੁਤ ਪਿਆਰ ਕਰਦੇ ਸੀ, ਔਰ ਖਾਸ ਤੌਰ 'ਤੇ ਬਾਪੂ ਪਾਰਸ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਦੀ ਕਵੀਸ਼ਰੀ ਨੂੰ ਬਹੁਤ ਦਿਲ ਜਾਨ ਨਾਲ ਮੁਹੱਬਤ ਕਰਦੇ ਸੀ ਉਹ, ਅਤੇ ਉਹ ਉਸ ਪਿੰਡ ਵਿੱਚ ਆਪਣੇ ਜੱਦੀ ਪਿੰਡ ਵਿੱਚ ਇਹ ਬੜੇ ਅਲੌਕਿਕ ਨਜ਼ਾਰੇ ਨਾਲ ਟ੍ਰੇਲਰ ਰਿਲੀਜ਼ ਹੋਇਆ ਸੀ। ਤੋਂ ਵੱਧ ਚੜ੍ਹ ਕੇ ਇਸ ਫਿਲਮ ਨੂੰ ਤੁਸੀਂ ਮਾਣ ਦਿਓ, ਸਪੋਰਟ ਕਰੋ ਅਤੇ ਵੱਧ ਚੜ੍ਹ ਕੇ ਦੇਖਣ ਜਾਓ। ਇਹ ਸਾਡੀ ਤੁਹਾਨੂੰ ਪੁਰਜ਼ੋਰ ਅਪੀਲ ਅਤੇ ਬੇਨਤੀ ਹੈ ਅਤੇ ਤੁਸੀਂ ਤੁਹਾਡੇ ਪੈਸਿਆਂ ਦਾ ਜਿਹੜਾ ਮੁੱਲ ਤੁਹਾਨੂੰ ਵਾਪਸ ਮਿਲੂਗਾ ਅਤੇ ਤੁਸੀਂ ਖੁਸ਼ ਹੋਵੋਗੇ ਕਿ ਹਰਭਜਨ ਮਾਨ ਅਤੇ ਅਵਕਾਸ਼ ਮਾਨ ਨੇ ਅਸੀਂ ਇੱਕ ਖੂਬਸੂਰਤ ਮੂਵੀ ਪਰਿਵਾਰਕ ਫਿਲਮ ਤੁਹਾਡੇ ਵਾਸਤੇ ਲੈ ਕੇ ਆਉਂਦੀ ਹੈ।
0: ਬਿਲਕੁਲ, ਸੋ ਅਸੀਂ ਜ਼ਰੂਰ ਸਾਰੇ ਸਾਡੇ ਲਿਸਨਰਸ ਨੂੰ ਇਹ ਰਿਕੁਐਸਟ ਕਰਦੇ ਹਾਂ ਇੱਕ ਵਾਰ ਤੁਸੀਂ ਦੇਖਣ ਜਾਓ। ਵਾਅਦਾ ਹੈ ਕਿ ਤੁਸੀਂ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਨੂੰ ਵੀ ਰੈਕਮੈਂਡ ਕਰੋਗੇ ਕਿ ਯਾਰ ਤੁਸੀਂ ਵੀ ਇਹ ਦਿਨ ਰੋਜ਼ ਨਹੀਂ ਆਉਣੇ ਫਿਲਮ ਦੇਖਣ ਜਾਓ ਅਤੇ ਵਾਕਈ ਇਹ ਦਿਨ ਰੋਜ਼ ਨਹੀਂ ਆਉਣੇ। ਸੋ 9th October ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਐਂਡ ਪੰਜਾਬੀ ਲਹਿਰਾਂ ਦੇ ਵਿੱਚ ਸਟੂਡੀਓ ਦਾ ਨੰਬਰ ਹੈ 905-6737-973-37-973-37-973-37 ਅਤੇ ਸਿਟੀ ਆਫ ਬਰੈਂਪਟਨ ਵੱਲੋਂ ਵੀ ਮੈਸੇਜ ਆਇਆ ਆਪਾਂ ਨੂੰ। ਸਿਟੀ ਆਫ ਬਰੈਂਪਟਨ, ਦੇਖੋ ਆਪਾਂ ਵੀ ਸਾਰਿਆਂ ਨੂੰ ਕਹਿੰਦੇ ਹਾਂ ਕਿ ਵੋਟ ਪਾਓ, ਜ਼ਰੂਰ ਪਾਉਣੀ ਚਾਹੀਦੀ ਹੈ। ਜਿਹਨੂੰ ਥੋੜ੍ਹਾ ਜੀ ਕਰਦਾ ਉਹਨਾਂ ਨੂੰ ਵੋਟ ਪਾਓ, ਕਿਸੇ ਦੀ ਕੋਈ ਗੱਲਬਾਤ ਸੁਣਨ ਦੀ ਲੋੜ ਨਹੀਂ।
1: ਵੀ ਅਸੀਂ ਨਾ ਆਪਾਂ ਲੋਕ ਗੱਲਾਂ ਤਾਂ ਬਹੁਤ ਕਰਦੇ ਹਾਂ ਰੇਡੀਓ 'ਤੇ, ਜੇ ਟਾਕ ਸ਼ੋ ਖੋਲ੍ਹ ਦਈਏ ਤਾਂ ਪੋਲੀਟੀਸ਼ੀਅਨਾਂ ਨੂੰ ਅਸੀਂ ਬੰਦਾ ਚੰਗਾ ਵੀ ਕਹਿ ਦਿੰਦੇ ਕਈ ਵਾਰੀ, ਅਤੇ ਪਰ ਸਾਡੇ ਵਿੱਚ ਇੱਕ ਇਹ ਸਾਡਾ ਫਰਜ਼ ਹੈ। ਇਹ ਜਿਹੜੀ ਵੋਟ ਪਾਉਣ ਦੀ ਸ਼ਕਤੀ ਆ ਨਾ, ਇਹ ਬਹੁਤ ਵੱਡੀ ਤਾਕਤ ਆ। ਕਈ ਵਾਰੀ ਕਹਿਣਗੇ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣ ਲੱਗਿਆ, ਔਰ ਕਈ ਥਾਵਾਂ ਕਈ ਦੇਸ਼ਾਂ ਵਿੱਚ ਤਾਂ ਨਵੀਂ ਵੋਟ ਨਾ ਪਾਉਣ 'ਤੇ ਜੁਰਮਾਨਾ ਹੁੰਦਾ, ਫਾਈਨ ਹੁੰਦਾ ਲੋਕਾਂ ਨੂੰ। ਤੋ ਇਹ ਵੋਟ ਦਾ ਜਿਹੜਾ ਅਧਿਕਾਰ ਲੈਣ ਲਈ ਸਾਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ, ਅਤੇ ਜਿਹਦੀ ਜਿਹਦੀ ਵੀ ਵੋਟ ਹੈਗੀ ਉਹ ਤੁਹਾਡੇ ਘਰ ਮੇਲ ਆਈ ਹੋਊਗੀ, ਅਤੇ ਤੁਸੀਂ ਆਪਣੇ ਮਨਪਸੰਦ ਕੈਂਡੀਡੇਟ ਨੂੰ ਵੋਟ ਜ਼ਰੂਰ ਪਾਉਣੀ ਹੈ। ਸਾਡਾ ਪੰਜਾਬੀ ਲਹਿਰਾਂ ਦਾ ਪਲੈਟਫਾਰਮ ਹਰ ਕੈਂਡੀਡੇਟ ਵਾਸਤੇ ਖੁੱਲ੍ਹਾ, ਤੁਸੀਂ ਐਡਵਰਟਾਈਜ਼ਮੈਂਟ ਕਰਨੀ ਆ, ਵੈਸੇ ਸਾਡੇ ਨਾਲ ਕੋਈ ਆਪਣਾ ਮੈਸੇਜ ਦੇਣਾ ਤਾਂ ਜ਼ਰੂਰ ਯੂ ਆਰ ਵੈਲਕਮ। ਅਸੀਂ ਸਭ ਨੂੰ ਬਰਾਬਰ ਦਾ ਮੌਕਾ ਦੇ ਰਹੇ ਹਾਂ ਅਤੇ ਇਹ ਸਾਡਾ ਫਰਜ਼ ਵੀ ਬਣਦਾ, ਅਤੇ ਅਸੀਂ ਸਾਰੇ ਉਮੀਦਵਾਰਾਂ ਦਾ ਸਤਿਕਾਰ ਕਰਦੇ ਹਾਂ ਔਰ ਉਹਨਾਂ ਨੂੰ ਸ਼ੁਭ ਇੱਛਾਵਾਂ ਦਿੰਦੇ ਹਾਂ, ਅਤੇ ਤੁਸੀਂ ਵੀ ਵੱਧ ਚੜ੍ਹ ਕੇ ਵੋਟਾਂ ਜ਼ਰੂਰ ਪਾਇਓ। ਉਮੀਦਵਾਰ ਤੁਹਾਡੇ ਡੋਰ ਤੇ ਆਉਂਦੇ ਆ ਤਾਂ ਉਹਨਾਂ ਨੂੰ ਸਵਾਲ ਵੀ ਪੁੱਛ ਸਕਦੇ ਹੋ ਤੁਸੀਂ।
0: ਦੇਖੋ ਵੋਟ ਪਾਓ ਤੇ ਜਿਹਨੂੰ ਪਾਉਣੀਆਂ ਪਾਓ, ਇੱਕ ਦੂਜੇ ਨਾਲ ਲੜਨ ਦੀ ਲੋੜ ਨਹੀਂ। ਦੇਖੋ ਆਪਣੀ ਨਾ ਆਪਣੀ ਇੱਕ ਆਦਤ ਹੈ, ਹੁਣ ਕੋਈ ਸਿੰਗਰ ਨੇ ਉਹਨਾਂ ਦੀ ਆਪਸ ਵਿੱਚ ਕੋਈ ਨਹੀਂ ਬਣਦੀ ਤਾਂ ਫੈਨ ਜਿਹੜੇ ਨੇ ਉਹ ਲੜਨ ਲੱਗ ਪੈਂਦੇ ਆ। ਸੋ ਇੱਦਾਂ ਦੀਆਂ ਗੱਲਾਂ ਤੋਂ ਦੂਰ ਰਹੋ, ਤੁਸੀਂ ਹਰੇਕ ਦਾ ਪਲੈਟਫਾਰਮ ਦੇਖੋ ਜਿਹਨੂੰ ਵੋਟ ਪਾਉਣੀ ਪਾਓ। ਸੋ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਅਤੇ ਬਾਕੀ ਗੱਲਾਂ ਬਾਤਾਂ ਵੀ ਸਭ ਦੇ ਨਾਲ ਕਰਦੇ ਹਾਂ। ਅਤੇ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਤੇ ਪਵਾਰ ਸਾਹਿਬ ਤੁਹਾਡਾ ਸਵਾਗਤ ਹੈ ਜੀ।
2: ਬਹੁਤ ਧੰਨਵਾਦ ਨਵੀਂ, ਅਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6479888731। ਅਤੇ ਕੁਛ ਕੁਮਾਰਾਂ ਦਾ ਕਹਿਣਾ ਹੈ ਕਿ ਜਿਹੜੇ ਰੇਟ ਆ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਸਕਦੇ ਆ ਜੀ, ਜਾਂ 28 October ਜਿਹੜੀ ਮੀਟਿੰਗ ਹੋਣੀ ਹੈ ਜਾਂ ਉਹਦੇ 'ਚ ਜਾਂ ਦਸੰਬਰ ਵਾਲੀ ਮੀਟਿੰਗ ਦੇ ਵਿੱਚ। ਅਤੇ ਅਗਰ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਰੇਟ ਅਸੀਂ ਹੋਲਡ ਕਰਾਂਗੇ ਉਹ ਤੁਹਾਡਾ 120 ਦਿਨ ਲਈ ਵੈਲਡ ਰਹੂਗਾ। ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਬੈਂਕ ਆਫ ਇੰਡੀਆ ਦੁਆਰਾ ਤੁਹਾਨੂੰ ਜਿਹੜਾ ਹੋਲਡ ਕੀਤਾ ਰੇਟ ਹੀ ਮਿਲੂਗਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479887031। ਇਸ ਤੋਂ ਇਲਾਵਾ ਥੋੜ੍ਹੀ ਜਿਹੀ ਗੱਲ ਕਰਾਂਗੇ, ਜਿਹੜੇ ਆ ਬਹੁਤ ਸਾਰੇ ਭੈਣ ਆਉਂਦੇ ਕਾਲ ਆਉਂਦੀਆਂ ਜੀ ਡੈਟ ਕੰਸੋਲੀਡੇਟ ਬਾਰੇ। ਬਿਲਕੁਲ ਜੀ, ਡੈਟ ਕੰਸੋਲੀਡੇਟ ਕਰ ਲਈ ਕਿਉਂਕਿ ਸਾਡੀ ਜਿਹੜੀ ਮੌਰਗੇਜ ਕਈ ਦਫ਼ਾ ਲੋਕ ਹੁੰਦੀ ਆ, ਉਦੋਂ ਸਾਨੂੰ ਡੈਟ ਕੰਸੋਲੀਡੇਟ ਕਰਨਾ ਥੋੜ੍ਹਾ ਔਖਾ ਲੱਗਦਾ ਆ। ਅਗਰ ਤੁਹਾਡੀ ਮੌਰਗੇਜ ਲੋਕ ਆ ਤਾਂ ਆਪਾਂ ਉਹਦੇ 'ਤੇ ਇੱਕ ਦੂਸਰੀ ਕਿਸੇ ਬੈਂਕ ਤੋਂ ਹੀ ਲੋਕ ਲੈ ਕੇ ਜਿਹੜੀ ਆ ਤੁਹਾਡੀ ਹੋਮ ਇਕੁਇਟੀ ਲਾਈਨ ਲੈ ਕੇ ਜਿਹੜਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ ਜੀ। ਉਹਦੇ ਵਾਸਤੇ ਤੁਹਾਡੀ ਮੌਰਗੇਜ ਐਜ ਇਜ਼ ਰਹੂਗੀ, ਸੈਕਿੰਡ ਪੋਜੀਸ਼ਨ 'ਤੇ ਤੁਹਾਨੂੰ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਮਿਲੂਗੀ। ਅਤੇ ਜੇ ਸਪੋਜ਼ ਕਰੋ ਕਿਸੇ ਭੈਣ ਭਰਾ ਦੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ ਕਿਸ਼ਤ 12 ਮਹੀਨਾ ਬਣਦੀ ਹੈ, ਅਗਰ ਉਹਨੂੰ ਆਪਾਂ ਹੋਮ ਇਕੁਇਟੀ ਲਾਈਨ ਨਾਲ ਕੰਸੋਲੀਡੇਟ ਕਰਦੇ ਹਾਂ, ਉਹ ਕਿਸ਼ਤ ਘੱਟ ਕੇ ਜਿਹੜੀ $400-450 ਰਹਿ ਜਾਂਦੀ ਹੈ। $800 ਤੋਂ ਲੈ ਕੇ $850 ਦਾ ਕੈਸ਼ ਫਲੋ ਤੁਹਾਡੀ ਇਹਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਆਪਾਂ ਬਿਜ਼ਨਸ ਆ ਉਹਦੇ 'ਤੇ ਲਾਈਨ ਆਫ ਕ੍ਰੈਡਿਟ ਲੈਣੀ ਹੈ ਜਾਂ ਬਿਜ਼ਨਸ ਅਪਰੇਟਿੰਗ ਲੋਨ ਲੈਣਾ ਚਾਹੁੰਦੇ ਹਾਂ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479887831 6479888731 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਾਕੀ ਹਮੇਸ਼ਾ ਇਹ ਗੱਲ ਕਹੀ ਦੀ, ਇੱਕ ਵਾਰੀ ਫਾਇਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ 'ਤੇ ਹਮੇਸ਼ਾ ਖਰੇ ਉਤਰੀ ਦੇ ਜੀ। ਬਹੁਤ ਧੰਨਵਾਦ,
0: ਬਹੁਤ ਧੰਨਵਾਦ ਸਰ। 647 9888731647 9888731 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ, ਤੁਹਾਡੇ ਲਈ ਬਿਲਕੁਲ ਇਹਨਾਂ ਦੀ ਟੀਮ ਹਾਜ਼ਰ ਹੈ। ਅਤੇ ਦਵਿੰਦਰ ਪਵਾਰ ਜੀ ਇਨਸਾਨ ਬੜੇ ਚੰਗੇ ਨੇ, ਤੁਸੀਂ ਪਵਾਰ ਸਾਹਿਬ ਦੇ ਨਾਲ ਗੱਲਬਾਤ ਕਰੋ ਜਲਦੀ ਤੋਂ ਪਹਿਲਾਂ ਕਰੋ, ਅਤੇ ਮਿਸਟਰ ਦਵਿੰਦਰ ਪਵਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਗੀਤ ਸੰਗੀਤ ਲੱਗ ਰਿਹਾ, ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਐਂਡ ਸਾਡੇ ਨਾਲ ਰਕੇਸ਼ ਸ਼ਰਮਾ ਜੀ ਜੁੜੇ ਨੇ। ਰਕੇਸ਼ ਸ਼ਰਮਾ ਸਾਹਿਬ ਬ੍ਰੈਂਪਟਨ ਦੇ ਸਿਟੀ ਕੌਂਸਲਰ ਦੇ ਉਮੀਦਵਾਰ ਵਾਰਡ 7 and 8 ਤੋਂ। ਸੋ ਰਕੇਸ਼ ਜੀ ਵੈਲਕਮ ਸਰ।
3: ਥੈਂਕ ਯੂ ਨਵੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਥੈਂਕ ਯੂ ਸੋ ਮਚ ਫੋਰ ਟੇਕਿੰਗ ਮੀ ਔਨ ਏਅਰ।
0: ਜੀ ਮੋਸਟ ਵੈਲਕਮ ਸਰ। ਸੋ ਰਕੇਸ਼ ਜੀ ਆਉਣ ਵਾਲੇ ਦਿਨਾਂ 'ਚ ਪਰਸੋਂ ਨੂੰ ਐਡਵਾਂਸ ਪੋਲਿੰਗ ਦੀ ਵੀ ਸ਼ੁਰੂਆਤ ਹੋ ਰਹੀ ਹੈ, ਸੋ ਤੁਸੀਂ ਕੀ ਮੈਸੇਜ ਸਾਰੇ ਤੁਹਾਡੇ ਰੈਜ਼ੀਡੈਂਟਸ ਨੂੰ ਦੇਣਾ ਚਾਹੁੰਦੇ ਹੋ?
3: ਬਿਲਕੁਲ ਜੀ, ਪਹਿਲਾਂ ਤਾਂ ਰੈਜ਼ੀਡੈਂਟਸ ਨੂੰ ਪਹਿਲਾ ਮੈਸੇਜ ਇਹ ਆ ਕਿ ਅਗਰ ਤੁਸੀਂ ਹੁਣ ਦੇਖੋ ਬਾਅਦ ਵਿੱਚ ਸਾਰੇ ਗੱਲਾਂ ਕਰਦੇ ਹੈਗੇ ਆ ਇੱਕ ਦੂਸਰੇ ਨੂੰ, ਆਹ ਇਸ਼ੂਜ਼ ਹੈਗੇ ਆ, ਆਹ ਯਾਰ ਰਿਜ਼ੋਲਵ ਨਹੀਂ ਹੋਇਆ, ਤੇ ਹੁਣ ਇਹ ਐਕਚੁਅਲੀ ਉਹਨਾਂ ਦੇ ਹੱਥ 'ਚ ਮੌਕਾ ਆ ਤੇ ਹੁਣ ਉਹ ਚੇਂਜ ਲਿਆ ਸਕਦੇ ਹੈਗੇ ਆ, ਹੁਣ ਉਹ ਆਪਣਾ ਵੋਟ ਦਾ ਰਾਈਟ ਯੂਜ਼ ਕਰ ਸਕਦੇ ਹੈਗੇ ਆ ਕਿ ਵੋਟ ਉਹਨਾਂ ਨੂੰ ਜ਼ਰੂਰ ਪਾਣੀ ਚਾਹੀਦੀ ਆ ਇਸ ਇਲੈਕਸ਼ਨ ਜਿਹੜੀ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਬਹੁਤ ਹੀ ਲੋਕ ਆਪਣੇ ਘੱਟ ਵੋਟਿੰਗ ਹੈਗੀ ਆ, ਤੇ ਇਹਨੂੰ ਇਸ ਵਾਰ ਤੁਸੀਂ ਚੇਂਜ ਕਰਕੇ ਲਿਆਓ, ਆਓ ਆਪਣੇ ਵੋਟ ਦਾ ਰਾਈਟ ਯੂਜ਼ ਕਰੋ ਤੇ ਇਸ ਵਾਰ ਪ੍ਰੋਪਰ ਤੁਸੀਂ ਚੇਂਜ ਚਾਹੁੰਦੇ ਆ। ਤੁਸੀਂ ਤੁਹਾਡੇ ਹਮੇਸ਼ਾ ਅਸੀਂ ਮੈਂ ਡੋਰ ਨੋਕਿੰਗ ਕਾਫੀ ਕੀਤੀ ਨਵੀਂ ਭਾਜੀ, ਕੋਈ ਕਹਿੰਦਾ ਪ੍ਰੋਪਰਟੀ ਟੈਕਸ ਬਹੁਤ ਵਧਿਆ ਆ, ਕੋਈ ਕਹਿੰਦਾ ਸਾਡੀ ਸਨੋ ਨਹੀਂ ਕਲੀਨ ਹੁੰਦੀ, ਕੋਈ ਕਹਿੰਦਾ ਇੱਥੇ ਸੇਫਟੀ ਹੈ ਨਹੀਂ ਸਾਨੂੰ, ਕੋਈ ਕਹਿੰਦਾ ਸਾਡਾ ਕੋਈ ਟ੍ਰੀ ਟੁੱਟ ਜਾਂਦਾ ਜਾਂ ਉਹਨੇ ਕਹਿੰਦਾ ਕੋਈ ਸਿਟੀ ਨੂੰ ਸਰਵਿਸ ਲਈ ਕਾਲ ਕਰਦੇ ਆ ਉਹ ਪ੍ਰੋਪਰ ਸਰਵਿਸ ਨਹੀਂ, ਜਿਹੜਾ ਟਾਈਮਲੀ ਮੈਨਰ ਤੇ ਰਿਸਪੋਂਸ ਨਹੀਂ ਮਿਲਦਾ ਹੈਗਾ, ਜਿਹੜੀਆਂ ਇਹ ਬਹੁਤ ਸਾਰੇ ਇਸ਼ੂ ਹੈਗੇ ਆ। ਇਹਦਾ ਇੱਕੋ ਹੀ ਜਿਹੜਾ ਰੂਟ ਕੌਜ਼ ਇਹ ਆ ਕਿ ਉਹਦੇ ਵਿੱਚ ਪ੍ਰੋਪਰ ਲੀਡਰਸ਼ਿਪ ਪ੍ਰੋਪਰ ਮੈਨੇਜਮੈਂਟ ਸਿਸਟਮ ਦੇ ਵਿੱਚ ਹੈ ਨਹੀਂ ਕਿ ਇਹ ਜਿਹੜੀਆਂ ਚੀਜ਼ਾਂ ਆਉਣੀਆਂ ਨਹੀਂ ਚਾਹੀਦੀਆਂ, ਇਹ ਅਕਾਊਂਟੇਬਿਲਟੀ ਚਾਹੀਦੀ। ਜਿਹੜਾ ਦੇਖੋ ਇੰਨਾ ਫੰਡ ਪ੍ਰੋਪਰਟੀ ਟੈਕਸ ਦਾ ਸਿਟੀ ਨੂੰ ਜਾਂਦਾ ਹੈਗਾ, ਅਗਰ ਜਾਂਦਾ ਹੈਗਾ ਤਾਂ ਉਹਦੇ ਅਕੋਰਡਿੰਗਲੀ ਇਨਫਰਾਸਟ੍ਰਕਚਰ ਸਾਡੇ ਰੈਜ਼ੀਡੈਂਸ ਨੂੰ ਮਿਲਣਾ ਚਾਹੀਦਾ, ਤੇ ਬਹੁਤ ਇਹ ਵੱਡੀ ਸਿਸਟਮ 'ਚ ਚੇਂਜ ਲਿਆਉਣ ਦੀ ਜ਼ਰੂਰਤ ਹੈ, ਇਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈ, ਇਹਦੇ ਨੂੰ ਇੱਕ ਮੋਡਰੇਟ ਕਰਨ ਦੀ ਜ਼ਰੂਰਤ ਹੈ, ਜੋ ਕੋਈ ਵੀ ਸਰਵਿਸ ਜਿਹੜੀਆਂ ਡਿਲੇ ਆ ਉਹ ਅਸੀਂ ਚੇਂਜਸ ਲਿਆਵਾਂਗੇ। ਹੁਣ ਇਹ ਨਵੀਂ ਜਿਹੜੀ ਜਨਰੇਸ਼ਨ ਉਹਨੂੰ ਮੌਕਾ ਦਿਓ, ਨਵੀਂ ਕੌਂਸਲ ਨੂੰ, ਕਾਫੀ 8 ਸਾਲ ਹੋ ਗਏ ਅਸੀਂ ਇਹ ਗੱਲਾਂ ਸੁਣਦੇ ਆ ਰਹੇ ਹਾਂ, ਸਾਡੇ ਜਿੰਨੇ ਵੀ ਭੈਣ ਭਰਾ ਹੈਗੇ ਆ ਰੈਜ਼ੀਡੈਂਸ ਇੱਥੇ ਆਪਣੇ ਬ੍ਰੈਂਪਟਨ ਦੇ ਹੈਗੇ ਆ, ਲੈਟਸ ਬ੍ਰਿੰਗ ਏ ਚੇਂਜ, ਤੇ ਜੇ ਚੇਂਜ ਲਿਆਉਣੀ ਆ ਤਾਂ ਤੁਹਾਨੂੰ ਆਪਣੀ ਵੋਟ ਦਾ ਰਾਈਟ ਯੂਜ਼ ਆਪਣਾ ਯੂਜ਼ ਕਰਨਾ ਪੈਣਾ, ਤੁਹਾਨੂੰ ਵੋਟ ਪਾਉਣੀ ਪੈਣੀ ਹੈ ਇਸ ਵਾਰ। ਨਵੀਂ ਜੀ ਮੈਂ ਆਪਣੇ ਬਾਰੇ ਦੱਸਦਾ, 33 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ ਹੋਏ, ਓਨੈਸਟੀ ਦੇ ਨਾਲ ਇੱਥੇ ਕੰਮ ਕੀਤਾ, ਆਪਣਾ ਪਰਿਵਾਰਾਂ ਦੇ ਇੱਥੇ ਸਾਰੇ ਬੱਚੇ ਵੱਡੇ ਕੀਤੇ ਪੜਵਾਏ, ਜੋ ਬ੍ਰੈਂਪਟਨ ਪਹਿਲਾਂ ਸੀ ਹੁਣ ਉਹ ਬ੍ਰੈਂਪਟਨ ਨਹੀਂ ਰਿਹਾ, ਹੁਣ ਕਾਫੀ ਜਿੱਦਾਂ ਲਗਾ ਲਓ ਇਸ਼ੂ ਤਾਂ ਬਹੁਤ ਹੈ, ਆਪਾਂ ਜੇ ਦੱਸਦੇ ਰਹਿੰਦੇ ਹਾਂ ਰਾਈਟ, ਸਾਰਿਆਂ ਨੂੰ ਪਤਾ ਵੀ ਆ, ਕੰਸਟਰਕਸ਼ਨ ਦਾ ਲੈ ਲਓ ਕੁਛ, ਜਿਹੜੀ ਚੀਜ਼ ਲੈ ਲਓ ਇੱਕ ਵਾਰੀ ਸ਼ੁਰੂ ਹੁੰਦੀ ਬੰਦ ਆਉਣ ਤੇ ਨਹੀਂ ਆਉਣੀ, ਸਾਡੇ ਗੋਰਵੇ ਇੱਥੇ ਸੜਕ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹ ਪਤਾ ਨਹੀਂ ਕਦੋਂ ਬਣਨੀ ਹੈ, ਤੇ ਹੋਰ ਕੋਈ ਲਾ ਲਓ ਇਸ਼ੂ ਜਟਨੀ ਬਹੁਤ ਹੈ। ਅਗਰ ਦੇਖੋ ਇਹਦਾ ਇੱਕੋ ਪਿੱਛੇ ਕਿਉਂ ਇਹ ਹੋ ਰਿਹਾ, ਸਮਥਿੰਗ ਇਜ਼ ਫਿਸ਼ੀ, ਸਮਥਿੰਗ ਇਜ਼ ਰੋਂਗ, ਤੇ ਉਸ ਸਿਸਟਮ ਨੂੰ ਆਪਾਂ ਨੂੰ ਚੇਂਜ ਕਰਨਾ ਪੈਣਾ ਜੇ ਆਪਾਂ ਬ੍ਰੈਂਪਟਨ ਦਾ ਭਲਾ ਚਾਹੁੰਦੇ ਹਾਂ, ਨਹੀਂ ਤਾਂ ਦੇਖ ਲਓ ਤੁਸੀਂ ਇੱਧਰ ਨੂੰ ਚੱਲ ਜਾਓ, ਕੈਲਡਨ ਚੱਲ ਜਾਓ, ਆਪਣੇ ਵੁੱਡ ਬੌਂਡ ਚੱਲ ਜਾਓ, ਆਪਣੇ ਮਿਸੀਸਾਗਾ, ਕੋਈ ਪ੍ਰੋਬਲਮ ਨਹੀਂ ਰਾਈਟ, ਸਾਡੇ ਜਦੋਂ ਅਸੀਂ ਇਸ ਬਾਉਂਡਰੀ ਲਾਈਨ ਚਾਹੁੰਦੇ ਹਾਂ, ਸਾਡਾ ਤਾਂ ਇੰਨਾ ਵੱਡਾ ਸ਼ਹਿਰ ਵੀ ਨਹੀਂ ਹੈਗਾ, ਸਾਨੂੰ ਫਿਰ ਇਨਫਰਾਸਟ੍ਰਕਚਰ ਕਿਉਂ ਨਹੀਂ ਮਿਲਦਾ, ਮਿਸੀਸਾਗਾ 'ਚ ਹੋਸਪਿਟਲ ਦਿੰਦੇ ਹਾਂ, ਪਾਪੂਲੇਸ਼ਨ ਇੱਥੇ ਦੇਖ ਲਓ ਉਹਦੇ ਅਕੋਰਡਿੰਗਲੀ, ਸਾਡੇ ਕੋਲ ਵੀ ਦੋ ਤਿੰਨ ਹੋਸਪਿਟਲ ਚਾਹੀਦੇ ਆ, ਸਾਨੂੰ ਕਿਉਂ ਨਹੀਂ ਮਿਲ ਰਹੇ, ਕੋਈ ਐਫਰਟ ਕਿਉਂ ਨਹੀਂ ਹੋ ਰਿਹਾ ਸਿਟੀ ਵੱਲੋਂ, ਤੇ ਜਿਹੜੀ ਆਪਾਂ ਨੂੰ ਚੇਂਜ ਲਿਆਉਣੀ ਪੈਣੀ ਆਪਾਂ ਨੂੰ ਬੋਲਣਾ ਪੈਣਾ, ਔਰ ਆਪਾਂ ਨੂੰ ਇਸ ਜਿਹੜੇ ਅਗਰ ਇਸ ਮੌਕਾ ਹੁਣ ਆਹ 9 ਤਰੀਕ ਨੂੰ ਆ, 26 ਤੱਕ ਹੈਗਾ, 9 ਐਡਵਾਂਸ ਪੋਲਿੰਗ ਹੈਗੀ ਆ, ਤੇ ਜਾ ਕੇ ਤੁਸੀਂ ਆਪਣੇ ਨੇੜੇ ਜਿਹੜਾ ਆਪਣਾ ਕਮਿਊਨਿਟੀ ਸੈਂਟਰ ਆ, ਸਕੂਲ ਆ, ਜਿੱਥੇ ਵੀ ਤੁਹਾਨੂੰ ਘਰ ਵੋਟਿੰਗ ਜਿਹੜੀ ਲਿਸਟ ਆਈ ਆ ਉੱਥੇ ਜਾ ਕੇ ਵੋਟ ਜ਼ਰੂਰ ਪਾਓ। ਮੇਰਾ ਵਾਰਡ ਏਰੀਆ ਸਿਰਫ 7-8 ਹੈ, ਮੇਰਾ ਏਰੀਆ ਮੈਂ ਦੱਸ ਦਿੰਦਾ, ਕੈਸਲਮੋਰ ਤੋਂ ਸਟੀਲ ਤੱਕ ਹੈ, ਨੌਰਥ ਸਾਊਥ, ਇੱਧਰੋਂ ਤੁਸੀਂ ਬੈਸਟ ਤੋਂ ਈਸਟ ਲਾ ਲਓ, ਹਾਈਵੇ 410 ਤੋਂ ਲੈ ਕੇ ਗੋਰ ਰੋਡ ਤੱਕ,
0: ਵੈਰੀ ਗੁੱਡ,
3: ਇਹਦੇ ਵਿੱਚ 67,000 ਜਿਹੜੀਆਂ ਵੋਟਸ ਹੈਗੀਆਂ, ਤੇ ਤੁਸੀਂ ਆਪਣੇ ਵੋਟ ਦਾ ਰਾਈਟ ਯੂਜ਼ ਕਰੋ, ਮੇਰੇ ਵੱਲੋਂ ਰਿਕੁਐਸਟ ਹੈ ਇਸ ਵਾਰ ਤੁਸੀਂ ਚੇਂਜ ਲਿਆਓ, ਮੈਨੂੰ ਇਲੈਕਟ ਕਰੋ, ਤੇ ਜਿੰਨੇ ਵੀ ਮੈਂ ਤੁਹਾਡੇ ਕਮਿਟਮੈਂਟ ਕੀਤੀਆਂ ਹੈਗੀਆਂ ਤੁਹਾਡੇ ਨਾਲ, ਤੇ ਉਹ ਸਾਰੀਆਂ ਅਸੀਂ ਪੂਰੀਆਂ ਕਰਾਂਗੇ, ਮੇਰੇ ਤੋਂ ਪ੍ਰੋਪਰ ਪਲਾਨ ਹੈ, ਪ੍ਰੋਪਰ ਸਾਡੇ ਕੋਲ ਏਜੰਡਾ ਆ, ਪ੍ਰੋਪਰ ਸਾਡਾ ਵਿਜ਼ਨ ਹੈਗਾ, ਸਾਡੇ ਨਾਲ ਗੱਲ ਕਰੋ, ਅਗਰ ਹਜੇ ਟਾਈਮ ਹੈਗਾ ਸਾਨੂੰ ਆਫਿਸ ਫੋਨ ਕਰ ਲਓ, ਸਾਡਾ ਕੈਂਪੇਨ ਆਫਿਸ ਇੱਥੇ ਆ ਕੇ ਮਿਲ ਲਓ, 9300 ਗੋਰਵੇ ਡਰਾਈਵ ਤੇ ਸਾਡਾ ਕੈਂਪੇਨ ਆਫਿਸ ਹੈ, ਸੂਟ 205 ਬ੍ਰੈਂਪਟਨ, ਆਪਣਾ ਗੋਰਵੇ ਡਰਾਈਵ ਐਂਡ ਹੰਬਰ ਵੈਸਟ ਦੇ ਉੱਪਰ ਕੁਈਨ ਐਂਡ ਗੋਰਵੇ ਡਰਾਈਵ ਦਾ ਮੇਜਰ ਇੰਟਰਸੈਕਸ਼ਨ ਹੈ, ਇੱਥੇ ਆ ਕੇ ਸਾਨੂੰ ਮਿਲੋ, ਜਾਂ ਸਾਡੇ ਨਾਲ ਕਾਲ ਕਰੋ 416-8235-05, ਜਾਂ ਮੇਰਾ ਇੰਸਟਾਗ੍ਰਾਮ ਪੇਜ ਹੈ ਇੱਥੇ ਤੁਸੀਂ ਜਾ ਕੇ ਮੇਰੀਆਂ ਵੀਡੀਓਜ਼, ਮੇਰੇ ਵਿਚਾਰ, ਮੇਰਾ ਵਿਜ਼ਨ ਦੇਖ ਸਕਦੇ ਆ, ਰਾਕੇਸ਼ ਫਾਰ ਬ੍ਰੈਂਪਟਨ, ਜਾਂ ਮੇਰੀ ਵੈਬਸਾਈਟ ਇਲੈਕਟ ਰਾਕੇਸ਼ ਸ਼ਰਮਾ .ca ਤੇ ਜਾ ਕੇ ਤੁਸੀਂ ਮੇਰੀ ਵੈਬਸਾਈਟ ਕਰ ਸਕਦੇ ਚੈੱਕ ਕਰ ਸਕਦੇ।
0: ਮੈਂ ਨੰਬਰ ਦੇ ਦਿੰਦਾ, ਨੰਬਰ ਹੈ ਰਾਕੇਸ਼ ਜੀ ਦੇ ਦਫ਼ਤਰ ਦਾ 416, ਦਫ਼ਤਰ ਛੱਡਣ ਦਾ ਆਪਦਾ ਪਰਸਨਲ ਹੀ ਨੰਬਰ ਹੈ ਪਿਛਲੇ 33 ਸਾਲਾਂ ਤੋਂ 416-823-9505-416-823-9500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਰਾਕੇਸ਼ ਜੀ ਥੈਂਕ ਯੂ ਸੋ ਮਚ ਸਰ,
3: ਥੈਂਕ ਯੂ ਨਵੀ,
0: ਥੈਂਕ ਯੂ, ਬਹੁਤ ਧੰਨਵਾਦ। ਤੇ ਇੱਕ ਮੈਂ ਨਾਲ ਦੀ ਨਾਲ ਜਾਣਕਾਰੀ ਦੇ ਦੇਵਾਂ ਕਿ ਅਸੀਂ ਇੰਟਰਵਿਊ ਪਾਈ ਹੈ ਰਾਕੇਸ਼ ਜੀ ਦੇ ਨਾਲ ਸਾਡੇ ਪੰਜਾਬੀ ਲਹਿਰਾਂ ਦੇ ਯੂਟਿਊਬ ਚੈਨਲ ਤੇ। ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ ਔਨ ਯੂਟਿਊਬ। ਤੁਸੀਂ ਹੋਰ ਵੀ ਉਮੀਦਵਾਰ ਨੇ, ਤੁਸੀਂ ਉਹਨਾਂ ਦੀ ਵੀ ਜ਼ਰੂਰ ਇੰਟਰਵਿਊ ਜਾ ਕੇ ਦੇਖ ਸਕਦੇ ਹੋ, ਸੁਣ ਸਕਦੇ ਹੋ। ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਔਨ ਯੂਟਿਊਬ, ਐਂਡ ਤੁਸੀਂ ਚੈੱਕ ਕਰੋ। ਸਰ ਜਿਹਨੂੰ ਵੋਟ ਪਾਉਣੀ ਆ ਹੁਣ ਤੁਹਾਡੇ 'ਤੇ ਆ। ਮੈਨੂੰ ਰਿਕੁਐਸਟ ਆਈ ਹੈ ਕਿ ਭਾਅ ਜੀ ਠਾ ਠਾ ਕਰਾ ਦਿਓ ਅਤੇ ਠਾ ਠਾ ਗਾਣਾ ਲਾ ਦਿਓ। ਆ ਜਾਓ ਫਿਰ।

0: ਹੈ, ਮੈਂ ਅੱਜ ਪੂਰਾ ਹੁਣੀ ਸੁਣਿਆ। ਕਿਆ ਬਾਤ ਹੈ ਰਣਜੀਤ ਬਾਵੇ ਬਾਈ, ਚੱਕ ਤੇ ਫੱਟੇ, ਇਟਸ ਨਾਈਸ ਯਾਰ, ਬੜਾ ਖੜਕਾ ਕੇ ਗਾਇਆ ਬਾਵੇ ਬਾਈ ਹੁਣੇ ਨੇ, ਤੇ ਸੁਣ ਕੇ ਬੰਦੇ ਚ ਜੋਸ਼ ਜਿਹਾ ਭਰ ਆਉਂਦਾ। ਕੱਲ ਨੂੰ ਜਿਮ ਚ ਸੁਣਾਂਗੇ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਤੇ ਗੋਰਵੇ ਦਾ ਐਨ ਬਿਲਕੁਲ ਕੋਰਨਰ ਪੈਂਦਾ, ਬਿਯੋਂਡ ਬਿਯੋਂਡ ਬਿਯੋਂਡ ਆਈਵਰ ਤੇ ਤੁਸੀਂ ਗੇੜਾ ਮਾਰਨਾ। ਤੇ ਰੋਮੀ ਬਾਈ ਜੀ ਹਾਜ਼ਰ ਨੇ, ਇੱਕ ਐਨਕ ਲਓ, ਦੂਜੀ ਐਨਕ ਤੁਹਾਨੂੰ ਮਿਲ ਰਹੀ ਹੈ ਬਿਲਕੁਲ ਫਰੀ, ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰ ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਓ। ਐਂਡ ਆਈ ਡਾਕਟਰ ਅਵੇਲੇਬਲ ਨੇ, ਤੁਹਾਡੀ ਨਿਗਾਹ ਐਨ ਪੂਰੀ ਕਾਇਮ ਕਰ ਦੇਣਗੇ, ਤੇ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰ ਦਿਆ। ਸੁਖ ਭਾਜੀ ਸਾਡੇ ਨਾਲ ਫਰੋਮ ਗ੍ਰੈਂਡ ਹੋਮ ਫਰਨੀਚਰ ਜੀ, ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਨਾਲ ਦੀ ਨਾਲ ਲੌਂਗ ਵੀਕਐਂਡ ਦਾ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੂੰ ਜੀ। ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ, ਚਾਰੋ ਦਿਨ 4 ਦਿਨ ਦੀ ਜਿਹੜੀ ਫਰਨੀਚਰ ਦੇ ਉੱਪਰ ਸੇਲ ਲੱਗਣ ਜਾ ਰਹੀ ਆ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਹਾਈ ਐਂਡ ਫਰਨੀਚਰ ਲੈ ਕੇ, ਜਿਹ 'ਚ ਮਾਸਟਰ ਬੈਡਰੂਮ ਤੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਕਸਟਮ ਰੇਟ ਤੁਸੀਂ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਚਾਹੀਦੇ ਨੇ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ, ਲੋਐਸਟ ਪ੍ਰਾਈਸ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਣਾ। ਸੋ 4 ਦਿਨ ਤੁਸੀਂ ਨੋਟ ਕਰ ਲੈਣੇ ਆ, ਫਰਾਈਡੇ, ਸੈਚਰਡੇ, ਸੰਡੇ, ਮੰਡੇ, ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ, 294 ਵਾਕਰ ਡਰਾਈਵ ਨੂੰ ਤੁਸੀਂ ਯਾਦ ਰੱਖਣਾ। ਤੇ ਨਾਲ ਦੀ ਨਾਲ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ ਫੁੱਲੀ ਲੋਡਡ, ਬਲੈਕ ਕਲਰ ਜਾਂ ਬਰਾਊਨ ਕਲਰ ਦੋਨੋਂ ਕਲਰ ਆਪਸ਼ਨ ਵੀ ਮਿਲਣਗੀਆਂ। 3 ਸੀਟਰ ਸੋਫਾ, 2 ਸੀਟਰ ਲੱਭ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਡ੍ਰੌਪ ਡਾਊਨ ਕੱਪ ਹੋਲਡਰ ਵੀ ਵਿੱਚ ਬਣੇ ਹੋਏ ਨੇ। ਸੋ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ 2500 3000 ਡਾਲਰ ਦਾ ਲੈਂਦੇ ਆਇਓ। ਇਹ ਲੌਂਗ ਵੀਕਐਂਡ ਸੇਲ ਦੇ ਉੱਪਰ ਰਿਕਲਾਈਨਰ ਸੋਫਾ ਸੈੱਟ, ਕੰਪਲੀਟ ਸੋਫਾ ਸੈੱਟ, ਦੋ ਕਲਰ ਆਪਸ਼ਨ ਵੀ ਮਿਲਣਗੀਆਂ। 3000 ਵਾਲਾ ਸੋਫਾ ਸੈੱਟ ਰਿਕਲਾਈਨਰ ਸਿਰਫ 1299 ਦਾ, ਜੀ ਹਾਂ, 1299 ਡਾਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਤੇ ਨਾਲ ਤੋਹਫੇ ਸਵਾਰੀ, 50 ਇੰਚ ਦਾ ਟੈਲੀਵਿਜ਼ਨ, ਐਲਈਡੀ ਟੀਵੀ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਹਰੇਕ ਪਰਚੇ ਦੇ ਨਾਲ ਇਸ ਵਾਰੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਤੁਸੀਂ ਫ੍ਰੀ ਆਪ ਮਿਲਣਾ ਮਿਲਣਾ। ਸੋ ਤੁਸੀਂ ਸੋਫਾ ਸੈੱਟ ਬਾਏ ਕਰਨਾ 1299 ਦਾ, 50 ਇੰਚ ਦਾ ਟੀਵੀ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ ਉਸ ਲੌਂਗ ਵੀਕਐਂਡ ਦੇ ਉੱਪਰ, ਮੰਡੇ ਟੂ ਲੈ ਫਰਾਈਡੇ ਤੋਂ ਲੈ ਕੇ ਮੰਡੇ ਤੱਕ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਨਵੀ ਬਾਈ ਜੀ।
0: ਕਿਆ ਬਾਤ ਹੈ, ਤੁਸੀਂ ਇੱਕ ਇੱਕ ਲੋਕੇਸ਼ਨ ਯਾਦ ਰੱਖਣੀ ਹੈ, ਵੀਕਐਂਡ ਤੇ ਫਰਾਈਡੇ ਨੂੰ ਪਹੁੰਚੋ ਜ਼ਰੂਰ, 294 ਵਾਕਰ ਵਾਕਰ ਵਾਕਰ ਡਰਾਈਵ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, ਫੈਸ਼ਨ ਆਈ ਕਿਊ, ਤੁਸੀਂ ਅਗਰ ਫੈਸ਼ਨ ਆਈ ਕਿਊ 'ਤੇ ਨਹੀਂ ਗਏ ਨਾ, ਲੇਡੀਜ਼ ਦੇ ਸੂਟ 1 ਕਿਲੋ ਦੂਜਾ ਫਰੀ, ਸੋਰੀ 1 ਕਿਲੋ ਦੂਜਾ ਅੱਧੀ ਪ੍ਰਾਈਸ 'ਚ, ਅੱਧੀ ਪ੍ਰਾਈਸ 'ਚ, ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ। ਸੋ ਫੈਸ਼ਨ ਆਈ ਕਿਊ ਦੇ ਬ੍ਰਾਂਡ ਅੰਬੈਸਡਰ ਬਣੇ ਐਮੀ ਵਿਰਕ, ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਫੈਸ਼ਨ ਆਈ ਕਿਊ ਦੀ ਟੀਮ ਨੂੰ। ਐਂਡ ਨਾਲ ਦੀ ਨਾਲ ਫੈਸ਼ਨ ਆਈ ਕਿਊ 'ਤੇ 3 ਪੀਸ ਟੈਚੀ ਦਾ ਸੈੱਟ 149 ਦਾ ਲੱਗਿਆ ਹੋਇਆ। ਸੋ ਡੀਲਾਂ ਜੇ ਮਿਲਣੀਆਂ ਤੁਹਾਨੂੰ ਫਿਰ ਫੈਸ਼ਨ ਆਈ ਕਿਊ 'ਤੇ ਮਿਲਣੀ ਹੈ। ਇੱਕ ਵਾਰ ਗੇੜਾ ਮਾਰਿਓ, ਤੁਸੀਂ ਆਪਣੇ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਹੋ ਗਈ। ਰਾਜਵੰਤ ਕੌਰ ਨੂੰ ਵੀ ਤੁਸੀਂ ਯਾਦ ਰੱਖਣਾ, ਰਾਜਵੰਤ ਕੌਰ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਰਾਜਵੰਤ ਨੇ ਤੁਹਾਨੂੰ ਡਿਸਕਾਊਂਟ ਬੜਾ ਟੌਪ ਦਾ ਲੈ ਕੇ ਦੇਣਾ, 30 ਤੋਂ ਲੈ ਕੇ 35% ਤੱਕ ਦਾ ਡਿਸਕਾਊਂਟ ਹੈ, ਤੇ 30 ਤੋਂ ਲੈ ਕੇ 35 ਕੰਪਨੀਆਂ ਨਾਲ ਹੀ ਡੀਲ ਕਰਦੇ ਆ। ਸੋ ਰਾਜਵੰਤ ਕੌਰ 6476744735 ਰਾਜਵੰਤ ਕੌਰ 8328 ਹੈਲੋ।
2: ਹਾਂਜੀ, ਕੀ ਹਾਲ ਹੈ?
0: ਠੀਕ ਹੈ ਸਰ, ਵੈਲਕਮ।
2: ਬਹੁਤ ਚੰਗਾ ਪ੍ਰੋਗਰਾਮ ਹੈ, ਮੈਨੂੰ ਇੱਕ ਨੰਬਰ ਦੇ ਸਕਦੇ ਹੋ, ਕੋਈ ਪਲੰਬਰ ਮਿਲ ਜਾਏ ਕੋਈ ਅੱਛਾ ਜਿਹਾ?
0: ਬਿਲਕੁਲ ਦੇ ਸਕਦੇ ਹਾਂ ਸਰ, ਪਲੰਬਰ ਤਾਂ ਸਾਡੇ ਕੋਲ ਨੰਬਰ 1 ਪਲੰਬਰ ਨੇ, 647
2: ਜੀ ਜੀ
0: 969
2: ਜੀ ਜੀ
0: 1298
2: 1298
0: ਜੀ।
2: ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਤੁਹਾਡਾ ਪ੍ਰੋਗਰਾਮ ਬਹੁਤ ਜ਼ਬਰਦਸਤ ਹੈ, ਬਹੁਤ ਇਨਫੋਰਮੇਟਿਵ ਹੈ, ਤੇ ਅੱਲਾ ਇਹਨੂੰ ਇੰਜੀ ਗਰੋ ਕਰਦਾ ਰੱਖੇ।
0: ਥੈਂਕ ਯੂ ਸਰ, ਬਹੁਤ ਪਿਆਰ।
2: ਥੈਂਕ ਯੂ
0: ਥੈਂਕ ਯੂ ਸੋ ਮਚ ਸਰ, ਤੁਹਾਡਾ ਪਿਆਰ, ਤੁਹਾਡੀਆਂ ਦੁਆਵਾਂ ਮਿਲਦੀਆਂ ਰਹਿਣੀਆਂ ਸਾਨੂੰ, ਹੋਰ ਕੀ ਚਾਹੀਦਾ। ਦੇਖੋ ਗਰੋਥ ਬੰਦੇ ਦੀ ਹੁੰਦੀ ਰਹੂਗੀ ਜ਼ਰੂਰ, ਅਗਰ ਬੰਦਾ ਵਧੀਆ ਕੰਮ ਕਰੇ ਤੇ ਨਾਲ ਉਹਨੂੰ ਸਾਥ ਵਧੀਆ ਮਿਲੇ। ਹੁਣ ਸਾਨੂੰ ਤੁਹਾਡਾ ਸਾਥ ਮਿਲਿਆ ਹੋਇਆ ਯਾਰ, ਅਸੀਂ ਸਾਨੂੰ ਬੜਾ ਮਾਣ ਹੈ ਇਸ ਚੀਜ਼ 'ਤੇ ਕਿ ਸਾਡੇ ਜਿੰਨੇ ਵੀ ਲਿਸਨਰ ਨੇ ਤੁਸੀਂ ਇਹ ਸੋਚ ਕੇ ਨਹੀਂ ਸੁਣਦੇ ਕਿ ਨਵੀਂ ਹੁਣੇ ਕਰ ਰਹੇ ਪ੍ਰੋਗਰਾਮ, ਤੁਸੀਂ ਤਾਂ ਇਹ ਸੋਚ ਕੇ ਸੁਣਦੇ ਹੋ ਕਿ ਇਹ ਤਾਂ ਸਾਡਾ ਹੀ ਪ੍ਰੋਗਰਾਮ ਹੈ। ਸੋ ਮਾਣ ਹੀ ਇਸ ਚੀਜ਼ ਦਾ, ਅਤੇ ਥੈਂਕ ਯੂ ਸੋ ਮਚ, ਬਹੁਤ ਸਾਰਾ ਪਿਆਰ।
3: ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ, ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
4: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ, ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
0: ਕਿਆ ਬਾਤ ਹੈ, ਵੈਰੀ ਗੁੱਡ। ਹਰਕੀਰਤ ਸਿੰਘ ਐਂਡ ਕੈਂਪੇਨ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਤਾਂ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਹੁੰਦਾ ਜੀ ਟੀ ਏ ਕ੍ਰੈਡਿਟ ਬਾਰੇ। ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਸਰ, ਕਰਜ਼ਾ ਜ਼ਿਆਦਾ ਚੜ੍ਹ ਗਿਆ, ਟੈਨਸ਼ਨ ਨਾ ਲਓ। ਜੀ ਟੀ ਏ ਕ੍ਰੈਡਿਟ ਦੀ ਟੀਮ ਹਾਜ਼ਰ ਹੈ, ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ। ਨੰਬਰ ਹੈ 416-650-1100, 416-650-1100। ਐਂਡ HK Movers, ਜੋ ਕਿ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ ਬਈ, 35 ਸਾਲ ਦਾ ਮੂਵਿੰਗ ਦਾ ਤਜਰਬਾ, ਮੂਵਿੰਗ ਦੇ ਵਿੱਚ ਇਹ 35 ਸਾਲਾਂ ਤੋਂ ਕੰਮ ਕਰ ਰਹੇ ਨੇ। ਸੋ ਦੇਖੋ, ਜਦੋਂ ਨਾ ਤੁਹਾਡੇ ਘਰ ਦਾ ਸਮਾਨ ਹੁੰਦਾ ਤਾਂ ਬੰਦੇ ਨੂੰ ਹੁੰਦਾ ਯਾਰ ਕਿ ਚੀਜ਼, ਜਿਹੜੇ ਟਰੱਸਟਵਰਦੀ ਬੰਦੇ ਆ ਉਹ ਮੂਵ ਕਰਨਾ, ਮੈਂ ਕੋਈ ਚੀਜ਼ ਟੁੱਟ ਜਾਂਦੀ ਹੈ। ਇਹ ਬੰਦੇ ਪੂਰੇ ਮਾਹਰ ਨੇ। ਨੰਬਰ ਹੈ 416-524-6704, 416-524-6704। ਸੋ ਸੁਣੀਏ ਫਿਰ ਗਾਣਾ ਇੱਕ ਹੋਰ, ਬੜਾ ਟੌਪ ਦਾ ਗੀਤ ਸੰਗੀਤ ਫਿਰ ਚਲਾਈ ਚੱਲੀਏ ਤੁਹਾਡੇ ਲਈ। ਮੈਨੂੰ ਲੱਗਦਾ ਕਿ ਮਾਹੌਲ ਥੋੜ੍ਹਾ ਜਿਹਾ ਗਾਣਿਆਂ ਦਾ ਬਣਿਆ ਹੋਇਆ, ਕੋਈ ਗੱਲ ਨਹੀਂ, ਚੱਕੀ ਜਾਵਾਂਗੇ ਫੱਟੇ ਯਾਰ। ਆਪਾਂ ਨੂੰ ਕਿਹੜਾ ਕਹਿੰਦੇ ਹੁੰਦੇ ਆ ਕਿ ਕਿਸੇ ਨੂੰ ਪੁੱਛਣਾ, ਆਪਾਂ ਕਿ ਨਹੀਂ ਤੁਹਾਨੂੰ ਹੀ ਪੁੱਛਣਾ ਸਾਰਿਆਂ ਨੂੰ। ਇੱਕ ਮੈਂ ਗਾਣਾ ਲਾਉਣਾ ਤੁਹਾਡੇ ਲਈ, ਦੋ ਕੁ ਬੋਲ ਇਸ ਗੀਤ ਦੇ ਬੜਾ ਵਧੀਆ ਲੱਗਿਆ ਮੈਨੂੰ, ਅਤੇ ਗਾਣਾ ਹੈ ਵਤਨ ਸਾਹੀ ਦਾ, ਸੁਣੋ ਦੋ ਕੁ ਬੋਲ। ਅਤੇ ਵਤਨ ਸਾਹੀ ਮੁੰਡਾ ਯਾਰ, ਇਹਦੇ ਪਹਿਲਾਂ ਵੀ ਗਾਣੇ ਕੁਝ ਆਏ ਨੇ ਮੈਨੂੰ ਚੰਗੇ ਲੱਗੇ, ਸੋਏ ਵੀ ਲਾਉਂਦੇ ਹਾਂ।

0: ਵਧੀਆ ਨਾ, ਕਈ ਵਾਰ ਨਾ ਗਾਣੇ ਦੀ ਜਿਹੜੀ ਵਾਈਬ ਹੈ, ਫਲੋ ਹੈ, ਉਹ ਬਹੁਤ ਮੈਟਰ ਕਰਦਾ। ਤੇ ਗਾਣੇ ਦੀ ਬੜੀ ਵਧੀਆ ਵਾਈਬ, ਫਲੋ, ਕੰਪੋਜੀਸ਼ਨ ਬੜੀ ਚੰਗੀ ਹੈ ਇਹਦਾ। ਉਨਾ ਉਹ ਕਿਹੜਾ ਕਿੰਨਾ ਚੱਲਿਆ ਸੀ ਗਾਣਾ ਯਾਰ, ਬੰਦੇ ਚਾਰ ਹੈ ਜਿਹੜਾ, 10-12 ਵੀ ਚੱਲਿਆ ਸੀ, ਬੋਰ ਵੀ ਗਾਣਾ ਬੜਾ ਚੱਲਿਆ ਸੀਗਾ, ਇਹ ਵੀ ਬੜਾ ਵਧੀਆ। ਸੋ ਮੁੰਡਾ ਯਾਰ ਵਧੀਆ ਕੰਮ ਕਰ ਰਿਹਾ ਇਹ। ਖੈਰ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ ਅਗੇਨ।
1: ਥੈਂਕ ਯੂ ਸੋ ਮਚ ਨਵੀ। ਸੋ ਨਵੀ, ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਜਿਹੜੀ ਆਪਾਂ ਗੱਲ ਕੀਤੀ ਸੀਗੀ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਪਰ, ਤੇ ਕਿਹੜੇ ਮੇਨ ਸਟੈਪਸ ਹੈਗੇ ਆ ਜਿਹਦੇ ਨਾਲ ਆਪਾਂ ਆਪਣੇ ਰਿਸਕ ਨੂੰ ਵੀ ਮੈਨੇਜ ਕਰ ਸਕਦੇ ਹਾਂ, ਆਪਣੀਆਂ ਇਨਵੈਸਟਮੈਂਟਸ ਨੂੰ ਵੀ ਪਲੈਨ ਕਰ ਸਕਦੇ ਹਾਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਜ਼ਰੂਰ ਕਾਲ ਕਰਕੇ ਮੇਰੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਹਾਂ। ਸਪੈਸ਼ਲੀ ਅਗਰ ਤੁਹਾਡੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ, ਤੁਸੀਂ ਆਪਣੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤਿੰਨਾਂ ਦੇ ਕੋਂਬੀਨੇਸ਼ਨ ਦੇ ਨਾਲ ਆਪਣਾ ਸਟਾਰਟ ਕਰ ਸਕਦੇ ਹਾਂ। ਲਾਈਫ ਇੰਸ਼ੋਰੈਂਸ 'ਚ ਕਿੰਨੀ ਅਮਾਊਂਟ ਦੀ ਕਵਰੇਜ ਚਾਹੀਦੀ ਆ, ਕਿੰਨੇ ਟਾਈਮ ਪੀਰੀਅਡ ਦੇ ਲਈ ਕਵਰੇਜ ਚਾਹੀਦੀ ਆ, ਟਰਮ ਤੇ ਪਰਮਾਨੈਂਟ ਦਾ ਕੋਂਬੀਨੇਸ਼ਨ ਚਾਹੀਦਾ ਹੈਗਾ ਆ, ਜਾਂ ਫਿਰ ਅਸੀਂ ਸਿਰਫ ਟਰਮ ਇੰਸ਼ੋਰੈਂਸ ਨਾਲ ਸਟਾਰਟ ਕਰਨਾ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਡਿਸਕਸ ਕਰ ਸਕਦੇ ਆ। ਇਸ ਤੋਂ ਇਲਾਵਾ ਤੁਸੀਂ ਲਾਈਫ, ਕ੍ਰਿਟੀਕਲ, ਡਿਸੇਬਿਲਿਟੀ ਤਿੰਨਾਂ ਨੂੰ ਕੋਂਬੀਨੇਸ਼ਨ ਦੇ ਵਿੱਚ ਲੈਣਾ ਹੈਗਾ, ਆਪਣੀ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰਨਾ ਆ। ਬਹੁਤ ਸਾਰੀਆਂ ਕੰਪਨੀ ਸਾਡੇ ਕੋਲ ਅਵੇਲੇਬਲ ਆ ਜਿਹਦੇ ਵਿੱਚ ਅਸੀਂ ਕੋਂਬੀਨੇਸ਼ਨ ਦੇ ਵਿੱਚ ਡਿਸਕਾਊਂਟ ਲੈ ਕੇ ਆਪਣੀ ਜਿਹੜੀਆਂ ਪਾਲਿਸੀਜ਼ ਕਰਵਾ ਸਕਦੇ ਹਾਂ, ਕਿਉਂਕਿ ਜਿੰਨੇ ਵੀ ਪ੍ਰੋਡਕਟ ਦਾ ਆਪਾਂ ਕੋਂਬੀਨੇਸ਼ਨ ਕਰਾਂਗੇ ਉਨਾ ਜ਼ਿਆਦਾ ਡਿਸਕਾਊਂਟ ਜਿਹੜਾ ਹੈਗਾ ਆ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੇ ਉੱਪਰ ਸਾਨੂੰ ਪ੍ਰੋਵਾਈਡ ਹੋਊਗਾ। ਆਪਣੀ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰਾਂਗੇ ਤਦ ਵੀ ਕੋਂਬੀਨੇਸ਼ਨ ਦਾ ਡਿਸਕਾਊਂਟ ਜਿਹੜਾ ਆਪਾਂ ਨੂੰ ਮਿਲ ਸਕਦਾ ਆ। ਤਾਂ ਤੁਸੀਂ ਜ਼ਰੂਰ ਇੱਕ ਵਾਰੀ ਮੇਰੇ ਨਾਲ ਗੱਲ ਕਰ ਸਕਦੇ ਆ ਕਿ ਕਿਹੜੀਆਂ ਪਾਲਿਸੀਜ਼ ਕਰਨ ਦੇ ਨਾਲ ਆਪਾਂ ਡਿਸਕਾਊਂਟ ਵੀ ਲੈ ਸਕਦੇ ਹਾਂ, ਆਪਣੀ ਪ੍ਰੋਪਰ ਕਵਰੇਜ ਵੀ ਕਰ ਸਕਦੇ ਹਾਂ, ਤੇ ਲੌਂਗ ਟਰਮ ਦੇ ਲਈ ਆਪਾਂ ਕਵਰ ਵੀ ਹੋ ਸਕਦੇ ਹਾਂ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਇਹਨਾਂ ਸਾਰੀਆਂ ਪਾਲਿਸੀਜ਼ ਦੇ ਨਾਲ ਰਿਲੇਟਡ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਮੈਡੀਕਲ ਕੰਸਰਨ ਹੈਗਾ ਆ ਤੇ ਤੁਹਾਨੂੰ ਕਵਰੇਜ ਨਹੀਂ ਮਿਲ ਪਾ ਰਹੀ, ਜਾਂ ਤੁਹਾਡੀ ਫੈਮਿਲੀ ਹਿਸਟਰੀ ਕਰਕੇ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲੀ ਹੈਗੀ, ਸਾਡੇ ਕੋਲ ਕੁਝ ਪਲਾਨ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਨੋਨ ਮੈਡੀਕਲ ਪਲਾਨ 'ਚ ਕੁਆਲੀਫਾਈ ਹੋ ਸਕਦੇ ਆ, ਐਂਡ ਕੁਝ ਪਲਾਨ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਅਗਰ ਤੁਹਾਨੂੰ ਕੋਈ ਡਾਇਬਟੀਜ਼ ਹੋਈ ਆ ਰੀਸੈਂਟਲੀ ਆ, ਜਾਂ ਇਨਸੁਲਿਨ ਤੇ ਤੁਸੀਂ ਡਿਪੈਂਡ ਹੋਏ ਆ, ਤੁਸੀਂ ਰੈਗੂਲਰ ਇੰਸ਼ੋਰੈਂਸ ਪਾਲਿਸੀ 'ਚ ਨਹੀਂ ਜਾ ਸਕਦੇ, ਪਰ ਨੋਨ ਮੈਡੀਕਲ ਦੇ ਵਿੱਚ ਇਮੀਡੀਏਟ ਕਵਰੇਜ ਦੇ ਵਿੱਚ ਤੁਹਾਨੂੰ ਪਾਲਿਸੀ ਮਿਲ ਸਕਦੀ ਆ ਨੋ ਵੇਟਿੰਗ ਪੀਰੀਅਡ ਦੇ ਨਾਲ। ਸੋ ਨੰਬਰ ਹੈਗਾ ਜੀ 416-817-6500, ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 416-817-6500। ਸੋ ਬਿਲਕੁਲ ਜੀ, ਜਿੱਥੇ ਆਪਾਂ ਆਫਿਸ ਦੇ ਐਡਰੈਸ ਦੀ ਇਨਫੋਰਮੇਸ਼ਨ ਦਿੱਤੀ ਹੈਗੀ ਆ, ਸੋ ਅਗਰ ਤੁਹਾਡੀ ਕੋਈ ਵੀ ਕੰਸਰਨ ਹੈਗੀ ਆ ਇਨਵੈਸਟਮੈਂਟ ਆਪਸ਼ਨਸ ਦੇ ਨਾਲ ਰਿਲੇਟਡ, ਜਿੱਥੇ ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਗੱਲ ਕਰਦੇ ਹਾਂ, ਟਰਮ ਇੰਸ਼ੋਰੈਂਸ, ਪਰਮਾਨੈਂਟ ਆਪਸ਼ਨ, ਉੱਥੇ ਇਨਵੈਸਟਮੈਂਟ ਦੇ ਵਿੱਚ ਅਗਰ ਤੁਸੀਂ ਹਜੇ ਤੱਕ ਕੋਈ ਵੀ ਆਪਣੀ ਸੇਵਿੰਗਸ ਅਕਾਊਂਟ ਨਹੀਂ ਸਟਾਰਟ ਕੀਤਾ, ਤੁਸੀਂ TFSA ਦਾ ਅਕਾਊਂਟ ਸਟਾਰਟ ਕਰ ਸਕਦੇ ਆ। ਮਿਨੀਮਮ ਕਵਰੇਜ $25, $50 ਵੀਕਲੀ ਬਾਈ ਵੀਕਲੀ ਕੰਟਰੀਬਿਊਸ਼ਨ ਦੇ ਨਾਲ ਸ਼ੁਰੂ ਕਰ ਸਕਦੇ ਆ, ਐਂਡ ਜਿੰਨੀ ਵੀ ਕੰਟਰੀਬਿਊਸ਼ਨ ਤੁਸੀਂ ਕਰਦੇ ਹੈਗੇ ਆ ਉਹਦੇ ਉੱਪਰ ਜਿਹੜੀ ਵੀ ਗਰੋਥ ਹੋਊਗੀ, ਜਿੰਨਾ ਵੀ ਤੁਹਾਨੂੰ ਇੰਟਰਸਟ ਮਿਲੂਗਾ ਉਹ ਟੈਕਸ ਫਰੀ ਅਕਮੋਲੇਟ ਹੁੰਦਾ ਰਹੇਗਾ। ਸੋ TFSA ਅਕਾਊਂਟ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਜਾਂ ਫਿਰ RRSP ਅਕਾਊਂਟ, ਕਿਹੜੇ ਕਲਾਇੰਟ ਦੇ ਲਈ ਕਿਹੜਾ ਅਕਾਊਂਟ ਸੂਟੇਬਲ ਹੋ ਸਕਦਾ ਆ, ਤੇ ਕਿਹੜੇ ਅਕਾਊਂਟ ਖੋਲਣ ਦੇ ਨਾਲ ਆਪਾਂ ਗਵਰਨਮੈਂਟ ਤੋਂ ਮੈਕਸੀਮਮ ਬੈਨੀਫਿਟਸ ਲੈ ਸਕਦੇ ਹਾਂ, ਉਹਦੀ ਡਿਟੇਲ ਤੁਸੀਂ ਸਾਡੇ ਕੋਲੋਂ ਲੈ ਸਕਦੇ ਹਾਂ, ਕਿਉਂਕਿ ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਹੈਗਾ ਉਹਨਾਂ ਦੇ ਲਈ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਬਹੁਤ ਵਧੀਆ ਟੂਲ ਹੈਗਾ, ਜਿਹਦੇ ਨਾਲ ਤੁਸੀਂ ਇੱਕ ਸਾਲ ਦੇ ਵਿੱਚ $8,000 ਤੱਕ ਦੀ ਕੰਟਰੀਬਿਊਸ਼ਨ ਕਰ ਸਕਦੇ ਹਾਂ, ਐਂਡ ਇਹ ਜਿਹੜਾ $8,000 ਹੈਗਾ ਉਹਦੇ ਉੱਪਰ ਟੈਕਸ ਰਿਬੇਟ ਵੀ ਮਿਲੂਗਾ, ਜਿੰਨੀ ਇਸ ਪੈਸੇ ਦੇ ਉੱਪਰ ਗਰੋਥ ਹੋਊਗੀ ਔਰ ਜਿੰਨਾ ਤੁਸੀਂ ਹੋਰ ਕੰਟਰੀਬਿਊਸ਼ਨ ਅਗਲਿਆਂ ਸਾਲਾਂ ਦੇ ਵਿੱਚ ਕਰੋਗੇ, ਇਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਯੂਜ਼ ਕਰ ਸਕਦੇ ਹਾਂ ਜਦੋਂ ਤੁਸੀਂ ਪਹਿਲੀ ਵਾਰੀ ਘਰ ਲੈਣਾ ਹੈਗਾ। ਸੋ ਅਗਰ ਤੁਸੀਂ ਹਜੇ ਤੱਕ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਹੀਂ ਓਪਨ ਕੀਤਾ, ਉਹਦੀ ਵੀ ਡਿਟੇਲ ਸਾਡੇ ਕੋਲ ਲਈ ਜਾ ਸਕਦੀ ਆ। ਸੋ ਨੰਬਰ ਮੇਰਾ ਅਗੇਨ 416-817-6500, 416-817-6500।
0: ਇੱਕ ਕੁਇਕ ਨੰਬਰ ਹੈ 416-817-6500 ਤੇ ਕਾਲ ਕਰੋ। ਹਰਪ੍ਰੀਤ ਥੈਂਕ ਯੂ ਸੋ ਮਚ।
1: ਥੈਂਕ ਯੂ
0: ਜੀ, ਬਹੁਤ ਸ਼ੁਕਰੀਆ। ਸੋ ਓਕੇ, ਤੁਹਾਡੇ ਲਈ ਹੁਣ ਕੀ ਕਹਿੰਦੇ ਹੁੰਦੇ ਆ ਵੀ ਅਗਲੀ ਆਈਟਮ ਪੇਸ਼ ਕਰਦੇ ਹਾਂ, ਅਤੇ ਉਹ ਕਿਹੜੀ ਹੋਊਗੀ ਤੁਹਾਡੀ ਰਿਕੁਐਸਟ ਦੀ ਹੋਊਗੀ, ਠੀਕ ਹੈ। ਹੁਣ ਸੋ ਅਗਲੀ ਜਿਹੜੀ ਆਈਟਮ ਹੈ ਹੁਣ ਤੇਰੇ ਜੱਟ ਦੇ ਵਤਨ ਸਾਹਿਤ ਦਾ, ਮੈਂ ਬੜਾ ਵਧੀਆ ਗੀਤ ਲਾਇਆ, ਹੁਣ ਅਗਲਾ ਤੁਸੀਂ ਦੱਸਣਾ ਕਿਹੜਾ ਗਾਣਾ ਤੁਸੀਂ ਸੁਣਨਾ, ਕੀ ਤੁਹਾਡਾ ਮੂਡ ਹੈ। ਨੰਬਰ ਹੈ ਆਪਣਾ 9056-633-337, 9056-633-337, ਅਤੇ ਦੱਸਿਓ ਤੁਹਾਡੀ ਕੀ ਪਸੰਦ ਹੈ ਅਤੇ ਤੁਹਾਡੇ ਲਈ ਉਹ ਫਿਰ ਪੇਸ਼ ਜ਼ਰੂਰ ਕਰਦੇ। ਹੁਣ ਤੁਹਾਡੀਆਂ ਕੁਝ ਰਿਕੁਐਸਟਾਂ ਵੱਲ ਨੂੰ ਹੋ ਰਹੀ ਹੈ, ਅਤੇ 905-673-3337, 9056-673-337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਮਿਸਟਰ ਸਿੰਘ ਪੀਜ਼ੀ ਦੀ ਵੀ ਡੀਲ ਦੇ ਦੇਵਾਂ, ਮੂਡ ਤਾਂ ਹੋਊਗਾ ਕਿ ਨਾ ਵੀ ਯਾਰ ਮਿਡ ਵੀਕ ਹੈ, ਥੋੜ੍ਹੇ ਜਿਹੇ ਲੇਜ਼ੀ ਜਿਹੇ ਹੋਏ ਹੋਏ ਹਾਂ, ਪੀਜ਼ਾ ਹੀ ਖਾ ਲਈਏ। ਮਿਸਟਰ ਸਿੰਘ ਪੀਜ਼ੇ 'ਤੇ ਤੁਸੀਂ ਅਗਰ ਵਿਜ਼ਿਟ ਕਰਨਾ ਹੈ, ਨੌਰਥ ਪਾਰਕ ਟੋਬਰਮ, ਇਹ ਇਹਨਾਂ ਦੀ ਇੱਕ ਲੋਕੇਸ਼ਨ ਹੈ ਜਿੱਥੇ ਕਿ ਜਿਹੜੀ ਡੀਲ ਮੈਂ ਦੱਸ ਰਿਹਾ ਉੱਥੇ ਮਿਲਣੀ ਹੈ। ਡੀਲ ਹੈ ਦੋ ਮੀਡੀਅਮ ਪੀਜ਼ੇ, ਤਿੰਨ ਤਿੰਨ ਟੋਪਿੰਗ ਅਤੇ ਦੋ ਡਿਪਿੰਗ ਸੌਸ, ਸਿਰਫ $24.99। ਮਿਸਟਰ ਸਿੰਘ ਪੀਜ਼ਾ, 905-504,000 ਨੌਰਥ ਪਾਰਕ ਟੋਬਰਮ, 905-504,000। ਬਾਕੀ ਇਹਨਾਂ ਦੀਆਂ ਟੋਟਲ ਤਕਰੀਬਨ 25-30 ਲੋਕੇਸ਼ਨਾਂ ਨੇ। ਬਾਕੀ ਲੋਕੇਸ਼ਨਾਂ 'ਤੇ ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫਰੀ ਡਿਪ, 2 ਲੀਟਰ ਕੋਕ ਫਰੀ, $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ, 905-504,000, 905-500-4000, 6007। ਹੈਲੋ, 6007, ਹੈਲੋ ਜੀ, ਹਾਂਜੀ,
2: ਹੈਲੋ, ਹਾਂਜੀ ਨਵੀ ਜੀ,
0: ਜੀ ਵੈਲਕਮ,
2: ਸਤਿ ਸ਼੍ਰੀ ਅਕਾਲ ਅਰਵਿੰਦ ਗੁਪਤਾ, ਮੈਂ ਫਸਟ ਟਾਈਮ ਤੁਹਾਨੂੰ ਕਾਲ ਕਰ ਰਿਹਾ।
0: ਕੀ ਬਤਾ ਗੁਪਤਾ ਸਾਹਿਬ, ਕਿਵੇਂ ਹੋ?
2: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਤੁਹਾਡਾ ਨਾ ਜਿਹੜਾ ਸਰਨੇਮ ਹੈ ਗੁਪਤਾ?
2: ਹਾਂਜੀ ਹਾਂਜੀ,
0: ਮੈਂ ਜਿੰਨੇ ਵੀ ਲੋਕਾਂ ਨੂੰ ਜਾਣਦਾ ਜਿਨ੍ਹਾਂ ਦਾ ਗੁਪਤਾ ਸਰਨੇਮ ਹੈ, ਉਹ ਸਾਰੇ ਬੜੇ ਸਕਸੈਸਫੁਲ ਨੇ। ਪਤਾ ਨੀ ਗੁਪਤਿਆਂ ਕੋਲ ਕਿਹੜੀ ਇੱਕ ਐਸੀ, ਕਹਿੰਦੇ ਹੁੰਦੇ ਕਿ ਗੁੱਡ ਲੱਕ ਚਾਰਮ ਹੈ, ਮਨੀ ਬੜੀ ਹੁੰਦੀ ਗੁਪਤਿਆਂ ਕੋਲ। ਤੁਸੀਂ ਕੀ ਕੰਮ ਕਰਦੇ ਹੋ?
2: ਮੇਰਾ ਇੱਥੇ ਸ਼ੋਰੂਮ ਹੈ, ਆਪਣਾ ਸਟੋਰ ਹੈ ਮੋਬਾਈਲ ਦਾ, ਨੀਅਰ ਮੀ ਟੈਲੀਕਾਮ।
0: ਅੱਛਾ, ਕੀ ਬਾਤ ਹੈ, ਨੀਅਰ ਮੀ ਟੈਲੀਕਾਮ। ਕਿਹੜੇ ਕਿਹੜੇ ਕਿਹੜੇ ਤੁਸੀਂ ਆਪਣੇ ਡੀ ਆਪਣੇ ਪ੍ਰੋਵਾਈਡਰਸ ਨਾਲ ਕੰਮ ਕਰਦੇ ਹੋ?
2: ਮੇਰੇ ਕੋਲ ਰੋਜਰਸ ਹੈ ਇਸ ਥੀ।
0: ਅੱਛਾ,
2: ਤੇ ਸਾਰੀ ਬਿਜ਼ਨਸ ਡੀਲਸ, ਇੰਟਰਨੈਟ, ਹੋਮ ਇੰਟਰਨੈਟ।
0: ਕੀ ਬਾਤ ਹੈ, ਕਿੰਨਾ ਕਿੰਨਾ ਵਿਕ ਰਿਹਾ ਫਿਰ ਆਈਫੋਨ 18?
2: ਲੋਕਾਂ
0: ਚ
2: ਡੀਓ ਫਸਟ ਟਾਈਮ ਆ ਰਿਹਾ ਫੋਲਡੇਬਲ ਫੋਨ ਇਹਨਾਂ ਦਾ, ਤੇ ਇਸ ਮੰਥ ਇਹਨਾਂ ਨੇ ਲਾਂਚ ਕਰਨਾ ਹੈ, ਤੇ ਉਹਦਾ ਕਰੇਜ਼ ਤੇ ਹੈ ਹੀ ਹੈ ਕਿਉਂਕਿ ਸੈਮਸੰਗ ਦਾ ਫੋਲਡ 7, 6, 5 ਸੀਰੀਜ਼ ਸਾਰੀਆਂ ਆਈਆਂ
0: ਜੀ,
2: ਤੇ ਕਾਫੀ ਲੋਕੀ ਇੰਟਰਸਟਿਡ ਆ ਉਹਦੇ ਵਾਸਤੇ
0: ਜੀ। ਉਹੀ ਹੈ ਇੱਕ ਆਈਫੋਨ ਐਂਡ ਆਈਪੈਡ ਆਲ ਇਨ ਵਨ। ਥੈਂਕ ਯੂ ਗੁਪਤਾ ਸਾਹਿਬ।
2: ਜਿਹੜੇ ਵੀ ਬਿਜ਼ਨਸ ਟਾਈਕਨ ਫੋਨ ਜੇ ਯੂਜ਼ ਕਰਨਾ ਚਾਹੁੰਦੇ ਆ ਆਪਣੇ, ਜਿਹਨਾਂ ਦਾ ਵੀ ਪ੍ਰੋਫੈਸ਼ਨਲ ਹੈ, ਰਿਐਲਟਰਸ ਹੋ ਗਏ ਜਾਂ ਕੋਈ ਵੀ ਹੋਰ ਜਿਹੜਾ ਆਪਣੀ ਪ੍ਰੈਜੈਂਟੇਸ਼ਨ ਦਿਖਾਉਣਾ ਚਾਹੁੰਦਾ ਆਪਣੇ ਕਲਾਇੰਟਸ ਨੂੰ, ਤੇ ਦੈਟ ਫੋਨ ਇਜ਼ ਵੈਰੀ ਗੁੱਡ।
0: ਥੈਂਕ ਯੂ ਸਰ, ਹੋਰ ਸੁਣਾਓ?
2: ਨਹੀਂ ਨਹੀਂ, ਗੁੱਡ ਗੁੱਡ ਗੁੱਡ। ਮੈਂ ਤਾਂ ਸਗੋਂ ਤੁਹਾਡਾ ਇੰਸਟਾਗ੍ਰਾਮ ਤੇ ਵੀ ਚੈੱਕ ਕੀਤਾ, ਮੈਂ ਕਿਹਾ ਨਵੀਂ ਭਾਜੀ ਨਾਲ ਰੋਜ਼ ਸੁਣਦਾ ਮੈਂ ਫੋਨ ਤੇ ਰੇਡੀਓ ਤੇ, ਬਟ ਮੈਂ ਸ਼ਕਲ ਨੀ ਦੇਖੀ ਉਹਨਾਂ ਦੀ ਕਿੱਦਾਂ ਦੇ ਲੱਗਦੀ ਹੈ, ਬਟ ਮੈਂ ਜੋ ਸੋਚਿਆ ਸੀ ਉਦਾਂ ਤੋਂ ਉਸ ਤੋਂ ਵੀ ਉੱਪਰ ਨਿਕਲੇ,
0: ਜੋ ਸੋਚਿਆ ਉਸ ਤੋਂ ਕਾਫੀ ਡਿਫਰੈਂਟ ਹੈ ਨਾ?
2: ਉਹ ਜਿਹੜੇ 150 ਚ ਪੂਰਾ ਐਵਰੀ ਵੈਂਟ ਐਂਡ ਐਵਰੀਥਿੰਗ, ਮੈਂ ਹੋਮ ਡਿਪੋ ਤੋਂ ਕਾਲ ਕੀਤੀ ਸੀ ਤੇ ਉਹਨਾਂ ਨੇ ਕਾਫੀ ਮਹਿੰਗੀ ਕੋਟ ਦਿੱਤੀ
0: ਮੈਨੂੰ। ਨਾ ਨਾ, ਹੋਮ ਡਿਪੋ ਤੋਂ ਕੀ ਕਰਨਾ ਸੀ,
2: ਤੁਹਾਡੀ ਯਾਦ ਆਈ, ਮੈਂ ਕਿਹਾ ਭਾਜੀ ਦਾ ਕਾਲ ਕਰਕੇ ਨੰਬਰ ਲਵਾਂ ਉਹਨਾਂ ਤੋਂ ਜ਼ਰਾ।
0: ਜੀ ਬਿਲਕੁਲ, ਨੰਬਰ ਲਓ ਸਰ, ਲਿਖੋ।
2: ਹਾਂ ਇੱਕ ਮਿੰਟ ਜੀ,
0: 437
2: ਹਾਂਜੀ,
0: 688
2: ਹਾਂਜੀ,
0: 7750 ਬਾਕੀ ਦੀ ਟੀਮ ਕਰ ਰਹੀ ਹੈ ਕੰਮ, ਤੁਸੀਂ ਕਾਲ ਕਰਕੇ ਫਿਰ ਮੈਨੂੰ ਦੱਸਿਓ ਕੀ ਕਹਿੰਦੇ ਆ। ਪੰਜਾਬੀ ਦੇਖਿਆ, ਇੱਕ ਬੰਦੇ ਦੀ ਕਾਲ ਆਈ ਨੰਬਰ ਲਈ, ਕਿੰਨੀਆਂ ਗੱਲਾਂ ਹੋਰ ਆਪਾਂ ਪੁੱਛ ਲਈਆਂ। ਜਿੱਥੋਂ ਕੋਈ ਜਾਣਕਾਰੀ ਮਿਲਦੀ ਹੈ ਬੰਦੇ ਨੂੰ ਲੈ ਲੈਣੀ ਚਾਹੀਦੀ ਹੈ, ਠੀਕ ਹੈ ਨਾ ਗੱਲ? ਸੋ ਕਿਊਰੀਅਸ ਰਹਿਣਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ, ਹਰ ਇੱਕ ਕੰਮ ਨੂੰ ਲੈ ਕੇ, ਹਰ ਇੱਕ ਚੀਜ਼ ਨੂੰ ਲੈ ਕੇ ਬੜੇ ਯਾਰ ਤੁਸੀਂ ਕਿਊਰੀਅਸ ਹੋਇਆ ਕਰੋ ਅਤੇ ਲਰਨ ਕਰਿਆ ਕਰੋ ਜਿੱਥੋਂ ਵੀ ਕੁਛ ਤੁਹਾਨੂੰ ਸਿੱਖਣ ਨੂੰ ਮਿਲਦਾ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨਬਰਗ ਟ੍ਰੇਲ, ਗਾਰਡਨਬਰਗ ਕੈਸਲ ਮੋੜ, ਸਿੰਪਲੀ ਇੰਡੀਅਨ 85 ਮਾਉਂਟ ਪੈਲੀਅਰ ਸਟ੍ਰੀਟ ਮਿਸਾਗਾ ਫਾਈਨੈਂਸ਼ੀਅਲ, ਜਾਂ ਸਿੰਪਲੀ ਇੰਡੀਅਨ 15 ਫੈਂਡਰ ਵੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਾਓ, ਇੱਕ ਪਾਉਂਡ ਜਲੇਬੀ ਲਓ, ਦੂਜਾ ਪਾਉਂਡ ਬਿਲਕੁਲ ਤੁਹਾਨੂੰ ਫ੍ਰੀ ਮਿਲ ਰਿਹਾ, ਅਤੇ ਨਾਲ ਦੀ ਨਾਲ ਆਉਣ ਵਾਲੇ ਦਿਵਾਲੀ ਦੇ ਸੀਜ਼ਨ ਲਈ 150 ਤੋਂ ਵੱਧ ਮਠਿਆਈਆਂ, ਵੱਡੇ ਵੱਡੇ ਟੈਂਟ, ਗਿਵ ਅਵੇਜ, ਲਾਈਵ ਡੀਜੇ ਆਦਿ ਹੋਣਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਸੋ ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਗੈਟ ਰੈਡੀ ਐਂਡ ਸਿੰਪਲੀ ਇੰਡੀਅਨ ਦੀਆਂ ਸਰਵਿਸਿਜ ਦੇ ਲਈ ਫਿਰ ਹੋ ਜਾਓ ਤਿਆਰ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਕੀ ਬਾਤ ਹੈ, ਵੈਰੀ ਗੁੱਡ। ਜ਼ਰੂਰ ਆਸ ਦੀ ਕਿਰਨ, ਰੇ ਆਫ ਹੋਪ, ਆਸ ਦੀ ਕਿਰਨ ਨੂੰ ਤੁਸੀਂ ਸੰਪਰਕ ਕਰੋ। ਸੋ ਆ ਜਾਓ ਫਿਰ ਅੱਗੇ ਵਧੀਏ। ਇੱਕ ਮੈਨੂੰ ਬਾਈ ਜੀ ਉਹਨਾਂ ਨੇ, ਹਾਂ ਵੀਰ, ਉਹਨਾਂ ਦੀ ਕਾਲ ਵੀ ਆ ਰਹੀ ਸੀ ਬਟ ਉਹਨਾਂ ਨੇ ਕੱਟ ਦਿੱਤੀ। ਉਹਨਾਂ ਨੇ ਬੜਾ ਲੰਬਾ ਸਮਾਂ ਪਹਿਲਾਂ ਮੈਨੂੰ ਇੱਕ ਰਿਕੁਐਸਟ ਕੀਤੀ ਸੀ ਅਤੇ ਮੈਂ ਜੇ ਲਾਈ ਨਹੀਂ। ਕਹਿੰਦੇ ਸੀ ਕਿ ਨਵੀਂ ਗਾਣਾ ਲਾਇਓ ਤੁਸੀਂ ਵਾਰਸ ਸਾਹਿਬ ਦਾ। ਵਾਰਸ ਸਾਹਿਬ ਦਾ ਕਿਹੜਾ ਲਾਈਏ ਯਾਰ, ਵਾਰਸ ਸਾਹਿਬ ਦਾ ਕੋਈ ਡਿਫਰੈਂਟ ਜਿਹਾ ਲਾਉਣੇ ਆ। ਮੈਂ ਜਿਹੜੇ ਗਾਣੇ ਲਾਉਣਾ ਵਾਰਸ ਸਾਹਿਬ ਦੇ, ਉਹ ਕਾਫੀ ਹੁਣ ਜਿਹੜੇ ਲਾਏ ਨੇ ਉਹ ਬਹੁਤ ਜ਼ਿਆਦਾ ਲਾਤੇ। ਹੁਣ ਵਾਰਸ ਸਾਹਿਬ ਦੇ ਐਡੇ ਤਾਂ ਟੋਪ ਟੋਪ ਦੇ ਗੀਤ ਨੇ, ਉਹਨਾਂ 'ਚੋਂ ਕੋਈ ਹੋਰ ਅੱਜ ਤੁਹਾਡੇ ਲਈ ਲਾਉਣੇ ਆ। ਇੱਕ ਸੈਡ ਸੌਂਗ ਇਹ ਬੜਾ ਵਧੀਆ ਸੀ, ਗਿੱਪੀ ਦੀ ਫਿਲਮ ਆਈ ਸੀ ਇੱਕ ਫਰਾਰ, ਉਹਦੇ 'ਚ ਗਾਣਾ ਸੀਗਾ ਕਿ ਤੇਰੇ ਪਰਨੇ ਨੂੰ ਉੜਿਆ, ਬੜਾ ਵਧੀਆ ਗੀਤ ਸੀਗਾ ਬਟ ਹੈ ਸੈਡ। ਹਾਂਜੀ ਭਾਜੀ, ਤੁਹਾਡਾ ਹੀ ਗਾਣਾ ਲੱਗ ਰਿਹਾ, ਸੋਰੀ ਲੇਟ ਆ ਥੋੜੇ।
4: ਹਾਂ ਨਵੀ, ਹਾਂ ਮੈਂ ਇੱਦਾਂ ਕਹਿਣ ਲੱਗਾ ਸੀਗਾ ਵਾਰਿਸ ਸਾਹਿਬ ਦਾ, ਆਪਣੇ ਜੇ ਲਾਵੋ ਜਿਹੜੀ ਤੇਰੀ ਚੜ੍ਹਦੀ ਜਵਾਨੀ ਵਾਲਾ।
0: ਉਹ ਤੇਰੀ ਚੜ੍ਹਦੀ ਜਵਾਨੀ ਨੇ ਲੁੱਟਿਆ ਸ਼ਹਿਰ ਸਾਰੇ ਸਾਰਾ, ਉਹ ਤੇਰੀ ਅੱਖ ਮਸਤਾਨੀ ਨੇ ਲੁੱਟਿਆ ਸ਼ਹਿਰ ਸਾਰੇ ਦਾ ਸਾਰਾ।
4: ਸਾਰੇ ਮੁੰਡੇ ਭੰਗੜਾ ਪਾਉਣ ਲੱਗਣਗੇ ਦੇਖੋ।
0: ਅੱਗੇ ਕੀ ਹੈ, ਤੇਰੀ ਅੱਖ ਜਰਾਬੀ ਕਿਸ਼ਦਾ ਸੀ, ਤੇਰੀ ਚੜ੍ਹਦੀ ਜਵਾਨੀ ਨੇ, ਚਲੋ ਲਾਉਣੇ ਆ।
4: ਉਹ ਮਰ ਗਿਆ ਇਦਾਂ ਕਰਕੇ। ਹਾਂ
0: ਠੀਕ ਹੈ ਸਰ, ਚੱਕ ਦਿਆਂਗੇ ਫੱਟੇ। ਦੇਖਿਆ ਨਾਲੇ ਤੁਸੀਂ ਵੀ ਗਾ ਲਿਆ, ਨਾਲੇ ਮੈਂ ਵੀ ਗਾ ਲਿਆ,
4: ਮਨ ਖੁਸ਼ ਹੋ ਗਿਆ।
0: ਬਲੇ ਬਲੇ, ਖੁਸ਼ ਹੀ ਰਹਿਣਾ ਚਾਹੀਦਾ ਮਨ।